0: ਦੇਣ ਦੀ ਔਰ ਸਾਡੇ ਨਾਲ ਸਾਡੀ ਪੂਰੀ ਟੀਮ ਹੋਏਗੀ ਔਰ ਉਮੀਦ ਕਰਦੇ ਹਾਂ ਕਿ ਸਾਰੇ ਦਰਸ਼ਨ ਦੇਣਗੇ ਤਾਂ ਕਿ ਅਸੀਂ ਗੱਲਬਾਤ ਕਰ ਸਕੀਏ।
1: ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਦੀ ਜਾਣਕਾਰੀ ਸਾਰੀ ਦਿੱਤੀ ਜਾਵੇਗੀ ਵੀ ਤੁਸੀਂ ਆਪਣਾ ਫਿਊਨਰਲ ਜਿਹੜਾ ਹੈ ਉਹਨੂੰ ਪ੍ਰੀ ਪਲਾਨ ਕਿਉਂ ਕਰੋ, ਕੀ ਫਾਇਦੇ ਨੇ। ਸੋ ਇੱਕ ਵਾਰ ਫਿਰ ਤੁਸੀਂ ਸੂਜ਼ਨ ਫੈਨਲ ਸਪੋਰਟਸ ਪਲੈਕਸ ਜੋ ਕਿ ਤੁਹਾਡੇ ਲਈ ਅਵੇਲੇਬਲ ਹੈ ਰੇ ਲੌਸਨ ਅਤੇ ਆਪਣੇ ਮਿਕਲੋਗਲਿਨ ਦੇ ਬਿਲਕੁਲ ਕੋਰਨਰ ਤੇ, ਸਾਰੇ ਜਾਣਦੇ ਹੀ ਨੇ, 500 ਰੇ ਲੌਸਨ ਬੁਲਵਰਡ 10 ਤੋਂ ਲੈ ਕੇ 1 ਵਜੇ ਤੱਕ ਇਹ ਸੈਮੀਨਾਰ ਹੈ ਆਉਣ ਵਾਲੇ ਇਸ ਸੈਟਰਡੇ ਨੂੰ। ਤੇ ਹੋਰ ਜਾਣਕਾਰੀ ਲਈ 4376737555 4376737355 ਜਾਂ 9054582222। ਹਰਜਿੰਦਰ ਜੀ ਬਹੁਤ ਸ਼ੁਕਰੀਆ ਜੀ,
0: ਥੈਂਕ
1: ਯੂ ਸਰ, ਬਹੁਤ ਧੰਨਵਾਦ ਤੁਹਾਡਾ। ਸੋ ਸਾਰੇ ਜ਼ਰੂਰ ਇਸ ਸੈਮੀਨਾਰ ਦੇ ਵਿੱਚ ਪਹੁੰਚੋ, ਤੁਹਾਨੂੰ ਹੀ ਫਾਇਦਾ, ਤੁਹਾਨੂੰ ਜਾਣਕਾਰੀ ਮਿਲੇਗੀ ਤੇ ਪਹੁੰਚਣਾ ਬਿਲਕੁਲ ਫਾਇਦੇਮੰਦ ਹੈ। ਮਿਸਟਰ ਸਿੰਘ ਪੀਜ਼ੇ ਨੇ ਬਹਿਰਾ ਬਹਿਰਾ ਕਰਾਤੀ ਹੈ, ਬਹਿਰਾ ਬਹਿਰੇ ਕਰਾਉਂਦੇ ਆ ਮਿਸਟਰ ਸਿੰਘ ਪੀਜ਼ੇ ਵਾਲੇ, ਤੁਹਾਨੂੰ ਕੁਝ ਡੀਲਾਂ ਦਿੰਦੇ ਆ। ਮਿਸਟਰ ਸਿੰਘ ਪੀਜ਼ੇ ਤੇ ਤੁਸੀਂ ਗੇੜਾ ਮਾਰੋ ਤੇ ਮੂਡ ਹੈ ਵਧੀਆ ਟੌਪ ਦਾ ਪੀਜ਼ਾ ਖਾਣਾ, 2 ਲਾਰਜ ਪੀਜ਼ੇ, 4 4 ਟੌਪਿੰਗ, 4 ਫਰੀ ਡਿਪਿੰਗ ਸਾਸ, 2 ਲੀਟਰ ਕੋਕ ਫਰੀ, ਇਹ ਸਾਰਾ ਕੁਝ ਸਿਰਫ $40 ਚ, 100% ਪਿਓਰ ਵੈਜੀਟੇਰੀਅਨ ਮਿਸਟਰ ਸਿੰਘ ਪੀਜ਼ਾ, 905-500-4000 905-500-4000 9055-000-4000 2670 ਹੈਲੋ
2: ਹੈਲੋ ਹਾਂਜੀ
1: ਹਾਂਜੀ ਹਾਂਜੀ
2: ਹਾਂਜੀ ਨਵੀਂ ਬੋਲੀ ਨਵੀਂ
1: ਹਾਂਜੀ ਹਾਂਜੀ
2: ਮੈਂ ਕਿਹਾ ਸਵੇਰ ਵਿੱਚ 6 ਵਜੇ
1: ਚਲੋ ਕੋਈ ਨਾ ਕੋਈ ਨਾ ਕਹਿ ਦੇਣਗੇ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਦੋ ਬੋਲ ਸੁਣ ਕੇ ਵਾਪਸ ਆਉਂਦੇ ਆ ਤੇ ਫਿਰ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆ। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਤੇ ਵੀ ਵਿਲ ਬੀ ਰਾਈਟ ਬੈਕ।
3: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
6: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655-1984।
7: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਪੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
8: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
9: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ

0: stations in GTA. For more information, visit rajdhanisweets.ca.
1: ਉਹ ਵਾਹ ਵੀ ਵਾਹ ਰਾਜਧਾਨੀ ਸਵੀਟਸ ਡੋਟ ਸੀ ਏ ਸੋ ਪ੍ਰੋਗਰਾਮ ਪੰਜਾਬੀ ਦਾ ਅਤੇ ਨੰਬਰ ਆਪਣਾ 905-673-3337 9053-3337-9053-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਇੱਕ ਤਾਂ ਗੁਰਕਰਮ ਨੂੰ ਯਾਦ ਰੱਖੋ ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਯਾਨੀ ਕਿ ਇੰਸ਼ੋਰੈਂਸ ਦਾ ਕੋਈ ਵੀ ਕੰਮ ਹੋਵੇ ਤਾਂ ਗੁਰਕਰਮ ਨੇ ਹਜ਼ਾਰਾਂ ਸਾਡੇ ਲਿਸਨਰਸ ਦੇ ਯਾਰ ਬਹੁਤ ਸਾਰੇ ਪੈਸੇ ਬਚਾ ਕੇ ਦਿੱਤੇ ਆ ਗੁਰਕਰਮ ਢੀਂਡਸਾ ਨੰਬਰ ਗੁਰਕਰਮ ਦਾ ਹੈ 6476782 ਇੱਕ ਵਾਰ ਫੋਨ ਕਰ ਲਓ ਗੁਰਕਰਮ ਨੂੰ ਤੁਸੀਂ ਆਪ ਕਹੋਗੇ ਨਵੀਂ ਬਹੁਤ ਵਧੀਆ ਰੇਟ ਮਿਲਿਆ ਗੁਰਕਰਮ ਢੀਂਡਸਾ 416-876-4605 ਗੁਰਕਰਮ ਢੀਂਡਸਾ ਤੁਹਾਡੇ ਯਾਰ ਕੁਝ ਇੱਕ ਗਾਣੇ ਪਏ ਆ ਮੈਂ ਹਜੇ ਲਾ ਨਹੀਂ ਪਾਇਆ ਕਿਉਂਕਿ ਸਮਾਂ ਹੀ ਯਾਰ ਤੁਹਾਡੇ ਨਾਲ ਬਹੁਤ ਸੋਹਣਾ ਲੰਘ ਰਿਹਾ ਪਤਾ ਨਹੀਂ ਚੱਲਿਆ ਬਾਕੀ ਹੁਣ ਕੁਝ ਮੈਨੂੰ ਮੈਸੇਜ ਇੰਸਟਾਗ੍ਰਾਮ 'ਤੇ ਵੀ ਆਇਆ ਅੱਛਾ ਹੁਣੇ ਆਇਆ ਇੰਦਰ ਹੁਣੇ ਕਹਿੰਦੇ ਕਿ ਨਵੀਂ ਭਾਅ ਜੀ ਕੋਈ ਨੰਬਰ ਦਿਓ ਆਟੋ ਇੰਸ਼ੋਰੈਂਸ ਦਾ ਇੰਦਰ ਹੁਣੇ ਬੋਲ ਕੇ ਹਟੇ ਆ ਮੇਰਾ ਨਾਮ ਲੈ ਜਾਇਆ ਕਰੋ ਜਿਹਦੇ ਕੋਲ ਵੀ ਜਾਂਦੇ ਹੋ ਨਾ ਸਾਡੇ ਕਿਸੇ ਵੀ ਰੈਫਰੈਂਸ ਕੋਲ ਤਾਂ ਜ਼ਰੂਰ ਨਵੀਂ ਦਾ ਨਾਮ ਲੈ ਜਾਇਆ ਕਰੋ ਅਤੇ ਵਧੀਆ ਤੁਹਾਡੀ ਮਦਦ ਹੋਊਗੀ ਤੁਹਾਨੂੰ ਟੋਪ ਦੀਆਂ ਡੀਲਾਂ ਮਿਲਣਗੀਆਂ ਐਂਡ ਫਿਰ ਬਣਦਾ ਤਾਂ ਹੈ ਯਾਰ ਕਿ ਅਸੀਂ ਸਾਨੂੰ ਨੰਬਰ ਦਿੱਤਾ ਸਾਡਾ ਰੈਫਰੈਂਸ ਪੱਕਾ ਠੋਕ ਕੇ ਦਿਆ ਕਰੋ ਅਗਲੇ ਨੂੰ ਪਤਾ ਲੱਗ ਜਾਵੇ ਕਿ ਯਾਰ ਨਵੀਂ ਨੇ ਵਾਕਈ ਸਾਡਾ ਨਾਂ ਇੰਨਾ ਬੋਲਿਆ ਕਿ ਬਸ ਬਹਿ ਜਾ ਹੋ ਗਈ ਸੋ ਵੀਕਐਂਡ ਆ ਰਿਹਾ ਅਤੇ ਯਾਰ ਕੈਲਡਨ ਮਿਤਸੂਬਿਸ਼ੀ ਕੋਲ ਇੰਨੀਆਂ ਜ਼ਬਰਦਸਤ ਡੀਲਾਂ ਲੱਗੀਆਂ ਹੋਈਆਂ ਨੇ ਅਤੇ ਸਾਡੇ ਨਾਲ ਜੀਵਨ ਜੁੜਿਆ ਕੈਲਡਨ ਮਿਤਸੂਬਿਸ਼ੀ ਤੋਂ ਗੱਡੀਆਂ ਲੈਣੀਆਂ ਤਾਂ ਮਿਤਸੂਬਿਸ਼ੀ ਦੀਆਂ ਜੀਵਨ ਪਹਿਲਾਂ ਤਾਂ ਵੈਲਕਮ ਕੀ ਹਾਲ ਹੈ
2: ਸਭ ਵਧੀਆ ਵੀਰੇ ਤੁਸੀਂ ਦੱਸੋ ਜੀ
1: ਬਹੁਤ ਵਧੀਆ ਤੁਹਾਡੇ ਕੋਲ ਯਾਰ ਮੈਨੂੰ ਲੱਗਦਾ ਇਸ ਮੰਥ ਡੀਲਾਂ ਹੀ ਬੜੀਆਂ ਟੌਪ ਦੀਆਂ ਆਈਆਂ
2: ਡਿਮਾਂਡ ਬਹੁਤ ਵੱਧ ਰਹੀ ਆ ਉਹ ਗੱਡੀ ਇਲੈਕਟ੍ਰਿਕ ਵੀ ਹੈਗੀ ਆ ਗੈਸ ਤੇ ਵੀ ਹੈਗੀ ਆ ਤੇ ਹਾਈਬ੍ਰਿਡ ਵੀ ਹੈਗੀ ਆ ਸੋ 2026 ਤੇ ਆਪਾਂ ਡੀਲ ਲਾ ਰਹੇ ਆ ਆਪਾਂ ਪਹਿਲਾਂ 25 ਤੇ ਲਾਈ ਸੀ 0% 7 ਸਾਲਾਂ ਤੇ ਸੋ 26 ਵਾਲੇ ਤੇ ਆਪਾਂ ਡੀਲ ਲਾ ਰਹੇ ਆ ਜੇ ਕਿਸੇ ਨੇ ਆਹ ਮਹੀਨੇ ਦੇ ਵਿੱਚ ਵਿੱਚ ਲੈਣਾ ਵਾ 84 ਮੰਥ ਤੇ ਫਾਈਨੈਂਸ ਕਰਵਾ ਲਓ 2.49% ਇੰਟਰਸਟ ਹੋਊਗਾ ਸਿਰਫ 2.5% ਤੇ ਜੇ ਕਿਸੇ ਕਸਟਮਰ ਦਾ ਅਕਾਊਂਟ ਸਕੋਸ਼ੀਆ ਬੈਂਕ ਦੇ ਵਿੱਚ ਹੈਗਾ ਵਾ ਜਾਂ ਫਿਰ ਘਰੇ ਮਿਤਸੂਬਿਸ਼ੀ ਆਲਰੇਡੀ ਸੇਮ ਐਡਰੈਸ ਤੇ ਹੈਗੀ ਆ ਤੁਹਾਡਾ ਇੰਟਰਸਟ ਹੋ ਜਾਊਗਾ ਸਿਰਫ 1.49 7 ਸਾਲਾਂ ਤੇ ਤੇ ਬਾਕੀ ਅਸੀਂ ਇਹਦੇ ਤੋਂ ਵੀ ਥੱਲੇ ਕਰ ਦਾਂਗੇ ਜੇ ਤੁਸੀਂ ਮਈ ਦੇ ਵਿੱਚ ਬਾਏ ਕਰਦੇ ਹੋ ਸੋ ਮੇਡ ਇਨ ਜਪਾਨ ਹੈਗੀ ਆ ਗੱਡੀ 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਹੈਗੀ ਆ 5 ਸਾਲ ਅਨਲਿਮਿਟਡ ਕਿਲੋਮੀਟਰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਹੈਗੀ ਜੀ ਸੋ ਕਿਸੇ ਪਾਸਿਓਂ ਟੈਨਸ਼ਨ ਨਹੀਂ ਹੈਗੀ ਇੰਟਰਸਟ ਬਹੁਤ ਗੁੱਡ ਹੈਗਾ ਵਾਰੰਟੀ ਸੋਲਿਡ ਹੈਗੀ ਆ ਤੇ ਨਾਲ ਦੀ ਨਾਲ ਇੰਸ਼ੋਰੈਂਸ ਮਿਤਸੂਬਿਸ਼ੀ ਦੀ ਕਾਫੀ ਸਸਤੀ ਆ ਬਾਕੀ ਬ੍ਰਾਂਡਸ ਨਾਲੋਂ ਤੇ ਇਹ ਗੱਡੀ ਇਲੈਕਟ੍ਰਿਕ ਦੇ ਉੱਤੇ 72 ਕਿਲੋਮੀਟਰ ਮਿਤਸੂਬਿਸ਼ੀ ਕਹਿੰਦੀ ਹੈ ਚੱਲਦੀ ਆ ਸੋ 72 ਤੋਂ ਲੈ ਕੇ 90 ਦੇ ਵਿੱਚ ਵਿੱਚ ਕਿਤੇ ਵੀ ਚੱਲ ਸਕਦੇ ਜੀ ਇੱਕ ਫੁੱਲ ਚਾਰਜ ਤੇ ਉਹਦੇ ਤੋਂ ਬਾਅਦ ਗੈਸ ਤੇ ਹੋ ਜਾਂਦੀ ਆ ਜਿਵੇਂ ਜਿਵੇਂ ਗੱਡੀ ਗੈਸ ਤੇ ਚੱਲਦੀ ਆ ਨਾਲ ਦੀ ਨਾਲ ਇਹ ਬੈਟਰੀ ਚਾਰਜ ਕਰਦੀ ਆ ਹਾਈਬ੍ਰਿਡ ਬੈਟਰੀ ਸੋ ਚਾਹੇ 100 ਦੀ ਸਪੀਡ ਤੇ ਚਲਾ ਲਓ ਇਹ ਗੱਡੀ ਇਲੈਕਟ੍ਰਿਕ ਹਾਈਬ੍ਰਿਡ ਚੱਲਦੀ ਆ ਸੋ ਬਹੁਤ ਗੁੱਡ ਆਪਸ਼ਨ ਆ ਕੈਨੇਡਾ ਦੀ ਬੈਸਟ ਸੈਲਿੰਗ PHEV ਆ ਸਾਰਿਆਂ ਬ੍ਰਾਂਡਸ ਤੋਂ ਵੱਧ ਆਊਟਲੈਂਡਰ ਵੇਖਦਾ ਜੀ ਤੇ 7-ਸੀਟਰ SUV ਆ ਸੋ ਇਹਦੇ ਤੋਂ ਬਾਅਦ ਜੇ ਕਿਸੇ ਨੇ ਘੱਟ ਪ੍ਰਾਈਸ ਦੇ ਵਿੱਚ SUV ਲੈਣਾ 5-ਸੀਟਰ ਆਪਣੇ ਕੋਲ 24,998 ਤੋਂ 26 ਦਾ ਮਾਡਲ ਸ਼ੁਰੂ ਹੋ ਜਾਂਦਾ RVR ਉਹਦੇ ਉੱਤੇ ਵੀ ਇੰਟਰਸਟ ਆਪਾਂ ਸਪੈਸ਼ਲ ਆਇਆ ਜੀ ਆ ਮਹੀਨੇ 1.99 7 ਸਾਲਾਂ ਤੇ ਜੇ ਕਿਸੇ ਦਾ ਸਕੋਸ਼ੀਆ ਚ ਅਕਾਊਂਟ ਹੈਗਾ ਜਾਂ ਘਰੇ ਮਿਟਸ ਵਿੱਚ ਹੀ ਹੈਗੇ 0.99 7 ਸਾਲਾਂ ਲਈ ਤੁਹਾਨੂੰ ਮਿਲ ਸਕਦਾ ਸੋ ਇਹਦੇ ਤੋਂ ਵੀ ਘਟਾ ਦਾਂਗੇ ਔਨ ਏਅਰ ਨਹੀਂ ਦੱਸ ਸਕਦੇ ਮੈਨੂੰ ਡਾਇਰੈਕਟ ਕਾਲ ਕਰ ਲਿਓ ਉਹ ਵੀ ਤੁਹਾਨੂੰ ਦੱਸ ਦਾਂਗੇ ਕੀ ਹੋ ਸਕਦਾ ਸੋ ਨੰਬਰ ਆਪਣਾ ਹੈਗਾ ਜੀ 6476782754 ਸੋ ਸੇਲਸ ਦੀ ਗੱਲ ਕਰ ਲਈਏ ਕਸਟਮਰ ਸਰਵਿਸ ਦੀ ਗੱਲ ਕਰ ਲਈਏ ਪ੍ਰਾਈਸ ਤੇ ਸਰਵਿਸ ਦੇ ਵਿੱਚ ਸਾਡਾ ਕੈਲਡਨ ਮਿਟਸ ਵਿੱਚ ਦਾ ਕੋਈ ਤੋੜ ਨਹੀਂ ਹੈਗਾ ਜੀ ਇਹ ਅਸੀਂ ਨਹੀਂ ਸਾਡੇ ਕਸਟਮਰ ਵੀ ਕਹਿ ਕੇ ਜਾਂਦੇ ਆ ਕਿ ਅਸੀਂ ਬਥੇਰੀ ਜਗ੍ਹਾ ਪਹਿਲਾਂ ਵੀ ਗੱਡੀਆਂ ਲਈਆਂ ਆਹ ਸਵਾਦ ਨਹੀਂ ਆਇਆ ਜੋ ਇੱਥੇ ਆ ਕੇ ਆਇਆ
1: ਬਿਲਕੁਲ
2: ਸੋ ਇੱਕ ਫੈਮਿਲੀ ਵਾਂਗੂ ਟ੍ਰੀਟ ਕਰਦੇ ਆ ਤੇ ਆਪਣੀ ਜਿਹੜੀ ਸੇਲਸ ਦੀ ਟੀਮ ਹੈ ਨਾ ਪੂਰੀ ਨੌਲੇਜ ਵਾਲੀ ਆ ਕੋਈ ਸਾਨੂੰ ਕਸਟਮਰ ਦਾ ਆਪ ਆ ਕੇ ਦੱਸਦੇ ਆ ਕਿ ਬਥੇਰੀ ਜਗ੍ਹਾ ਅਸੀਂ ਗੇੜੇ ਕੱਢੇ ਆ ਪਰ ਕਿਸੇ ਸੇਲਸ ਪਰਸਨ ਕੋਲੇ ਕੋਈ ਆਨਸਰ ਨਹੀਂ ਹੁੰਦਾ ਕਹਿੰਦੇ ਅਸੀਂ ਪੁੱਛ ਕੇ ਦੱਸਦੇ ਆ ਬਾਅਦ ਚੋਂ ਦੱਸਦੇ ਆ ਸੋ ਨੌਲੇਜ ਦੇ ਵਿੱਚ ਵੀ ਇੱਕ ਨੰਬਰ ਦੀ ਤੁਹਾਨੂੰ ਸਰਵਿਸ ਮਿਲੂਗੀ 7 ਡੇਜ਼ ਓਪਨ ਹੈਗੇ ਆ ਜਦੋਂ ਮਰਜ਼ੀ ਆ ਜਾਓ ਮੰਡੇ ਟੂ ਸੰਡੇ ਓਪਨ ਹੈਗੇ ਜੀ ਆਪਾਂ
1: ਵੈਰੀ ਗੁੱਡ ਸੋ ਕੈਲਡਨ ਮਿਤਸੂਬਿਸ਼ੀ ਵਾਕਈ ਜਿਵੇਂ ਜੀਵਨ ਨੇ ਕਿਹਾ ਕਿ ਜਿਹੜੀ ਸਰਵਿਸ ਇੱਥੋਂ ਮਿਲਣੀ ਹੈ ਹੋਰ ਨਹੀਂ ਕਿਤੋਂ ਮਿਲਣੀ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਇੱਕ ਵਾਰ ਜੀਵਨ ਕੋਲ ਚਲ ਜਾਓ ਮੈਂ ਕਹਿੰਦਾ ਕਿ ਤੁਸੀਂ ਚਾਬੀਆਂ ਲੈ ਕੇ ਨਿਕਲੋਗੇ 6476782754 6476782754 2754 जीवन जीवन थैंक यू सो मच
2: थैंक यू जी
1: वेरी गुड सो ओके अगे वधदे आ थोड़े लई मणके लाउने आ अज असीं गल कर रहे सी वी कॉलेज टाइम नाल किहड़े किहड़े गाने जुड़े ने सो सुनो ते आनंद लो

0: ਹਾਏ ਆਨੰਦ, ਆਈਆਂ ਕੁਝ ਕਿ ਯਾਦਾਂ ਤਾਜ਼ੀਆਂ ਕਿ ਨਹੀਂ, ਕਾਲਜ ਟਾਈਮ ਦੀਆਂ, ਸਕੂਲ ਟਾਈਮ ਦੀਆਂ? ਹੈ ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, ਅਤੇ ਇੱਕ ਦੋ ਮੈਸੇਜ ਤੁਹਾਨੂੰ ਦੇਣੇ ਜ਼ਰੂਰੀ ਨੇ। ਪਹਿਲਾਂ ਤਾਂ ਜਿਹੜੀ ਲਿਸਟਿੰਗ ਦੀ ਬਹੁਤ ਜ਼ਿਆਦਾ ਚਰਚਾ ਹੁਣ ਹੁੰਦੀ ਹੈ ਜਦੋਂ ਲਿਸਟਿੰਗ ਇੰਨੀ ਕਮਾਲ ਦੀ ਹੈ, ਸੋ ਜਪਿੰਦਰ ਬਰਾੜ ਹੁਣਾਂ ਦੀ ਲਿਸਟਿੰਗ ਅਸੀਂ ਤੁਹਾਡੇ ਤੱਕ ਪਹੁੰਚ ਦੀ ਕਰ ਰਹੇ ਹਾਂ। ਇੱਕ ਬਹੁਤ ਹੀ ਲਗਜ਼ਰੀ ਘਰ ਹੈ, ਇਸਟੇਟ ਘਰ ਹੈ, 3.6 ਏਕੜ ਲੈਂਡ ਤੁਹਾਨੂੰ ਮਿਲ ਰਿਹਾ, 6 ਬੈਡਰੂਮ ਨੇ, ਹਰੇਕ ਬੈਡਰੂਮ ਨਾਲ ਵਾਕ ਇਨ ਕਲੋਜ਼ਿਟ ਅਤੇ ਆਪਦਾ ਪ੍ਰਾਈਵੇਟ ਬਾਥਰੂਮ ਹੈ, 11,700 ਸਕੁਏਅਰ ਫੁੱਟ ਅਬਵ ਗਰਾਊਂਡ ਹੈ ਅਤੇ 7,000 ਸਕੁਏਅਰ ਫੁੱਟ ਦੀ ਵਾਕਆਊਟ ਬੇਸਮੈਂਟ ਹੈ। ਵਾਹ ਕਿਆ ਬਾਤ ਹੈ। 36 ਗੱਡੀਆਂ ਦੀ ਪਾਰਕਿੰਗ ਬਾਹਰ ਹੈ ਅਤੇ 7 ਗੱਡੀਆਂ ਦੀ ਪਾਰਕਿੰਗ ਤੁਹਾਡੇ ਲਈ ਗਰਾਜ ਦੇ ਵਿੱਚ ਹੈ। ਘਰ 'ਚ ਵੜੋ, ਵੜਨ ਸਾਰ 22 ਫੁੱਟ ਦੀਆਂ ਸੀਲਿੰਗਸ ਨੇ, ਫੈਮਲੀ ਰੂਮ 'ਚ ਜਾਓ 19 ਫੁੱਟ ਦੀਆਂ ਸੀਲਿੰਗਾਂ ਫੈਮਲੀ ਰੂਮ 'ਚ ਨੇ, ਡਿਜ਼ਾਈਨਰ ਕਿਚਨ ਬਣਿਆ ਹੋਇਆ, ਬਹੁਤ ਹੀ ਵੱਡਾ ਘਰ ਹੈ। ਐਂਡ ਬਾਕੀ ਤੁਸੀਂ ਫਿਨਿਸ਼ਿੰਗਸ ਦੇਖ ਕੇ ਕਹੋਗੇ ਵਾਹ ਕਮਾਲ ਹੀ ਹੈ। ਕੈਲਡਨ ਦੇ ਵਿੱਚ 3.6 ਏਕੜ ਦੇ ਨਾਲ ਟੋਟਲ 18,000 ਸਕੁਏਅਰ ਫੁੱਟ ਲਿਵਿੰਗ ਸਪੇਸ ਵਾਲਾ ਘਰ, ਸੈਟਰਡੇ ਅਤੇ ਸੰਡੇ ਦੋ ਦਿਨ ਇਸ ਘਰ ਦਾ ਓਪਨ ਹਾਊਸ ਵੀ ਹੈ। ਜਪਿੰਦਰ ਨੂੰ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਲਓ, 416-729-3616, 416-729-3616 ਦੇ ਉੱਤੇ ਤੁਸੀਂ ਜਪਿੰਦਰ ਦੇ ਨਾਲ ਗੱਲਬਾਤ ਕਰੋ, ਹੋਰ ਜਾਣਕਾਰੀ ਲਓ। ਬਹੁਤ ਹੀ ਵਧੀਆ ਤੁਹਾਡੇ ਲਈ ਕਮਾਲ ਦੀ ਓਪਰਚੁਨਿਟੀ ਹੈ। ਕੈਲਡਨ ਦੇ ਵਿੱਚ 3.6 ਏਕੜ ਲੈਣਾ ਯਾਰ ਬਹੁਤ ਔਖਾ, ਸੋ ਜ਼ਰੂਰ ਤੁਸੀਂ ਜਾਣਕਾਰੀ ਲੈ ਸਕਦੇ ਹੋ ਐਂਡ ਕਾਲ ਕਰ ਲਓ। ਵਾਂਸ ਅਗੇਨ 416-729-3616 ਦੇ ਉੱਤੇ ਜਪਿੰਦਰ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਚੱਲਦੇ ਹਾਂ ਆਪਾਂ ਗ੍ਰੈਂਡ ਓਮ ਫਰਨੀਚਰ। ਕੱਲ੍ਹ ਨੂੰ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਓਮ ਫਰਨੀਚਰ 'ਤੇ, ਸੋ ਕੱਲ੍ਹ ਨੂੰ ਤੁਸੀਂ 294 ਵਾਕਰ ਡਰਾਈਵ ਏਅਰਪੋਰਟ ਕੁਈਨ ਦੇ ਨੇੜੇ, ਕੁਈਨ ਐਂਡ ਗੇਟਵੇ 'ਤੇ 294 ਵਾਕਰ ਡਰਾਈਵ 'ਤੇ ਪਹੁੰਚਣਾ ਸੁੱਖ ਭਾਅ ਜੀ ਸਾਡੇ ਨਾਲ ਨੇ ਜੀ। ਸੁੱਖ ਭਾਅ ਜੀ ਇੱਕ ਵਾਰ ਫਿਰ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਨੂੰ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲੂਗਾ ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਤੋਹਫੇ ਡਿਸਕਾਊਂਟ ਦਾ ਵਾਅਦਾ ਕਰ ਰਹੇ ਹਾਂ ਤੁਹਾਡੇ ਨਾਲ ਔਨ ਏਅਰ। ਸੋ ਤੁਸੀਂ ਜਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਕਰ ਲਓ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਆ ਰਹੀ ਹੈ ਨਵੀ ਬਾਈ ਜੀ, ਕੰਟੇਨਰ ਨਵੇਂ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਬਿਲੋ ਦਾ ਕੋਸਟ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਹ 'ਚ ਬਹੁਤ ਸਾਰੇ ਹਾਈਡ੍ਰੋਲਿਕ ਇਟਾਲੀਅਨ ਬੈਡਰੂਮ ਸੀਰੀਜ਼, ਜਿਹ 'ਚ ਬਹੁਤ ਸਾਰੇ ਪਾਵਰ ਰਿਕਲਾਈਨਰ ਪਿਓਰ ਲੈਦਰ ਦੇ, ਸੋਲਿਡ ਵੁੱਡ ਦੇ ਡਾਇਨਿੰਗ ਟੇਬਲ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਮੈਟਰਸ ਕਲੀਅਰ ਆਊਟ ਕੀਤੇ ਜਾ ਰਹੇ ਆ ਬਿਲੋ ਦਾ ਕੋਸਟ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਪਰਿਵਾਰ ਆਪਣੇ ਘਰ ਲੈ ਕੇ ਜਾ ਸਕਦੇ ਨੇ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ ਤੇ ਪਰਿਵਾਰਾਂ ਨੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਆਪਣੇ ਮਾਸਟਰ ਬੈਡਰੂਮ ਦੇ ਲਈ, ਪੈਨਲ ਵਾਲਾ ਬੈਡਰੂਮ ਸੈੱਟ, 10 ਫੁੱਟ ਲੰਬੀ ਜਿਹੜੀ ਹੈੱਡਬੋਰਡ ਆ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਬੇਜ ਕਲਰ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਦੇ ਉੱਪਰ ਮਾਰਬਲ ਟੌਪ ਲੱਗਾ ਹੋਇਆ, ਰਾਊਂਡ ਮਿਰਰ, ਮਿਰਰ ਦੇ ਵਿੱਚ ਵੀ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਜਿਹੜਾ ਬੈਡਰੂਮ ਸੈੱਟ $5,000 ਦਾ ਲੈਂਦੇ ਆਏ ਹੋ, ਕਲੀਅਰ ਆਊਟ ਕਲੀਅਰ ਆਊਟ ਕਲੀਅਰ ਆਊਟ ਪ੍ਰਾਈਸ ਦੇ ਉੱਪਰ ਕੰਪਲੀਟ ਬੈਡਰੂਮ ਸੈੱਟ ਇੱਕੋ ਹੀ ਪਰਿਵਾਰ ਨੂੰ ਮਿਲਣਾ ਸਿਰਫ $1,299 ਦਾ, $1,299 ਦੇ ਵਿੱਚ ਹਾਈਡ੍ਰੋਲਿਕ ਬੈਡਰੂਮ ਸੈੱਟ, ਪੈਨਲ ਵਾਲਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ, 294 ਵਾਕਰ ਡਰਾਈਵ ਤੇ ਕੱਲ ਨੂੰ ਅਸੀਂ ਵੀ ਲਾਈਵ ਹੋਵਾਂਗੇ, ਗੇਟ ਰੈਡੀ, ਡੀਲਾਂ ਜਦੋਂ ਅਸੀਂ ਪਹੁੰਚ ਗਏ ਹੋਰ ਵੀ ਦਵਾ ਦੇਵਾਂਗੇ ਤੁਹਾਨੂੰ। ਤੇ ਇੱਕ ਯਾਰ ਮੈਂ ਤੁਹਾਨੂੰ ਨੰਬਰ ਜ਼ਰੂਰੀ ਦੇਣਾ ਟੈਕਸੈਲ ਅਕਾਊਂਟਿੰਗ ਵਾਲਿਆਂ ਦਾ, ਟੈਕਸੈਲ ਅਕਾਊਂਟਿੰਗ ਨੂੰ ਤੁਸੀਂ ਯਾਦ ਰੱਖੋ। ਜੇ ਤੁਸੀਂ ਬਿਜ਼ਨਸ ਚਲਾਉਂਦੇ ਹੋ, ਬੁੱਕ ਕੀਪਿੰਗ ਪਿੱਛੇ ਰਹਿ ਗਈ, ਤੁਹਾਡਾ ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਕੋਈ ਵੀ ਟੈਨਸ਼ਨ ਹੈ, ਟੈਕਸੈਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਅਤੇ ਈਅਰ ਅਰਾਊਂਡ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਹੈਲਪ ਕਰਦੇ ਨੇ। ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ, ਆਰਗੇਨਾਈਜ਼ਡ ਅਤੇ CRA ਰੈਡੀ ਰੱਖਣ ਵਿੱਚ ਮਦਦ ਕਰਦੇ ਨੇ। ਨੰਬਰ ਹੈ 647-461-0361। ਅੱਜ ਹੀ ਅੱਜ ਤੁਸੀਂ ਕਾਲ ਕਰਕੇ ਆਪਣੇ 15-20 ਮਿੰਟ ਦੀ ਬਿਲਕੁਲ ਫ੍ਰੀ ਟੈਕਸ ਰਿਵਿਊ ਬੁੱਕ ਕਰੋ 647-461-0361। ਐਂਡ HK ਮੂਵਰਸ, ਜੇ ਤੁਸੀਂ ਮੂਵ ਹੋ ਰਹੇ ਹੋ, ਨਵਾਂ ਘਰ ਲੈ ਚੁੱਕੇ ਹੋ ਜਾਂ ਲੈਣ ਲੱਗੇ ਹੋ ਅਤੇ ਟੋਪ ਦੀ ਇੱਕ ਮੂਵਿੰਗ ਕੰਪਨੀ ਲੱਭ ਰਹੇ ਹੋ, ਫਿਰ ਤੁਸੀਂ ਯਾਦ ਜ਼ਰੂਰ ਰੱਖੋ ਮੈਸੇਜ HK ਮੂਵਰਸ ਦਾ, ਆਪਣੀ ਕਮਿਊਨਿਟੀ ਦੀ ਯਾਰ ਬਹੁਤ ਹੀ ਮੰਨੀ ਪ੍ਰਮੰਨੀ ਇੱਕ ਮੂਵਿੰਗ ਕੰਪਨੀ ਹੈ। ਇਹਨਾਂ ਕੋਲ ਸਟੋਰੇਜ ਆਪਸ਼ਨਸ ਵੀ ਅਵੇਲੇਬਲ ਹੈ, ਜੇ ਸਮਾਨ ਆਪਣਾ ਕੋਈ ਤੁਸੀਂ ਸਟੋਰ ਵੀ ਕਰਨਾ, 6-7 ਮਹੀਨੇ 'ਚ ਕਲੋਜ਼ਿੰਗ ਹੈ, ਸਟੋਰ ਵੀ ਕਰ ਦੇਣਗੇ। 416-524-6704 ਦੇ ਉੱਤੇ ਕਾਲ ਕਰ ਲਓ ਅਤੇ HK ਮੂਵਰਸ। ਕੋਈ ਜੂਲਰੀ ਖਰੀਦਣੀ ਹੈ, 3,000 ਸਕੁਏਅਰ ਫੁੱਟ ਦਾ ਲਗਜ਼ਰੀ ਨਵਾਂ ਜੂਲਰੀ ਦਾ ਸ਼ੋਰੂਮ ਖੁੱਲਿਆ ਮਾਸਟਰ ਜੂਲਰਸ ਦਾ, ਇਹਨਾਂ ਦੀ ਦੂਜੀ ਲੋਕੇਸ਼ਨ ਹੈ ਜੋ ਕਿ ਓਪਨ ਹੋ ਚੁੱਕੀ ਹੈ ਏਅਰਪੋਰਟ ਰੋਡ ਮੇਫੀਲਡ ਨਵੇਂ ਪਲਾਜ਼ੇ 'ਚ, 6231 ਮੇਫੀਲਡ ਰੋਡ। ਐਂਡ ਜਾਓਗੇ ਆਪ ਕਹੋਗੇ ਨਵੀਂ ਯਾਰ ਕਿਆ ਸ਼ਾਨਦਾਰ ਲੋਕੇਸ਼ਨ ਬਣੀ ਹੈ, ਅਤੇ ਜ਼ਰੂਰ ਗੇੜਾ ਮਾਰ ਕੇ ਆਓ। ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਐਨ ਕੋਰਨਰ 'ਤੇ ਤੁਸੀਂ ਪਹੁੰਚ ਸਕਦੇ ਹੋ। ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵੱਲੋਂ ਤੁਹਾਨੂੰ ਕੁਝ ਖਾਣਾ ਵੀ ਖਵਾ ਦਈਏ, ਫਿਰ ਅੱਗੇ ਵੱਧਦੇ ਹਾਂ ਅਤੇ ਆ ਲਓ।

0: ਗਾਣਾ ਵਧੀਆ ਯਾਰ, ਜੋ ਵੀ ਹੈ ਫਨੀ ਜਿਹਾ ਬਟ ਹੈ ਵਧੀਆ। 1547 ਹੈਲੋ, ਸਤਿ ਸ੍ਰੀ ਅਕਾਲ ਜੀ।
1: ਹਾਂਜੀ ਮੈਮ, ਵੀ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਆਪਣਾ ਯਾਨੀ ਕਿ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ। ਡਿਊਰਿੰਗ ਕਾਲਜ ਟਾਈਮ ਸਾਡਾ ਤਾਂ ਬਚਪਨ ਦੇ ਜਾਂ ਅਰਾਊਂਡ ਕਾਲਜ ਦੀ ਏਜ ਦੇ ਵਿੱਚ ਜ਼ਿਆਦਾਤਰ ਅਸੀਂ ਤਾਂ ਬਿਗੀ ਜਾਂ ਟੂ ਪਾਕ ਨੂੰ ਹੀ ਸੁਣਿਆ।
0: ਅੱਛਾ,
1: ਤੇ ਹਾਂਜੀ, ਤੇ ਓਰੀਜਿਨਲੀ ਵੈਸੇ ਜਿਹੜਾ ਦਰਿੰਦਰ ਦਾ ਸੌਂਗ ਆ ਨਾ ਨਾ ਦੇ ਦਿਲ ਪਰਦੇਸੀ ਨੂੰ, ਇਹ ਵੈਸੇ 2003 ਚ ਆਇਆ ਸੀ, ਪੰਜਾਬੀ ਐਮਸੀ ਨੇ ਬਣਾਇਆ ਸੀਗਾ।
0: ਸਹੀ ਗੱਲ ਆ। ਬਿਗੀ ਟੂ ਪਾਕ ਨਹੀਂ ਬੜੇ ਨੇ ਸੁਣਿਆ।
1: ਹਾਂਜੀ ਹਾਂਜੀ, ਨਹੀਂ ਨਹੀਂ ਇਹਨਾਂ ਦੀ ਕਾਫੀ ਲਾਈਕ ਵੈਸੇ ਤਾਂ ਜੇ ਦੇਖਿਆ ਜਾਵੇ, ਜੇ ਇਹਨਾਂ ਨੂੰ ਇਹਨਾਂ ਦੀ ਲੈਂਗੁਏਜ ਨੂੰ ਕਨਵਰਜਨ ਕੀਤਾ ਜਾਵੇ, ਆਪਣੇ ਲੋਕ ਤਾਂ ਇਹੀ ਸਮਝਣਗੇ, ਮਾਂ ਪਿਓ ਵੀ ਤੁਸੀਂ ਤਾਂ ਚੁਮਕੇਲਿਆਂ ਨਾਲੋਂ ਤਾਂ ਵੀ ਅੱਗੇ ਨਿਕਲੇ ਪਏ ਹੋ।
0: ਤੁਸੀਂ ਨਾ ਕਿਹੜਾ ਸੀਗਾ ਜਿਹੜੀ ਆਪਣੀ ਜਿਹੜਾ ਡਿਸਟ੍ਰੈਕਟ ਸੀਗਾ ਆਪਣੇ ਟੂਪਾਕ ਦਾ, ਆਪਣਾ ਹਿਰਮਪ, ਯੈਸ ਹਿਰਮਪ ਦੇ ਜੇ ਬੋਲ ਆਪਣੇ ਪੇਰੈਂਟਸ ਸੁਣ ਲੈਣ ਉਹਨਾਂ ਤਾਂ ਕੰਨ ਬੰਦ ਕਰ ਲੈਣੇ ਆ।
1: ਹਾਂਜੀ ਹਾਂਜੀ ਬਿਲਕੁਲ, ਡਿਓਟਸ ਸੀਗਾ ਫਾਈਨਲ ਚੈਪਟਰ ਬਿਗੀ ਦਾ, ਤੇ ਇਹਦੀ ਲੋਇਲਟੀ ਦਾ ਗੇਮ ਸੀਗੀ ਟੂਪਾਕ ਦੀ ਆਖਰੀ ਐਲਬਮ। ਤੇ ਚਲੋ ਵੈਸੇ ਕਾਫੀ ਯਾਦਾਂ ਪੁਰਾਣੀਆਂ
0: ਨੇ। ਚਲੋ ਵੈਰੀ ਨਾਈਸ ਯਾਰ, ਐਂਡ ਬਿਗੀ ਟੂਪਾਕ ਵੀ ਯਾਦ ਕਰਾਤੇ, ਥੈਂਕ ਯੂ ਸੋ ਮਚ ਬ੍ਰਦਰ। $2 ਕੋਕ ਦੀ ਬੋਤਲ, ਸਿਰਫ $40 ਸਾਰਾ ਕੁਛ, ਸਿਰਫ $40 ਚ 905 504,000 ਤੇ ਤੁਸੀਂ ਜ਼ਰੂਰ ਯਾਦ ਰੱਖੋ, ਵਨ ਐਂਡ ਓਨਲੀ ਇੱਕੋ ਇੱਕ ਸਾਡੇ ਮਿਸਟਰ ਸਿੰਘ ਪੀਜ਼ੇ ਵਾਲਿਆਂ ਨੂੰ ਤੁਸੀਂ ਯਾਦ ਰੱਖੋ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਅਤੇ ਬੜੀ ਜਲਦ ਤੁਹਾਡੇ ਲਈ ਗਾਣਾ ਲਾ ਰਿਹਾ ਹੋਸਟਲ। ਹੈਂ ਹੋਸਟਲ ਕਿਹਨੂੰ ਨਹੀਂ ਯਾਦ। ਸੋ ਓਕੇ, ਮੈਂ ਤੁਹਾਨੂੰ ਮੈਂ ਸਰਾਸ਼ ਨਾਲ ਜੋੜ ਰਿਹਾ। ਸਰਾਸ਼ ਥੋੜ੍ਹੇ ਜਿਹੇ ਆਪਾਂ ਲੇਟ ਆ ਬ੍ਰਦਰ, ਬਟ ਸਰਾਸ਼ ਬਹੁਤ ਇਨਫੋਰਮੇਟਿਵ ਬੰਦੇ ਨੇ, ਤੁਹਾਨੂੰ ਗਵਰਨਮੈਂਟ ਦੀਆਂ ਗ੍ਰਾਂਟਸ ਦੀ ਜਾਣਕਾਰੀ ਦੇ ਰਹੇ ਆ, ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ, ਗਵਰਨਮੈਂਟ ਕਹਿ ਰਹੀ ਹੈ ਪੜ੍ਹੋ ਲਿਖੋ ਐਜੂਕੇਸ਼ਨ ਦੇ ਵਿੱਚ ਵਾਧਾ ਕਰੋ, ਅਤੇ ਪੈਸੇ ਸਾਨੂੰ ਵਾਪਸ ਦੇਣ ਦੀ ਕੋਈ ਲੋੜ ਨਹੀਂ। ਸੋ ਸਰਾਜ ਤੁਸੀਂ ਆਪ ਦੇ ਦਿਓ ਅੱਜ ਇਨਫੋਰਮੇਸ਼ਨ ਬਰੀਫਲੀ, ਵੀ ਕੀ ਇਹ ਗ੍ਰਾਂਟਸ ਨੇ, ਕਿਹਨੂੰ ਮਿਲ ਰਹੀ ਨੇ, ਕੀ ਇਨਫੋਰਮੇਸ਼ਨ ਹੈ ਜੀ।
2: ਹਾਂਜੀ ਲਾਈਕ, ਸੋ ਲਾਈਕ ਜਿਹਨਾਂ ਦਾ ਸਟੇਟਸ ਪੀ ਆਰ ਪ੍ਰੋਟੈਕਟਡ ਪਰਸਨ ਜਾਂ ਸਿਟੀਜ਼ਨ ਹੈਗਾ, ਐਂਡ ਦੈਨ ਓਨਟਾਰੀਓ ਮੈਂ ਕਿਸੇ ਵੀ ਸਿਟੀ ਮੈਂ ਰਹਿਤੇ ਹੈ, ਏਜ ਕਾ ਕੋਈ ਮੈਟਰ ਨਹੀਂ ਹੈ, ਉਮਰ ਕੀ ਕੋਈ ਸੀਮਾ ਨਹੀਂ ਹੈ ਐਡੂਕੇਸ਼ਨ ਕੇ ਲੀਏ, ਗਵਰਨਮੈਂਟ ਫੰਡਡ ਕੋਰਸਿਸ ਮੈਂ ਡੀਲ ਕਰਤੇ ਹੈ, ਆਪਕੋ ਗਵਰਨਮੈਂਟ ਫੀਸ ਤੋਂ ਪੇ ਕਰਤੀ ਕਾਲਜ ਕੀ, ਐਟ ਦ ਸੇਮ ਟਾਈਮ ਆਪਕੋ ਲਿਵਿੰਗ ਐਕਸਪੈਂਸਿਸ ਕੇ ਲੀਏ ਫੰਡਿੰਗ ਕਰਤੀ ਹੈ, ਜੋ ਕਿਸੀ ਦੇ ਆਪਕੇ ਅਕਾਊਂਟ ਮੇ ਆਤੀ, ਮੇਰੇ ਅਕਾਊਂਟ ਮੇ ਨਹੀਂ ਆਤੀ ਵੋ ਫੰਡਿੰਗ, 30 ਸੇ ਲੇਕੇ 100,000 ਕੀ ਫੰਡਿੰਗ ਹੈ, ਡਿਪੈਂਡ ਕਰਤਾ ਫੈਮਿਲੀ ਸਾਈਜ਼ ਪੇ, ਔਰ ਜਿਤਨੀ ਕਮ ਇਨਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਔਰ ਜਿਤਨੇ ਜ਼ਿਆਦਾ ਫੈਮਿਲੀ ਸਾਈਜ਼ ਹੈ, ਨੰਬਰ ਆਫ ਕਿਡਸ ਜ਼ਿਆਦਾ ਹੈ, ਤੋ ਉਤਨੀ ਜ਼ਿਆਦਾ ਫੰਡਿੰਗ ਹੋਤੀ ਹੈ। ਕਲਾਇੰਟਸ ਹੈ ਜੈਸੇ ਆਜ ਅਪਰੋਕਸੀਮੇਟਲੀ 7-8 ਕਲਾਇੰਟਸ ਨਹੀਂ ਆਏ ਹੈ, ਔਰ ਅੱਜ 12-13 ਕਲਾਇੰਟਸ ਕੇ ਅਕਾਊਂਟ ਫੰਡਿੰਗ ਡਲੀ ਹੈ, ਜਿਨ੍ਹਾਂ ਡੇਢ ਮਹੀਨਾ ਪਹਿਲੇ 2 ਮਹੀਨੇ ਪਹਿਲੇ ਇਨਰੋਲ ਕਰਾ ਥਾ, ਤੋ ਲਾਈਕ ਇਟਸ ਵੈਰੀ, ਅਭੀ 2-3 ਮਹੀਨੇ ਬੜਾ ਅੱਛਾ ਹੈ ਪ੍ਰੋਜੈਕਟ, ਅੱਛੀ ਫੰਡਿੰਗ ਆ ਰਹੀ ਹੈ, ਅੱਛੀ ਗ੍ਰਾਂਟ ਆ ਰਹੀ ਹੈ, ਨੋਨ ਰਿਫੰਡੇਬਲ ਜੋ ਹੋਤਾ ਹੈ, ਨੋਨ ਰਿਫੰਡੇਬਲ ਗ੍ਰਾਂਟਸ ਜੋ ਕਿ ਟੈਕਸ ਫਰੀ ਹੈ ਔਰ ਆਪਕੀ ਇਨਕਮ ਮੇ ਐਡ ਨਹੀਂ ਹੋਤਾ, ਤੋ ਲਾਈਕ ਆਪ ਹਮੇ ਕਾਲ ਕਰ ਸਕਤੇ ਹੈ ਅਭੀ ਵੀ, ਆਪ ਹਮਾਰੇ ਆਫਿਸ ਆਏ, ਸਿਰਫ 2-3 ਮਹੀਨੇ ਰਹਿ ਗਏ ਜੀ, 1 ਅਗਸਤ ਕੇ ਬਾਅਦ ਸੇ ਰੂਲਸ ਚੇਂਜ ਹੋ ਰਹੇ ਹੈ, ਗ੍ਰਾਂਟ ਵਰਡ ਕਮ ਯੂਜ਼ ਹੋਗਾ, ਲੋਨ ਜ਼ਿਆਦਾ ਹੋਗਾ ਉਸਕੇ ਬਾਅਦ, ਤੋ ਅਭੀ ਇਨਰੋਲ ਕਰੇ, ਸਕਿੱਲ ਹਾਸਿਲ ਕਰੇ, ਸੌਖੇ ਜਿਹੇ ਕੋਰਸਿਸ ਨੇ, ਹਾਰਡ ਵਾਲੇ ਕੋਰਸਿਸ ਵੀ ਐਚਵੈਕ ਜੈਸੇ, ਬਟ ਜ਼ਿਆਦਾਤਰ ਕਲਾਇੰਟਸ ਫੁੱਲੀ ਔਨਲਾਈਨ, ਸੌਖੇ ਜਿਹੇ ਕੋਰਸਿਸ, ਆਸਾਨ ਕੋਰਸਿਸ ਚੂਜ਼ ਕਰਦੇ ਨੇ, ਸਕਿੱਲ ਹਾਸਿਲ ਕਰੋ, ਫੰਡਿੰਗ ਹਾਸਿਲ ਕਰੋ, ਆਪਣੇ ਅਕਾਊਂਟ 'ਚ ਡਿਪਾਰਟਮੈਂਟ 'ਚ ਮੋਨੀਟਰ ਕਰਦਾ ਉਹ ਹੈ ਸਰਵਿਸ ਕੈਨੇਡਾ, CRS ਲੋਕ ਡਰੀ ਜਾਤੇ ਹੈ, CRNES ਮੇ, ਔਰ ਜਬ ਗਵਰਨਮੈਂਟ ਆਪਣੇ ਡਾਕੂਮੈਂਟਸ ਦੇਖਤੀ ਹੈ, ਨੋਟਿਸ ਆਫ ਅਸੈਸਮੈਂਟ ਔਰ ਮੰਨ ਕੇ ਚੱਲੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਉਸਕੇ ਬਾਅਦ ਫੰਡਿੰਗ 30-90 ਡੇਜ਼ ਆਪਣੇ ਅਕਾਊਂਟ ਮੇ ਆਤੀ ਹੈ, ਕੋਰਸ ਸਟਾਰਟ ਹੋਣੇ ਕੇ 30-90 ਡੇਜ਼ ਮੇ, ਯੇ ਸੀਬਾ ਲੋਨ ਕੀ ਤਰ੍ਹਾਂ ਨਹੀਂ ਕਿ ਆਜ ਆਪਕੋ ਫੰਡਿੰਗ ਦੀ ਕੱਲ ਮੰਗ ਲਈ ਵਾਪਸ, ਕਿਉਂ ਕਿਉਂਕਿ ਗਵਰਨਮੈਂਟ ਨੇ ਪਹਿਲੇ ਬਿਨਾਂ ਦੇਖੇ ਦੀਏ ਤੇ ਸੀਬਾ ਮੇ, ਯਾ ਐਸਾ ਕੁਛ ਨਹੀਂ ਹੈ, ਯਹਾਂ ਪੇ ਆਪਕੀ ਫੰਡਿੰਗ ਦੇਖਤੇ ਫਿਰ ਆਪਕੋ ਫੰਡਿੰਗ ਦੇਤੀ ਹੈ, ਨੰਬਰ ਹੈ ਆਪਕੀ ਸਾਰੀ ਡਾਕੂਮੈਂਟਸ ਦੇ ਕੇ ਫਿਰ ਫੰਡਿੰਗ ਹੋਦੀ 30-90 ਡੇਜ਼ ਮੇ ਆਪਕੇ ਅਕਾਊਂਟ ਮੇ ਸੀਧਾ, ਨੰਬਰ 437-264-3175 437-264-3175.
0: Siraj, the number is 437-264.

0: ਕਿਆ ਬਾਤ ਆ ਜੀ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਹੋਸਟ ਦੋਸਤ ਪ੍ਰਭ ਸਿੰਧੂ ਜੁੜ ਚੁੱਕੇ ਜੀ ਖੂਬਸੂਰਤ ਸ਼ਾਮ ਔਰ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਔਰ ਬਹੁਤ ਹੀ ਅਮੇਜ਼ਿੰਗ ਸ਼ਾਮ। ਔਰ ਅੱਜ ਮੈਨੂੰ ਲੱਗਦਾ ਕਿ ਕੁਛ ਖਾਸ ਹੋਣਾ। ਅੱਜ 905-673-33 ਸਿੰਘ ਜੀ ਸਟੂਡੀਓ ਦੇ ਕੋਲ ਇੱਕ ਨੰਬਰ ਆ, ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰਾ ਫਨ। ਬਸ ਕੁਛ ਕੁ ਸਮੇਂ ਬਾਅਦ ਖਬਰਾਂ ਆ ਜਾਣੀਆਂ, ਖਬਰਾਂ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ, ਰੂਬਰੂ ਹੋਵਾਂਗੇ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰਾ ਫਨ, ਬਹੁਤ ਸਾਰਾ ਗੀਤ ਸੰਗੀਤ। ਬਿਲਕੁਲ ਜੀ, ਔਰ ਜਿੱਥੇ ਬੜਾ ਹੀ ਖਾਸ ਅਤੇ ਬੜਾ ਖੂਬ ਕਿਸੇ ਨੇ ਕਿਹਾ ਕਿ ਕਣਕਾਂ ਕਪਾਹਾਂ ਕਮਾਦਾਂ ਤੋਂ ਪੁੱਛਾਂ ਖੁਦਾਇਆ ਵੇ ਤੇਰੀ ਸਕਾਫਤ ਦੇ ਕਿੱਸੇ। ਮੈਂ ਕਣਕਾਂ ਕਪਾਹਾਂ ਕਮਾਦਾਂ ਤੋਂ ਪੁੱਛਾਂ ਖੁਦਾਇਆ ਵੇ ਤੇਰੀ ਸਕਾਫਤ ਦੇ ਕਿੱਥੇ। ਉਹ ਅੰਬਰਾਂ ਤੋਂ ਉੱਡਦੇ ਉਕਾਬਾਂ ਤੋਂ ਪੁੱਛਾਂ, ਜੋ ਪਾਣੀ 'ਤੇ ਨੱਚਣ ਤਰੰਗਾਂ ਤੋਂ ਪੁੱਛਾਂ, ਜੋ ਪਾਣੀ 'ਚ ਨੱਚਣ ਤਰੰਗਾਂ ਤੋਂ ਪੁੱਛਾਂ, ਜੋ ਸਬਰਾਂ 'ਚ ਹੱਸਣ ਮਲੰਗਾਂ ਤੋਂ ਪੁੱਛਾਂ, ਖੁਦਾਇਆ ਵੇ ਤੇਰੇ ਸੁਹੱਪਣ ਦੇ ਕਿੱਸੇ। ਸੋ 905-673-33-37। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹਿਣਾ। ਅੱਜ ਬਹੁਤ ਸਾਰੀ ਮਸਤੀ ਕਰਨੀ ਹੈ ਸਟੂਡੀਓ ਦੇ ਵਿੱਚ, ਬਸ ਸਟੇ ਟਿਊਨ AM 530 ਸੁਪਰ ਹਿੱਟ ਫਰੈਕੁਐਂਸੀ ਦੇ ਉੱਪਰ ਗੱਲਾਂ ਬਾਤਾਂ। ਜੇ ਪ੍ਰਭ ਸੰਧੂ ਜਦੋਂ ਆ ਜਾਏ ਫਿਰ ਤੁਹਾਨੂੰ ਪਤਾ ਗੱਲਾਂ ਬਾਤਾਂ ਦੇ ਨਾਲ ਨਾਲ ਬਹੁਤ ਸਾਰਾ ਫਨ ਹੁੰਦਾ ਆ। ਸੋ ਗੱਲਬਾਤ ਕਰਨ ਸ਼ੁਰੂ ਤੋਂ ਪਹਿਲਾਂ ਮੈਂ ਦੱਸਦਾ ਕਿ ਸਮਾਂ ਸਟੂਡੀਓ ਘੜੇ ਦੇ ਮੁਤਾਬਿਕ 9:39 ਹੋ ਚੁੱਕੇ ਆ। ਸੋ ਮਿੰਟ ਸਾਡੇ ਕੋਲ ਰਹਿ ਗਏ ਆ ਆਲਮੋਸਟ 7, ਅਤੇ ਥੋੜ੍ਹਾ ਜਿਹਾ ਗਿਰਦਾ ਪਾ ਲਈਏ, ਫਿਰ ਉਸ ਤੋਂ ਬਾਅਦ ਖਬਰਾਂ ਪੰਜਾਬ ਦੀ ਧਰਤੀ ਤੋਂ, ਅਤੇ ਫਿਰ ਰੇਡੀਓ ਪ੍ਰੋਗਰਾਮ ਉਡਾਨ। ਹਾਂ, ਸਾਨੂੰ ਗਿਰਦਾ ਨਹੀਂ ਪਾਉਣ ਦਿੱਤਾ, ਕਿਉਂਕਿ ਹੁਣ ਪਿੰਡ ਦੇ ਵਿੱਚ ਸੁਖਬਾਈ ਜੀ ਆ ਗਏ, ਕਹਿੰਦੇ ਅਸੀਂ ਗਿਰਦਾ ਨਹੀਂ ਪਾਉਣ ਦੇਣਾ। ਗੁਰਦਾਸ ਮਾਨ ਸਾਹਿਬ ਨੂੰ ਥੋੜ੍ਹਾ ਜਿਹਾ ਡਿਲੇ ਕਰਦੇ ਹਾਂ, ਪਹਿਲਾਂ ਆਪਾਂ 294 ਵਾਕ ਡਰਾਈਵ 'ਤੇ ਚੱਲਦੇ ਹਾਂ, ਕਿਉਂਕਿ ਸੁਖਬਾਈ ਜੀ ਆ ਗਿਆ ਗਿਰਦਾ ਪਾਉਣ। ਔਰ ਜਿੱਥੇ ਅਸੀਂ ਕੱਲ੍ਹ ਨੂੰ ਪਹੁੰਚਣਾ, ਲਾਈਵ ਔਨ ਲੋਕੇਸ਼ਨ ਪਹੁੰਚਾਂਗੇ। ਮੈਂ ਪਤਾ ਕਿਉਂ ਕਹਿੰਦਾ ਹੁੰਦਾ ਕਿ ਸਾਡੇ ਸੁਖਬਾਈ ਨੂੰ, ਕਿ ਇਹ ਨਾ ਸੈਂਟਾ ਬਾਬਾ ਸਾਡੇ ਪੰਜਾਬੀਆਂ ਦੇ, ਜਿੰਨੇ ਤੋਹਫੇ ਸਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਮਿਲਦੇ ਆ, ਉਹਨੇ ਫਿਰ ਕਿਤੋਂ ਨਹੀਂ ਮਿਲਦੇ। ਸੁਣੋ, 905-673-33-37। ਸੁਖਬਾਈ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਸੁਖਬਾਈ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ? ਸੁਖਬਾਈ, ਸਤਿ ਸ਼੍ਰੀ ਅਕਾਲ, ਤੁਹਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਆ? ਪੰਜਾਬੀ ਲਹਿਰਾਂ ਵੱਲੋਂ ਲਾਈਵ ਲੋਕੇਸ਼ਨ ਤੇ। ਬਸ ਸੁਖ ਬਾਈ, ਤੁਸੀਂ ਸਾਡਾ ਹੱਥ ਨਹੀਂ ਫੜਨਾ ਕੱਲ ਨੂੰ।
1: ਸੰਧੂ ਸਾਹਿਬ, ਨਾ ਤੁਹਾਡਾ ਹੱਥ ਫੜਿਆ ਸਰ ਅੱਗੇ, ਤੇ ਨਾ ਕਦੀ ਅੱਗੇ ਫੜਾਂਗੇ ਸਰ। ਟਰਾਲਾ ਤੁਹਾਡੇ ਮੋਹਰੇ ਰੱਖ ਦਿੱਤਾ,
0: ਕਿਆ ਬਾਤ ਆ,
1: ਮਰਜ਼ੀ ਪਰਿਵਾਰਾਂ ਨੂੰ ਦਿਓ ਜਾਇਓ। ਪੰਜਾਬੀ ਲਹਿਰਾਂ ਦੇ ਜਿੰਨੇ ਵੀ ਲਿਸਨ ਪਹੁੰਚਣਗੇ, ਹਰੇਕ ਪਰਚੇ ਦੇ ਨਾਲ, ਚਾਹੇ ਤੁਸੀਂ ਸਿੰਗਲ ਸਾਈਜ਼ ਦਾ ਮੈਟਰਸ ਲੈਣਾ ਤਾਂ ਵੀ ਤੋਹਫਾ, ਬੈਡਰੂਮ ਸੈੱਟ ਲੈਣਾ ਤੋਹਫਾ, ਕਾਫੀ ਟੇਬਲ ਲੈਣਾ ਤਾਂ ਵੀ ਤੋਹਫਾ, ਡਾਈਨਿੰਗ ਟੇਬਲ ਲੈਣਾ ਤਾਂ ਵੀ ਤੋਹਫਾ,
0: ਕਿਆ ਬਾਤ
1: ਆ, ਤਾਂ ਮਿਲਣੇ ਆ ਕੱਲ ਉਹਦਾ ਪ੍ਰਾਈਜ਼ਾਂ ਵੀ ਬਾਈ ਜੀ ਤੋਹਫੇ ਵਾਲੀਆਂ ਮਿਲਣੀਆਂ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਸੰਧੂ ਸਾਹਿਬ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਹੜੇ ਚ ਬੈਡਰੂਮ ਸੈੱਟ, ਸੋਫਾ ਸੈੱਟ, ਡਾਈਨਿੰਗ ਟੇਬਲ ਕਲੀਅਰ ਆਊਟ ਪ੍ਰਾਈਜ਼ ਤੇ ਮਿਲਣੀਆਂ। ਸੋ ਨਾਲ ਦੀ ਨਾਲ ਮੈਂ ਜਾਂਦਾ ਜਾਂਦਾ ਡੀਲ ਦੇ ਰਹਿੰਦਾ ਇੱਕ, ਜਿਹਨਾਂ ਪਰਿਵਾਰਾਂ ਨੇ, ਜੀ ਹਾਂ, ਰੀਅਲ ਮਾਰਬਲ ਦਾ ਡਾਈਨਿੰਗ ਟੇਬਲ ਬਾਏ ਕਰਨਾ, ਵੈਲਵਟ ਦੀਆਂ ਡਿਜ਼ਾਈਨਰ ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਇਹਦੀ ਰੈਗੂਲਰ ਕੀਮਤ 1500 ਦਾ, ਤੁਸੀਂ ਆ ਜਾਓ ਕੱਲ ਨੂੰ, ਇੱਕੋ ਹੀ ਸੈੱਟ ਆ, ਫਰਾਈਡੇ ਵਾਲੇ ਦਿਨ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, 1500 ਦਾ ਰੋਲਾ ਸਿਰਫ,
0: ਇੱਥੇ ਰੱਖ,
1: $299 ਤੇ ਵੱਡਾ ਤੋਹਫਾ, ਉਹ ਕੱਲ ਨੂੰ ਦੱਸਾਂਗੇ। ਪਰਿਵਾਰ ਸਾਰੇ 294 ਵਾਕ ਡਰਾਈਵ 294 ਵਾਕ ਡਰਾਈਵ 294 ਵਾਕ ਡਰਾਈਵ 294 ਵਾਕ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ
0: ਗ੍ਰੈਂਡ ਹੋਮ ਫਰਨੀਚਰ। ਕਿਆ ਬਾਤ ਹੈ ਜੀ, 294 ਵਾਕ ਡਰਾਈਵ ਤੇ ਕੱਲ ਨੂੰ ਪਹੁੰਚ ਜਾਣਾ, ਲਾਈਵ ਲੋਕੇਸ਼ਨ ਅਸੀਂ ਲੈ ਕੇ ਆਵਾਂਗੇ, ਔਰ ਬਹੁਤ ਅਮੇਜ਼ਿੰਗ ਪ੍ਰਾਈਜ਼ ਤੁਹਾਨੂੰ ਦੇਣੇ ਆ, ਬਸ ਗਿਫਟਾਂ ਦੀ ਝੜੀ ਲਾ ਦੇਣੀ ਕੱਲ ਨੂੰ। ਸ਼ਵਿੰਦਰ ਲੇਲਾ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ, ਮੈਂ ਕਿਹਾ ਅੱਜ ਤੱਕ ਘਬਰਾਇਆ ਲੱਗਦਾ, ਟਾਈਮ ਕਹੇਗਾ 9:40 ਹੋ ਗਏ, ਮੈਂ ਕਿਹਾ ਯਾਰ ਇਹਦਾ ਪ੍ਰੋਗਰਾਮ ਵੀ ਖਤਮ ਹੋ ਗਿਆ
0: ਇੱਧਰ,
2: ਮੈਂ ਕਿਹਾ ਹੁਣ ਵੇਖਿਆ ਤਾਂ 8:40, ਮੈਂ ਕਿਹਾ ਯਾਰ ਅੱਜ ਇੰਨੇ ਦਿਨ ਖੜੇ 9:40 ਵੱਜ ਕੇ,
0: ਵੇਖ ਲਓ ਫਿਰ ਇੰਨੇ ਕਦੇ ਕਦੇ ਫਿਰ ਝਟਕਾ ਦੇ ਦੇਈਦਾ ਅਸੀਂ ਵੀ।
2: ਹੋਰ ਠੀਕ ਆ, ਬਹੁਤ ਵਧੀਆ ਪ੍ਰੋਗਰਾਮ, ਗੱਲਾਂ ਤੇਰੀਆਂ ਬਾਹਲੀਆਂ ਤਕੜੀਆਂ ਹੁੰਦੀਆਂ।
0: ਬਾਤ ਆ ਜੀ, ਕਿਆ ਬਾਤ ਆ, ਗੱਲਾਂ ਬਸ ਸਾਡੇ ਸੱਜਣ ਮਿੱਤਰ ਤੁਹਾਡੇ ਵਰਗੇ ਸੁਣਨ ਵਾਲੇ ਸਰੋਤੇ ਤਗੜੇ, ਗੱਲਾਂ ਸਾਡੀਆਂ ਕਿਵੇਂ ਠੰਡੀਆਂ ਹੋ ਸਕਦੀਆਂ,
2: ਬਹੁਤ ਬਹੁਤ ਚੰਗੀਆਂ ਲੱਗਦੀਆਂ ਸੁਣਾਉਣਾ ਤੋਂ।
0: ਕਿਆ ਬਾਤ ਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਆਪਾਂ ਸੁਣਾਵਾਂਗੇ ਅੱਜ 9 to 10, ਬਹੁਤ ਅਮੇਜ਼ਿੰਗ ਗੱਲਾਂ ਬਾਤਾਂ ਕਰਨੀਆਂ, ਬਸ ਜੁੜੇ ਰਹੋ ਤੁਸੀਂ।
2: ਓਕੇ, ਥੈਂਕ ਯੂ ਸਰ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। 7583, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ।
3: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਗੱਲਬਾਤ ਕਰ ਰਿਹਾ ਸੀ ਕਿ ਕਹਿੰਦੇ ਮਾਲ ਖਾਣ ਨਾਲ ਬੰਦੇ ਦੀ ਆਵਾਜ਼ ਬਹੁਤ ਗੜਕਦੀ ਆ, ਪਰ ਮੈਂ ਜਿੰਨਾ ਚਿਰ ਵੇਖਿਆ ਕਿ ਮਾਲ ਖਾ ਲਈ ਤਾਂ ਬੰਦੇ ਦੀ ਆਵਾਜ਼ ਨੀ ਨਿਕਲਦੀ, ਇਹ ਆਪਾਂ ਕਿਉਂ ਕਹਿੰਦੇ ਆ ਕਿ ਜਿਹਦੀ ਵਾਲ ਪੂਰੀ ਗੂੰਜਦੇ ਆ ਉਹ ਬੰਦੇ ਨੇ ਮਾਲ ਛਾਲ ਖਾਧਾ? ਅਫਗਾਨੀ ਕਿਆ ਬਾਤ ਆ, 905-600-7333 ਹਜੇ ਸਜਰੇ ਸਜਰੇ ਮਾਲ ਨਾ ਖਵਾਈਏ, ਹਜੇ ਤਾਂ ਮੁਹੱਬਤ ਦੀਆਂ ਗੱਲਾਂ ਕਰੀਏ, ਪਿਆਰ ਦੀਆਂ ਗੱਲਾਂ ਕਰੀਏ। ਮੈਂ ਅੱਖਰਾਂ ਤੋਂ ਪੁੱਛਾਂ, ਮੈਂ ਕਿਤਾਬਾਂ ਤੋਂ ਪੁੱਛਾਂ, ਮੈਂ ਅੱਖਰਾਂ ਤੋਂ ਪੁੱਛਾਂ, ਕਿਤਾਬਾਂ ਤੋਂ ਪੁੱਛਾਂ, ਮੈਂ ਵੰਜਲੀ ਅਤੇ ਬਰਕਤ ਰਬਾਬਾਂ ਤੋਂ ਪੁੱਛਾਂ, ਖੁਦਾਇਆ ਵੇ ਤੇਰੀ ਸਕਾਫਤ ਦੇ ਕਿੱਸੇ ਸੁਖਨਵਰ ਮੈਂ ਆਪਣੇ ਖੁਆਬਾਂ ਤੋਂ ਪੁੱਛਾਂ। ਸੋ 905-600-7333 ਖੁਆਬਾਂ ਦੀਆਂ ਗੱਲਾਂ ਕਰੀਏ, ਪਿਆਰ ਦੀਆਂ ਗੱਲਾਂ ਕਰੀਏ, ਮਹਿਬੂਬ ਦੀਆਂ ਗੱਲਾਂ ਕਰੀਏ। ਸੋ ਖੂਬਸੂਰਤ ਸੋਹਣੀ ਸ਼ਾਮ ਦੇ ਵਿੱਚ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਨਾਲ ਜੁੜੇ ਹੋਏ ਹਾਂ ਅਤੇ ਖਾਣ ਪੀਣ ਦੀਆਂ ਗੱਲਾਂ ਅਜੇ ਆਪਾਂ ਨਹੀਂ ਕਰਨੀਆਂ। ਸੋ 905-600-7333 'ਤੇ ਗੱਲਾਂ ਬਾਤਾਂ ਚੱਲ ਰਹੀਆਂ, 905-673-3337 'ਤੇ ਹੁਣ ਪਾਈਏ ਥੋੜ੍ਹਾ ਜਿਹਾ ਗਿਰਦਾ। ਆ ਜਾਓ ਮਾਨ ਸਾਹਿਬ।

0: ਓਕੇ ਮਾਫ ਕਰਨਾ ਸੋ ਹੁਣ ਸਾਡੀ ਕਾਲ ਲੱਗ ਚੁੱਕੀ ਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਹਣਾ ਨਾਲ ਸੋ ਗੱਲਾਂ ਬਾਤਾਂ ਦੇ ਨਾਲ ਨਾਲ ਇੱਥੋਂ ਤੱਕ ਦਾ ਸਾਥ ਮਨਜ਼ੂਰ ਕਰਿਓ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜੁੜਾਂਗੇ 9 ਵਜੇ ਸੋ 9 ਵਜੇ ਤੋਂ ਬਾਅਦ ਸਟੇ ਟਿਊਨਡ ਹੁਣ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਹਣਾ ਨਾਲ ਖਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਸੋ ਸਟੇ ਟਿਊਨਡ ਮਿਲਦੇ ਹਾਂ ਜੀ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਪ੍ਰੋਫੈਸਰ ਸੁਦੀਪ ਸਿੰਘ ਢਿਲੋਹ
1: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ ਵੀ ਜਲੰਧਰ ਇਸ ਵੇਲੇ ਇੱਕ ਨਵੀਂ ਸਿਆਸੀ ਪਾਰਟੀ ਦੀ ਕਾਫੀ ਚਰਚਾ ਹੋ ਰਹੀ ਹੈ ਇਹ ਚਰਚਾ ਸੋਸ਼ਲ ਮੀਡੀਆ ਉੱਤੋਂ ਸ਼ੁਰੂ ਹੋਈ ਹੈ ਤੇ ਸੋਸ਼ਲ ਮੀਡੀਆ ਤੋਂ ਹੌਲੀ ਹੌਲੀ ਸਮਾਜਿਕ ਸਫ਼ਾ ਤੱਕ ਪਹੁੰਚ ਰਹੀ ਹੈ ਸੋਸ਼ਲ ਮੀਡੀਆ ਉੱਤੇ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਵਾਇਰਲ ਹੋ ਰਹੀ ਵਿਅੰਗ ਅਧਾਰਤ ਯਾਨੀ ਕਿ ਸਟਾਇਰ ਮੁਹਿੰਮ ਕਾਕਰੋਚ ਜਨਤਾ ਪਾਰਟੀ ਹੁਣ ਸੋਸ਼ਲ ਮੀਡੀਆ ਉੱਪਰ ਨਵੇਂ ਰਿਕਾਰਡ ਬਣਾਉਣ ਲੱਗ ਪਈ ਹੈ ਇਸ ਦਾ ਅਧਿਕਾਰਤ ਐਕਸ ਅਕਾਊਂਟ ਭਾਰਤ ਵਿੱਚ ਲੰਘੇ ਕਰ ਬਲੌਕ ਕਰ ਦਿੱਤਾ ਗਿਆ ਸੀ ਪਰ ਕੁਝ ਘੰਟੇ ਬਾਅਦ ਇਹ ਫਿਰ ਨਵੇਂ ਸੋਸ਼ਲ ਮੀਡੀਆ ਖਾਤੇ ਜ਼ਰੀਏ ਆ ਗਈ ਇਸ ਅਕਾਊਂਟ ਉੱਤੇ ਭਾਰਤ ਵਿੱਚ ਰੋਕ ਲਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਸ ਦੇ ਫਾਊਂਡਰ ਅਭਿਜੀਤ ਦਿਪਕੇ ਨੇ ਇੱਕ ਸਕਰੀਨਸ਼ਾਟ ਸਾਂਝਾ ਕਰਦਿਆਂ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਅਤੇ ਸਵਾਲ ਉਠਾਇਆ ਕਿ ਸਰਕਾਰ ਨੌਜਵਾਨਾਂ ਦੇ ਮਜ਼ਾਕ ਤੇ ਵਿਅੰਗ ਤੋਂ ਇੰਨਾ ਡਰ ਰਹੀ ਹੈ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਇਸ ਕਾਰਵਾਈ ਤੋਂ ਪਹਿਲਾਂ ਉਹਨਾਂ ਦੇ ਅਕਾਊਂਟ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸਨ ਸੋਸ਼ਲ ਮੀਡੀਆ ਉੱਤੇ ਕੁਝ ਘੰਟਿਆਂ ਵਿੱਚ ਹੀ ਲੱਖਾਂ ਤੋਂ ਕਰੋੜਾਂ ਤੇ ਕਰੋੜਾਂ ਤੋਂ ਅੱਗੇ ਫਾਲੋਅਰ ਆਪਣੇ ਨਾਲ ਜੋੜਨ ਵਾਲੀ ਇਸ ਕਾਕਰੋਚ ਜਨਤਾ ਪਾਰਟੀ ਦਾ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਸੀ ਵਿਦਹੈਲਡ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਤੁਰੰਤ ਬਾਅਦ ਇੱਕ ਹੋਰ ਹੈਂਡਲ ਕਾਕਰੋਚ ਇਸ ਬੈਕ ਸਾਹਮਣੇ ਆ ਗਿਆ ਜਿਸ ਦੀ ਟੈਗਲਾਈਨ ਵਿੱਚ ਲਿਖਿਆ ਗਿਆ ਸੀ ਕਾਕਰੋਚ ਕਦੇ ਨਹੀਂ ਮਰਦੇ ਇਸ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਸ ਨਵੀਂ ਡਿਜੀਟਲ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ 8.8 million ਫਾਲੋਅਰਸ ਦੇ ਅੰਕੜੇ ਨੂੰ ਵੀ ਪਿੱਛੇ ਛੱਡ ਦਿੱਤਾ ਕਾਕਰੋਚ ਜਨਤਾ ਪਾਰਟੀ ਦੇ ਇੰਸਟਾਗ੍ਰਾਮ ਉੱਤੇ ਫਾਲੋਅਰਸ ਦੀ ਗਿਣਤੀ 13 million ਤੱਕ ਪਹੁੰਚ ਗਈ ਸੀ ਐਕਸ ਉੱਤੇ ਬਲੌਕ ਹੋਣ ਤੋਂ ਪਹਿਲਾਂ ਇਸ ਦੇ 2,09,000 ਤੋਂ ਵੱਧ ਫਾਲੋਅਰ ਹੋ ਗਏ ਸਨ ਅਕਾਊਂਟ ਬਲੌਕ ਹੋਣ ਤੋਂ ਤੁਰੰਤ ਬਾਅਦ ਪਾਰਟੀ ਨੇ ਨਵਾਂ ਐਕਸ ਹੈਂਡਲ ਵੀ ਤਿਆਰ ਕਰ ਲਿਆ ਜਿਸ ਉੱਤੇ ਵੀ ਥੋੜੇ ਮਿੰਟਾਂ ਵਿੱਚ ਹੀ 1,000 ਤੋਂ ਵੱਧ ਲੋਕ ਜੁੜ ਗਏ ਸਨ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਡਿਜੀਟਲ ਅੰਦੋਲਨ ਦੀ ਸ਼ੁਰੂਆਤ 16 ਮਈ ਨੂੰ ਹੋਈ ਸੀ ਦਰਅਸਲ 15 ਮਈ ਨੂੰ ਸੁਪਰੀਮ ਕੋਰਟ ਵਿੱਚ ਇੱਕ ਸੁਣਵਾਈ ਦੌਰਾਨ ਚੀਫ ਜਸਟਿਸ ਸੂਰਿਆ ਕਾਂਤ ਵੱਲੋਂ ਕਥਿਤ ਤੌਰ ਤੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਅਤੇ ਕੁਝ ਐਕਟਿਵਿਸਟ ਲੋਕਾਂ ਦੀ ਤੁਲਨਾ ਕਾਕਰੋਚਾਂ ਅਤੇ ਪਰਜੀਵੀਆਂ ਨਾਲ ਕਰਨ ਦੀ ਟਿੱਪਣੀ ਸਾਹਮਣੇ ਆਈ ਸੀ ਹਾਲਾਂਕਿ ਬਾਅਦ ਵਿੱਚ ਚੀਫ ਜਸਟਿਸ ਨੇ ਸਪਸ਼ਟ ਕੀਤਾ ਸੀ ਕਿ ਉਹਨਾਂ ਦਾ ਇਸ਼ਾਰਾ ਗਲਤ ਤਰੀਕੇ ਨਾਲ ਡਿਗਰੀਆਂ ਲੈ ਕੇ ਸਿਸਟਮ ਵਿੱਚ ਆਉਣ ਵਾਲੇ ਲੋਕਾਂ ਵੱਲ ਸੀ ਪਰ ਇੰਟਰਨੈਟ ਉੱਤੇ ਇਸ ਟਿੱਪਣੀ ਦਾ ਭਾਰੀ ਵਿਰੋਧ ਸ਼ੁਰੂ ਹੋਇਆ ਕੁਝ ਨੌਜਵਾਨਾਂ ਨੇ ਇਸ ਟਿੱਪਣੀ ਨੂੰ ਦਿਲ ਨਾਲ ਲਾ ਲਿਆ ਅਤੇ ਉਹਨਾਂ ਵੱਲੋਂ ਹੀ ਰੋਸ ਵਜੋਂ ਕਾਕਰੋਚ ਸ਼ਬਦ ਦੀ ਵਰਤੋਂ ਕਰਦਿਆਂ ਇਹ ਨਵੀਂ ਪਾਰਟੀ ਆਨਲਾਈਨ ਖੜੀ ਕਰਨ ਦਾ ਐਲਾਨ ਹੋਇਆ ਸੀ ਜਿਸ ਤੋਂ ਬਾਅਦ ਜੈਨ ਜ਼ੀ ਯਾਨੀ ਕਿ ਨਵੀਂ ਪੀੜ੍ਹੀ ਵਿੱਚ ਖਾਸ ਤੌਰ ਤੇ ਇਸ ਪ੍ਰਤੀ ਕਾਫੀ ਉਤਸ਼ਾਹ ਜਾਗਿਆ ਤੇ ਉਹ ਵੱਡੀ ਗਿਣਤੀ ਵਿੱਚ ਇਸ ਨਾਲ ਜੁੜਨ ਲੱਗੇ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆਉਣ ਦਾ ਸਿਲਸਿਲਾ ਹੁਣ ਵੀ ਜਾਰੀ ਹੈ ਚੰਡੀਗੜ੍ਹ ਤੇ ਬਠਿੰਡਾ ਦੇ ਕਈ ਨਾਮਵਰ ਸਕੂਲਾਂ ਨੂੰ ਲੰਘੇ ਕੱਲ ਸਵੇਰੇ ਹੀ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਆਉਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਧਮਕੀ ਭਰੀ ਚਿੱਠੀ ਮਿਲਦਿਆਂ ਹੀ ਸਕੂਲ ਪ੍ਰਸ਼ਾਸਨ ਤੇ ਪੁਲਿਸ ਹਰਕਤ ਵਿੱਚ ਆ ਗਏ ਤੇ ਸੁਰੱਖਿਆ ਦੇ ਰਾਜ ਨਾਲ ਸਾਰੇ ਪ੍ਰਭਾਵਿਤ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਮਿਲੀ ਜਾਣਕਾਰੀ ਮੁਤਾਬਕ ਇਹ ਧਮਕੀ ਭਰੀ ਈਮੇਲ ਸਵੇਰੇ ਲਗਭਗ 7:20 ਉੱਤੇ ਕਈ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਭੇਜੀ ਗਈ ਇਸ ਤੋਂ ਇਲਾਵਾ ਇਸੇ ਈਮੇਲ ਵਿੱਚ ਪੰਜਾਬ ਅਤੇ ਹਰਿਆਣਾ ਸਕੱਤਰੇਤ ਚੰਡੀਗੜ੍ਹ ਹਵਾਈ ਅੱਡੇ ਅਤੇ ਕੁਝ ਹਵਾਈ ਉਡਾਣਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ ਧਮਕੀ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ ਬੰਬ ਨਿਰੋਧਕ ਦਸਤੇ ਡੋਗ ਸਕੁਆਡ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚਿਆਂ ਤੇ ਸਟਾਫ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ ਅਤੇ ਸਕੂਲਾਂ ਦੇ ਬਾਹਰ ਮਾਪਿਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਜਿਸ ਕਾਰਨ ਸੜਕਾਂ ਉੱਤੇ ਜਾਮ ਵਰਗੀ ਸਥਿਤੀ ਬਣ ਗਈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸਾਰੇ ਸਕੂਲਾਂ ਦੀਆਂ ਸ਼ੱਕੀ ਥਾਵਾਂ, ਕਲਾਸਰੂਮਾਂ ਅਤੇ ਖੇਡ ਦੇ ਮੈਦਾਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਕਈ ਘੰਟਿਆਂ ਦੀ ਸਖ਼ਤ ਮੁਸ਼ਕਤ ਅਤੇ ਜਾਂਚ ਤੋਂ ਬਾਅਦ ਪੁਲਿਸ ਨੂੰ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਲੰਘੇ ਕੱਲ ਆਖਿਰਕਾਰ ਇਸ ਮਾਮਲੇ ਸੰਬੰਧੀ ਗ੍ਰਿਫਤਾਰੀ ਵੀ ਹੋਈ ਹੈ। ਲੰਬੇ ਸਮੇਂ ਤੋਂ ਧਮਕੀਆਂ ਆਉਣ ਦਾ ਸਿਲਸਿਲਾ ਜਾਰੀ ਰਿਹਾ ਹੈ ਅਤੇ ਇਸ ਸੰਬੰਧੀ ਹੁਣ ਕਾਰਵਾਈ ਕਰਦਿਆਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਅਤੇ ਜਾਣਕਾਰੀ ਮਿਲੀ ਹੈ ਕਿ ਕੋਲਕਾਤਾ ਤੋਂ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਸਕੂਲਾਂ ਨੂੰ ਉਡਾਉਣ ਦੀਆਂ ਧਮਕੀਆਂ ਦਾ ਨੈਟਵਰਕ ਚਲਾ ਰਿਹਾ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨਾਲ ਹੋਰ ਕੌਣ ਕੌਣ ਇਹਦੇ ਵਿੱਚ ਸ਼ਾਮਿਲ ਹੋ ਸਕਦਾ ਹੈ, ਇਸ ਪਿੱਛੇ ਕੀ ਮਕਸਦ ਚੱਲ ਰਿਹਾ ਸੀ। ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ ਕਿ WHO ਵੱਲੋਂ ਅਫਰੀਕਨ ਦੇਸ਼ਾਂ ਵਿੱਚ ਫੈਲੀ ਇਬੋਲਾ ਵਾਇਰਸ ਬਿਮਾਰੀ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਣ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਅਤੇ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ ਵੱਲੋਂ ਜਾਰੀ ਤਾਜ਼ਾ ਐਡਵਾਈਜ਼ਰੀ ਮੁਤਾਬਕ ਖਾਸ ਕਰਕੇ ਅਫਰੀਕਨ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਲਈ ਨਵੇਂ ਸਖ਼ਤ ਨਿਯਮ ਲਾਗੂ ਕੀਤੇ ਗਏ ਨੇ। ਸਰਕਾਰ ਨੇ ਦਿੱਲੀ, ਮੁੰਬਈ ਅਤੇ ਹੋਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਸਮੇਤ ਸਮੁੰਦਰੀ ਬੰਦਰਗਾਹਾਂ ਉੱਤੇ ਨਿਗਰਾਨੀ ਵਧਾ ਦਿੱਤੀ ਹੈ। ਡੈਮੋਕਰੈਟਿਕ ਰਿਪਬਲਿਕ ਆਫ ਕੋਂਗੋ, ਯੁਗਾਂਡਾ ਅਤੇ ਦੱਖਣੀ ਸੁਡਾਨ ਵਰਗੇ ਉੱਚ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਇਮੀਗ੍ਰੇਸ਼ਨ ਤੋਂ ਪਹਿਲਾਂ ਹੈਲਥ ਡੈਸਕ ਉੱਤੇ ਰਿਪੋਰਟ ਕਰਨਾ ਲਾਜ਼ਮੀ ਕਰ ਦਿੱਤਾ ਗਿਆ। ਜਿਨ੍ਹਾਂ ਮੁਸਾਫਰਾਂ ਵਿੱਚ ਬੁਖਾਰ ਜਾਂ ਹੋਰ ਲੱਛਣ ਵਿਖਾਈ ਦੇਣਗੇ ਉਹਨਾਂ ਨੂੰ ਤੁਰੰਤ ਹੁਣ ਤੋਂ ਆਈਸੋਲੇਸ਼ਨ ਵਿੱਚ ਭੇਜਿਆ ਜਾਵੇਗਾ। ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਦਾ ਆਲਮ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਸਾਰੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਇਸਦਾ ਅਸਰ ਵਿਖਾਈ ਦੇਣ ਲੱਗਾ। ਪੈਟਰੋਲ ਅਤੇ ਡੀਜ਼ਲ ਦੇ ਸੰਕਟ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤੇਲ ਦੀ ਖਪਤ ਨੂੰ ਘਟਾਉਣ ਅਤੇ ਖਰਚਿਆਂ ਵਿੱਚ ਕਟੌਤੀ ਕਰਨ ਲਈ ਕਦਮ ਚੁੱਕੇ ਨੇ। ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਅਦਾਲਤ ਵਿੱਚ ਆਉਣ ਜਾਣ ਨੂੰ ਘਟਾਉਣ ਅਤੇ ਡਿਜੀਟਲ ਦੇ ਸਾਂਝੇ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ ਤਾਂ ਕਿ ਅਦਾਲਤੀ ਕੰਮਕਾਰ ਵੀ ਬਿਨਾਂ ਕਿਸੇ ਰੁਕਾਵਟ ਦੇ ਚੱਲਦਾ ਰਹੇ। ਇਹਨਾਂ ਨਵੇਂ ਨਿਯਮਾਂ ਤਹਿਤ ਜੱਜਾਂ ਨੂੰ ਆਪਸ ਵਿੱਚ ਕਾਰ ਪੂਲਿੰਗ, ਇੱਕੋ ਗੱਡੀ ਸਾਂਝੀ ਕਰਨਾ ਦੀ ਅਪੀਲ ਕੀਤੀ ਗਈ ਹੈ। ਇਸ ਨਾਲ ਹੀ ਇਹ ਵੀ ਹੁਕਮ ਦਿੱਤੇ ਗਏ ਨੇ ਕਿ ਅਦਾਲਤ ਵਿੱਚ ਸੂਚੀਬੱਧ ਜ਼ਿਆਦਾਤਰ ਮਾਮਲਿਆਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ। ਇਸ ਲਈ ਹਦਾਇਤ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਵੀਡੀਓ ਲਿੰਕ ਮੁਹੱਈਆ ਕਰਵਾਉਣ, ਇੰਟਰਨੈਟ ਸੇਵਾਵਾਂ ਯਕੀਨੀ ਬਣਾਉਣ ਅਤੇ ਪੂਰੀ ਤਕਨੀਕੀ ਮਦਦ ਦੇਣ ਤਾਂ ਜੋ ਜੱਜਾਂ ਅਤੇ ਵਕੀਲਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸੇ ਤਰ੍ਹਾਂ ਵਕੀਲਾਂ ਨੂੰ ਵੀ ਇਸ ਡਿਜੀਟਲ ਪ੍ਰਣਾਲੀ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਨੂੰ ਦੂਰ ਕਰਨ ਲਈ ਕੁਝ ਖਾਸ ਆਗੂਆਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ ਨੇ। ਹਾਲਾਂਕਿ ਮੀਟਿੰਗਾਂ ਵਿੱਚ ਅੰਦਰੂਨੀ ਮਤਭੇਦਾਂ ਨੂੰ ਸੁਲਝਾਉਣਾ ਏਜੰਡੇ ਉੱਤੇ ਸੀ, ਪਰ ਸੂਬੇ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਵੀ ਆਮ ਆਦਮੀ ਪਾਰਟੀ ਆਗੂਆਂ ਵਿਚਕਾਰ ਮੁੱਖ ਚਿੰਤਾ ਦਾ ਵਿਸ਼ਾ ਬਣ ਕੇ ਉਭਰੀ ਹੈ। ਇਸ ਮੀਟਿੰਗ ਵਿੱਚ ਦਿੱਲੀ ਤੋਂ ਵੀ ਕਈ ਆਗੂ ਸ਼ਾਮਿਲ ਹੋਏ ਨੇ। ਸ਼ੁਰੂਆਤ ਵਿੱਚ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਸਥਾਨਕ ਆਗੂਆਂ ਤੇ ਸਮਰਥਕਾਂ ਨੂੰ ਮੁੱਖ ਮੰਤਰੀ ਅਤੇ ਕੇਜਰੀਵਾਲ ਦੇ ਇਸ ਦੌਰੇ ਦੇ ਉਦੇਸ਼ ਬਾਰੇ ਸਪਸ਼ਟਤਾ ਨਹੀਂ ਸੀ। ਇਸ ਦੌਰਾਨ ਆਏ ਸੀਨੀਅਰ ਆਗੂਆਂ ਨੇ ਜੋ ਮੀਟਿੰਗਾਂ ਕੀਤੀਆਂ ਉਹਨਾਂ ਵਿੱਚ ਇਹਨਾਂ ਸਾਰੇ ਮੁੱਦਿਆਂ ਉੱਤੇ ਚਰਚਾ ਹੋਈ ਹੈ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਤੈਅ ਹੋਏ ਨਿਰਦੇਸ਼ ਹੁਣ ਉਹਨਾਂ ਲੋਕਾਂ ਰਾਹੀਂ ਬਾਕੀ ਆਗੂਆਂ ਤੱਕ ਪਹੁੰਚਾਏ ਜਾਣਗੇ ਜਿਨ੍ਹਾਂ ਨੇ ਇਸ ਗੱਲਬਾਤ ਵਿੱਚ ਹਿੱਸਾ ਲਿਆ ਸੀ। ਪੰਜਾਬ ਦੇ ਮੌਸਮ ਸੰਬੰਧੀ ਤੁਹਾਨੂੰ ਤਾਜ਼ਾ ਜਾਣਕਾਰੀ ਦਈਏ ਤਾਂ ਗਰਮੀ ਨੇ ਲੋਕਾਂ ਦਾ ਹਾਲ ਬੇਹਾਲ ਕੀਤਾ ਹੋਇਆ। ਪੰਜਾਬ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਣ ਵੱਲ ਵੱਧ ਰਿਹਾ ਹੈ। ਲੰਘੇ ਗੱਲ ਬਠਿੰਡੇ ਤੋਂ ਬਾਅਦ ਹੁਣ ਫਰੀਦਕੋਟ ਸਭ ਤੋਂ ਗਰਮ ਇਲਾਕਾ ਸਾਬਤ ਹੋਇਆ ਜਿੱਥੇ ਤਾਪਮਾਨ ਲਗਭਗ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪੰਜਾਬ ਦੇ ਸਾਰੇ ਹੀ ਸ਼ਹਿਰਾਂ ਵਿੱਚ ਹੁਣ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਚੱਲ ਰਿਹਾ ਹੈ ਅਤੇ ਇਸ ਵੇਲੇ ਪੰਜਾਬ ਵਿੱਚ ਜੋ ਤਾਪਮਾਨ ਹੈ ਉਹ ਸਾਲ ਦੇ ਇਸ ਸਮੇਂ ਦੌਰਾਨ ਔਸਤਨ ਜੋ ਤਾਪਮਾਨ ਹੋਣਾ ਚਾਹੀਦਾ ਸੀ ਉਸ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਤੱਕ ਵੱਧ ਚੱਲ ਰਿਹਾ ਹੈ। ਇਸ ਦਰਮਿਆਨ ਰਾਹਤ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਅੱਜ ਭਾਰਤੀ ਸਮੇਂ ਮੁਤਾਬਕ ਸ਼ੁੱਕਰਵਾਰ 22 ਮਈ ਨੂੰ ਪੰਜਾਬ ਅੰਦਰ ਇੱਕਾ ਦੁੱਕਾ ਥਾਵਾਂ ਉੱਤੇ ਬੱਦਲਵਾਈ ਬਣੇ ਰਹਿਣ ਅਤੇ ਹਲਕੀ ਬੂੰਦਾਬਾਂਦੀ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਲੋੜੀਂਦੀ ਰਾਹਤ ਮਿਲ ਸਕਦੀ ਹੈ। ਇਸ ਦਰਮਿਆਨ ਗਰਮੀ ਜੋ ਵਧੀ ਹੈ ਉਸ ਨਾਲ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ ਅਤੇ ਬਿਜਲੀ ਬੋਰਡ ਦੇ ਉੱਪਰ ਸਪਲਾਈ ਬਰਕਰਾਰ ਰੱਖਣ ਦਾ ਦਬਾਅ ਵੀ ਲਗਾਤਾਰ ਵੱਧ ਰਿਹਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਪਾਉਂਦੇ ਹਾਂ। 5 ਦੇਸ਼ਾਂ ਦੀ ਵਿਦੇਸ਼ ਯਾਤਰਾ ਤੋਂ ਪਰਤਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮੰਤਰੀ ਪਰਿਸ਼ਦ ਦੇ ਨਾਲ ਲੰਮੀ ਬੈਠਕ ਕੀਤੀ ਹੈ ਤੇ ਹਰ ਪੱਧਰ ਉੱਤੇ ਤਿਆਰ ਰਹਿਣ ਲਈ ਕਿਹਾ ਹੈ। ਪ੍ਰਮੁੱਖ ਤੌਰ ਤੇ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਮੰਡਲ ਨੂੰ ਗੈਰ ਜ਼ਰੂਰੀ ਖਰਚ ਵਿੱਚ ਕਟੌਤੀ ਕਰਨ ਲਈ ਕਿਹਾ ਹੈ। ਦੇਸ਼ ਅੰਦਰ ਪ੍ਰਮੁੱਖ ਤੌਰ ਤੇ ਦਾਖਲਾ ਪ੍ਰੀਖਿਆਵਾਂ ਕਰਵਾਉਣ ਵਾਲੀ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ NTA ਨੇ ਕਿਹਾ ਹੈ ਕਿ ਪਿਛਲੇ ਦਿਨੀ ਨੀਟ ਦਾ ਪੇਪਰ ਲੀਕ ਹੋਣ ਸੰਬੰਧੀ ਜੋ ਰੌਲਾ ਪਿਆ ਪੇਪਰ ਲੀਕ ਨਹੀਂ ਹੋਇਆ ਬਲਕਿ ਸਿਸਟਮ ਕੰਪਰੋਮਾਈਜ਼ ਹੋਇਆ ਅਤੇ ਮਰਾਠੀ ਵਿੱਚ ਅਨੁਵਾਦ ਕਰਨ ਵਾਲੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਵਾਲ ਦੱਸੇ ਸਨ। ਅਮੈਰੀਕਾ ਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤਾ ਯੂਰੇਨੀਅਮ ਕਾਰਨ ਮੁੜ ਮੁਸ਼ਕਲਾਂ ਵਿੱਚ ਘਿਰਦਾ ਜਾ ਰਿਹਾ ਹੈ। ਈਰਾਨ ਨੇ ਕਿਹਾ ਕਿ ਉਹ ਆਪਣੇ ਵਿਕਸਿਤ ਯੂਰੇਨੀਅਮ ਭੰਡਾਰ ਨੂੰ ਕਿਸੇ ਵੀ ਹਾਲਤ ਵਿੱਚ ਦੇਸ਼ ਤੋਂ ਬਾਹਰ ਨਹੀਂ ਜਾਣ ਦੇਵੇਗਾ। ਦੂਜੇ ਬੰਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਕਿਸੇ ਵੀ ਸਥਿਤੀ ਵਿੱਚ ਯੂਰੇਨੀਅਮ ਹਾਸਲ ਕਰਕੇ ਹੀ ਰਹਿਣਗੇ। ਇਸ ਦਰਮਿਆਨ ਪਾਕਿਸਤਾਨ ਨੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਉਣ ਲਈ ਕੂਟਨੀਤਿਕ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ। ਪੰਜਾਬ ਅੰਦਰ ਸਫਾਈ ਮੁਲਾਜ਼ਮਾਂ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਸੀ। ਆਪਣੀਆਂ ਬਕਾਇਆ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਹੁਣ ਪੰਜਾਬ ਸਰਕਾਰ ਨਾਲ ਗੱਲਬਾਤ ਮਗਰੋਂ ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਗਈ ਹੈ ਅਤੇ ਬਕਾਇਆ ਮੰਗਾਂ ਲਈ 1 ਮਹੀਨੇ ਦੇ ਅੰਦਰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਮੇਟੀ ਬਣਾਈ ਜਾਵੇਗੀ। IPL ਦੇ ਲੰਘੇ ਕੱਲ ਹੋਏ ਤਾਜ਼ਾ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਦੀ ਟੀਮ ਨੇ ਚੇਨਈ ਸੁਪਰ ਕਿੰਗਸ ਨੂੰ 99 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਨਤੀਜੇ ਦੀ ਅਹਿਮੀਅਤ ਇਹ ਹੈ ਕਿ ਇਸ ਹਾਰ ਦੇ ਨਾਲ ਚੇਨਈ ਸੁਪਰ ਕਿੰਗਸ ਦੀ ਟੀਮ IPL ਪਲੇਅ ਆਫ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ ਜਦਕਿ ਗੁਜਰਾਤ ਟਾਈਟਨਸ ਦੀ ਟੀਮ ਨੇ

0: ਖਬਰਾਂ ਦਾ ਬੁਲੇਟਿਨ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
1: ਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
2: ਪਹਿਲਾਂ ਨਾਲੋਂ ਵੀ ਘੱਟ।
1: ਹਾਂ ਵੇਖੋ, ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ML ਸਿਰਫ $5.99 ਚ।
2: ਇਹ ਤਾਂ ਹੋਰ ਵੀ ਘੱਟ ਹੈ,
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ ਤੂੰ ਕਿੱਥੇ ਜਾ ਰਹੀ ਹੈ?
1: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: Thanks for being the designated driver. My turn's next week.
5: You're the best.
4: Hey, DD, can I buy you a pop?
6: All good, guys.
4: No matter how you thank your designated driver, it helps show your appreciation for their commitment to your safety. Having a DD is one of the easiest and most effective ways to prevent impaired driving. License suspensions, fines, and even jail time. All of this can be prevented by having a DD. Thank you. From Arrive Alive, Drive Sober, The Beer Store, and Desjardins Insurance.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: Fashion IQ, Fashion IQ, latest design, trending outfits,
2: ladies suit, lehenge, garare, sharare,
1: kurte, pajame, sherwaniya, coat, pant, blazer, ate kids fashion,
2: vintage te safari luggage sets di vaddi collection, theme wedding le top tailor team vi available, Fashion IQ, Fashion IQ, hone call karo 905-453-2225 ya Google te search karo Fashion IQ, special gift le radio udaan da reference dena na
3: ਇਹ ਸੱਚ ਕਿਹੋ ਜਿਹਾ ਹੁੰਦਾ
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
5: ਮਿੱਟੀ ਚੁਗਦੀ ਫਸਲ ਸੱਚ ਹੈ
4: ਖੁਰੋ ਦੀ ਪਾਣੀ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ।

ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਕਰ ਦੇ ਕਿ ਅੱਜ ਦਾ ਦਿਨ ਤੁਹਾਡਾ ਬਹੁਤ ਹੀ ਖੂਬਸੂਰਤ ਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਵੇਗਾ। ਤੁਹਾਡੀ ਖੂਬਸੂਰਤੀ ਨੂੰ ਹੋਰ ਬਰਕਰ ਰੱਖਦੇ ਹੋਏ ਖੂਬਸੂਰਤ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਗਏ। ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:05 ਹੋ ਗਏ ਆ, ਸੋ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਦਾ ਪ੍ਰੋਗਰਾਮ ਬਹੁਤ ਹੀ ਖੂਬਸੂਰਤ ਹਮੇਸ਼ਾ ਦੀ ਤਰ੍ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ। ਸੋ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸੋ ਗੱਲਾਂ ਬਾਤਾਂ ਦੇ ਨਾਲ ਅੱਜ ਬਹੁਤ ਹੀ ਪਿਆਰੇ ਖੂਬਸੂਰਤ ਮਹਿਮਾਨ ਸਾਡੇ ਸਟੂਡੀਓ ਵਿੱਚ ਪਹੁੰਚੋਗੇ, ਉਹਨਾਂ ਨਾਲ ਵੀ ਰੂਬਰੂ ਕਰਵਾਵਾਂਗੇ। ਪਰ ਸਭ ਤੋਂ ਪਹਿਲਾਂ ਜਿੱਦਾਂ ਕੋਈ ਵੀ ਤੁਸੀਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋ, ਗੱਲਾਂ ਬਾਤਾਂ ਕਰਦੇ ਹੋ, ਅਤੇ ਉਹ ਗੱਲਾਂ ਬਾਤਾਂ ਦੇ ਵਿੱਚ ਮਿਠਾਸ, ਮੁਹੱਬਤ ਅਤੇ ਉਹਦਾ ਰੰਗ ਨਾ ਭਰਿਆ ਜਾਵੇ, ਮੈਨੂੰ ਲੱਗਦਾ ਕਿ ਕੋਈ ਵੀ ਪ੍ਰੋਗਰਾਮ ਆ ਉਹਦੇ ਬਿਨਾਂ ਫਿੱਕਾ ਹੁੰਦਾ। ਜਿੱਦਾਂ ਮੇਰਾ ਹਮੇਸ਼ਾ ਹੀ ਇੱਕ ਦਿਨ ਤੋਂ ਬਾਅਦ ਜਦੋਂ ਦੂਜਾ ਦਿਨ ਚੜ੍ਹਦਾ ਔਰ ਰਾਤ ਨੂੰ 9 ਤੋਂ 10 ਤੋਂ ਬਾਅਦ ਫਿਰ ਮੈਂ ਅਗਲੇ ਦਿਨ 9 ਤੋਂ 10 ਦੀ ਵੇਟ ਕਰਦਾ ਕਿ ਕਿੱਦਾਂ ਜਾ ਕੇ ਤੁਹਾਡੇ ਨਾਲ ਰੂਬਰੂ ਹੋਣਾ, ਗੱਲਾਂ ਬਾਤਾਂ ਕਰਨੀਆਂ, ਅਤੇ ਉਹਦੇ ਉੱਤੇ ਤੋਂ ਬੋਲਾਂ ਕਿ ਕਾਸ਼ ਆਪਾਂ ਮਿਲੇ ਨਾ ਹੁੰਦੇ, ਕਾਸ਼ ਆਪਾਂ ਮਿਲੇ ਨਾ ਹੁੰਦੇ ਫਿਰ ਇੱਕ ਦੂਜੇ ਨਾਲ ਗਿਲੇ ਨਾ ਹੁੰਦੇ, ਕਾਸ਼ ਆਪਾਂ ਮਿਲੇ ਨਾ ਹੁੰਦੇ ਫਿਰ ਇੱਕ ਦੂਜੇ ਨਾਲ ਗਿਲੇ ਨਾ ਹੁੰਦੇ, ਆਪਾਂ ਵੀ ਫਿਰ ਟੁੱਟਣਾ ਨਹੀਂ ਸੀ ਜੇ ਫੁੱਲਾਂ ਵਾਂਗੂ ਖਿਲੇ ਨਾ ਹੁੰਦੇ, ਜੇ ਫੁੱਲਾਂ ਵਾਂਗੂ ਖਿਲੇ ਨਾ ਹੁੰਦੇ। ਬਾਤ ਜੀ 905-673-3337 ਸਟੂਡੀਓ ਦਾ ਨੰਬਰ ਦੇ ਦਈਏ। ਕੋਈ ਵੀ ਗੱਲਬਾਤ, ਕੋਈ ਵੀ ਗੀਤ ਸੰਗੀਤ ਸੁਣਨਾ ਹੋਵੇ ਤਾਂ ਤੁਹਾਡੀ ਫਰਮਾਇਸ਼। ਅੱਜ ਖੂਬਸੂਰਤ ਦਿਨ ਦੇ ਵਿੱਚ ਫਿਰ ਇੱਕ ਵਾਰ ਖੂਬਸੂਰਤ ਸ਼ਾਮ ਦੇ ਵਿੱਚ ਗੱਲਾਂ ਕਰਨ ਦਾ ਮੌਕਾ ਮਿਲਿਆ ਔਰ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ। ਔਰ ਸੁਣਨ ਵਾਲੇ ਸਾਰੇ ਦੋਸਤਾਂ, ਮਿੱਤਰਾਂ, ਪਿਆਰਿਆਂ, ਸੱਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਤੁਸੀਂ ਰੋਡਾਂ ਦੇ ਉੱਪਰ, ਘਰਾਂ 'ਤੇ, ਬੱਸਾਂ ਦੇ ਵਿੱਚ, ਟਰੱਕਾਂ ਦੇ ਵਿੱਚ, ਕਾਰਾਂ ਦੇ ਵਿੱਚ, ਗੱਡੀਆਂ ਦੇ ਵਿੱਚ, ਜਿੱਥੋਂ ਤੁਸੀਂ AM 530 ਨੂੰ ਟਿਊਨ ਕੀਤਾ ਹੋਇਆ ਅਤੇ ਰੇਡੀਓ ਪ੍ਰੋਗਰਾਮ ਉਡਾਣ ਦਾ ਤੁਸੀਂ ਆਨੰਦ ਮਾਣ ਰਹੇ ਹੋ, ਅਤੇ ਸਾਰਿਆਂ ਨੂੰ ਪਿਆਰ, ਸਤਿਕਾਰ, ਲਵ ਯੂ, ਜ਼ਿੰਦਗੀ ਜ਼ਿੰਦਾਬਾਦ। ਅਤੇ ਅੱਜ ਦੇ ਸਾਡੇ ਸਟੂਡੀਓ ਦੇ ਵਿੱਚ ਸਾਡੇ ਖਾਸ ਮਹਿਮਾਨ, 24 ਮਈ ਨੂੰ ਬਹੁਤ ਵੱਡਾ ਮੇਲਾ ਹੋਣ ਜਾ ਰਿਹਾ। ਜਿੰਨੀਆਂ ਵੀ ਭੈਣਾਂ ਇਸ ਟਾਈਮ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਦੱਸਣਾ ਚਾਹੁੰਦੇ ਕਿ ਲਾਸਟ ਹੋਕਾ, ਵੈਸੇ ਤਾਂ ਪ੍ਰੋਗਰਾਮ 6 ਦਿਨ ਪਹਿਲਾਂ ਹੀ ਸੋਲਡ ਆਊਟ ਹੋ ਗਿਆ ਸੀਗਾ। ਸੋ ਅੱਜ ਫਿਰ ਕੁਛ ਕੁ ਟਿਕਟਾਂ ਬਹੁਤ ਇੱਧਰੋਂ ਉੱਧਰੋਂ ਕੱਢ ਕੇ ਤੁਹਾਡੀ ਫਰਮਾਇਸ਼ 'ਤੇ ਬਹੁਤ ਸਾਰੀਆਂ ਭੈਣਾਂ ਰਹਿ ਗਈਆਂ ਜਿਹੜੇ ਐਨ ਮੌਕੇ 'ਤੇ, ਕਈ ਹੁੰਦੇ ਨੇ ਕਿ ਬਈ ਮੌਕੇ 'ਤੇ ਹੀ ਚੌਕਾ ਮਾਰਨਾ। ਸੋ ਐਸੀਆਂ ਭੈਣਾਂ ਵਾਸਤੇ ਕੁਛ ਕੁ ਟਿਕਟਾਂ ਲੈ ਕੇ ਆ ਗਏ ਹਾਂ। ਜੇ ਤੁਸੀਂ ਲੱਕੀ ਹੋ ਤਾਂ ਲੈ ਸਕਦੇ ਹੋ, ਨਹੀਂ ਤਾਂ ਭਈ ਜੋ ਪਹਿਲਾਂ ਆ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ। ਸੋ ਉਹਨਾਂ ਵਾਸਤੇ ਫਿਰ ਇੱਕ ਵਾਰ ਅਸੀਂ ਮੀਨੂ ਜੀ ਉਹਨਾਂ ਨੂੰ ਲੈ ਕੇ ਆਏ ਸਟੂਡੀਓ 'ਚ। ਮੀਨੂ ਈਵੈਂਟਸ ਅੰਪਾਇਰ ਲੈ ਕੇ ਆਏ ਨੇ ਮੇਲਾ ਬ੍ਰੈਂਪਟਨ ਦੀਆਂ ਤੀਆਂ, ਸਭ ਤੋਂ ਵੱਡੀਆਂ ਤੀਆਂ ਪਿੰਡ ਬ੍ਰੈਂਪਟਨ ਦੀਆਂ। ਸੋ ਤੀਆਂ ਪਿੰਡ ਬ੍ਰੈਂਪਟਨ ਦੀਆਂ ਹੋਈਆਂ ਪਈਆਂ ਚਾਰੇ ਪਾਸੇ, ਸੋਸ਼ਲ ਮੀਡੀਆ ਖੋਲ੍ਹ ਲਓ, ਰੇਡੀਓ ਨੈਟਵਰਕਸ ਦੇਖ ਲਓ, ਚਾਰੇ ਪਾਸੇ ਇੰਨਾ ਹੋਇਆ ਕਿ ਮੇਲਾ ਕੁਛ ਦਿਨਾਂ ਦੇ ਵਿੱਚ ਸੋਲਡ ਆਊਟ ਹੋ ਗਿਆ। ਅਤੇ ਰੱਬ ਵੀ ਮਿਹਰਬਾਨ ਹੋ ਗਿਆ, ਰੱਬ ਵੀ ਕਹਿੰਦਾ ਕਿ ਮੈਂ ਕਿਣ ਮਿਣ ਕਰ ਦੇਣੀ ਉਸ ਦਿਨ। ਸੋ ਸਾਰੀਆਂ ਭੈਣਾਂ ਨੂੰ ਦੱਸ ਦਈਏ ਕਿ ਜਿਹਨਾਂ ਜਿਹਨਾਂ ਦੇ ਵੀ ਸਵਾਲ ਆ ਕਿ ਹੁਣ ਬਈ ਭੇਜਣਾ ਚਾਹੀਏ
1: ਜੀ,
0: ਸੋ ਉਹਨਾਂ ਨੂੰ ਦੱਸ ਦਈਏ ਕਿ ਮੇਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਖੂਬਸੂਰਤ ਹੋਣ ਜਾ ਰਿਹਾ, ਮੇਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਇੰਟਰਸਟਿੰਗ ਹੋਣ ਜਾ ਰਿਹਾ, ਮੇਲਾ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਰੰਗ ਭਰਨ ਜਾ ਰਿਹਾ। ਉਹ ਰੰਗ ਭਰਨੇ ਆ ਤੁਹਾਡੇ, ਤੁਸੀਂ ਆਉਣਾ ਆ ਅਤੇ ਚਾਰ ਚੰਨ ਲਾਉਣੇ ਆ, ਕਿਉਂਕਿ ਮੇਲਾ ਹੋ ਗਿਆ ਹੁਣ ਵੱਡੇ ਬ੍ਰੈਂਪਟਨ ਫੇਅਰ ਗਰਾਊਂਡ ਦੇ ਬਹੁਤ ਵੱਡੇ ਹਾਲ ਦੇ ਵਿੱਚ ਇਨਡੋਰ, ਪਰ ਤੁਹਾਨੂੰ ਇੱਦਾਂ ਲੱਗਣਾ ਕਿ ਬਸ ਆਊਟਡੋਰ ਹੀ ਆ। ਬਹੁਤ ਸਾਰਾ ਫਨ, ਬਹੁਤ ਸਾਰੀ ਐਕਟੀਵਿਟੀ ਤੁਹਾਨੂੰ, ਤੀਆਂ ਪਿੰਡ ਬ੍ਰੈਂਪਟਨ ਦਾ ਮੇਲਾ, ਔਰ ਇਹ ਮੇਲਾ ਇੱਕ ਯਾਦਗਾਰ ਮੇਲਾ ਹੋ ਕੇ ਨਿਬੜਨਾ। ਬਾਅਦ 'ਚ ਫਿਰ ਤੁਸੀਂ ਵੀਡੀਓ ਵੇਖ ਕੇ ਕਹਿਣਾ ਕਿ ਉਹ ਕਾਸ਼ ਅਸੀਂ ਵੀ ਚਲੇ ਜਾਂਦੇ, ਕਾਸ਼ ਅਸੀਂ ਵੀ ਚਲੇ ਜਾਂਦੇ। ਪਰ ਮੀਨੂ ਜੀ ਕਹਿੰਦੇ ਕਿ ਟਿਕਟਾਂ ਹੁਣ ਬਹੁਤ ਸੀਮਤ ਆ, ਬਹੁਤ ਘੱਟ ਆ, ਅਤੇ ਤੁਸੀਂ ਜੇ ਲਾਸਟ ਮੌਕੇ 'ਤੇ ਚੌਕਾ ਮਾਰਨਾ ਅਤੇ ਟਿਕਟਾਂ ਲੈ ਲਓ, ਫਿਰ ਮੈਨੂੰ ਲੱਗਦਾ ਕਿ ਹੁਣ ਤਾਂ ਇਹ ਵੀ ਨਹੀਂ ਕਹਿ ਸਕਦੇ ਕਿ ਡਿਸਕਾਊਂਟ, ਕਿਉਂਕਿ ਟਿਕਟਾਂ ਹੈ ਹੀ ਨਹੀਂ ਆ। ਸੋ ਮੀਨੂ ਜੀ ਸਾਡੇ ਨਾਲ ਜੁੜੇ ਹੋਏ ਨੇ ਮੀਨੂ ਈਵੈਂਟਸ ਅੰਪਾਇਰ ਤੋਂ। ਮੀਨੂ ਜੀ ਬਹੁਤ ਬਹੁਤ ਸਵਾਗਤ ਹੈ ਸਟੂਡੀਓ, ਤੁਹਾਡਾ ਕੀ ਹਾਲ ਚਾਲ?
1: ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ, ਅਤੇ ਹਾਲ ਚਾਲ ਬਹੁਤ ਵਧੀਆ ਜੀ।
0: ਕਿਆ ਬਾਤ ਆ, ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਚਿਹਰੇ, ਔਰ ਸਾਡੇ ਨਾਲ ਇੱਕ ਗੱਭਰੂ ਬੈਠਾ ਆ, ਬੜਾ ਘੈਂਟ MC, ਬੜਾ ਮਜਾਜੀ ਗੱਭਰੂ, ਅਤੇ ਜਦੋਂ ਕਹਿੰਦੇ ਬੋਲਦਾ ਸਟੇਜ 'ਤੇ ਚੜ੍ਹਦਾ, ਅਤੇ ਫਿਰ ਕਹਿੰਦੇ ਹੁੰਦੇ ਨੇ ਕਿ ਉੱਚਾ ਲੰਮਾ ਗੱਭਰੂ, ਅਤੇ ਇਹਦੀ ਉੱਚੀ ਲੰਮੀ ਹੇਕ, ਫੜੀ ਨਹੀਂ ਮਾਏ ਰੋਟੀਆਂ, ਅਤੇ ਮੈਂ ਮੁੰਡਾ ਆਵਾਂ ਵੇਖ, ਅਤੇ ਉਹ ਮੁੰਡਾ ਸਾਡਾ ਜਗਮੀਤ ਸੈਣੀ, ਅਤੇ MC ਟੌਪ ਦਾ MC, ਔਰ ਕੜਕਵੀਂ ਆਵਾਜ਼ ਉਸ ਦਿਨ ਤੁਸੀਂ ਸਟੇਜ 'ਤੇ ਦੇਖੋਗੇ ਕਿਵੇਂ ਗੂੰਜਦਾ। ਅਤੇ ਜਗਮੀਤ ਦਾ ਵੀ ਆਪਾਂ ਸਵਾਗਤ ਕਰਦੇ ਹਾਂ। ਜਗਮੀਤ ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ, ਹਾਊ ਆਰ ਯੂ, ਤੁਸੀਂ ਕਿੱਦਾਂ ਜੀ?
0: ਉਹ ਕਿਆ ਬਾਤ ਮੁੰਡੇ, ਤੇਰੀ ਤਾਂ ਆਵਾਜ਼ ਹੀ ਬੜੀ ਘੈਂਟ ਆ, ਮਾਈਕ 'ਤੇ ਤਾਂ ਤੁਸੀਂ ਗੂੰਜ ਰਹੇ ਹੋ ਪੂਰੇ।
2: ਥੈਂਕ ਯੂ ਜੀ। ਉਸ ਦਿਨ ਵੀ ਬਹੁਤ ਕੁਝ ਪਲੈਨਡ ਆ, ਮੀਨੂ ਜੀ ਨਾਲ ਬੈਠ ਕੇ ਸਾਰਾ ਸਕੇਜੂਲ ਬਣਾਇਆ, ਤੁਹਾਡੇ ਨਾਲ ਬੈਠ ਕੇ ਸਾਰਾ ਸਕੇਜੂਲ ਬਣਾਇਆ। ਸੋ ਤੁਹਾਡੇ ਦੋਨਾਂ ਦੇ ਇਨਪੁਟ ਦੇ ਨਾਲ ਆਈ ਥਿੰਕ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜਾ ਉੱਥੇ ਅਸੀਂ ਕਰਾਂਗੇ ਜਿਹੜਾ ਐਂਟਰਟੇਨ ਇਹਨਾਂ ਨੂੰ ਨਾ ਕਰੇ।
0: ਕੀ ਬਾਤ ਹੈ ਬਈ, ਬਹੁਤ ਹੀ ਚੜ੍ਹਦੀ ਕਲਾ ਵਾਲਾ ਗੱਭਰੂ ਆ, ਅਤੇ ਫਿਰ ਉੱਦਣ ਚੜ੍ਹਦੀ ਕਲਾ ਥੋੜ੍ਹੀ ਜਿਹੀ ਡਿਫਰੈਂਟ ਹੋ ਜਾਣੀ ਹੈ, ਉੱਦਣ ਫਿਰ ਇੱਕ ਵਾਈਬ ਡਿਫਰੈਂਟ ਹੋਣੀ। ਜਿੰਨੀ ਇਹਦੀ ਆਵਾਜ਼ ਦੇ ਵਿੱਚ ਤੁਸੀਂ ਠਹਿਰਾਵ ਦੇਖ ਰਹੇ ਨਾ, ਉੱਦਣ ਇਹ ਠਹਿਰਾਵ ਨਹੀਂ ਹੋਣਾ। ਉੱਦਣ ਤਾਂ ਇਹ ਕਹਿੰਦਾ ਬਸ ਚੱਕ ਦਿਉ, ਰੱਖ ਦਿਉ ਬੋਲੀਆਂ, ਭੰਗੜਾ, ਉੱਦਣ ਦਾ ਗਿੱਧਾ, ਫਿਰ ਉੱਦਣ ਦਾ ਆਈ ਡੋਂਟ ਨੋ ਕਿ ਕੀ ਸਰਪ੍ਰਾਈਜ਼ ਤੁਹਾਡੇ ਵਾਸਤੇ ਲੈ ਕੇ ਆਇਆ।
2: ਪ੍ਰਾਈਜ਼ ਤੇ ਪ੍ਰਾਈਜ਼ ਵੰਡਣਾ ਜੀ, ਪ੍ਰਾਈਜ਼ ਤੇ ਪ੍ਰਾਈਜ਼,
0: ਪ੍ਰਾਈਜ਼ ਤੇ ਪ੍ਰਾਈਜ਼ ਤੇ ਸਰਪ੍ਰਾਈਜ਼ ਤੇ ਸਰਪ੍ਰਾਈਜ਼,
2: ਯੈਸ,
0: ਇਹ ਇਕੱਠਾ ਹੀ ਹੋ ਜਾਣਾ ਕੰਮ, ਕਿਉਂਕਿ ਸਰਪ੍ਰਾਈਜ਼ ਵੀ ਬਹੁਤ ਆ। ਸਰਪ੍ਰਾਈਜ਼ ਤੁਹਾਨੂੰ ਉੱਥੇ ਹੀ ਮਿਲਣੇ ਆ, 24 ਮਈ ਨੂੰ 11:30 ਵਜੇ ਆ ਜਾਓ, 12 ਵਜੇ ਪਹੁੰਚ ਕੇ। ਫਿਰ ਉਹ ਨਾ ਹੋਵੇ ਕਿ ਸੋਨੇ ਦੀ ਮੁੰਦਰੀ ਤੁਹਾਡੀ ਉਂਗਲੀ 'ਚ ਪੈਂਦੀ ਕਿਸੇ ਹੋਰ ਦੀ ਉਂਗਲੀ 'ਚ ਪੈ ਜੇ।
2: ਯੈਸ, ਜਿਹੜਾ ਗੋਲਡ ਦਾ ਗਿਫਟ ਹੈ ਉਹ ਬਹੁਤ ਜ਼ਿਆਦਾ
0: ਪੈਂਦੀ ਹੁੰਦੀ ਕਿ ਕਿਹੜੀ ਉਂਗਲ 'ਚ,
1: ਨਹੀਂ ਇਹ ਜਿਹੜੀ ਮਰਜ਼ੀ 'ਚ ਪਾ ਲਈ ਦੀ ਆ,
0: ਜਿਹੜੀ ਮਰਜ਼ੀ ਪਾ ਲਈ ਦੀ ਆ, ਪਾਣੀ ਚਾਹੀਦੀ। ਅੱਛਾ, ਜੇ ਫ੍ਰੀ ਦੀ ਹੋਵੇ ਤਾਂ ਫਿਰ ਤਾਂ ਕਿਤੇ ਵੀ ਪਾ ਸਕਦੇ ਆ,
1: ਫਿਰ ਜ਼ਿਆਦਾ ਵਧੀਆ ਲੱਗਦੀ ਆ,
0: ਫਿਰ ਤਾਂ ਜੇਬ 'ਚ ਵੀ ਪਾ ਸਕਦੇ ਆ।
1: ਬਿਲਕੁਲ ਜੀ, ਇਹ ਉਸ ਦਿਨ ਪੂਰਾ ਪਰਿਵਾਰ ਇਕੱਠਾ ਹੋਣ ਜਾ ਰਿਹਾ ਆ। ਸੋ ਜਿਹੜਾ ਮੇਲਾ ਨਹੀਂ ਹੋਣਾ, ਇਹ ਤਾਂ ਪੂਰੇ ਪਰਿਵਾਰ ਦਾ ਇੱਕ ਇਕੱਠ ਹੋਣ ਵਾਲਾ ਆ। ਜਿੰਨਾ ਸਹਿਯੋਗ ਸਾਨੂੰ ਸਾਰਿਆਂ ਨੇ ਦਿੱਤਾ ਨਾ, ਵੀ ਇਸ ਟਾਈਮ ਖੁਸ਼ੀ ਜਿਹੜੀ ਸਾਂਭੀ ਨਹੀਂ ਜਾ ਰਹੀ, ਬਹੁਤ ਵਧੀਆ ਮਾਹੌਲ ਬਣਨ ਵਾਲਾ ਹੈ, ਬੜੇ ਪ੍ਰਬੰਧ ਹੋ ਰਹੇ ਨੇ, ਤੇ ਸਾਡੀ ਟੀਮ ਦੇ ਤਾਂ ਕਿਆ ਹੀ ਕਹਿਣੇ ਆ, ਟੀਮ ਪੂਰੀ ਰੈਡੀ ਬੈਠੀ ਹੈ ਜੀ। ਇਨਡੋਰ ਪ੍ਰਬੰਧ ਆਪਾਂ ਕਰ ਦਿੱਤੇ ਆ। ਸੋ ਸਾਰੀਆਂ ਭੈਣਿਆਂ ਨੂੰ ਖੁੱਲ੍ਹਾ ਸੱਦਾ ਆ ਕਿ ਇਹ ਜਿਹੜੀ ਟੀਮ ਨੇ ਮਿਹਨਤ ਕੀਤੀ ਆ ਨਾ, ਉਹ ਤੁਸੀਂ ਆ ਕੇ ਦੇਖੋ, ਤੇ ਜਿਹੜੀ ਆਪਾਂ ਕਹਿੰਦੇ ਹੁੰਦੇ ਨਾ ਮੇਲਾ ਸਾਡੇ ਵੱਲੋਂ ਤੇ ਰੌਣਕਾਂ ਤੁਹਾਡੇ
0: ਵੱਲੋਂ,
1: ਇਹ ਲੱਗਣ ਵਾਲੀਆਂ ਹੈ ਜੀ। 24 ਮਈ ਨੂੰ ਸਿਰਫ ਰਹਿ ਗਏ ਨੇ 2 ਦਿਨ, ਸੰਡੇ ਵਾਲੇ ਦਿਨ ਆਪਾਂ 11 ਵਜੇ ਮੇਲਾ ਸ਼ੁਰੂ ਕਰ ਦੇਣਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਤੇ ਤੁਹਾਡੇ ਸਾਰਿਆਂ ਦੀ ਜਿਹੜੀ ਇੰਤਜ਼ਾਰ ਰਹੇਗਾ ਸਾਡੇ ਸੋਹਣੇ ਸੋਹਣੇ ਪ੍ਰਬੰਧ ਦੇ ਨਾਲ।
0: ਕੀ ਬਾਤ ਹੈ, ਸੋਹਣੇ ਸੋਹਣੇ ਲਹਿੰਗੇ, ਗਰਾਰੇ, ਸ਼ਰਾਰੇ, ਫੁਲਕਾਰੀਆਂ ਤੁਸੀਂ ਫੈਸ਼ਨ ਆਈ ਕਿਉਂ ਤਾਂ ਲੈ ਲੈਣੇ ਹੋ, ਕਿਉਂਕਿ ਇਸ ਮੇਲੇ ਨੂੰ ਸਪੌਂਸਰ ਕਰ ਰਹੇ ਨੇ ਜੀ। ਸਾਡਾ ਮੇਲਾ ਵੈਸੇ ਹੈ ਹੀ ਸਪੌਂਸਰ ਸਾਰਾ ਫੈਸ਼ਨ ਆਈ ਕਿਉਂ ਤੇ ਲਵਾਨਾ ਸਪਾ ਵੈਲਨ ਸਪਾ ਵੱਲੋਂ ਆ। ਸੋ ਤੁਸੀਂ ਇਸ ਮੇਲੇ ਨੂੰ ਚਾਰ ਚੰਨ ਲਾਓ। ਸੋ ਜਿੰਨੀਆਂ ਭੈਣਾਂ ਰਹਿ ਗਈਆਂ ਕਾਲ ਕਰ ਲਓ ਮੀਨੂੰ, ਈਵੈਂਟਸ ਅੰਪਾਇਰ ਮੀਨੂੰ, ਜੇ ਕੋਈ ਨੰਬਰ ਦੇ ਦਿਓ
1: ਜੀ। ਅਗਰ ਕਿਸੇ ਤਰੀਕੇ ਦੀ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ 416-671-1996. ਆਪਾਂ ਕੀ ਕਵਾਂਗੇ,
0: ਨਹੀਂ ਜਦੋਂ ਮੈਂ ਤੁਹਾਡੇ ਫੋਨ ਸੁਣ ਰਿਹਾ ਸੀ, ਜਦੋਂ ਭੈਣਾਂ ਦੇ ਢਿੱਲੇ ਜਿਹੇ ਮੂੰਹ ਨਾਲ ਫੋਨ ਆਉਂਦੇ ਕਿ ਭੈਣ ਜੀ ਟਿਕਟਾਂ ਹੈਗੀਆਂ ਨੇ, ਉਦੋਂ ਫਿਰ ਜੀ ਕਰਦਾ ਕਿ ਕੋਲੋਂ ਹੀ ਛਾਪ ਛੂਪ ਕੇ ਦੇ ਦਈਏ, ਕਿਉਂਕਿ ਨਾਰਾਜ਼ ਨਹੀਂ ਕਰਨਾ। ਸੋ ਭੈਣਾਂ ਨੂੰ ਇਹ ਲਾਸਟ ਬੇਨਤੀ, ਇਦੋਂ ਬਾਅਦ ਅਸੀਂ ਹੋਕਾ ਨਹੀਂ ਦੇ ਪਾਉਣਾ, ਕਿਉਂਕਿ ਟਿਕਟਾਂ ਹੀ ਨਹੀਂ ਹੋਣੀਆਂ, ਕਿਉਂਕਿ ਉੱਥੇ ਅੰਦਰ ਥਾਮ ਨਹੀਂ ਹੋਣੀ। ਹੁਣ 5,000 ਤੋਂ ਵੱਧ ਗੈਦਰਿੰਗ ਹੋ ਜਾਣੀ ਆ, ਔਰ ਇਹ ਬਾਕਮਾਲ ਹੋਣਾ ਮੇਲਾ। ਮੈਨੂੰ ਲੱਗਦਾ ਕਿ ਇੰਨਾ ਮੇਲਾ ਤਾਂ ਕਿਤੇ ਤੁਸੀਂ CA ਸੈਂਟਰ 'ਚ ਨਹੀਂ ਭਰਿਆ ਦੇਖਿਆ ਹੋਣਾ।
1: ਬਿਲਕੁਲ ਜੀ, ਪੂਰਾ ਬ੍ਰੈਂਪਟਨ ਆ ਰਿਹਾ ਜੀ ਇਸ ਮੇਲੇ ਦੇ ਵਿੱਚ।
2: ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਇਹ ਚੀਜ਼ ਜਿਹੜੀ ਕਿ ਬਹੁਤ ਵੱਡੀ ਲੱਗੀ ਮੈਨੂੰ, ਉਹ ਇਹ ਹੈ ਕਿ 5,000 ਲੇਡੀਜ਼ ਆਰ ਗੋਇੰਗ ਟੂ ਬੀ ਦੇਅਰ, ਐਂਡ ਇਹ ਮੇਲਾ ਗਿਵ ਅਵੇਜ਼ ਦੇ ਨਾਲ ਹੀ ਭਰਿਆ ਹੋਇਆ ਹੈ। ਗਿਵ ਅਵੇਜ਼ ਅਤੇ ਗਿਵ ਅਵੇਜ਼ ਹੋਣੀਆਂ ਨੇ, ਇੱਦਾਂ ਨਹੀਂ ਕਿ ਸਾਡੀ ਜੇਬ ਦੇ ਵਿੱਚ ਬਹੁਤ ਕੁਛ ਪੈ ਰਿਹਾ, ਤੁਹਾਡੀ ਜੇਬ ਦੇ ਵਿੱਚ ਬਹੁਤ ਕੁਛ ਪੈਣਾ ਉਸ ਦਿਨ। ਪ੍ਰਾਈਜ਼ ਅਤੇ ਪ੍ਰਾਈਜ਼ ਹੋਣਾ ਉੱਥੇ, ਤੁਹਾਨੂੰ ਮੌਕਾ ਮਿਲੂਗਾ ਜਿੱਤਣ ਦਾ ਬਾਰ ਬਾਰ। 12:30 ਤੋਂ ਬਾਅਦ ਗੇਮਸ ਤੋਂ ਬਾਅਦ, ਇੱਕ ਗੇਮ ਤੋਂ ਬਾਅਦ ਦੂਜੀ ਗੇਮ ਤੋਂ ਬਾਅਦ ਤੀਜੀ ਤੋਂ ਚੌਥੀ ਤੋਂ ਪੰਜਵੀਂ ਗੇਮ ਹੋਣੀ ਹੈ, 10 ਗੇਮਾਂ ਹੋਣੀਆਂ ਨੇ। ਤੁਹਾਡੇ ਕੋਲ ਇੱਕ ਚਾਂਸ ਨਹੀਂ ਤਾਂ ਬਾਰ ਬਾਰ ਚਾਂਸ ਹੋਣਾ, ਮਲਟੀਪਲ ਵਿਨਰਸ ਹੋਣੇ ਆ। ਸੋ ਮੇਕ ਸ਼ੋਰ ਯੂ ਕਮ ਔਨ ਟਾਈਮ, ਤੁਸੀਂ 12:30 ਵਜੇ ਵੀ, 12 ਵਜੇ ਵੀ, ਮੈਂ ਤਾਂ ਚਾਹੁੰਦਾ ਕਿ ਉੱਥੇ ਤੁਸੀਂ 10 ਵਜੇ ਆਓ, ਪਰ ਤੁਸੀਂ ਪਲੀਜ਼ ਜੇ 11 ਵਜੇ
0: ਆ ਜਾਓ, 10 ਵਜੇ ਕੁਰਸੀਆਂ ਕਰਸੀਆਂ ਲਵਾ ਦਿਓ ਨਾਲ।
2: ਹਾਂ, 11 ਵਜੇ ਨਹੀਂ ਤਾਂ 12 ਵਜੇ, 12 ਵਜੇ ਨਹੀਂ ਤਾਂ 12:30 ਵਜੇ ਪਲੀਜ਼ ਪਹੁੰਚ ਜਿਓ। ਜਿੱਦਾਂ ਕਿ ਭਾਜੀ ਨੇ ਪਹਿਲਾਂ ਹੀ ਕਿਹਾ ਕਿ ਗੋਲਡ ਦੀ ਰਿੰਗ ਕੋਈ ਹੋਰ ਨਾ ਲੈ ਜਾਵੇ, ਜੇ ਤੁਹਾਡੇ ਹਿੱਸੇ ਦੀ ਹੋਵੇ ਤਾਂ ਤੁਹਾਨੂੰ ਹੀ ਮਿਲੇ।
0: ਮੈਂ ਮੈਨੂੰ ਜੀ ਕਮਾਲ ਦੀ ਗੱਲ ਆ, ਵੈਸੇ ਕਹਿੰਦੇ ਕਿ ਜਿੱਥੇ 3-4 ਬੀਬੀਆਂ ਹੋ ਜਾਣ ਨਾ ਤੇ ਭਾਂਡੇ ਖੜਕ ਪੈਂਦੇ, ਤੁਸੀਂ ਤਾਂ 5,000 ਬੀਬੀਆਂ ਇਕੱਠੀਆਂ ਕਰ ਰਹੇ ਹੋ, ਤੁਹਾਡਾ ਕੀ ਬਣੂਗਾ ਉਸ ਦਿਨ?
1: ਤੁਸੀਂ ਹੈ ਨਾ ਸਾਰੇ ਸੰਭਣ ਨੂੰ, ਮੇਰੀ ਟੀਮ ਬਹੁਤ ਵਧੀਆ ਆ
2: ਜੀ,
1: ਸੋ ਸਾਰੇ ਜਾਣੇ ਰਲ ਮਿਲ ਕੇ ਅਸੀਂ ਪੂਰਾ ਮੈਨੇਜ ਕੀਤਾ ਹੋਇਆ ਆਲਰੇਡੀ।
0: ਨਹੀਂ ਪਿਆਰ, ਹਾਂ ਬਿਲਕੁਲ, ਇਹ ਪਿਆਰ ਮੁਹੱਬਤ ਦੇ ਨਾਲ ਆਪਾਂ ਇਸ ਤੀਆਂ ਦੇ ਮੇਲੇ ਨੂੰ ਇੰਜੋਏ ਕਰਨਾ, ਤੇ ਮੈਨੂੰ ਵੀ ਲੱਗਦਾ ਕਿ ਇਸ ਮੇਲੇ ਨੂੰ ਵੇਖਣ ਵਾਲਾ ਬੰਦਾ, ਕਿਉਂਕਿ 5,000 ਪਰਿਵਾਰ ਇੱਕ ਛੱਤ ਥੱਲੇ, ਕਿਆ ਬਾਤ ਆ
1: ਜੀ।
0: ਇਹ ਮੈਨੂੰ ਜੀ ਤੁਸੀਂ ਰਿਕਾਰਡ ਪੈਦਾ ਕਰਨਾ, ਤੁਹਾਨੂੰ ਗਿਨੀਜ਼ ਬੁੱਕ ਆਫ ਵਰਲਡ ਦੇ ਵਿੱਚ ਰਿਕਾਰਡ ਦੇ ਦੇਣਾ ਸੀ, 5,000 ਭੈਣਾਂ ਨੂੰ ਇੱਕੋ ਜਗ੍ਹਾ ਤੇ ਇਕੱਠਾ ਕਰਨਾ, ਤੇ ਕਿਆ ਬਾਤ ਆ ਫਿਰ, ਭਾਂਡੇ ਹੈ ਨੀ ਖੜਕਣ ਨੂੰ ਉੱਥੇ ਪਰ।
1: ਨਹੀਂ ਨਹੀਂ, ਆਪਾਂ ਖੜਕਾਉਣੇ ਨਹੀਂ, ਆਪਾਂ ਬਸ ਪਿਆਰ ਹੀ ਵੰਡਣਾ, ਪਰਿਵਾਰ ਇਕੱਠਾ ਹੋਣਾ
2: ਜੀ। ਤੇ ਉੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਸੇਫਟੀ ਵਾਸਤੇ ਸਿਕਿਉਰਿਟੀ ਗਾਰਡ ਵੀ ਹੋਣਗੇ। ਸੋ ਤੁਹਾਨੂੰ ਕਿਸੇ ਚੀਜ਼ ਦੀ ਵਰੀ ਕਰਨ ਦੀ ਲੋੜ ਨਹੀਂ ਕਿ ਅਸੀਂ ਅਨਓਰਗਨਾਈਜ਼ਡ ਹੋਵਾਂਗੇ, ਇਦਾਂ ਦੀ ਕੋਈ ਚੀਜ਼ ਦੀ ਤੁਹਾਨੂੰ ਵਰੀ
0: ਕਰਨ ਦੀ ਲੋੜ ਨਹੀਂ।
2: ਪ੍ਰੋਫੈਸ਼ਨਲੀ ਤੁਹਾਨੂੰ ਸਾਰਾ ਕੁਝ ਪਲਾਨ ਕੀਤਾ ਮਿਲਣਾ।
0: ਸੋ ਜੀ ਮੈਂ ਤੁਹਾਨੂੰ ਪੁੱਛ ਰਿਹਾ, ਮੈਨੂੰ ਜੀ ਤੁਹਾਨੂੰ ਵੀ ਕੁਐਸਚਨ ਹੈ, ਐਮਸੀ ਸਾਹਿਬ, ਸਣੀ ਸਾਹਿਬ, ਤੁਸੀਂ ਵੀ ਜਵਾਬ ਦਿਓ ਕਿ ਹੁਣ ਭੈਣਾਂ ਦੇ ਨਾਲ ਬੱਚੇ ਵੀ ਹੋਣੇ ਆ, ਯੰਗਸਟਰ ਕੁੜੀਆਂ ਵੀ ਹੋਣੀਆਂ ਆ, ਟੀਨੇਜਰ ਕੁੜੀਆਂ ਹੋਣੀਆਂ, ਤੇ ਉਹਨਾਂ ਦੇ ਵਾਸਤੇ ਵੀ ਕੋਈ ਐਕਟੀਵਿਟੀਜ਼ ਹੈ, ਕੋਈ ਗੇਮਾਂ ਰੱਖੀਆਂ ਕਿ ਸਿਰਫ ਗਿੱਧਾ ਪਾਇਆ ਭੈਣਾਂ ਦਾ ਹੀ ਆ?
2: ਉਹਨਾਂ ਲਈ ਵੀ ਗੇਮਸ ਹੈਗੀਆਂ ਨੇ, ਕ੍ਰੀਏਟਿਵ ਗੇਮਸ ਹੋਣਗੀਆਂ।
0: ਕੀ ਬਾਤ ਆ!
2: ਜਿਹੜੀਆਂ ਗੇਮਸ ਆਊਟ ਆਫ ਦ ਬਾਕਸ ਤੁਸੀਂ ਕਹਿ ਸਕਦੇ ਹੋ, ਤੁਹਾਨੂੰ ਐਂਟਰਟੇਨ ਕਰਨ ਨੂੰ ਤੇ ਤੁਹਾਨੂੰ ਬਿਜ਼ੀ ਰੱਖਣ ਨੂੰ ਵੀ, ਐਂਡ ਤੁਸੀਂ ਇਨਵੋਲਵ ਵੀ ਹੋਣਾ ਉਸ ਗੇਮਸ ਦੇ ਵਿੱਚ।
0: ਕੀ ਬਾਤ ਆ, ਕੀ ਬਾਤ ਆ! ਮੈਂ ਕਹਿੰਦਾ ਕਿ ਭੈਣੋ ਫਿਰ ਕਰ ਲਓ ਤਿਆਰੀਆਂ, ਬੋਲੀਆਂ ਕਰ ਲਓ ਚੇਤੇ, ਔਰ ਵਿਰਸੇ ਦੀਆਂ ਕਿਤਾਬਾਂ ਪੜ੍ਹ ਕੇ ਆ ਜਾਓ, ਕਿਉਂਕਿ ਬਹੁਤ ਸਾਰੇ ਸਵਾਲ ਜਵਾਬ, ਗੱਲਾਂ ਬਾਤਾਂ ਤੇ ਭੰਗੜੇ, ਗਿੱਧਾ, ਤੇ ਫਿਰ ਉੱਥੇ ਕਿਆ ਕਿਆ ਝੂਮਰ ਪੈਣੇ ਆ। ਸੋ ਤੁਸੀਂ 24 ਮਈ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਇਨਡੋਰ, ਮੈਂ ਕਹਿ ਰਿਹਾ ਕਿ ਕੈਨੇਡਾ ਦਾ ਸਭ ਤੋਂ ਵੱਡਾ ਭੈਣਾਂ ਦਾ ਮੇਲਾ, ਸਭ ਤੋਂ ਵੱਡਾ, 5000 ਦੀ ਗੈਦਰਿੰਗ ਹੋ ਰਹੀ ਹੈ, ਅਤੇ ਕਿਆ ਨਜ਼ਾਰਾ ਹੋਣਾ ਉਸ ਦਿਨ। ਬਸ ਤੁਸੀਂ ਆ ਜਾਓ ਬਣ ਸਕ ਕੇ ਪੰਜਾਬਣਾਂ ਦਾ, ਫਿਰ ਪਤਾ ਲੱਗੇ ਕਿ ਮੀਨੂ ਜੀ ਮੇਲਾ ਕਰਾ ਰਹੇ ਆ, ਅਤੇ ਪੰਜਾਬਣਾ ਪੰਜਾਬੀ ਦੇ ਉਹ ਘੱਗਰੇ ਤੁਸੀਂ ਇੱਕ, ਅੱਛਾ ਇੱਕ ਗਲਤੀ ਹੋ ਗਈ ਮੀਨੂ ਜੀ, ਇਹ ਰੱਖਣਾ ਚਾਹੀਦਾ ਸੀ ਕੋਈ ਡਰੈਸ ਕੋਡ ਵੀ, ਪੂਰਾ ਪੰਜਾਬੀ ਪਹਿਰਾਵੇ ਪਾ ਕੇ। ਵੈਸੇ ਤਾਂ ਭੈਣਾਂ ਆਲਮੋਸਟ ਆਉਂਦੀਆਂ ਹੀ ਆ ਪੂਰੇ ਲਹਿੰਗੇ ਗਰਾਰੇ ਸ਼ਰਾਰੇ ਪਾ ਕੇ, ਤੇ ਵੈਸੇ ਹੋਣਾ ਚਾਹੀਦਾ ਵੈਸੇ ਤੀਆਂ ਦੇ ਮੇਲੇ।
1: ਬਿਲਕੁਲ ਅਸੀਂ ਕੀਤਾ ਜੀ, ਇਹਦੇ ਵਿੱਚ ਦੇ ਰਹੇ ਹਾਂ ਜੀ, ਅਸੀਂ ਬੈਸਟ ਮਜਾਜਣ ਦਾ ਅਵਾਰਡ ਕੱਢ ਰਹੇ ਹਾਂ, ਜਿਹੜੀ ਭੈਣ ਸੋਹਣਾ ਟਿੱਕਾ, ਸੋਹਣੀ ਪਰਾਂਦੀ, ਸੋਹਣੀਆਂ ਚੂੜੀਆਂ ਤੇ ਸੋਹਣੀ ਜੁੱਤੀ, ਝਾਂਜਰਾਂ ਤੇ ਪੂਰੇ ਪੰਜਾਬੀ ਪਹਿਰਾਵੇ ਦੇ ਵਿੱਚ,
0: ਕੀ ਬਾਤ ਆ,
1: ਤੇ ਅਸੀਂ ਦਵਾਂਗੇ ਜੀ ਉਹਨੂੰ ਮਿਸ ਸੋਨੀ ਬੈਸਟ ਮਜਾਜਣ ਦਾ,
0: ਬੈਸਟ ਮਜਾਜਣ ਦਾ, ਤੇ ਫਿਰ ਗਿਫਟ ਵੀ ਵੱਡਾ ਹੀ ਹੋਣਾ
1: ਹੈ, ਬਹੁਤ ਵੱਡਾ।
0: ਕੀ ਬਾਤ ਆ ਜੀ, ਬਿਲਕੁਲ। ਸੋ 24 ਮਈ ਨੂੰ ਤਰੀਕਾ ਨੋਟ ਕਰ ਲਓ, ਪਰ ਜਿਨ੍ਹਾਂ ਨੇ ਟਿਕਟਾਂ ਲਈਆਂ ਉਹਨਾਂ ਦੇ ਨੋਟ ਹੋਣੀਆਂ ਆਲਰੇਡੀ, ਪਰ ਜੇ ਤੁਸੀਂ ਟਿਕਟਾਂ ਨਹੀਂ ਲੈਣੀਆਂ ਤਾਂ ਆਮ ਰੀਅਲੀ ਸੋਰੀ, ਟਿਕਟਾਂ ਬਹੁਤ ਲਿਮਿਟਡ ਆ, ਜੇ ਭੈਣੋ ਤੁਹਾਨੂੰ ਮਿਲ ਗਈਆਂ ਤਾਂ ਮਿਲ ਗਈਆਂ, ਤੇ ਨਹੀਂ ਤਾਂ ਫਿਰ ਤੁਸੀਂ ਟਿਕਟੌਕ 'ਤੇ ਮੇਲਾ ਵੇਖ ਸਕਦੇ ਹੋ।
2: ਵੱਡੇ ਅਵਾਰਡ ਤੋਂ ਮੈਨੂੰ ਯਾਦ ਆਇਆ ਕਿ ਵੱਡੇ ਅਵਾਰਡ ਨੂੰ ਤੁਸੀਂ ਜੇ ਵੱਡਾ ਅਵਾਰਡ ਮੰਨਣਾ ਆ, ਤੇ ਤੁਹਾਨੂੰ ਇੱਕ ਨੀ ਦੋ ਨੀ ਤਿੰਨ ਅਵਾਰਡ ਐਕਚੁਅਲ ਦੇ ਵਿੱਚ ਫਰਨੀਚਰ ਦਾ ਵੀ ਮਿਲਣਾ ਹੈ।
0: ਆ ਇੱਥੇ ਰੱਖ, ਕੀ ਬਾਤ ਆ!
2: ਜੇ ਤੁਹਾਡੇ ਮਨ ਦੇ ਵਿੱਚ ਜਿਹੜੇ ਲੱਡੂ ਨੇ ਫੁੱਟਣੇ ਸ਼ੁਰੂ ਹੋ ਗਏ ਨੇ, ਪੂਰੇ ਸਹੀ ਹੋ, ਤੁਸੀਂ ਐਕਸਾਈਟਡ ਹੋ ਜਾਓ, ਤੁਹਾਨੂੰ ਫਰਨੀਚਰ ਵੀ ਘਰੇ ਲੈ ਕੇ ਜਾਣ ਨੂੰ ਮਿਲੂਗਾ।
0: ਓ ਕੀ ਬਾਤ ਆ! ਸੋ ਭਾਈ ਇਹ ਮੇਲਾ ਵਾਕਿਆ ਕੁਛ ਵੱਡਾ ਹੋਣ ਵਾਲਾ, ਕੁਛ ਵਧੀਆ ਸਰਪ੍ਰਾਈਜ਼ ਹੋਣੇ ਆ। ਸੋ 24 ਮਈ ਨੂੰ ਇੱਕ ਵਾਰੀ ਨੰਬਰ ਮੀਨੂ ਜੀ ਹੌਲੀ ਹੌਲੀ ਦੇ ਦਿਓ, ਭੈਣਾਂ ਬੈਠੀਆਂ ਪਿੰਨ ਕਾਪੀ ਲੈ ਕੇ।
1: ਜੀ ਬਿਲਕੁਲ ਜੀ, ਕਿਸੇ ਤਰੀਕੇ ਦੀ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਮੇਲੇ ਦੇ ਮੁਤਾਬਿਕ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-671-1996
0: ਸਾਡੇ ਸਰੋਤੇ ਵੀ ਸਾਡੇ ਨਾਲ ਜੁੜ ਪਾਉਣ।
1: ਬਿਲਕੁਲ ਜੀ, ਮਾਹੌਲ ਹੁਣ ਤੋਂ ਹੀ ਬਣਨਾ ਸ਼ੁਰੂ ਹੋਣਾ ਚਾਹੀਦਾ।
0: ਕੀ ਬਾਤ ਆ!

0: ਕਿਆ ਬਾਤ ਆ ਜੀ। ਸੋ ਗੇੜੇ ਵੀ ਦੇਣੇ ਆ, ਨਨਾਨਾ ਭਰਜਾਈਆਂ ਭੈਣਾਂ ਨੇ ਆ ਕੇ ਉੱਥੇ ਪੂਰਾ ਮੇਲਾ ਇੰਜੋਏ ਕਰਨਾ, ਅਤੇ ਨਾਲ ਦੀ ਨਾਲ ਮੀਨੂ ਜੀ ਕਹਿ ਰਹੇ ਕਿ ਐਸਾ ਕੋਈ ਫੂਡ ਨਹੀਂ ਜਿਹੜਾ ਤੁਹਾਨੂੰ ਉਸ ਦਿਨ ਉਸ ਮੇਲੇ ਦੇ ਵਿੱਚ ਨਹੀਂ ਲੱਭਣਾ। ਕਹਿੰਦੇ ਮੱਕੀ ਦੀ ਰੋਟੀ ਅਤੇ ਸਾਗ ਵੀ ਹੋਣਾ, ਨਾਲ ਦੀ ਨਾਲ ਫਾਸਟ ਫੂਡ ਦੀਆਂ ਤਾਂ ਘੈਂਟ ਘੈਂਟ ਜੂਸ ਬਾਰ ਕਿਤੇ। ਮੈਂ ਕਹਿੰਦਾ ਕਿ ਮੀਨੂ ਜੀ ਦੱਸ ਰਹੇ ਸੀ, ਮੈਂ ਤਾਂ ਇਹਨੇ ਨਾਂ ਵੀ ਨਹੀਂ ਚੇਤੇ ਕਰ ਰਿਹਾ। ਮੀਨੂ ਜੀ ਕਮਾਲ ਆ, ਕਿੰਨੇ ਕੁ ਫੂਡਸ ਸਟਾਲਸ ਹੋਣੇ ਆ?
1: ਬਿਲਕੁਲ ਆ ਰਹੇ ਨੇ, ਬਹੁਤ ਹੀ ਵਧੀਆ ਅਰੇਂਜਮੈਂਟ
0: ਹੈਗਾ।
1: ਪ੍ਰੋਫੈਸ਼ਨਲ ਟੀਮ ਆ ਰਹੀ ਹੈ, ਸਿਰਫ ਉਹਨਾਂ ਦਾ ਲੁੱਕ ਐਵੇਂ ਦੀ ਆ, ਬਟ
0: ਟਿਕਟਾਂ ਲੈ ਲਓ ਮੀਨੂ ਜੀ ਤੋਂ। ਲਾਸਟ ਇੱਕ ਮੌਕਾ ਦੇ ਰਹੇ ਹਾਂ, ਇਹ ਵੈਸੇ ਅਸੀਂ ਰਿਕੁਐਸਟ ਕਰਕੇ ਹੀ, ਸੈਣੀ ਸਾਹਿਬ ਉਹਨਾਂ ਨੇ ਕਿਹਾ ਕਿ ਬਈ ਇੱਕ ਮੇਰੇ ਵੱਲੋਂ, ਕਿ ਜਦੋਂ ਭੈਣਾਂ ਦੇ ਕਾਲ ਆਉਂਦੇ ਨਾ ਕਿ ਭੈਣ ਜੀ ਹੋਰ ਟਿਕਟਾਂ ਦੇ ਦਿਓ, ਸਾਨੂੰ ਮਿਲੀਆਂ ਨਹੀਂ, ਅਤੇ ਫਿਰ ਇਹਨੂੰ ਇਹ ਲੱਗਦਾ ਕਿ ਨਹੀਂ, ਮੇਲਾ ਸਾਰਿਆਂ ਵਾਸਤੇ ਹੋਣਾ ਚਾਹੀਦਾ, ਮੇਲੇ ਲਈ ਕੋਈ ਰਹਿਣਾ ਨਹੀਂ ਚਾਹੀਦਾ। ਜੀ ਸੈਣੀ ਸਾਹਿਬ ਕੁਛ ਕਹਿਣਾ ਚਾਹੋਗੇ?
2: ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਉੱਥੇ ਬੋਲੀਆਂ ਦੀ ਪਰਫਾਰਮੈਂਸ ਹੋਣੀ ਹੈ ਇੱਕ ਸਪੈਸ਼ਲ ਤੁਹਾਡੇ ਸਾਰਿਆਂ ਲਈ। ਵੀ ਮਾਈਟ ਆਲਸੋ ਹੈਵ ਪੀਪਲ ਦੈਟ ਆਰ ਵਿਜ਼ਿਟਿੰਗ, ਜਿਹੜੇ ਜਾਣੇ ਉੱਥੇ ਆ ਰਹੇ ਨੇ, ਤੁਹਾਨੂੰ ਵੀ ਬੋਲੀਆਂ ਪਾਉਣ ਦਾ ਮੌਕਾ ਮਿਲ
0: ਸਕਦਾ।
2: ਸੋ ਜੇ ਤੁਸੀਂ ਸਿੰਗਿੰਗ ਦਾ ਸ਼ੌਂਕ ਰੱਖ,
0: ਆਪਣਾ ਕੀੜਾ ਕੱਢ ਸਕਦੇ ਹੋ।
2: ਹਾਂਜੀ
0: ਬਈ, ਜੇ ਸਾਡੀ ਭੈਣ ਨੂੰ ਕੋਈ ਬੋਲੀਆਂ ਪਾਉਣ ਦਾ ਚਾਅ ਆ, ਕਿਸੇ ਦੀ ਆਵਾਜ਼ ਵਧੀਆ, ਕੋਈ ਗਾਉਣਾ ਚਾਹੁੰਦੀ ਆ, ਕੁਛ ਸੁਣਾਉਣਾ ਚਾਹੁੰਦੀ, ਬਈ ਮਾਈਕ ਇਜ਼ ਯੋਰਸ ਹੋ ਜਾਣਾ ਫਿਰ। ਅਸੀਂ, ਮੈਂ ਆਪਦੇ ਵਾਲਾ ਮੈਕ ਦੇਣਾ, ਸੈਣੀ ਸਾਹਿਬ ਕਹਿੰਦੇ ਮੈਂ ਨਹੀਂ ਦੇਣਾ, ਬਈ ਤੂੰ ਆਪਣਾ ਮੈਕ ਦੇ ਸਕਦਾ। ਸੋ ਬਿਲਕੁਲ 24 ਮਈ ਦੀਆਂ ਡੇਟਸ ਨੋਟ ਕਰ ਲਓ। ਬਾਰ ਬਾਰ ਹੁਣ ਸੱਦਾ ਨਹੀਂ ਮਿਲਣਾ, ਕਿਉਂਕਿ ਇਹ ਮੇਲਾ ਹੀ ਐਸਾ ਵੀ ਤੁਸੀਂ ਰਹਿ ਗਏ ਤਾਂ ਤੁਸੀਂ ਬਹੁਤ ਮਿਸ ਕਰਨਾ।
2: ਤੁਸੀਂ ਮੀਨੂ ਜੀ ਪਲੀਜ਼ ਇੱਕ ਇਹ ਵੀ ਦੱਸੋ ਕਿ ਉੱਥੇ ਸਟਾਲਸ ਕਿਹੜੇ ਕਿਹੜੇ ਹੋਣਗੇ, ਪਲੀਜ਼ ਤੁਸੀਂ ਉਹਦੇ ਬਾਰੇ ਥੋੜ੍ਹਾ ਬਹੁਤ ਦੱਸੋ
1: ਜੀ। ਸੋ ਉੱਥੇ ਹੋਣਗੇ ਜੀ ਕੱਪੜੇ ਜੁਐਲਰੀ ਦੇ ਸਟਾਲ, ਹਰ ਤਰੀਕੇ ਦੇ ਤੁਹਾਨੂੰ ਮੇਕਅਪ ਦੇ ਸਟਾਲਸ ਮਿਲਣਗੇ, ਨੇਲਸ ਤੁਸੀਂ ਲਵਾ ਸਕਦੇ ਹੋ, ਮਹਿੰਦੀ ਦੇ ਸਟਾਲ ਹੋਣਗੇ। ਪੂਰਾ ਇੱਕ ਮੇਲੇ ਦਾ ਮਾਹੌਲ ਜਿਹੜਾ ਤੁਹਾਨੂੰ ਮਿਲਣ ਵਾਲਾ ਆ। ਸੋ ਪੂਰਾ ਇੱਕ ਮੇਲਾ ਰੰਗਾ ਰੰਗ ਮਾਹੌਲ ਲੱਗਣ ਵਾਲਾ ਆ ਉਸ ਦਿਨ, ਖਾਣ ਪੀਣ ਦਾ ਹਰ ਇੱਕ ਸਟਾਲ ਹੋਏਗਾ, ਕੱਪੜੇ ਜੁਐਲਰੀ ਦੇ, ਮਤਲਬ ਕਿਹੜਾ ਸਟਾਲ ਆ ਜਿਹੜਾ ਬ੍ਰੈਮਟਨ ਦਾ ਜਿਹੜਾ ਨਹੀਂ ਲੱਗਣ ਵਾਲਾ, ਇੱਕ ਤੋਂ ਇੱਕ ਸਟਾਲ ਜਿਹੜਾ ਇਹ 'ਚ ਲੱਗਣਾ ਆ, ਇੱਕ ਤੋਂ ਇੱਕ ਗਿਫਟ ਮਿਲਣੇ ਆ, ਤੇ ਇੱਕ ਤੋਂ ਇੱਕ ਵਧੀਆ ਗੇਮ ਹੋਣ ਵਾਲੀ ਆ, ਤੇ ਸਾਡੀ ਟੀਮ ਜਿਹੜੀ ਹੈਗੀ ਸਾਡਾ ਬੈਸਟ MC ਜਿਹੜਾ ਰੌਣਕਾਂ ਲਾਏਗਾ, ਜਿਹੜੀ ਪੂਰੀ ਬ੍ਰੈਮਟਨ 'ਚ ਰੌਣਕਾਂ ਲਾਉਂਦਾ, ਉਹ ਸਾਡੇ ਮੇਲੇ ਵਿੱਚ ਰੌਣਕਾਂ ਲਾਉਣਾ ਰਿਹਾ। ਐਨਰਜੀ ਦੇਖੋਗੇ ਤੁਸੀਂ ਪੂਰੇ ਮੇਲੇ ਦੀ, ਤੇ ਤੁਹਾਨੂੰ ਆਪ ਹੀ ਪਤਾ ਲੱਗੇਗਾ ਇਸ ਮੇਲੇ ਵਿੱਚ ਹਰ ਵਾਰ ਸਾਨੂੰ ਕਿਉਂ ਆਉਣਾ ਚਾਹੀਦਾ ਆ, ਤੇ ਤੁਸੀਂ ਆਪ ਦੇਖੋਗੇ।
0: ਨੰਬਰ ਇੱਕ ਵਾਰ ਫੇਰ ਮੈਨੂੰ
1: ਜੀ, ਨੰਬਰ ਸਾਡਾ ਹੈਗਾ ਜੀ 416-671-1996, 416-671-1996।
0: ਮੈਨੂੰ ਜੀ ਅੱਜ ਲੈਟਸ, ਆਪਾਂ ਜੇ ਸੱਭਿਆਚਾਰ ਦੀ ਗੱਲਬਾਤ ਕਰ ਰਹੇ ਹਾਂ, ਪੰਜਾਬੀ ਦੀ ਗੱਲਬਾਤ ਕਰ ਰਹੇ ਹਾਂ, ਤਾਂ ਦੋਸਤ ਇਸ ਟਾਈਮ ਵੇਟ ਕਰ ਰਹੇ ਹੋਣੇ ਕਿ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਵੀ ਨਾਲ ਦੀ ਨਾਲ ਸ਼ਿਰਕਤ ਕਰਨ ਪ੍ਰੋਗਰਾਮ ਦੇ ਵਿੱਚ। ਸੋ ਮੈਂ ਚਾਹੁੰਦਾ ਕਿ ਅੱਜ ਆਪਾਂ ਤੁਹਾਡਾ ਵੀ ਟੈਸਟ ਲੈ ਲਈਏ ਥੋੜ੍ਹਾ ਜਿਹਾ। ਆਪਾਂ ਸਕੂਲਾਂ ਦੇ ਵਿੱਚ ਜਦੋਂ ਪੰਜਾਬੀ ਪੜ੍ਹਦੇ ਰਹੇ ਹਾਂ, ਸਮਾਨ ਆਰਥਕ ਸ਼ਬਦ ਪਤਾ ਕੀ, ਉਹ ਕੀ ਹੁੰਦੇ ਆ? ਇੱਕੋ ਜਿਹੇ ਸ਼ਬਦ, ਮਤਲਬ ਮੈਂ ਕਹੂੰਗਾ ਕਿ ਇੱਕ ਸ਼ਬਦ ਦਿੰਦਾ ਤੁਸੀਂ, ਉਹਦਾ ਦੇ ਨਾਲ ਦੇ ਦੋ ਸ਼ਬਦ ਮੈਨੂੰ ਹੋਰ ਦੇਣੇ ਆ।
1: ਠੀਕ ਹੈ,
0: ਠੀਕ ਹੈ ਜੀ, ਰਾਈਟ? ਆਰ ਯੂ ਰੈਡੀ?
2: ਠੀਕ ਹੈ ਜੀ।
0: ਇਹ ਤੁਸੀਂ ਕਰਦੇ ਹੋ ਨਾ ਜਦੋਂ ਮੈਕ ਜਿਹਾ ਫੜ ਕੇ MC ਸਾਹਿਬ, ਆਰ ਯੂ ਗਾਇਜ਼ ਰੈਡੀ?
2: ਹਾਂਜੀ।
0: ਸੋ ਫਿਰ ਤੁਸੀਂ ਤੁਹਾਨੂੰ ਅਸੀਂ ਪੁੱਛਦੇ, ਤੁਸੀਂ ਸੂਤ ਆ ਗਏ ਸਾਡੇ ਅੱਜ। ਸੋ ਓਕੇ, ਮੈਂ ਕਹਿੰਦਾ ਕਿ ਤੁਸੀਂ ਮੈਨੂੰ ਦੱਸੋ ਕਿ ਨਿਰਮਲ ਦੇ ਦੋ ਸ਼ਬਦ ਮੈਨੂੰ ਤੁਸੀਂ ਦੱਸਣੇ ਆ। ਤੁਸੀਂ ਵੀ ਦੱਸ ਸਕਦੇ ਹੋ 905-673-33-37। 905, ਮੈਨੂੰ ਜੀ ਚੀਟਿੰਗ ਨਹੀਂ ਕਰਨੀ, ਕੰਨ 'ਚ ਨਹੀਂ ਦੱਸਣਾ, 905-673-33-37। ਨਿਰਮਲ ਦਾ ਸਮਾਨ ਆਰਥਿਕ ਸ਼ਬਦ, ਤੁਸੀਂ ਨਿਰਮਲ ਦੇ ਦੋ ਸ਼ਬਦ ਮੈਨੂੰ ਦੱਸਣੇ ਆ, ਨਿਰਮਲ ਦੇ ਨਾਲ ਰਲਦੇ ਮਿਲਦੇ ਸਮਾਨ ਆਰਥਿਕ ਸ਼ਬਦ। ਓਕੇ, ਦੋ ਦਿੰਦੇ ਆ, ਇੱਕ ਨਿਰਮਲ, ਇੱਕ ਉਮੰਗ। ਦੋ ਸ਼ਬਦ ਇਹਦੇ ਇਹਨਾਂ ਦੇ ਦੋਵਾਂ ਦੇ ਜੇ ਤੁਹਾਨੂੰ ਪਤਾ ਆ ਤਾਂ ਮੈਨੂੰ ਕਾਲ ਕਰੋ 905-673-3337 905-673-3337 ਨਿਰਮਲ ਅਤੇ ਉਮੰਗ ਦੋ ਸ਼ਬਦ ਇਹਨਾਂ ਦੇ ਸਮਾਨ ਆਰਥਿਕ ਸ਼ਬਦ ਅਤੇ ਬਾਅਦ 'ਚ ਤੁਹਾਨੂੰ ਅਸੀਂ ਗਿਫਟ ਦੇਵਾਂਗੇ ਗਿਫਟ ਤੁਹਾਨੂੰ ਦੱਸਣਾ ਨਹੀਂ ਅਤੇ ਕਿਉਂਕਿ ਦੱਸ ਕੇ ਗਿਫਟ ਤਾਂ ਕੀ ਦਿੱਤਾ ਸੋ 905-673

0: ਜੀ ਬਿਲਕੁਲ ਪ੍ਰੋਗਰਾਮ ਦੇ ਸੈਸ਼ਨ ਨੂੰ ਸਪਾਂਸਰ ਕਰਨੇ ਜੀ ਡ੍ਰੀਮ ਹੋਮ ਅਪਲਾਈਸਿਸ 2915 ਅਰਜੰਟੀਆ ਰੋਡ ਮਿਸੀਸਾਗਾ। ਤੁਸੀਂ ਆਪਣੇ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੈਣ ਜਾ ਰਹੇ ਹੋ ਤਾਂ ਰੁਕੋ, ਠਹਿਰੋ, ਸੁਣੋ, ਸਮਝੋ। ਬਾਈ ਜੀ ਕਹਿੰਦੇ ਕਿ ਤੁਹਾਨੂੰ ਪੂਰੇ GTA ਅਤੇ ਅੰਟਾਰੀ ਦਾ ਕੋਈ ਵੀ ਫਲਾਇਰ ਲੈ ਕੇ ਆਓ, ਅਸੀਂ ਪ੍ਰਾਈਜ਼ ਮੈਚ ਮੁੱਚ ਨਹੀਂ ਕਰਕੇ ਦੇਣੇ, ਸਿੱਧੇ ਬੀਟ ਕਰਕੇ ਦੇ ਦੇਣੇ ਆ। ਬਹੁਤ ਸਾਰੀ ਤੁਹਾਡੀ ਸੇਵਿੰਗ ਕਰਾ ਦੇਣੀ, $1,000 ਤੁਹਾਡੇ ਸੇਵ ਕਰਾ ਦੇਣੇ। ਪਹੁੰਚਣਾ ਤੁਸੀਂ ਕਿੱਥੇ ਆ? 2915 ਅਰਜੰਟੀਆ ਰੋਡ ਮਿਸੀਸਾਗਾ। ਮੈਂ ਇੰਨੇ ਸਾਰੇ ਗੱਲਾਂ ਬਾਤਾਂ ਇਕੱਠੇ ਕਰ ਗਈਆਂ ਇਸ ਕਰਕੇ ਕਿ ਤੁਸੀਂ ਸਿਰਫ ਪਹੁੰਚ ਜਾਓ, ਬਹੁਤ ਸਾਰੇ ਡਾਲਰ ਤੁਹਾਡੇ ਸੇਵ ਹੋ ਜਾਣੇ ਆ। ਗਰੰਟੀ ਕਰਦੇ ਹਾਂ ਕਿ ਤੁਸੀਂ ਕੋਈ ਵੀ ਫਲੈਟ ਲੈ ਕੇ ਅਸੀਂ ਬੀਟ ਕਰਕੇ ਦਿਆਂਗੇ। ਔਰ ਬੀਟ ਕਿੱਦਾਂ ਕਰਨਾ, ਜਾਣਾ ਕਿੱਥੇ ਆ? 905-805-3000 905-805-3000 ਨਾਲ ਮੇਰੇ ਬੈਠਿਆਂ ਬੈਠਿਆਂ ਚੀਟਿੰਗ ਵੀ ਹੋ ਰਹੀ ਆ, ਸੋ ਉਹਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਅੱਗੇ ਜਾ ਕੇ। ਸੋ ਨਿਰਮਲ, ਤੁਸੀਂ ਦੱਸਣਾ ਕਿ ਨਿਰਮਲ ਦੇ ਦੋ ਮੈਨੂੰ ਸ਼ਬਦ ਸਮਾਨ ਆਰਥਿਕ ਦੱਸਣੇ ਆ, ਅਤੇ ਨਾਲ ਦੱਸਣੇ ਉਮੰਗ ਦੇ ਦੋ ਰਲਦੇ ਮਿਲਦੇ ਸ਼ਬਦ, ਉਮੰਗ ਅਤੇ ਨਿਰਮਲ ਪੁੱਛਾਂਗੇ। 905-673-3337 905-673-3337 ਨਾਲ ਦੀ ਨਾਲ ਫੈਸ਼ਨ IQ ਨੂੰ ਯਾਦ ਰੱਖਣਾ, ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ IQ 905-453-2225 ਫੈਸ਼ਨ IQ। ਬਿਲਕੁਲ ਜੀ, 905-673-3337 ਸਾਡਾ ਕਲਾਕਾਰ ਬਦਲ ਗਿਆ, ਗਾਣਾ ਬਦਲ ਚੁੱਕਾ, ਹੁਣ ਅੱਗੇ ਨਵਾਂ ਗਾਣਾ ਲਾਵਾਂਗੇ। ਸਭ ਤੋਂ ਪਹਿਲਾਂ ਜਫਰ ਮਲਕ ਜੀ ਸਾਡੇ ਨਾਲ ਜੁੜ ਚੁੱਕੇ ਨੇ। ਤੁਸੀਂ ਵਾਲਾਂ ਦੀਆਂ ਪਰੇਸ਼ਾਨੀਆਂ ਤੋਂ ਪਰੇਸ਼ਾਨ ਹੋ ਚੁੱਕੇ ਹੋ, ਵਾਲ ਤੁਹਾਡੇ ਝੜ ਰਹੇ ਆ, ਵਾਲ ਤੁਹਾਡੇ ਡਿੱਗ ਰਹੇ ਆ, ਪਤਲੇ ਹੋ ਰਹੇ ਆ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਸਾਡੇ ਛੋਟੇ ਬੱਚੇ ਜਿਨ੍ਹਾਂ ਦੇ ਵਾਲਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਸਾਡੇ ਵਾਲ ਹੌਲੀ ਹੌਲੀ ਜਾ ਰਹੇ ਆ, ਕਿਉਂਕਿ ਇੱਥੋਂ ਦੇ ਪਾਣੀ ਦੇ ਵਿੱਚ ਨਾ ਕਲੋਰੀਨ ਬਹੁਤ ਜ਼ਿਆਦਾ ਆ। ਸੋ ਜਫਰ ਮਲਕ ਜੀ ਉਹਨਾਂ ਬਾਰੇ ਮੈਂ ਦੱਸਾਂ ਕਿ 21 ਸਾਲਾਂ ਦਾ ਤਜ਼ਰਬਾ, ਇੱਕ ਐਸਾ ਟੋਨਿਕ ਤਿਆਰ ਕੀਤਾ ਇਹਨਾਂ ਨੇ। ਇਹ ਕਹਿੰਦੇ ਕਿ ਤੁਸੀਂ ਮੇਰਾ ਟੋਨਿਕ ਇਸਤੇਮਾਲ ਕਰਨ ਤੋਂ ਪਹਿਲਾਂ, ਕਹਿੰਦੇ ਨਹੀਂ ਹੁੰਦੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ, ਪਰ ਜਫਰ ਜੀ ਕਹਿੰਦੇ ਆ ਕਿ ਤੁਸੀਂ ਟੋਨਿਕ ਨੂੰ ਲਾਉਣ ਤੋਂ ਪਹਿਲਾਂ ਇੱਕ ਫੋਟੋ ਖਿੱਚ ਲੈਣੀ ਆ, ਉਸ ਤੋਂ ਬਾਅਦ ਤੁਸੀਂ ਇਹ ਟੋਨਿਕ ਨੂੰ ਯੂਜ਼ ਕਰਨਾ ਅਤੇ ਰਿਜ਼ਲਟ ਤੁਹਾਡੇ ਸਾਹਮਣੇ ਹੋਣਾ। ਇੱਕ ਸ਼ੀਸ਼ੀ ਤੁਸੀਂ ਸਾਡੇ ਕਹਿਣ 'ਤੇ ਬਾਏ ਕਰਨੀ ਆ, ਅਗਲੀ ਸ਼ੀਸ਼ੀ ਤੁਸੀਂ ਆਪਣੇ ਆਪ ਬਾਏ ਕਰਨ ਲੈਣੀ ਆ ਰਿਜ਼ਲਟ ਦੇ ਕੇ। ਸੋ ਵਾਲਾਂ ਦੀ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਜਫਰ ਮਲਕ ਜੀ ਉਹਨਾਂ ਨੂੰ ਤੁਸੀਂ ਰਾਬਤਾ ਕਰਨਾ। ਜਫਰ ਮਲਕ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ, ਮੈਨੂੰ ਇੱਕ ਸੈਕਿੰਡ ਦੇ ਦਿਓ, ਮੈਂ ਕਾਲਾਂ ਲੈ ਲਾਂ ਕੁਇਕ, ਉਸ ਤੋਂ ਬਾਅਦ ਮਲਕ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ। ਜੀ ਸਰ, ਸਤਿ ਸ਼੍ਰੀ ਅਕਾਲ, 4104-18 ਤੁਸੀਂ ਆਉਣੇ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
1: ਹਾਂਜੀ, ਨਿਰਮਲ ਸ਼ੁੱਧ ਅਤੇ ਅਸਲੀ।
0: ਨਿਰਮਲ ਤੁਸੀਂ ਕਹਿੰਦੇ ਹੋ ਸ਼ੁੱਧ ਅਤੇ ਅਸਲੀ?
1: ਹਾਂਜੀ,
0: ਸ਼ੁੱਧ ਅਤੇ ਅਸਲੀ। ਓਕੇ,
1: ਤੇ ਜੀ ਦਾ ਅਮੰਗ ਆਸ,
0: ਆਸ ਤੇ ਦੂਜਾ ਜੀ?
1: ਦੋ ਹੀ ਦੱਸਿਆ ਜੀ, ਦੋ ਹੀ ਪੁੱਛੇ ਸੀ, ਤੀਜਾ ਹੋਰ ਕਿਹੜਾ
0: ਰਹਿ ਗਿਆ? ਉਮੰਗ ਦੇ ਦੋ ਸ਼ਬਦ ਦੱਸਣੇ, ਉਮੰਗ ਦੇ ਨਾਲ ਤੁਸੀਂ ਇੱਕ ਕਿਹਾ ਆਸ,
1: ਉਮੰਗ ਦੇ ਨਾਲ ਉਮੀਦ ਅਤੇ ਆਸ ਜੀ।
0: ਓਕੇ, ਚਲੋ, ਥੈਂਕ ਯੂ ਸੋ ਮੱਚ। ਮੈਨੂੰ ਲੱਗਦਾ ਕਿ ਇਹ ਮੇਰੇ ਕੋਲ ਜਿਹੜੇ ਹੈਗੇ ਉਹਨਾਂ ਦੋਵਾਂ 'ਚ ਕੋਈ ਨਹੀਂ ਹੈਗਾ। ਸੋ 905-673-3337 ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਪਰ ਤੁਹਾਡੇ ਰਲਦੇ ਮਿਲਦੇ ਸੀਗੇ, ਬਹੁਤ ਜ਼ਿਆਦਾ ਕਲੋਜ਼। ਸੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣਰ ਹੋ 6229।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਿਰਮਲ ਦਾ ਹੈਗਾ ਜੀ ਪਵਿੱਤਰ ਤੇ ਸ਼ੁੱਧ ਜੀ।
0: ਨਿਰਮਲ ਦਾ ਹੈਗਾ ਪਵਿੱਤਰ ਤੇ ਸ਼ੁੱਧ, ਇਹ ਤੁਸੀਂ ਰਲ ਗਿਆ, ਬਹੁਤ ਜ਼ਿਆਦਾ ਰਲਗਾ ਮਿਲਵਾ ਹੋ ਗਿਆ ਕੰਮ ਤੇ ਪਵਿੱਤਰ। ਅੱਛਾ, ਨਿਰਮਲ ਨੂੰ ਪਵਿੱਤਰ ਕਹਿ ਸਕਦੇ ਆ? I don't know, ਸ਼ੁੱਧ ਵੀ ਹੋ ਸਕਦਾ, ਪਵਿੱਤਰ ਵੀ ਹੋ ਸਕਦਾ, ਪਰ ਰਲਵਾਂ ਮਿਲਵਾਂ ਤੁਸੀਂ ਆ ਜਾਓ ਨੇੜੇ। ਪਰ 905-673-3337 ਬਹੁਤ ਸ਼ੁਕਰੀਆ। 905-673-3337 ਅੱਛਾ, ਨੇੜੇ ਨੇੜੇ ਆ ਗਏ ਹੋ, ਮੌਕੇ ਤੇ ਟਿਕਾਣੇ ਤੇ ਕੋਈ ਵੀ ਨਹੀਂ ਆਇਆ। ਸੋ ਤੁਸੀਂ ਮੈਨੂੰ ਦੱਸਣਾ ਹੈ ਕਿ ਨਿਰਮਲ ਦੇ ਦੋ ਸਮਾਨ ਆਰਥਿਕ ਸ਼ਬਦ ਰਲਦੇ ਮਿਲਦੇ ਤੇ ਉਮੰਗ। 905-673-3337
3: ਜੀ,
0: ਹਾਂਜੀ ਹਾਂਜੀ, ਆਉਣ ਦਿਓ।
4: ਨਿਰਮਲ ਦੇ ਨਾਲ ਮਿਲਦੇ ਜੁਲਦੇ ਜਿਹੜੇ ਵਰਡ ਨੇ, ਪਹਿਲਾ ਵਰਡ ਹੈਗਾ ਆ ਸ਼ੁੱਧ ਤੇ ਦੂਜਾ ਵਰਡ ਮੀਨੂ ਜੀ ਦੱਸ ਦੇਣਗੇ।
0: ਸ਼ੁੱਧ ਤਾਂ ਸਾਡੇ ਸਰੋਤੇ ਵੀ ਦੱਸ ਗਏ, ਹਾਂ,
3: ਇਨੋਸੈਂਟ, ਮਾਸੂਮ,
0: ਮਾਸੂਮ ਨਿਰਮਲ। ਨਹੀਂ, ਚਲੋ ਆਪਾਂ ਜਫਰ ਮਲਕ ਜੀ ਉਹਨਾਂ ਚੱਲਦੇ ਹਾਂ, ਫਿਰ ਮੈਂ ਇਹਨਾਂ ਦਾ ਜਵਾਬ ਦਊਂਗਾ। ਹਾਂ, ਇਹ ਕਹਿ ਸਕਦੇ, ਹਾਂ, ਸਾਫ਼ ਠੀਕ ਆ, ਸ਼ੁੱਧ ਵੀ ਠੀਕ ਸੀ ਉਹਨਾਂ ਦਾ। ਸੋ ਨਿਰਮਲ ਸ਼ੁੱਧ ਹੋ ਗਿਆ, ਇੱਕ ਰਹਿ ਗਿਆ 905-673-3337। ਮਲਕ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਕੀ ਹਾਲ ਚਾਲ ਜੀ?
5: ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਤੁਹਾਡੇ? ਬੜੇ ਸ਼ੇਰ ਓ ਸ਼ਾਇਰੀ ਹੋ ਰਹੀ ਹੈ, ਰੱਬ ਸਹਿਰ ਕਰੇ।
0: ਕੀ ਬਾਤ ਆ ਬਾਦਸ਼ਾਹੋ, ਤੇ ਸ਼ੇਰ ਓ ਸ਼ਾਇਰੀ ਨਾਲ ਤੇ ਸਾਡੀ ਸਾਹ ਚੱਲਦੇ ਆ।
5: ਜਦੋਂ ਬੰਦੇ ਨੂੰ ਪਿਆਰ ਹੁੰਦਾ ਤੇ ਸਭ ਤੋਂ ਪਹਿਲੇ ਸ਼ੇਰ ਓ ਸ਼ਾਇਰੀ ਦੇ
0: ਆ। ਹਾਂ, ਤੇਰਾ ਕੀ ਬਾਤ ਆ, ਪਿਆਰ ਸਾਨੂੰ ਹੈ ਜੀ, ਬਿਲਕੁਲ ਸਾਨੂੰ ਪਿਆਰ ਹੋਇਆ ਆ, ਸਾਨੂੰ ਪਿਆਰ ਸਾਡੀ ਆਡੀਅੰਸ ਨਾਲ, ਸਾਡੇ ਸੁਣਨ ਵਾਲੇ ਸਰੋਤਿਆਂ ਨਾਲ, AM 530 ਨਾਲ, ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਹੋਰ ਕਿਹਦੇ ਕਿਹਦੇ ਨੂੰ ਦੱਸਾਂ ਮੈਂ, ਕਿਹਦਾ ਕਿਹਦਾ ਮਾਣ ਰੱਖ ਲਾ ਮੈਂ, ਇਕੱਲੀ ਤੇ ਮੁਲਾਜ਼ੇਦਾਰ ਵਾਲੀ
5: ਜੀ ਸਰ। ਸੁਣੋ, ਜੇ ਮਾਨ ਸਮਾਨ ਨਾ ਹੋਵੇ, ਪਿਆਰ ਨਾ ਹੋਵੇ ਤੇ ਸਾਡਾ ਤੁਹਾਡਾ ਮਿਲਣਾ ਕਾਹਦਾ?
0: ਆਏ ਹਾਏ, ਕੀ ਬਾਤ ਆ, ਕੀ ਬਾਤ ਆ ਜੀ, ਬਹੁਤ
5: ਨਹੀਂ ਅਸੀਂ ਪਹਿਲੇ ਪਿਆਰ ਨਾਲ ਮਿਲੀਏ, ਮੁਹੱਬਤ ਨਾਲ ਗੱਲ ਕਰੀਏ, ਤੇ ਫਿਰ ਆਇਲ ਦੀ ਗੱਲ ਕਰੀਏ। ਸਾਡੇ ਵਾਲ ਚੜਨ ਤੋਂ ਰੋਕਣ ਵਾਸਤੇ ਸਾਡੇ ਕੋਲ ਆਇਲ ਹੈ।
0: ਤੁਹਾਨੂੰ
5: ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋਵੇ
0: ਤੁਸੀਂ
5: ਕਰੋ, ਅਸੀਂ ਤੁਹਾਨੂੰ ਐਸਾ ਆਇਲ ਦਿਆਂਗੇ ਜਿਹੜਾ ਸੱਤ ਦਿਨ ਹੀ ਤੁਹਾਡੇ ਵਾਲ ਰੀਗਰੋ ਵੀ ਕਰੇਗਾ।
0: ਜੀ ਮਤਲਬ
5: ਵਾਲ ਚੜਨ ਤੋਂ ਰੋਕ ਦਿੰਦਾ ਜੇ?
0: ਜੀ ਹਾਂ, ਮੈਂ ਉਹੀ ਗੱਲ ਕਰ ਰਿਹਾ ਸੀ ਕਿ ਜਿਹਦੇ ਵਾਲ ਝੜ ਰਹੇ ਆ ਉਹਨੂੰ ਰੋਕਥਾਮ ਕਰੂਗਾ ਜਾਂ ਉਹਦੇ ਵਾਲ ਦੁਬਾਰਾ ਵੀ ਆ ਸਕਦੇ ਆ?
5: ਦੁਬਾਰਾ ਵੀ ਆਉਂਦੇ ਨੇ, ਸਭ ਤੋਂ ਪਹਿਲੇ ਰੋਕਣ ਦੀ ਤੇ ਕਰੋ ਨਾ, 70% ਕੰਮ ਉਹਦੇ ਤੇ ਹੋ ਗਿਆ ਜੇ ਵਾਲ ਚੜਨ ਤੋਂ ਰੋਕਣ।
0: ਹਾਂ ਬਿਲਕੁਲ ਜੀ,
5: ਜਿਹੜੇ ਪਾਣੀ ਨੇ ਮੱਤ ਮਾਰੀ, ਲੋਕਾਂ ਦੀ ਮੱਤ ਮਾਰੀ ਗਈ, ਟੈਨਸ਼ਨ
0: ਕਿਆ ਬਾਤ ਹੈ, ਬਿਲਕੁਲ
5: ਦਵਾਈਆਂ ਇਹੋ ਜਿਹੀਆਂ ਆ ਗਈਆਂ, ਲੋਕਾਂ ਦੀਆਂ ਲੱਟਾਂ ਦੀਆਂ ਲੱਟਾਂ ਜਾ ਰਹੀਆਂ ਨੇ, ਐਲੋਪੇਸ਼ੀਆ ਹੋ ਗਿਆ, ਜਿਹਦੇ ਵਿੱਚ ਸੋਰਾਇਸਿਸ ਸਰ ਕੇ ਉੱਤੇ ਨਜ਼ਰ ਆਉਣ ਲੱਗ ਪਿਆ, ਕੀ ਇੱਥੇ ਦਾ ਰੌਲਾ ਪੈ ਗਿਆ, ਐਡੀ ਜਾਣੀ ਜਿਲਦ ਖੁਸ਼ਕ ਹੋ ਗਈ ਜੇ ਉੱਤੇ ਦੇ ਖਰੇਪਣ ਉਤਰਦੇ ਦੇ ਸਿਰ ਦੇ
0: ਵਿੱਚ।
5: ਮੇਰੇ ਇਤਨੀਆਂ ਤਸਵੀਰਾਂ ਆਉਂਦੀਆਂ ਨੇ, ਔਰ ਦੇਖੋ ਇਹ ਸਭ ਦਾ ਇਲਾਜ ਸਾਡੇ ਕੋਲ ਮੌਜੂਦ ਹੈ
0: ਜੀ,
5: ਅਸੀਂ $60 ਦੇ ਵਿੱਚ ਤੁਹਾਡਾ ਕੰਮ ਪੂਰਾ ਕਰ ਦਿੰਦੇ ਹਾਂ, ਇੱਕ ਇਲਾਜ ਕਰ ਦਿੰਦੇ ਹਾਂ, ਤੁਸੀਂ $10,00 ਰੀਪਲੇਸ ਕਰਨ ਵਾਸਤੇ ਜਾਂ ਰੀਪਲਾਨ ਕਰਾਉਣ ਵਾਸਤੇ ਬਾਅਦ ਚ ਖਰਚਣਾ, ਇਹਨੂੰ ਵਰਤੇ ਤੇ ਵੇਖੋ ਤੁਹਾਡਾ ਇਲਾਜ ਅਸੀਂ ਇੱਥੇ ਕਰ ਦਈਏ, ਤੇ ਸਸਤਾ ਇਲਾਜ ਹੈ ਨਾ, ਇਹਦੇ ਵਾਸਤੇ ਬਹੁਤਾ ਯਕੀਨ ਨਹੀਂ ਹੁੰਦਾ।
0: ਜੀ ਬਿਲਕੁਲ ਬਿਲਕੁਲ ਜੀ। ਸੋ ਮਲਕ ਸਾਹਿਬ ਅੱਜ ਤੱਕ ਕਿੰਨੇ ਕੁ ਤੁਸੀਂ ਕਲਾਇੰਟਸ, ਕਿੰਨੇ ਕੁ ਐਸੇ ਪਰਿਵਾਰ ਆ ਜਿਹੜੇ ਕਹਿੰਦੇ ਆ ਕਿ ਮਲਕ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਸਾਨੂੰ ਵਾਕਈ ਹੈਲਪ ਹੋਈ ਆ।
5: ਮੈਂ ਗਿਣ ਨਹੀਂ ਸਕਦਾ, ਸਿਰਫ ਟੋਰਾਂਟੋ ਦੇ ਵਿੱਚ ਦੀ ਗੱਲ ਕਰ ਰਿਹਾ, ਬ੍ਰਾਮਟਨ ਦੀ ਗੱਲ ਕਰ ਰਿਹਾ, ਤੁਹਾਨੂੰ ਹਜ਼ਾਰ ਹਾਂ ਬੰਦੇ ਸੱਜੇ ਖੱਬੇ ਮਿਲ ਜਾਣਗੇ, ਤੁਸੀਂ ਦੋ ਬੰਦਿਆਂ ਨਾਲ ਗੱਲ ਕਰੋਗੇ, ਇੱਕ ਅੱਧੇ ਨੇ ਵਰਤਿਆ ਹੋਏਗਾ ਸਾਡਾ ਆਇਲ। ਮੈਂ ਹਜ਼ਾਰ ਹਾਂ ਬੰਦਿਆਂ ਦੇ ਘਰ ਫ੍ਰੀ ਸ਼ਿਪਿੰਗ ਦਿੰਦਾ, ਪੂਰੇ ਕੈਨੇਡਾ ਦੇ ਵਿੱਚ ਅਸੀਂ ਫ੍ਰੀ ਸ਼ਿਪਿੰਗ ਦਿੰਦੇ ਹਾਂ, ਕੋਈ ਪੈਸੇ ਚਾਰਜ ਨਹੀਂ ਕਰਦੇ, ਉਹਦਾ ਇਲਾਜ ਉਹਨਾਂ ਦੇ ਘਰ ਕੋ ਚਾਹੀਦਾ, ਇਸ ਤਰ੍ਹਾਂ ਸਾਡਾ ਕੰਮ ਚੱਲਦਾ, ਤੁਸੀਂ ਫਿਕਰ ਹੀ ਨਾ ਕਰੋ, ਸਿਰਫ ਸਾਡਾ ਨੰਬਰ, ਤੁਹਾਡਾ ਮਸਲਾ ਹੱਲ ਹੋ ਗਿਆ ਨਾ,
0: ਵਾਲ
5: ਚੜਨ ਤੋਂ ਰੁਕ ਜਾਣਗੇ, ਚਿਹਰੇ ਦੀਆਂ ਛਾਈਆਂ ਛਾਈਆਂ ਸਭ ਠੀਕ ਕਰ ਦਿਆਂਗੇ, ਕੋਈ ਤੁਹਾਨੂੰ ਰਿੰਕਲ ਹੋਵੇ, ਤੁਹਾਨੂੰ ਐਕਨੀ ਹੋਵੇ, ਕੋਈ ਸਿਰ ਦੇ ਕੋਈ ਐਸਾ ਇਨਫੈਕਸ਼ਨ ਹੋਵੇ ਜਿਹਦੇ ਨਾਲ ਤੁਹਾਡਾ ਚਿਹਰਾ ਖਰਾਬ ਹੋ ਰਿਹਾ, ਤੁਸੀਂ ਜੋ ਮਰਜ਼ੀ ਕਰੋ, ਅਸੀਂ ਤੁਹਾਨੂੰ ਐਸੇ ਐਸਾ ਇਲਾਜ ਦਿਆਂਗੇ ਕਿ ਤੁਹਾਡਾ ਕੰਮ ਸਿੱਧਾ ਹੋ ਜਾਏਗਾ, $50,000 ਵਿੱਚ ਤੁਹਾਡਾ ਇਲਾਜ ਅਸੀਂ ਤੁਹਾਡੇ ਘਰ ਪਹੁੰਚਾ ਦਿੰਦੇ ਹਾਂ।
0: ਕੀ ਬਾਤ ਹੈ ਜੀ,
5: ਇਹਨਾਂ ਨੂੰ ਸਾਡਾ ਉਹ ਬੜਾ ਪੁੱਛਦੇ ਨੇ, ਹੌਲੀ ਹੌਲੀ ਦੱਸੋ
0: ਜੀ ਨੰਬਰ, ਬਿਲਕੁਲ ਹੌਲੀ ਹੌਲੀ ਮੈਂ ਵੀ ਦੇ ਦੂੰਗਾ, ਇੱਕ ਵਾਰੀ ਤੁਸੀਂ ਵੀ ਦੇ ਦਿਓ, 647-521-5959 ਫਰੈਸ਼ ਹੇਅਰ ਟੋਨਿਕ ਲੈਣ ਦੇ ਲਈ ਜਾਫਰ ਮਲਕ ਹੋਣਾ ਇੱਕੋ ਇੱਕ ਨੰਬਰ ਆ, 6475215159। ਮਲਕ ਸਾਹਿਬ ਜੇ ਕਿਸੇ ਨੇ 3 ਇਕੱਠੀਆਂ ਸ਼ੀਸ਼ੀਆਂ ਲੈਣੀਆਂ ਹੋਣ ਤਾਂ ਕੀ ਡਿਸਕਾਊਂਟ
5: ਸਾਡੇ ਕੋਲ? ਇੱਕ ਫ੍ਰੀ ਅਸੀਂ ਦਿੰਦੇ ਹਾਂ, ਤੁਹਾਡਾ ਉਡਾਣ ਪਹਿਲੇ ਤੋਂ ਦੱਸਿਆ
0: ਕਿ ਕੀ ਬਾਤ
5: ਹੈ, ਤੁਹਾਨੂੰ 3+1 ਦੇਵਾਂਗੇ, ਇਹਦੇ ਨਾਲ 25% ਇੱਕ ਟੱਬਰ ਨੂੰ ਜਿਸ ਤਰ੍ਹਾਂ ਜਾਂਦਾ
0: ਉਹਨਾਂ
5: ਨੂੰ ਲੈਸ ਹੋ ਜਾਂਦੀ ਹੈ
0: ਜੀ, ਕੀ ਬਾਤ ਹੈ,
5: ਠੀਕ ਹੈ ਨਾ,
0: ਬਿਲਕੁਲ ਜੀ,
5: 25% ਡਿਸਕਾਊਂਟ ਦਿਆਂਗੇ ਜਿਹੜਾ ਵੀ ਉਡਾਣ ਦਾ ਜ਼ਿਕਰ ਕਰੇ, ਹੋਰ ਦੱਸੋ
0: ਕੀ ਬਾਤ ਹੈ ਜੀ। ਸਰ ਨੰਬਰ ਦੇ ਦਿਓ ਜੀ ਇੱਕ ਵਾਰ, ਕਿ ਜੇ ਸਰੋਤਿਆਂ ਨੇ ਆਰਡਰ ਕਰਨਾ ਹੋਵੇ ਕਿਹੜੇ ਨੰਬਰ ਤੋਂ ਕਰਨਾ?
5: ਮੇਰਾ ਫੋਨ ਨੰਬਰ ਜੇ 647-521-5159 ਚੌਵੀ ਘੰਟੇ, ਜਦੋਂ ਦਿਲ ਕਰੇ ਸਾਨੂੰ ਫੋਨ ਕਰੋ, ਅਸੀਂ ਤੁਹਾਡੇ ਮਸਲੇ ਦਾ ਹੱਲ ਤੁਹਾਡੇ ਘਰ ਪਹੁੰਚਾਵਾਂਗੇ।
0: ਕੀ ਬਾਤ ਹੈ ਜੀ, ਬਿਲਕੁਲ ਬਹੁਤ ਸ਼ੁਕਰੀਆ, ਫਰੈਸ਼ ਹੇਅਰ ਟੋਨਿਕ ਦੇ ਜਾਫਰ ਮਲਕ ਜੀ ਹੁਣਾਂ ਨੂੰ ਤੁਸੀਂ ਕਾਲ ਕਰ ਲਓ। ਦੇਖੋ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਖਤਮ, ਤੁਹਾਨੂੰ ਮਹਿੰਗੇ ਮਹਿੰਗੇ ਤੇਲ, ਮਹਿੰਗੇ ਮਹਿੰਗੇ ਇਲਾਜ ਕਰਾਉਣ ਦੀ ਹੁਣ ਜ਼ਰੂਰਤ ਨਹੀਂ, ਤੁਸੀਂ ਸਿਰਫ ਇੱਕ ਫਰੈਸ਼ ਹੇਅਰ ਟੋਨਿਕ ਦੀ ਸ਼ੀਸ਼ੀ ਲੈ ਕੇ ਆਓ ਤੇ ਰਿਜ਼ਲਟ ਤੁਹਾਨੂੰ ਇੱਕ ਸ਼ੀਸ਼ੀ 'ਚ ਪਤਾ ਲੱਗ ਜਾਣਾ। 647-521-5159 ਮਲਕ ਸਾਹਿਬ ਹੋਰ ਕੁਛ ਐਡ ਕਰਨਾ ਚਾਹੋਗੇ?
5: ਬਾਜੀ ਸਭ ਨੂੰ ਮੇਰੇ ਕੋਲ ਸ਼ੁਕਰ ਗੁਜ਼ਾਰੀ ਦਾ ਪੈਗਾਮ ਦਿਓ, ਮੈਂ ਉਹਨਾਂ ਦਾ ਸ਼ੁਕਰ ਗੁਜ਼ਾਰ ਹਾਂ। ਜਿਸ ਜਿਸ ਨੂੰ ਸਾਡਾ ਆਇਲ ਚੰਗਾ ਲੱਗਿਆ, ਆਪਣੇ ਕਿਸੇ ਸੱਜਣ ਨਾਲ ਇੱਕ ਬੰਦੇ ਨਾਲ ਜ਼ਿਕਰ ਜ਼ਰੂਰ ਕਰ ਦੇਵੇ ਬਸ।
0: ਕੀ ਬਾਤ ਹੈ ਜੀ, ਬਿਲਕੁਲ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ 647-521-5159 ਤੇ ਜਫਰ ਮਲਕ ਹੋਣਾ ਜਿਹਨੂੰ ਤੁਸੀਂ ਕਾਲ ਕਰ ਲੈਣੀ ਜੀ ਸਰ,
5: ਠੀਕ ਹੈ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਸੋ ਬਹੁਤ ਸਾਰੀਆਂ ਕਾਲਸ, ਬਹੁਤ ਸਾਰੀਆਂ ਕਾਲਸ, ਸਾਰੀਆਂ ਲਾਈਨਾਂ ਬਿਜ਼ੀ, ਦੁਬਾਰਾ ਕਾਲ ਕਰ ਲਓ ਇੰਦਰਜੀਤ ਬਾਈ ਜੀ। ਤੇ ਇੱਕ ਬਾਈ ਜੀ ਤੁਸੀਂ 6276771512 ਮਾਫ ਕਰਨਾ, ਬਸ ਕੁਇਕ ਕੋਈ ਗੱਲ ਕਰਨੀ, ਉਸ ਤੋਂ ਬਾਅਦ ਤੁਹਾਨੂੰ ਅਸੀਂ ਕੁਛ ਇੰਟਰਸਟਿੰਗ ਸੁਣਾਉਣ ਲੱਗੇ ਹਾਂ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨਰ 2047 ਜੀ, ਸਤਿ ਸ਼੍ਰੀ ਅਕਾਲ ਜੀ,
6: ਸਤਿ ਸ਼੍ਰੀ
0: ਅਕਾਲ ਜੀ,
6: ਨਿਰਮਲ ਦਾ ਨਾਮ ਤੁਸੀਂ ਪੁੱਛਿਆ, ਨਿਰਮਲ ਹੈ ਨਾ? ਹੈਲੋ
0: ਜੀ ਜੀ,
6: ਹਾਂਜੀ, ਸ਼ੁੱਧ ਪਿਓਰ ਸਪੋਟਲੈਸ ਪਵਿੱਤਰ
0: ਜੀ
7: ਅੱਜ ਦੇ ਤੁਸੀਂ ਦੋ ਵਰਡ ਪੁੱਛੇ ਸੀ ਨਾ, ਉਮੰਗ ਤੇ
0: ਨਿਰਮਲ। ਉਹਦੇ ਤੇ ਹੋ ਗਿਆ, ਆਪਾਂ ਇੱਦਾਂ ਕਰਦੇ ਹਾਂ, ਹੁਣ ਉਹਦੇ ਤੇ ਦੱਸਤਾ ਆਲਮੋਸਟ ਹੋ ਗਿਆ, ਸੋ ਉਹਦੇ ਤੇ ਚੀਟਿੰਗ ਹੋ ਜਾਣੀ ਆ। ਪਹਿਲਾਂ ਇੱਦਾਂ ਕਰੋ, ਮੈਂ ਤੁਸੀਂ ਮੈਸੇਜ ਦੇ ਦਿਓ ਕਿ ਜਿਹੜੇ ਦੋਸਤ ਪਰਿਵਾਰ ਬੱਚੇ ਜਿਨ੍ਹਾਂ ਦੇ ਫ੍ਰੈਂਚ ਸਿੱਖਣਾ ਚਾਹੁੰਦੇ ਆ, ਲਰਨ ਫ੍ਰੈਂਚ ਵਿਦ ਨਿਤਕਾ, ਇੱਕ ਨੰਬਰ ਦੇ ਦਿਓ ਕਿ ਨਿਤਕਾ ਜੀ ਨੂੰ ਕਿਵੇਂ ਸੰਪਰਕ ਕੀਤਾ ਜਾ ਸਕਦਾ ਅਤੇ ਫ੍ਰੈਂਚ ਸਿੱਖਣੀ। ਅੱਗੇ ਸਮਰ ਆ ਗਿਆ, ਬਹੁਤ ਸਾਰੇ ਪਰਿਵਾਰ, ਫੈਮਿਲੀਆਂ, ਬੱਚੇ, ਇੰਟਰਨੈਸ਼ਨਲ ਸਟੂਡੈਂਟ ਫ੍ਰੈਂਚ ਸਿੱਖਣ ਵਾਸਤੇ ਉਹ ਲੱਭ ਰਹੇ ਹੋਣੇ ਕਿ ਵਧੀਆ ਟਿਊਟਰ, ਸੋ ਇੱਕ ਨੰਬਰ ਦੇ ਦਿਓ ਤੁਸੀਂ ਨਿਤਕਾ ਜੀ ਦਾ, ਤਾਂ ਕਿ ਪਰਿਵਾਰ ਰਾਬਤਾ ਕਰ ਸਕਣ।
7: ਹਾਂਜੀ, ਪਹਿਲਾਂ ਆਪਣਾ ਨੰਬਰ ਹੈਗਾ 6475949093
0: ਜੀ।
7: ਹਾਂਜੀ, 5564-90-93।
0: ਬਹੁਤ ਸ਼ੁਕਰੀਆ ਜੀ। ਸੋ ਇਸ ਤੋਂ ਬਾਅਦ ਆਪਾਂ ਦੋ ਹੋਰ ਸਵਾਲ ਪੁੱਛਾਂਗੇ, ਫਿਰ ਤੁਸੀਂ ਜ਼ਰੂਰ ਆਂਸਰ ਦਿਓ, ਜੋ ਜੁੜੇ ਰਹੋ ਰੇਡੀਓ ਪ੍ਰੋਗਰਾਮ ਉਡਾਣ ਦੇਣਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। 905-673-3333-7 'ਤੇ ਗੱਲਾਂ ਬਾਤਾਂ ਹੋ ਸਕਦੀਆਂ। ਸੋ ਬਹੁਤ ਸਾਰੀਆਂ ਕਾਲਜ, ਤੁਸੀਂ ਪਲੀਜ਼ ਹੋਲਡ ਰੱਖੋ, ਸੋ ਗੱਲਾਂ ਬਾਤਾਂ ਇੱਦਾਂ ਚੱਲਦੀ ਰਹਿਣੀਆਂ। ਸੈਣੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਸੈਣੀ ਸਾਹਿਬ, ਮੈਨੂੰ ਪਤਾ ਕਿ ਤੁਹਾਨੂੰ ਕਾਹਲੀ ਆ, ਤੁਸੀਂ ਜਾਣਾ ਆ, ਸੋ ਮੈਂ ਚਾਹੁੰਦਾ ਕਿ ਜਾਣ ਤੋਂ ਪਹਿਲਾਂ ਬਸ ਕੁਛ ਖੂਬਸੂਰਤ ਸਾਨੂੰ ਸੁਣਾ ਕੇ ਜਾਓ, ਇੱਦਾਂ ਨਹੀਂ ਤੁਹਾਨੂੰ ਜਾਣ ਦੇਣਾ, ਸਾਡੇ ਬੜੇ ਮੁਸ਼ਕਲ ਤੁਸੀਂ ਹੱਥ ਲੱਗੇ ਹੋ, ਅਤੇ ਮੈਨੂੰ ਜੀ ਉਹਨਾਂ ਨੇ ਦੱਸਿਆ ਕਿ ਤੁਸੀਂ ਗਾਉਂਦੇ ਬਹੁਤ ਵਧੀਆ ਹੋ, ਮੈਨੂੰ ਪਤਾ ਤੁਹਾਨੂੰ ਜਲਦੀ ਆ, ਸਾਡੇ ਸਪੋਂਸਰ ਸਾਹਿਬਾਨ ਵੀ ਜੁੜੇ ਹੋਏ ਆ, ਸੋ ਜਾਂਦੇ ਜਾਂਦੇ ਕੋਈ ਖੂਬਸੂਰਤ ਜਦੋਂ ਬੋਲ ਹੋ ਜਾਣ ਅਤੇ ਮੈਂ ਕਹਿੰਦਾ ਕਿ ਕਿਆ ਬਾਤ ਹੋ ਜੇ।

0: ਕਿਆ ਬਾਤ ਆ, ਕਿਆ ਬਾਤ ਆ, ਕਿਆ ਬਾਤ ਆ ਜੀ, ਇਹ ਤਾਂ ਬਹੁਤ, ਇਹ ਤਾਂ ਤਾਲੀਆਂ ਬੰਦੀਆਂ ਮੈਨੂੰ ਜੀ, ਕਿਆ ਬਾਤ ਆ,
1: ਬਿਲਕੁਲ
0: ਬਹੁਤ ਖੂਬਸੂਰਤ। ਇਹ ਫਿਰ ਸਾਨੂੰ ਟਾਈਮ ਚਾਹੀਦਾ ਹੋਰ, ਇਹ ਮੈਨੂੰ ਪਤਾ ਨੀ ਤੁਹਾਡੀ ਇੰਨੀ ਆਵਾਜ਼ ਖੂਬਸੂਰਤ ਆ, ਤੁਹਾਨੂੰ ਅਸੀਂ ਆਉਂਦੇ ਮੈਕ ਦੇਣਾ ਸੀਗਾ,
1: ਬਹੁਤ ਟੈਲੈਂਟਡ ਹੈਗਾ ਇਹ, ਬਹੁਤ ਜ਼ਿਆਦਾ।
0: ਫਿਰ ਕੱਲ ਨੂੰ ਡਿਊਟੀ ਲਾਈ ਇਹਨਾਂ ਦੀ
1: ਜੀ, ਬਿਲਕੁਲ ਬਣਦੀ ਆ।
0: ਔਰ ਮੈਨੂੰ ਪਤਾ ਕਿ ਤੁਸੀਂ ਬਿਜ਼ੀ ਹੋ, ਤੁਹਾਡਾ ਸਕੇਜੂਲ ਬਹੁਤ ਬਿਜ਼ੀ ਆ, ਸੋ ਕੱਲ ਨੂੰ ਜੇ ਟਾਈਮ ਹੈ ਤਾਂ ਜਰੂਰ ਆਇਓ, ਤੁਹਾਡੇ ਤੋਂ ਬਹੁਤ ਸਾਰੇ ਗਾਣੇ, ਬਹੁਤ ਸਾਰਾ ਮਿਊਜ਼ਿਕ ਸੁਣਾਂਗੇ। ਸੋ ਬਿਲਕੁਲ ਤੁਸੀਂ ਸੈਣੀ ਸਾਹਿਬ ਪਲੀਜ਼, ਮੇਰੀ ਰਿਕੁਐਸਟ ਹੈ ਕੱਲ ਨੂੰ ਜ਼ਰੂਰ ਆਇਓ। ਸੋ ਸਾਡੇ ਨਾਲ ਸਾਡੇ ਸਪੋਂਸਰ ਸਾਹਿਬਾਨ ਜੁੜੇ ਹੋਏ ਨੇ, ਸੁਖਬਾਈ ਜੀ ਬਸ ਇੱਕ ਸੈਕਿੰਡ ਹੋਲਡ ਰੱਖਣਾ, ਮੈਨੂੰ ਜੀ ਹੋਣੀ ਵੀ ਥੋੜ੍ਹੀ ਜਿਹੀ ਜਲਦੀ ਜੀ ਨੇ, ਸੋ ਜਾਂਦੇ ਜਾਂਦੇ ਇਹਨਾਂ ਤੋਂ ਦੋ ਬੋਲ ਔਰ ਦੋ ਸੁਨੇਹਾ ਲੈ ਲਈਏ ਜੀ, ਕੁਇਕ
1: ਜੀ। ਮੈਂ ਛੋਟਾ ਜਿਹਾ ਗਾਣਾ ਸੁਣਾਉਂਗੀ
0: ਜੀ, ਫਿਰ ਆਪਾਂ ਇੱਕ ਸੈਕਿੰਡ, ਫਿਰ ਸੁਖ ਜੀ ਉਹਨਾਂ ਨੇ ਜਾਣਾ ਆ, ਇੱਕ ਸੈਕਿੰਡ ਉਸ ਤੋਂ ਬਾਅਦ ਫਿਰ ਮੀਨੂ ਜੀ ਉਹਨਾਂ ਦੀ, ਅੱਛਾ ਮੀਨੂ ਜੀ ਵੀ ਬਹੁਤ ਛੁਪੇ ਰੁਸਤਮੇ ਆ, ਇਹਨਾਂ ਦੀ ਆਵਾਜ਼ ਸੁਣਾਂਗੇ। ਸੁਖ ਭਾਈ ਸਤਿ ਸ਼੍ਰੀ ਅਕਾਲ, 294 ਵਾਕਰ ਡਰਾਈਵ ਦਾ ਸੁਨੇਹਾ ਲੈ ਕੇ ਆ ਗਏ ਹਾਂ, ਕੱਲ੍ਹ ਨੂੰ ਅਸੀਂ ਲਾਈਵ ਲੋਕੇਸ਼ਨ ਕਰ ਰਹੇ ਹਾਂ, ਬਹੁਤ ਸਾਰੇ ਤੋਹਫੇ, ਘਰ ਦਾ ਕੋਈ ਵੀ ਫਰਨੀਚਰ ਲੈਣਾ ਹੁਣ ਮੌਕਾ ਆ, ਕੱਲ੍ਹ ਨੂੰ ਮੌਕਾ ਆ, ਬਸ ਪਹੁੰਚ ਜਾਓ, ਪਹੁੰਚੋ ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਕਦੇ ਵੀ ਜਾਓ, ਪਰ ਜਿਹੜਾ ਕੱਲ੍ਹ ਨੂੰ ਮੌਕਾ ਬਣਨਾ ਨਾ ਉਹਦੇ 'ਤੇ ਤੁਹਾਨੂੰ ਡਿਸਕਾਊਂਟ ਵੀ ਮਿਲਣੇ ਆ, ਬਹੁਤ ਵੱਡੇ ਵੱਡੇ ਤੋਹਫੇ ਤੁਹਾਡੇ ਵਾਸਤੇ ਲੈ ਕੇ ਆਏ ਹਾਂ, 294 ਵਾਕਰ ਡਰਾਈਵ। ਸੁਖ ਬਾਈ ਜੀ ਆ ਜਾਓ,
2: ਬਹੁਤ ਸ਼ੁਕਰੀਆ, ਧੰਨਵਾਦ ਸਤਿ ਸ਼੍ਰੀ ਅਕਾਲ, ਬਿਲਕੁਲ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਕੱਲ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਹੈ, ਚਾਹੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਕਲੀਅਰ ਆਊਟ ਬਲੂ ਆਊਟ ਪ੍ਰਾਈਸ ਤੇ ਮਿਲਣਾ, ਅੰਡਰ ਕੋਸਟ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਹੈ, ਫਲੋਰ ਮਾਡਲ ਫਲੋਰ ਮਾਡਲ ਫਲੋਰ ਮਾਡਲ ਸੈੱਟ ਦੇ ਸੁਣੋ ਸਾਹਿਬ, ਮੈਂ ਜਾਂਦਾ ਜਾਂਦਾ ਡੀਲ ਦੇ ਦਿੰਦਾ ਪਰਿਵਾਰਾਂ ਨੂੰ, ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ, ਟੇਬਲ 6-4 ਟੇਬਲ ਤੇ 6-4 $1200 ਦਾ ਲੈਂਦੇ ਆ, ਪਰ ਸੁਣ ਲਿਓ ਪ੍ਰਾਈਸ, ਨਾ $1200 ਨਾ $1000 ਨਾ $800 ਨਾ $600 ਨਾ $400 ਨਾ $300 ਸਤਿ ਸਾਹਿਬ ਨਾ $200 ਨਾ $150 ਟੇਬਲ ਤੇ 6-4 ਇੱਕੋ ਹੀ ਸੈੱਟ ਹੈ ਭਾਈ, ਲੈ ਜਾਓ ਚੱਕ ਕੇ, ਟੇਬਲ ਤੇ 6-4 ਟੇਬਲ ਤੇ 6-4 ਸਿਰਫ $99 ਦਾ, ਸੋ ਇਹੋ ਜਿਹੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਵੀ ਤੁਹਾਡਾ ਇੰਤਜ਼ਾਰ ਕਰ ਰਹੀ
0: ਹੈ। ਕੀ ਬਾਤ ਆ,
2: ਚੱਕਰ ਲਾਓ 294 ਵਰਕ ਡਰਾਈਵ 294 ਵਰਕ ਡਰਾਈਵ 294 ਵਰਕ ਡਰਾਈਵ 294 ਵਰਕ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕੀ ਬਾਤ ਆ ਜੀ, 294 ਵਰਕ ਡਰਾਈਵ 294 ਵਰਕ ਡਰਾਈਵ ਤੇ ਕੱਲ ਨੂੰ ਪਹੁੰਚਣਾ, ਅਮੇਜ਼ਿੰਗ ਤੋਹਫੇ, ਅਮੇਜ਼ਿੰਗ ਗਿਫਟ ਤੁਹਾਨੂੰ ਮਿਲ ਜਾਣੇ ਆ, ਘਰ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਬਸ ਫਿਰ ਕੱਲ ਨੂੰ ਪਹੁੰਚ ਜਾਓ, ਗ੍ਰੈਂਡ ਹੋਮ ਫਰਨੀਚਰ 294 ਵਰਕ ਡਰਾਈਵ ਤੇ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨੇ BDS ਪੇਂਟਿੰਗ ਦੇ ਜੁਗਰਾਜ ਬਾਈ ਜੀ, ਘਰ ਦੇ ਵਿੱਚ ਰੈਨੋਵੇਸ਼ਨ ਕਰਾਉਣੀ ਆ, ਪੇਂਟਿੰਗ ਕਰਾਉਣੀ ਆ, ਬੇਸਮੈਂਟ ਫਿਨਿਸ਼ ਕਰਾਉਣੀ ਆ, ਫਲੋਰਿੰਗ ਦਾ ਕੰਮ ਕਰਾਉਣਾ, 10 ਸਾਲ ਤੋਂ ਵੱਧ ਦਾ ਤਜਰਬਾ, ਡੈੱਕ ਫੈਂਸ ਪੇਂਟ ਕਰਾਉਣਾ, ਤਾਂ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਿਓ। ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਇੰਟੀਰੀਅਰ ਐਕਸਟੀਰੀਅਰ ਘਰ ਪੇਂਟ ਕਰਾਉਣਾ, ਬੇਸਮੈਂਟ ਪੇਂਟ ਕਰਾਉਣੀ ਜਾਂ ਕਮਰਸ਼ੀਅਲ ਯੂਨਿਟ ਦੇ ਵਿੱਚ ਪੇਂਟ ਕਰਾਉਣਾ, ਤਾਂ BDS ਪੇਂਟਿੰਗ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਿਓ, 905-965-6311। ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਇੱਕ ਵਧੀਆ ਪੇਂਟਰ ਲੱਭ ਰਹੇ ਸੀ ਅਤੇ ਜਿਹੜਾ ਟੋਪ ਦਾ ਤੁਹਾਡੇ ਘਰ ਨੂੰ ਚਮਕਾ ਦੇ, ਤਾਂ ਜੁਗਰਾਜ ਬਾਈ ਨੂੰ ਕਾਲ ਕਰ ਲਓ, ਵਧੀਆ ਅਤੇ ਸਾਫ਼ ਸੁਥਰਾ ਪ੍ਰੋਫੈਸ਼ਨਲ ਕੰਮ ਕਰਕੇ ਦੇਣਗੇ, 905-965-6311 905-965-6311। ਅਤੇ ਚੱਲਦੇ ਹਾਂ ਆਪਾਂ ਮੀਨੂ ਜੀ ਹੋਣਾ ਵਾਲਾ, ਕਿਆ ਬਾਤ ਹੈ ਜੀ ਮੀਨੂ ਜੀ, ਫਿਰ ਅੱਜ ਕੀ ਸੁਣਾ ਰਹੇ ਹੋ? ਮੈਂ ਤਾਂ ਭੁੱਲ ਗਿਆ ਕਿ ਤੁਸੀਂ ਵੀ ਬੜੀ ਖੂਬਸੂਰਤ ਆਵਾਜ਼ ਦੇ ਮਾਲਕ ਹੋ, ਤੁਸੀਂ ਜਿੱਥੇ ਆਪਾਂ ਵਿਰਸੇ ਦੀ ਗੱਲ ਕਰਦੇ ਹਾਂ ਸੱਭਿਆਚਾਰ ਦੇ, ਤੁਸੀਂ ਅਮੇਜ਼ਿੰਗ ਹੋ, ਕਮਾਲ ਹੋ, ਅੱਜ ਫਿਰ ਮੌਕਾ ਮਿਲ ਗਿਆ, ਤੁਸੀਂ ਵੀ ਆਉਣ ਦੇ ਦੋ ਬੋਲ।
1: ਥੈਂਕ ਯੂ ਜੀ। ਸੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ 2 ਦਿਨ ਦੇ ਵਿੱਚ ਆਪਣਾ ਮੇਲਾ ਹੋਣ ਜਾ ਰਿਹਾ ਅਤੇ ਅਸੀਂ ਤਾਂ ਪਹਿਲਾਂ ਹੀ ਤਿਆਰੀਆਂ ਖਿੱਚੀ ਬੈਠੇ ਹਾਂ ਤਾਂ ਮਾਹੌਲ ਬਣਿਆ ਹੋਇਆ, ਤਾਂ ਮੈਨੂੰ ਲੱਗਾ ਕਿ ਮੈਂ ਵੀ 2 ਕਬੂਲ ਬੋਲ ਦੇਵਾਂ।
0: ਕੀ ਬਾਤ,
1: ਮੈਂ ਸਿਰਫ 2 ਲਾਈਨਾਂ ਬੋਲਾਂਗੀ, ਜ਼ਿਆਦਾ ਟਾਈਮ ਨਹੀਂ ਲਵਾਂਗੀ।
0: ਜੀ

0: ਬਾਤ ਜੀ 905-673 ਹੋਰ ਕੀ ਚਾਹੀਦਾ ਜੱਟਾਂ ਨੂੰ 905-673-3337 ਬਹੁਤ ਸਾਰੀਆਂ ਕਾਲਜ ਆਈਆਂ ਸੀਗੀਆਂ ਸੋ ਮੈਂ ਕਹਿੰਦਾ ਕਿ ਇੱਕ ਕੁਐਸਚਨ ਹੋਰ ਪਾ ਦਈਏ ਫਿਰ ਕਿਉਂਕਿ ਬਹੁਤ ਸਾਰੇ ਸਰੋਤੇ ਸਾਡੇ ਵੇਟ ਕਰ ਰਹੇ ਆ ਸੋ ਓਕੇ ਇੱਕ ਹੋਰ ਪੁੱਛਦੇ ਹਾਂ ਸੰਯੋਗ ਦੇ ਦੋ ਮੇਲ ਦੱਸਣੇ ਤੁਸੀਂ ਮੈਨੂੰ ਦੋ ਸਮਾਨ ਆਰਥਿਕ ਸ਼ਬਦ ਸੰਯੋਗ ਸੰਯੋਗ ਅਤੇ ਇਕਰਾਰ ਸੰਯੋਗ ਅਤੇ ਇਕਰਾਰ ਇਕਰਾਰ ਕਰਨਾ ਕਿਸੇ ਨਾਲ ਇਹਦੇ ਦੋ ਸਮਾਨ ਆਰਥਿਕ ਸ਼ਬਦ ਅਤੇ ਸੰਯੋਗ ਦੇ ਓਕੇ ਫਿਰ ਇੱਕ ਵਾਰੀ ਮੈਂ ਦੱਸਦਾ ਸੰਯੋਗ ਅਤੇ ਇਕਰਾਰ 905-673-3337 ਇੰਦਰਜੀਤ ਜੀ ਬਹੁਤ ਸਾਰੇ ਹੋਰ ਮੈਨੂੰ ਕਾਲਜ ਆਈਆਂ ਸੀ ਮਾਫ਼ ਕਰਨਾ ਮੈਂ ਚੱਕ ਨਹੀਂ ਪਾਇਆ ਲਾਈਨ ਸਾਰੀਆਂ ਬਿਜ਼ੀ ਫਲੈਸ਼ ਕਰ ਰਹੀਆਂ ਸੀ ਅਤੇ ਨਾਲ ਦੀ ਨਾਲ ਕਾਲ ਸਾਰੀਆਂ ਡਰੋਪ ਹੋ ਗਈਆਂ ਸੋ ਤੁਸੀਂ ਪਲੀਜ਼ ਦੁਬਾਰਾ ਕਾਲ ਕਰ ਲਓ ਦੋ ਹੋਰ ਨਾਮ ਆਪਾਂ ਦੱਸਦੇ ਹਾਂ ਕਿ ਸਮਾਨ ਆਰਥਿਕ ਸ਼ਬਦ ਇਕਰਾਰ ਅਤੇ ਸੰਯੋਗ 905-673-3337 9056733337 ਰੇਡੀ ਪ੍ਰੋਗਰਾਮ ਉਡਾਨ ਬਿਲਕੁਲ ਜੀ ਨਾਲ ਦੀ ਨਾਲ ਜਾਂਦੇ ਜਾਂਦੇ ਇੱਕ ਵਾਰ ਫਿਰ ਮੈਸੇਜ ਦੇ ਦੀ ਤੁਹਾਨੂੰ ਤੀਆਂ ਪਿੰਡ ਬ੍ਰਹਮਟਨ ਦੀਆਂ 24 ਮਈ ਨੂੰ ਮੈਨੂੰ ਜੀ ਮੈਸੇਜ ਦੇਣ ਦੇ ਲਾਸਟ ਮੈਸੇਜ ਲਾਸਟ ਹੋਕਾ ਜਿਹਨੂੰ ਕਹਿੰਦੇ ਆ ਉਹ ਹੋਕਾ ਮੈਨੂੰ ਜੀ ਦੇ ਰਹੇ ਨੇ ਜੀ ਮੈਨੂੰ ਜੀ
1: ਸੋ ਸਾਰੀਆਂ ਭੈਣਾਂ ਨੂੰ ਇਹੀ ਰਿਕੁਐਸਟ ਹੈਗੀ ਹੈ ਕਿ ਸਾਰੇ ਜਾਣੇ ਹੁਮ ਹੁਮਾ ਕੇ ਪਹੁੰਚ ਜਾਓ ਮੇਲੇ 'ਤੇ ਕਿਉਂਕਿ ਮੇਲਾ ਆਪਾਂ ਇਨਡੋਰ ਕਰਨ ਜਾ ਰਹੇ ਹਾਂ ਸੋ ਕਿਸੇ ਨੂੰ ਵੀ ਵੈਦਰ ਦੀ ਕੋਈ ਵਰੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਸੀ ਕਿ ਉਸ ਦਿਨ ਜੇ ਮੀਂਹ ਹੋਇਆ ਫਿਰ ਕੀ ਕਰਾਂਗੇ ਸਾਡੇ ਸਾਰੇ ਪ੍ਰਬੰਧ ਹੋ ਚੁੱਕੇ ਨੇ ਤੁਹਾਨੂੰ ਕਿਸੇ ਤਰੀਕੇ ਦੀ ਵੀ ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਵਧੀਆ ਅਰੇਂਜਮੈਂਟ ਨੇ ਪੂਰੀ ਟੀਮ ਰੈਡੀ ਆ ਜੀ ਸਾਰੇ ਪ੍ਰਬੰਧ ਆ ਸੋ ਤੁਸੀਂ ਸੋਹਣੇ ਸੋਹਣੇ ਬਣ ਕੇ ਆ ਜਾਓ ਸੋਹਣੇ ਲਹਿੰਗੇ ਘੱਗਰੇ ਪਾ ਕੇ ਪੰਜਾਬੀ ਜੁੱਤੀ ਟਿੱਕਾ ਪਰਾਂਦੇ ਪਾ ਕੇ ਪਹੁੰਚ ਜਾਣਾ ਜੀ ਤੁਸੀਂ ਬ੍ਰਹਮਟਨ ਫੇਅਰ ਗਰਾਊਂਡ ਦੇ ਵਿੱਚ ਤੇ ਸੰਡੇ ਦਾ ਦਿਨ ਹੈਗਾ 11 ਵਜੇ ਤੋਂ 6 ਵਜੇ ਅਸੀਂ ਰਲ ਕੇ ਰੌਣਕਾਂ ਲਾ ਦੇਣੀਆਂ ਨੇ ਅਗਰ ਕਿਸੇ ਤਰੀਕੇ ਦੀ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-671-1196 ਤੇ 416-671-1996 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ
0: ਕਿਆ ਬਾਤ ਹੈ ਜੀ ਸੋ ਬਿਲਕੁਲ ਤੁਸੀਂ ਜਿੰਨੀਆਂ ਵੀ ਭੈਣਾਂ ਸਾਡੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਮਾਤਾਵਾਂ ਸਾਡੀਆਂ ਜੁੜੀਆਂ ਹੋਈਆਂ ਜੀ ਟੀ ਦੇਰੀ ਦੇ ਵਿੱਚ ਜਿਸ ਮੇਲੇ ਦਾ ਤੁਸੀਂ ਆਨੰਦ ਮਾਣਨਾ ਤੇ ਫਿਰ ਤੁਹਾਨੂੰ ਪਹੁੰਚਣਾ ਪੈਣਾ ਹੈ 24 ਮਈ ਨੂੰ ਬ੍ਰਹਮਟਨ ਫੇਅਰ ਗਰਾਊਂਡ ਦੇ ਵਿੱਚ ਰਹਿ ਨਾ ਜਾਇਓ 5000 ਤੋਂ ਵੱਧ ਗੈਦਰਿੰਗ ਹੋ ਗਈ ਆ ਭੈਣਾਂ ਦੀ ਸੋ ਬਿਲਕੁਲ 905-673-3337 ਦੋ ਕੁਐਸਚਨ ਮੈਂ ਤੁਹਾਨੂੰ ਪੁੱਛਿਆ ਜੇ ਕੋਈ ਦੱਸ ਸਕਦਾ ਸੰਯੋਗ ਦੇ ਦੋ ਸਮਾਨ ਆਰਥਿਕ ਸ਼ਬਦ ਇੱਕ ਸੰਯੋਗ ਅਤੇ ਦੂਜਾ ਇਕਰਾਰ ਇਕਰਾਰ ਇਹਦੇ ਦੋ ਸਮਾਨ ਆਰਥਿਕ ਸ਼ਬਦ 905-673

0: ਨਾਲ ਦੀ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਨੂੰ ਤੁਸੀਂ ਯਾਦ ਰੱਖਣਾ ਆ, ਤੁਸੀਂ ਜੇ ਗ੍ਰਾਂਟ $30,000 ਤੋਂ ਲੈ ਕੇ $1,00,000 ਦੀ ਗ੍ਰਾਂਟ ਲਈ ਐਲੀਜੀਬਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਨਾਗਪਾਲ ਸਰ ਨੂੰ ਕਾਲ ਕਰ ਲਓ 437-264-3175 ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਆ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ। ਫੈਸ਼ਨ ਆਈ ਕਿਊ 905-453-2225। ਤੁਸੀਂ ਲਗਜ ਸੈੱਟ ਖਰੀਦਣਾ $175 ਦੇ ਵਿੱਚ, 4 ਪੀਸ ਵਾਲਾ ਲਗਜ ਸੈੱਟ ਤੁਹਾਨੂੰ ਫੈਸ਼ਨ ਆਈ ਕਿਊ ਤੋਂ ਮਿਲ ਜਾਣਾ। ਥੀਮ ਵੈਡਿੰਗ ਕਰਾਉਣੀ, ਇਹਨਾਂ ਕੋਲ ਟੋਪ ਦੀ ਟੇਲਰ ਟੀਮ ਅਵੇਲੇਬਲ ਆ। ਇਨ ਹਾਊਸ ਕੁੜਤੇ, ਪਜਾਮੇ, ਲਹਿੰਗੇ, ਗਰਾਰੇ, ਸ਼ਰਾਰੇ, ਪੰਜਾਬੀ ਜੁੱਤੀਆਂ, ਕਿਡਜ਼ ਕਲੈਕਸ਼ਨ, ਕਮਾਲ ਦੀ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਲੈਣਾ ਤਾਂ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ। ਵਿਆਹਾਂ ਦੀ ਸ਼ੋਪਿੰਗ ਕਰਨੀ, ਹੁਣ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ, ਬਸ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ। 5 ਬੈੱਡ ਸ਼ੀਟਸ ਓਨਲੀ $50 ਦੇ ਵਿੱਚ, $100 ਦੀ ਸ਼ੋਪਿੰਗ ਕਰਨ 'ਤੇ ਤੁਹਾਨੂੰ ਆਪਾਂ ਗਿਫਟ ਦਵਾ ਦਈਏ ਪਿਆਰਾ ਜਿਹਾ, ਚਲੋ ਟਿਕਟ ਫਰੀ ਕਰ ਦਿੰਦੇ ਹਾਂ। ਤੁਸੀਂ $100 ਦੀ ਸ਼ੋਪਿੰਗ ਕਰੋ ਫੈਸ਼ਨ ਆਈ ਕਿਊ ਤੋਂ, ਅਤੇ ਮੇਲੇ ਦੀ ਟਿਕਟ ਬਿਲਕੁਲ ਫਰੀ। 30 ਪਿੰਡ ਬ੍ਰੈਂਪਟਨ ਦੇ ਮੇਲੇ ਦੀ ਟਿਕਟ ਫਰੀ, ਔਰ ਹੈਗੀ ਅੱਜ ਅਤੇ ਕੱਲ੍ਹ, ਸਿਰਫ 2 ਦਿਨ। ਤੁਸੀਂ $100 ਦੀ ਕਿਸੇ ਵੀ ਤਰ੍ਹਾਂ ਦੀ ਸ਼ੋਪਿੰਗ ਕਰੋ ਫੈਸ਼ਨ ਆਈ ਕਿਊ ਤੋਂ, ਅਤੇ ਮੇਲੇ ਦੀ ਟਿਕਟ ਬਿਲਕੁਲ ਫਰੀ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਰਵਿੰਦਰ ਜੀ? ਜੀ
1: ਹਾਂਜੀ ਬੇਟੇ,
0: ਜੀ ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
1: ਹਾਂਜੀ ਵਧੀਆ ਬੇਟੇ, ਮੈਂ ਪਹਿਲਾਂ ਮੈਂ ਰੇਡੀਓ ਲੇਟ ਲਾਇਆ ਸੀ, ਤੇ ਉਹਦੇ ਚ ਤੁਸੀਂ ਕਿਹਾ ਨਿਰਮਲ ਤੇ ਉਹ ਮੰਗ, ਹਨਾ
0: ਜੀ,
1: ਉਹ ਚਾਹੇ ਸਾਫ ਜਾਂ ਸ਼ੀਤਲ।
0: ਹਾਂ ਸ਼ੀਤਲ, ਇਹ ਨੀ ਕਿਸੇ ਨੇ ਦੱਸਿਆ, ਮੈਂ ਸੋਚ ਰਿਹਾ ਸੀ ਕੋਈ ਦੱਸੇ, ਪਰ ਕਿਸੇ ਨੇ ਸ਼ੀਤਲ ਨਹੀਂ ਦੱਸਿਆ, ਕੋਈ ਸਾਫ ਕਹੀ ਗਿਆ, ਕੋਈ ਸ਼ੁੱਧ ਕਹੀ ਗਿਆ। ਇਹ ਸ਼ਬਦ ਆ ਜਿਹੜੇ ਆਪਾਂ ਬਿਲਕੁਲ, ਮੈਨੂੰ ਲੱਗਦਾ ਕਿ ਹੁਣ ਲੈਂਦੇ ਹੀ ਨਹੀਂ ਜਾਂ ਬੋਲਦੇ ਹੀ ਨਹੀਂ ਜਾਂ ਲਕੋਏ ਪਏ ਆਪਾਂ। ਜੀ
1: ਆਪਾਂ ਕਹਿੰਦੇ ਨਿਰਮਲ ਜਲ, ਸ਼ੀਤਲ ਜਲ।
0: ਹਾਂ ਸ਼ੀਤਲ ਜਲ,
1: ਤੇ ਉਹ ਮੰਗ ਤੁਸੀਂ ਕਿਹਾ ਸੀ, ਇੱਕ ਉਹਦੇ ਚ ਮੈਂ ਲਿਖਿਆ ਸੀ ਵੀ ਚਾਹਤ ਆਰਜ਼ੂ ਇੱਛਾ ਤਮੰਨਾ।
0: ਹਾਂ ਆਰਜ਼ੂ ਇੱਛਾ ਤਮੰਨਾ, ਕਿਆ ਤੁਸੀਂ ਤਾਂ ਦੋ ਪੁੱਛੇ, ਤੁਸੀਂ ਦੇਖੋ
1: ਸੰਯੋਗ ਪੁੱਛਿਆ, ਉਹਦੇ ਚ ਹੈਗਾ ਵੀ ਸੰਯੋਗ ਹੁੰਦਾ ਮੇਲ, ਵਿਯੋਗ ਹੁੰਦਾ ਵਿਛੋੜਾ।
0: ਕਿਆ ਬਾਤ ਹੈ, ਤੇ ਇਕਰਾਰ ਦੇ ਦੋ ਸਮਾਨ ਅਰਥਕ ਸ਼ਬਦ ਇਕਰਾਰ ਦੇ,
1: ਜਿਹੜਾ ਇਕਰਾਰ ਹੈ, ਇਕਰਾਰ ਹੁੰਦਾ ਵਾਅਦਾ, ਪ੍ਰੋਮਿਸ ਕਰਨਾ ਕਿਸੇ ਨਾਲ।
0: ਆਹਾ ਕਿਆ ਬਾਤ ਹੈ,
1: ਵਾਅਦਾ ਕਰਨਾ।
0: ਤੁਸੀਂ ਟੀਚਰ ਟੂਚਰ ਰਹੇ ਹੋ ਪਹਿਲਾਂ?
1: ਹਾਂਜੀ ਟੀਚਰ ਰਹੀ ਹਾਂ ਬੇਟੇ।
0: ਕਿਆ ਬਾਤ ਹੈ, ਤਾਂ ਹੀ ਫਿਰ ਦੇਖੋ ਇੰਨੀ ਪੰਜਾਬੀ ਦੇ ਸ਼ਬਦਾਂ ਦੀ ਜਿਹੜੀ ਹੈ ਇਦਾਂ ਦੀ ਚੋਣ ਆ ਨਾ, ਇਹ ਕੋਈ ਮੈਨੂੰ ਲੱਗਦਾ ਕਿ ਸਾਡੇ ਤੋਂ ਵੀ ਨਹੀਂ, ਕਈ ਵਾਰ ਸਾਨੂੰ ਤਾਂ ਵੇਖ ਵੂਖ ਕੇ ਬੋਲਣਾ ਪੈਂਦਾ ਕਈ ਵਾਰੀ, ਤੇ ਤੁਸੀਂ ਜਿਸ ਤਰ੍ਹਾਂ
1: ਗਿਆਨੀ ਕੀਤੀ ਹੋਈ ਹੈ ਨਾ।
0: ਕਿਆ ਬਾਤ ਹੈ, ਫਿਰ ਤਾਂ ਤੁਹਾਡੇ ਮੂਹਰੇ ਅਸੀਂ ਤੁਹਾਨੂੰ ਸਿੱਖਣਾ ਪੈਣਾ ਸਾਨੂੰ।
1: ਦੀ ਰਹੀ ਹਾਂ ਤੇ ਇੱਥੇ ਆ ਕੇ ਵੀ ਮੈਂ ਮਤਲਬ ਵਲੰਟੀਅਰ ਪੜਾਉਂਦੀ ਰਹੀ
0: ਹਾਂ। ਤੁਸੀਂ ਬਹੁਤ ਵਧੀਆ, ਤੁਸੀਂ, ਮੈਂ ਚਾਹੂੰਗਾ ਕਿ ਪੰਜਾਬੀ ਬਹੁਤ ਇੱਥੇ ਆਪਾਂ ਤੋਂ ਖਿਸਕਦੀ ਜਾ ਰਹੀ ਸਾਡੇ ਹੱਥਾਂ ਚੋਂ, ਤੇ ਜੇ ਤੁਸੀਂ ਕੋਸ਼ਿਸ਼ ਕਰੋ ਤੇ ਜ਼ਰੂਰ ਪੰਜਾਬੀ ਆਪਣਾ, ਦੇਖੋ ਗਿਆਨ ਮੈਨੂੰ ਲੱਗਦਾ ਕਿ ਜੇ ਐਸਾ ਖਜ਼ਾਨਾ ਦੇ ਵੰਡਣ ਨਾਲ ਹੋਰ ਵਾਧਾ। ਸੋ ਜ਼ਰੂਰ
1: ਆਪਾਂ ਇੱਕ ਤਾਂ ਬਜ਼ੁਰਗਾਂ ਕੋਲੋਂ ਪਹਿਲਾਂ ਵੀ ਆਪਾਂ ਸਾਰਾ ਕੁਝ ਸੁਣਦੇ ਸੀ ਨਾ
0: ਜੀ,
1: ਤੇ ਫਿਰ ਆਪਾਂ ਜਦੋਂ ਫਿਰ ਹੋਰ ਲੱਗ ਗਏ ਅੱਗੇ ਅੱਗੇ, ਫਿਰ ਬਜ਼ੁਰਗਾਂ ਨੇ ਤਾਂ ਸਾਨੂੰ ਜਾਗ ਲਾਈ ਹੈ।
0: ਹਾਂ ਕਿਆ ਬਾਤ ਹੈ, ਬਿਲਕੁਲ ਜੀ,
1: ਆਪਾਂ ਜਿੰਨਾ ਕੋਈ ਹਿੰਮਤ ਤਾਂ ਫਿਰ ਅੱਗੋ ਅੱਗੋ ਕਰਨੀ ਪੈਂਦੀ
0: ਹੈ। ਕਿਆ ਬਾਤ ਹੈ, ਬਿਲਕੁਲ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ,
1: ਸ਼ੁਕਰੀਆ, ਧੰਨਵਾਦ,
0: ਬਹੁਤ ਸ਼ੁਕਰੀਆ। ਦੇਖੋ ਕਈ ਵਾਰ ਤੁਹਾਡੀ ਬੋਲੀ ਦੀ ਮਿਠਾਸ, ਤੁਹਾਡੇ ਪੰਜਾਬੀ ਬੋਲਣ ਦੇ ਅੰਦਾਜ਼ ਤੋਂ ਪਤਾ ਲੱਗ ਜਾਂਦਾ ਕਿ ਤੁਸੀਂ ਪੜ੍ਹਾਉਂਦੇ ਰਹੇ ਹੋ ਜਾਂ ਪੜ੍ਹਦੇ ਰਹੇ ਹੋ ਜਾਂ ਸਿੱਖਦੇ ਰਹੇ ਹੋ। ਲਿਆਕਤ, ਉਹ ਬੋਲਣ ਦਾ ਤਹਿਜ਼ੀਬ, ਉਹ ਬੋਲਣ 'ਚ ਇੱਕ ਇੱਕ ਤਰਜ ਨਹੀਂ ਹੁੰਦੀ ਬੋਲਣੀ, ਜਿਵੇਂ ਇੱਕ ਟੀਚਰ ਦੇ ਵਿੱਚ, ਇੱਕ ਸਿੱਖਿਅਕ 'ਚ, ਇੱਕ ਅਧਿਆਪਕ 'ਚ ਹੁੰਦੀ ਆ। ਸੋ ਮੈਂ ਤਾਂ ਹੀ ਆਂਟੀ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਲੱਗਦਾ ਕਿ ਕਿਤੇ ਪੜ੍ਹਾਉਂਦੇ ਤਾਂ ਨਹੀਂ ਰਹੇ, ਆਂਟੀ ਜੀ ਕਹਿੰਦੇ ਹਾਂਜੀ ਪੜ੍ਹਾਉਂਦੇ ਰਹੇ। ਸੋ 905-673-3337, 905-673-3337। ਅੱਛਾ, ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਕੀ ਹੋ ਗਿਆ ਲੋਕ ਅੱਜ ਕੱਲ੍ਹ ਬਹੁਤ ਜ਼ਿਆਦਾ ਸਵਾਰਥੀ। ਸੋ ਸਵਾਰਥੀ ਅਤੇ ਕੋਈ ਸਮਾਨ ਆਰਥਿਕ, ਦੋ ਸ਼ਬਦ ਸਵਾਰਥੀ ਦੇ, ਦੋ ਸਮਾਨ ਆਰਥਿਕ ਸ਼ਬਦ ਤੁਸੀਂ ਦੱਸ ਸਕਦੇ ਹੋ ਸਵਾਰਥ 'ਤੇ? 905-673-3337, ਰੇਡੀ ਪ੍ਰੋਗਰਾਮ ਉਡਾਨ।

0: ਕੁਝ ਡ੍ਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖਣਾ ਤੁਸੀਂ ਘਰ ਵਾਸਤੇ, ਤੁਸੀਂ ਆਪਣੀ ਬੇਸਮੈਂਟ ਵਾਸਤੇ, ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣੇ ਤਾਂ ਡ੍ਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ 905-805-3000 905-805-3000। ਬਾਈ ਜੀ ਕਹਿੰਦੇ ਕਿ ਅਸੀਂ ਪ੍ਰਾਈਜ਼ ਮੈਚ ਨਹੀਂ ਕਰਦੇ, ਅਸੀਂ ਪ੍ਰਾਈਜ਼ ਬੀਟ ਹੀ ਕਰ ਦਿੰਦੇ ਹਾਂ। ਸੋ ਤੁਹਾਡੀ ਬਹੁਤ ਸਾਰੀ ਸੇਵਿੰਗ ਅਪਲਾਇੰਸਿਸ ਦੇ ਵਿੱਚ ਹੋ ਰਹੀ ਆ। ਡ੍ਰੀਮ ਹੋਮ ਅਪਲਾਇੰਸਿਸ ਇੱਕ ਗੇੜਾ ਜ਼ਰੂਰ ਲਾ ਕੇ ਆਓ, 2915 ਅਰਜੰਟੀਆ ਰੋਡ, ਮਿਸੀ ਸਾਗਾ ਜੀ। ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕਮ, ਫਰਹਾਨ ਅਹਿਮਦ, ਤੁਸੀਂ ਆਉਣੇ ਹੋ ਜੀ।
1: ਜੀ ਵਾਲੇਕੁਮ ਸਲਾਮ ਜੀ। ਮੈਂ ਕਹਿਣਾ ਆਇਆ ਸੀ ਕਿ ਜਿਹੜੇ ਤੁਸੀਂ ਪੰਜਾਬੀ ਦੇ ਵਰਡ ਬਣਾ ਰਹੇ ਹੋ, ਇਕਰਾਰ, ਸੰਜੋਗ, ਸ਼ੀਤਲ, ਪੰਜਾਬੀ ਦਾ ਤੇ ਹੈ ਨਹੀਂ।
0: ਨਹੀਂ ਬਿਲਕੁਲ, ਇਹਦੇ ਵਿੱਚ ਦੇਖੋ ਆਪਣੇ ਬਜ਼ੁਰਗਾਂ ਤੋਂ, ਇਹਦੇ ਵਿੱਚ ਉਰਦੂ ਵੀ ਆ, ਇਹਦੇ ਵਿੱਚ ਮੈਨੂੰ ਲੱਗਦਾ ਕਿ ਜੇ ਆਪਾਂ ਕਿਉਂਕਿ ਹਿੰਦੀ ਦੇ ਵੀ ਕਈ ਸ਼ਬਦ ਮਿਕਸ ਆ, ਕਿਉਂਕਿ ਅਸੀਂ ਬਚਪਨ 'ਚ ਇਹੀ ਚੀਜ਼ਾਂ ਬਜ਼ੁਰਗਾਂ ਤੋਂ ਸੁਣੀਆਂ ਨਾ, ਕੁਛ ਪੰਜਾਬੀ ਆ, ਕੁਛ ਉਰਦੂ ਆ, ਅਤੇ ਮੈਨੂੰ ਲੱਗਦਾ ਕਿ ਭਾਸ਼ਾ ਕੋਈ ਵੀ ਆ ਉਹ ਸਾਡੀ ਅੰਦਰ ਵਸੀ ਹੋਣੀ ਚਾਹੀਦੀ ਆ। ਸਾਡੇ ਪੁਰਾਣੇ ਸ਼ਬਦ ਜਿਹੜੇ ਸ਼ਬਦਾਂ ਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਤੋਂ ਸੁਣੇ, ਸੋ ਉਸ ਸ਼ਬਦ ਬਹੁਤ ਇੱਦਾਂ ਤਾਂ ਆਪਾਂ, ਮੈਨੂੰ ਲੱਗਦਾ ਕਿ ਆਪਣੀ ਪੰਜਾਬੀ ਦੇ ਵਿੱਚ ਬਹੁਤ ਸਾਰੀ ਇੰਗਲਿਸ਼ ਦੇ ਸ਼ਬਦ, ਜਦੋਂ ਆਪਾਂ ਹੁਣ ਦੇਖੋ ਗਲਾਸ ਆਪਣਾ ਸ਼ਬਦ ਨਹੀਂ ਆ, ਇਹ ਵੀ ਇੰਗਲਿਸ਼ ਦਾ ਸ਼ਬਦ ਆ, ਜੱਗ ਵੀ ਆਪਣਾ ਸ਼ਬਦ ਆਪਾਂ ਬੋਲਦੇ ਹਾਂ, ਰਾਈਟ। ਸੋ ਇਹ ਕੁਛ ਸ਼ਬਦ ਸਾਡੇ ਮਿਕਸ ਹੋਇਆ। ਬਿਲਕੁਲ ਤੁਸੀਂ ਬਹੁਤ ਦਰੁਸਤ ਕਿਹਾ ਕਿ ਇਹ ਇਕੱਲੇ ਪੰਜਾਬੀ ਦੇ ਸ਼ਬਦ ਨਹੀਂ ਆ।
1: ਬਿਲਕੁਲ ਜੀ, ਕਿਉਂਕਿ ਅਸੀਂ ਵੀ ਲਾਂਦੇ ਪੰਜਾਬ ਮਾ ਪਾਕਿਸਤਾਨ ਤੋਂ ਆ
0: ਜੀ ਜੀ, ਗਵਾਚਦੀ ਜਾ ਰਹੀ ਆ, ਪਰ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਇਹਨਾਂ ਸ਼ਬਦਾਂ ਦੇ ਰਾਹੀਂ, ਗੱਲਾਂ ਬਾਤਾਂ ਦੇ ਰਾਹੀਂ ਉਹ ਠੇਠ ਪੰਜਾਬੀ ਦੇ ਜਿਹੜੇ ਸ਼ਬਦ ਆ ਉਹ ਵੀ ਚੇਤੇ ਕਰਵਾਉਂਦੇ ਰਹੀਏ, ਕਿਉਂਕਿ ਜਿਹੜੇ ਅਸੀਂ ਮਤਲਬ ਕਿ ਹੁਣ ਜਿਹੜੀ ਇੱਕ ਜਨਰੇਸ਼ਨ ਆ ਜਿਹਦੇ ਅਸੀਂ ਕੋਲ ਹੀ ਨਹੀਂ ਬੈਠਦੇ, ਜਿਹਨਾਂ ਨੇ ਸਾਨੂੰ ਇਹ ਗੱਲਾਂ ਦੱਸਣੀਆਂ ਆ, ਜਿਹਨਾਂ ਤੋਂ ਅਸੀਂ ਸਿੱਖਣੀਆਂ, ਸੋ ਉਹ ਜਨਰੇਸ਼ਨ ਤੋਂ ਅਸੀਂ ਪਾਸੇ ਰਹਿੰਦੇ ਹਾਂ, ਅਤੇ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਫਿਰ ਹੋਰ ਜਨਰੇਸ਼ਨ ਹੈ ਨਹੀਂ ਕੋਈ ਜਿਹ ਤੋਂ ਅਸੀਂ ਇਹ ਸ਼ਬਦ ਸਿੱਖ ਪਾਵਾਂਗੇ। ਫਿਲਮਾਂ ਦੇ ਵਿੱਚੋਂ ਠੇਠ ਸ਼ਬਦ ਬਹੁਤ ਘੱਟ ਨੇ ਜਿਹੜੇ ਸਾਨੂੰ ਸਾਡੇ ਬਜ਼ੁਰਗਾਂ ਚੋਂ ਵਿਰਾਸਤ ਦੇ ਵਿੱਚ ਮਿਲੇ ਆ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-600-73-33-37 ਕੁਲਦੀਪ ਗੋਸਲ ਜੀ ਸਾਡੇ ਨਾਲ ਜੁੜੇ ਹੋਏ ਨੇ। ਸੋ ਸਭ ਤੋਂ ਪਹਿਲਾਂ ਮੈਂ ਚੱਲਦਾ ਜੀ ਰਸ਼ਮੀਤ ਕੌਰ ਵੱਲ। ਰਸ਼ਮੀਤ ਜੀ ਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੋਰਗੇ ਦੇ ਰਿਲੇਟਡ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਡੈਟ ਕੰਸੋਲੀਡੇਟ ਬਾਰੇ ਤੁਹਾਡਾ ਕੋਈ ਸਵਾਲ ਆ, ਤੁਸੀਂ ਫਸਟ ਟਾਈਮ ਹੋਮ ਬਾਇਰ ਦੇ ਨਾਲ ਨਾਲ ਜੇ ਤੁਹਾਡੇ ਬਹੁਤ ਸਾਰੇ ਕਰਜ਼ਿਆਂ ਦੇ ਵਿੱਚ ਤੁਸੀਂ ਪਰੇਸ਼ਾਨ ਹੋ, ਕੋਈ ਵੀ ਸਵਾਲ ਆ ਤੁਹਾਡਾ ਮੋਰਗੇਜ਼ ਨੂੰ ਲੈ ਕੇ, ਲੋਨਸ ਨੂੰ ਲੈ ਕੇ, ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿਤੋਂ ਵਧੀਆ ਐਡਵਾਈਸ ਨਹੀਂ ਮਿਲ ਰਹੀ, ਅਤੇ ਫਿਰ ਐਡਵਾਈਸ ਵੀ ਲਓ, ਮੋਰਗੇਜ਼ ਦੇ ਮਸਲੇ ਵੀ ਹੱਲ ਕਰਕੇ ਦੇਣਗੇ, ਅਤੇ ਰਸ਼ਮੀਤ ਹੋੜਾ ਨਾਲ ਤੁਸੀਂ ਇੱਕ ਕਾਲ ਕਰ ਲਿਓ, ਅਤੇ ਦੇਖੋ ਫਿਰ ਤੁਸੀਂ ਕਹਿਣਾ ਕਿ ਪ੍ਰਭ ਜੀ ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਰਾਈਟ ਬੂਹਾ ਅਤੇ ਰਾਈਟ ਦਰਵਾਜ਼ਾ ਦੱਸਤਾ, ਅਤੇ ਹੁਣ ਅਸੀਂ ਖੜਕਾ ਲੈਣਾ ਆ, ਅਤੇ ਦਰਵਾਜ਼ਾ ਵੀ ਖੜਕਾ ਲਿਓ, ਅਤੇ ਫੋਨ ਦੀ ਘੰਟੀ ਵੀ ਖੜਕਾ ਲਿਓ, 647-549-4499, ਗੂਗਲ ਵੀ ਕਰ ਸਕਦੇ ਹੋ, ਰਸ਼ਮੀਤ ਕੌਰ ਫਰਮ ਕਾਲ ਮੋਰਗੇਜ਼। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ, ਕੀ ਹਾਲ ਚਾਲ?
2: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਮੈਂ ਅੱਜ ਲੇਟ ਹੋ ਗਈ ਹਾਂ ਤੇ ਸ਼ੋਰਟ ਹੀ ਰੱਖਾਂਗੀ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 647-539-4499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਉਹਨਾਂ ਕਲਾਇੰਟਸ ਬਾਰੇ ਜਿਨ੍ਹਾਂ ਦਾ ਕ੍ਰੈਡਿਟ ਵਧੀਆ ਨਹੀਂ ਹੈ। ਕਈ ਵਾਰ ਅਸੀਂ ਆਪੇ ਸੋਚ ਲੈਂਦੇ ਹਾਂ ਕਿ ਕ੍ਰੈਡਿਟ ਵਧੀਆ ਨਹੀਂ ਹੈਗਾ ਤੇ ਮੋਰਗੇਜ ਲਈ ਮੇਬੀ ਅਸੀਂ ਕੁਆਲੀਫਾਈ ਨਹੀਂ ਕਰਾਂਗੇ। ਇੱਥੇ ਦੱਸਣਾ ਚਾਹਾਂਗੇ ਆਪਣੇ ਲਿਸਨਰਸ ਨੂੰ ਕਿ ਅਗਰ ਤੁਹਾਡਾ ਕ੍ਰੈਡਿਟ ਨਹੀਂ ਵਧੀਆ ਕਿਸੇ ਵੀ ਰੀਜ਼ਨ ਕਰਕੇ, ਵੀ ਸਾਡਾ ਸਕੋਰ ਡਾਊਨ ਹੈ, ਸਾਡੀ ਹਿਸਟਰੀ ਨਹੀਂ ਵਧੀਆ, ਜਾਂ ਪ੍ਰਪੋਜ਼ਲ ਕੀਤਾ ਹੋਇਆ, ਬੈਂਕਰਪਸੀ ਕੀਤੀ ਹੋਈ ਹੈ ਕਿ ਸਾਨੂੰ ਮੋਰਗੇਜ ਨਹੀਂ ਮਿਲ ਸਕਦੀ, ਇੱਦਾਂ ਨਹੀਂ ਹੈਗਾ। ਦੇਰ ਆਰ ਡਿਫਰੈਂਟ ਟੀਅਰਸ ਆਫ ਲੈਂਡਰਸ ਇਨ ਦਾ ਮਾਰਕੀਟ, ਤੇ ਰੈਗੂਲੇਟਡ ਬੈਂਕਾਂ ਨਾਲ ਵੀ ਆਪਸ਼ਨਸ ਨੇ ਬਰੂਸ ਕ੍ਰੈਡਿਟ ਵਾਲੇ ਕਲਾਇੰਟਸ ਵਾਸਤੇ। ਓਨਲੀ ਰਿਕੁਆਇਰਮੈਂਟ ਹੁੰਦੀ ਹੈ ਕਿ ਡਾਊਨ ਪੇਮੈਂਟ 20% ਤੋਂ ਉੱਪਰ ਹੋਣੀ ਚਾਹੀਦੀ ਹੈ, ਘੱਟ ਨਹੀਂ ਹੋ ਸਕਦੀ ਹੈਗੀ ਆ। ਬਟ ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜਸ, 647-539-4499, 647-539-4499,
0: ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਵੀ ਰਸ਼ਮੀਤ ਹੋਣਾ ਨੂੰ ਕਾਲ ਕਰ ਸਕਦੇ ਹੋ, ਮੋਰਗੇ ਦੇ ਬਾਬਤ ਕੋਈ ਵੀ ਸਵਾਲ ਆ, 647-539-4499। ਸੋ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ। ਕੁਲਦੀਪ ਜੀ ਸਾਡੇ ਨਾਲ ਜੁੜੇ ਹੋਏ ਨੇ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ?
3: ਹੈਲੋ
0: ਜੀ ਜੀ, ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ? ਸਵਾਰਥ, ਤੇ ਜੇ ਤੁਸੀਂ ਦੱਸ ਸਕਦੇ ਹੋ ਤੇ ਖੁਸ਼ਬੂ ਦੇ ਦੋ ਨਾਮ, ਖੁਸ਼ਬੂ ਦੇ ਦੋ ਸਮਾਨ ਆਰਥਿਕ,
3: ਖੁਸ਼ਬੂ ਤਾਂ ਹੁੰਦਾ ਜੀ ਵੀ ਤੁਸੀਂ ਬਹੁਤ ਸੋਹਣੀ ਜੀ, ਤੁਹਾਨੂੰ ਬੜਾ ਬੜੀ ਚੰਗੀ ਆ ਰਹੀ ਹੈਗੀ ਆ ਖੁਸ਼ਬੂ ਨੂੰ ਕਹਿੰਦੇ ਆ ਵੀ ਬਹੁਤ ਅੱਛਾ ਇਹਦਾ ਮਜ਼ਾ ਆ ਰਿਹਾ ਤੁਹਾਨੂੰ ਇਸ ਇਹਦੀ ਬੜੀ ਚੰਗੀ
0: ਜੀ ਸਵਾਰਥ ਦੇ ਦੋ ਜੇ ਦੱਸ ਦੋ ਤੁਸੀਂ
3: ਆਪਣੇ ਆਪ ਚ ਸਮਝਣਾ ਮੈਂ ਤਾਂ ਤੁਹਾਡੇ ਲਈ ਆਹ ਕਰੂੰਗਾ
0: ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਕੁਲਦੀਪ ਜੀ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। 905-673-3337। ਸਵਾਰਥ ਦਾ ਇੱਕ ਸ਼ਬਦ ਆ, ਇੱਕ ਹੋਰ ਸਮਾਨ ਆਰਥਿਕ, ਅਤੇ ਖੁਸ਼ਬੂ ਦੇ ਦੋ ਬੜੇ ਖੂਬਸੂਰਤ ਸਮਾਨ ਆਰਥਿਕ ਸ਼ਬਦ ਆ, ਬੜੇ ਗਾਣਾਂ 'ਚ ਵੀ ਆਏ ਆ, ਬੜੇ ਬੜੇ ਤੁਸੀਂ ਹੋਰ ਤਰੀਕੇ ਨਾਲ ਲੈ ਸਕਦੇ ਹੋ। ਖੁਸ਼ਬੂ ਅਤੇ ਸਵਾਰਥ ਦੇ ਦੋ ਮਤਲਬ, ਇੱਕ ਤਾਂ ਮਤਲਬ ਦੱਸ ਦਿੱਤਾ ਭੈਣ ਜੀ ਹੁਣਾਂ ਨੇ, ਅਤੇ ਤੁਸੀਂ ਜੇ ਹੋਰ ਦੱਸਣਾ ਚਾਹੋ ਤਾਂ 905-673-3337। ਔਰ ਨਾਲ ਦੀਆਂ ਦੱਸੀ ਕਿ ਗ੍ਰੈਂਡ ਹੋਮ ਫਰਨੀਚਰ ਤੋਂ ਯਾਦ ਰੱਖੋ, ਤੁਸੀਂ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਆ 647-262-00। ਨਾਲ ਦੀਆਂ ਡਰੀਮ ਹੋਮ ਅਪਲਾਇੰਸ 905-805-3000। ਅਤੇ ਫੈਸ਼ਨ ਆਈਕਿਊ ਨੂੰ ਯਾਦ ਰੱਖਣਾ, ਤੁਸੀਂ ਇਸ ਹਫ਼ਤੇ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਲੈਗੇਜ ਸੈੱਟ ਦੀ ਵੱਡੀ ਕਲੈਕਸ਼ਨ, ਨਾਲ ਦੀ ਨਾਲ ਤੁਸੀਂ ਲੇਡੀਜ਼ ਸੈਕਸ਼ਨ ਦੇ ਉੱਪਰ 20 ਤੋਂ ਲੈ ਕੇ 50% ਦਾ ਆਫ ਲੱਗਿਆ ਹੋਇਆ $100 ਦੀ ਸ਼ੋਪਿੰਗ 'ਤੇ। ਤੀਆਂ ਪਿੰਡ ਬਰੈਂਪਟਨ ਦੀ ਮੇਲੇ ਦੀ ਟਿਕਟ ਬਿਲਕੁਲ ਫਰੀ ਭੈਣੋ, 20 ਤੋਂ ਲੈ ਕੇ 50% ਦਾ ਆਫ ਵੀ ਲੱਗਿਆ, ਅਤੇ ਮੇਲੇ ਦੀ ਇੱਕ $100 ਦੀ ਸ਼ੋਪਿੰਗ 'ਤੇ ਇੱਕ ਟਿਕਟ ਵੀ, ਰੇਡੀਓ ਉਡਾਣ ਦਾ ਰੈਫਰੈਂਸ ਦੇਣਾ ਪੈਣਾ ਆ। ਫੈਸ਼ਨ ਆਈ ਕਿਊ 905-453-2225। ਤੁਸੀਂ ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਕੋਟ ਪੈਂਟ, ਸੂਟ, ਬਲੈਜ਼ਰ, ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ ਕੁੜਤੇ ਪਜਾਮੇ ਲਈ, ਨਾਲ ਦੀ ਨਾਲ ਕੋਟ ਪੈਂਟ ਸੋਣੇ ਆ, ਸ਼ੇਰਵਾਨੀਆਂ ਵੀ ਇਹਨਾਂ ਉਸ ਹੋਣਗੇ। ਬਸ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ, ਹੁਣ ਇੰਡੀਆ ਜਾਣ ਦੀ ਲੋੜ ਨਹੀਂ, ਜੇ ਤੁਸੀਂ ਵਿਆਹ ਸ਼ਾਦੀ ਵਾਸਤੇ ਕੱਪੜਾ ਬਾਏ ਕਰਨਾ ਤਾਂ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ 905-453-2225। ਰੇਡੀਓ ਉਡਾਣ ਦਾ ਰੈਫਰੈਂਸ ਦੇਣ 'ਤੇ ਖੂਬਸੂਰਤ ਤੋਹਫੇ ਅਤੇ ਗਿਫਟ ਵੀ ਪਾਓ। ਔਰ ਨਾਲ ਦੀ ਨਾਲ BDS ਹੋਮ ਪੇਂਟਿੰਗ ਨੂੰ ਯਾਦ ਰੱਖੋ, ਤੁਸੀਂ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਪੇਂਟ ਕਰਾਉਣਾ ਘਰ ਨੂੰ, ਬੇਸਮੈਂਟ ਨੂੰ, ਕਮਰਸ਼ੀਅਲ ਯੂਨਿਟ ਨੂੰ, ਤਾਂ ਪੇਂਟਰ ਦੇ ਵਿੱਚ 12 ਸਾਲਾਂ ਦਾ ਤਜਰਬਾ ਜੁਗਰਾਜ ਬਾਈ ਹੁਣਾਂ ਨੂੰ 905-965-6311 BDS ਹੋਮ ਪੇਂਟਿੰਗ। ਅਤੇ ਨਾਲ ਦੀ ਨਾਲ ਜੇ ਤੁਸੀਂ ਫਰੈਂਚ ਸਿੱਖਣਾ ਚਾਹੁੰਦੇ ਹੋ ਤਾਂ ਲਰਨ ਫਰੈਂਚ ਵਿਦ ਨਿਤਿਕਾ ਨੂੰ ਯਾਦ ਰੱਖੋ। ਨਿਤਿਕਾ ਜੀ ਕਹਿੰਦੇ ਆ ਕਿ ਜੇ ਤੁਸੀਂ ਫਰੈਂਚ ਆਪਣੇ ਬੱਚਿਆਂ ਨੂੰ ਸਿਖਾਉਣੇ ਚਾਹੁੰਦੇ ਹੋ, ਜਾਂ ਤੁਹਾਡੇ ਬੱਚੇ ਜਿਹੜੇ ਛੋਟੇ ਅਜੇ ਨਰਸਰੀ ਸਕੂਲ 'ਚ ਆ, KG 'ਚ ਆ, ਉਹਨਾਂ ਨੂੰ ਸਿਖਾਉਣਾ ਚਾਹੁੰਦੇ ਹੋ, ਜਾਂ ਟੀਨੇਜ਼ਰ ਆ, ਕਿਉਂਕਿ ਫਰੈਂਚ ਉਹ ਕਹਿੰਦੇ ਕਿ ਇੱਕ ਲੈਂਗੁਏਜ ਨਹੀਂ ਆ, ਇਹ ਇੱਕ ਸਕਿੱਲ ਆ। ਸੋ ਸਕਿੱਲ ਬੱਚੇ ਨੂੰ ਸਿਖਾਓ, ਲੇਬਰ ਜੋਬਾਂ ਦਾ ਜਿਹੜਾ ਖਹਿੜਾ ਛਡਾ ਦਿਓ, ਤੁਸੀਂ ਆਪਣੇ ਬੱਚੇ ਨੂੰ ਫਰੈਂਚ ਸਿਖਾ ਕੇ ਇੱਕ ਵਧੀਆ ਕੈਟੇਗਰੀ ਦੀਆਂ ਚੰਗੀਆਂ ਜੋਬਾਂ। ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤਾਂ ਤੁਹਾਡਾ ਭਾਈ ਵਰਕ ਪਰਮਿਟ, ਐਕਸਟੈਂਡ ਅਤੇ PR ਫਰੈਂਚ ਤੋਂ ਬਿਨਾਂ ਹੋਣ ਮੁਮਕਿਨ ਨਹੀਂ ਆ। ਸੋ ਕਾਲ ਕਰ ਲਓ ਫਰੈਂਚ ਦੀਆਂ ਕਲਾਸਾਂ ਦੇ ਲਈ 647-594-9093, 6475-94-9093। ਅਤੇ ਤੁਸੀਂ ਰੇਡੀਓ ਪ੍ਰੋਗਰਾਮ ਉਡਾਣ ਦੇ ਉੱਪਰ ਆਪਣਾ ਬਿਜ਼ਨਸ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਦੀ ਆਵਾਜ਼ ਲੱਖਾਂ ਹਜ਼ਾਰਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਕਾਲ ਕਰ ਲਓ 437-800-01, 437-870-0001। ਅਤੇ ਨਾਲ ਦੀ ਨਾਲ ਰੇਡੀਓ ਪ੍ਰੋਗਰਾਮ ਉਡਾਣ ਦਾ ਤੁਸੀਂ ਜਿਹੜਾ ਇੰਸਟਾਗ੍ਰਾਮ ਦਾ ਪੇਜ ਆ ਉਹਨੂੰ ਜ਼ਰੂਰ ਤੁਸੀਂ ਫੋਲੋ ਕਰੋ, ਬਹੁਤ ਸਾਰੀਆਂ ਇਨਫੋਰਮੇਸ਼ਨ ਤੁਹਾਨੂੰ ਉੱਥੇ ਦਿਆਂਗੇ। ਸੋ ਬਹੁਤ ਸਾਰੀਆਂ ਕਾਲਜ਼ ਆ ਰਹੀਆਂ, ਹੁਣ ਸਮਾਂ ਹੋ ਗਿਆ, ਮਾਫ਼ ਕਰਨਾ, ਕੱਲ੍ਹ ਨੂੰ ਮਿਲਾਂਗੇ ਇਸੇ ਵੇਲੇ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ, ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ,

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾ।

ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਲੈ ਕੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਰੇਡੀਓ ਪ੍ਰੋਗਰਾਮ ਸਭ ਰੰਗ, ਜੋ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਪੇਸ਼ ਕੀਤਾ ਜਾਂਦਾ ਵਿਸ਼ਵ ਪੰਜਾਬੀ ਸਭਾ ਦੁਆਰਾ। ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਸਵੇਰੇ ਪੜ੍ਹ ਸਕਦੇ ਹੋ। ਇਸ ਦੀ ਐਪ ਡਾਊਨਲੋਡ ਕਰਕੇ vps24.ca 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਇਸ ਵੇਲੇ ਜਾਂ ਕਿਸੇ ਰੁਝੇਵੇਂ ਦੇ ਕਾਰਨ ਇਸ ਵੇਲੇ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਟਿਊਨਿੰਗ ਨਹੀਂ ਕਰ ਸਕੇ, ਨਹੀਂ ਸੁਣ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 6 ਤੋਂ ਲੈ ਕੇ 6:30 ਦੇ ਵਿੱਚ ਅਸੀਂ ਦੁਬਾਰਾ ਫਿਰ ਇਸ ਰਿਕਾਰਡਡ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ vps24.ca IPTV ਚੈਨਲ ਤੇ, ਤੁਸੀਂ ਉੱਥੇ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਇੱਕੋ ਇੱਕ ਬ੍ਰਮਟਨ ਦਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਆਡੀਟੋਰੀਅਮ, ਜਿਸ ਨੂੰ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਵੀਰ ਸਿੰਘ ਕਥੂਰੀਆ ਨੇ ਪੰਜਾਬੀਆਂ ਨੂੰ ਸਮਰਪਿਤ ਕੀਤਾ ਹੋਇਆ, ਆਪਣੇ ਬਹੁਤ ਹੀ ਵਧੀਆ ਇੱਕ ਇਨਕਮ ਦੇ ਸੋਰਸ ਨੂੰ ਉਹਨਾਂ ਨੇ ਖਾਲੀ ਕਰਵਾ ਕੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀ ਸੇਵਾ ਦੇ ਲਈ ਪੰਜਾਬੀਆਂ ਨੂੰ ਸਮਰਪਿਤ ਕੀਤਾ। ਤੁਸੀਂ ਕੋਈ ਵੀ ਆਪਣੀ ਗਤੀਵਿਧੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਆਰਗੇਨਾਈਜ਼ ਕਰਨੀ ਹੋਵੇ ਤਾਂ ਤੁਹਾਨੂੰ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕਾਸਟ ਜਿਹੜੀਆਂ ਉਹ ਮਿਲ ਸਕਦੀਆਂ ਨੇ। ਸੋ ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ, ਔਰ ਉਸ ਤੋਂ ਪਹਿਲੇ ਨਵੀਂ ਸਿੱਧੂ ਨੂੰ ਪੰਜਾਬੀ ਲਹਿਰਾਂ ਦੇ ਵਿੱਚ, ਉਸ ਤੋਂ ਪਹਿਲੇ ਦੇਸ਼ ਪ੍ਰਦੇਸ਼ ਸਾਰੰਗ, ਔਰ ਲਗਾਤਾਰ ਪ੍ਰੋਗਰਾਮ ਸਵੇਰੇ 4 ਵਜੇ ਤੋਂ ਲੈ ਕੇ 5:30 AM ਦੀ ਕ੍ਰਿਸਟਲ ਕਲੀਅਰ ਫ੍ਰੀਕੁਐਂਸੀ ਤੇ ਤੁਸੀਂ ਸੁਣਦੇ ਆ ਰਹੇ ਹੋ। ਸਾਡੇ ਦੋਸਤ, ਮਿੱਤਰ, ਭੈਣ ਭਰਾ, ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤੁਹਾਡਾ ਮਨੋਰੰਜਨ ਕਰਦੇ ਹਨ, ਤੁਹਾਨੂੰ ਖਬਰਾਂ ਤੋਂ ਅਪਡੇਟ ਕਰਦੇ ਹਨ। ਤੋ ਸਾਡੀ ਵਾਰੀ ਇਸ ਵੇਲੇ ਆਉਂਦੀ ਹੈ, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਬਹੁਤ ਅੱਛੀਆਂ ਅੱਛੀਆਂ ਗੱਲਾਂ ਕਰਕੇ ਉਹਨਾਂ ਨੂੰ ਐਸਾ ਸਕੂਨ ਮਨ ਨੂੰ ਪਹੁੰਚਾਈਏ ਕਿ ਤਾਂ ਜੋ ਉਹ ਰਾਤ ਦੀ ਨੀਂਦ ਬੜੇ ਆਰਾਮ ਦੇ ਨਾਲ ਲੈ ਸਕਣ, ਸਾਰੇ ਦਿਨ ਦੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਕੇ ਜਦੋਂ ਆਪਣੇ ਘਰਾਂ ਦੇ ਵਿੱਚ ਪਹੁੰਚੇ ਨੇ, ਥਕਾਵਟ ਹੁੰਦੀ ਹੈ, ਖਾਣਾ ਵਾਣਾ ਖਾ ਕੇ ਆਪਣੇ ਆਪਣੇ ਬੈਡਰੂਮ 'ਚ ਜਾਂ ਲਿਵਿੰਗ ਰੂਮ ਦੇ ਵਿੱਚ ਆਰਾਮ ਕਰ ਰਹੇ ਨੇ, ਤੋ ਸਾਡੀ ਕੋਸ਼ਿਸ਼ ਹੈ ਕਿ ਅੱਛੀਆਂ ਅੱਛੀਆਂ ਗੱਲਾਂ ਬਾਤਾਂ ਕਰੀਏ, ਪੁਰਾਣੀਆਂ ਯਾਦਾਂ ਦੇ ਨਾਲ ਥੋੜ੍ਹਾ ਬਹੁਤ ਉਹਨਾਂ ਨੂੰ ਵਾਬਸਤਾ ਕਰੀਏ, ਪੁਰਾਣੇ ਪੰਜਾਬ ਦੇ ਨਾਲ ਥੋੜ੍ਹਾ ਬਹੁਤ ਜੋੜੀਏ, ਔਰ ਉਹ ਪੰਜਾਬ ਜਿੱਥੇ ਸਾਡੀ ਰੂਹ ਵਸਦੀ ਹੈ, ਉਹ ਪੰਜਾਬ ਜਿਸ ਨੂੰ ਗੁਰੂਆਂ, ਪੀਰਾਂ, ਸੂਰਬੀਰਾਂ ਦੀ ਥਾਪਣਾ ਪ੍ਰਾਪਤ ਹੈ, ਤੇ ਸਾਨੂੰ ਉਸ ਸੱਭਿਆਚਾਰ ਦੇ ਵਿੱਚੋਂ ਵਿਚਰਦਿਆਂ ਵਿਚਰਦਿਆਂ ਅਸੀਂ ਬਹੁਤ ਸਾਰੀ ਜ਼ਿੰਦਗੀ ਉੱਥੇ ਬਤੀਤ ਕੀਤੀ ਹੈ। ਹੁਣ ਭਾਵੇਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਵਸਦੇ ਹਾਂ, ਲੇਕਿਨ ਫਿਰ ਵੀ ਸਾਡੀ ਰੂਹ ਜਿਹੜੀ ਹੈ ਨਾ, ਉਹ ਪੰਜਾਬ ਦੇ ਵਿੱਚ ਜਾਣ ਨੂੰ ਹਮੇਸ਼ਾ ਤਤਪਰ ਰਹਿੰਦੀ ਹੈ। ਤੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਉਸ ਪੰਜਾਬ ਦੇ ਨਾਲ ਥੋੜਾ ਬਹੁਤ ਜੋੜ ਕੇ ਇਸ ਪ੍ਰੋਗਰਾਮ ਦੇ ਵਿੱਚ ਰੱਖੀਏ। ਸੋ ਅੱਜ ਮੌਸਮ ਬਹੁਤ ਖੂਬਸੂਰਤ ਹੈ, ਬਹੁਤ ਹੀ ਵਧੀਆ ਮੌਸਮ ਸੀ ਪਿਛਲੇ 2-3 ਦਿਨ ਤੋਂ, ਬਹੁਤ ਜ਼ਿਆਦਾ ਗਰਮੀ ਦਾ ਸੰਤਾਪ ਅਸੀਂ ਭੋਗਿਆ, 30-31 ਡਿਗਰੀ ਟੈਂਪਰੇਚਰ ਹੋ ਗਿਆ ਸੀ, ਅੱਜ ਬਹੁਤ ਵਧੀਆ ਇਸ ਵੇਲੇ 11 ਡਿਗਰੀ ਟੈਂਪਰੇਚਰ ਹੈ। ਅੱਜ ਦਾ ਦਿਨ ਤਾਂ ਚਲੋ ਹੁਣ ਬੀਤ ਗਿਆ, ਕੱਲ 22 ਤਰੀਕ ਨੂੰ ਵੀਕਐਂਡ ਹੈ, ਫਰਾਈਡੇ ਹੈ, ਮੌਜ ਮਸਤੀ ਦਾ ਦਿਨ ਹੈ, ਔਰ ਕੱਲ ਟੈਂਪਰੇਚਰ ਰਹੇਗਾ 16, ਹਵਾ ਚੱਲਣੀ ਹੈ 25-30 ਡਿਗਰੀ ਕਿਲੋਮੀਟਰ ਪਰ ਆਵਰ ਦੀ ਸਪੀਡ ਤੇ, ਔਰ 5:47 ਤੇ ਕੱਲ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ, ਔਰ 8:44 ਤੇ ਉਹਨਾਂ ਨੇ ਘਰ ਵਾਪਸ ਚਲੇ ਜਾਣਾ। ਬਹੁਤ ਖੂਬਸੂਰਤ ਮੌਸਮ ਹੈ, ਇੰਜੋਏ ਕਰੋਗੇ ਵੀਕਐਂਡ, ਕੱਲ ਫਰਾਈਡੇ, ਸੈਟਰਡੇ, ਸੰਡੇ ਬਹੁਤ ਖੂਬਸੂਰਤ ਦਿਨ ਨੇ, ਕੋਈ ਜ਼ਿਆਦਾ ਠੰਡ ਨਹੀਂ ਹੈ। ਸੈਟਰਡੇ ਨੂੰ ਥੋੜ੍ਹਾ ਬਹੁਤ ਬਾਰਿਸ਼ ਦੀ ਪ੍ਰੋਡਿਕਸ਼ਨ ਹੈ, ਬਾਕੀ ਉਹ ਵੀ ਇੰਨੀ ਜ਼ਿਆਦਾ ਨਹੀਂ ਹੈ, ਬਹੁਤ ਸਾਰੇ ਲੋਕਾਂ ਨੇ ਪ੍ਰੋਗਰਾਮ ਰੱਖੇ ਹੋਏ ਹਨ ਸੈਟਰਡੇ ਵੀ ਸੰਡੇ ਨੂੰ, ਤੇ ਉਮੀਦ ਕਰਦਾ ਕਿ ਪਰਮਾਤਮਾ ਉਹਨਾਂ ਦੀ ਦੁਆ ਜਿਹੜੀ ਸੁਣੂਗਾ ਤੇ ਮੌਸਮ ਬਿਲਕੁਲ ਬਹੁਤ ਵਧੀਆ ਰਹੂਗਾ ਤੇ ਉਹਨਾਂ ਦੇ ਪ੍ਰੋਗਰਾਮ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਨੇਪਰੇ ਚੜਨਗੇ। ਸੋ ਅੱਜ ਦੋਸਤੋ ਵੀਰਵਾਰ ਹੈ ਤੇ ਗੱਲਾਂ ਬਾਤਾਂ ਚੱਲਾਂਗੇ ਆਪਾਂ ਪੰਜਾਬ ਦੇ ਵਿੱਚ ਹੀ, ਇੱਕ ਐਸੀ ਸਾਡੇ ਸਾਰਿਆਂ ਦੀ ਲਾਈਫ ਦੇ ਵਿੱਚ ਇੱਕ ਐਸੀ ਸਟੇਜ ਆਉਂਦੀ ਹੈ ਸ਼ੁਰੂ ਦੇ ਵਿੱਚ, ਜਦੋਂ ਅਸੀਂ ਬਚਪਨ ਦੇ ਵਿੱਚ ਨਵੀਆਂ ਚੀਜ਼ਾਂ ਸਿੱਖਦੇ ਹਾਂ, ਨਵੀਆਂ ਚੀਜ਼ਾਂ ਦੇ ਨਾਲ ਸਾਡਾ ਵਾਹ ਪੈਂਦਾ ਹੈ, ਤੇ ਉਹਨਾਂ ਚੀਜ਼ਾਂ ਦੇ ਵਿੱਚੋਂ ਹੀ ਇੱਕ ਬੜੀ ਖੂਬਸੂਰਤ ਚੀਜ਼ ਜਿਹੜੀ ਮੇਰਾ ਖਿਆਲ ਹੈ ਕਿ ਸਾਰਿਆਂ ਦੇ ਲਾਈਫ ਦੇ ਵਿੱਚ ਆਈ ਹੋਏਗੀ, ਸਾਰਿਆਂ ਨੇ ਉਸ ਨੂੰ ਇਸਤੇਮਾਲ ਵੀ ਕੀਤਾ ਹੋਏਗਾ, ਸਾਰਿਆਂ ਦੀਆਂ ਜ਼ਿੰਦਗੀ ਦੀਆਂ ਯਾਦਾਂ ਉਸ ਦੇ ਨਾਲ ਜ਼ਰੂਰ ਜੁੜੀਆਂ ਹੋਈਆਂ ਹੋਣਗੀਆਂ। ਤੇ ਉਸ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੈਂ ਛੋਟਾ ਜਿਹਾ ਗੀਤ ਤੁਹਾਡੇ ਨਾਲ ਸ਼ੇਅਰ ਕਰਦਾ, ਤੇ ਉਸ ਗੀਤ ਦੇ ਵਿੱਚ ਹੀ ਅੱਜ ਦੀ ਸਾਡੀ ਗੱਲਬਾਤ ਦਾ ਵਿਸ਼ਾ ਹੈ,
ਤੇ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਮੇਰੀ ਇਹ ਦਰਖਾਸਤ ਹੈ ਕਿ ਗਾਣਾ ਸੁਣੋ, ਖੂਬਸੂਰਤ ਗਾਣਾ ਸੁਣੋ। ਔਰ ਇਸ ਗਾਣੇ ਦੇ ਵਿੱਚ ਮੇਨ ਜਿਸ ਚੀਜ਼ ਦੇ ਉੱਪਰ ਗੱਲ ਕੀਤੀ ਗਈ ਹੈ ਨਾ, ਉਹੀ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ, ਪਰ ਆਪਾਂ ਉਹਦੇ ਬਾਰੇ ਗੱਲਬਾਤ ਜਿਹੜੀ ਫਿਰ ਆਪਾਂ ਕੰਟੀਨਿਊ ਕਰਾਂਗੇ। ਸਾਡੇ ਸਟੂਡੀਓ ਦਾ ਨੰਬਰ ਹੈ 647-357-5353, 647-367-5353, 647-367-5353। ਤੁਸੀਂ ਕੋਈ ਗੱਲਬਾਤ ਮੇਰੇ ਨਾਲ ਕਰਨੀ ਹੋਵੇ, ਸਾਡੇ ਅੱਜ ਜਿਹੜਾ ਵਿਸ਼ਾ ਅਸੀਂ ਡਿਸਕਸ ਕਰਨਾ ਹੈ, ਮੈਂ ਤੁਹਾਨੂੰ ਦੱਸ ਹੀ ਦਿੰਦਾ ਥੋੜਾ ਜਿਹਾ। ਵਿਸ਼ਾ ਜਿਹੜਾ ਅੱਜ ਦਾ ਸਾਡਾ ਹੈ ਨਾ, ਉਹ ਹੈ ਸਾਈਕਲ। ਸਾਈਕਲ ਸਾਡੀ ਜ਼ਿੰਦਗੀ ਦਾ ਨਾ ਇੱਕ ਬਹੁਤ ਮਹੱਤਵਪੂਰਨ ਜਿਹੜਾ ਨਾ ਇੱਕ ਅੰਗ ਰਿਹਾ ਸਾਰਿਆਂ ਦੇ ਬਚਪਨ ਦੇ ਵਿੱਚ, ਤੇ ਉਹਦੀ ਗੱਲਬਾਤ ਆਪਾਂ ਕੰਟੀਨਿਊ ਕਰਾਂਗੇ ਫਿਰ ਕਿ ਸਾਈਕਲ ਦੇ ਨਾਲ ਸਾਡੀਆਂ ਕਿਹੜੀਆਂ ਕਿਹੜੀਆਂ ਯਾਦਾਂ ਜੁੜੀਆਂ ਨੇ, ਕਿਵੇਂ ਕਿਵੇਂ ਅਸੀਂ ਸਾਈਕਲ ਨੂੰ ਸਿੱਖਿਆ, ਕਿਵੇਂ ਕਿਵੇਂ ਸਾਈਕਲ ਦੀ ਸਾਡੀ ਜ਼ਿੰਦਗੀ ਚ ਅਹਿਮੀਅਤ ਹੁੰਦੀ ਸੀ। ਤੇ ਇਸ ਗਾਣੇ ਤੋਂ ਬਾਅਦ ਆਪਾਂ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। 647-367-5353।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ?
1: ਬਸ ਠੀਕ, ਤੁਸੀਂ ਸੁਣਾਓ ਸਰ ਜੀ?
0: ਬਹੁਤ ਵਧੀਆ, ਬਹੁਤ ਵਧੀਆ, ਬਿਲਕੁਲ ਠੀਕ ਠਾਕ। ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਨਾ, ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਈਕਲ ਦਾ ਕੀ ਰੋਲ ਰਿਹਾ, ਸਾਡੇ ਬਚਪਨ ਤੋਂ ਲੈ ਕੇ ਕਿਵੇਂ ਅਸੀਂ ਸਾਈਕਲ ਨੂੰ ਸਿੱਖਦੇ ਸੀ। ਪਹਿਲਾਂ ਅਸੀਂ ਕੈਂਚੀ ਚਲਾਉਣਾ ਸਿੱਖਦੇ ਸੀ, ਫਿਰ ਅਸੀਂ ਹੌਲੀ ਹੌਲੀ ਡੰਡੇ ਤੇ ਬਹਿਣਾ ਸਿੱਖ ਲਿਆ, ਤੇ ਹੌਲੀ ਹੌਲੀ ਕਾਠੀ ਤੇ ਬਹਿਣਾ ਸਿੱਖ ਲਿਆ।
1: ਹਾਂਜੀ, ਸਾਈਕਲ ਦੀ ਜਿਹੜੀ ਮਹੱਤਤਾ ਹੈ, ਮੇਰੇ ਨਾਲ ਬਹੁਤ ਜੁੜੀ ਆ ਡਾਕਟਰ ਸਾਹਿਬ।
0: ਜੀ ਜੀ ਜੀ ਜੀ ਜੀ,
1: ਕਿਉਂਕਿ ਸਾਡੇ ਪਿੰਡੋਂ ਜਿਹੜਾ ਹਾਈ ਸਕੂਲ ਸੀਗਾ ਨਾ,
0: ਹਾਂਜੀ,
1: ਉਹ ਸੀਗਾ 1.5 ਕਿਲੋਮੀਟਰ ਤੇ
0: ਜੀ।
1: ਤੇ ਜਦੋਂ ਕਦੇ ਬ੍ਰਦਰ ਤੋਂ ਮਸੀ ਪਹਿਲਾਂ ਮਿਹਨਤਾਂ ਕਰਕੇ ਸਾਈਕਲ ਪੁੱਛਣਾ ਵੀ ਲੈ ਜਾਵਾਂ ਅੱਜ,
0: ਕਿਉਂਕਿ ਘਰ ਦੇ ਵਿੱਚ ਇੱਕੋ ਹੀ ਸਾਈਕਲ ਹੁੰਦਾ ਸੀ ਜੀ ਉਦੋਂ, ਹੋਰ ਹੁੰਦਾ ਵੀ ਕਿਸੇ ਕਿਸੇ ਕੋਲੇ, ਕੋਈ ਸਾਰਿਆਂ ਘਰਾਂ ਚ ਸਾਈਕਲ ਵੀ ਨੀ ਹੁੰਦਾ ਸੀ ਉਦੋਂ।
1: ਹਾਂਜੀ, ਜੇ ਤੁਰ ਕੇ ਜਾਣਾ 1.5 ਕਿਲੋਮੀਟਰ ਤੇ ਬਸੀ, ਜੇ ਕਿਤੇ ਬ੍ਰਦਰ ਨੇ ਕਹਿ ਦੇਣਾ ਜਿਵੇਂ ਖੂਹ ਨੂੰ ਨਹੀਂ ਜਾਣਾ
0: ਜੀ,
1: ਨਾਲੇ ਜਦ ਕੇ ਖੂਹ ਸਾਡਾ ਬਿਲਕੁਲ ਲੱਗ ਗਿਆ ਸੀ, ਪਰ ਫੇਰ ਵੀ ਕਹਿਣਾ ਮੈਂ ਸਾਈਕਲ ਤੇ ਜਾਣਾ ਖੂਹ ਨੂੰ।
0: ਕਿੰਨਾ ਜਿੱਦਣ ਪਰਮਿਸ਼ਨ ਤੁਹਾਨੂੰ ਮਿਲ ਜਾਂਦੀ ਸੀ, ਕਿੰਨਾ ਚਾ ਚੜਦਾ ਹੋਣਾ ਹੋਇਆ ਜਿਵੇਂ
1: ਬਹੁਤ ਜ਼ਿਆਦਾ, ਸਾਰੀ ਰਾਤ ਜਾਣੀ ਕਿ
0: ਦਾਜ ਦੇ ਵਿਚ ਸਾਈਕਲ ਮਿਲਦਾ ਹੁੰਦਾ ਸੀ ਸਪੈਸ਼ਲ, ਪੂਰਾ ਓਹਦੇ ਤੇ ਹਾਰ ਹੂਰ ਪਾ ਕੇ ਤੇ ਓਹਨੂੰ ਖੜਾ ਕੀਤਾ ਜਾਂਦਾ ਸੀ ਦਾਜ ਦੇ ਸਮਾਨ ਦੇ ਵਿਚ।
1: ਹਾਂਜੀ, ਉਹ ਸਾਈਕਲ ਦਾ ਜਿਹੜਾ ਆਪਾਂ ਸਟੈਂਡ ਲਵਾਈਦਾ ਸੀ ਨਾ ਖੜਾ ਕਰਨ ਨੂੰ, ਉਹ ਮੇਰੇ ਮਾਮਾ ਜੀ ਮੈਨੂੰ ਹੁਣ ਵੀ ਦੱਸਦੇ ਹੁੰਦੇ ਆ, ਕਹਿੰਦੇ ਉਹਦੇ ਪਤਾ ਨੀ ਪੈਸੇ ਕਿੰਨੇ ਰੁਪਈਏ ਵੱਖਰੇ ਦੇਣੇ ਪੈਂਦੇ ਸੀ, ਤੇ ਕਹਿੰਦੇ ਤੇਰਾ ਡੈਡੀ ਕਾ ਸਟੈਂਡ ਲਵਾਉਣਾ ਆ, ਤੇਰਾ ਬਾਬਾ ਕਾ ਨਹੀਂ ਲਵਾਉਣਾ।
0: ਜੀ ਜੀ ਜੀ ਜੀ ਜੀ ਜੀ, ਨਹੀਂ ਨਹੀਂ, ਬਹੁਤ ਵਧੀਆ, ਬਹੁਤ ਵਧੀਆ।
1: ਹਾਂਜੀ ਹਾਂਜੀ,
0: ਬਹੁਤ ਬਹੁਤ ਸ਼ੁਕਰੀਆ, ਤੁਸੀਂ ਜੁੜੇ ਹੋ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਚਰਨਦੀਪ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਭਾਜੀ ਜੀ,
0: ਸਤਿ ਸ਼੍ਰੀ ਅਕਾਲ
2: ਭਾਜੀ, ਪ੍ਰੋਗਰਾਮ ਨੰਬਰ 1 ਆ।
0: ਤੇਰੀ ਮਨਪਸੰਦ ਦਾ ਗਾਣਾ ਸੁਣਾਤਾ, ਤੂੰ ਗੁਰਦਾਸ ਮਾਨ ਦਾ ਫੈਨ ਹੈ ਤੇ ਸਾਈਕਲ ਵਾਲਾ ਗਾਣਾ ਗੁਰਦਾਸ ਮਾਨ ਦਾ ਸੁਣਾਤਾ, ਹੁਣ ਨਾਰਾਜ਼ ਨਹੀਂ ਹੋਣਾ, ਠੀਕ ਹੈ
2: ਭਾਜੀ? ਇੱਕ ਸ਼ਰਮਿੰਦਾ ਗਾਣਾ ਲਾ ਲਓ, ਕਿ ਸ਼ਰਮਿੰਦਾ ਵੀ
0: ਲਾਵਾਂਗੇ ਪਹਿਲਾਂ, ਅੱਜ ਆਪਾਂ ਵਿਸ਼ੇ ਦੇ ਨਾਲ ਸੰਬੰਧਿਤ ਗਾਣੇ ਸੁਣੀਏ, ਫਿਰ ਉਸ ਤੋਂ ਬਾਅਦ ਗੱਲ
2: ਕਰਾਂਗੇ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 0169
3: ਜੀ, ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ
3: ਜੀ? ਆਪਣੇ ਸਾਈਕਲ ਦੇ ਨਾਲ ਇੱਕ ਯਾਦਾਂ, ਦੇਖੋ ਸਕੂਲ ਦੇ ਟਾਈਮ, ਕਾਲਜ ਦੇ ਟਾਈਮ
0: ਜੀ,
3: ਅਸਾਂ ਦੇ ਕਿ ਹੈਡਮਾਸਟਰ ਸਾਹਿਬ ਵੀ ਇੱਕ ਸਾਈਕਲ ਤੇ ਆਉਂਦੇ, ਸਕੂਲ ਟੀਚਰ ਵੀ ਆਉਂਦੇ।
0: ਮੈਂ ਕਹਿੰਦਾ ਜੀ, ਵੱਡੇ ਤੋਂ ਵੱਡੇ ਆਦਮੀ ਜਿਹਦੇ ਕੋਲ ਸਾਈਕਲ ਹੁੰਦਾ ਸੀ, ਉਹ ਆਪਣੇ ਆਪ ਨੂੰ ਇਹ ਸਮਝਦਾ ਹੁੰਦਾ ਸੀ, ਮੈਂ ਤਾਂ ਰਾਜਾ ਹੈਗਾ, ਮੈਂ ਸਾਈਕਲ ਤੇ ਜਾਂਦਾ।
3: ਸਾਡੇ ਆਪਣੇ ਸਵਰਗ ਦੇ ਵਿੱਚ ਜਗ੍ਹਾ ਦੇ
0: ਜੀ, ਹੈਲੋ, ਆਵਾਜ਼ ਤੁਹਾਡੀ ਡਿਸਕਨੈਕਟ ਹੋ ਗਈ ਜੀ, ਦੇਖੋ ਮੁੰਡੇ ਕੁੜੀਆਂ ਘਰਾਂ ਘਰੋਂ ਕਾਰ ਤੇ ਜਾਂਦੇ ਆ ਤੇ ਜਾ ਕੇ ਜਿਮ ਦੇ ਵਿੱਚ ਸਾਈਕਲ ਚਲਾਉਂਦੇ ਆ।
3: ਨਹੀਂ, ਉਹ ਤਾਂ ਜਿਮਾਂ ਵਾਲਾ ਹੋ ਗਿਆ ਨਾ, ਲੇਕਿਨ ਉਸ ਟਾਈਮ ਪਹਿਲੇ ਟਾਈਮਾਂ ਦੇ ਵਿੱਚ ਇਹ ਕਿ ਆਪਣੇ ਡਾਕਟਰ ਵੀ ਆ, ਉਹ ਵੀ ਇੱਕ ਸਾਈਕਲ ਤੇ ਜਾਂਦਾ ਆ, ਮਰੀਜ਼ ਨੂੰ ਇਹ ਕਾਣ ਕੇ ਜਾਣਾ ਸਾਈਕਲ ਤੇ, ਇੱਕ
0: ਜਾਂਦੇ ਸੀ, ਬਿਲਕੁਲ ਸਹੀ ਗੱਲ ਹੈ।
3: ਦੂਸਰਾ ਭਾਈ ਸਾਹਿਬ ਗੱਲ ਕਰ ਰਹੇ ਸਣੇ ਕਿ ਦਾਜ ਦੇ ਵਿੱਚ, ਦੇਖ ਲਓ ਜਿਹੜਾ ਇਹ ਕਿ ਨਵਾਂ ਵਿਆਹ ਆ, ਇਹ ਕਿ ਲਾੜਾ ਲਾੜੀ, ਇੱਕ ਦੂਜੇ ਦਿਨ ਇੱਕ ਸਾਈਕਲ ਤੇ ਜਾਂਦੇ, ਕੋਈ ਇੱਕ ਮਿਲਣਾ ਨੀ।
0: ਜੀ ਜੀ ਜੀ ਜੀ,
3: ਇਹ ਕਿਸੇ ਵੇਲੇ ਹੁੰਦਾ ਆ ਵੀ ਇਹ ਕਿ ਅੱਛਾ ਯਾਰ ਫਲਾਣੇ ਆ, ਇਹ ਕਿ ਜੋ ਨਾ ਮੇਰੀ ਮਾਤਾ, ਮੇਰੇ ਕਿ ਜੋ ਨਾ ਬਾਪੂ ਹੋਰੀ, ਇੱਕ ਕੋਈ ਉਹਨਾਂ ਦੇ ਕੋਈ ਢਿੱਲੇ ਮਾਠੇ ਨੇ, ਤੇ ਇੱਕ ਡਾਕਟਰ ਕੋਲ ਜਾਣਾ, ਜਿਹੜਾ ਇੱਕ ਆਪਣਾ ਨਾ ਸਾਈਕਲ ਲੈ ਜਾਏਗਾ ਜਾਂ ਸਾਈਕਲ ਲੈ ਕੇ ਦੇ ਦੇ, ਇੱਕ ਜੋ ਨਾ ਕੋਈ ਪੈਂਡਾ ਕਰ ਦੋ।
0: ਚਲੋ ਜੀ, ਬਹੁਤ ਬਹੁਤ ਸ਼ੁਕਰੀਆ, ਬੜੇ
3: ਮੇਰੇ ਸਾਲੇ ਚਾਲ ਇੱਕ ਟਾਈਮ ਸਣ ਜੀ,
0: ਰੱਬ ਰੱਖੇ, ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੜਾ ਬੜਾ ਲੰਬਾ ਪੈਂਡਾ ਉਦੋਂ ਲੋਕ ਸਾਈਕਲਾਂ ਤੇ ਤੈਅ ਕਰ ਲੈਂਦੇ ਸੀ। ਮੈਨੂੰ ਅੱਜ ਵੀ ਸਾਡੇ ਫਾਦਰ ਸਾਹਿਬ ਸਾਡੇ ਨਾਲ ਗੱਲ ਕਰਦੇ ਹੁੰਦੇ ਸੀ, ਹੁਣ ਤਾਂ ਚਲੋ ਉਹ ਨਹੀਂ ਹੈਗੇ ਇਸ ਦੁਨੀਆਂ ਦੇ ਵਿੱਚ, ਉਹ ਅਕਸਰ ਕਹਿੰਦੇ ਕਿ ਸਾਡੇ ਪਿੰਡ ਦੇ ਨਾਲ ਨਾ ਇੱਕ ਨਹਿਰ ਵਗਦੀ ਹੁੰਦੀ ਸੀ, ਸਾਡਾ ਪਿੰਡ ਪਿੰਡੀ ਬਲੋਚਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੀ, ਤੇ ਨਹਿ ਹੋਰ ਕੋਈ ਰਸਤਾ ਨਹੀਂ ਸੀ, ਤੇ ਨਹਿਰੋ ਨਹਿਰ ਉੱਥੋਂ ਫਿਰੋਜ਼ਪੁਰ ਜਿਹੜਾ ਨਾ ਉੱਥੋਂ 22 ਮੀਲ ਦਾ ਰਸਤਾ ਸੀ। ਉਹ ਕਹਿੰਦੇ ਸੀ ਕਈ ਵਾਰ ਮੈਂ ਤੇਰੀ ਮਦਰ ਨੂੰ ਸਾਈਕਲ ਤੇ ਅਸੀਂ ਜਾਣਾ ਸਵੇਰੇ ਘਰ ਦਾ ਸੌਦਾ ਪੱਤਾ ਲੈਣ ਵਾਸਤੇ, 22 ਮੀਲ ਸਾਈਕਲ ਨਹਿਰ ਦੀ ਪਟੜੀ ਪਟੜੀ ਜਾਣਾ ਤੇ 22 ਮੀਲ ਸ਼ਾਮ ਨੂੰ ਵਾਪਸ ਅਸੀਂ ਆਪਣੇ ਪਿੰਡ ਦੇ ਵਿੱਚ ਆ ਜਾਣਾ। ਦੇਖੋ ਇੰਨਾ ਇੰਨਾ ਸਾਈਕਲ ਚਲਾਉਣਾ ਤੇ ਨੈਚੁਰਲ ਉਹਨਾਂ ਲੋਕਾਂ ਦੀ ਸਿਹਤ ਤੰਦਰੁਸਤ ਰਹਿਣੀ ਰਹਿਣੀ ਹੈ ਨਾ ਫਿਰ। ਸਤਿ ਸ੍ਰੀ ਅਕਾਲ ਜੀ, 0418 ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
4: ਹਾਲ ਚਾਲ ਵਧੀਆ ਜੀ। ਤੇ ਸਾਈਕਲ ਦੀ ਗੱਲ ਤਾਂ ਬਹੁਤ ਹੀ ਰੋਮਾਂਚਕ ਹੈ।
0: ਬਿਲਕੁਲ, ਸਾਈਕਲ ਤੁਹਾਨੂੰ ਸ਼ਾਇਦ ਯਾਦ ਹੋਵੇ ਢੀਂਡਸਾ ਸਾਹਿਬ, ਮੈਂ ਨਾ ਸੁਣਿਆ ਦੇਖਿਆ ਨੀ, ਕਹਿੰਦੇ ਹੈ ਕਿ ਉਸ ਸਮੇਂ ਸਾਈਕਲ ਦਾ ਵੀ ਇੱਕ ਡਾਕਖਾਨੇ ਦੇ ਵਿੱਚ ਕੋਈ ਪਰਮਿਟ ਜਾਂ ਲਾਇਸੈਂਸ ਹੁੰਦਾ ਸੀ ਛੋਟਾ ਮੋਟਾ, ਇੱਕ ਰੇਡੀਓ ਦਾ ਤੇ ਸਾਈਕਲ ਦਾ।
4: ਹਾਂਜੀ, ਟੈਕਸ ਦੇਣਾ ਪੈਂਦਾ ਸੀ, ਮਿਊਨਿਸਪਲ ਕੌਂਸਲ ਦੀ ਕਮੇਟੀ ਹੁੰਦੀਆਂ ਸੀ ਉਦੋਂ, ਮਿਊਨਿਸਪਲ ਕਮੇਟੀਆਂ।
0: ਹਾਂ, ਇਹਦਾ ਮਤਲਬ ਗੱਲ ਸਹੀ ਹੈ, ਮੈਂ ਸੁਣਿਆ ਸੀ ਦੇਖਿਆ ਨਹੀਂ ਹੈ।
4: ਇੱਕ ਔਰ ਮੈਂ ਦੱਸ ਦਿੰਦਾ ਤੁਹਾਨੂੰ, ਉਹ ਵੀ ਉਹ ਤਿਕੋਨਾ ਇੱਕ ਨਾ ਪੱਤੀ ਹੁੰਦੀ ਸੀ, ਉਹ ਉਹਦੇ ਨਾ ਬ੍ਰੇਕਾਂ ਵਾਲੇ, ਉਹ
0: ਪਿੱਤਲ ਜੀ
4: ਬ੍ਰੇਕਾਂ ਵਾਲੇ, ਉਹਦੇ ਚ ਨਟ ਕਸਦੇ ਹੁੰਦੇ ਸੀ, ਉਹ ਟੈਕਸ ਪਤਾ ਹੈ।
0: ਹਾਂ,
4: ਮੈਂ ਤੁਹਾਨੂੰ ਗੱਲ ਸੁਣਾਉਂਦਾ ਛੋਟੀ ਜਿਹੀ, ਬਸ ਥੋੜੇ ਟਾਈਮ ਚ।
0: ਜੀ ਜੀ।
4: ਤੇ ਛੋਟਾ ਸੀ ਮੈਂ, ਮਤਲਬ ਛੇਵੀਂ ਸੱਤਵੀਂ ਕਲਾਸ ਚ ਹੋਊਗਾ, ਤੇ ਸਾਈਕਲ ਹੁਣ ਕਿਸੇ ਘਰਾਂ ਚ ਹੁੰਦੇ ਨੀ ਸੀ, ਸਾਡੇ ਗੁਆਂਢੀਆਂ ਦਾ ਸਾਈਕਲ ਹੁੰਦਾ ਸੀ।
0: ਨਾ ਜੀ ਨਾ, ਚਲੋ ਬੜੇ ਖਾਸ ਖਾਸ ਸਾਈਕਲ ਹੁੰਦਾ ਸੀ ਉਦੋਂ।
4: ਨਹੀਂ, ਸਾਡੇ ਚਲੋ ਸਾਡੇ ਘਰਾਂ ਤੋਂ ਹੋਣਗੇ, ਅਸੀਂ ਗਰੀਬ ਹੋਵਾਂਗੇ, ਉਹਨਾਂ ਦੇ ਘਰੇ ਸਾਈਕਲ ਹੁੰਦਾ ਸੀ।
0: ਬਿਲਕੁਲ ਬਿਲਕੁਲ ਬਿਲਕੁਲ।
4: ਤੇ ਮੇਰੀ ਬੇਬੇ ਨੇ ਕਹਿਤਾ ਸੀ, ਬੇਬੇ ਕਹਿੰਦੇ ਮਦਰ ਨੂੰ, ਤੇ ਬੇਬੇ ਨੇ ਕਹਿਤਾ ਵੀ ਮੈਂ ਨਾ ਵੀ ਤੂੰ ਖੇਤ ਜਾ ਕੇ ਆ, ਤੇਰੇ ਬਾਪੂ ਨੂੰ ਆ ਗੱਲ ਕਰਕੇ ਐ ਕਰਕੇ ਖੇਤ ਸੁਨੇਹਾ ਲਾਉਣਾ।
0: ਜੀ ਜੀ।
4: ਤੇ ਕੋਈ ਨਾਨਕੇ ਤੋਂ ਆਇਆ ਸੀ, ਚਲੋ ਉਹ ਜੀ ਜਾ ਕੇ ਗੁਆਂਢੀਆਂ ਦੇ ਸਾਈਕਲ ਉਹ ਪੁੱਛੇ ਜੀ, ਉਹ ਕਹਿੰਦੇ ਵੀ ਸਾਈਕਲ ਘਰੇ ਖੜਾ ਲੈ ਜਾਓ।
0: ਜੀ ਜੀ ਜੀ।
4: ਤੇ ਉਸ ਤੋਂ ਬਾਅਦ ਜੀ ਫੇਰ ਉਹਨੇ ਘਰੇ ਆ ਕੇ ਮੈਨੂੰ ਕਿਹਾ ਵੀ ਹੁਣ ਤੂੰ ਜਾ ਤੇ ਉਹਨਾਂ ਦੇ ਸਾਈਕਲ ਲੈ ਜਾ। ਤੇ ਹੁਣ ਫੇਰ ਦੇਖੋ ਇੱਕ ਬੱਚਾ, ਇਮੈਜਿਨ ਕਰਿਓ, ਦੇਖੋ ਮੈਂ ਤਸਵੀਰ ਤੁਸੀਂ ਤੁਹਾਡੇ ਨਾ ਦਿਮਾਗ ਚ ਬਣ ਜੂਗੀ, ਇੱਕ ਬੱਚਾ ਇੱਕ ਘਰੇ ਵੜਦਾ ਹੈ ਜਿਹਦੇ ਦਰਵਾਜਾ ਪੁਰਾਣੇ ਟਾਈਪ ਦਾ ਦਰਵਾਜਾ ਹੋਵੇ, ਤੇ ਮੈਂ ਉਹ ਬੱਚਾ ਸੀ ਉਦੋਂ ਅੰਦਰ ਐਂਟਰ ਹੋ ਰਿਹਾ ਸੀ।
0: ਜੀ ਜੀ।
4: ਤੇ ਉਹਨਾਂ ਦਾ ਛੋਟਾ ਮੁੰਡਾ ਉਹ ਘਰ ਉਹ ਸਾਈਕਲ ਨੂੰ ਚੱਕ ਕੇ, ਮਤਲਬ ਕਿ ਉਹਨੂੰ ਚਲਾਉਣਾ ਨੀ ਸੀ ਆਉਂਦਾ, ਚੱਕ ਕੇ ਤੂੜੀ ਵਾਲੇ ਅੰਦਰ ਲਾ ਰਿਹਾ ਸੀ।
0: ਅੱਛਾ ਅੱਛਾ।
4: ਤੇ ਤੇ ਉਧਰੋਂ ਨਾਲ ਆਵਾਜ਼ ਦੇ ਰਿਹਾ ਸੀ, ਬੇਬੇ ਉਹ ਤਾਂ ਆ ਗਿਆ। ਬੇਬੇ ਉਹ ਤਾਂ ਆ ਗਿਆ, ਮਤਲਬ ਵੀ ਉਹਨਾਂ ਨੇ ਘਰੇ ਕੋਈ ਰਾਇ ਕਰੀ ਹੋਣੀ ਆ ਵੀ ਤੂੰ ਚੱਕ ਕੇ ਤੂੜੀ ਵਾਲੇ ਲਾ ਦੇ ਸਾਈਕਲ ਨੂੰ, ਵੀ ਉਹ ਹੁਣ ਵੀ ਉਹਦੀ ਮਾਂ ਤਾਂ ਪੁੱਛ ਗਈ ਸਾਈਕਲ ਨੂੰ, ਅਸੀਂ ਹਾਂ ਕਰਤੀ ਵੀ ਤੂੰ ਇਹ ਸਾਈਕਲ ਨੂੰ ਤੂੜੀ ਵਾਲੇ ਅੰਦਰ ਲਾ ਦੇ, ਵੀ ਅਸੀਂ ਕਹਿ ਦਿਆਂਗੇ ਵੀ ਕਿਤੇ ਗਿਆ। ਬੱਚੇ ਨੂੰ ਹੁਣ ਕੀ ਪਤਾ ਸੀ, ਬੱਚੇ ਨੂੰ ਕੀ ਪਤਾ ਸੀ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਉਹਨਾਂ ਦੱਸਿਆ ਵੀ ਫਲਾਣਾ ਬੰਦਾ ਆਊਗਾ, ਫਲਾਣਾ ਮੁੰਡਾ, ਮੁੰਡਾ ਮਤਲਬ ਮੈਂ ਵੀ ਛੋਟਾ ਹੀ ਸੀ। ਤੇ ਉਹਨੇ ਕਿਹਾ ਹੁਣ ਉਹ ਜਦੋਂ ਉਹਨੇ ਮੇਰੇ ਵੱਲ ਵੀ ਨੀਹਾਂ ਮਾਰੀ, ਸਾਈਕਲ ਵੀ ਚੱਕੀ ਜਾ ਰਿਹਾ ਤੇ ਨਾਲ ਉਹ ਕਹਿ ਰਿਹਾ ਬੇਬੇ ਉਹ ਤਾਂ ਆ ਗਿਆ। ਤੇ ਉਹ ਅੱਜ ਵੀ ਮਤਲਬ ਅਸੀਂ ਸਾਰਾ ਪਰਿਵਾਰ ਨਾ ਇੱਥੇ ਜਦੋਂ ਨਾ ਕਿਸੇ ਮੇਰੇ ਬੱਚਿਆਂ ਦੇ ਦੋਸਤ ਕੈਨੇਡਾ ਚ ਆ ਜਾਂਦੇ ਆ ਤੇ ਕਾਰ ਲੈ ਕੇ, ਇਹ ਉਹਦੀ ਕਹਿੰਦੇ ਬੇਬੇ ਉਹ ਤਾਂ ਆ ਗਿਆ।
0: ਬਿਲਕੁਲ,
4: ਇਸ ਤਰ੍ਹਾਂ ਇਹ ਰੀਅਲ ਇਹ ਮੇਰੇ ਨਾਲ ਹੋਈ ਹੈ ਗੱਲ ਰੀਅਲ।
0: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ ਸਾਈਕਲ ਦੇ ਨਾਲ, ਸਾਡੀਆਂ ਯਾਦਾਂ ਬਹੁਤ ਸਾਰੀਆਂ ਸਾਂਝੀਆਂ। ਤੁਹਾਨੂੰ ਪਤਾ ਸਾਈਕਲ ਸਿੱਖਣ ਦਾ ਵੀ ਇੱਕ ਪ੍ਰੋਸੈਸ ਹੁੰਦਾ ਸੀ, ਡਾਇਰੈਕਟ ਕਦੇ ਵੀ ਸਾਈਕਲ ਕੋਈ ਬੱਚਾ ਨਹੀਂ ਸਿੱਖਦਾ ਹੁੰਦਾ ਸੀ। ਸਭ ਤੋਂ ਪਹਿਲਾਂ ਉਹਨੂੰ ਕੈਂਚੀ ਚਲਾਇਆ ਜਾਂਦਾ ਸੀ, ਕੈਂਚੀ ਹੁੰਦਾ ਸੀ ਇੱਕ ਲੱਤ ਥੱਲੇ ਉਹ ਤਕੋਣ ਜੀ ਦੇ ਵਿੱਚੋਂ ਵਾੜ ਕੇ ਦੂਜੇ ਪੈਡਲ ਤੇ ਰੱਖਣੀ, ਤੇ ਬਸ ਉਹ ਟੇਢੇ ਜੇ ਹੋ ਕੇ ਕੱਛ ਦੇ ਵਿੱਚ ਕਾਠੀ ਨੂੰ ਲੈ ਲੈਣਾ ਤੇ ਇੱਕ ਹੱਥ ਸਟੇਅਰਿੰਗ ਨੂੰ ਉਹਦੇ ਹੈਂਡਲ ਨੂੰ ਪਾ ਲੈਣਾ ਤੇ ਇਹਨੂੰ ਚਲਾਉਣਾ, ਇਹਨੂੰ ਕਹਿੰਦੇ ਸੀ ਕੈਂਚੀ ਚਲਾਉਣਾ। ਫਿਰ ਹੌਲੀ ਹੌਲੀ ਇਸ ਤੋਂ ਅਗਲਾ ਜਿਹੜਾ ਸਟੈਪ ਹੁੰਦਾ ਸੀ ਨਾ ਉਹ ਹੁੰਦਾ ਸੀ ਡੰਡੇ ਤੇ ਬਹਿ ਜਾਣਾ, ਕਿਉਂਕਿ ਕਾਠੀ ਤੇ ਬਹਿ ਜਾਣਾ ਤੇ ਪੈਰ ਨਹੀਂ ਲੱਗਦੇ ਹੁੰਦੇ ਸੀ ਪੈਡਲਾਂ ਤੇ, ਡੰਡੇ ਤੇ ਬਹਿ ਬਹਿ ਕੇ ਚਲਾਉਣਾ, ਕਦੇ ਸੱਜੇ ਨੂੰ ਕਦੇ ਖੱਬੇ ਨੂੰ ਕਦੇ ਸੱਜੇ ਨੂੰ ਕਦੇ ਖੱਬੇ ਨੂੰ। ਤੇ ਤੀਜਾ ਜਿਹੜਾ ਸਟੇਜ ਹੁੰਦੀ ਸੀ ਨਾ ਉਹ ਹੁੰਦੀ ਸੀ ਕਾਠੀ ਦੇ ਉੱਪਰ ਬੈਠ ਕੇ ਜਦੋਂ ਸਾਈਕਲ ਨੂੰ ਅਸੀਂ ਚਲਾਉਂਦੇ ਹੁੰਦੇ ਸੀ ਪੂਰੀ ਤਰ੍ਹਾਂ ਸੁੱਕਣੇ। ਮੈਨੂੰ ਯਾਦ ਹੈ ਬਚਪਨ ਦੇ ਵਿੱਚ ਜਦੋਂ ਮੈਂ ਡੰਡੇ ਦੇ ਉੱਪਰ ਚਲਾਉਣਾ ਸਿੱਖ ਲਿਆ ਨਾ, ਕਾਠੀ ਤੇ ਜਦੋਂ ਬੈਠਿਆ ਕਰਾਂ ਤੇ ਮੇਰੇ ਪੈਰ ਨਾ ਲੱਗਿਆ ਕਰਨ ਪੈਡਲਾਂ ਤੱਕ ਪਹੁੰਚਿਆ ਨਾ ਕਰਨੇ, ਮੈਂ ਫਿਰ ਇੱਕ ਸਕੀਮ ਕੱਢੀ, ਕਿਉਂਕਿ ਪੰਜਾਬੀ ਲੋਕ ਆਪਣੇ ਜੁਗਾੜੀ ਵੀ ਤਾਂ ਬਹੁਤ ਹੁੰਦੇ ਨਾ, ਮੈਂ ਆਪਣੇ ਫਾਦਰ ਸਾਹਿਬ ਦੇ ਬੂਟ ਪਾਏ ਘਰੋਂ ਜਾ ਕੇ, ਬੂਟ ਵੀ ਮੈਨੂੰ ਖੁੱਲੇ, ਪਹਿਲਾਂ ਬੂਟਾਂ ਦੇ ਵਿੱਚ ਅੱਗੇ ਕੱਪੜੇ ਪਾਇਆ, ਫਰੰਟ ਸਾਈਡ ਤੇ ਦੋਨਾਂ ਬੂਟਾਂ ਦੇ ਵਿੱਚ ਕੱਪੜਾ ਪਾਇਆ ਕਿਉਂਕਿ ਮੇਰੇ ਪੈਰ ਛੋਟੇ, ਫਿਰ ਉਹ ਬੂਟ ਪੂਰੇ ਆ ਗਏ ਤੇ ਫਿਰ ਉਹ ਵੱਡੇ ਵੱਡੇ ਬੂਟ ਪਾ ਕੇ ਮੈਂ ਕਾਠੀ ਤੇ ਬਹਿ ਕੇ ਉਹ ਨੁੱਕਰਾਂ ਜਿਹੀਆਂ ਅੰਗਲੀਆਂ ਬੂਟਾਂ ਦੀਆਂ ਜਿਹੜੀਆਂ ਉਹ ਪੈਡਲਾਂ ਤੱਕ ਪਹੁੰਚ ਜਾਂਦੀਆਂ ਸੀ ਤੇ ਆਪਣਾ ਸ਼ੌਕ ਜਿਹੜਾ ਪੂਰਾ ਕੀਤਾ। ਸਤਿ ਸ੍ਰੀ ਅਕਾਲ ਜੀ ਖਲੀਲ ਜੀ, ਤੁਸੀਂ ਆਉਂਦੇ ਹੋ
5: ਜੀ। ਸਤਿ ਸ੍ਰੀ ਅਕਾਲ, ਕੈਸੇ ਹੈ ਦਰਸ਼ਨ ਸਾਹਿਬ? ਪਿਆਰੇ ਪਿਆਰੇ ਪਿਆਰੇ ਪਿਆਰੇ ਚੀਜ਼ਾਂ ਯਾਦ ਦਿਲਾਤੀ ਆਪ, ਸਾਈਕਲ ਕੀ ਤੋ ਕਿਆ ਬਾਤ ਹੈ, ਪਹਿਲੇ ਕੈਂਚੀ ਮਾਰਨਾ।
0: ਮੇਰਾ ਖਿਆਲ ਹੈ ਕਿ ਸਾਈਕਲ ਸੇ ਕੋਈ ਵੀ ਆਦਮੀ ਨਹੀਂ ਹੋਗਾ ਜਿਸਨੇ ਬਚਪਨ ਮੇ ਸਾਈਕਲ ਨਾ ਚਲਾਇਆ ਹੋਗਾ।
5: करेक्ट करेक्ट, बिल्कुल 100%। अच्छा, वो जो वाली साहब वाली बात बताया आप, ये 22 किलोमीटर जाते थे और 22 किलोमीटर आते थे, बोले तो आप सोचिए कितने
0: 22 मील।
5: अच्छा, 22 मील, ओ माय गॉड, मील तो और बड़ा होता किलोमीटर से
0: इसका मतलब है ऑलमोस्ट देख लो आप
5: ऑलमोस्ट समझिए 50 किलोमीटर से ज्यादा आते जाते थे वो डेली
0: जी जी
5: तो सेहत भी दिल्ली, और दिल्ली, दूसरी
0: नहीं,
5: बात
0: दिल्ली नहीं मेरा मतलब जब कभी 15-20 दिन महीने बाद घर का को राशन लेने जाना ना तब
5: फिर भी काफी दूर होता ना और दूसरी बात ये है कि अगर उतना वक्फे से भी करे तो मसल्स भी बड़े स्ट्रांग होते हैं और खास बात ये है दर्शन साहब खास बात ये है कि उस जमाने में आप ये देखिए ना कि चीजें भी कैसी असली खाते थे वो लोग घी है लस्सी है मकई है साज है कोई चीजें मिलावट नहीं होती अभी दो दिन पहले पंजाबी न्यूज में सुनता था पंजाब में सबसे ज्यादा दूध में पानी मिलाते जबकि आपको मानना चाहिए स्वीडन में दूध मिलाते हुए पकड़े गए तो 5 साल की जेल दवा में मिलावट करे तो 25 साल की जेल बेल भी नहीं होती और चाइना में तो इससे खतरनाक कानून है दूध में पानी मिलाए तो सीधा डेथ पेनल्टी है सीधा डेथ पेनल्टी तो मैं पूछा एक चाइनीज से इतना सख्त कानून क्यों है चाइना में तो बोला यार वो कितना जलील आदमी होगा जो अपनी नस्ल को खोखला कर रहा बोला अरे मैं बोला इसकी बात यार तो कुछ चीजें ऐसी होती है तो तवज्जो देना चाहिए अपने हाथों से सेहत नहीं खराब होना और खराब करने वालों को हम सजा देना ये बोलना चाहता
0: हूं चलो शुक्रिया जी बहुत बहुत खलील जी बहुत बहुत मेहरबानी तुसी यादा ता जी बहुत बहुत शुक्रिया मेहरबानी
5: आपका भी
0: सत श्रीकाल जी बीबी गोसल जी सत श्रीकाल तुहाडी कॉल डिस्कनेक्ट हो गई तुसी दोबारा कॉल करो ते अज विशा बड़ा महत्वपूर्ण चल रहा साडा बहुत वधिया सत श्रीकाल जी बीबी गोसल जी तुसी आउने रहो
6: हां जी सत श्रीकाल जी साइकिल टैक तो ऐसा कोई जिस तरह साडे जमाने दा कि मैं ਸਾਡੇ ਪਹਿਲਾਂ ਇੱਕ ਵੀਰੇ ਸਾਡੇ ਟੀਚਰ ਸੀਗੇ ਨੌਵੀਂ ਦਸਵੀਂ ਪੜ੍ਹਾਉਂਦੇ ਸੀ ਬੀਏ ਵਿੱਚ ਕਰਕੇ ਉਹਨਾਂ ਕੋਲ ਤਾਂ ਬਹੁਤ ਸੇਫ ਦਾ ਸੀਗਾ ਕਿਉਂਕਿ ਉਹ ਜਦੋਂ ਸਕੂਲ ਕਾਲਜ ਪੜ੍ਹਨ ਲੱਗੇ ਤਾਂ ਸਾਈਕਲ ਦੀ ਲੋੜ ਸੀ ਅਜੇ ਲਿਆ ਚਲਾਉਂਦੇ
0: ਅੱਛਾ
6: ਸਾਡੇ ਲਈ ਫਿਰ ਲੇਡੀ ਸਾਈਕਲ ਆ ਗਿਆ ਹੁਣ
0: ਉਹ ਫਿਰ ਜਦੋਂ ਕੁੜੀਆਂ ਲੇਡੀਜ਼ ਵਿੱਚ ਲਾਉਣ ਲੱਗਦੀਆਂ ਫਿਰ ਉਹ ਕੰਪਨੀਆਂ ਨੇ ਉਹ ਕਾਰਡ ਕੱਢ ਕੇ ਲੇਡੀ ਸਾਈਕਲ ਬਣਾ ਦਿੱਤਾ ਉਹਨਾਂ ਦੇ ਮੇਰਾ ਖਿਆਲ ਹੀ ਨਹੀਂ ਕੋਈ ਜਿਹੜਾ ਬੱਚਾ ਕੋਈ ਵੀ ਹੋਏ ਨਾ ਸਾਈਕਲ ਤੋਂ ਵਾਂਝਾ ਕੋਈ ਵੀ ਨਹੀਂ ਰਿਹਾ ਬਚਪਨ ਦੇ ਵਿੱਚ ਸਭ ਨੇ ਚਲਾਇਆ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਦੇਖੋ ਸਾਈਕਲ ਵੇਖੋ
6: ਮੇਹਰਬਾਨੀ
0: ਥੈਂਕ ਯੂ ਵੈਰੀ ਮਚ ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ ਅੱਜ ਸਾਡਾ ਵਿਸ਼ਾ ਬੜਾ ਵਧੀਆ ਚੱਲ ਰਿਹਾ ਕਿ ਸਾਰਿਆਂ ਦੇ ਸਾਡੇ ਬਚਪਨ ਦੇ ਵਿੱਚ ਇਸ ਚੀਜ਼ ਦੇ ਨਾਲ ਨਾ ਅਸੀਂ ਵਾਪਸਤਾ ਜ਼ਰੂਰ ਰਹੇ ਹਾਂ ਸਾਈਕਲ ਭਾਵੇਂ ਆਪਣਾ ਅਸੀਂ ਚਲਾਇਆ ਹੋਵੇ ਭਾਵੇਂ ਅਸੀਂ ਦੋਸਤਾਂ ਮਿੱਤਰਾਂ ਤੋਂ ਮੰਗ ਕੇ ਚਲਾਇਆ ਹੋਵੇ ਚਾਹੇ ਸਾਡੇ ਕੋਲ ਸਾਈਕਲ ਨਾ ਹੋਵੇ ਸਾਡੀ ਪਹੁੰਚ ਦੇ ਵਿੱਚ ਨਾ ਹੋਵੇ ਲੇਕਿਨ ਸਾਈਕਲ ਤੇ ਜਾਂਦਿਆਂ ਨੂੰ ਵੇਖ ਕੇ ਸਾਡੇ ਮਨ ਦੇ ਵਿੱਚ ਇੱਛਾ ਜ਼ਰੂਰ ਜਾਗੀ ਹੋਣੀ ਹੈ ਕਿ ਕਾਸ਼ ਯਾਰ ਮੇਰੇ ਕੋਲ ਵੀ ਸਾਈਕਲ ਹੋਵੇ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, 8418
1: ਹਾਂਜੀ, ਸੋਰੀ ਮੈਂ ਦੁਬਾਰਾ ਆਇਆ।
0: ਕੋਈ ਗੱਲ ਨੀ ਜੀ, ਆਇਆਂ ਨੂੰ ਜੀ ਆਇਆਂ ਨੂੰ।
1: ਦੇਖ ਲਓ ਡਾਕਟਰ ਸਾਹਿਬ ਵੱਲੋਂ ਗੋਡਿਆਂ ਦੇ ਮਰੀਜ਼ ਕਿੰਨੇ ਹੁੰਦੇ ਸੀ,
0: ਮੈਂ ਤਾਂ
1: ਹੁਣ ਗੋਡਿਆਂ ਦੇ ਮਰੀਜ਼
0: ਕਿੰਨੇ। ਹਾਂ, ਇਹ ਵੀ ਇੱਕ ਬੜੀ ਵਧੀਆ ਖੂਬੀ ਸੀ ਸਾਈਕਲ ਚਲਾਉਂਦੀ ਕਿ ਗੋਡੇ ਤੁਹਾਡੇ ਰਨਿੰਗ ਕਰਦੇ ਰਹਿੰਦੇ ਸੀ ਤੇ ਗੋਡਿਆਂ ਨੂੰ ਕੋਈ ਤਕਲੀਫ ਹੁੰਦੀ ਨਹੀਂ ਸੀ।
1: ਹਾਂਜੀ, ਹੁਣ ਤਕਰੀਬਨ ਹਰੇਕ ਦੋ ਤਿੰਨ ਬੰਦੇ ਛੱਡ ਕੇ ਚੌਥਾ ਬੰਦਾ ਗੋਡਿਆਂ ਦਾ ਮਰੀਜ਼ ਆ।
0: ਬਾਪੂ ਉਦੋਂ ਜਿਹੜੇ ਫਿਰ ਸਾਡੇ, ਅਸੀਂ ਆਪ ਖੁਦ ਜਾਂ ਬਾਪੂ ਸਾਰੇ ਸਾਈਕਲ ਚਲਾਉਂਦੇ ਸੀ, ਸਾਈਕਲਾਂ ਤੇ ਆਉਣ ਜਾਣ, ਸਾਈਕਲਾਂ ਤੇ ਬੜਾ ਬੜਾ ਭਾਰ ਲੱਦ ਕੇ ਪੀਣ ਪੂਣ ਪਿਆਉਣ ਜਾਣਾ ਚੱਕੀਆਂ ਚੁੱਕੀਆਂ ਤੇ, ਮਗਰ ਮਨ ਮਨ ਡੇਢ ਡੇਢ ਮਨ ਕਣਕ ਲੱਦ ਲੈਣੀ ਸਾਈਕਲ ਦੇ ਪਿੱਛੇ ਕੈਰੀਅਰ ਦੇ ਉੱਪਰ ਤੇ ਉਹੀ
1: ਚਲਾਉਂਦੇ
0: ਲਿਆਉਣਾ। ਹਾਂ, ਮੈਨੂੰ ਲਾਈਨਾਂ ਨਾ ਇੱਕ ਪੋਇਟਰੀ ਦੀਆਂ ਯਾਦ ਆਉਂਦੀਆਂ। ਉਹ ਕਹਿੰਦਾ ਕਿ ਬੇਸਵਾਦੀ ਜ਼ਿੰਦਗੀ ਦੇ ਵਿੱਚ ਪਲ ਦੀ ਪਲ ਸਵਾਦ ਆ ਗਿਆ, ਕੰਧ ਤੇ ਲੱਗੀ ਫੋਟੋ ਵੇਖ ਕੇ ਬਾਪੂ ਮੈਨੂੰ ਯਾਦ ਆ ਗਿਆ। ਤੇ 6.25 ਫੁੱਟ ਜਵਾਨ ਸੀ ਬਾਪੂ, ਬਹੁਤ ਵਧੀਆ ਕਿਸਾਨ ਸੀ ਬਾਪੂ। ਦੁੱਧ ਦਹੀਂ ਤੇ ਘਿਓ ਗੁੜਲ ਸੀ, ਘਰ ਦਾ ਦੇਸੀ ਘਿਓ ਹੁੰਦਾ ਸੀ, ਮੱਕੀ ਛੋਲੇ ਸਰੋਂ ਬਾਜਰਾ ਹੋਰ ਘਰਾਂ ਵਿੱਚ ਕੀ ਹੁੰਦਾ ਸੀ। ਬਲਦਾਂ ਦੇ ਉਹ ਜੋਤੇ ਲਾਉਂਦਾ, ਢੋਲੇ ਮਾਹੀਏ ਲਾਉਂਦਾ ਸੀ, 100 ਸਾਲ ਸੋਹਣੀ ਜ਼ਿੰਦਗੀ ਬਾਪੂ ਭੋਗ ਗਿਆ। ਤੇ ਬਾਪੂ ਕਿਹੜੇ ਵਿਟਾਮਿਨ ਖਾਂਦਾ ਸੀ ਉਦੋਂ, ਕਿਹੜੇ ਬਾਪੂ ਵਿਟਾਮਿਨ ਖਾਂਦੇ ਹੁੰਦੇ ਸੀ, ਦੁੱਧ ਦਹੀਂ ਲੱਸੀ ਜੋ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਖਾਣੀਆਂ ਤੇ ਤੰਦਰੁਸਤ, 9x9 ਹੱਥੀਂ ਕੰਮ ਕਰਨਾ, ਮਿਹਨਤ ਕਰਨੀ, ਕੋਈ ਫਿਕਰ ਫਾਕਾ ਹੁੰਦਾ ਨਹੀਂ ਸੀ। ਵੇਖੋ ਇਹ ਜ਼ਿੰਦਗੀ ਹੁੰਦੀ ਸੀ ਉਦੋਂ। ਚਲੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ ਆਪਣੇ ਬਚਪਨ ਦੇ ਵਿੱਚ, ਉਹਨੀਆਂ ਛੋਟੀਆਂ ਛੋਟੀਆਂ ਯਾਦਾਂ ਦੀ, ਜਦੋਂ ਸਾਈਕਲ ਸਾਡੇ ਲਈ ਬੜੀ ਇੱਕ ਨਿਮਤ ਹੁੰਦੀ ਸੀ। ਸਾਈਕਲ ਮਿਲ ਜਾਣਾ ਨਾ, ਜਿਵੇਂ ਅਸੀਂ ਉਸ ਪਹਿਲਾਂ ਇੱਕ ਦੋਸਤ ਸਾਡੇ ਨੇ ਗੱਲ ਕੀਤੀ ਹੈ ਵੀ ਜੇ ਮੇਰੇ ਭਰਾ ਨੇ ਕਹਿ ਦੇਣਾ ਨਾ ਵੀ ਕੱਲ ਸਾਈਕਲ ਤੂੰ ਲੈ ਜੀ ਸਕੂਲ, ਸਾਰੀ ਰਾਤ ਨੀਂਦ ਨਹੀਂ ਆਉਣੀ ਖੁਸ਼ੀ ਦੇ ਵਿੱਚ ਕਿ ਸਾਈਕਲ ਤੇ ਕੱਲ ਮੈਂ ਜਾਣਾ, ਸਾਈਕਲ ਤੇ ਚੱਲ। ਦੇਖੋ ਕਿੱਡੇ ਕਿੱਡੇ ਖੂਬਸੂਰਤ ਐਟਲਸ ਦਾ ਸਾਈਕਲ ਹੁੰਦਾ ਸੀ, ਹੀਰੋ ਦਾ ਸਾਈਕਲ ਹੁੰਦਾ ਸੀ, ਹਰਕੁਲੀਸ ਦਾ ਸਾਈਕਲ ਹੁੰਦਾ ਸੀ, A1 ਦਾ ਸਾਈਕਲ ਹੁੰਦਾ ਸੀ। ਹੋਰ ਤੁਹਾਨੂੰ ਕੋਈ ਨਾ ਕੋਈ ਯਾਦ ਹੋਵੇ ਵੀ ਕਿਹੜੀ ਕਿਹੜੀ ਕੰਪਨੀ ਹੁੰਦੀ ਸੀ ਸਾਈਕਲ ਦੀ ਉਦੋਂ। ਤੇ ਟੱਲੀਆਂ ਵਜਾਉਣ ਦਾ ਬੜਾ ਬੜਾ ਰਿਵਾਜ ਹੁੰਦਾ ਸੀ ਉਦੋਂ। ਇੱਕ ਉਹ ਹੁੰਦਾ ਸੀ ਕਿ ਯਾਰ ਦੋਸਤ ਨੂੰ ਜੇ ਗਲੀ 'ਚ ਜਾਣਾ ਨਾ ਤੇ ਉਹਨੂੰ ਬੁਲਾਉਣਾ, ਆਵਾਜ਼ ਨਹੀਂ ਮਾਰਨੀ, ਉਹਦੇ ਘਰ ਦੇ ਕੋਲੇ ਜਾ ਕੇ ਟੱਲੀ ਮਾਰ ਦੇਣੀ ਬਸ, ਤੇ ਉਹਨੂੰ ਪਤਾ ਲੱਗ ਜਾਣਾ ਵੀ ਫਲਾਨਾ ਆ ਗਿਆ। ਕਿ ਉਦੋਂ ਟੈਲੀਫੋਨ ਥੋੜ੍ਹਾ ਹੁੰਦੇ ਸੀ, ਮੋਬਾਈਲ ਥੋੜ੍ਹਾ ਹੁੰਦੇ ਸੀ, ਮੈਂ ਆ ਰਿਹਾ ਭਾਈ ਤਿਆਰ ਦਿਆ, ਤਿਆਰ ਬਰ ਤਿਆਰ ਰਹੀ। ਉਦੋਂ ਹੁੰਦਾ ਸੀ ਵੀ 3-3.5 ਉਹਨੂੰ ਕਿਹਾ ਮੈਂ ਆਊਂਗਾ ਤੇ ਆ ਕੇ ਤੇਰੇ ਘਰ ਦੇ ਅੱਗੇ ਟੱਲੀ ਵਜਾਊਂਗਾ ਤੇ ਤੂੰ ਸਮਝ ਲਈ ਭਾਈ ਆ ਗਿਆ। ਸੋ ਸਾਈਕਲ ਨਾ ਬਹੁਤ ਮਹੱਤਵਪੂਰਨ ਇੱਕ ਚੀਜ਼ ਜ਼ਿੰਦਗੀ 'ਚ ਸਾਡੇ ਹੁੰਦੀ ਸੀ, ਬੜੀ ਇੰਪੋਰਟੈਂਟ ਹੁੰਦੀ ਸੀ। ਹਰ ਬੱਚੇ ਦੀ ਇੱਕ ਖਾਹਿਸ਼ ਹੁੰਦੀ ਸੀ ਕਿ ਮੈਨੂੰ ਯਾਰ ਕਾਸ਼ ਸਾਈਕਲ ਮਿਲ ਜਾਵੇ। ਸਾਈਕਲ ਤਾਂ ਉਦੋਂ ਜਦੋਂ ਮਿਲ ਜਾਣਾ ਨੇ ਘਰਦਿਆਂ ਨੇ ਕਿਤੇ ਲੈ ਕੇ ਦੇ ਦੇਣਾ, ਬਾਈ ਚਾਂਸ ਘਰਾਂ ਦੇ ਵਿੱਚ ਵਿਰਲੇ ਵਿਰਲੇ ਘਰਾਂ 'ਚ ਸਾਈਕਲ ਹੁੰਦਾ ਸੀ। ਫਿਰ ਸਾਈਕਲ ਦੀ ਸਾਂਭ ਸੰਭਾਲ ਐਂ ਰੱਖਣੀ ਜਿਵੇਂ ਅੱਜ ਕੱਲ੍ਹ ਅਸੀਂ ਕਾਰ ਦੀ ਵੀ ਨਹੀਂ ਰੱਖਦੇ ਇੰਨੀ ਸਾਂਭ ਸੰਭਾਲ। ਸਵੇਰੇ ਸ਼ਾਮ ਉਹਨੂੰ ਟਾਕੀ ਮਾਰਨੀ, ਫਿਰ ਸਰੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਮਿੱਟੀ ਦਾ ਤੇਲ ਪਾ ਕੇ ਨਾ, ਇਹ ਵੀ ਇੱਕ ਢੰਗ ਹੁੰਦਾ ਸੀ ਕਿ ਕੱਲਾ ਸਰੋਂ ਦਾ ਤੇਲ ਵੀ ਨਹੀਂ ਪਾਉਣਾ, ਕੱਲਾ ਮਿੱਟੀ ਦਾ ਤੇਲ ਵੀ ਨਹੀਂ ਪਾਉਣਾ, ਥੋੜਾ ਜਿਹਾ ਸਰੋਂ ਦਾ ਤੇਲ, ਥੋੜਾ ਜਿਹਾ ਮਿੱਟੀ ਦਾ ਤੇਲ ਪਾ ਕੇ ਤੇ ਟਾਕੀਆਂ ਭਿਉਂ ਭਿਉਂ ਕੇ ਨਾ ਉਹਦੇ ਚੱਕਿਆਂ ਤੇ, ਫਿਰ ਉਹਦੀ ਚੈਨ ਨੂੰ ਵੱਖਰਾ ਗਰੀਸ ਗਰੂਸ ਲਾਉਣਾ, ਫਿਰ ਉਹਦੇ ਜਿਹੜੇ ਸੀ ਨਾ ਚੱਕੇ, ਚੱਕਿਆਂ ਦੇ ਵਿੱਚ ਇੱਕ ਹੋਰ ਪਾਉਂਦੇ ਹੁੰਦੇ ਸੀ ਰੰਗ ਬਿਰੰਗੇ ਫੁੱਲ ਜੇ ਕਿ ਚੱਲਦਾ ਚੱਲਦਾ ਸਾਈਕਲ ਸੋਹਣਾ ਲੱਗੇ। ਕਈਆਂ ਨੇ ਉੱਤੇ ਜਿਹੜੇ ਉਹ ਮੁੱਠੇ ਜੇ ਹੁੰਦੇ ਆ ਫਟਣ ਵਾਲੇ, ਉੱਥੇ ਲੰਬੀਆਂ ਲੰਬੀਆਂ ਤਾਰਾਂ ਜਿਹੀਆਂ ਪਲਾਸਟਿਕ ਦੀਆਂ ਪਾਉਣੀਆਂ। ਕਿਆ ਖੂਬਸੂਰਤ ਆਪਣੇ ਆਪਣੇ ਸਾਈਕਲ ਦੀ ਡੈਕੋਰੇਸ਼ਨ ਕਰਦੇ ਹੁੰਦੇ ਸੀ ਬੱਚੇ, ਸਾਰੇ ਹੀ ਕਰਦੇ ਹੁੰਦੇ ਸੀ, ਬੜਾ ਸ਼ੌਕ ਹੁੰਦਾ ਸੀ ਸਾਈਕਲ ਰੱਖਣ ਦਾ। ਸੋ ਸਾਈਕਲ ਦੀ ਗੱਲਬਾਤ ਤੁਸੀਂ ਕਿਸੇ ਨੇ ਕੋਈ ਕਰਨੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਕਰੋ, 647-377

0: ਸਤਿ ਸ੍ਰੀ ਅਕਾਲ ਜੀ 2727 ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
0: ਵਧੀਆ ਜੀ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ
1: ਨੰਬਰ ਬੋਲਦੇ ਰਿਹਾ ਕਰੋ ਸਰ ਮੈਂ ਕਦਾਂ ਨੰਬਰ ਲੱਭਦਾ ਜੀ ਆਉਣਾ ਘਰੇ ਪਹੁੰਚ ਕੇ
0: ਨੰਬਰ ਤੁਸੀਂ ਫੀਡ ਕਰ ਛੱਡੋ ਨਾ 647-5753-53 ਇਹਨੂੰ ਤੁਸੀਂ ਫੀਡ ਕਰ ਛੱਡੋ ਰੇਡੀਓ ਸਬਰੰਗ ਲਿਖ ਲਓ ਬਸ ਤੇ ਫਿਰ ਤੁਹਾਨੂੰ ਯਾਦ ਰਹੂ ਭੁੱਲੂਗਾ ਨੀ
1: ਫੀਡ ਕੀਤਾ ਹੋਇਆ ਮੈਂ ਤਾਂ ਸਟੂਡੀਓ ਦਾ ਰੈਗੂਲਰ ਨੰਬਰ ਉਹ ਮਿਲਾਉਂਦਾ ਸੀਗਾ ਉਹ ਚੁੱਪ ਜਿਹਾ ਹੋ ਜਾਂਦਾ ਇੱਕ ਬੈਲ ਵੱਜ ਕੇ
0: ਨਹੀਂ ਨਹੀਂ ਇਹੀ ਨੰਬਰ ਹੈ 647-5753-53
1: ਕੋਈ ਗੱਲ ਨੀ ਵਧੀਆ ਪ੍ਰੋਗਰਾਮ ਚੱਲ ਰਿਹਾ ਪੁਰਾਣੇ ਮੈਂ ਬੈਕ ਫਲੈਸ਼ ਚ ਚਲੇ ਗਿਆ ਸਾਡੇ ਤਾਂ ਇੱਕ ਫਨੀ ਜਿਹਾ ਕਿੱਸਾ ਸੁਣਾ ਦਿੰਦਾ ਤੁਹਾਨੂੰ ਅੱਗੇ ਨਾ
0: ਜੀ
1: ਸਾਡੇ ਪਿੰਡ ਦੇ ਰਵੀ ਹੁੰਦਾ ਸੀ ਤੇ ਉਹ ਜਦੋਂ ਉਹਨੇ ਕੰਮ ਤੋਂ ਆਉਣਾ ਸਿੱਧਾ ਉਹਨੇ ਸਾਈਕਲ ਕਢਾਉਣਾ ਤੇ ਫੁੱਟਬਾਲ ਖੇਡਦੇ ਹੁੰਦੇ ਸੀ ਗਰਾਊਂਡ ਚ ਸਕੂਲ ਚ ਮੁੰਡੇ ਮੁੰਡੇ ਇਕੱਠੇ ਹੋ ਗਏ
0: ਜੀ ਜੀ ਜੀ
1: ਤੇ ਉੱਥੇ ਉਹਨੇ ਖੇਡਣ ਲੱਗ ਜਾਣਾ ਜੀ ਅਸੀਂ ਥੋੜੀ ਸ਼ਰਾਰਤ ਸੁੱਝੀ ਸਾਨੂੰ ਮੈਂ ਤੇ ਮੇਰੇ ਚਾਚੇ ਦੇ ਮੁੰਡੇ ਨੇ ਸਾਈਕਲ ਚੱਕ ਕੇ ਸਕੂਲ ਤੇ ਡੰਗ ਤਾ ਜੀ ਉਹ ਕਹਿੰਦਾ ਵੀ ਨਾਨਕ ਨਾਨਾ ਗਾਲਾਂ ਕੱਢਦਾ ਮੇਰੇ ਤੂੰ
0: ਚਲੋ ਬਹੁਤ ਬਹੁਤ ਮਿਹਰਬਾਨੀ ਤੁਸੀਂ ਜੁੜੇ ਬਹੁਤ ਬਹੁਤ ਸ਼ੁਕਰੀਆ
1: ਥੈਂਕ ਯੂ ਸਰ ਵਧੀਆ ਪ੍ਰੋਗਰਾਮ
0: ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਜਤਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਤਿੰਦਰ ਜੀ ਤੁਸੀਂ ਆਉਂਦੇ ਰਹੋ ਹੁਣ ਨਹੀਂ ਫਿਰ ਤੁਸੀਂ ਦੁਬਾਰਾ ਕਾਲ ਕਰਿਓ ਹੁਣ ਇੱਕ ਹੋਰ ਸਾਡੇ ਕਾਲਰ ਇੰਦਰਜੀਤ ਜੀ ਸਤਿ ਸ੍ਰੀ ਅਕਾਲ
2: ਹੈਲੋ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਹਾਂਜੀ ਬੇਟੇ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
2: ਹਾਂਜੀ ਇਹ ਬੇਟੇ ਲੇਡੀ ਸਾਈਕਲ ਵੀ ਹੁੰਦਾ ਸੀ ਨਾ
0: ਬਿਲਕੁਲ ਬਿਲਕੁਲ ਜੀ ਲੇਡੀ ਸਾਈਕਲ ਤੇ ਬਿਲਕੁਲ ਹੁੰਦਾ ਸੀ ਮੈਂ ਤਾਂ ਕਿਹਾ ਸੀ ਵੀ ਜਦੋਂ ਜਿਵੇਂ ਸਾਡੀਆਂ ਬੀਬੀਆਂ ਭੈਣਾਂ ਸਾਈਕਲ ਚਲਾਉਣ ਲੱਗ ਪਈਆਂ ਤੇ ਕੰਪਨੀਆਂ ਨੇ ਫਿਰ ਲੇਡੀ ਸਾਈਕਲ ਡਿਵੈਲਪ ਕਰ ਦਿੱਤੇ ਸੀ ਨਾਲ
2: ਹਾਂਜੀ ਤੇ ਉਹ ਇੱਕ ਨਾ ਡੰਡੇ ਦੇ ਛੋਟੀ ਜਿਹੀ ਇੱਕ ਗੱਦੀ ਹੋਰ ਵੀ ਲੱਗੀ ਹੁੰਦੀ ਸੀ
0: ਹਾਂ ਛੋਟੇ ਬੱਚੇ ਨੂੰ ਅੱਗੇ ਬਾਉਣ ਵਾਸਤੇ ਲਾ ਲੈਂਦੇ ਸੀ
2: ਹਾਂਜੀ ਤੇ ਫਿਰ ਖੁਰਜੀਆਂ ਵੀ ਪਾ ਲੈਂਦੇ ਸੀ ਬੋਰੀ ਬੋਰੀਆਂ ਦੇ ਸੀਤੇ ਹੁੰਦੇ ਸੀ ਨਾ
0: ਜੀ ਜੀ ਜੀ ਜੀ ਜੀ
2: ਦੋਨਾਂ ਪਾਸੇ ਬੋਰੀਆਂ ਦੇ ਭਾਰ ਪਾ ਕੇ ਨਾ ਜਿਹੜਾ ਸਮਾਨ ਲੈ ਕੇ ਜਾਂਦੇ ਸੀ ਤੇ ਬੋਰੀ ਦੇ ਉਹਦੇ ਤੇ ਬਣਾਏ ਹੁੰਦੇ ਸੀ ਸਾਈਕਲ ਦੇ ਡੰਡੇ ਦੇ ਤੇ ਦੋ ਪਾਸੇ ਪਾ ਲੈਂਦੇ
0: ਹੁੰਦੇ ਸੀ ਹਾਂ ਤੁਸੀਂ ਪਿੰਡਾਂ ਦੇ ਵਿੱਚ ਦੇਖੋ ਜਿਹੜੇ ਸੌਦਾ ਸੁਦਾ ਕੋਈ ਵੇਚਣ ਆਉਂਦੇ ਸੀ ਨਾ ਉਹਨਾਂ ਨੇ ਇੱਕ ਆਂਡਿਆਂ ਵਾਸਤੇ ਵੱਖਰੀ ਪਾਈ ਹੁੰਦੀ ਸੀ ਅੱਗੇ ਅਗਲੇ ਡੰਡੇ ਦੇ ਨਾਲ ਥੱਲੇ ਚਿੱਟੀ ਜੀ ਉਹਦੇ ਵਿੱਚ ਕਣਕ ਕੁਣਕ ਪਾ ਲੈਣੀ ਤੇ ਵਿੱਚ ਆਂਡੇ ਰੱਖ ਲੈਣੇ ਤੇ ਪਿਛਲੀ ਸੀਟ ਦੇ ਸੱਜੇ ਖੱਬੇ ਉਹ ਬੋਰੀਆਂ ਜੀਆਂ ਪਾ ਕੇ ਉਹਦੇ ਚ ਸਮਾਨ ਭਰ ਲੈਣਾ ਤੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਉਹ ਵੇਚਦੇ ਫਿਰਦੇ ਹੁੰਦੇ ਟੱਲੀਆਂ ਵਜਾਉਂਦੇ ਸੀ ਟੱਲੀਆਂ ਵਜਾਉਂਦੇ ਤਾਂ ਉਹਨਾਂ ਨੇ ਘਰਾਂ ਦੇ ਕੋਲ ਜਾ ਕੇ ਟੱਲੀ ਵਜਾ ਦੇਣੀ ਭਾਈ ਸਾਹਿਬ ਆ ਗਿਆ ਸਬਜ਼ੀ ਵਾਲਾ ਆ ਗਿਆ ਜਾਂ ਕੋਈ ਸਮਾਨ ਸਮੂਨ ਵੇਚਣ ਵਾਲਾ ਆ ਗਿਆ
2: ਸਪੈਸ਼ਲ ਟੱਲੀ ਲਵਾ ਲੈਂਦੇ ਹੁੰਦੇ ਸੀ ਸਾਈਕਲ ਤੇ
0: ਜੀ ਜੀ ਹਾਂ ਚਲੋ ਸ਼ੁਕਰੀਆ ਬੇਟਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਜੁੜੇ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੁਖਬੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੁਖਬੀਰ ਜੀ ਤੁਸੀਂ ਆਉਂਦੇ ਰਹੋ ਨਹੀਂ ਜਤਿੰਦਰ ਜੀ ਆ ਗਏ ਜੀ ਸਤਿ ਸ੍ਰੀ ਅਕਾਲ ਜਤਿੰਦਰ ਜੀ ਸਤਿ ਸ੍ਰੀ ਅਕਾਲ
3: ਹੈਲੋ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਉਂਦੇ ਰਹੋ ਤੁਸੀਂ
3: ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ
0: ਵਧੀਆ ਜੀ ਵਧੀਆ ਬਹੁਤ ਵਧੀਆ
3: ਆਪਣਾ ਪ੍ਰੋਗਰਾਮ ਬੜਾ ਵਧੀਆ ਜੀ ਤੇ ਵਿਸ਼ਾ ਉਹ ਤੋਂ ਵੀ ਜ਼ਿਆਦਾ ਵਧੀਆ ਅੱਜ ਦਾ
0: ਅੱਛਾ ਜੀ ਹਾਂ ਵਿਸ਼ਾ ਫਿਰ ਸਾਰਿਆਂ ਦੇ ਨਾਲ ਰਿਲੇਟਡ ਹੈ ਨਾ ਐਕਚੁਅਲੀ ਇਹ ਚ ਵਾਂਝਾ ਕੋਈ ਨਹੀਂ ਹੈ
3: ਹਾਂਜੀ ਹਾਂਜੀ ਤੇ ਸਾਈਕਲ ਦੀਆਂ ਤਾਂ ਇੰਨੀਆਂ ਗੱਲਾਂ ਨੇ ਆਪਣਾ ਪ੍ਰੋਗਰਾਮ ਵੀ ਘੱਟ ਰਹੀ ਹੋਈ ਇੰਨੀਆਂ ਗੱਲਾਂ ਨੇ ਸਾਈਕਲ ਦੀਆਂ
0: ਚਲੋ ਕੋਈ ਤੁਸੀਂ ਇੱਕ ਅੱਧੀ ਛੋਟੀ ਮੋਟੀ ਸ਼ੇਅਰ ਕਰਨੀ ਤਾਂ ਕਰ ਸਕਦੇ ਹੋ ਤੁਸੀਂ ਬਰੀਫ ਜੇ
3: ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਤਾਂ ਮੈਂ ਉਹ ਕਰਨੀ ਸੀ ਵੀ ਤੁਸੀਂ ਕਿਹਾ ਵੀ ਤਿੰਨ ਸਟੇਜਾਂ ਹੁੰਦੀਆਂ ਨੇ ਵੀ ਚਾਰ ਹੁੰਦੀਆਂ ਨੇ ਐਕਚੁਅਲੀ ਇੱਕ ਤਾਂ ਹਾਫ ਕੈਂਚੀ ਸੀ ਪਹਿਲਾਂ ਆਪਾਂ ਹਾਫ ਕੈਂਚੀ
0: ਹਾਂ ਤੇ ਕਿਸੇ ਆਹੋ ਆਹੋ ਪੂਰਾ ਪੈਡਲ ਨਹੀਂ ਕਮਾਉਂਦਾ ਤੇ ਅੱਧਾ ਕਮਾਉਂਦਾ
3: ਹਾਂਜੀ ਪੂਰਾ ਪੈਡਲ ਨਹੀਂ
0: ਹਾਂਜੀ ਹਾਂਜੀ ਸਹੀ ਗੱਲ
3: ਪਹਿਲਾਂ ਅੱਧਾ ਕਮਾਉਂਦੇ ਸੀ ਫਿਰ ਫੁੱਲ ਕੈਂਚੀ ਆ ਗਈ ਫਿਰ ਕਹਿੰਦੇ ਸੀ ਫੁੱਲ ਕੈਂਚੀ ਆ ਗਈ ਆਪਾਂ ਨੂੰ ਬੜਾ ਵਧੀਆ ਲੱਗਦਾ ਫਿਰ ਡੰਡਾ ਤੇ ਬੈਠ ਕੇ ਜਾਉਂਦੇ ਫਿਰ ਕਾਠੀ ਤੇ ਆ ਗਏ ਉਹ ਚੌਥੀ ਸੀ ਤੇ ਫਿਰ ਮੈਂ ਤਾਂ ਬੜਾ ਚਲਾਇਆ ਜੀ ਸਾਈਕਲ
0: ਸਾਈਕਲ
3: ਤੇ ਜਦੋਂ ਸਾਈਕਲ ਚਲਾਉਂਦੇ ਸੀ ਉਸ ਤੋਂ ਬਾਅਦ ਇੱਕ ਤੁਹਾਨੂੰ ਯਾਦ ਹੋਣਾ ਇੱਕ ਮੁਰਮੇ ਜੀ ਹੈਂਡਲ ਆਇਆ ਸੀ ਤਾਰਾਂ ਵਾਲਾ ਕਰੂ ਕਹਿੰਦੀ ਪਤਲੇ ਟਾਇਰਾਂ ਵਾਲਾ ਸਾਈਕਲ ਲੈਣਾ
0: ਆਹੋ ਆਹੋ
3: ਬੜਾ ਜਿੱਦ ਕਰਦੇ ਬੜਾ ਜਿੱਦ ਕਰਕੇ ਲਿਆ ਪੇਰੈਂਟਸ ਤੋਂ ਵੀ ਪਤਲੇ ਟਾਇਰਾਂ ਵਾਲਾ ਸਾਈਕਲ ਲੈਣਾ ਤੇ ਫਿਰ ਉਸ ਤੋਂ ਬਾਅਦ ਆ ਗਿਆ ਜੀ ਇੱਕ ਰੇਂਜਰ ਰੇਂਜਰ ਦਾ ਟਾਇਰ ਆ ਗਿਆ ਮੋਟੇ ਮੋਟੇ ਟਾਇਰ ਸੀ
0: ਮੋਟੇ ਟਾਇਰ ਆ ਗਏ ਠੀਕ ਹੈ ਠੀਕ ਹੈ
3: ਹਾਂਜੀ ਫਿਰ ਉਹ ਲਿਆ ਬੜੇ ਨਹੀਂ ਫਿਰ ਇੱਕ ਗੁਬਾਰਾ ਲਾ ਕੇ ਚਲਾਉਂਦੇ ਹੁੰਦੇ ਸੀ ਸਾਈਕਲ
0: ਦੇ ਗੁਬਾਰੇ ਉਹ ਆਵਾਜ਼ ਆਉਂਦੀ ਕੜਕੜ ਕੜਕੜ ਦੀ ਆਵਾਜ਼ ਆਣੀ ਹਾਂ
3: ਬਹੁਤ ਬਹੁਤ ਸ਼ੁਕਰੀਆ ਹੁੰਦਾ ਸੀਗਾ ਜੀ
0: ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ ਸੁਖਬੀਰ ਜੀ ਸਤਿ ਸ੍ਰੀ ਅਕਾਲ ਤੁਸੀਂ ਦੋ ਤਿੰਨ ਵਾਰ ਫੋਨ ਆਇਆ ਮੈਂ ਤੁਹਾਨੂੰ ਔਨ ਏਅਰ ਕੀਤਾ ਗੱਲ ਨਹੀਂ ਹੋ ਰਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ ਮਿਲ ਗਿਆ
4: ਮੈਂ ਬੋਲ ਰਿਹਾ ਜੀ ਤੁਸੀਂ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਤੁਸੀਂ ਉਹ ਕਦੇ ਜਗਿੰਦਰ ਸਿੰਘ ਕਹਿੰਦੇ ਸੀ ਕਦੇ ਸੁਖਬੀਰ ਸਿੰਘ
0: ਮੈਂ ਤੁਹਾਨੂੰ ਔਨ ਏਅਰ ਮਤਲਬ ਕਰ ਰਿਹਾ ਲੇਕਿਨ ਤੁਹਾਡੀ ਆਵਾਜ਼ ਨਹੀਂ ਮੇਰੇ ਕੋਲ ਆ ਰਹੀ
4: ਠੀਕ ਹੈ ਹੁਣ ਆ ਗਈ ਜੀ?
0: ਆ ਗਈ ਜੀ, ਆ ਗਈ, ਆ ਗਈ ਜੀ, ਆਇਆਂ ਨੂੰ ਜੀ, ਆਇਆਂ
4: ਠੀਕ ਹੈ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ, ਤੇ ਸਾਈਕਲ ਡੇ ਦੇ ਮੁਬਾਰਕਾਂ। ਇਹ ਬੜੀ ਵੱਡੀ ਇਨਵੈਂਸ਼ਨ ਹੈ, ਜਦੋਂ ਪਹੀਆ ਨਿਕਲਿਆ ਸੀ ਨਾ ਚੱਕਾ,
0: ਜੀ ਜੀ,
4: ਤੇ ਇਹ ਬਹੁਤ ਤਕੜੀ ਇਨਵੈਂਸ਼ਨ ਸੀਗੀ, ਤੇ ਹੁਣ ਤੱਕ ਕਾਰਾਂ ਕੂੜਾ ਸਭ ਉਸੇ ਦੀ ਦੇਣ ਹੈ
0: ਜੀ, ਬਿਲਕੁਲ।
4: ਮੈਂ ਨਾ ਇਸ ਬੰਦੇ ਨੂੰ ਜਾਣਦਾ ਜੀ, ਉਸ ਬੰਦੇ ਨੂੰ ਮੈਂ ਕਦੇ ਬੱਸ ਚੜ੍ਹਦਾ ਨੀ ਦੇਖਿਆ, ਸਾਈਕਲ ਤੇ ਰਿਹਾ ਉਹ ਬੰਦਾ ਸਾਰੀ।
0: ਅੱਛਾ, ਬਹੁਤ ਵਧੀਆ। ਵੈਸੇ
4: ਸਫ਼ਰ ਕਰਦਾ ਸੀ ਉਹ, ਤੁਸੀਂ ਬਿਲੀਵ ਨੀ ਕਰ ਸਕਦੇ, ਮਤਲਬ ਲੋਕ ਨਾ ਹੈਰਾਨ ਹੋਣਗੇ, ਤੇ ਮਤਲਬ ਓਦਾਂ ਬੰਦਾ ਨਿਹੰਗ ਸਿੰਘ ਸਜਿਆ ਹੋਇਆ ਸੀ।
0: ਅੱਛਾ,
4: ਤੇ ਉਹ ਸਾਈਕਲ ਤੇ ਹੀ ਰਹਿੰਦਾ ਸੀ, ਬੱਸ ਚੜ੍ਹਦਾ ਨੀ ਸੀ। ਤੁਸੀਂ ਦੇਖ ਲਓ ਵੀ ਬਠਿੰਡੇ ਜ਼ਿਲ੍ਹੇ ਦੀ ਗੱਲ ਹੈ, ਬਠਿੰਡੇ ਤੋਂ ਡੱਬਲੀ ਰੋਡ ਤੇ ਉਹਦਾ ਪਿੰਡ ਹੈ, ਤੇ ਉੱਥੋਂ ਤਰਨ ਤਾਰਨ ਤੱਕ ਅੰਮ੍ਰਿਤਸਰ ਸਾਹਿਬ ਤੱਕ ਮਤਲਬ
0: ਸਾਈਕਲ ਤੇ
4: ਸਾਈਕਲ ਤੇ ਹੀ ਜਾਂਦਾ ਸੀ ਆਮ। ਜੇ ਕੁਛ ਹੋ ਜਾਂਦਾ ਜੀ, ਉਦੇ ਕੋਈ ਮੈਡੀਸਨ ਲੈਣ ਜਾਣਾ, ਕੁਛ ਲੈਣ ਜਾਣਾ, ਉਹਨੇ ਆਪਣੇ ਸਾਈਕਲ ਤੇ ਜਾਣਾ, ਤੇ ਸਾਈਕਲ ਦਾ ਨਾ ਜਿਹੜਾ ਅਗਲਾ ਚੱਕਾ ਪਹੀਆ ਹੁੰਦਾ, ਉਹਦੇ ਉੱਤੇ ਮਡ ਗਾਰਡ ਹੁੰਦਾ, ਤੇ ਉਹ ਮਡ ਗਾਰਡ ਨੀ ਸੀ ਹੁੰਦਾ, ਉਹ ਪੈਰ ਨਾਲ ਹੀ ਬ੍ਰੇਕ ਲਾਉਂਦਾ।
0: ਅੱਛਾ ਅੱਛਾ, ਉਹ ਅੱਗੇ ਥੱਲੇ ਡੰਡੇ ਦੇ ਵਿੱਚ ਫਸਾ ਕੇ ਥੱਲੇ ਟਾਇਰ ਜੇ ਦੇ ਵਿੱਚ ਉਹਨੇ ਬ੍ਰੇਕ ਲਾ ਲੈਣੇ,
4: ਪੈਰ ਜਾਉ ਕਰਕੇ। ਤੇ ਇੱਕ ਨਾ ਉਹਦੇ ਤੇ ਦੂਸਰਾ ਜਿਹੜਾ ਉਹ ਪੂ ਪੂ ਵਾਲਾ ਹਾਰਨ ਹੁੰਦਾ ਸੀਗਾ,
0: ਆਹੋ ਆਹੋ ਆਹੋ, ਰਬੜ ਜੀ ਉੱਤੇ, ਰਬੜ ਜੀ, ਰਬੜ ਜੀ ਚੜਾ ਕੇ ਪੂ ਪੂ ਵਾਲਾ ਜਿਹੜਾ,
4: ਹਾਂ ਰਬੜ ਜੀ ਵਾਲਾ, ਉਹ ਚੜਾ ਕੇ ਰੱਖਦਾ ਸੀ, ਤੇ ਪੂਰਾ ਮਤਲਬ ਇੰਨਾ ਫਾਸ ਮੈਂ ਉਹ ਬੰਦਾ ਦੇਖਿਆ, ਸਾਰੀ ਉਮਰ ਬੰਦਾ ਸਾਈਕਲ ਤੇ ਰਿਹਾ।
0: ਹਾਂ, ਵੈਸੇ ਸਾਡੇ ਉਹਨਾਂ ਪੁਰਾਣੇ ਲੋਕਾਂ ਦੀ ਸਿਹਤ ਦਾ ਰਾਜ ਵੀ ਆਈ ਸੀ ਕਿ ਫਿਜ਼ੀਕਲੀ ਜਿੰਨਾ ਉਹ ਕੰਮ ਕਰਦੇ ਸੀ ਨਾ, ਵਰਕ ਕਰਦੇ ਸੀ, ਸਾਈਕਲ ਚਲਾਉਣਾ ਸਭ ਤੋਂ ਵਧੀਆ ਐਕਸਰਸਾਈਜ਼ ਹੈ।
4: ਹਾਂਜੀ ਹਾਂਜੀ, ਮੇਰੇ ਫਾਦਰ ਆਰਮੀ ਚੋਂ ਰਿਟਾਇਰ ਹੋਏ ਸੀ, ਉਸ ਤੋਂ ਬਾਅਦ ਸਾਈਕਲ ਆਮ ਤੌਰ ਤੇ ਰਿਟਾਇਰਮੈਂਟ ਤੋਂ ਬਾਅਦ ਵੀ 40-40 50-50 ਕਿਲੋਮੀਟਰ ਤਾਂ ਆਮ ਹੀ ਸਫ਼ਰ ਸਾਈਕਲ
0: ਚਲਾ ਲੈਂਦੇ ਸੀ ਜੀ, ਆਮ ਹੀ ਚਲਾ ਲੈਂਦੇ ਸੀ, ਆਮ ਚਲਾ ਲੈਂਦੇ ਸੀ। ਚਲੋ, ਬਹੁਤ ਬਹੁਤ ਸ਼ੁਕਰੀਆ ਰਿਸ਼ਭ ਵੀਰ ਜੀ, ਤੁਸੀਂ ਜੁੜਿਓ ਤੇ ਬੜੀ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ, ਤੇ ਬਹੁਤ ਲੋਕਾਂ ਨੂੰ ਸੁਣੀ ਹੋਊਗੀ।
4: ਗਾਣਾ ਸੁਣਾਇਆ ਉਹ ਵੀ ਦੱਸ ਰਿਹਾ ਨਾ ਵੀ ਗਰੀਬਾਂ ਦੀ ਹਸਰਤ ਤੇ ਅਮੀਰਾਂ ਦੀ ਕਸਰਤ,
0: ਅਮੀਰਾਂ ਦੀ ਕਸਰਤ, ਅਮੀਰਾਂ ਦੀ ਕਸਰਤ। ਤੁਸੀਂ ਦੇਖੋ ਅੱਜ ਕੱਲ ਅਮੀਰ ਮੁੰਡੇ ਕੁੜੀਆਂ ਕਾਰਾਂ ਤੇ ਜਾਂਦੇ ਆ ਜਿਮ ਦੇ ਵਿੱਚ, ਤੇ ਜਾ ਕੇ ਉੱਥੇ ਸਾਈਕਲ ਚਲਾਉਣਾ ਉਹਨਾਂ ਨੇ। ਚਲੋ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਆਪਣੀ ਪੁਰਾਣੀ ਕਿਸੇ ਯਾਦ ਦੀ ਜਿਹੜੀ ਸਾਈਕਲ ਦੇ ਨਾਲ ਜੁੜੀ ਹੋਵੇ ਤੇ ਕਰ ਸਕਦੇ ਹੋ। ਸਾਡੇ ਇਸ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ ਜਿਹੜੇ ਮੇਨ ਸਪੋਂਸਰ ਨੇ, ਉਹਨੇ ਬ੍ਰਮਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਆਪਣੀ ਘਰ ਦੀ ਕੋਈ ਗਰੋਸਰੀ ਲੈਣੀ ਹੋਵੇ, ਘਰ ਦੀ ਗਰੋਸਰੀ ਤੋਂ ਇਲਾਵਾ ਘਰ ਦੀ ਕਿਚਨ ਦਾ ਕੋਈ ਬਰਤਨ ਲੈਣਾ ਹੋਵੇ, ਆਪਣੇ ਰੈਸਟੋਰੈਂਟ ਵਾਸਤੇ ਕੋਈ ਗਰੋਸਰੀ ਬਲਕ 'ਚ ਚਾਹੀਦੀ ਹੈ, ਕੋਈ ਬਰਤਨ ਚਾਹੀਦਾ ਤੁਹਾਨੂੰ, ਡਿਸਪੋਜ਼ੇਬਲ ਸਮਾਨ ਹਰ ਇੱਕ ਕਲਰ ਦਾ, ਹਰ ਇੱਕ ਡਿਜ਼ਾਈਨ ਦੇ ਵਿੱਚ, ਹਰ ਇੱਕ ਸਾਈਜ਼ ਦੇ ਵਿੱਚ ਤੁਸੀਂ ਲੈ ਸਕਦੇ ਹੋ। ਕੋਸਮੈਟਿਕਸ ਦੀ ਹਰ ਆਈਟਮ ਤੁਹਾਨੂੰ ਮੁੰਡੇ ਕੁੜੀਆਂ ਲਈ ਮਿਲ ਸਕਦੀ ਹੈ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ ਦਵਾਈ, ਜਿਸ ਨੂੰ ਅਸੀਂ ਅਕਸਰ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਰੱਖ ਲੈਂਦੇ ਹਾਂ, ਕਿਉਂਕਿ ਇੱਥੇ ਆਸਾਨੀ ਦੇ ਨਾਲ ਮੈਡੀਸਨ ਜਿਹੜੀ ਮਿਲਦੀ ਨਹੀਂ ਹੈ, ਲੇਕਿਨ ਛੋਟੀ ਮੋਟੀ ਕੋਈ ਵੀ ਦਵਾਈ ਤੁਸੀਂ ਲੈਣੀ ਹੈ ਤੁਹਾਨੂੰ ਮਿਲ ਸਕਦੀ ਹੈ। ਕੋਈ ਵੀ ਹੋਰ ਘਰ ਦੇ ਵਿੱਚ ਤੁਸੀਂ ਕੋਈ ਪੰਜਾਬੀ ਥੀਮ ਕੋਈ ਉਸਾਰਨਾ, ਜੇ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੈ, ਕੋਈ ਹਲਦੀ ਦੀ ਰਸਮ ਕਰਨੀ ਹੈ, ਕੋਈ ਮਹਿੰਦੀ ਦੀ ਰਸਮ ਕਰਨੀ ਹੈ, ਕੋਈ ਚਰਖਾ, ਕੋਈ ਢੋਲਕੀ ਤੁਹਾਨੂੰ ਰੈਂਟ ਤੇ ਵੀ ਚਾਹੀਦੀ ਹੈ, ਕੋਈ ਜਾਗੋ ਚਾਹੀਦੀ ਰੈਂਟ ਤੇ ਵੀ, ਜਾਂ ਤੁਸੀਂ ਪਰਚੇਜ਼ ਹੀ ਕਰਨੀ ਹੈ, ਮਾਡਲ ਗਿੱਧੇ ਦੇ ਮਾਡਲ ਡਰੈਸ ਪਾਈ ਹੋਈ, ਭੰਗੜੇ ਦੇ ਮਾਡਲ ਡਰੈਸ ਪਾਈ ਹੋਈ, ਹਰ ਇੱਕ ਚੀਜ਼ ਤੁਹਾਨੂੰ ਆਸਾਨੀ ਨਾਲ ਮਿਲ ਸਕਦੀ ਹੈ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ, ਤੁਸੀਂ ਆਓ, ਆਪਣੇ ਘਰ ਦੀ ਜ਼ਰੂਰਤ ਦੀ ਹਰ ਇੱਕ ਚੀਜ਼। ਹੁਣ ਬੈਕਯਾਰਡ ਦੇ ਵਿੱਚ, ਘਰਾਂ ਦੇ ਵਿੱਚ ਕੰਮ ਕਾਰ ਅਸੀਂ ਗਰਮੀਆਂ ਦੇ ਵਿੱਚ ਅਕਸਰ ਕਰਦੇ, ਛੋਟੇ ਮੋਟੇ ਫੁੱਲ ਪੌਦੇ ਲਗਾਉਣ ਦੇ ਲਈ ਕੋਈ ਔਜ਼ਾਰ ਤੁਹਾਨੂੰ ਚਾਹੀਦਾ ਹੋਏ, ਉਹ ਵੀ ਮਿਲ ਜਾਏਗਾ। ਫੋਨ ਨੰਬਰ 905-230-4800, 9052-30-4800, ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ। ਦੂਸਰੇ ਸਾਡੇ ਪ੍ਰਾਊਡ ਸਪੌਂਸਰਡ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, 905-450-3333 ਫੋਨ ਨੰਬਰ, 114 ਕੈਨੇਡੀ ਰੋਡ ਦਾ, ਔਰ ਮਿਸੀਸਾਗਾ 6030 ਐਰਨ ਮਿਲ ਪਾਰਕਵੇ ਦਾ ਨੰਬਰ ਹੈ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। 40-50 ਆਈਟਮਾਂ ਦਾ ਵਫੇ, ਤੁਸੀਂ ਇੱਕ ਵਾਰ ਇਹਨਾਂ ਦਾ ਜ਼ਰੂਰ ਟਰਾਈ ਕਰੋ, ਤੁਹਾਨੂੰ ਲੱਗੇਗਾ ਬਿਲਕੁਲ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕੇ ਦਾ ਆਨੰਦ ਜ਼ਰੂਰ ਮਾਣੋਗੇ। ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰਵਾ ਰਹੇ ਹੋ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਮੈਨਿਊ ਡਿਸਾਈਡ ਕਰ ਲਓ, ਗਰਮਾ ਗਰਮ ਹਰ ਚੀਜ਼ ਤੁਹਾਨੂੰ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਸਪਲਾਈ ਕਰਨਗੇ। ਕੋਈ ਹੋਰ ਫੰਕਸ਼ਨ ਕਰਵਾਉਣ ਦੇ ਲਈ ਹਾਲ ਬੁੱਕ ਕਰਵਾਉਣਾ ਹੈ, 100 ਤੋਂ ਸਵਾ 100 ਆਦਮੀਆਂ ਦੇ ਲਈ, 100 ਤੋਂ ਸਵਾ 100 ਗੱਡੀਆਂ

0: ਗਰਮਾ ਗਰਮ ਜਲੇਬੀਆਂ ਤੁਸੀਂ ਇੰਜੋਏ ਕਰ ਸਕਦੇ ਹੋ। ਫੋਨ ਨੰਬਰ 905-450-3333 ਤੇ ਸਾਡੇ ਇੱਕ ਕਾਲਰ ਨੇ 5630। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਾਈਕਲ ਜਦੋਂ ਕਈ ਵਾਰੀ ਡਿੱਗ ਪਏ ਹੈਂਡਲ ਚੰਗਾ ਹੋ ਜਾਂਦਾ ਕਈਆਂ ਨੂੰ, ਕੋਈ ਨੀ ਪਤਾ ਹੁੰਦਾ ਸਿੱਧਾ ਕਰਨ ਦਾ। ਉਹ ਕੋਈ ਜਣਾ ਜਿਹੜਾ ਚੰਗਾ ਹੁੰਦਾ ਉਹ ਲੱਤਾਂ ਚ
0: ਫਸਾ ਕੇ ਪੂਰੀ ਨੱਕ ਦੀ ਸੇਧ ਨਾਲ ਉਹਨੇ ਹੈਂਡਲ ਸਿੱਧਾ ਕਰ ਦੇਣਾ।
1: ਹਾਂਜੀ, ਕਈ ਨੇ ਬਿੰਗਾ ਹੀ ਲਈ ਫਿਰਦੇ, ਉਹ ਦੂਏ ਨੇ ਕਹਿਣਾ ਉਹ ਚੜੀ ਨਾ ਤੇਤੋ ਨੀ ਚੱਲਣਾ ਹੈਂਡਲ, ਪਤਾ ਹੀ ਨਹੀਂ ਸਿੱਧਾ ਕਰਨ ਦਾ ਵੀ ਸਿੱਧਾ ਵੀ ਹੋ
0: ਜਾਏਗਾ। ਹਾਂ ਬਿਲਕੁਲ ਜੀ, ਸਾਈਕਲ ਦੇ ਨਾਲ ਤਾਂ ਬਹੁਤ ਸਾਰੀਆਂ ਯਾਦਾਂ ਜੁੜੀਆਂ, ਬਹੁਤ ਸਾਰੀਆਂ ਹਾਸੋ ਹੀ ਨੇ ਕਿਸੇ ਜੁੜੇ ਜਿਹੜੇ
1: ਗਰਾਰੀ ਵੀ ਹੁੰਦੀ ਸੀ ਵੱਡੀ ਛੋਟੀ।
0: ਹਾਂ ਵੱਡੀ ਛੋਟੀ ਗਰਾਰੀ, ਅੱਗੇ ਵੱਡੀ ਤੇ ਪਿੱਛੇ ਛੋਟੀ।
1: ਹਾਂਜੀ ਉਹ ਚ ਵੀ ਵੱਡੀ ਛੋਟੀ ਹੁੰਦੀ।
0: ਔਰ ਕਈ ਵਾਰ ਤੁਸੀਂ ਵੇਖਿਆ ਕਿ ਕਈ ਵਾਰੀ ਪਜਾਮਾ ਪਜੂਮਾ ਪਾ ਕੇ ਚਲਾਉਣਾ ਤੇ ਉਹ ਚੈਨ ਦੇ ਵਿੱਚ ਪਸਾਮਾ ਫਸ ਜਾਂਦਾ ਹੁੰਦਾ ਸੀ, ਫਿਰ ਉਹਦਾ ਇਲਾਜ ਕਰਨਾ ਕਿ ਪਹਿਲਾਂ ਪਜਾਮਾ ਜਿਹੜਾ ਥੱਲਿਓ ਨਾ ਉਹਦੇ ਤੇ ਰਬੜ ਚੜਾਉਣੀ, ਰਬੜ ਚੜਾਉਣੀ ਵੀ ਪਜਾਮਾ ਖੁੱਲਾ ਨਾ ਥੱਲਿਓ ਹੋਵੇ ਉਹ ਫਿੱਟ ਹੋ ਜਾਏ ਤੇ ਫਿਰ ਉਹ ਚੈਨ ਦੇ ਵਿੱਚ ਫਸਦਾ ਨਹੀਂ ਸੀ।
1: ਕਈਆਂ ਨੇ ਮਰੋੜਿਆ ਹੁੰਦਾ ਸੀ ਤਾਂ,
0: ਕਈਆਂ ਨੇ ਤਾਂ ਨੂੰ ਮਰੋੜਿਆ ਦੇ ਗੋਡੇ ਤੀਕ ਚੜਾਇਆ ਹੁੰਦਾ ਸੀ ਭਾਈ ਚੈਨ ਦੇ ਵਿੱਚ ਫਸ ਨਾ ਜਾਵੇ। ਹਾਂ ਚਲੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ ਤੁਸੀਂ ਵੀ ਕੋਈ ਯਾਦ ਜਗਾੜ, ਸਾਰੇ ਦੋਸਤ ਮਿੱਤਰ ਕਰਨ ਚ ਨਾ ਬੜੇ ਸਾਡੇ ਤੇਜ਼ ਮਿੱਤਰ ਹੁੰਦੇ ਸੀ, ਜਿੱਦਾਂ ਵੀ ਚੈਨ ਦੇ ਵਿੱਚ ਪਜਾਮਾ ਨਾ ਫਸੇ ਤੇ ਉਹ ਪਜਾਮੇ ਨੂੰ ਜਾਂ ਤਾਂ ਗੋਡੇ ਤੀਕ ਚੜਾ ਲੈਣਾ, ਤੇ ਯਾ ਹੁੰਦਾ ਸੀ ਪਜਾਮੇ ਨੂੰ ਉੱਤੇ ਲੱਤ ਤੇ ਇਕੱਠਾ ਕਰਕੇ ਉੱਤੇ ਰਬੜ ਚੜਾ ਲੈਣੀ ਭਾਈ ਉਹ ਖੁੱਲਾ ਜਾਂ ਨਾ ਹੋਵੇ ਤੇ ਚੈਨ ਦੇ ਵਿੱਚ ਨਾ ਫਸੇ। ਸੋ ਜੁਗਾੜ ਨਾ ਸਾਡੇ ਲੋਕ ਬੜੇ ਮਾਹਰ ਹੁੰਦੇ ਆ ਵੀ ਐਵੇਂ। ਮੈਨੂੰ ਇੱਕ ਗੱਲ ਵੀ ਯਾਦ ਆ ਗਈ ਕਿ ਇੱਕ ਪਿੰਡਾਂ ਦੇ ਵਿੱਚ ਕੋਈ ਆਦਮੀ ਸੀ, ਉਹ ਕਰਦਾ ਸੀ ਕੰਮ ਬਾਰਡਰ ਤੋਂ ਟੱਪ ਕੇ ਬਲੈਕ ਬਲੂ ਕਰਨ ਦਾ, ਵੀ ਉਧਰੋਂ ਜਾਣਾ ਕਿਸੇ ਦੂਸਰੇ ਦੇਸ਼ ਨੂੰ ਟੱਪ ਜਾਣਾ, ਉਧਰੋਂ ਕੋਈ ਸੋਨਾ ਸੂਨਾ ਲੈ ਆਉਣਾ। ਗੱਲ ਬਣਾਈ ਹੋਈ ਹੈ ਕਿਸੇ ਨੇ ਤੇ ਉਹਨੇ ਨਾ ਇੱਕ ਸਪੈਸ਼ਲ ਬਨੈਣ ਬਣਾਈ ਸੀ ਆਪਣੀ, ਇੱਕ ਐ ਜੇਬਾਂ ਜੂਬਾਂ ਖੱਬੇ ਸੱਜੇ ਲਵਾ ਕੇ ਨਾ ਉਹਦੀਆਂ, ਵੀ ਕਮੀਜ਼ ਦੇ ਥੱਲੇ ਜਿਹੜੀ ਉਹ ਪੈ ਜਾਂਦੀ ਸੀ ਤੇ ਉਸ ਜੇਬ ਉਹਨੇ ਲਗਵਾਈ ਵੀ ਜਦੋਂ ਬਾਰਡਰ ਬੂਡਰ ਪਾਰ ਜਾਣਾ ਤੇ ਮੈਂ ਉੱਥੋਂ ਸਾਜੋ ਸਮਾਨ ਪਾ ਕੇ ਲੈ ਆਇਆ ਕਰੂੰਗਾ। ਇੱਕ ਦਿਨ ਉਹਨੇ ਘਰੇ ਕਹਿੰਦਾ ਆਪਣੀ ਘਰਵਾਲੀ ਨੂੰ, ਭਾਈ ਮੇਰੀ ਬਨੈਣ ਕਿੱਥੇ ਜਿਹੜੀ ਮੈਂ ਪਾ ਕੇ ਜਾਂਦਾ ਹੁੰਦਾ ਸੀ ਜਿਹੜੀ ਥੱਲੇ ਦੀ ਪਾ ਕੇ, ਤੇ ਉਹ ਕਹਿੰਦੀ ਵੀ ਉਹ ਤਾਂ ਬਨੈਣ ਨਾ ਜਿਹੜਾ ਕਾਕਾ ਜਿਹੜਾ ਇਮਤਿਹਾਨ ਨੂੰ ਪਾ ਕੇ ਤੁਰ ਗਿਆ। ਸੋ ਬਾਪੂ ਨੇ ਜਦੋਂ ਬਨੈਣ ਜੇ ਮੰਗੀ ਤਾਂ ਬੇਬੇ ਹੱਸ ਬੋਲੀ ਕਿ ਉਹ ਬਨੈਣ ਤਾਂ ਕਾਕਾ ਪਾ ਕੇ ਤੁਰ ਗਿਆ ਇਮਤਿਹਾਨ ਨੂੰ। ਕਾਕੇ ਨੇ ਆਪਣਾ ਜੁਗਾੜ ਲਾਇਆ ਵੀ ਇਮਤਿਹਾਨ ਦੇਣ ਜਾਣਾ ਤੇ ਉਹ ਬਨੈਣ ਦੇ ਥੱਲੇ ਜੋਬੇ ਜੁਬੇ ਭਾਪੇ ਨੇ ਪੂਰੇ ਲਵਾਏ ਤੇ ਮੈਂ ਨਕਲਾਂ ਨੁਕਲਾਂ ਪਰਚੀਆਂ ਪੁਰਚੀਆਂ ਪਾ ਕੇ ਲੈ ਜੂੰਗਾ ਉਹਦੇ ਤੇ। ਸੋ ਜੁਗਾੜ ਬਣਾਉਣ ਦੇ ਵਿੱਚ ਅਸੀਂ ਬਹੁਤ ਤੇਜ਼ ਤਰਾਰ ਹਾਂ। ਸਤਿ ਸ੍ਰੀ ਅਕਾਲ ਜੀ ਚਰਨ ਭਾਅ ਜੀ। ਸਤਿ ਸ੍ਰੀ ਅਕਾਲ। ਬ੍ਰੇਕਾਂ ਫਿਰ ਲਾਉਂਦਾ ਕਿੱਦਾਂ ਸੀ ਜਦੋਂ ਕਿਤੇ ਲਾਉਣੀਆਂ ਪੈ ਜਾਣ?
2: ਮੈਂ ਉਹੀ ਦੱਸਣ ਲੱਗਾ ਜੀ ਤੁਹਾਨੂੰ, ਉਹ ਜੁੱਤੀ ਪਾਉਂਦਾ ਸੀਗਾ ਦੂਏ ਦੀ, ਖੁੱਸਾ ਜਿਹਾ ਪਾਉਂਦਾ ਸੀ ਪੰਜਾਬੀ ਜੁੱਤੀ ਪਾਉਂਦਾ ਸੀ ਚਮੜੇ ਦੀ,
0: ਅਗਲੇ ਅਗਲੇ ਟਾਇਰ ਦੇ ਵਿੱਚ ਫਸਾ ਕੇ।
2: ਮੈਂ ਕਿਹਾ ਜੀ ਅਗਲੇ ਟਾਇਰ ਦੇ ਉੱਪਰ ਰੱਖ ਲੈਣਾ ਪੈਰ। ਮੈਂ ਇੱਕ ਵਾਰੀ ਕਿਸੇ ਜਗ੍ਹਾ ਤੇ ਬੈਠਾ ਤੇ ਮੇਰੇ ਕੋਲ ਦੀ ਲੰਘਿਆ, ਉਹਨੂੰ ਬ੍ਰੇਕ ਲਾਉਣੀ ਪੈ ਗਈ, ਸਾਈਕਲ ਰੋਕਣਾ ਪੈ ਗਿਆ। ਉਹਨੇ ਖੱਬੀ ਲੱਤ ਘੁਮਾਈ ਤੇ ਮੋਹਰੇ ਟਾਇਰ ਦੇ ਉੱਪਰ ਪੈਰ ਰੱਖਤਾ ਆਪਣਾ।
0: ਕਿਆ ਬਾਤ ਹੈ, ਕਿਆ ਬਾਤ।
2: ਮੈਨੂੰ ਕਹਿੰਦਾ ਦੇਖਿਆ ਭਲਵਾਨ ਜੀ ਮੇਰਾ ਸਾਈਕਲ ਇੱਕ ਮੀਟਰ ਨੀ ਕਹਿੰਦਾ ਗਾਂ ਗਿਆ।
0: ਉਹ ਤਾਂ ਪੂਰੀ ਹਾਰਡ ਬ੍ਰੇਕ ਲੱਗ ਜਾਂਦੀ ਹੋਣੀ ਜਦੋਂ ਵਿੱਚ ਲੱਤ।
2: ਸੱਜੇ ਪੈਰ ਨਾਲ ਪਿਛਲਾ ਜਿਹੜਾ ਟਾਇਰ ਹੁੰਦਾ ਉਹਦੇ ਮੋਹਰੇ ਪੈਰ ਮੋਹਰੇ ਪੈਰ ਰੱਖ ਦਿੰਦਾ ਸੀਗਾ।
0: ਜੁਗਾੜ ਕਰਨ ਚ ਤਾਂ ਸਾਡੇ ਲੋਕ ਬਹੁਤ ਮਾਹਰ ਆ। ਮੈਂ ਇੱਕ ਦਿਨ ਗੱਲ ਕਰਨੀ ਆ, ਮੈਂ ਵਿਸ਼ਾ ਇੱਕ ਦਿਨ ਲਿਆਂਦਾ ਹੋਇਆ ਕਿ ਪੰਜਾਬੀ ਲੋਕ ਸਾਡੇ ਜੁਗਾੜ ਕਿਹੜੇ ਕਿਹੜੇ ਕਰਦੇ ਹੁੰਦੇ ਸੀ, ਕਿਹੜੇ ਕਿਹੜੇ ਕੰਮਾਂ ਦੇ ਵਿੱਚ। ਉਹ ਬੜੀਆਂ ਆਪਣੇ ਕੋਲ ਐਗਜ਼ਾਮਪਲ ਹੈਗੀਆਂ, ਗੱਲਾਂ ਕਰਾਂਗੇ ਕਿਸ ਦਿਨ, ਸ਼ੇਅਰ ਆਪਾਂ ਇਹਦੇ ਨਾਲ।
2: ਕੋਈ ਵੀ ਜੁਗਾੜ ਇੱਦਾਂ ਦਾ ਨੀ ਜਿਹੜਾ ਨਹੀਂ ਲੱਗਦਾ ਜੀ।
0: ਹਾਂ ਹਾਂ ਹਾਂ, ਹੋਰ ਬੜੇ
2: ਜੁਗਾੜ ਚਾਹੀਦਾ ਹੁੰਦੇ ਸੀ। ਦਿਮਾਗ ਚਾਹੀਦਾ ਥੋੜਾ ਜਿਹਾ ਲੜਾਉਣ ਨੂੰ, ਫਿਰ ਤੁਸੀਂ ਕੋਈ ਨਾ ਕੋਈ ਕਰੇ ਲੈਂਦੇ ਜੀ।
0: ਚਲੋ ਸ਼ੁਕਰੀਆ, ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਥੈਂਕ ਯੂ।
2: ਸਤਿ
0: ਸ਼੍ਰੀ ਅਕਾਲ ਜੀ। ਸੋ ਦੋਸਤੋ ਤੁਸੀਂ ਵੀ ਕੋਈ ਆਪਣੀ ਯਾਦ ਸਾਡੇ ਨਾਲ ਸਾਂਝੀ ਕਰਨੀ ਹੋਵੇ ਤੇ ਕਰ ਸਕਦੇ ਹੋ। ਕੋਈ ਗੱਲਬਾਤ, ਬੜੀਆਂ ਖੂਬਸੂਰਤ ਗੱਲਾਂ ਚੱਲ ਰਹੀਆਂ ਆਪਣੇ ਆਪਣੇ ਬਚਪਨ ਦੇ ਵਿੱਚ ਕਿ ਸਾਈਕਲ ਚਲਾਉਣ ਦੇ ਕਿਹੜੇ ਕਿਹੜੇ ਪ੍ਰੋਸੈਸ ਹੁੰਦੇ ਸੀ ਸਿੱਖਣ ਦੇ। ਮੈਂ ਤਿੰਨ ਦੱਸੇ ਸੀ, ਇੱਕ ਚੌਥਾ ਮੇਰੇ ਤੋਂ ਰਹਿ ਗਿਆ ਸੀ ਕਿ ਪਹਿਲਾਂ ਅੱਧੀ ਕੈਂਚੀ ਹੁੰਦੀ ਸੀ, ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਤੇ ਫਿਰ ਉਸ ਤੋਂ ਬਾਅਦ ਡੰਡੇ ਦੇ ਉੱਪਰ, ਤੇ ਫਿਰ ਉਸ ਤੋਂ ਬਾਅਦ ਪੂਰੀ ਕਾਠੀ ਦੇ ਉੱਪਰ। ਪੂਰੀ ਕਾਠੀ ਦੇ ਉੱਪਰ ਚਲਾਉਣ ਦੇ ਲਈ ਵੀ ਬੜੇ ਬੜੇ ਜੁਗਾੜ, ਬੜੇ ਬੜੇ ਤਰੀਕੇ ਜਿਹੜੇ ਲੋਕ ਅਪਣਾਉਂਦੇ ਸੀ, ਕਿਉਂਕਿ ਪੈਰ ਪਹੁੰਚਦੇ ਨਹੀਂ ਹੁੰਦੇ ਸੀ, ਤੇ ਪੈਰ ਪਹੁੰਚਾਉਣ ਦੇ ਲਈ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵੱਡਿਆਂ ਦੀਆਂ ਜੁੱਤੀਆਂ ਪਾ ਕੇ ਉਸ ਜੁੱਤੀਆਂ ਪੂਰੀਆਂ ਕਰਨ ਦੀ, ਪਹਿਲਾਂ ਜੁੱਤੀਆਂ ਦੇ ਵਿੱਚ ਅੱਗੇ ਕੱਪੜਾ ਜਾਂ ਕੋਈ ਕਾਗਜ਼ ਫਸਾਉਣਾ ਕਿ ਜੁੱਤੀ ਪੈਰ 'ਚ ਪੂਰੀ ਆ ਜਾਏ, ਤੇ ਫਿਰ ਉਹ ਅੱਗੇ ਟੋਅ ਜੀ ਜਿਹੜੀ ਹੁੰਦੀ ਸੀ ਨਾ ਜੁੱਤੀ ਦੀ, ਉਹਦੇ ਨਾਲ ਪੈਡਲ ਤੱਕ ਪੈਰ ਪਹੁੰਚ ਜਾਂਦੇ ਸੀ ਤੇ ਚਲਾ ਚਲੂ ਕੇ ਲੈ ਜਾਈਦਾ ਸੀ। ਰੇਸਾਂ ਬੜੀਆਂ ਲਵਾਉਂਦੇ ਹੁੰਦੇ ਸੀ ਉਦੋਂ, ਤੁਹਾਨੂੰ ਪਤਾ ਕਈ ਵਾਰੀ ਸਕੂਲ ਜਾਣਾ ਨਾ ਛੋਟੇ ਛੋਟੇ ਬੱਚਿਆਂ ਨੇ, ਕਿਲੋ ਡੇਢ ਕਿਲੋਮੀਟਰ ਤੇ ਸਕੂਲ ਹੋਣਾ ਪਿੰਡ ਤੋਂ, ਤੇ ਜਦੋਂ ਉੱਥੋਂ ਫਿਰ ਵਾਪਸ ਆਉਣਾ ਨਾ, ਤੇ ਵਾਪਸ ਆਉਂਦਿਆਂ ਫਿਰ ਰੇਸਾਂ ਲੱਗਣੀਆਂ ਭਾਈ ਸਾਈਕਲ ਤੇ, ਕਿ ਪਹਿਲਾਂ ਕਿਹੜਾ ਪਹੁੰਚਦਾ, ਕਹਿ ਦੇ ਤੇਰੇ ਦੀ ਲੈ ਤੇਰੇ ਦੀ, ਇੱਕ ਇੱਕ ਜਣਾ ਪਿੱਛੇ ਬੈਠਾ ਹੋਣਾ, ਇੱਕ ਇੱਕ ਜਣਾ ਅੱਗੇ ਚਲਾਉਂਦਾ ਹੋਣਾ, ਤੇ ਰੇਸਾਂ ਲੱਗਦੀਆਂ ਹੁੰਦੀਆਂ ਸੀ ਬੜੀਆਂ ਬੜੀਆਂ ਜ਼ਬਰਦਸਤ। ਸ਼ਰਤਾਂ ਸ਼ੁਰਤਾਂ ਕੋਈ ਨਹੀਂ ਲੱਗਦੀਆਂ ਹੁੰਦੀਆਂ ਸੀ, ਬਸ ਰੇਸਾਂ ਉੱਥੇ ਸ਼ਰਤਾਂ ਪਤਾ ਕਿੱਦਾਂ ਦੀਆਂ ਲੱਗਦੀਆਂ ਸੀ, ਵੀ ਜਿਹੜਾ ਜਿਹੜਾ ਭਾਈ ਸ਼ਰਤ ਜਿੱਤ ਗਿਆ ਨਾ ਦੂਜੇ ਦੇ ਇੱਕ ਚਪੇੜ ਮਾਰੂਗਾ। ਜਵਾਕਾਂ ਦੀਆਂ ਇੱਦਾਂ ਦੀਆਂ ਸ਼ਰਤਾਂ ਹੁੰਦੀਆਂ ਸੀ, ਕੋਈ ਪੈਸਾ ਧੇਲਾ ਤਾਂ ਹੁੰਦਾ ਨਹੀਂ ਸੀ ਉਦੋਂ ਕੋਈ, ਸੋ ਉਦੋਂ ਇੱਦਾਂ ਦੀਆਂ ਸ਼ਰਤਾਂ ਹੁੰਦੀਆਂ ਸੀ, ਤੇ ਉਹ ਸ਼ਰਤਾਂ ਵੀ ਬੜੀਆਂ ਹਾਸੋਹੀਣੀਆਂ ਹੁੰਦੀਆਂ ਸੀ, ਬੜੀਆਂ ਖੂਬਸੂਰਤ ਹੁੰਦੀਆਂ ਸੀ। ਸੋ ਤੁਸੀਂ ਕੋਈ ਆਪਣੇ ਬਚਪਨ ਦੀ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਏ ਤਾਂ ਕਰ ਸਕਦੇ ਹੋ, ਤੇ ਆਪਾਂ ਇੱਕ ਖੂਬਸੂਰਤ ਜਿਹਾ ਗਾਣਾ ਤੁਹਾਡੇ ਨਾਲ ਹੋਰ ਸ਼ੇਅਰ ਕਰਦੇ ਹਾਂ ਜਿਹੜਾ ਸਾਡੇ ਅੱਜ ਦੇ ਵਿਸ਼ੇ ਨਾਲ ਹੀ ਰਿਲੇਟਡ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਜੀ। ਕਾਲ ਜੀ, ਮੈਂ ਇਥੋਂ ਦੀ ਕੈਨੇਡਾ ਦੀ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ।
0: ਜੀ ਜੀ ਜੀ ਜੀ।
1: ਤਕਰੀਬਨ ਹੋ ਗਏ 4-5 ਸਾਲ ਦੇਖਦਿਆਂ ਨੂੰ, ਇੱਕ ਸਰਦਾਰ ਜੀ ਨੇ, ਕਾਫੀ ਏਜ ਉਹਨਾਂ ਦੀ ਕਾਫੀ ਹੈ, ਤੇ ਅੱਜ ਵੀ ਮੈਂ ਉਹਨਾਂ ਦੇ ਘਰੇ ਗਿਆ ਸੀ, ਮੇਰੇ ਯਾਦ ਆ ਗਿਆ
0: ਜੀ।
1: ਤੇ ਉਹ ਸਵੇਰੇ ਨਾ 9-10 ਵਜੇ 11 ਵਜੇ ਗਰਾਜ ਖੋਲ ਲੈਂਦੇ, ਤੇ ਕਾਫੀ ਸਾਲਾਂ ਤੋਂ ਮੈਂ ਦੇਖ ਰਿਹਾ, ਜੇ ਕੋਈ ਪੈਂਚਰ ਲਵਾਉਣ ਆ ਗਿਆ
0: ਅੱਛਾ
1: ਤਾਂ ਸਾਈਕਲ ਦੇ ਪੈਂਚਰ ਲਾ ਦੇਣਾ, ਕਿਸੇ ਗੇਅਰ ਦਾ ਕੰਮ ਸਾਰਾ, ਮਤਲਬ ਉਹਨਾਂ ਟੋਟਲੀ
0: ਅੱਛਾ।
1: ਉਹਨਾਂ ਨੇ ਕੀ ਆਪਣੀ ਜ਼ਿੰਦਗੀ ਦਾ ਜਿਹੜਾ ਲਾਸਟ ਵਾਲਾ ਹਿੱਸਾ ਹੈ ਉਹ ਐਂ ਲਗਾ ਰਹੇ ਨੇ, ਮਤਲਬ ਨਾ ਵੀ ਉਹ ਵੀ ਮੈਂ ਮੈਨੂੰ ਕਹਿ ਰਹੇ ਵੀ ਮੈਂ ਇੱਥੋਂ ਚਾਬੀ ਚੱਕੂ, ਮੇਰਾ ਹੱਥ ਹਿੱਲੂ।
0: ਅੱਛਾ।
1: ਮੈਂ ਉਹਨਾਂ ਕੋਲੇ 4-5 ਸਾਲ ਤੋਂ ਜਾ ਰਿਹਾ, ਕਿਉਂ ਜਾ ਰਿਹਾ ਵੀ ਮੈਂ ਲੰਘਦਾ ਪੜਦਾ ਉਹਨਾਂ ਦੇ ਗਰਾਜ ਖੁੱਲਾ ਹੁੰਦਾ।
0: ਅੱਛਾ ਜੀ।
1: ਤੇ ਅੱਜ ਮੈਂ ਅੱਜ ਵੀ ਚਲਾ ਗਿਆ ਦੁਪਹਿਰੇ, ਤਕਰੀਬਨ 2-2:30 ਵਜੇ ਦਾ ਟਾਈਮ, ਉਦੋਂ ਧੁੱਪ ਸੀ ਵਧੀਆ ਬ੍ਰੈਂਪਟਨ।
0: ਜੀ ਜੀ ਜੀ।
1: ਤੇ ਹਾਂ, ਮੈਂ ਗਿਆ, ਉਹਨਾਂ ਦੇ ਵਾਈਫ ਬੈਠੇ ਸੀ, ਤੇ ਮੈਂ ਜੀ ਉਹ ਅੱਜ ਕਿੱਥੇ ਨੇ, ਦਿਸਦੇ ਨੀ। ਤੇ ਉਹ ਕਹਿੰਦੇ ਜੀ ਅੱਜ ਉਹ ਹੋਸਪਿਟਲ ਗਏ ਨੇ, ਵੀ ਉਹਨਾਂ ਦੇ ਸ਼ਾਇਦ ਇੱਕ ਨਾੜੀ ਕੋਈ ਬਲੌਕ ਦਿਖਾ ਰਹੀ ਹੈ ਦਿਲ ਦੀ।
0: ਜੀ ਜੀ ਜੀ।
1: ਹਾਂਜੀ, ਉਹਨਾਂ ਦੀ 83 ਸਾਲ ਦੀ ਉਮਰ ਹੈ, ਪਰ ਉਹਨਾਂ ਨੇ ਪਿਛਲੇ ਸਾਲ ਤੱਕ ਮੈਂ ਦੇਖਿਆ ਵੀ ਜੇ ਕੋਈ ਪੈਂਚਰ ਲਵਾਉਣ ਆ ਗਿਆ ਪੈਂਚਰ ਲਾਤਾ, ਜੇ ਕੋਈ ਮਾੜਾ ਮੋਟਾ ਹੋਰ ਕੰਮ ਕਰਾਉਣ ਆ ਗਿਆ, ਹਾਂ ਜੇ ਕੋਈ ਸਮਾਨ ਪੈਣਾ ਹੁੰਦਾ ਸੀ
0: ਉਹ
1: ਕਹਿੰਦੇ ਜੀ ਸਮਾਨ ਲਿਆ ਤੂੰ ਆਪਦਾ, ਵੀ ਨਹੀਂ ਸਮਾਨ ਲਿਆ ਮੈਂ ਪਾ ਦੂ।
0: ਅੱਛਾ, ਸਰਵਿਸ ਫ੍ਰੀ ਦਿੰਦੇ ਸੀ ਉਹ,
1: ਉਹਨਾਂ ਨੇ ਅੰਗੇਜ ਰੱਖਣਾ ਸੀ ਆਪਦੇ ਆਪ ਨੂੰ, ਮਤਲਬ ਉਹ ਕਹਿੰਦੇ ਸੀ ਵੀ ਮੇਰਾ ਹੱਡ ਚੱਲਦਾ ਰਹਿੰਦਾ ਹੈ, ਮੇਰੇ ਘਰ ਤੋਂ ਮਤਲਬ ਕੋਈ 300 ਮੀਟਰ ਦੂਰ, ਮਤਲਬ ਏਦਾਂ ਮੇਰੇ ਸਾਈਕਲ ਤੋਂ ਜ਼ਿਆਦਾ ਹੈ ਵੀ ਉਹ ਸਾਈਕਲ ਦੀ ਹਰ ਕੰਮ, ਮਤਲਬ ਆਹ ਗੇਰਾਂ ਗੋਰਾਂ ਨਾਲ ਕੈਨੇਡੀਅਨ, ਨਾਲੇ ਉਹ ਕੋਈ ਬਹੁਤੀ ਟਾਈਮ ਨੀ ਹੋਇਆ, 98 ਚ ਆਏ ਸੀ ਇੰਡੀਆ ਤੋਂ।
0: ਜੀ ਜੀ ਜੀ ਜੀ ਜੀ।
1: ਵੀ ਉਹ ਸਾਰਾ ਕੰਮ ਕੈਨੇਡਾ ਇੱਥੇ ਗੇਰਾਂ ਗੋਰਾਂ ਦਾ ਜਾਂ ਚੜਾਈ ਆ ਜਿਵੇਂ ਕਰ ਲੈਂਦੇ,
0: ਮਤਲਬ
1: ਯਾਦ ਕਰਿਆ ਉਹਨਾਂ ਨੂੰ।
0: ਇੱਥੇ ਤਾਂ ਕੋਈ ਕਿਸੇ ਚੂੰਡੀ ਨੀ ਵੱਢਦਾ ਜੀ ਬਿਨਾਂ ਕਿਸੇ ਲੈਣ ਦੇਣ ਤੋਂ, ਤੇ ਉਹ ਤਾਂ ਬੜੀ ਵਧੀਆ ਸਰਵਿਸ ਜਿਹੜੀ ਪ੍ਰੋਵਾਈਡ ਕਰਦੇ ਸੀ ਆਪਣੇ ਦੋਸਤਾਂ ਨੂੰ।
1: ਕਈ ਨਾ ਕਈ ਵਿਜ਼ਟਰ ਆ ਜਾਂਦੇ ਪਾਰਕ ਦੇ ਵਿੱਚ, ਤੇ ਉਹ ਕਹਿੰਦੇ ਵੀ ਮੈਂ ਤਾਂ 3 ਮਹੀਨੇ ਰਹਿਣਾ, ਉਹ ਕਹਿੰਦਾ ਐ ਗੱਲਾਂ ਕਰਦੇ ਮੈਂ ਗੁਰਦੁਆਰੇ ਜਾਣਾ, ਇੱਥੇ ਆਪਣਾ ਸਿੱਖ ਸੰਗਤ ਗੁਰਦੁਆਰਾ, ਸਿੱਖ ਸੰਗਤ ਆਪਣੇ
0: ਨੇੜੇ।
1: ਹਾਂਜੀ, ਉਹ ਕਹਿੰਦੇ ਆਹ ਚੱਕ ਸਾਈਕਲ ਤੂੰ ਜਾਂਦਾ ਫੜਾ ਜੀ ਮੈਨੂੰ ਜਦੋਂ ਤੂੰ ਇੰਡੀਆ ਨੂੰ ਜਾਣਾ।
0: ਅੱਛਾ ਅੱਛਾ ਅੱਛਾ।
1: 2-3 ਮਹੀਨੇ ਉਹ ਸਾਈਕਲ ਰੱਖਦਾ, ਉਹ ਸਾਈਕਲ ਕਿੱਥੋਂ ਆਉਂਦੇ ਸੀ ਵੀ ਉਹਨਾਂ ਦੇ ਆਸ ਪਾਸ ਤੋਂ ਮੁੰਡਾ ਸੀ ਇੱਕ, ਉਹ ਸਾਈਕਲ ਲਿਆਉਂਦਾ ਵੀ ਮਾੜਾ ਮੋਟਾ ਸਿੱਟਿਆ ਪਿਆ ਹੁੰਦਾ ਕਿਸੇ ਦਾ।
0: ਅੱਛਾ ਅੱਛਾ। ਠੀਕ ਠੁਕ ਕਰਕੇ
1: ਠੀਕ ਕਰਕੇ ਉੱਥੇ ਰੱਖ ਲੈਂਦੇ, ਤੇ ਅੱਜ ਵੀ ਹਜੇ ਉਹਨਾਂ ਦੇ ਘਰੇ ਕੋਈ ਤਕਰੀਬਨ ਨਾ 10-12 ਸਾਈਕਲ ਪਏ ਆ, ਤੇ ਆਉਣ ਵਾਲੇ ਸਮੇਂ ਚ ਮੈਂ ਨਾ ਕਦੇ ਆਪਾਂ ਮਿਲਾਂਗੇ ਤਾਂ ਮੈਂ ਦੱਸੂਗਾ। ਤੇ ਉਹਨਾਂ ਦਾ ਕੀ ਡਿਸੀਜਨ ਹੈ, ਉਹ ਕਹਿੰਦੇ ਸੀ ਨਾ ਐਤਕੀ ਆਪਾਂ ਗਰਮੀਆਂ ਚ ਦੇ ਦੇਣਾ ਲੋਕਾਂ।
0: ਜੀ ਜੀ ਜੀ ਜੀ।
1: ਮੈਂ ਦੱਸੂਗਾ ਤੁਹਾਨੂੰ, ਉਹ ਸਾਈਕਲ ਤੋਂ ਗੱਲ ਯਾਦ ਆ ਗਈ। ਹਾਂਜੀ ਹਾਂਜੀ,
0: ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਸ਼ੇਅਰ ਕਰਨੀ ਹੋਵੇ ਕਰ ਸਕਦੇ ਹੋ ਸਾਡੇ ਨਾਲ। ਸਾਡੇ ਇਸ ਪ੍ਰੋਗਰਾਮ ਦੇ ਇਸ ਸਮੇਂ ਦੇ ਜਿਹੜੇ ਮੇਨ ਸਪੋਂਸਰ ਨੇ ਉਹਨਾਂ ਦੀ ਅਮਾਇਰਾ ਅਕੈਡਮੀ, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਤੁਸੀਂ ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਕੋਈ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਇਹਨਾਂ ਕੋਲ ਹੋਰ ਵੀ ਕਈ ਕਿਸਮ ਦੇ ਐਡਵਾਂਸ ਡਿਪਲੋਮੇ ਨੇ। ਸੋ ਕਿਸੇ ਕਿਸਮ ਦੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਏ ਫੋਨ ਕਰੋ 905-399-9010-905-399-6110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਲੈਣ ਦੀ ਸੋਚ ਰਹੇ ਹੋ ਜਾਂ ਕੋਈ ਵੇਚਣ ਦੀ ਕੋਈ ਪਲੈਨਿੰਗ ਹੈ ਜਾਂ ਕੋਈ ਲੀਜ਼ ਤੇ ਪ੍ਰੋਪਰਟੀ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰਮਨ ਕਥੂਰੀਆ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਬਿਲਕੁਲ ਟ੍ਰਾਂਸਪੇਰੈਂਟ, ਪਾਰਦਰਸ਼ੀ ਤਰੀਕੇ ਦੇ ਨਾਲ ਤੁਹਾਨੂੰ ਹਰ ਇੱਕ ਚੀਜ਼ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦੇਣਗੇ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਤੁਹਾਨੂੰ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਵੇਲੇ ਜਾਂ ਵੇਚਣ ਵੇਲੇ, ਹਰ ਇੱਕ ਚੀਜ਼ ਦੀ ਬੜੀ ਵਿਸਥਾਰ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਰੀ ਦੇਣਗੇ ਤੁਹਾਨੂੰ। ਤੇ ਫੋਨ ਤੁਸੀਂ ਕਰਕੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣ ਦੇ ਲਈ ਫੋਨ ਨੰਬਰ ਨੋਟ ਕਰੋ 416-525-7400-416-525-7400। ਸੋ ਦੋਸਤੋ, ਸਾਡੀ ਗੱਲਬਾਤ ਚੱਲ ਰਹੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ, ਹਰ ਇੱਕ ਦੀ ਜ਼ਿੰਦਗੀ ਦੇ ਵਿੱਚ, ਬਚਪਨ ਦੇ ਵਿੱਚ ਸਾਈਕਲ ਦੇ ਨਾਲ ਸਾਡਾ ਵਾਹ ਜ਼ਰੂਰ ਪਿਆ। ਚਾਹੇ ਆਪਣਾ ਸਾਈਕਲ ਅਸੀਂ ਚਲਾਇਆ ਹੋਵੇ, ਚਾਹੇ ਅਸੀਂ ਕਿਸੇ ਦੋਸਤ ਮਿੱਤਰ ਦਾ ਸਾਈਕਲ ਮੰਗ ਕੇ ਚਲਾਇਆ ਹੋਵੇ, ਚਾਹੇ ਅਸੀਂ ਸਾਈਕਲ ਅਫੋਰਡ ਨਾ ਕਰਦੇ ਹੋਈਏ, ਦੋਸਤਾਂ ਮਿੱਤਰਾਂ ਦੇ ਸਾਈਕਲ ਵੇਖ ਵੇਖ ਕੇ ਸਾਡੇ ਮਨ ਦੇ ਵਿੱਚ ਸਾਈਕਲ ਨੂੰ ਪ੍ਰਾਪਤ ਕਰਨ ਦੀਆਂ ਉਮੰਗਾਂ ਜਾਗੀਆਂ ਹੋਣ, ਚਾਹੇ ਅਸੀਂ ਸਾਈਕਲ ਸਟੈਂਡ ਦੇ ਉੱਪਰ ਖੜੇ ਪਾਰਕਾਂ ਨੂੰ ਵੇਖ ਵੇਖ ਕੇ ਅੱਖਾਂ ਸਾਡੀਆਂ ਤਰਸੀਆਂ ਹੋਣ ਕਿ ਆ ਕਿੱਡਾ ਸੋਹਣਾ ਸਾਈਕਲ ਹੈ, ਕਿੱਡਾ ਸੋਹਣਾ ਸਾਈਕਲ ਹੈ। ਕਈ ਵਾਰੀ ਗੁੱਸਾ ਵੀ ਕੱਢਿਆ ਅਸੀਂ ਸਾਈਕਲ ਖੜਿਆਂ ਨੂੰ ਲੱਤਾਂ ਮਾਰ ਕੇ ਵੀ ਗਏ, ਭਾਈ ਮੇਰੇ ਕੋਲ ਹੈ ਨਹੀਂ ਤੇ ਇਹਦਾ ਵੀ ਖਰਾਬ ਹੋ ਜੇ। ਏਦਾਂ ਦੀ ਸੋਚ ਵੀ ਬਚਪਨ ਦੇ ਵਿੱਚ, ਦੇਖੋ ਬਚਪਨ ਹੈ, ਬਚਪਨ ਤਾਂ ਜਿਹੜਾ ਉਹ ਅਟਕੇਲੀਆਂ ਕਰਦਾ ਬਚਪਨ ਹੁੰਦਾ। ਬਚਪਨ ਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ, ਕਿਉਂਕਿ ਬਚਪਨ ਐਸਾ ਹੁੰਦਾ। ਬਚਪਨ ਦੇ ਵਿੱਚ ਤੁਹਾਨੂੰ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਨਾ, ਉਹਦੇ ਕੌਨਸੀਕੁਐਂਸਸ ਜਿਹੜੇ ਕੀ ਹੋਣਗੇ ਉਹਦੇ ਤੋਂ ਤੁਸੀਂ ਬੇਫਿਕਰ ਹੁੰਦੇ ਹੋ। ਜਦੋਂ ਅਸੀਂ ਸਿਆਣੇ ਹੋ ਜਾਂਦੇ ਹਾਂ ਨਾ, ਉਦੋਂ ਤਾਂ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਨਾ, ਉਸ ਕੰਮ ਕਰਨ ਤੋਂ ਪਹਿਲਾਂ ਅਸੀਂ ਉਸ ਦੇ ਰਿਜ਼ਲਟ ਬਾਰੇ ਸੋਚਦੇ ਹਾਂ, ਯਾਰ ਜੇ ਮੈਂ ਇਹ ਕੀਤਾ ਇਹਦਾ ਇਹ ਰਿਜ਼ਲਟ ਹੋਊਗਾ, ਜੇ ਮੈਂ ਇਹ ਕੀਤਾ ਤਾਂ ਇਹ ਗੱਲ ਵਾਪਰ ਸਕਦੀ ਹੈ। ਬਚਪਨ ਇੱਕ ਐਸੀ ਅਵਸਥਾ ਹੈ ਜਿਹੜੀ ਨਿਹਾਇਤ ਬੇਡਰ ਨਿਡਰ ਕਿਸਮ ਦੀ ਅਵਸਥਾ ਹੁੰਦੀ ਹੈ ਕਿ ਜਦੋਂ ਕੋਈ ਕੰਮ ਕਰਨਾ ਨਾ ਕਰ ਦਿਓ, ਉਹਦਾ ਵਾਪਰੂ ਕੀ, ਹੋਊ ਕੀ, ਰਿਜ਼ਲਟ ਕੀ ਨਿਕਲੂ, ਸਿੱਟਾ ਕੀ ਨਿਕਲੂ, ਇਹ ਆਪੇ ਉਦੋਂ ਹੀ ਪਤਾ ਲੱਗੂਗਾ ਜਦੋਂ ਕੋਈ ਸਿੱਟਾ ਨਿਕਲੂਗਾ। ਸੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਸਟੂਡੀਓ ਦਾ ਨੰਬਰ ਹੈ 647-367-5553। ਅੱਜ ਵੀਰਵਾਰ ਦਾ ਦਿਨ ਹੈ, ਕੱਲ ਫਰਾਈਡੇ ਆ ਗਿਆ, ਵੀਕਐਂਡ ਆ ਗਿਆ। ਕੱਲ ਆਪਾਂ ਕੋਈ ਵਿਸ਼ਾ ਜ਼ਿਆਦਾ ਗੰਭੀਰ ਨਹੀਂ ਲੈ ਕੇ ਆਉਣਾ। ਜੇ ਕੋਈ ਗੱਲਬਾਤ ਕਰਾਂਗੇ ਤਾਂ ਹਲਕੀ ਫੁਲਕੀ, ਤੁਹਾਡੇ ਮਨਪਸੰਦ ਦੀ। ਤੁਸੀਂ ਦੋਸਤਾਂ ਮਿੱਤਰਾਂ ਦੇ ਤੁਸੀਂ ਫੋਨ ਕਰੋਗੇ, ਤੁਸੀਂ ਆਪਣੀਆਂ ਯਾਦਾਂ ਕੋਈ ਸਾਂਝੀਆਂ ਕਰੋਗੇ, ਕੋਈ ਹੱਡ ਬੀਤੀ, ਕੋਈ ਜੱਗ ਬੀਤੀ, ਕੋਈ ਕਹਾਣੀ, ਕੋਈ ਆਸ ਪਾਸ ਤੁਹਾਡੇ ਕੋਈ ਐਸੀ ਚੀਜ਼ ਵਾਪਰੀ ਜਿਹੜੇ ਤੁਹਾਨੂੰ ਵੇਖ ਕੇ ਤੁਹਾਨੂੰ ਖੁਸ਼ੀ ਹੋਈ ਹੋਵੇ, ਜਾਂ ਕੋਈ ਐਸੀ ਚੀਜ਼ ਵਾਪਰੀ ਜਿਸ ਨੂੰ ਵੇਖ ਕੇ ਤੁਹਾਨੂੰ ਸਰਪ੍ਰਾਈਜ਼ ਹੈਰਾਨੀ ਹੋਈ ਹੋਵੇ, ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜਿਸ ਤਰ੍ਹਾਂ ਉਹਨੇ ਢੀਂਡਸਾ ਸਾਹਿਬ ਨੇ ਸਾਡੇ ਉਹਨਾਂ ਬਜ਼ੁਰਗਾਂ ਦੀ ਗੱਲ ਕੀਤੀ ਕਿ ਜਿਹੜੇ ਇਸ ਤਰ੍ਹਾਂ ਦੀ ਸੇਵਾ ਪ੍ਰੋਵਾਈਡ ਕਰਦੇ ਸੀ ਸਾਡੇ ਦੋਸਤਾਂ ਮਿੱਤਰਾਂ ਬੱਚਿਆਂ ਨੂੰ, ਜਿਹੜੇ ਇੱਥੇ ਵਿਜ਼ਿਟਰ ਵੀ ਆਏ ਕਿ ਜੇ ਉਹਨੇ ਗੁਰਦੁਆਰੇ ਜਾਣਾ, ਇੱਧਰ ਉੱਧਰ ਜਾਣਾ 2-3-4 ਮਹੀਨੇ ਵਾਸਤੇ, ਤਾਂ ਸਾਈਕਲ ਜਿਹੜੇ ਇੱਧਰ ਉੱਧਰ ਲੋਕਾਂ ਨੇ ਫ੍ਰੀ ਕਰਕੇ ਵੇਸਟ ਕਰਕੇ ਸੁੱਟੇ ਹੁੰਦੇ ਨਾ ਪਾਰਕਾਂ ਪੂਰਕਾਂ 'ਚ, ਉਹ ਚੁੱਕ ਕੇ ਉਸਨੂੰ ਲਿਆ ਕੇ ਉਸਨੂੰ ਠੀਕ ਠੂਕ ਕਰਕੇ ਰੱਖ ਲੈਂਦੇ ਸੀ, ਅਤੇ ਇਸ ਤਰ੍ਹਾਂ ਦੇ 2-4-5 ਸਾਈਕਲ ਉਹਨਾਂ ਨੇ ਤਿਆਰ ਕੀਤੇ, ਅਤੇ ਸਾਡੇ ਬੱਚਿਆਂ ਦੀ ਹੈਲਪ ਕਰਨ ਦੇ ਲਈ ਵੀ ਸਾਈਕਲ ਲਓ ਅਤੇ ਤੁਸੀਂ ਇੱਧਰ ਉੱਧਰ ਜਿੱਥੇ ਮੂਵ ਕਰਨਾ ਕਰ ਸਕਦੇ ਹੋ। ਸੋ ਇੱਦਾਂ ਦੀ ਸੋਚ ਇੱਥੇ ਖਾਸ ਤੌਰ 'ਤੇ ਅਸੀਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਕਿ ਇੱਥੇ ਤਾਂ ਫ੍ਰੀ ਦਾ ਕੋਈ ਭਾਈ ਇੱਥੇ ਪਾਣੀ ਨਹੀਂ ਪੁੱਛਦਾ। ਸੋ ਇਸ ਤਰ੍ਹਾਂ ਦੀ ਸੋਚ ਰੱਖਣਾ, ਇਹ ਸਾਡੇ ਪੁਰਾਣੇ ਸੰਸਕਾਰ, ਸਾਡੇ ਪੁਰਾਣੇ ਜਿਹੜੇ ਹੈ ਨਾ ਉਹੀ ਹੈ, ਅਤੇ ਉਹਦੇ ਨਾਲ ਹੀ ਸਾਡੀ ਜ਼ਿੰਦਗੀ ਜਿਹੜੀ ਸਾਡੀ ਖੂਬਸੂਰਤ ਚੱਲਦੀ ਹੈ। ਅਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਕਰ ਸਕਦੇ। ਹੁਣ ਸਾਡਾ ਪ੍ਰੋਗਰਾਮ ਜਿਹੜਾ ਸਮਾਪਤੀ ਦੇ ਵੱਲ ਹੈ, ਅਤੇ ਹੁਣ ਜਾਂਦੇ ਜਾਂਦੇ ਤੁਹਾਨੂੰ ਇੱਕ ਮੈਂ ਵਧੀਆ ਜਿਹਾ ਹੋਰ ਸਾਈਕਲ ਦੇ ਨਾਲ ਰਿਲੇਟਡ ਹੀ ਗੀਤ ਸੁਣਾਊਂਗਾ ਕਿ ਸਹੇਲੀਆਂ ਸਹੂਲੀਆਂ ਨੂੰ ਸਾਈਕਲ ਦੇ ਉੱਪਰ ਬਿਠਾਉਣ ਦਾ ਵੀ ਰਿਵਾਜ਼ ਹੁੰਦਾ ਸੀ, ਅਤੇ ਸਹੇਲੀਆਂ ਨੂੰ ਬਿਠਾ ਕੇ ਟੱਲੀਆਂ ਵਜਾਉਣ ਦਾ ਇੱਕ ਆਪਣਾ ਮਜ਼ਾ ਹੁੰਦਾ ਸੀ। ਅਤੇ ਕੱਲ੍ਹ ਫਰਾਈਡੇ ਮਿਲਾਂਗੇ ਨਵੇਂ ਵਿਸ਼ੇ ਦੇ ਨਾਲ, ਹਲਕੇ ਫੁਲਕੇ ਨਾਲ ਗੱਲਾਂ ਬਾਤਾਂ ਦੇ ਨਾਲ ਇੰਜੋਏਮੈਂਟ ਕਰਾਂਗੇ, ਗੀਤ ਸੰਗੀਤ ਲਗਾਵਾਂਗੇ। ਅਤੇ ਹੁਣ ਦਿਓ ਇਜਾਜ਼ਤ, ਕੱਲ੍ਹ ਸਭ ਕੁਝ ਠੀਕ ਠਾਕ ਰਿਹਾ ਤਾਂ ਫਿਰ ਮਿਲਾਂਗੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕ

0: Mohan. Contact us at richmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 437-655-1984
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ ਰੁਪਿੰਦਰ ਪੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
4: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
5: What is the reason?
6: This is the effect of famous masala chai by Navigator's Cafe.
5: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
7: Navigator's Cafe, located at northwest corner of Queen Street East and Airport Road in Brampton. They are conveniently open 24/7.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474-1557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-476-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337।

ਫਰਾਈਡੇ ਜੂਨੀਅਰ ਦੀ ਬੜੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਜਿਹੀ ਸ਼ਾਮ ਹੈ। ਧੁੱਪ ਨਿਕਲੀ ਹੈ, ਗਰਮਾ ਗਰਮ ਬਹੁਤ ਸੋਹਣਾ ਟੈਂਪਰੇਚਰ ਹੈ। ਸੋ ਇੰਜੋਏ ਕਰੋ, ਬਾਹਰ ਨਿਕਲੋ, ਬਾਹਰ ਵਾਕ ਲਈ ਜਾਓ, ਰਨ ਲਈ ਜਾਓ, ਪਿਕਨਿਕ ਕਰਨ ਜਾਓ, ਗੋਲਫ ਖੇਡ ਆਓ, ਟੈਨਿਸ ਖੇਡ ਆਓ, ਬਸ ਨਿਕਲੋ ਬਾਹਰ। ਮਸਾ ਯਾਰ ਕਹਿ ਲਓ ਕਿ ਸਮਾਂ ਜਿਹਾ, ਟਾਈਮ ਜਿਹਾ ਆਇਆ ਕਿ ਬਾਹਰ ਨਿਕਲਣ ਜੋਗੇ ਹੋਈਏ। ਹੁਣ ਇੱਕ ਨਾ, ਜਦੋਂ ਤੁਸੀਂ ਡਰਾਈਵ ਵੀ ਕਰ ਰਹੇ ਹੋ ਤੇ ਬਾਹਰ ਤੁਹਾਨੂੰ ਦਿਸਦਾ ਲੋਕ ਤੁਰੇ ਫਿਰਦੇ ਆ, ਹੱਸਦੇ ਆ, ਇੱਕ ਦੂਜੇ ਨਾਲ ਇੰਟਰੈਕਸ਼ਨ ਕਰਦੇ ਆ, ਕੋਈ ਵਾਕ ਕਰ ਰਿਹਾ ਤੁਹਾਨੂੰ ਕਹਿੰਦਾ ਹੇ ਬੜੀ ਹਾਊ ਆਰ ਯੂ, ਕੋਈ ਆਪਣੇ ਡੋਗਸ ਨੂੰ ਵਾਕ ਕਰ ਰਿਹਾ, ਕੋਈ ਇਕੱਲਾ ਜਾ ਰਿਹਾ, ਕੋਈ ਬੱਚਿਆਂ ਨਾਲ ਜਾ ਰਿਹਾ, ਪਾਰਕਾਂ ਭਰੀਆਂ ਪਈਆਂ, ਇਹ ਜਿਹੜੀ ਰੌਣਕ ਹੈ ਨਾ, ਇਹਦੀ ਵਾਕੀ ਰੀਸ ਨਹੀਂ ਕੋਈ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ, ਵੈਲਕਮ, ਸਾਡੇ ਵੱਲੋਂ ਬਹੁਤ ਸਾਰਾ ਪਿਆਰ ਤੇ ਰੌਣਕਾਂ ਤਾਂ ਫਿਰ ਲੱਗ ਹੀ ਜਾਂਦੀਆਂ ਜਦੋਂ ਤੁਸੀਂ ਸਾਰੇ ਸਾਡੇ ਨਾਲ ਜੁੜਦੇ ਹੋ। ਤੁਹਾਡਾ ਸਭ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਬੜੀ ਵੱਡੀ ਗਿਣਤੀ 'ਚ ਹਮੇਸ਼ਾ ਪੰਜਾਬੀ ਲਹਿਰਾਂ ਨੂੰ ਸਪੋਰਟ ਕਰਦੇ ਹੋ, ਪੰਜਾਬੀ ਲਹਿਰਾਂ ਨਾਲ ਜੁੜਦੇ ਹੋ, ਪੰਜਾਬੀ ਲਹਿਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹਨੂੰ ਕਹਿੰਦੇ ਆ ਤੁਸੀਂ ਖੜਦੇ ਹੋ। ਸੋ ਥੈਂਕ ਯੂ ਸੋ ਮੱਚ। ਤੇ ਮੋਢੇ ਨਾਲ ਮੋਢੇ ਦੀ ਗੱਲ ਹੋਈ ਹੈ ਤੇ ਗਾਣਾ ਤੁਸੀਂ ਸੁਣੀ ਲਿਆ, ਕਿਹੜਾ ਲੱਗਿਆ?

0: क्या बात है, लोनिया गाना जरूर। 3632 हेलो जी वेलकम।
1: हाँ जी नवी जी, सवेरे 6 to 8 प्रोग्राम
0: ਸਵੇਰੇ ਜੀ ਸਾਡਾ ਇੱਕ ਨਵਾਂ ਪ੍ਰੋਗਰਾਮ ਬੜਾ ਖੂਬਸੂਰਤ ਸਾਰਿਆਂ ਨੂੰ। ਤੁਸੀਂ ਸੁਣੋ ਪ੍ਰੋਗਰਾਮ, ਮੈਂ ਜਾਣਕਾਰੀ ਦੇ ਦਿੰਦਾ ਸਾਰੀ ਦੀ ਸਾਰੀ। ਸੋ ਸਵੇਰੇ ਤੁਸੀਂ ਪ੍ਰੋਗਰਾਮ ਸੁਣਦੇ ਹੋ 6 to 7 ਤੱਕ। ਹੁਣ ਵਿਰਾਸਤ ਰੇਡੀਓ ਪ੍ਰੋਗਰਾਮ ਬਲਜਿੰਦਰ ਤੰਬੜ ਸਾਹਿਬ ਨਾਲ ਬੜਾ ਠੋਕ ਕੇ, ਬੜਾ ਖੜਕ ਕੇ ਤੇ ਬਹੁਤ ਹੀ ਇਨਫੋਰਮੇਟਿਵ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਨੇ ਤੰਬੜ ਸਾਹਿਬ। ਸੋ ਸਵੇਰੇ 6 to 7 ਵਿਰਾਸਤ ਰੇਡੀਓ ਇੰਜੋਏ ਕਰਦੇ ਹੋ ਤੇ ਸਵੇਰੇ 7 to 8 ਫਿਰ ਪੰਜਾਬੀ ਲਹਿਰਾਂ ਤੁਸੀਂ ਖਬਰਾਂ ਰਮੇਸ਼ ਹੁਸ਼ਿਆਰਪੁਰੀ ਸਾਹਿਬ ਨਾਲ ਸੁਣਦੇ ਹੋ। ਸੋ ਖਬਰਾਂ ਦਾ ਉਵੇਂ ਸਾਰਾ ਦਾ ਸਾਰਾ ਜੋ ਬੁਲੇਟਿਨ ਹੈ, ਜੋ ਜਾਣਕਾਰੀ ਹੈ, ਤੁਹਾਨੂੰ 7 to 8 ਦੇ ਵਿਚਕਾਰ ਸਾਰੀ ਦੀ ਸਾਰੀ ਮਿਲਿਆ ਕਰੇਗੀ। ਤੇ ਬਾਕੀ ਦੈਟਸ ਇਟ, ਇਹੀ ਇੱਕ ਤੁਹਾਡੇ ਲਈ ਅਪਡੇਟ ਹੈ। ਸੁਣੋ ਸਵੇਰੇ 6 to 7 ਤੰਬੜ ਸਾਹਿਬ ਨਾਲ ਵਿਰਾਸਤ ਰੇਡੀਓ ਤੇ ਫਿਰ 7 to 8 ਤੁਸੀਂ ਇੰਜੋਏ ਕਰਦੇ ਹੋ ਪੰਜਾਬੀ ਲੈਣਾ ਤੇ ਖਬਰਾਂ ਲਾਈਵ ਇੰਡੀਆ ਤੋਂ, ਪੰਜਾਬ ਤੋਂ ਤੇ ਸਾਰੀ ਦੀ ਸਾਰੀ ਕਵਰੇਜ ਤੁਹਾਨੂੰ 1 ਘੰਟੇ 7 to 8 ਦੇ ਵਿੱਚ ਮਿਲਦੀ ਹੈ। ਤੇ ਬਸ ਮੈਂ ਕਹਿੰਦਾ ਕਿ ਸਵੇਰੇ ਸਵੇਰੇ ਸਾਰੀ ਜਾਣਕਾਰੀ ਮਿਲ ਜੂਗੀ ਤੁਹਾਨੂੰ, ਤੁਸੀਂ ਪੂਰੇ ਇਨਫੋਰਮ ਹੋ ਜਾਓਗੇ।

ਲਾਉਣੇ ਟੈਨਸ਼ਨ ਨਾ ਲਓ, ਗਾਣਾ ਵੀ ਥੋੜੇ ਲਈ ਲਾਵਾਂਗੇ ਜ਼ਰੂਰ। ਤੇ ਪ੍ਰੋਗਰਾਮ ਹੈ ਪੰਜਾਬੀ ਰਤ, ਨੰਬਰ ਹੈ 905-673-3337। ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਵੈਸੇ ਤੁਹਾਨੂੰ ਨੰਬਰ ਕੇਤੇ ਹੀ ਹੈ, ਤੁਹਾਨੂੰ ਵਾਰ ਵਾਰ ਮੈਂ ਹਮੇਸ਼ਾ ਦੱਸਦਾ ਰਹਿੰਦਾ ਕਿਉਂਕਿ ਬਹੁਤ ਸਾਰੇ ਸਾਡੇ ਨਾਲ ਨਵੇਂ ਮਿੱਤਰ ਸੱਜਣ ਕੁਝ ਜੁੜਦੇ ਨੇ। ਸੋ ਜ਼ਰੂਰ ਤੁਸੀਂ ਕਾਲ ਕਰ ਲਿਆ ਕਰੋ, ਕੋਈ ਵੀ ਗੀਤ ਸੰਗੀਤ ਸੁਣਨਾ, ਨੋ ਪ੍ਰੋਬਲਮ, 905-673-3337। ਇੱਕ ਤੁਹਾਨੂੰ ਅਸੀਂ ਜਾਣਕਾਰੀ ਯਾਰ ਦੇ ਦਈਏ, ਬਹੁਤ ਹੀ ਕਮਾਲ ਦਾ ਸਾਡਾ ਗਿੱਲ ਫਾਰਮ ਐਂਡ ਪ੍ਰੋਡਿਊਸ, ਗਿੱਲ ਫਾਰਮ ਤੁਹਾਡੇ ਲਈ ਕੈਲੇਡਨ ਦੇ ਵਿੱਚ ਲੋਕੇਟਡ ਹੈ। ਤੇ ਗਿੱਲ ਫਾਰਮ ਯਾਰ ਤੁਸੀਂ ਜਾਓਗੇ, ਤੁਹਾਡਾ ਜੀ ਕਰੂਗਾ ਕਿ ਨਵੀਂ ਆਹ ਵੀ ਚੱਕ ਲਈਏ, ਉਹ ਵੀ ਚੱਕ ਲਈਏ, ਤੇ ਬਸ ਤੁਸੀਂ ਕਹਿੰਦੇ ਹੁੰਦੇ ਨਾ ਬੰਦੇ ਦਾ ਜਾ ਕੇ ਮਨ ਖੁਸ਼ ਹੁੰਦਾ, ਤੁਹਾਡੀ ਰੂਹ ਖੁਸ਼ ਹੋਊਗੀ। ਸੋ ਡਿਕਸੀ ਅਤੇ ਕਿੰਗ ਦੇ ਉੱਤੇ ਲੋਕੇਟਡ ਹੈ ਗਿੱਲ ਫਾਰਮ। ਕੋਈ ਵੀ ਗਾਰਡਨਿੰਗ ਦਾ ਸਮਾਨ ਚਾਹੀਦਾ, ਫਾਰਮ ਫਰੈਸ਼ ਸਮਾਨ ਚਾਹੀਦਾ, ਬਹੁਤ ਜ਼ਿਆਦਾ ਇਹਨਾਂ ਕੋਲ ਪਨੀਰੀ ਅਵੇਲੇਬਲ ਹੈ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ ਤੇ ਹੋਰ ਬਹੁਤ ਕੁਝ। ਤੇ ਪਨੀਰੀ ਸਿਰਫ $2.49 ਤੋਂ, ਇੱਥੇ ਨਾਲ ਦੀ ਨਾਲ ਤੁਹਾਨੂੰ ਸੋਇਲ, ਮਨੂਅਰ, ਔਰਗੈਨਿਕ ਕੰਪੋਸਟ, ਫਾਰਮ ਫਰੈਸ਼ ਦੇਸੀ ਆਂਡੇ, ਦੇਸੀ ਆਂਡੇ ਖਾਓ ਤੇ ਸਿਹਤ ਨੂੰ ਐਨ ਬਿਲਕੁਲ ਕੈਮੋ ਕੈਮ ਰੱਖੋ। ਤੇ 100% ਪਿਓਰ ਫਾਰਮ ਫਰੈਸ਼ ਹਨੀ, ਯਾਨੀ ਕਿ ਸ਼ਹਿਦ ਵੀ ਇੱਥੋਂ ਲਓ, ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ ਤੇ ਜਵਾਰ ਫਲਾਵਰ ਦਾ ਆਟਾ ਤੁਸੀਂ ਇੱਥੋਂ ਲਓ। ਜਾਣਾ ਕਿੱਥੇ ਹੈ? ਵਨ ਐਂਡ ਓਨਲੀ ਗਿੱਲ ਫਾਰਮ ਐਂਡ ਪ੍ਰੋਡਿਊਸ ਇਨ ਕੈਲੇਡਨ, ਗਿੱਲ ਫਾਰਮ 11 to 7 ਡੇਲੀ ਤੁਹਾਡੇ ਲਈ ਗਿੱਲ ਫਾਰਮ ਓਪਨ ਹੈ ਬਈ। ਤੇ ਨੰਬਰ ਹੈ 905-925-2300। ਗਿੱਲ ਫਾਰਮ ਦਾ ਐਡਰੈਸ ਇੱਕ ਵਾਰ ਫਿਰ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਕਿੰਗ ਐਂਡ ਡਿਕਸੀ ਦੇ ਉੱਤੇ ਤੁਹਾਡੇ ਲਈ ਹਾਜ਼ਰ ਹੈ ਗਿੱਲ ਫਾਰਮ। ਗਿੱਲ ਫਾਰਮ, ਗਿੱਲ ਫਾਰਮ, 905-925-2300 ਗਿੱਲ ਫਾਰਮ, 905-925-2300, 905-925-2300 ਗਿੱਲ ਫਾਰਮ ਤੇ ਜਾਓ।

0: ਕਿ ਤੁਹਾਡੇ ਬਹੁਤ ਸਾਰੇ ਮੈਸੇਜ ਇੰਸਟਾਗ੍ਰਾਮ ਤੇ ਆਉਂਦੇ, ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਯਾਰ। ਕੁਝ ਸੱਜਣ ਨੇ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਮੈਨੂੰ ਮੈਸੇਜ ਕਰਦੇ ਆ। ਇੱਕ ਵੀਰ ਨੇ ਉਹ ਹੁਣ ਮੈਨੂੰ ਆਲਵੇਜ਼ ਰੈਫਰੈਂਸ ਲਈ ਮੈਸੇਜ ਕਰਦੇ ਆ, ਕਹਿੰਦੇ ਨਵੀ ਸਾਨੂੰ ਇੱਕ ਇਲੈਕਟ੍ਰੀਸ਼ਨ ਦਾ ਨੰਬਰ ਦਿਓ। ਮੈਂ ਉਹਨਾਂ ਨੂੰ ਬਹੁਤ ਹੀ ਟੌਪ ਦੇ ਇਲੈਕਟ੍ਰੀਸ਼ਨ ਦਾ ਨੰਬਰ ਦਿੱਤਾ, ਕਹਿੰਦੇ ਹੀ ਵਾਜ਼ ਰੀਲੀ ਹੈਲਪਫੁਲ। ਫਿਰ ਮੈਨੂੰ ਕਹਿੰਦੇ ਕਿ ਬਾਈ ਜੀ ਸਾਨੂੰ ਕੋਈ ਹੈਂਡੀਮੈਨ ਦਾ ਨੰਬਰ ਦਿਓ, ਮੈਂ ਉਹ ਦਿੱਤਾ। ਯਾਨੀ ਕਿ ਹਰ ਇੱਕ ਚੀਜ਼ ਲਈ ਮੈਸੇਜ ਆਉਂਦਾ, ਸੋ ਉਹਦੇ ਲਈ ਥੈਂਕ ਯੂ ਸੋ ਮਚ। ਸੋ ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਨੇ ਤਾਂ ਪੰਜਾਬੀ ਲਹਿਰਾਂ ਇੰਸਟਾਗ੍ਰਾਮ ਪੇਜ ਹੈ, PUNJABI ਪੰਜਾਬੀ ਲਹਿਰਾਂ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਦਿਆ ਕਰੋ ਤੇ ਸਾਰੇ ਨੰਬਰ ਭੇਜਾਂਗੇ। ਹੁਣੇ ਨੰਬਰ ਮੈਸੇਜ ਆਇਆ ਕਿ ਨਵੀ ਜੀ ਪਲੀਜ਼ ਅਪਲਾਇੰਸ ਰਿਪੇਅਰ ਦਾ ਨੰਬਰ ਭੇਜੋ। ਨੋ ਪ੍ਰੋਬਲਮ ਜੀ, ਅਪਲਾਇੰਸ ਰਿਪੇਅਰ ਕਰਾਓ ਪ੍ਰਦੀਪ ਜੀ ਕੋਲੋਂ। ਸੋ ਪ੍ਰਦੀਪ ਭਾਜੀ ਨੂੰ ਫੋਨ ਕਰ ਲਓ। ਐਂਡ ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਟੀ ਵੀ ਰਿਪੇਅਰ ਕਰਾਉਣਾ 647-622-3203 647-622-3203 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇਣੀ ਹੈ, ਬਹੁਤ ਹੀ ਯਾਰ ਇੱਕ ਯੂਨੀਕ ਬੜੀ ਕਮਾਲ ਦੀ ਲਿਸਟਿੰਗ ਆਈ ਹੈ ਜਪਿੰਦਰ ਬਰਾੜ ਹੁਣਾਂ ਕੋਲ। ਜਪਿੰਦਰ ਬਹੁਤ ਹੀ ਮਿਹਨਤੀ ਰੀਅਲਟਰ ਨੇ ਤੇ ਜਪਿੰਦਰ ਕੋਲ ਇੱਕ ਯਾਰ ਐਕਸਕਲੂਸਿਵ ਲਿਸਟਿੰਗ ਹੈ ਕੈਲੇਡਨ ਦੇ ਵਿੱਚ। ਇਹ ਪ੍ਰਾਪਰਟੀ ਉਹਨਾਂ ਪਰਿਵਾਰਾਂ ਲਈ ਬਹੁਤ ਹੀ ਕਮਾਲ ਦੀ ਹੈ ਜੋ ਕਿ ਇੱਕ ਵੱਡਾ ਲਗਜ਼ਰੀ ਘਰ ਲੱਭ ਰਹੇ ਨੇ, ਖਾਸ ਕਰਕੇ ਕੋਈ ਜੁਆਇੰਟ ਫੈਮਿਲੀ ਹੈ, ਦੋ ਭਰਾ ਨੇ ਇਕੱਠੇ ਰਹਿਣਾ ਚਾਹੁੰਦੇ ਨੇ। ਇਹ ਹੁਣੇ ਬਸ 4-5 ਸਾਲ ਹੋਏ ਆ ਇਸ ਸਟੇਟ ਹੋਮ ਨੂੰ ਬਣੇ। 3.6 acres, ਮੋਰ ਦੇਨ 3.5, ਯਾਨੀ ਕਿ 3.5 acres ਤੋਂ ਵੀ ਵੱਧ ਲੈਂਡ ਹੈ। ਵਾਹ ਬਈ ਵਾਹ। ਤੇ ਅਬਵ ਗ੍ਰੇਡ 11,700 square feet ਹੈ। ਇਹ ਜਿਹੜੀ ਵਾਕਆਊਟ ਬੇਸਮੈਂਟ ਹੈ, ਇਕੱਲੀ ਬੇਸਮੈਂਟ ਹੀ 7,000 square feet ਦੀ ਹੈ। ਆਪਣੇ ਪੂਰੇ ਘਰ ਏਡੇ ਵੱਡੇ ਨਹੀਂ ਹੈਗੇ ਜਿੱਡੀ ਵੱਡੀ ਇਹ ਬੇਸਮੈਂਟ ਹੈ। ਸੋ ਟੋਟਲ 18,000 square feet ਤੋਂ ਵੀ ਵੱਧ ਲਿਵਿੰਗ ਸਪੇਸ ਹੈ। ਤੇ ਇੱਦਾਂ ਦਾ ਘਰ ਬਣਾਉਣਾ ਹੋਵੇ ਨਾ, ਸੋਚੋ ਕਿ ਤੁਹਾਨੂੰ ਲੈਂਡ ਪਹਿਲਾਂ ਖਰੀਦੋ, ਫਿਰ ਕੰਸਟਰਕਸ਼ਨ ਕੋਸਟ, ਪਰਮਿਟ, ਡਿਵੈਲਪਮੈਂਟ ਚਾਰਜ, ਲਗਜ਼ਰੀ ਫਿਨਿਸ਼ਿਸ, ਬੇਸਮੈਂਟ ਜਾਂ ਯੇ ਵੋ, ਬੜਾ ਕੰਮ ਹੁੰਦਾ ਕਰਾਉਣ ਵਾਲਾ। ਅੰਦਰ ਵੜੋ, 22 feet ਦੀ ਸੀਲਿੰਗ ਹੈ, 19 feet ਦੀ ਸੀਲਿੰਗ ਫੈਮਿਲੀ ਰੂਮ 'ਚ ਹੈ, 6 bedroom ਨੇ ਉੱਪਰ, ਹਰ ਇੱਕ ਬੈਡਰੂਮ ਦੇ ਨਾਲ ਵਾਕ ਇਨ ਕਲੋਜ਼ਿਟ ਹੈ। ਵਾਹ, ਟੋਟਲ ਤੁਸੀਂ 42 ਗੱਡੀਆਂ ਪਾਰਕ ਕਰੋ, ਕਿਆ ਬਾਤ ਹੈ। 7 garage ਦੇ ਵਿੱਚ ਗੱਡੀਆਂ ਤੇ 35 ਗੱਡੀਆਂ ਦੀ ਪਾਰਕਿੰਗ ਬਾਹਰ ਹੈ। ਜਪਿੰਦਰ ਨੂੰ ਫੋਨ ਕਰੋ, ਨੰਬਰ ਹੈ ਜਪਿੰਦਰ ਦਾ 416-729-3616। ਵੰਸ ਅਗੇਨ ਫੋਨ ਨੰਬਰ ਤੁਸੀਂ ਨੋਟ ਕਰੋ ਜਪਿੰਦਰ ਬਰਾੜ ਹੋਣਾ ਦਾ, 416-729-3616, 416-729-3616 ਦੇ ਉੱਤੇ ਕਾਲ ਕਰੋ ਜਪਿੰਦਰ ਨੂੰ। 416-729-3616 ਇਸ ਸੈਟਰਡੇ ਤੇ ਇਸ ਸੰਡੇ 1 to 6 ਤੱਕ ਓਪਨ ਹਾਊਸ ਹੈ, ਜਾ ਕੇ ਘਰ ਦੇਖੋ ਵੀ। ਤੇ ਐਡਰੈਸ ਵੀ ਮੈਂ ਦੇ ਦਿੰਦਾ ਯਾਰ, ਐਡਰੈਸ ਹੈ 20 Glassford Court, ਨੰਬਰ ਵੰਸ ਅਗੇਨ 416-729-3616 ਤੇ ਕਾਲ ਕਰੋ। ਸੋ ਪ੍ਰੋਗਰਾਮ ਪੰਜਾਬੀ ਲਾ ਤੇ ਸਾਡੇ ਨਾਲ ਸੁਖ ਜੀ ਵੀ ਜੁੜ ਚੁੱਕੀ ਹੈ। ਹੁਣ ਘਰ ਲੈ ਲਓ, ਵੱਡਾ ਲਓ, ਜਿੱਡਾ ਮਰਜ਼ੀ ਲਓ, ਤੇ ਫਰਨੀਚਰ ਦੀਆਂ ਡੀਲਾਂ ਅਸੀਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਦਵਾਵਾਂਗੇ। ਤੁਹਾਡਾ ਡਾਇਨਿੰਗ ਟੇਬਲ ਸੈੱਟ ਵੀ ਇੱਥੋਂ, ਤੁਹਾਡਾ ਬੈੱਡ ਸੈੱਟ ਵੀ ਇੱਥੋਂ, ਕਾਫੀ ਟੇਬਲਸ ਵੀ ਇੱਥੋਂ, ਰਿਕਲਾਈਨਰ ਸੋਫੇ ਵੀ ਇੱਥੋਂ। ਸੋ 294 Walker Drive, ਏਅਰਪੋਰਟ ਰੋਡ, ਕੁਈਨ ਦੇ ਬਿਲਕੁਲ ਨਜ਼ਦੀਕ, ਕੁਈਨ ਐਂਡ ਗੇਟਵੇ ਤੇ, ਵਨ ਐਂਡ ਓਨਲੀ ਗ੍ਰੈਂਡ ਹੋਮ ਫਰਨੀਚਰ। ਸੁਖ ਜੀ ਕਿਵੇਂ ਹੋ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਕੱਲ ਨੂੰ। ਜੀ ਹਾਂ, ਕੱਲ ਸ਼ਾਮ ਨੂੰ 6 ਲਾਈਵ ਲੋਕੇਸ਼ਨ ਚੱਲੂਗਾ ਪੰਜਾਬੀ ਲਹਿਰਾਂ ਦਾ। ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਤੋਹਫੇ, ਜਿੰਨੇ ਵੀ ਪਰਿਵਾਰ ਸ਼ਾਮ ਨੂੰ ਪਹੁੰਚਣਗੇ, ਹਰੇਕ ਪਰਚੇਜ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਤੇ ਨਵੀ ਬਾਈ ਜੀ, ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਨਾ, ਪੈਨਲ ਵਾਲੇ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣੇ ਆ, ਪਿਓਰ ਲੈਦਰ ਤੇ ਪਾਵਰ ਰੈਕਲਾਈਨਰ ਲੈਣੇ ਆ, ਜਾਂ ਤੁਸੀਂ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਬਿਲੋ ਦਾ ਕੋਸਟ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਇਨਵੈਂਟਰੀ ਜਿਹੜੀ ਆ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਕੋਈ ਵੀ ਆਪਣੇ ਫਰਨੀਚਰ ਤੁਸੀਂ ਆਪਣੇ ਘਰ ਲਈ ਫਰਨੀਚਰ ਦੇਖ ਰਹੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 294 Walker Drive ਦੇ ਉੱਪਰ, 294 Walker Drive ਨੂੰ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ। ਤੇ ਜਾਂਦਾ ਜਾਂਦਾ ਮੈਂ ਇੱਕ ਡੀਲ ਦੇ ਦਿੰਦਾ ਪਰਿਵਾਰਾਂ ਨੂੰ, ਜਿਹੜਾ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਛੱਡ ਲੈਣਾ ਵਾਈਟ ਕਲਰ ਦਾ, ਜੀ ਹਾਂ ਵਾਈਟ ਕਲਰ ਦਾ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ ਵੀ ਹੋਈ ਆ, ਹੈੱਡਬੋਰਡ ਦੇ ਵਿੱਚ ਵਾਈਟ ਕਲਰ ਦੀ LED light ਲੱਗੀ ਹੋਈ ਆ, ਤੇ ਨਾਲ ਤੁਹਾਨੂੰ ਵਾਰੰਟੀ ਵੀ ਮਿਲੂਗੀ, ਮਿਰਰ ਵੀ ਵੀ ਮਿਲੂਗਾ ਤੇ ਭੈਣਾਂ ਨੂੰ ਨਾਲ ਸਟੂਲ ਵੀ ਮਿਲੂਗਾ ਮੇਕਅਪ ਕਰਨ ਦੇ ਲਈ, ਨਾਲ ਨਾਈਟ ਸਟੈਂਡ ਵੀ ਮਿਲੂਗਾ ਵਾਈਟ ਕਲਰ ਦਾ। ਸੋ ਕਿੰਗ ਸਾਈਜ਼ ਦਾ ਬੈੱਡ, ਐਲਈਡੀ ਲਾਈਟਰ ਦੇ ਨਾਲ, ਵੈਨਿਟੀ ਮਿਰਰ ਨਾਲ, ਸਟੂਲ ਤੇ ਨਾਲ ਨਾਈਟ ਸਟੈਂਡ ਵੀ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 3500 ਸੀ। ਲਾਸਟ ਹੀ ਪੀਸ ਆ ਫਲੋਰ ਮਾਡਲ ਇਹ ਵੀ 799 ਦਾ, 799 ਡਾਲਰ ਦੇ ਵਿੱਚ ਬੈੱਡ ਵੀ ਮਿਲੂਗਾ, ਵੈਨਿਟੀ, ਸਟੂਲ, ਮਿਰਰ, ਨਾਈਟ ਸਟੈਂਡ, ਕੰਪਲੀਟ ਬੈਡਰੂਮ ਸੈੱਟ 799 ਦਾ ਮਿਲੂਗਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਸਟੋਰ ਤੁਹਾਡੀਆਂ ਵੇਟ ਕਰ ਰਹੀਆਂ ਨੇ। ਸੋ ਜ਼ਰੂਰ ਇੱਕ ਚੱਕਰ ਲਓ, 294 ਵਰਕ ਡਰਾਈਵ, 294 ਵਰਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਰਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਬਾਜੀ।
0: ਕੀ ਬਾਤ ਹੈ, 294 ਵਰਕ ਡਰਾਈਵ ਤੇ ਤੁਸੀਂ ਯਾਦ ਰੱਖੋ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਅੱਜ ਤਾਂ ਯਾਰ ਗਾਣੇ ਬਹੁਤ ਆਏ ਨੇ, ਕੀ ਕਰੀਏ, ਕਿਹਦਾ ਲਾਈਏ। ਚੀਮੇ ਦਾ ਵੀ ਆ, ਚੀਮੇ ਦੀ ਵੀ ਐਲਬਮ ਆ ਗਈ, ਉੱਤੋਂ ਦੀ ਆਪਣੇ ਅਰਜਨ ਦੀ ਵੀ ਐਲਬਮ ਆ ਗਈ। ਮੈਂ ਥੋੜ੍ਹੇ ਥੋੜ੍ਹੇ ਗਾਣੇ ਸੁਣੇ ਆ ਚੀਮੇ ਬਾਈ ਦੀ ਨਾ, ਇਹਨਾਂ ਦੇ ਇਹਦੀ ਕਲਮ ਬੜੀ ਵਧੀਆ ਯਾਰ। ਮੈਂ ਕੁਝ ਚੀਮੇ ਬਾਈ ਦੇ ਗਾਣੇ ਸੁਣ ਰਿਹਾ ਸੀ ਤੇ ਹੈ ਬੜੇ ਕੀ ਕਹਿੰਦੇ ਉਹਨੂੰ ਚੱਕਵੇਂ, ਬਟ ਲਿਰਿਕਸ ਬੜੇ ਵਧੀਆ ਨੇ, ਕ੍ਰੀਏਟਿਵਿਟੀ ਬਹੁਤ ਹੈ। ਸੋ ਦੇਖਦੇ ਹਾਂ, ਤੁਹਾਡੇ ਲਈ ਲਾਈਏ ਇੱਕ ਚੀਮੇ ਦਾ ਗਾਣਾ। ਸਾਡੇ ਜਿਹੜੇ ਥੋੜ੍ਹੇ ਜਿਹੇ ਹੈਗੇ ਨੇ ਸੱਜਣ ਮਿੱਤਰ, ਮੈਂ ਇਹ ਨਹੀਂ ਕਹੂੰਗਾ ਸੀਨੀਅਰ, ਬਟ ਜਿਹੜੇ 70s 60s ਦੇ ਵਿੱਚ, 50s ਦੇ ਵਿੱਚ, 40s ਦੇ ਵਿੱਚ, 30s ਦੇ ਵਿੱਚ ਜਿਹਨਾਂ ਦਾ ਜਨਮ ਹੋਇਆ, ਉਹ ਕਹਿਣਗੇ ਨਵੀਂ ਯਾਰ, ਸਾਨੂੰ ਤਾਂ ਅੱਜ ਕੱਲ੍ਹ ਦੇ ਗਾਣੇ ਸਮਝ ਨਹੀਂ ਆਉਂਦੇ। ਸੁਣਦੇ ਹਾਂ ਦੋ ਕੁ ਬੋਲ ਪਾ।

0: ਕਿਆ ਬਾਤ ਹੈ, ਅਸੀਂ ਇੱਧਰ ਤੇ ਉੱਧਰ ਜਾ ਵੀ ਸਕਦੇ ਹਾਂ, ਸਾਡੇ ਕੋਲ ਜਾਲੀ ਪਾਸਪੋਰਟ ਬਣੇ ਨੇ, ਤੇ ਕੀ ਕਿਹਾ ਵੀ ਦੇ ਦਿਓ ਇੱਕ ਚਮਚਾ ਤੇ ਸਪਰਿੰਗ ਤੇ ਅਸੀਂ ਅਸਲਾ ਵੀ ਬਣਾ ਲੈਂਦੇ ਹਾਂ। ਵਾਹ ਵੀ ਯਾਰ ਪਤਾ ਨਹੀਂ ਇੰਨੀ ਕ੍ਰੀਏਟਿਵਿਟੀ ਕਿੱਥੋਂ ਆਈ। ਵੈਸੇ ਜੇ ਸੋਚਿਆ ਜਾਵੇ ਇੱਦਾਂ ਦੀਆਂ ਚੀਜ਼ਾਂ ਬੰਦਾ ਤਾਂ ਹੀ ਕਿਤੇ ਨਾ ਕਿਤੇ ਸੋਚਦਾ ਲਿਖਦਾ ਜੇ ਚੀਜ਼ਾਂ ਦੇਖੀਆਂ ਹੁਣ। ਹੁਣ ਮੈਨੂੰ ਪਤਾ ਨਹੀਂ ਵੀਰ ਦੀ ਨਿੱਜੀ ਜ਼ਿੰਦਗੀ ਕਿੱਦਾਂ ਦੀ ਰਹੀ ਹੈ ਜਾਂ ਕੀ ਯੂ ਨੋ ਅਪਬ੍ਰਿੰਗਿੰਗ ਕਹਿ ਲਓ ਜਾਂ ਫਰੈਂਡ ਸਰਕਲ ਕਿੱਦਾਂ ਦਾ, ਬਟ ਲੱਗਦਾ ਜ਼ਰੂਰ ਹੈ ਕਿ ਯੂ ਨੋ ਜੋ ਲਿਰਿਕਸ ਬੰਦਾ ਗਾ ਰਿਹਾ ਵੀ ਕਿਤੇ ਨਾ ਕਿਤੇ ਹੰਢਾਏ ਵੀ ਹੋਣਗੇ। ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਤੇ ਸਾਡੀਆਂ ਹੋ ਰਹੀਆਂ ਨੇ। 905-673-3337 ਕੋਈ ਵੀ ਗੀਤ ਸੰਗੀਤ ਲਗਵਾਉਣਾ, ਵੈਸੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਜੀ ਸਦਕੇ ਨੰਬਰ ਤੁਹਾਨੂੰ ਸਟੂਡੀਓ ਦਾ ਯਾਦ ਹੀ ਹੈ। ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਜ਼ਰੂਰ ਦੇਈਏ ਬਈ ਫੈਸ਼ਨ IQ ਦੀ, ਕਿਉਂਕਿ ਅੱਜ ਕੱਲ੍ਹ ਵੈਡਿੰਗ ਸੀਜ਼ਨ ਚੱਲ ਰਿਹਾ, ਸਾਡੇ ਵੀਰਾਂ ਨੂੰ ਮੈਨੂੰ ਪਤਾ ਕਿ ਕੋਟ ਪੈਂਟ ਚਾਹੀਦੇ ਆ, ਕੁੜਤੇ ਪਜਾਮੇ ਚਾਹੀਦੇ ਆ, ਇੱਕ ਲਓ ਅਤੇ ਦੂਜਾ 25% ਆਫ ਤੁਹਾਨੂੰ। ਨਾਲੇ ਮੇਨ ਗੱਲ ਇਹ ਹੈ ਕਿ ਚੀਜ਼ਾਂ ਸਾਰੀਆਂ ਕਸਟਮ ਰਹੀਆਂ ਨੇ। ਸੋ ਫੈਸ਼ਨ IQ 'ਤੇ ਗੇੜਾ ਮਾਰ ਕੇ ਆਓ, ਏਅਰਪੋਰਟ ਰੋਡ ਡੇਰੀ। ਜੇ ਤੁਸੀਂ ਕਿਸੇ ਵਿਆਹ ਲਈ 10-12 ਜਾਣਿਆਂ ਲਈ ਮੈਚਿੰਗ ਕੁੜਤੇ ਪਜਾਮੇ ਤਿਆਰ ਕਰਾਉਣੇ ਆ, ਉਹ ਵੀ ਕਰ ਦੇਣਗੇ। 905-453-2225 ਫੈਸ਼ਨ IQ 8500। ਹਾਂਜੀ
1: ਹਾਂਜੀ ਭਾਜੀ, ਕਰਦਾ ਜੀ।
0: ਵਧੀਆ ਜੀ, ਕੀ ਬਣਦਾ?
1: ਬਸ ਵਧੀਆ ਵਧੀਆ ਭਾਜੀ, ਹਾਈਵੇ ਤੇ ਸੀਗੇ ਤੇ ਬਾਈ ਐਲਬਮ ਤਾਂ ਸੱਚੀ ਬਹੁਤ ਵਧੀਆ ਆਈ ਹੈ ਇਹਦੀ ਨਾ, ਚੀਮੇ ਬਾਈ ਦੀ
0: ਸਾਰੀ ਸੁਣ ਲਈ,
1: ਸੁਣ ਲਏ ਮਤਲਬ ਸੁਣ ਲਏ ਭਾਜੀ? ਹਾਂਜੀ ਮਾਰਨਿੰਗ ਸੁਣ ਲਏ ਸੀ, ਵਧੀਆ ਆਈ ਆ।
0: ਜਿਹੜੇ ਹਿਸਾਬ ਨਾਲ ਗੱਲਾਂ ਗੁੱਲਾਂ ਕੀਤੀਆਂ ਗਈਆਂ ਵੀ ਕਿਤੇ ਨਾ ਕਿਤੇ ਉਹ ਵੀ ਲਾਈਫ ਦੇ ਵਿੱਚ ਹੰਢਾਇਆ ਵੀ ਹੋਊਗਾ ਏਦਾਂ ਏਦਾਂ ਦੀਆਂ ਚੀਜ਼ਾਂ ਨੂੰ ਕਿ ਨਹੀਂ
1: ਹੋ ਸਕਦਾ ਭਾਜੀ? ਹਾਂਜੀ ਹਾਂ, ਇੱਕ ਗਾਣੇ ਨਾ ਭਾਜੀ ਆਪ ਵੀ ਮਤਲਬ ਸੁਣ ਕੇ ਗਾਉਣੇ ਹੋਣ ਨਾ, ਵੀ ਏਦਾਂ ਵੀ ਗੱਲਾਂ ਆ ਗਈ ਆ ਵੀ ਬੰਦਾ ਗਾ ਸਕਦਾ।
0: ਹਾਂ ਉਹੀ ਹੈ ਵੀ ਕਹਾਣੀਆਂ ਦੱਸੀਆਂ ਗਈਆਂ ਗਾਣੇ ਦੇ ਵਿੱਚ।
1: ਹਾਂਜੀ ਹਾਂਜੀ ਹਾਂਜੀ,
0: ਇੱਕ ਹੈ ਨੀ ਸੀ ਇਹਦਾ ਗਾਣਾ, ਇੱਕ ਆਇਆ ਸੀਗਾ ਛੀਨੇ ਨਾਲ ਤੇ ਉਹ ਇੱਕ ਗੱਲਬਾਤ ਹੀ ਸੀਗੀ, ਇੱਕ ਮੁੰਡਾ ਜੇਲ੍ਹ ਚ ਇੱਕ ਬਾਹਰ ਆ ਇੱਕ ਦੂਜੇ ਨਾਲ ਗੱਲ ਗੁੱਲ ਕਰ ਰਹੇ ਆ।
1: ਓਕੇ ਓਕੇ ਹਾਂਜੀ ਹਾਂਜੀ, ਉਹਦਾ ਯਾਦ ਨੀ ਹੁਣ ਟਾਈਟਲ।
0: ਉਹ ਤੁਸੀਂ ਸੁਣਿਓ ਗਾਣਾ, ਤੁਸੀਂ ਕਿਹਾ ਨਾ ਵੀ ਗੱਲਾਂ ਬਾਤਾਂ ਨੇ ਤੇ ਇੱਕ ਗਾ ਸਕਦੇ ਆ, ਉਹ ਗਾਣੇ ਚ ਇੱਕ ਮੁੰਡਾ ਜੇਲ੍ਹ ਚ ਬੈਠਾ ਦੂਜਾ ਬਾਹਰ ਹੈ, ਇੱਕ ਦੂਜੇ ਨਾਲ ਬਸ ਗੱਲ ਹੀ ਕਰ ਰਿਹਾ ਤੇ ਗਾਣੇ ਦਾ ਨਾਂ ਵੀ ਉਹਨਾਂ ਨੇ ਰੱਖਿਆ ਕੌਨਵੋ, ਜਿਵੇਂ ਆਪਾਂ ਕਨਵਰਸੇਸ਼ਨ ਕਰ ਰਹੇ ਆ।
1: ਓਕੇ ਓਕੇ ਠੀਕ ਹੈ ਠੀਕ ਹੈ, ਕੋਈ ਨਾ ਭਾਈ ਪਲੇ ਕਰਦੇ ਜੇ ਟਾਈਮ ਲੱਗਾ, ਸਾਰੇ ਸੁਣ ਲੈਣਗੇ।
0: ਫਿਰ ਸਾਰੇ ਕਹਿਣਗੇ ਨਵੀ ਤਾਂ ਅੱਜ ਚੱਕਵੇਂ ਗਾਣੇ ਲਾ ਰਹੇ, ਜੇਲ੍ਹਾਂ ਵਾਲੇ ਅਸਲਿਆਂ ਵਾਲੇ। ਹੁਣ ਮੈਂ ਕਹਿੰਦਾ ਥੋੜਾ ਬਹੁਤਾ ਕੋਈ ਨਾ ਕੋਈ ਪਿਆਰ ਵਾਲਾ ਵੀ ਲਾ ਦਈਏ। ਸਾਡੀ ਗੱਲਬਾਤ ਹੋ ਰਹੀ ਹੈ 905-673-3337। ਤੁਸੀਂ ਕੋਈ ਗਾਣਾ ਸੁਣਾਉਣਾ, ਸੋਰੀ ਸੁਣਾਉਣਾ ਨਹੀਂ, ਗਾਣਾ ਤੁਸੀਂ ਅਗਰ ਕੋਈ ਰਿਕੁਐਸਟ ਕਰਨਾ ਤਾਂ ਜੀ ਸਦਕੇ ਤੁਸੀਂ ਰਿਕੁਐਸਟ ਕਰ ਸਕਦੇ ਹੋ ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 647-504-1557। ਵਾਹ ਬਈ ਵਾਹ, ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ। ਮੈਨੂੰ ਯਾਰ ਇੱਕ ਸਾਨੂੰ ਇੱਕ ਸਾਡੇ ਨੰਬਰ ਤੇ ਮੈਸੇਜ ਆਇਆ, ਮੈਂ ਪੜ ਹੀ ਨਹੀਂ ਸਕਦਾ ਭਾਜੀ, ਇੰਨੀਆਂ ਖਤਰਨਾਕ ਗੱਲਾਂ ਨਾ ਕਰਿਆ ਕਰੋ ਯਾਰ, ਤੁਸੀਂ ਤਾਂ ਥੋੜੀ ਜਿਹੀਆਂ ਜ਼ਿਆਦਾ ਹੀ ਕਹਿੰਦੇ ਹੁੰਦੇ ਕਿ ਚੱਕਵੀਂ ਗੱਲ ਕਰਤੀ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਨੰਬਰ ਹੈ ਆਪਣਾ 905-673-3337। ਇੱਕ ਬਾਈ ਨੇ ਰਿਕੁਐਸਟ ਕੀਤਾ ਕੋਈ ਗਾਣਾ, ਕਹਿੰਦੇ ਕਿ ਗਾਣਾ ਲਾਓ ਰਨ ਬੋਤਲ ਵਰਗੀ ਚੱਕ ਲਓ ਰੱਬ ਦਾ ਨਾਂ ਲੈ ਕੇ, ਬਟ ਕੀ ਉਹਨਾਂ ਨੇ ਲਿਖਿਆ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ, ਕੋਈ ਰੀ ਰੂਫਿੰਗ ਹੈ, ਕੋਈ ਰੂਫ ਦੀ ਰਿਪੇਅਰ ਹੈ, ਤਾਂ ਪੈਸ਼ਨ ਰੂਫਿੰਗ ਦੇ ਮਿਸਟਰ ਗੁਰਲਾਲ ਜੀ ਨੂੰ ਫੋਨ ਕਰ ਲਓ। ਤੇ ਯਾਰ ਗੁਰਲਾਲ ਹੋਣਾ ਕੋਲੋਂ ਮੈਂ ਖੁਦ ਕੰਮ ਕਰਾਇਆ, ਮੇਰੇ ਬਹੁਤ ਸਾਰੇ ਰਿਲੇਟਿਵ ਨੇ ਉਹਨਾਂ ਨੇ ਵੀ ਕੰਮ ਕਰਵਾਇਆ, ਮੇਰੇ ਦੋਸਤ ਨੇ ਉਹਨਾਂ ਵੀ ਗੁਰਲਾਲ ਕੋਲੋਂ ਰੂਫ ਨਵੀਂ ਲਵਾਈ ਹੈ। ਸੋ ਇੱਕ ਸਾਡੇ ਕਹਿ ਲਓ ਕਿ ਪਰਖਿਆ ਹੋਇਆ ਨਾਮ ਹੈ। ਤੁਸੀਂ ਪੈਸ਼ਨ ਰੂਫਿੰਗ ਨੂੰ ਫੋਨ ਕਰੋ, ਬ੍ਰੈਂਡ ਨਿਊ ਰੂਫ, ਰੂਫ ਰਿਪੇਅਰ, ਜਾਂ ਤੁਸੀਂ ਅਗਰ ਮੈਟਲ ਰੂਫ ਵੀ ਲਗਵਾਉਣੀ ਹੈ ਤਾਂ 647-919-1394 6479199413। ਜਿਹੜੇ ਲੋਕ ਨਾ ਘਰ ਲੱਭ ਰਹੇ ਆ ਹੁਣ, ਬਹੁਤ ਹੀ ਕਮਾਲ ਦਾ ਟਾਈਮ ਹੈ। ਡੀਲਾਂ ਜਿਹੜੀਆਂ ਕਦੇ ਸੋਚੀਆਂ ਨਹੀਂ ਸੀ ਜ਼ਿੰਦਗੀ 'ਚ, ਉਹ ਡੀਲਾਂ ਮਿਲ ਰਹੀਆਂ ਅੱਜ ਕੱਲ੍ਹ। ਮੈਂ ਤੁਹਾਨੂੰ ਰਵੀ ਮੈਣੀ ਟੀਮ ਡਾਇਮੰਡ ਨਾਲ ਜੋੜਦਾ। ਰਵੀ ਜੀ ਕੋਲ 25 ਸਾਲ ਦਾ ਰੀਅਲ ਇਸਟੇਟ ਦਾ ਐਕਸਪੀਰੀਅੰਸ ਹੈ, ਹਰੇਕ ਚੀਜ਼ ਕਰਵਾ ਕੇ ਦਿੰਦੇ ਆ, ਮੋਰਗੇਜ ਤੋਂ ਲੈ ਕੇ ਲੀਗਲ ਸਪੋਰਟ ਤੋਂ ਲੈ ਕੇ ਹੋਮ ਇਨਸਪੈਕਸ਼ਨ ਤੱਕ। ਇਹਨਾਂ ਕੋਲ ਲਿਸਟਿੰਗਸ ਬ੍ਰੈਂਪਟਨ ਦੇ ਵਿੱਚ ਤੇ ਮਿਸਾਗਾ 'ਚ ਆਈਆਂ ਨੇ, ਕੁਝ ਇੱਕ ਨਵੀਆਂ। ਕਿਹੜੀਆਂ ਕਿਹੜੀਆਂ ਆਈਆਂ ਸੁਣਿਓ। ਕਿਹੜਾ ਟੀਮ ਡਾਇਮੰਡ? ਰਵੀ ਜੀ ਤੁਹਾਡਾ ਮੈਸੇਜ, ਓਕੇ ਮੈਨੂੰ ਇੱਕ ਸੈਕਿੰਡ ਦਿਓ, ਮੈਂ ਮੈਸੇਜ ਬਾਈ ਜੀ ਹੁਣਾਂ ਦਾ ਲੋਡ ਕਰ ਲਵਾਂ, ਫਿਰ ਤੁਹਾਡੇ ਲਈ ਲਾਵਾਂ। ਟੀਮ ਡਾਇਮੰਡ ਰੀਮੈਕਸ ਗੋਲਡ ਰਵੀ ਮੈਨੀ ਟੀਮ ਪਿਛਲੇ 25 ਸਾਲਾਂ ਤੋਂ ਰੀਅਲ ਇਸਟੇਟ ਦੀ ਦੁਨੀਆਂ ਦੇ ਵਿੱਚ ਕਮਾਲ ਤੋਂ ਵੀ ਕਮਾਲ ਕਰ ਰਹੇ ਨੇ। ਤੇ ਰਵੀ ਜੀ ਅਤੇ ਟੀਮ ਦਾ ਮੈਸੇਜ ਆ ਲਓ। ਓ ਨਵੀ ਜੀ ਦਰਾ ਕਰੋ।
2: ਹੈਲੋ ਐਵਰੀਵਨ।
0: ਓਕੇ ਹੈਲੋ, ਆ ਗਈ ਜੀ ਆ ਗਈ।
2: Hello everyone, agar aapko acche price mein ghar bechna ya khareedna hai, then you know who to call. Team Diamond Ravi Mani at 416-471-4081 416-471-4081. And Team Diamond lekar aaye hai kuch amazing listings. Pehla ghar hai is a detached bungalow in Mississauga with 3 bedrooms, 4 washrooms, a car garage, 3-bedroom finished basement apartment and a separate entrance. A beautiful home in Mississauga listed for $949,000. Dusra home is a semi-detached 2-story home in Brampton with 3 bedrooms, 3 washrooms, a car garage, 1-bedroom finished basement apartment and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081 416-471-4081. Team Diamond has the best team available for mortgage consultants, lawyers and home inspectors. Our in-house mortgage experts provide business loan financing available for first-time buyers, self-employed and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081 416-471-4081 or visit teamdiamond.ca.
0: Very good ji, very good. Kya baat hai Ravi ji, te team nu call karo, inni listing ne yaar, pata karo vi thode layi ki best hai. ਨੰਬਰ ਇੱਕ ਵਾਰ ਫਿਰ 416-471-4081 ਜੀ 8600 ਹੈਲੋ
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਜੀ ਕਿਵੇਂ ਹੋ
3: ਹਾਂਜੀ ਠੀਕ ਠਾਕ ਤੁਸੀਂ ਸੁਣਾਓ ਜੀ ਕਿਦਾਂ
0: ਬਹੁਤ ਵਧੀਆ ਜੀ ਬਹਿ ਜਾ ਤੁਸੀਂ ਸੁਣਾਓ ਕੀ ਬਣਾ
3: ਬਹੁਤ ਵਧੀਆ ਭਾਜੀ ਬਸ ਤੁਹਾਡਾ ਡਰਾਈਵ ਕਰਨਾ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ
0: ਵਾਹ
3: ਤੇ ਭਾਜੀ ਇੱਕ ਰਿਕੁਐਸਟ ਸੀ ਮਤਲਬ ਸ਼ਰੀਮਾਨ ਬਾਈ ਦਾ ਗਾਣਾ ਸੀਗਾ ਆਇਆ ਸੀਗਾ ਆਪਣਾ 2011 ਦੇ ਵਿੱਚ ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ 11 ਦੇ ਨਾਲ ਉਹਨਾਂ ਦੀ ਪਹਿਲੀ ਐਲਬਮ ਦਾ ਗੀਤ ਸੀਗਾ ਇਹ ਚਰਨ ਮੁੱਲੇ ਦਾ
0: ਯਾਰ ਸ਼ਰੀਮਾਨ ਦੀ ਅੱਜ ਤੱਕ ਵੀ ਬੈਸਟ ਐਲਬਮ ਹੈ
3: ਹਾਂਜੀ ਹਾਂਜੀ ਭਾਜੀ ਬੈਸਟ ਹੈ ਮਤਲਬ ਗਾਣਾ ਉਸ ਮਤਲਬ ਅੱਜ ਮੈਨੂੰ ਯਾਦ ਆ ਗਈ ਕਾਲਜ ਵਾਲੇ ਯਾਰਾਂ ਦੀ ਮਤਲਬ ਅਸੀਂ 2013 ਦਾ ਮੈਂ ਪਾਸ ਆਊਟ ਹੋ ਗਿਆ ਸੀ ਤੇ ਆਪਣੇ ਅਸੀਂ 2013-21 ਵਿੱਚ ਲਾਸਟ ਟਾਈਮ ਸਾਰੇ ਕਾਲਜ ਵਾਲੇ ਜਦੋਂ ਇਕੱਠੇ ਹੋਏ ਸੀ ਤੇ ਇਹ ਗਾਣਾ ਅਸੀਂ ਸੁਣਿਆ ਸੀ ਉਦੋਂ ਤੇ ਮੇਰੇ ਅੱਜ ਵੈਸੇ ਯਾਦ ਆ ਗਿਆ ਮਤਲਬ ਭਾਜੀ ਨੇ ਰਿਕੁਐਸਟ ਕਰਕੇ ਗਾਣਾ ਲਵਾਉਣਾ
0: ਜ਼ਰੂਰ ਲਾ ਦਿੰਦੇ ਯਾਰ ਇਹ ਵੀ ਵਧੀਆ ਸੀ ਇਸ ਤੋਂ ਬਾਅਦ ਵੀ ਜਿਹੜੀ ਆਟੇ ਦੀ ਚਿੜੀ ਆਈ ਸੀ ਉਹ ਵੀ ਬਹੁਤ ਸੋਹਣੀ ਸੀ
3: ਹਾਂਜੀ ਉਹ ਵੀ ਬਹੁਤ ਸੋਹਣੀ ਬਟ ਇਹ ਮਤਲਬ ਇਹਨਾਂ ਦੀ ਫਸਟ ਐਲਬਮ ਸੀ ਤੇ ਮੈਂ ਉਹ ਭਾਜੀ ਉਹਨਾਂ ਨੂੰ ਮਿਲਿਆ ਸੀ ਇੱਕ ਵਾਰੀ ਉਹ ਕਹਿੰਦੇ ਵੀ ਮੈਂ ਦੁਬਾਰਾ ਜ਼ਿੰਦਗੀ ਚ ਇਹ ਮੈਟਰ ਸ਼ਾਇਦ ਕਦੇ ਨਾ ਕੱਢ ਪਾਵਾਂ ਕਹਿੰਦੇ ਜੋ ਇੱਕ ਕਹਿੰਦੇ ਸ਼ਾਇਦ ਮੇਰੇ ਕੋਲ ਜ਼ਿੰਦਗੀ ਦੁਬਾਰਾ ਨਾ ਮਿਲੇ ਕਹਿੰਦੇ
0: ਬਿਲਕੁਲ ਨਹੀਂ ਉਹ ਫਿਰ ਹੈਗਾ ਹੀ ਹੈ ਜਿਹੜੀ ਚੀਜ਼ ਇੱਕ ਵਾਰ ਬਣ ਜਾਵੇ ਤੇ ਉਹ ਵੀ ਇੰਨੀ ਸੁਪਰ ਹਿੱਟ ਜ਼ਰੂਰ ਲਾਉਂਦੇ ਆ ਭਾਜੀ ਸੂਹੇ ਬੁੱਲਾਂ ਨਾਲ ਤੁਹਾਡੇ ਲਈ ਲਾ ਦਿੰਦੇ ਨੋ ਪ੍ਰੋਬਲਮ ਥੈਂਕ ਯੂ ਸਰ ਥੈਂਕ ਯੂ 666-0 ਹੈਲੋ ਜੀ
4: ਹਾਂਜੀ ਭਾਜੀ ਕਿੱਦਾਂ ਹਾਲ ਜੀ
0: ਬਹੁਤ ਵਧੀਆ ਜੀ ਕਿਵੇਂ ਹੋ
4: ਵਧੀਆ ਵਧੀਆ, ਮੈਂ ਕਿਹਾ ਇੱਕ ਸਿੰਗਰ ਦਾ ਗਾਣਾ ਲਗਾਉਣਾ, ਉਹ ਨਾ ਬਹੁਤ ਰੇਅਰ ਆ, ਮਤਲਬ ਕਦੀ ਕਦੀ ਲੱਗਦਾ ਉਹਦਾ ਗਾਣਾ।
0: ਅੱਛਾ
4: ਹਾਂਜੀ, ਜੇ ਲਗਾ ਸਕਦੇ ਹਾਂ ਤਾਂ ਲਗਾ ਦਵੋ।
0: ਦੱਸੋ ਜੀ,
4: ਉਹਦਾ ਨਾਮ ਹੈਗਾ ਨਵੀਂ ਸਿੱਧੂ।
0: ਨਵੀਂ ਸਿੱਧੂ ਦਾ ਗਾਣਾ, ਕੀ ਬਾਤ ਹੈ, ਲਾ ਦੇਣੇ ਨਵੀਂ ਸਿੱਧੂ ਦਾ ਗਾਣਾ।
4: ਬਟ ਜਦੋਂ ਤੁਸੀਂ ਸਟਾਰਟ ਕੀਤਾ ਸੀ ਪ੍ਰੋਗਰਾਮ, ਤੁਸੀਂ ਗਾਣਾ ਸਟਾਰਟਿੰਗ ਉੱਤੋਂ ਕਰਨੀ ਸੀਗੀ।
0: ਅੱਛਾ, ਉੱਤੋਂ ਸ਼ੁਰੂ ਕਿਹੜੇ ਕਿਹੜੇ ਤੋਂ?
4: ਜਦੋਂ ਤੁਸੀਂ ਚੀਮੇ ਵੇ ਤੇ ਲਗਾਇਆ, ਉਸ ਤੋਂ ਪਹਿਲਾਂ ਆਪਣੇ ਗਾਣੇ ਦੀ ਝਲਕ ਲਗਾ ਦਿੰਦੇ ਸੀਗੇ, ਫਿਰ ਜਿਹੜਾ ਮਰਜ਼ੀ ਲਗਾਉਂਦੇ।
0: ਅੱਛਾ, ਪਹਿਲਾਂ ਨਹੀਂ, ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਯਾਰ ਆਪਣੇ ਗਾਣੇ ਘੱਟ ਹੀ ਲਾਈਦੇ ਹੋਣੇ, ਆਪਣੇ ਮੂੰਹੋਂ ਆਪਣੀ ਤਾਰੀਫ। ਰੇਡੀਓ ਲਈ ਥੋੜੀ ਗੱਲ ਨੀ ਠੀਕ ਹੈ, ਤੇ ਉਹ ਨਾ ਬਾਈ ਨੇ ਲਿਖਿਆ, ਕਹਿੰਦੇ ਕਿ ਮੈਂ ਬਲੈਕ ਲੇਬਲ ਦੇ 3 ਪੈਗ ਲਾਏ ਹੋਏ ਆ, ਤੇ ਬਾਕੀ ਕਹਿੰਦੇ ਕਿ ਹੁਣ ਕਹਿ ਲਓ ਕਿ ਕੋਈ ਕੁੜੀ ਮੈਨੂੰ ਬੜੀ ਸੋਹਣੀ ਲੱਗ ਰਹੀ ਹੈ, ਤੇ ਗਾਣਾ ਲਾਉਣਾ ਰਨ ਬੋਤਲ ਵਰਗੀ, ਤੇ ਮੈਂ ਹੋਰ ਨੀ ਦੱਸ ਸਕਦਾ ਤੁਹਾਨੂੰ, ਪਰ ਦੇਖ ਲਓ ਬੰਦੇ ਸ਼ਾਮ ਦਾ ਵੇਲਾ, ਸੋ ਥੋੜੇ ਜੇ ਗਰਮ ਹੋਣਾ ਚਾਹੁੰਦੇ ਨੇ।
4: ਫਰਾਈਡੇ ਜੂਨੀਅਰ ਨੂੰ ਪੈਗ ਲਾ ਕੇ ਬੈਠੇ ਆ, ਤੇ ਫਰਾਈਡੇ ਨੀ ਆ।
0: ਉਹੀ ਤਾਂ ਹੈ, ਪਹਿਲਾਂ ਯਾਰ ਆਪਣੇ ਬੰਦੇ ਕਾਇਮ ਹੋ ਜਾਂਦੇ ਆ,
4: ਪ੍ਰਪੇਅਰ ਹੋ ਕੇ ਬੈਠੇ ਆ।
0: ਨਹੀਂ ਆਪਾਂ ਨੂੰ ਨਾ, ਆਪਾਂ ਨੂੰ ਤਾਂ ਫਰਾਈਡੇ ਦੀ ਲੋੜ ਨੀ, ਨਾ ਫਰਾਈਡੇ ਜੂਨੀਅਰ ਦੀ ਲੋੜ ਹੈ, ਆਪਣੇ ਬੰਦੇ ਤਾਂ ਮੰਡੇ ਮੰਡੇ ਨੂੰ ਵੀ ਲਾ ਕੇ ਬਹਿ ਜਾਂਦੇ ਆ। ਠੇਕੇ ਤੇ ਚਲ ਜਾਂਦੇ, ਫਿਰ ਫੜੇ ਜਾਂਦੇ ਆ।
4: ਭਾਜੀ ਕੀ ਕਰੀਏ, ਇੰਡੀਆ ਚ ਵੀ ਲੋਕੀ ਏਦੀ ਕਰਦੇ ਆ।
0: ਨਹੀਂ ਪਰ ਇੰਡੀਆ ਚਲੋ ਹੁਣ ਕਾਨੂੰਨ ਚਲੋ ਠੀਕ ਹੈ, ਹੈਗਾ ਥੋੜਾ ਬਹੁਤ ਸਖ਼ਤ, ਮਤਲਬ ਇੰਨਾ ਨੀ। ਇੱਥੇ LCBO ਦੇ ਬਾਹਰ ਸਵੇਰੇ ਪੁਲਿਸ ਖੜੀ ਹੁੰਦੀ, ਉਹਨਾਂ ਨੂੰ ਪਤਾ ਕਿ ਕਿਸੇ ਨਾ ਕਿਸੇ ਬੰਦੇ ਨੇ ਆ ਹੀ ਜਾਣਾ।
4: ਹੁਣ ਤਾਂ ਹਰ ਇੱਕ LCBO ਦੇ ਖੜੀ ਹੁੰਦੀ ਹੈ, ਪਹਿਲਾਂ ਨੀ ਹੁੰਦਾ ਸੀਗਾ ਏਦਾਂ।
0: ਪਤਾ ਨੀ ਯਾਰ,
4: ਹਰ ਇੱਕ LCBO ਦੇ ਖੜੀ ਹੁੰਦੀ ਭਾਜੀ।
0: ਭਾਜੀ ਪਰ ਲੋਕਾਂ ਨੂੰ ਥੋੜੀ ਜਿਹੀ ਸਮਝ ਤਾਂ ਹੋਣੀ ਚਾਹੀਦੀ ਹੈ ਵੀ ਅਸੀਂ ਜੇ ਪੀਤੀ ਆ, ਹਜੇ ਲਈ ਹੈ ਨੀ, ਗੱਡੀ ਚਲਾ ਕੇ ਜਾ ਰਹੇ ਹਾਂ ਵੀ LCBO ਤਾਂ ਸਭ ਤੋਂ ਹੌਟ ਸਪੋਟ ਹੈ
4: ਭਾਜੀ। ਜਿਹਨਾਂ ਨੇ ਹੁਣ ਉਹੀ ਆ ਨਾ ਪੀਣੀ ਆ ਨਾ, ਉਹਨਾਂ ਨੂੰ ਕੀ ਕਹਿੰਦਾ, ਰੱਬ ਵੀ ਨੀ ਰੋਕ ਸਕਦਾ।
0: ਰੱਬ, ਸਹੀ ਗੱਲ ਹੈ, ਰੱਬ ਵੀ ਨੀ ਰੋਕ ਸਕਦਾ।
4: ਪੁਲਿਸ ਵਾਲਾ ਤਾਂ ਬੜੀ ਆਮ ਚੀਜ਼ ਆ, ਰੱਬ ਵੀ ਨੀ ਰੋਕ ਸਕਦਾ।
0: ਮੈਨੂੰ ਨਾ, ਮੈਨੂੰ ਇੱਕ ਬੰਦਾ ਜਾਣਦਾ, ਤੇ ਉਹ ਕੰਮ ਕਰਦੇ ਆ LCBO ਚ, ਬੜਾ ਚਿਰ ਹੋ ਗਿਆ ਉਹਨਾਂ ਨੂੰ, ਕਹਿੰਦੇ ਨਵੀਂ ਤੁਸੀਂ ਬਲੀਵ ਨੀ ਕਰੋਗੇ, ਇੱਥੇ ਤਾਂ ਆਪਣੀ ਕਮਿਊਨਿਟੀ ਦੀਆਂ ਕੁਝ ਇੱਕ ਲੇਡੀਜ਼ ਵੀ ਆਉਂਦੀਆਂ ਨੇ, ਤੇ ਉਹ ਬਹੁਤ ਫੜੀਆਂ ਜਾਂਦੀਆਂ ਦਾਰੂ ਚੋਰੀ ਕਰਦੀਆਂ ਹੋਈਆਂ। ਮੈਂ ਕਿਹਾ ਯਾਰ, ਇਹ ਤਾਂ ਕਦੇ ਸੋਚੀਆਂ ਨੀ ਸੀ ਗੱਲਾਂ।
4: ਹੁਣ ਤਾਂ ਝਾਕਾ ਖੁੱਲ ਗਿਆ ਨਾ, ਹੁਣ ਤਾਂ ਕੋਈ ਹੈ ਹੀ ਨੀ ਲੋਕਾਂ ਦੀ। ਉਹੀ ਨਾ ਕਹਿੰਦੇ ਨਾ ਕਿ ਲੋਕਾਂ ਨੂੰ ਵੀਡੀਓ ਦੇਖ ਕੇ ਮੋਟੀਵੇਸ਼ਨ ਮਿਲਦੀ, ਲੋਕਾਂ ਨੇ ਆਹੀ ਮੋਟੀਵੇਸ਼ਨ ਲਈ ਆ।
0: ਸਹੀ ਗੱਲ ਹੈ, ਸਹੀ ਗੱਲ ਹੈ, ਨਹੀਂ ਬਿਲਕੁਲ। ਪਹਿਲਾਂ ਬਾਈ ਜੀ ਦੇ ਲਾ ਦੀਏ, ਚੱਕ ਲੋ ਰੱਬ ਦਾ ਨਾਂ ਲੈ ਕੇ ਨਰ ਨਰ ਨਰ। ਤੇ ਓਰਿਜਿਨਲ ਜਿਹੜਾ ਆਪਣਾ ਆਇਆ ਸੀਗਾ ਬਿਨਾਂ ਰੀਮਿਕਸ ਤੋਂ ਲਾਈਏ, ਉਹ ਲਾਉਂਦੇ ਆ ਕਰਤਾਰ ਰਮਲਾ ਜੀ ਦੀ ਆਵਾਜ਼ ਦੇ ਵਿੱਚ। ਰੀਮਿਕਸ ਵਾਲਾ ਵੀ ਬਹੁਤ ਸੋਹਣਾ ਸੀ ਵੈਸੇ, ਬਟ ਜਿਹੜਾ ਰਮਲਾ ਸਾਹਿਬ ਦੀ ਆਵਾਜ਼ ਹੈ ਉਹ ਫਿਰ ਉਹਦੀ ਰੀਸ ਹੈ ਕਿਤੇ, ਉਹ ਲਾਉਂਦੇ ਹਾਂ ਥੋੜ੍ਹੇ ਲਈ, ਤੇ ਇੰਜੋਏ ਕਰੋ। ਫਰਾਈਡੇ ਜੂਨੀਅਰ ਹੈ, ਲੌਂਗ ਵੀਕਐਂਡ ਤੋਂ ਬਾਅਦ ਨਾ ਮੈਂ ਤਾਂ ਭੁੱਲ ਹੀ ਜਾ ਰਿਹਾ ਕਿ ਫਰਾਈਡੇ ਜੂਨੀਅਰ ਹੈ, ਪਤਾ ਨਹੀਂ ਕਿਉਂ ਇਹ ਤਾਂ ਇੰਜ ਲੱਗ ਰਿਹਾ ਕਿ ਆਈ ਡੋਂਟ ਨੋ ਕਿ ਵੈਨਸਡੇ ਹੈ ਜਾਂ ਟਿਊਜ਼ਡੇ ਹੈ। ਸੋ ਚਲੋ ਲਾਉਂਦੇ ਹਾਂ ਗੀਤ ਸੰਗੀਤ, ਤੇ ਇੰਜੋਏ ਕਰਦੇ ਰਹੀਏ ਇਸ ਸ਼ਾਮ ਨੂੰ, ਸ਼ਾਮ ਦਾ ਵੇਲਾ। ਤੁਹਾਨੂੰ ਅਸੀਂ ਬੜਾ ਕਹਿੰਦੇ ਹੁੰਦੇ ਕਿ ਵੇਟ ਨਾ ਹੀ ਕਰਾਈਏ, ਤੇ ਗਾਣੇ ਦੇ ਦੋ ਕੁ ਬੋਲ ਥੋੜ੍ਹੇ ਲਾਈਏ। ਗਾਣਾ ਅੱਜ ਕੱਲ੍ਹ ਪਤਾ ਨਹੀਂ ਯਾਰ, ਸਿਸਟਮ ਮੇਰਾ ਇੰਟਰਨੈਟ ਜਿਹਾ ਸਲੋ ਹੈ। ਰੋਜਰ ਵਾਲੇ ਨੂੰ ਫੋਨ ਕਰਦੇ ਹਾਂ ਕਿ ਨਵੀਂ ਹੁਣ ਇਹਨੇ ਪ੍ਰੋਗਰਾਮ ਕਰਨਾ, ਤੁਸੀਂ ਉੱਥੋਂ ਦੀ ਇੰਟਰਨੈਟ ਸਲੋ ਕਰਕੇ ਬੈਠੇ ਹਾਂ। ਸੋ ਖੈਰ, ਪ੍ਰੋਗਰਾਮ ਪੰਜਾਬੀ ਦਾ, ਵੀ ਵਿਲ ਬੀ ਬੈਕ, ਸੁਣਦੇ ਹਾਂ, ਇੰਜੋਏ ਕਰਦੇ ਹਾਂ, ਤੇ ਡਰਾਈਵ ਸੇਫ, ਡੂ ਨਾਟ ਡਰਿੰਕ ਐਂਡ ਡਰਾਈਵ। ਮੇਨ ਸਾਡਾ ਮੈਸੇਜ ਸਾਨੂੰ ਇਹੀ ਹੁੰਦਾ ਕਿ ਖੁੱਲ੍ਹ ਕੇ ਇੰਜੋਏ ਕਰ ਲਿਆ ਕਰੋ, ਬਟ ਪਲੀਜ਼ ਦਾਰੂ ਪੀ ਕੇ ਗੱਡੀ ਨਾ ਚਲਾਓ। ਬੰਦਾ ਫੜਿਆ ਗਿਆ ਤੇ ਬਾਅਦ ਦੇ ਵਿੱਚ ਤੁਸੀਂ ਸਾਨੂੰ ਕਾਲਾਂ ਕਰਦੇ ਹੋ ਕਿ ਨਵੀਂ ਯਾਰ ਕੋਈ ਵਕੀਲ ਦੱਸੋ ਕੀ ਕਰੀਏ, ਫੜੇ ਗਏ, ਦਾਰੂ ਪੀਤੀ ਸੀ। ਦੇਖੋ ਅੱਜ ਕੱਲ੍ਹ ਤਾਂ ਸੈਂਸ ਹੀ ਨਹੀਂ ਬਣਦਾ ਕਿ ਦਾਰੂ ਪੀ ਗੱਡੀ ਚਲਾਓ। ਸੁਣਦੇ ਹਾਂ,

ਇਹ ਵੀ ਯਾਰ ਥੋੜੀ ਜਿਹੀ ਜ਼ਿਆਦਾ ਹੀ ਰੀਮਿਕਸ ਵੀ ਲੱਗ ਰਹੀ ਹੈ ਮੈਨੂੰ, ਇਹੀ ਹੈ ਯਾਰ ਗਾਣਾ, ਚਲੋ ਇਹੀ ਸੁਣ ਲਓ।

0: ਉਹ ਵਾਹ ਵੀ ਵਾਹ ਰਮਨਾ ਸਾਹਿਬ ਚੱਕਦੇ ਫੱਟੇ, ਬਾਕੀ ਜਿਹੜੇ ਬੰਦੇ ਗਰਮ ਨਹੀਂ ਸੀ ਉਹ ਵੀ ਹੁਣ ਹੋ ਗਏ ਹੋਣਗੇ ਗਾਣਾ ਸੁਣ ਕੇ। ਸੋ ਪ੍ਰੋਗਰਾਮ ਹੈ ਪੰਜਾਬੀ ਦਰਾਂ ਤੇ ਰੌਣਕ ਮੇਲਾ ਫੁੱਲ ਬਟਾ ਫੁੱਲ ਪੰਜਾਬੀ ਦਰਾਂ ਤੇ ਤੁਹਾਡੇ ਨਾਲ ਲੱਗਿਆ ਹੋਇਆ, ਤੇ ਗੀਤ ਸੰਗੀਤ ਵੀ ਤੁਸੀਂ ਰਿਕੁਐਸਟ ਕਰ ਰਹੇ ਹੋ ਮੈਨੂੰ, ਕੁਝ ਕਿ ਤੁਹਾਡੇ ਮੈਸੇਜ ਵੀ ਆਏ ਆ। ਜੇ ਤੁਸੀਂ ਬਿਜ਼ੀ ਹੋ ਨਾ, ਤੁਹਾਡੇ ਤੋਂ ਫੋਨ ਨਹੀਂ ਹੋ ਰਿਹਾ, ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਦਰਾਂ, ਪੰਜਾਬੀ ਦਰਾਂ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਵੀ ਨਵੀਂ ਯਾਰ ਆਹ ਗਾਣਾ ਲਾ ਦਿਓ, ਜਾਂ ਸਾਨੂੰ ਟੈਕਸਟ ਮੈਸੇਜ ਜਾਂ ਵਟਸਐਪ ਤੇ ਵੀ ਤੁਸੀਂ ਗੀਤ ਸੰਗੀਤ ਰਿਕੁਐਸਟ ਕਰ ਸਕਦੇ ਹੋ। ਨੰਬਰ ਹੈ 604-1557-5047-504-1557 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਨੂੰ ਮੈਸੇਜ ਕਰਕੇ ਕੋਈ ਵੀ ਗੀਤ ਸੰਗੀਤ ਹੈ ਉਹ ਰਿਕੁਐਸਟ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337। ਹਾਂਜੀ 2865 ਜੀ, ਬਾਈ ਜੀ ਕਿੱਦਾਂ? ਵਧੀਆ, ਕੀ ਬਣਦਾ?
1: ਬੜੀ ਚੜ੍ਹਦੀ ਇਹ ਦੋ ਦੋ ਤਿੰਨ ਚੱਕਰ ਦੀ ਗੱਲ, ਉਦੋਂ ਵੀ ਕਿਸੇ ਬਾਈ ਨੇ ਫਰਮਾਇਸ਼ ਕੀਤੀ ਸੀ
0: ਇਹੀ ਗਾਣੇ ਦੀ
1: ਤੇ ਥੋੜੀ ਹਾਂਜੀ ਇਸੇ ਗਾਣੇ ਦੀ, ਪਰ ਅਸੀਂ ਜਦੋਂ ਗਾਇਆ ਨਾ ਅਸੀਂ ਹੱਸੇ ਬਹੁਤ ਦੇ, ਜਦੋਂ ਤੁਸੀਂ ਆਖਿਆ ਰਣਡੈਸ ਵਰਗੀ ਹਨਾ ਜੀ, ਤੇ ਅਸੀਂ ਅਸੀਂ ਉਹਦੇ ਹੱਸੇ ਬਹੁਤ ਦੀ ਗੱਲ ਤੋਂ
0: ਕਾਹਦੇ ਵਰਗੀ
1: ਆਹੀ ਗੀਤ ਬਾਰੇ ਗੱਲ ਕੀਤੀ ਸੀ।
0: ਨਹੀਂ ਮੈਂ ਕਿਸੇ ਬਾਈ ਨੇ ਫਰਮਾਇਸ਼ ਕੀਤੀ, ਪਰ ਮੈਂ ਕੀ ਕਿਹਾ,
1: ਪਰ ਤੁਸੀਂ ਗੀਤ ਗਾਇਆ ਸੀ ਨਾ
0: ਜਿਹੜੇ ਪੁਰਾਣੇ ਗਾਣੇ ਪੁਰਾਣੇ ਬੰਦੇ ਉਹ ਫਿਰ ਤੁਹਾਨੂੰ ਪਤਾ ਹੀ ਆ ਉਹਨਾਂ ਦੀ ਲਿਖਤ ਦੀ ਗਾਇਕੀ ਦੀ ਆਪਾਂ ਕੀ ਰੀਸ ਕਰ ਲਾਂਗੇ
1: ਬਾਈ। ਜੇ ਕੱਲ ਹੋਰ ਵੀ ਇੱਕ ਨਾ ਜਿਵੇਂ ਮਿਊਜ਼ਿਕ ਹੈ ਨਾ ਬਾਈ, ਅੱਜ ਕੱਲ ਦਾ ਉਹ ਰੌਲਾ ਜਿਹਾ ਬਾਹਲਾ ਪਾਉਂਦਾ ਯਾਰ, ਪਤਾ ਹੁਣ ਪੁਰਾਣੇ ਗੀਤ ਜਿੰਨੇ ਕੱਲੇ ਕੱਲੇ ਲਾ, ਹੁਣ ਜਿੰਨੇ ਵੀ ਸਿੰਗਰ ਆ ਪੁਰਾਣੇ ਹੈ ਜੀ, ਵੱਟ ਕੱਢੇ ਪਏ ਆ ਲਿਖਾਰੀਆਂ ਦੇ ਨਾ ਜੀ।
0: ਬਿਲਕੁਲ, ਬਹੁਤ ਹੀ ਸਿੰਪਲ। ਪਤਾ ਕੀ ਹੈ, ਬੋਲਾਂ ਦੇ ਵਿੱਚ ਆਵਾਜ਼ਾਂ ਦੇ ਵਿੱਚ ਇੰਨੀ ਦਮ ਸੀ ਕਿ ਤੁਹਾਨੂੰ ਕੋਈ ਲੋੜ ਹੀ ਨਹੀਂ ਸੀ ਬਾਹਲੀ ਕੋਈ ਡਰਾਮਾ ਦੀ ਜਾਂ ਮਿਊਜ਼ਿਕ ਦੀ।
1: ਹਾਂਜੀ, ਬਾਕੀ ਤੁਹਾਨੂੰ ਸੁਣਾਉਂਦਾ ਤੁਸੀਂ ਨਾ ਪੂਰਾ ਕੀ ਸੁਣਾਉਂਦੇ ਆ?
0: ਚਲੋ ਕਈ ਵਾਰ ਮੈਂ ਨਹੀਂ ਸੁਣਾਉਂਦਾ, ਬਟ ਕੋਸ਼ਿਸ਼ ਰਹਿੰਦੀ ਆ।
1: ਸਮ ਟਾਈਮ ਹੋ ਜਾਂਦਾ ਜੀ, ਪਰ ਮੈਂ ਦੇਖਿਆ ਤੁਸੀਂ ਦੋਨੇ ਪ੍ਰੋਗਰਾਮਾਂ ਦੀ ਐਂਡ ਤੱਕ ਕੀ ਲਿਖਿਆ
0: ਬੜਾ ਹੁੰਦਾ ਜੇ ਦੋ ਚਾਰ ਮਿੰਟ ਦਾ, ਫਿਰ ਚਲੋ ਲਾ ਵੀ ਦੇਈਦਾ, ਜੋ ਕਈ ਹੁਣ ਗਾਣੇ ਪੁਰਾਣੇ 6-6, 7-7, 8-8 ਮਿੰਟ ਦੇ ਆ, ਫਿਰ ਥੋੜਾ ਸਮਾਂ ਆਪਣੇ ਕੋਲ ਇੰਨਾ ਨਹੀਂ ਨਾ ਹੁੰਦਾ, ਸਾਰੇ ਗਾਣੇ ਸਾਰੀਆਂ ਰਿਕੁਐਸਟਾਂ ਪੂਰੀਆਂ ਕਰਨੀਆਂ ਹੁੰਦੀਆਂ। ਸੋ ਠੀਕ ਹੈ, ਗੱਲਬਾਤ ਕਰ ਰਹੇ ਹਾਂ ਤੇ ਹੋਪ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ। ਨੰਬਰ 9056-7333-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਮੈਂ ਕੋਸ਼ਿਸ਼ ਕਰ ਰਿਹਾ ਜੇ ਸਾਡੇ ਨਾਲ ਹਰਮਨ ਹੁਣੇ ਜੁੜ ਜਾਣ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ ਹੈ, ਤੇ ਹਰਮਨ ਕੋਲੋਂ ਤੁਹਾਨੂੰ ਕੁਝ ਇੱਕ ਮੋਰਗੇਜ ਦੀਆਂ ਅਪਡੇਟਸ ਵੀ ਦਵਾਈਏ, ਤੁਹਾਨੂੰ ਕੁਝ ਇੱਕ ਨਾਲ ਦੀ ਨਾਲ ਪ੍ਰੋਗਰਾਮ ਜਿਹੜੇ ਹੁੰਦੇ ਆ ਜਿਨ੍ਹਾਂ ਬਾਰੇ ਕਈ ਵਾਰ ਆਪਾਂ ਨੂੰ ਨਹੀਂ ਜਾਣਕਾਰੀ ਹੁੰਦੀ ਉਹਦੀ ਵੀ ਇਨਫੋਰਮੇਸ਼ਨ ਦਵਾਈਏ। ਸੋ ਸਟੇ ਟਿਊਨ, ਜੁੜੇ ਰਹੋ ਤੇ ਗੱਲਾਂ ਬਾਤਾਂ ਇੱਦਾਂ ਹੀ ਤੁਹਾਡੇ ਨਾਲ ਠੀਕ 9 ਵਜੇ ਤੱਕ ਆਪਣੀਆਂ ਚੱਲਦੀਆਂ ਰਹਿਣਗੀਆਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਜਦੋਂ ਜਾਂਦੇ ਹੋ ਤੇ ਡੀਲ ਤਾਂ ਫਿਰ ਤੁਹਾਨੂੰ ਮਿਲਣੀ ਮਿਲਣੀ ਹੈ, ਰਾਹੀਂ ਕਿਵੇਂ ਹੋ ਸਕਦਾ ਕਿ ਸਿੰਪਲ ਇੰਡੀਅਨ ਵਾਲੇ ਤੁਹਾਨੂੰ ਵਧੀਆ ਖੜਕਵੀਂ ਕੋਈ ਡੀਲ ਨਾ ਦੇਣ। ਸੁਣੋ ਡੀਲ ਬਾਰੇ ਤੇ ਤੁਸੀਂ ਵੀ ਕਹੋਗੇ ਵਾਹ। ਸੋ ਬਾਏ 1 ਗੈਟ 1 ਫਰੀ ਡੀਲ ਹੈ ਤੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਤੇ ਮਿਲ ਰਹੀਆਂ ਨੇ ਡੀਲਾਂ। ਐਂਡ ਬਾਏ 1 ਗੈਟ 1 ਫਰੀ ਹੋਵੇ ਫਿਰ ਬੰਦਾ ਕਹਿੰਦਾ ਕਿ ਯਾਰ ਡੀਲ ਭਾਵੇਂ ਅਸੀਂ ਜਾਣਾ ਨਹੀਂ ਸੀ ਫਿਰ ਵੀ ਜਾਂਦੇ ਹਾਂ ਤੇ ਡੀਲ ਲੈਂਦੇ ਹਾਂ। ਸਿੰਪਲੀ ਇੰਡੀਅਨ ਬਾਏ 1 ਗੈਟ 1 ਫਰੀ ਇਹਨਾਂ ਦੀ ਹਰ ਇੱਕ ਲੋਕੇਸ਼ਨ ਤੇ ਤੁਹਾਨੂੰ ਡੀਲਸ ਮਿਲ ਰਹੀਆਂ ਨੇ। ਸੋ ਜਾਓ ਇੰਜੋਏ ਕਰੋ। 15 ਫੈਂਡਰ ਹੋਏ ਬੋਵੇਡ ਐਂਡ ਚਿੰਕਿਊਜ਼ੀ ਜਾਂ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਐਂਡ ਕੈਸਲ ਮੋਰ ਤੇ ਨਾਲੇ 85 ਮਾਂਟ ਪੈਲੀਅਰ ਸਟਰੀਟ ਮਿਸਿਸਾਗਾ ਰੋਡ ਤੇ ਫਾਈਨੈਂਸ਼ੀਅਲ ਦੇ ਵੀ ਕੋਰਨਰ ਤੇ ਬਹੁਤ ਸਾਰੇ ਆਈਟਮਸ ਬਾਏ 1 ਗੈਟ

0: ਯਾਰ ਸ਼ੇਰੀ ਬਾਈ, ਬਾਕੀ ਪੁਰਾਣਾ ਸਮਾਂ ਯਾਦ ਕਰਾਤਾ। ਸਾਡੇ ਨਾਲ ਹਰਮਨ ਜੁੜ ਚੁੱਕੇ ਨੇ, ਆਲਵੇਜ਼ ਤੁਹਾਨੂੰ ਜਾਣਕਾਰੀ ਦੇ ਦੀ ਹੈ ਕਿ ਮੋਰਗੇਜ ਕਰਾਉਣੀ ਹੋਵੇ ਹਰਮਨ ਤੋਂ ਵਧੀਆ ਕੋਈ ਨਹੀਂ ਬਾਈ। ਟੀਮ ਹਰਮਨ ਬੱਤਾ ਓਨੈਸਟ ਰਿਲਾਇਬਲ ਅਤੇ ਆਈ ਨਹੀਂ ਵੀ ਤੁਹਾਨੂੰ ਲਾਰੇ ਲਾਉਂਦੇ ਰਹਿਣਗੇ। ਨੰਬਰ ਹੈ ਹਰਮਨ ਦਾ 647-685-9000। ਹਰਮਨ ਕਿਵੇਂ ਹੋ?
1: ਇਨਫਲੇਸ਼ਨ ਐਂਡ ਅਨਇੰਪਲੋਇਮੈਂਟ ਰੇਟ ਜ਼ਰੂਰ ਦੇਖਦਾ। ਸੋ ਅਰਲੀਅਰ ਦਿਸ ਵੀਕ ਜਿਹੜੀ ਅਨਇੰਪਲੋਇਮੈਂਟ ਰੇਟ ਆ, ਸੋਰੀ ਜਿਹੜੀ ਇਨਫਲੇਸ਼ਨ ਰੇਟ ਆ ਉਹ ਵਧੀ ਆ, 2.8 ਜਾਂ 2.9% ਆਈ ਆ। ਜਿਹੜਾ ਬੈਂਕ ਆਫ ਕੈਨੇਡਾ ਦਾ ਟਾਰਗੇਟ ਸੀਗਾ ਉਹ ਕਲੋਜ਼ ਟੂ 1.9% ਸੀ। ਜਿਹੜਾ ਇਹ ਇਨਕਰੀਜ਼ ਦੇਖਿਆ ਗਿਆ ਇਨਫਲੇਸ਼ਨ ਰੇਟ ਦੇ ਵਿੱਚ, ਉਹ ਬਿਕਾਜ਼ ਆਫ ਕੈਨੇਡਾ ਐਂਡ ਸੋਰੀ US ਐਂਡ ਇਰਾਨ ਦੀਆਂ ਜਿਹੜੀਆਂ ਜੀਓ ਪੋਲੀਟੀਕਲ ਟੈਨਸ਼ਨਸ ਨੇ ਉਹਦੇ ਕਰਕੇ ਓਇਲ ਪ੍ਰਾਈਸਿਸ ਰਾਈਜ਼ ਹੋਏ ਨੇ, ਉਹਦੇ ਕਰਕੇ ਇਨਫਲੇਸ਼ਨ ਰਾਈਜ਼ ਹੋ ਰਹੀ ਆ। ਸੋ ਦੈਟ ਪੁੱਟਸ ਪ੍ਰੈਸ਼ਰ, ਉਹ ਬੈਂਕ ਆਫ ਕੈਨੇਡਾ ਤੇ ਪ੍ਰੈਸ਼ਰ ਪਾਉਂਦੀ ਆ ਕਿ ਤੁਸੀਂ ਰੇਟ ਵਧਾਓ ਮੋਰਗੇਜ ਦੇ, ਬਟ ਅਨਇੰਪਲੋਇਮੈਂਟ ਰੇਟ ਵੀ ਬਹੁਤ ਵੱਧ ਰਿਹਾ। ਸੋ ਹੋ ਸਕਦਾ ਕਿ ਜਿਹੜੀ ਨੈਕਸਟ ਮੀਟਿੰਗ ਆ ਉਹਦੇ ਚ ਉਹ ਸਟੇਬਲ ਹੀ ਰੱਖਣ, ਹੋਲਡ ਕਰ ਲੈਣ ਰੇਟ, ਐਂਡ ਜਦੋਂ ਵੀ ਕੋਈ ਮੋਰ ਨਿਊਜ਼ ਆਉਂਦੀ ਆ ਬੈਂਕ ਆਫ ਕੈਨੇਡਾ ਵੱਲੋਂ ਆਪਾਂ ਜ਼ਰੂਰ ਆਪਣੇ ਕਲਾਇੰਟਸ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਕੋਈ ਤੁਹਾਡਾ ਮੋਰਗੇਜ ਦਾ ਕੁਐਸਚਨ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਅਪਸਾਈਜ਼ ਕਰਨਾ, ਐਗਜ਼ਿਸਟਿੰਗ ਘਰ ਵੇਚ ਕੇ ਨਵਾਂ ਲੈਣਾ, ਡਾਊਨ ਸਾਈਜ਼ ਕਰਨਾ, ਸੈਕਿੰਡ ਮੋਰਗੇਜ ਦੀ ਲੋੜ ਆ, ਜਾਂ ਐਟ ਦਾ ਐਂਡ ਬੈਂਕ ਨੇ ਘੱਟ ਮੋਰਗੇਜ ਅਪਰੂਵ ਕੀਤੀ ਆ ਜਾਂ ਡਿਕਲਾਈਨ ਹੋ ਗਈ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਸਾਡੇ ਕੋਲ ਬਹੁਤ ਹੀ ਵਧੀਆ ਇੰਟਰਸਟ ਰੇਟ ਤੇ ਪ੍ਰੋਡਕਟਸ ਹੁੰਦੇ ਨੇ। ਟੀਮ ਹਰਮਨ ਬੱਤਾ 647-685-9000,
0: 647-9000। ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਇਨਫੋਰਮੇਸ਼ਨ ਇੱਕ ਦਿੰਦੇ ਹੁੰਦੇ ਹਾਂ ਕੁਲਵਿੰਦਰ ਧਾਲੀਵਾਲ ਬਾਈ ਜੀ ਦੀ। ਤੁਸੀਂ ਕੌਂਕ੍ਰੀਟ ਪਵਾਉਣੀ ਹੈ, ਨਵਾਂ ਡਰਾਈਵੇ ਬਣਵਾਉਣਾ, ਆਪਣੀ ਬੈਕਯਾਰਡ ਪੱਕੀ ਕਰਵਾਉਣੀ ਹੈ, ਤੁਸੀਂ ਇੱਕ ਨਾਮ ਯਾਦ ਰੱਖੋ ਟੀ ਰੈਕਸ ਕੌਂਕ੍ਰੀਟ ਦੇ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ, ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ। ਤੁਸੀਂ ਕੋਈ ਵੀ ਕੌਂਕ੍ਰੀਟ ਦਾ ਕੰਮ ਕਰਵਾਉਣਾ, ਇੱਕ ਵਾਰ ਐਸਟੀਮੇਟ ਲੈ ਲਓ। ਐਸਟੀਮੇਟ ਲਓਗੇ ਤੁਸੀਂ ਕਹੋਗੇ ਯਾਰ ਕੰਮ ਕਰਵਾਉਣਾ ਤਾਂ ਬਾਈ ਜੀ ਤੋਂ ਹੀ ਕਰਵਾਉਣਾ। ਅਤੇ ਫੋਨ ਨੰਬਰ ਤੁਸੀਂ ਇੱਕ ਵਾਰ ਫਿਰ 6475-26-2372 ਤੇ ਕਾਲ ਕਰ ਸਕਦੇ ਹੋ। 647-526-2372 ਨੰਬਰ ਹੈ, 6475-26-2372। ਕੁਲਵਿੰਦਰ ਧਾਲੀਵਾਲ ਬਾਈ ਜੀ ਆਪਣੇ ਲਈ ਹਾਜ਼ਰ ਨੇ ਤੇ ਵਧੀਆ ਕੌਂਕ੍ਰੀਟ ਦਾ ਕੰਮ, ਡਰਾਈਵੇ ਨਵਾਂ, ਤਾਂ ਇੱਕੋ ਇੱਕ ਧਾਲੀਵਾਲ ਸਾਹਿਬ ਦਾ ਹੀ ਨੰਬਰ ਨੋਟ ਕਰਨਾ। ਮੈਂ ਨਾ ਉਹਨੇ ਗਾਣਾ ਲਾਇਆ ਸੂਹੇ ਬੁੱਲਾ ਨਾਲ, ਬਾਈ ਜੀ ਕਹਿੰਦੇ ਨੇ ਮੈਂ, ਜਿਨ੍ਹਾਂ ਨੇ ਰਿਕੁਐਸਟ ਕੀਤਾ ਕਹਿੰਦੇ ਨਵੀ ਮੈਂ 2013 ਦਾ ਪਾਸ ਆਊਟ ਹੈ ਤੇ ਇਹ ਗਾਣਾ ਬਸ ਉਹਨਾਂ ਸਮਿਆਂ 'ਚ ਹੀ ਮੈਨੂੰ ਲੈ ਜਾਂਦਾ। ਅਗਰ ਮੈਂ ਤੁਹਾਨੂੰ ਪੁੱਛਣਾ ਹੋਵੇ ਵੀ ਤੁਹਾਨੂੰ ਕਿਹੜਾ ਗਾਣਾ ਜਾਂ ਕਿਹੜੇ ਇੱਕ ਦੋ ਗਾਣੇ ਆਪਣੇ ਕਾਲਜ ਟਾਈਮ ਦੇ ਵਿੱਚ ਵਾਪਸ ਲੈ ਆਉਂਦੇ ਨੇ ਤਾਂ ਕਿਹੜੇ ਗਾਣੇ ਹੋਣਗੇ? ਹੁਣ ਇਹ ਐਲਬਮ ਜਿਹੜੀ ਯਾਰਨ ਮੁੱਲੇ ਆ, ਹੁਣ ਮੈਨੂੰ ਲੱਗਦਾ ਕਿ 2011 'ਚ ਆਈ ਸੀ, ਹੈ ਨਾ, ਹੋ ਗਏ ਤਕਰੀਬਨ 15 ਸਾਲ। ਸੋ ਬਹੁਤ ਸਾਰੇ ਲੋਕ ਉਸ ਸਮੇਂ ਕਾਲਜ ਦੇ ਵਿੱਚ ਸੀ ਅਤੇ ਬੁੜਿਆਂ ਦਾ ਇੱਕ, ਮੈਂ ਕਹਿੰਦਾ ਕਿ ਬਹੁਤ ਸਾਰੇ ਲੋਕਾਂ ਦੀ ਮੈਮਰੀ ਜੁੜੀ ਹੈ ਯਾਰ ਅਣਮੁੱਲੇ ਨਾਲ। ਖਾਸ ਤੌਰ 'ਤੇ ਤੁਹਾਡੇ ਲਈ ਕਿਹੜਾ ਗਾਣਾ ਤੁਹਾਨੂੰ ਬੈਕ ਇਨ ਟਾਈਮ ਲੈ ਜਾਂਦਾ? ਕਿਹੜਾ ਗਾਣਾ ਸੁਣ ਕੇ ਤੁਸੀਂ ਕਹਿੰਦੇ ਹੋ ਬੱਲੇ ਬੱਲੇ ਬੱਲੇ ਯਾਰ ਕਾਲਜ ਦਾ ਸਮਾਂ ਯਾਦ ਆ ਗਿਆ, ਉਹ ਦਿਨ ਸੀ, ਆਹ ਕਰਦੇ ਸੀ, ਉਹ ਕਰਦੇ ਸੀ? ਅਤੇ ਕਿਹੜੀ ਇੱਕ ਐਸੀ ਯਾਦ ਤੁਹਾਡੀ ਇਸ ਗਾਣੇ ਨਾਲ ਜੁੜੀ ਹੈ? ਨੰਬਰ ਹੈ ਆਪਣਾ 9056733337, 905-673-3373 ਆਪਣਾ ਨੰਬਰ ਹੈ, 9056733337, 9056733337। ਗੱਲਾਂ ਬਾਤਾਂ ਥੋੜ੍ਹੀਆਂ ਕਰਦੇ ਹਾਂ, ਨਾਲੇ ਫਰਾਈਡੇ ਜੂਨੀਅਰ ਹੈ, ਮੌਸਮ ਸੋਹਣਾ, ਤੁਹਾਡੇ ਲਈ ਗੀਤ ਸੰਗੀਤ ਲਾਉਣੇ ਆ ਅਤੇ ਥੋੜ੍ਹਾ ਜਿਹਾ ਅੱਜ ਹੋਰ ਵੀ ਗਾਣੇ ਲਾ ਕੇ ਤੁਹਾਨੂੰ ਇੰਟਰਟੇਨ ਕਰੀਏ ਅਤੇ ਉੱਥੋਂ ਦੀ ਜਦੋਂ ਤੁਸੀਂ ਰਿਕੁਐਸਟ ਕਰੋਗੇ ਫਿਰ ਤਾਂ ਉਹਦੇ ਵਰਗੀ ਰੀਸ ਹੀ ਕਿੱਥੇ ਆ। ਸੋ 9056733337 ਆਪਣਾ ਫੋਨ ਨੰਬਰ ਹੈ ਜੀ। 1981 ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਵੀਰੇ, ਕਿੱਦਾਂ?
2: ਵਧੀਆ ਜੀ, ਮੈਂ ਗਾਣਾ ਸੁਣਦਾ ਹੁੰਦਾ ਸੀ ਅਸੀਂ ਮਤਲਬ ਕਾਲਜ ਚ ਹੁੰਦੇ ਸੀਗੇ ਝਿੰਗਰ ਸਾਹਿਬ ਦਾ ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਖੋਟਾ ਮਾਰ ਗਿਆ।
0: ਹਾਂ ਰਾਖਵਾਂ ਖੋਟਾ ਮਾਰ ਗਿਆ, ਕਿਆ ਬਾਤ ਹੈ। ਉਹ ਵੀ ਯਾਰ ਬੜੇ ਲੋਕਾਂ ਨੇ ਰਿਲੇਟ ਵੀ ਕੀਤਾ ਉਸ ਗਾਣੇ ਨਾਲ, ਹੈ
2: ਬਹੁਤ ਸੋਹਣਾ ਗਾਣਾ ਸੀਗਾ ਜੀ। ਉਹ ਇੰਨਾ ਸੁਣਦੇ ਹੀ ਨਾ ਸੀ ਕੋਈ ਦਿੰਦਾ ਵਾਲੀ ਕੁੜੀ ਵਿਹਲੇ ਨੂੰ, ਹਨਾ ਓਦਾਂ ਕਰਕੇ ਤੁਹਾਡੇ ਮਿਆ ਕੜਾਈ ਹੈ, ਕਰ ਲਾ ਕੁਛ ਪੜ੍ਹ ਲਾ ਵੀ ਤੈਨੂੰ ਕੁੜੀ ਨੀ ਦੇਣੀ ਕਿਸੇ ਨੇ।
0: ਕਿਉਂ ਪਰ ਤੁਹਾਡੇ ਲਈ ਕਿਉਂ ਉਹ ਗਾਣਾ, ਕੀ ਇਹ ਕੈਸੀ ਯਾਦ ਤੁਹਾਡੀ ਜੁੜੀ ਉਸ ਗੀਤ ਨਾਲ?
2: ਗਾਣੇ ਲਾ ਲੈਣੇ ਸੀ ਹਨਾ, ਤਿੰਨ ਚਾਰ ਜਾਣੇ ਅਸੀਂ ਸਾਡੇ ਪੱਕੇ ਹੁੰਦੇ ਸੀਗੇ
0: ਜੀ।
2: ਤੇ ਜਿਹੜੇ ਕੰਡਕਟਰ ਹੁੰਦਾ ਸੀ ਉਹਨੂੰ ਜਾਣਦਾ ਸੀ, ਉਹ ਕਹਿੰਦਾ ਯਾਰ ਤੁਸੀਂ ਨਾ ਖੜ ਜਾ ਕਰੋ, ਮੁੰਡੇ ਖੁੰਡੇ ਹੈਗੇ ਹੋ, ਸੀਟ ਜਿਹੜੀ ਬੈਠੀ
0: 6475041557 647 5415 57।

0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses at
3: the

0: 947-835-5294।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 7999 8877 sofastudio.ca. Thank you, ji.
1: Ladies and gentlemen, you are not ready for this.
2: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਰੀਸ਼ ਸ਼ਰਮਾ.
3: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ.
2: ਸਭ ਲਈ ਯਾਦ ਰੱਖੋ ਗਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
3: ਕਾਲ 6476068110
2: ਔਰ ਵਿਜ਼ਿਟ sharmamortgages.com.
4: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ.
5: ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ, ਕਰਦੇ ਆ ਮਸਲੇ ਦਾ ਹੱਲ.
4: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ. ਕਾਲ 6477066640
6: 6747 7646. ਟਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
7: ਕਾਲ ਕਰੋ ਜੇਐਨ ਗੈਰੀ ਨੂੰ
6: 9054599553
7: 9054595533 ਤੇ.
6: ਪੀਐਨਜੀ ਸਪ੍ਰਿੰਗ ਵੀਲ ਅਲਾਈਨਮੈਂਟ.
8: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ.
9: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ.
8: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ. ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ.
9: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ. ਪਿਓਰ ਪੰਜਾਬੀ 6473381972. ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172.
10: ਸਟੀਫਨ ਫਰਨੀਚਰ ਕੀ ਧਮਾਕੇਦਾਰ ਫੈਸਟੀਵਲ ਸੀਜ਼ਨ ਸੇਲ. ਇਸ ਸਾਲ ਫੈਸਟੀਵਲ ਸੀਜ਼ਨ ਮੈਂ ਆਪਣੇ ਘਰ ਕੋ ਵੀ ਜ਼ਰੂਰ ਸਜਾਈਏ. ਆਪਣੇ ਮਨ ਪਸੰਦ, ਬੈਸਟ ਕੁਆਲਿਟੀ, ਹਾਈ ਐਂਡ ਬ੍ਰਾਂਡਡ ਫਰਨੀਚਰ ਪੇ ਕੋਈ ਵੀ ਰੀਜ਼ਨੇਬਲ ਆਫਰ ਐਕਸੈਪਟੇਬਲ ਹੋਗਾ. ਤੋ ਫਿਰ ਆਜ ਹੀ ਸਟੀਫਨ ਫਰਨੀਚਰ ਆਏ ਔਰ ਆਪਣੇ ਘਰ ਕੋ ਸਟੀਫਨ ਫਰਨੀਚਰ ਕੇ ਬੜੇ ਬੜੇ ਬ੍ਰਾਂਡਡ ਫਰਨੀਚਰ ਪੇ ਬੜੀ ਬੜੀ ਡੀਲਸ ਕਾ ਫਾਇਦਾ ਜ਼ਰੂਰ ਉਠਾਏ. ਸਰਵਿੰਗ ਸਿੰਸ 1992. ਫਾਈਨਾਂਸਿੰਗ ਆਪਸ਼ਨ ਅਵੇਲੇਬਲ. ਟੂ ਲੋਕੇਸ਼ਨਸ ਟੂ ਸਰਵ ਯੂ. 2575 ਸਟੀਲ ਐਵੇਨਿਊ ਈਸਟ, ਬ੍ਰੈਂਪਟਨ. 9057900560. 6 Marconi Court, Bolton. 9059519394. Stephen Furniture ki dhamakedar festival se hai.
11: ਨਾਲੇ ਚੋਪੜੀਆਂ, ਨਾਲੇ ਦੋ ਦੋ.
12: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ. ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
13: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ. ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ.
12: ਇੱਕ ਵਾਰ ਆਓਗੇ ਫਿਰ ਬਾਰ ਬਾਰ.

0: ਕੱਚੇ ਬੰਦੇ ਕੰਨਾਂ ਦੇ, ਕੱਚੇ ਬੰਦੇ ਕੰਨਾਂ ਦੇ, ਆਖੇ ਲੱਗ ਕੇ ਰੰਨਾਂ ਦੇ, ਝੋਲੀ ਪਾ ਸਿਆਪਿਆਂ ਨੂੰ, ਮਗਰੋਂ ਲਾਹ ਕੇ ਮਾਪਿਆਂ ਨੂੰ, ਛੱਡ ਜਾਂਦੇ ਜੋ ਰੜਿਆਂ ਦੇ, ਲਾਹਣਤ ਐਸੇ ਪੜਿਆਂ ਦੇ। ਜਦ ਕਾਕਰੋਚਾਂ ਦੀ ਪਾਰਟੀ ਦਾ ਹੋ ਐਲਾਨ ਗਏ, ਜਦ ਕਾਕਰੋਚਾਂ ਦੀ ਪਾਰਟੀ ਦੇ ਹੋ ਐਲਾਨ ਗਏ, ਪਾਗਲ ਭੇਡ ਭਗਤ ਭਮੱਕੜ ਹੋ ਹੈਰਾਨ ਗਏ, ਬਹੁਤ ਕਰਾਈ ਬੇਇੱਜ਼ਤੀ ਨਾਕਾਮ ਸਿਸਟਮ ਤੋਂ, ਨੌਜਵਾਨ ਇਕੱਠੇ ਹੋ ਕੇ ਆ ਵਿੱਚ ਮੈਦਾਨ ਗਏ, ਭ੍ਰਿਸ਼ਟਾਂ ਦੇ ਹੱਥ ਦੇ ਗਏ ਉਹ ਚਾਬੀ, ਦੇਸ਼ ਦੀ ਫਾਂਸੀ ਉੱਤੇ ਚੜ੍ਹ ਵਿਚਾਰੇ ਦੇਸ਼ ਦੇ ਨੌਜਵਾਨ ਗਏ, ਦੱਸ ਹੱਲ ਕੀ ਕਰੀਏ ਇਹਨਾਂ ਬੇਰੁਜ਼ਗਾਰਾਂ ਦਾ, ਬਜ਼ੁਰਗਾਂ ਨੂੰ ਪੁੱਛਣ ਨੇਤਾ ਸਭ ਸ਼ਮਸ਼ਾਨ ਗਏ, ਕ੍ਰਾਂਤੀ ਹੁਣ ਪਤਾ ਨਹੀਂ ਕਿਹੜੇ ਰੰਗ ਦੀ ਆਵੇਗੀ, ਨੀਲੇ ਪੀਲੇ ਚਿੱਟੇ ਹਰੇ ਹੋ ਸਭ ਇੱਕ ਜਾਨ ਗਏ, ਦਰਗਾਹਾਂ ਉੱਤੇ ਟੇਕਦੇ ਮੱਥੇ ਦੇਖ ਕੇ ਲੋਕਾਂ ਨੂੰ, ਕਹਿੰਦਾ ਦਰਗਾਹਾਂ ਉੱਤੇ ਟੇਕਦੇ ਮੱਥੇ ਦੇਖ ਕੇ ਲੋਕਾਂ ਨੂੰ, ਖੁਦ ਆਪ ਹੀ ਡੁੱਬ ਸੋਚਾਂ ਵਿੱਚ ਭਗਵਾਨ ਗਏ, ਮਦਹੋਸ਼ ਦੇ ਹੱਥ ਡੰਡਾ ਦਿਓ ਪਾ ਕੇ ਇੱਕ ਝੰਡਾ, ਕਹਿੰਦਾ ਮਦਹੋਸ਼ ਦੇ ਹੱਥ ਡੰਡਾ ਦਿਓ ਪਾ ਕੇ ਇੱਕ ਝੰਡਾ, ਦੇਸ਼ ਲਈ ਉਸਦੇ ਵੀ ਜਾਗ ਹੁਣ ਅਰਮਾਨ ਗਏ, ਦੇਸ਼ ਦੇ ਲਈ ਉਸਦੇ ਵੀ ਜਾਗ ਹੁਣ ਅਰਮਾਨ ਗਏ। ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਢਿੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸ਼ੁੱਕਰਵਾਰ ਲੈ ਲਿਆ ਕੰਮ ਗੇਟ 'ਚ ਬਣ ਗਿਆ, ਵੀਕਐਂਡ ਹੋ ਗਿਆ ਨਜ਼ਾਰੇ, ਕਿਤੇ ਸਟਾਰਟ ਕਿਤੇ ਸ਼ਾਮ ਨੂੰ, ਚਲੋ ਵੀਕਐਂਡ ਤਾਂ ਵੀਕਐਂਡ ਹੁੰਦਾ ਭਾਈ, ਸ਼ੁਕਰ ਆ ਸ਼ੁੱਕਰਵਾਰ ਆਇਆ। 22 ਮਈ 2026 ਦੇ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ ਮਾਲਟਨ ਦੇ ਵਿੱਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ ਐਨ 7 ਟੈਂਪਰੇਚਰ ਆ, ਫੀਲ ਲੈ ਕੇ 5 ਕਰਦੇ ਹਾਂ, ਠੰਡ ਆ ਥੋੜ੍ਹੀ ਜੀ, ਅਤੇ 14 ਹੈਗਾ ਦੁਪਹਿਰ ਨੂੰ ਅਤੇ ਸ਼ਾਮ ਨੂੰ 15 ਅਤੇ ਰਾਤ ਨੂੰ 13 ਟੈਂਪਰੇਚਰ। 5:46 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਦਰਸ਼ਨ, ਅਤੇ 8:44 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। 905-673-3337 'ਤੇ ਗੱਲਬਾਤ ਆਪਣੀ ਹੋ ਸਕਦੀ ਹੈ, ਕੋਈ ਟ੍ਰੈਫਿਕ ਦੀ ਗੱਲਬਾਤ, ਕੋਈ ਕੰਸਟਰਕਸ਼ਨ ਚੱਲਦੀ ਹੈ ਕਿਤੇ, ਜਾਂ ਪੁਲਿਸ ਵਾਲਿਆਂ ਨੇ ਕੋਈ ਗੱਡੀ ਗੁੱਡੀ ਘੇਰ ਕੇ ਭਾਈ ਰੋਡ ਬਲੋਕ ਕੀਤਾ ਹੋਇਆ, ਅਤੇ ਤੁਸੀਂ ਜ਼ਰੂਰ 905-673-3337 'ਤੇ ਗੱਲਬਾਤ ਕਰ ਲਿਓ, ਜੇ ਜ਼ਰੂਰੀ ਆ ਤਾਂ ਕਰ ਲਿਓ, ਜੇ ਵੈਸੀ ਹਾਜ਼ਰੀ ਹੁਜ਼ਰੀ ਲਾਉਣੀ ਆ ਫਿਰ ਚਾਹੇ ਰਹਿਣ ਦਿਓ, ਮੈਨੂੰ ਮੈਸੇਜ ਜ਼ਰੂਰ ਪਾ ਦਿਓ, ਫਿਰ ਮੈਂ ਇੱਥੇ ਹਾਜ਼ਰੀ ਤੁਹਾਡੀ ਲਾ ਲੂੰਗਾ, ਹੈ ਨਾ, ਕਿਉਂਕਿ ਅੱਜ ਖਬਰਾਂ ਕਾਫੀ ਇੰਪੋਰਟੈਂਟ ਨੇ, ਆਪਾਂ ਉੱਧਰ ਨੂੰ ਥੋੜ੍ਹਾ ਜਿਹਾ ਧਿਆਨ ਦੇ ਦਾਂਗੇ, ਬਸ ਇੰਨਾ ਗਿਆ। ਹਾਂ, ਫਰਾਈਡੇ ਮਨਾਉਣਾ, ਵੀਕਐਂਡ ਕਰਨਾ, ਅਤੇ ਫਿਰ ਆਪਾਂ ਚੱਕ ਦਾਂਗੇ ਫੱਟੇ, ਠੀਕ ਆ। 905-673-3337 ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, 416-477-2040 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ, ਅਤੇ ਜੇ ਤੁਸੀਂ ਮੈਸੇਜ ਪਾਉਣੇ ਆ ਵਟਸਐਪ ਕਰਨਾ, ਫਿਰ 647-8535-5494 'ਤੇ ਆਪਣੀ ਗੱਲਬਾਤ ਮੈਸੇਜਾਂ ਦੇ ਜ਼ਰੀਏ ਹੋ ਸਕਦੀ ਹੈ। ਅੱਜ ਫਿਰ ਕਰੀਏ ਗੱਲਾਂ ਬਾਤਾਂ, ਕੀ ਕਰਨਾ ਫਿਰ ਵੀਕਐਂਡ 'ਤੇ, ਇੱਕ ਯਾਰ ਸਬਜ਼ੀਆਂ ਸੁਬਜ਼ੀਆਂ ਜੀ ਆਪਾਂ ਲਾਉਂਦੇ ਹੁੰਦੇ ਹਾਂ, ਮਿਰਚਾਂ ਮੁਰਚਾਂ, ਗੰਢੇ, ਆਲੂ, ਹੈ ਨਾ, ਜੋ ਵੀ ਕੀ ਲਾਉਂਦੇ ਹੁੰਦੇ ਹਾਂ, ਟਮਾਟਰ, ਬੈਂਗਣੀਆਂ ਅਤੇ ਕਰੇਲੇ, ਭਿੰਡੀਆਂ, ਉਹ ਲਾਉਣ ਦਾ ਸਮਾਂ ਆ ਗਿਆ ਕਿ ਨਹੀਂ ਅਜੇ? ਹਜੇ ਹੋਰ ਅਟਕਣਾ ਪਊ 10 ਦਿਨ, ਮੈਂ ਤਾਂ ਕਈਆਂ ਨੇ ਤਾਂ ਲਾ ਵੀ ਲੂ ਦੇ ਦਿੱਤੇ, ਫੁੱਲ ਫੁੱਲ ਬਹੁਤ ਲੋਕਾਂ ਨੇ ਲਾਤੇ, ਅਸੀਂ ਵੀ ਲਾਤੇ, ਚਲੋ ਹੈ ਨਾ, ਅਤੇ ਹੋਰ ਲੋਕਾਂ ਨੇ ਵੀ ਲਾਤੇ ਕਾਫੀ, ਆਹ ਸਬਜ਼ੀਆਂ ਜਿਹੀਆਂ ਲੱਗਣ ਲੱਗ ਗਈਆਂ ਕਿ ਬਾਹਰ ਕਿਆਰੀਆਂ 'ਚ ਕਿ ਨਹੀਂ? 905-673-3337 'ਤੇ ਦੱਸ ਸਕਦੇ ਹੋ, ਅਤੇ ਲਾਈਏ, ਮੈਂ ਕਿਹਾ ਵੀਕਐਂਡ ਆਉਂਦਾ ਕੱਲ੍ਹ ਨਾ ਖਰਾਬ ਹੋ ਜਾਵੇ, ਠੰਡ ਦੇ ਮਾਰ ਦੇਵੇ, ਮਹਿੰਗੇ ਬਹੁਤ ਆ ਐਤਕੀ, ਦਾਣਾ ਮੰਡੀ ਵਾਲੇ ਦੇ ਜਾਇਓ, ਨਾਲੇ ਗਰੋਸਰੀ ਕਰ ਲਿਓ, ਨਾਲੇ ਬਾਹਰ ਸਟੋਰ ਦੇ ਲੈ ਆਇਓ ਭਾਈ, ਹੈ ਨਾ, ਇਹੀ ਕਹਿ ਸਕਦਾ ਮੈਂ ਤਾਂ। 1729 ਕੁਈਨ ਸਟੇਟ ਈਸਟ, ਬਹੁਤ ਵੱਖ ਵੱਖ ਪ੍ਰਕਾਰ ਦੇ ਬੂਟੇ ਆਏ ਹੋਏ ਆ ਉੱਥੇ, ਫੁੱਲ ਬਹੁਤ ਨੇ, ਰੇਹ ਰੂਹ ਲੈਣਾ ਤੁਸੀਂ, ਹੈ ਨਾ, ਢੇਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਲੈ ਲਿਓ ਫਿਰ ਉੱਥੋਂ, ਅਤੇ ਫਿਰ ਭਾਈ ਦਾਣਾ ਮੰਡੀ, ਸਾਡੇ ਤਾਂ ਰੂੜੀ ਕਹਿੰਦੇ ਹੁੰਦੇ ਸੀ, ਢੇਰ ਨਹੀਂ ਸਾਡੇ ਕਹਿੰਦੇ, ਸਾਡੇ ਰੂੜੀ ਕਹਿੰਦੇ ਆ, ਰੇਹ ਜਾਂ ਰੇਹ ਕਹਿੰਦੇ ਸੀ ਜਾਂ ਰੂੜੀ ਕਹਿੰਦੇ ਹੁੰਦੇ ਸੀ। ਦਾਣਾ ਮੰਡੀ, ਦਾਣਾ ਮੰਡੀ ਕਿੱਥੇ ਆ? ਕੁਈਨ ਐਂਡ ਬ੍ਰੈਮਲੀ ਦਾ ਖੂੰਜਾ, 905-286-9957 1729 ਕੁਈਨ ਸਟਰੀਟ ਈਸਟ ਬ੍ਰੈਂਪਟਨ, ਨਾਲੇ ਭਾਈ ਉੱਥੇ ਬ੍ਰੇਕਫਾਸਟ ਕਰਿਓ, ਜੇ ਦੁਪਹਿਰ ਨੂੰ ਗਏ ਲੰਚ ਕਰ ਲਿਓ, ਰਾਤ ਨੂੰ ਗਏ ਡਿਨਰ ਕਰਿਆ, ਨਾਲੇ ਸਮਾਨ ਲੈ ਆਇਓ, ਲੈ ਨਾਲੇ ਦੋ ਦੋ ਨਾਲੇ ਚੋਪੜੀਆਂ, ਹੋਰ ਕੀ ਚਾਹੀਦਾ। ਅਤੇ ਕੱਚਾ ਮੀਟ ਲਿਆਉਣਾ ਚਾਹੁੰਦੇ ਹੋ ਤੁਸੀਂ, ਚਿਕਨ ਲਿਆਉਣਾ, ਗੋਟ ਮੀਟ ਲੈ ਕੇ ਆਉਣਾ, ਤੁਸੀਂ ਫਿਸ਼ ਲੈ ਕੇ ਆਉਣੀ ਆ, ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸੰਪਰਕ ਕਰ ਲਿਓ। ਆਟੇ ਕਿਸੇ ਪ੍ਰਕਾਰ ਦੇ ਵੀ ਲਿਆਉਣੇ ਆ, ਦੁੱਧ ਲੈ ਕੇ ਆਉਣੇ ਆ, ਬਟਰ ਲੈ ਕੇ ਆਉਣੇ ਆ, ਗਰੋਸਰੀ 'ਤੇ ਜਾਣੇ ਕੋਈ ਵੀ ਸਮਾਨ, ਗੁੜ ਸ਼ੱਕਰ ਲੈ ਕੇ ਆਉਣੇ ਆ, ਚੀਨੀ ਲੈ ਕੇ ਆਉਣੀ ਆ, ਕੈਚਅਪ ਲੈਣੀ ਆ, ਗੰਢੇ ਲੈਣੇ ਆ, ਲਾਲ ਪੀਲੇ, ਹੈ ਨਾ, ਦਾਲਾਂ ਲੈਣੀਆਂ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਰੱਖਿਆ ਪਿਆ ਐਨ ਪੂਰਾ। ਉਹਨਾਂ ਨੇ ਬਾਸਮਤੀ ਰਾਈਸ ਦਾਵਤ ਵਾਲੇ ਲੈ ਲਿਓ, ਅਸੀਂ ਮੈਂ ਦਾਵਤ ਵਾਲੇ ਖਾ ਕੇ ਖੁਸ਼ ਹਾਂ। ਬਾਕੀ ਹੋਰ ਵੱਖ ਵੱਖ ਵੀ ਹੈਗੇ, ਇੰਡੀਅਨ ਕਿਹੜੇ ਹੁੰਦੇ ਉਹ ਵੀ ਹੁੰਦੇ ਗਏ ਨੇ, ਹੈ ਨਾ। ਅਤੇ ਚਾਹ ਕੇ ਆਇਓ ਫਿਰ, ਕਿੱਥੇ ਜਾਣਾ, ਦਾਣਾ ਮੰਡੀ ਸੁਪਰ ਮਾਰਕੀਟ, ਸੱਚੀ ਇੱਕੋ ਸਟੋਰ ਆ ਆਪਣਾ, ਬਸ 905-286-9957, 905-286-9957 'ਤੇ ਸੰਪਰਕ ਕਰ ਲਿਓ। ਸੰਧੂ ਸਾਹਿਬ ਤੁਹਾਡੀ ਕਾਲ ਆਉਂਦੀ ਸੀ, ਕੱਟ ਗਈ। ਹਾਂ ਲਖਵਿੰਦਰ ਭਾਈ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਨੇ ਗਾ
1: ਭਾਈ, ਸਤਿ ਸ਼੍ਰੀ ਅਕਾਲ
0: ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ,
1: ਗੁੱਡ ਮਾਰਨਿੰਗ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ ਭਾਅ ਜੀ,
0: ਗੁੱਡ ਮਾਰਨਿੰਗ।
1: ਸਬਜ਼ੀਆਂ ਦੀ ਗੱਲ ਕਰ ਰਹੇ ਸੀ ਭਾਅ ਜੀ,
0: ਹਾਂਜੀ,
1: ਸਬਜ਼ੀਆਂ ਲਾਤੀਆਂ ਪਿਛਲੇ ਹਫ਼ਤੇ ਦੀਆਂ, ਹੁਣ ਸਬਜ਼ੀਆਂ ਦਾ ਟਾਈਮ ਬਿਲਕੁਲ ਸਹੀ ਹੈ,
0: ਸਹੀ ਆ ਟਾਈਮ, ਹੈ ਨਾ।
1: ਹਾਂ, ਕਿਉਂਕਿ ਇੰਨੀ ਠੰਡ ਨਹੀਂ ਹੈਗੀ, ਨਹੀਂ ਤੇ ਅੱਗੇ ਤੇ ਉਹ ਜਿਹੜੇ ਮਾਈਨਸ ਦੇ ਵਿੱਚ ਚਲਾ ਜਾਂਦਾ ਨਾ ਟੈਂਪਰੇਚਰ, ਉਹ ਕੰਮ ਖਰਾਬ ਹੁੰਦਾ ਜਦੋਂ ਜੀਰੋ 3-4 degrees ਦਾ ਟੈਂਪਰੇਚਰ ਹੋਵੇ, ਤਾਂ ਇੱਕ ਅੱਧੇ ਦਿਨ ਨਾਲ ਹੁਣ ਕੋਈ ਫਰਕ ਨਹੀਂ ਪੈਣਾ, ਅੱਗੋਂ ਟੈਂਪਰੇਚਰ ਬਹੁਤ ਵਧੀਆ, ਸਬਜ਼ੀ ਲਾ ਦਿਓ, ਬੂਟੇ ਮੈਂ ਤਾਂ ਲਾਏ ਆ ਵਧੀਆ, ਸੋਹਣੀ ਸਬਜ਼ੀ ਲਿਆਂਦੀ ਉਹਨਾਂ ਕੋਲੋਂ ਨਾ, ਜਿਹੜੇ ਆਪਣੇ ਬ੍ਰਾਹਮਣੀ ਤੇ ਆ, ਬ੍ਰਾਹਮਣੀ ਤੇ ਉਹਦੇ ਤੇ ਦਿਕਸੀ ਪੈਂਦੀ ਖਰੇ, ਕਿਹੜੀ ਪੈਂਦੀ ਯਾਰ, ਸਟੋਰ ਦਾ ਨਾਂ ਭੁੱਲ ਗਿਆ, ਉਹਨਾਂ ਦੀ ਪਨੀਰੀ ਭਾਜੀ ਬੜੀ ਵਧੀਆ, ਸੱਚੀ ਗੱਲ,
0: ਠੀਕ ਆ, ਲੈ ਮੰਗਾਉਂਦੇ ਆ ਫਿਰ ਆਪਾਂ,
1: ਲਾਓ ਲਾਓ ਭਾਜੀ ਸਬਜ਼ੀਆਂ ਸਾਰੇ ਲਾਓ, ਤੇ ਕਿਉਂਕਿ ਸਬਜ਼ੀ ਲਾ ਲਓਗੇ ਚੰਗੇ ਰਹੋਗੇ, ਕਿਉਂਕਿ ਆਪਣੀ ਔਰਗੈਨਿਕ ਸਬਜ਼ੀ ਤੁਸੀਂ ਖਾ ਸਕਦੇ ਹੋ,
0: ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ।
1: ਤੇ ਤੁਸੀਂ ਭਾਜੀ ਮਿੱਟੀ ਦੀ ਗੱਲ ਕਰਦੇ ਸੀ, ਹੈ ਨਾ,
0: ਹਾਂਜੀ,
1: ਮਿੱਟੀ ਇੱਕ ਤੇ ਹੁੰਦੀ ਹੈ ਜਿਹੜੀ ਗਰੋ ਮੈਕਸ ਮਿੱਟੀ ਨੀ ਹੁੰਦੀ, ਸਬਜ਼ੀ ਵਾਸਤੇ ਬਹੁਤ ਵਧੀਆ ਮਿੱਟੀ, ਉਹ ਮਹਿੰਗੀ ਹੈ, ਸਾਰੀਆਂ ਮਿੱਟੀਆਂ ਨਾਲੋਂ ਮਹਿੰਗੀ ਮਿੱਟੀ ਉਹੀ ਹੈ, ਉਹਨੂੰ ਕਹਿੰਦੇ ਨੇ ਗਰੋ ਮੈਕਸ, ਉਹ ਭਾਜੀ ਜਿਹੜੇ ਜਿਹੜੀ ਗਰੋ ਮੈਕਸ ਆ ਨਾ, ਇਹ ਜਿਹੜੇ ਆ ਦਰਖਤ ਆ ਨਾ, ਇਹਨਾਂ ਦੀ ਪਤਾ ਨੀ ਉਹਦੇ ਬਣਾਉਂਦੇ ਆ, ਉਹ ਪੂਰੀ ਵਧੀਆ ਮਿੱਟੀ ਹੁੰਦੀ ਹੈ, ਉਹ ਤੁਸੀਂ ਮਿੱਟੀ ਪਾ ਕੇ ਦੇਖੋ ਨਾ ਯਾਰ, ਆ ਸਬਜ਼ੀ ਵੇਖੋ ਕਿਵੇਂ ਆਉਂਦੀ,
0: ਕਿਆ ਬਾਤ,
1: ਫਿਰ ਤੁਹਾਨੂੰ ਮੁੜ ਕੇ ਨਾ 2-4 ਫਿਰ ਮਿੱਟੀ ਪਾਉਣ ਦੀ ਲੋੜ ਨੀ।
0: ਅੱਛਾ,
1: ਹਾਂਜੀ ਹਾਂਜੀ, ਉਹ ਮਿੱਟੀ ਬਹੁਤ ਤਾਕਤ ਹੁੰਦੀ ਉਹਦੇ ਵਿੱਚ,
0: ਲੈ
1: ਬਿਲਕੁਲ। ਤੇ ਭਾਜੀ ਬਾਕੀ ਪ੍ਰੋਗਰਾਮ ਵਧੀਆ ਚੱਲ ਰਿਹਾ, ਕਰਦੀ ਕਲਾ ਪ੍ਰੋਗਰਾਮ ਵੀਰ, ਸਾਰੇ ਸਰੋਤਿਆਂ ਨੂੰ ਅੱਗੇ ਸਤਿ ਸ਼੍ਰੀ ਅਕਾਲ,
0: ਥੈਂਕ ਯੂ ਸੋ ਮਚ, ਥੈਂਕ ਯੂ,
1: ਸਤਿ ਸ਼੍ਰੀ ਅਕਾਲ।
0: ਸੁਖਵਿੰਦਰ ਬਰਾੜ ਇੱਕ ਆਈਡੀਆ ਆਉਂਦੀ ਸੀ, ਉਹ ਵੀ ਕੱਟ ਗਿਆ ਫੋਨ, ਭਾਜੀ ਕਾਹ ਤੋਂ ਕੱਟੀ, ਕਾਹ ਤੋਂ ਜਾਂਦੇ ਹੋ, ਆ ਜਾਓ ਲੰਘਿਆ ਹੋ, ਕੋਈ ਨਹੀਂ, ਚਲੋ ਮੁਲਤਾਨੀ ਸਾਹਿਬ ਦਾ ਮੈਸੇਜ ਭਾਜੀ ਸੁਣਦਾ ਆਇਆ ਸੀ, ਨਵੀਰ ਕੁੰਬੜ ਤੋਂ ਸੰਧੂ ਸਾਹਿਬ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ, ਅਤੇ 34-34 ਤੋਂ ਮੁਲਤਾਨੀ ਭਾਜੀ ਦਾ ਵੀ ਮੈਸੇਜ ਆਇਆ, ਹੱਥ ਖੜ੍ਹੇ ਕਰਕੇ ਸਤਿ ਸ਼੍ਰੀ ਅਕਾਲ ਬਾਈ, ਇਹਨਾਂ ਨੇ ਸਤਿ ਸ਼੍ਰੀ ਅਕਾਲ ਕਹਿੰਦੇ, 10-37 ਤੋਂ ਕੰਗ ਸਾਹਿਬ, ਥੈਂਕ ਯੂ ਸੋ ਮੱਚ ਤੁਹਾਡਾ ਵੀ, ਅਤੇ 42-30 ਤੋਂ ਵੀ ਪੁਲਿਸ ਇਨਵੈਸਟੀਗੇਸ਼ਨ ਔਨ ਹਾਈਵੇ 401 ਈਸਟ ਬੌਂਡ ਔਨ ਰੈਂਪ ਐਟ ਮੇਵਸ ਰੋਡ ਮਿਸਿਸ ਹੈਗਾ ਆਰਲਾਈਨਸ ਕਲੋਜ਼ਡ। ਲਓ ਜੀ, ਜਿਹੜੇ ਉੱਧਰ ਨੂੰ ਜਾ ਰਹੇ ਆ ਭਾਈ, ਧਿਆਨ ਰੱਖਿਓ, ਹਾਈਵੇ 401 ਤੇ ਈਸਟ ਬੌਂਡ ਔਨ ਰੈਂਪ ਮੇਵਸ ਰੋਡ 'ਤੇ ਮਿਸਿਸ ਹੈਗਾ, ਸਾਰੀਆਂ ਲਾਈਨਾਂ ਕਹਿੰਦੇ ਕਲੋਜ਼ ਕੀਤੀਆਂ ਹੋਈਆਂ ਨੇ। ਚਲੋ ਥੈਂਕ ਯੂ ਭਾਅ ਜੀ ਅਪਡੇਟ ਲਈ ਤੁਹਾਡਾ, ਤੁਹਾਡਾ ਨਾਮ ਨਹੀਂ ਮੇਰੇ ਕੋਲ, ਗੈਰੀ ਬਾਈ ਜੀ, ਅੱਛਾ ਹਾਂ ਗੈਰੀ ਬਾਈ ਜੀ, ਥੈਂਕ ਯੂ ਸੋ ਮੱਚ, ਅਤੇ ਸਤਨਾਮ ਭਾਅ ਜੀ ਦਾ ਵੀ ਮੈਸੇਜ ਆ, ਸਤਿ ਸ਼੍ਰੀ ਅਕਾਲ ਦਾ, ਥੈਂਕ ਯੂ ਸਰ, ਅਤੇ 23-96 ਤੋਂ

0: हां जी
1: 884 चरंजा छियासी संपर्क किया जा सकता। अपने संधु साहब सत श्री अकाल जी आनो
2: फिर
1: है बंद हो जाती है ना
2: ਯੰਤਰ
1: ਜਿਹਾ ਕਰਦੇ ਆ ਸੰਧੂ ਸਾਹਿਬ ਇਹਦਾ ਹਨਾ ਹੱਲ ਕਰੀਏ ਸੋਚੀਏ
2: ਇਹਦਾ ਹੱਲ ਤੇ ਇਹੀ ਆ ਕਿ ਮਤਲਬ ਦੋ ਫੋਨ ਲਾ ਲੋ ਇੱਕ ਤੇ ਸੁਣੀ ਜਾ ਇੱਕ ਤੇ ਡਾਇਲ ਕਰੀ ਜਾ
1: ਚੁੱਪ ਦਾ ਹੀ ਭਲਾ
2: ਚੁੱਪ ਵਾਲੀ ਕਿਹੜੀ ਗੱਲ ਦੱਸੋ ਅੱਜ ਅਸੀਂ ਪੈਸੇ ਵੀ ਭਰ ਦੇਣੇ ਘੱਟ ਦੇਣੇ
1: ਇਹ ਤਾਂ ਚੀਜ਼ ਆ ਹੁਣ
2: ਤੁਹਾਨੂੰ ਪਤਾ ਗੋਰੇ ਕਿੱਦਾਂ ਤੁਹਾਡੇ ਨਾਲ ਮਨੀ ਗ੍ਰੈਬ ਕਰਦੇ
1: ਜਿੱਦਣ
2: ਤੱਕ ਤੁਹਾਡਾ ਰਾਤ ਦਾ ਟੈਂਪਰੇਚਰ ਡਬਲ ਜਿਟ ਨਹੀਂ ਜਾਂਦਾ ਤਦ ਤੱਕ ਸਬਜ਼ੀ ਲਾਉਣ ਦਾ ਸਾਰਾ ਕੁਝ ਸਬਜ਼ੀਆਂ ਮਿਰਚਾਂ ਮੁਰਚਾਂ ਝੱਟ ਬਹਿ ਜਾਂਦੀਆਂ
1: ਕੈਂਡੀਡੇਟ ਜਿਹੜਾ ਮਰਜ਼ੀ ਹੋਵੇ ਚਾਹੇ ਆਪਾਂ ਕਿਸੇ ਨੂੰ ਪਸੰਦ ਕਰੀਏ ਨਾ ਕਰੀਏ ਡਜ਼ਨਟ ਮੈਟਰ ਪਰ ਜਿਹੜਾ ਬੰਦਾ ਆਪਾਂ ਨੂੰ ਐਡ ਦਊਗਾ ਪੈਸੇ ਦਊਗਾ ਉਹਦੀ ਐਡਵਰਟਾਈਜ਼ਮੈਂਟ ਇੱਥੇ ਬੋਲੀ ਜਾਊਗੀ ਬੋਰਡਰ ਪਾਉਣੀ ਨਾ ਪਾਉਣੀ ਤੁਹਾਡਾ ਆਪਣਾ ਹੱਕ ਹੋਊਗਾ ਆਪਣਾ ਹੱਕ ਹੋਊਗਾ ਪਰ ਇਹ ਨੀ ਤੁਸੀਂ ਕਹਿ ਸਕਦੇ ਵੀ ਇਹ ਜੀ ਪੈਸਿਆਂ ਦੇ ਭੁੱਖੇ ਆ ਇਹ ਜੀ ਬਕਾਊ ਆ ਜੀ ਫਲਾਨਾ ਜੀ ਧਮਕਾਨਾ ਜੀ ਮੈਨੂੰ ਨੀ ਕਿਸੇ ਨੇ ਕਹਿਣਾ ਆਪਾਂ ਪਹਿਲਾਂ ਦੱਸ ਦਿੰਦੇ
2: ਬਿਲਕੁਲ ਜੀ ਤੁਹਾਡੇ ਖਰਚੇ ਨੇ ਤੁਸੀਂ
1: ਹਾਂ ਇੱਥੇ ਕੌਲਾ ਗੁੱਲਾ ਵਾਲਿਆਂ ਦਾ ਸਾਨੂੰ ਕੋਈ ਉਹ ਨੀਗਾ ਵੀ ਕੱਲ ਨੂੰ ਆ ਕੇ ਅਗਲਾ ਕਹਿੰਦਾ ਵੀ ਦੂਜੇ ਤੇ ਕਿਸੇ ਰੇਡੀਓ ਜਾ ਕੇ ਉਹ ਤਾਂ ਜੀ ਵਿਕ ਗਏ ਜੀ ਉਹ ਫਲਾਨਾ ਅੱਜ ਸਿੱਧਾ ਐਲਾਨ ਕਰ ਦਿੰਦੇ ਆ ਚਾਹੇ ਪੈਟਰਿਕ ਵਰੋਨ ਸਾਹਿਬ ਆਪਾਂ ਨੂੰ ਪੈਸੇ ਦੇਣ ਉਹਨਾਂ ਦੀ ਐਡ ਵੀ ਬੋਲਾਂਗੇ ਚਾਹੇ ਡਾਕਟਰ ਆਜ਼ਾਦ ਉਹਨਾਂ ਦੇ ਚਲੋ ਹੁਣ ਤਾਂ ਉਹ MC 'ਚ ਖੜ ਗਏ ਉਹਨਾਂ ਦੇ ਵੀ ਬੋਲਾਂਗੇ ਅਵੀ ਧਾਲੀ ਵਾਲ ਖੜਾ ਰਿਹਾ ਮੁੰਡਾ ਆਪਣੇ ਉਹਨਾਂ ਦੀ ਵੀ ਬੋਲਾਂਗੇ ਜਿਹੜਾ ਬੰਦਾ ਪੈਸੇ ਦਊਗਾ ਸਾਨੂੰ ਤਾਂ ਅਸੀਂ ਤਾਂ ਬਾਈ ਜੀ ਠੋਕ ਕੇ ਬੋਲਾਂਗੇ ਵੋਟ ਪਾਉਣਾ ਨਾ ਪਾਉਣਾ ਤੁਹਾਡੀ ਆਪਣੀ ਮਰਜ਼ੀ ਅਸੀਂ ਤਾਂ ਸੁਣਾਉਣਾ ਤੁਹਾਨੂੰ ਤੁਸੀਂ ਸੁਣਨਾ ਨਾ ਸੁਣਾ ਤੁਹਾਡੀ ਮਰਜ਼ੀ ਕਿਉਂ ਜੀ
2: ਨਿਆਣੇ
1: ਵੀ ਪਾਲਣੇ ਆ
2: ਠੀਕ ਹੈ ਸੁਣਦੇ
1: ਬਿਲਕੁਲ ਬਿਲਕੁਲ ਥੈਂਕ ਯੂ ਆਪਣੇ ਕੱਟ ਗਏ ਸੰਧੂ ਸਾਹਿਬ ਚਲੋ ਵਧੀਆ ਹੋ ਗਿਆ 47-01 ਆਪਣੇ ਪ੍ਰੋਫੈਸਰ ਸਾਹਿਬ ਨੰਗਾ
3: ਸਤਿ ਸ੍ਰੀ ਅਕਾਲ ਜੀ ਮੈਨੂੰ ਪਤਾ ਨੀ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਦੱਸਿਆ ਇਜਾਜ਼ਤ ਦੇ
1: ਹਾਂ ਹੋ ਗਈ ਗੱਲ ਹੋ ਗਈ ਬਈ ਆਵਾਜ਼ ਨਹੀਂ ਆਉਂਦੀ ਉਧਰ ਹਾਂ
3: ਹਾਂਜੀ ਚਲੋ ਅੱਛਾ ਮੈਂ ਕਹਿੰਦਾ ਸੀ ਮੈਂ ਤੁਹਾਨੂੰ ਅੱਜ ਕਰਨੀ ਸੀ ਕਰਨੀ ਕਰ ਲਈ ਮੈਂ ਕਿਹਾ ਤੁਸੀਂ ਮੈਸਾਂ ਦੀ ਕਹਾਣੀ ਸੁਣੀ ਆ
1: ਨਹੀਂ ਤੁਸੀਂ ਸੁਣਾ ਦੋ ਜੀ ਛੋਟੀ ਜੀ ਆ
3: ਨਹੀਂ ਉਹ ਮੁੱਖ ਮੰਤਰੀ ਸਾਹਿਬ ਦੇ ਮੂੰਹ ਤੋਂ ਜਾਂਦੀ ਆ ਮੇਰੇ ਮੂੰਹ ਤੋਂ
1: ਮੈਸਾਂ ਦੀ ਮੇਰੇ ਧਿਆਨ ਚ ਨਹੀਂ ਜਿਆਦਾ ਹਿੰਟ ਦੋ ਮਾੜਾ ਜਿਹਾ
3: ਉਹਨਾਂ ਨੇ ਸੁਣਾਈ ਸੀ ਕੱਲ
1: ਅੱਛਾ
3: ਉਹ ਸੁਣਿਓ ਚੋਰ ਦੀ ਸੁਣਾਈ ਸੀ ਮੈਸਾਂ ਦੇ ਚੋਰ ਦੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਫਿਰ ਇਹੀ ਜਿਹੀਆਂ ਗੱਲਾਂ ਤਾਂ ਬਹੁਤ ਸੁਣਾਉਂਦੇ ਆ ਨਾ ਮੁੱਖ ਮੰਤਰੀ ਆ ਪੰਜਾਬ
1: ਦੇ ਮੇਰੇ ਧਿਆਨ ਚ ਨੀ ਹੁਣ ਹੋ ਸਕਦਾ ਮੇਰੇ ਦਿਮਾਗ ਚ ਹੋਵੇ ਕੋਈ ਇਹੋ ਜਿਹੀ ਹੁਣ ਗੱਲ ਨਹੀਂ ਇਹੋ ਜਿਹੀ ਹੈ ਨਹੀਂ
3: ਚਲੋ ਕੋਈ ਨਾ ਲਾ ਕੇ ਦੇਖ ਸੁਣ ਲਿਓ ਬਸ ਫਿਰ ਆਪਣਾ ਟਾਈਮ ਖਰਾਬ ਹੁੰਦਾ
1: ਥੈਂਕ ਯੂ ਅਮਰਜੀਤ ਮਲਤਾਨੀ ਭਾਈ ਸਤਿ ਸ੍ਰੀ ਅਕਾਲ ਜੀ ਜੀ ਆਨੂੰ
4: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ
1: ਆਨੂੰ
4: ਜੀ ਹੋਰ ਸੁਣਾਓ ਭਾਈ ਜੀ ਸਭ ਠੀਕ ਠਾਕ ਜੀ
1: ਹਾਂਜੀ ਬੱਚੇ ਠੀਕ ਬਾਪੂ ਠੀਕ ਸਭ ਮਾਰਦੇ ਅੱਠੇ ਨਿਆਣੇ ਤੁਸੀਂ ਸੁਣਾਓ ਇੱਧਰ ਕਿੱਦਾਂ
4: ਬਹੁਤ ਵਧੀਆ ਸਭ ਠੀਕ ਠਾਕ ਜੀ ਬਾਕੀ ਸਭ ਹੈਪੀ ਫਰਾਈਡੇ ਜੀ ਸਾਰਿਆਂ ਨੂੰ ਸਭ ਖੁਸ਼ ਰੱਖੇ ਸੋਹਣਾ ਵੀਕਐਂਡ ਜਾ ਜੀ ਸਰ ਤੇ ਇੱਕ ਨਵੀਂ ਜਿਹੜੀ ਪਾਰਟੀ ਉੱਠੀ ਸੋਸ਼ਲ ਮੀਡੀਆ ਦਾ ਭਾਜੀ ਉਹਨਾਂ ਦੇ ਬੱਲੇ ਬੱਲੇ ਕਰਾਈ ਹੈ ਜੀ
1: ਹਾਂਜੀ ਬਿਲਕੁਲ ਤਾਂ ਹੀ ਪੜਿਆ ਉਹਨਾਂ ਦਾ ਮੈਸੇਜ ਹਾਂ
4: ਕਮਾਲ ਕਰਦੀ ਜੀ ਵੈਸੇ ਦੇਖੋ ਕਿੰਨੇ ਫੋਲੋਅਰ ਹੋ ਗਏ ਜੀ ਉਹਨਾਂ ਦੇ
1: ਬਿਲਕੁਲ ਬਿਲਕੁਲ
4: ਹਾਂ ਜੀ ਓਕੇ ਧੰਨਵਾਦ।

0: ਵੀਰੇ,
1: ਥੈਂਕ ਯੂ, ਥੈਂਕ ਯੂ, ਥੈਂਕ ਯੂ। ਡਾਕਟਰ ਸਾਹਿਬ ਜੁੜ ਗਏ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਦੇਖ ਲਓ ਤੁਹਾਡੇ ਆਉਣ ਤੋਂ ਪਹਿਲਾਂ ਹੀ ਨੰਬਰ ਬਣਦੇ ਆਪਾਂ
2: ਸਾਰੇ ਭੈਣ ਭਰਾ। ਸਤਿ ਸ਼੍ਰੀ ਅਕਾਲ ਜੀ।
1: ਭਾਜੀ ਕਹਿੰਦੇ ਮੈਂ ਬੈਰੀ ਨੂੰ ਜਾ ਰਿਹਾ, ਮੈਂ ਕਹਿੰਦੇ ਮਿਲਣਾ ਡਾਕਟਰ ਸਾਹਿਬ ਨੂੰ ਅੱਜ।
2: ਮੈਂ ਅੱਜ ਆਖਿਆ ਭਾਜੀ ਸੁੱਤੇ ਰਹਿ ਗਏ ਅੱਜ ਆਪਦੇ।
1: ਲੈ ਲੈ ਲੈ, ਦੋ ਦੋ ਤਿੰਨ ਜਾਣਿਆਂ ਨੇ ਤਾਂ ਨੰਬਰ ਦੇ ਵੀ ਦਿੱਤੇ ਆਪਾਂ ਹੁਣ ਤੱਕ।
2: ਅਸੀਂ ਆਉਂਦਿਆਂ ਠੀਕ ਕਰ ਦੇਣੇ ਆ ਜੀ।
1: ਬਸ ਠੀਕ ਆ। 416-884-5456 ਕੀ ਕਹਿਣਾ ਚਾਹੁੰਦੇ ਡਾਕਟਰ ਸਾਹਿਬ, ਕਿੱਥੇ ਆਉਣ ਤੇ ਕਿੰਨੇ ਤੋਂ ਕਿੰਨੇ ਮਿਲਣਾ ਤੁਸੀਂ ਉਹਨਾਂ ਨੂੰ?
2: ਦਸ ਵਜੇ ਤੋਂ ਲੈ ਕੇ 6:30 ਵਜੇ ਤੱਕ। ਤੇ ਜਿੰਨੀ ਮਰਜ਼ੀ ਦਰਦ ਆ ਕਿਸੇ ਦੇ, ਗੋਡੇ ਨੂੰ, ਬੈਕ ਨੂੰ, ਨੈਕ ਨੂੰ, ਬਸ ਦੋ ਤਿੰਨ ਵਾਰ ਚ ਨਿਕਲ ਜੂ ਸਾਰੀ ਜੀ।
1: ਕੀ ਬਾਤ ਆ,
2: ਪੇਸ਼ੈਂਟ ਰੱਖ ਕੇ ਆਓ ਤੇ ਠੀਕ ਕਰਕੇ ਭੇਜਾਂਗੇ। ਹਾਂਜੀ,
1: ਵੈਰੀ ਗੁੱਡ।
2: ਇੰਸ਼ੋਰੈਂਸ ਸਾਰੀਆਂ ਕਵਰ ਕਰਦੇ ਆ, ਕੋਈ ਝਟਕਾ ਨੀ ਮਾਰਦੇ, ਕੋਈ ਮਾਲਚ ਨੀ ਕਰਦੇ। ਔਰ ਰਿਜ਼ਲਟ 15 ਮਿੰਟ ਚ।
1: ਅੱਛਾ, ਸਿੱਧਾ ਹੀ?
2: ਸਿੱਧਾ ਹੀ 15 ਮਿੰਟ ਚ। ਤੇ ਹੋਰ ਚ ਕੀ ਚਾਹੀਦਾ? ਬਸ ਸਾਰਾ ਕੁਛ
1: ਚਾਹੀਦਾ। ਗੱਲ ਤਾਂ ਸਹੀ ਆ, ਹੋਰ ਕੀ ਚਾਹੀਦਾ?
2: ਹਾਂਜੀ, ਬਾਕੀ ਜਿਹੜੇ ਭੈਣ ਭਰਾ ਥੱਕ ਚੁੱਕਾ ਫਿਜ਼ੀਓਥੈਰੇਪੀ ਖੁਰਾਕ ਲਾ ਕੇ, ਉਹ ਜ਼ਰੂਰ ਆਉਣ। ਤੇ ਮੋਢੇ ਨੂੰ, ਮੋਸਟਲੀ ਸ਼ੋਲਡਰ ਪੇਨ ਬਹੁਤ ਜ਼ਿਆਦਾ ਇੱਥੇ, ਮੋਢਿਆਂ ਦੀ, ਨੈਕ ਦੀ ਬਹੁਤ ਜ਼ਿਆਦਾ ਪ੍ਰੋਬਲਮ, ਔਰ ਉਹ ਛੇਤੀ ਕਵਰ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ।
2: ਰਾਈਟ ਵੇ ਤੁਹਾਨੂੰ ਰਿਜ਼ਲਟ ਮਿਲੂਗਾ ਜੀ।
1: ਬਿਲਕੁਲ,
2: ਸੋ ਜ਼ਰੂਰ ਆਉਣ ਜੀ ਸਾਰੇ ਭੈਣ ਭਰਾ। ਸਤਿ ਸ਼੍ਰੀ ਅਕਾਲ।
1: 416-884-5456 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਅੱਜ ਸ਼ੁੱਕਰਵਾਰ ਆ, ਕੱਲ੍ਹ ਨੂੰ ਸ਼ਨੀਵਾਰ ਆ, ਪਰਸੋਂ ਨੂੰ ਐਤਵਾਰ ਆ, ਵੀਕਐਂਡ 'ਤੇ ਵੀ ਜਾ ਸਕਦੇ ਹੋ ਤੁਸੀਂ। ਮੰਡੇ ਟੂ ਸੰਡੇ ਸੱਤੇ ਦਿਨ 416-884-5456 ਦੇ ਇੱਕ ਵਾਰ ਫੋਨ ਕਰ ਲਿਓ, ਅਪੋਇੰਟਮੈਂਟ ਬਣਾ ਲਿਓ, ਅਤੇ ਜ਼ਰੂਰ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਤੁਹਾਡੇ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕੋਈ ਦਰਦ ਆ, ਪੇਨ ਆ, ਉਹ ਕਹਿੰਦੇ ਜੇ ਡਾਕਟਰ ਨੇ ਤੁਹਾਨੂੰ ਹੋਸਪਿਟਲ ਵਾਲਿਆਂ ਨੇ ਕਹਿਤਾ ਵੀ ਤੁਹਾਡੇ ਗਿੱਟੇ ਗੋਡੇ ਸੋਰੀ ਕੱਲ੍ਹ ਨੂੰ ਬਦਲਣੇ ਆ, ਉਹਨਾਂ ਦਾ ਵੀ ਇਲਾਜ ਕਹਿੰਦੇ ਇੱਕ ਵਾਰ ਹੈਗਾ, ਦਿਖਾ ਕੇ ਜ਼ਰੂਰ ਜਾਇਓ।
2: 416-884-5456
1: 416-884-5456 ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ। ਬਿਲਕੁਲ ਜੀ, ਅਤੇ ਆਪਾਂ, ਮੈਂ ਤੁਹਾਨੂੰ ਗਾਣਾ ਸੁਣਾਵਾਂ, ਇੱਕ ਬਿੱਟੂ ਖਾਨੇ ਵਾਲਿਆਂ ਨੇ ਮੈਨੂੰ ਭੇਜਿਆ ਅੱਜ ਹੁਣ ਘੰਟਾ ਕੁ ਪਹਿਲਾਂ ਹੀ। ਕਿੰਨਾ ਕੁ ਚਿਰ ਹੋਇਆ ਇਹਨੂੰ ਗਾਣੇ ਨੂੰ? ਹਲੇ ਤਾਂ ਥੋੜ੍ਹੇ ਹੀ ਆ ਕਿ ਆਹੋ, ਹੁਣੇ ਕੀ ਆਇਆ ਭਾਈ, ਕਿੱਥੇ ਉਹਦਾ ਆਇਆ ਨਹੀਂ ਟਾਈਮ, ਕਿੰਨਾ ਕੁ ਸੀ? ਥੋੜ੍ਹੇ ਦਿਨ ਹੋਇਆ। ਚਲੋ ਸੁਣਿਓ ਗੀਤ ਕਿੱਦਾਂ ਦਾ ਮਾੜਾ ਜਿਹਾ ਮੈਨੂੰ ਦੱਸਿਓ, ਫਿਰ ਆਪਾਂ ਫਿਰ ਜਨਮ ਪਰਮਿੰਦਰ ਲੱਭ ਲਿਓ ਨਾ, ਹੈ ਨਾ, ਇਹੀ ਕਹਿ ਸਕਦਾ ਮੈਂ ਤਾਂ। ਹੋਲਡ ਰੱਖਿਓ ਇੱਕ ਮਿੰਟ ਲਈ।

0: ਕਿਆ ਬਾਤ ਆ ਪ੍ਰਨੰਦੇ ਨੰਗੇ, ਸਤਿ ਸ੍ਰੀ ਅਕਾਲ ਜੀ, ਇਹਨੂੰ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਪ੍ਰਸਾਦ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਤੇ ਕਾਫੀ ਕਾਫੀ ਹੌਟ ਹੌਟ ਖਬਰਾਂ ਤੁਹਾਡੇ ਵੱਲੋਂ ਵੀ ਤੇ ਇਧਰੋਂ ਸਾਡੇ ਵੱਲੋਂ ਵੀ ਨੇ। ਕੀ ਕਹਿੰਦੇ, ਓਕੇ ਠੀਕ ਆ ਜੀ, ਓਕੇ ਕਹਿੰਦੇ 24 MP ਰਾਜ ਸਭਾ ਨੇ ਜਿਨ੍ਹਾਂ ਦੇ ਮਿਆਦਾਂ ਪੂਰੀਆਂ ਹੋ ਰਹੀਆਂ ਨੇ, ਉਹਨਾਂ 'ਚ ਰਵਨੀਤ ਬਿੱਟੂ ਮੇਨ ਨੇ, ਕਹਿੰਦੇ ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਜੀ, ਰਾਜ ਸਭਾ ਚੋਣਾਂ ਲਈ ਢੋਲ ਤੇ ਡਗਾ ਲੱਗ ਗਿਆ ਜੀ। ਕਿਉਂ ਲੱਗ ਗਿਆ? ਕਿਉਂਕਿ 24 ਸੀਟਾਂ ਖਾਲੀ ਹੋਣ ਜਾ ਰਹੀਆਂ ਨੇ, ਉਹਨਾਂ ਦੀ ਮਿਆਦ ਪੁੱਗ ਗਈ ਆ। ਹੁਣ ਇਹਦੇ ਵਿੱਚ ਜਿਹੜੇ 24 ਵੱਡੇ ਆਗੂ ਜਿਹੜੇ ਜਿਨ੍ਹਾਂ ਦੀ ਮਿਆਦ ਮੁੱਕੀ ਆ, ਉਹਨਾਂ ਦੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਨੇ, ਸਾਬਕਾ ਪ੍ਰਧਾਨ ਮੰਤਰੀ HD ਦੇਵ ਗੌੜਾ ਵੀ ਨੇ, ਕੇਂਦਰੀ ਮੰਤਰੀ ਜਾਰਜ ਕੁਰੀਅਨ ਵੀ ਹੈਗੇ ਆ, ਦਿਗਵਿਜੇ ਸਿੰਘ MP ਦੇ ਸਾਬਕਾ ਮੁੱਖ ਮੰਤਰੀ ਵੀ ਹੈਗੇ ਆ, ਤੇ ਨਾਲ ਦੀ ਨਾਲ ਪੰਜਾਬ ਦੇ ਮੰਤਰੀ ਰਵਨੀਤ ਬਿੱਟੂ ਵੀ ਹੈਗੇ ਆ। ਸੋ ਬਿੱਟੂ ਸਾਹਿਬ ਦੀ ਟਰਨ ਜਿਹੜੀ ਖਤਮ ਹੋ ਰਹੀ ਆ। ਸਵਾਲ ਸਭ ਤੋਂ ਵੱਡਾ ਇਹ ਆ ਕਿ ਮਲਕਾ ਅਰਜੁਨ ਖੜਗੇ ਤੇ ਬਿੱਟੂ ਨੂੰ ਜਿਹੜਾ ਦੁਬਾਰਾ ਮੌਕਾ ਮਿਲੂਗਾ, ਕਿਉਂਕਿ ਬਿੱਟੂ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ 'ਚ ਅਸੀਂ ਉਹਨਾਂ ਦੀ ਤਿੱਖੀ ਬਿਆਨਬਾਜ਼ੀ ਦੇਖ ਰਹੇ ਹਾਂ, ਅਸਲ 'ਚ ਇਹ ਰਾਜ ਹੁਣ ਖੁੱਲ ਰਿਹਾ ਕਿ ਉਹਨਾਂ ਦੀ ਟਰਨ ਖਤਮ ਹੋ ਰਹੀ ਸੀ, ਰਾਜ ਸਭਾ ਦੀ ਅਗਲੀ ਸੀਟ ਲੱਭ ਰਹੇ ਨੇ। ਵੈਸੇ ਹਰਿਆਣੇ 'ਚ ਜਦੋਂ ਪਿੱਛੇ ਇਲੈਕਸ਼ਨਾਂ ਹੋ ਕੇ ਹਟੀਆਂ ਰਾਜ ਸਭਾ ਲਈ, ਉਦੋਂ ਵੀ ਉਹਨਾਂ ਦਾ ਨਾਂ ਚੱਲਿਆ ਸੀ। ਇਸ ਵੇਲੇ ਰਾਜਸਥਾਨ ਤੋਂ ਉਹਨਾਂ ਦੀ ਟਰਨ ਖਤਮ ਹੋਣੀ ਆ। ਕੀ ਹੁਣ ਬਿੱਟੂ ਦਾ ਦੁਬਾਰਾ ਦਾ ਲੱਗੂਗਾ, ਜਾਂ ਪੰਜਾਬ ਭਾਜਪਾ 'ਚ ਜਿਵੇਂ ਲੀਡਰਾਂ ਦੀ ਬਹੁਤ ਭਰਮਾਰ ਆ ਕਿ ਬਿੱਟੂ ਦਾ ਜਿਹੜਾ ਸਿਤਾਰਾ ਹੁਣ ਡੁੱਬਣ ਵਾਲਾ ਜਾਂ ਚਮਕਣ ਵਾਲਾ, ਇਹਦਾ ਫੈਸਲਾ ਆਉਣ ਵਾਲੇ ਕੁਝ ਘੰਟਿਆਂ 'ਚ ਵੀ ਹੋ ਸਕਦਾ, ਕੁਝ ਦਿਨਾਂ 'ਚ ਵੀ ਹੋ ਸਕਦਾ।
0: ਬਿਲਕੁਲ ਕਮਲਜੀਤ ਭਾਈ, ਤੁਹਾਡੀ ਕਾਲ ਆਉਂਦੀ ਸੀਗੀ, ਦੁਬਾਰਾ ਕਰ ਲਓ, ਜਦ ਮੈਂ ਇਧਰੋਂ ਚੱਕਣ ਲੱਗਾ ਥੋੜੀ ਕੱਟ ਗਈ ਕਾਲ, ਦੁਬਾਰਾ ਕਰ ਲਓ ਮਾੜੀ ਜੀ ਕਾਲ ਤੁਸੀਂ। ਅਮਰੀਕਾ ਨੇ ਲੈਂਡਰ ਕਰਨ ਤੋਂ ਰੋਕਿਆ, ਕੈਨੇਡਾ 'ਚ ਉਤਰਿਆ ਇਬੋਲਾ ਮਰੀਜ਼ਾਂ ਵਾਲਾ ਜਹਾਜ਼। ਇਬੋਲਾ ਕੀ ਆ ਗਿਆ ਹੁਣ, ਇਹ ਨਵਾਂ ਕੀ ਸੱਪ ਕੱਟਤਾ?
1: ਨਹੀਂ ਨਵਾਂ ਨੀ ਜੀ, ਇਹ ਪੁਰਾਣਾ ਆ। ਅਸਲ ਵਿੱਚ ਵਾਇਰਸ ਦੀ ਇੱਕ ਕਿਸਮ ਆ, ਜਿਵੇਂ
0: ਉਹ ਤਾਂ ਹੰਤਾ ਕਰੇ, ਹੰਤਾ ਕਿਹੜਾ ਸੀ,
1: ਇਹ ਹੰਤਾ ਵਾਇਰਸ, ਉਹ ਇੱਕ ਵੱਖਰੀ ਵੈਰਾਇਟੀ ਆ। ਇਹ ਵੈਸੇ ਅਫਰੀਕਾ ਤੋਂ ਜ਼ਿਆਦਾ, ਅਫਰੀਕਨ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਇਬੋਲਾ ਨਾਂ ਦੀ ਇਹ ਪ੍ਰੋਬਲਮ ਚੱਲ ਹੀ ਰਹੀ ਆ। ਸੋ ਕਾਫੀ ਪੁਰਾਣਾ ਆ, ਪਰ ਲੇਟੈਸਟ ਜਿਹੜੀ ਤੁਸੀਂ ਖਬਰ ਦੱਸੀ ਆ, ਉਹ ਆਪਣੇ ਆਪ ਦੇ ਵਿੱਚ ਥੋੜੀ ਹੈਰਾਨ ਕਰਨ ਵਾਲੀ ਆ ਕਿ ਏਅਰ ਫਰਾਂਸ ਦਾ ਜਹਾਜ਼ ਜਿਹਨੇ ਅਮਰੀਕਾ 'ਚ ਲੈਂਡ ਕਰਨਾ ਸੀ, ਇਨ ਬਿਟਵੀਨ ਜਦੋਂ ਜਹਾਜ਼ ਜਾ ਰਿਹਾ ਹੁੰਦਾ ਤਾਂ ਕਾਂਗੋ ਦਾ ਰਹਿਣ ਵਾਲਾ ਇੱਕ ਵਿਅਕਤੀ ਜਿਹੜਾ ਸੀ, ਕਾਂਗੋ ਦਾ ਵਾਸੀ, ਉਹਨੂੰ ਇਬੋਲਾ ਹੋਣ ਦੇ ਜਾਂ ਉਸ ਵਿਅਕਤੀ ਦੇ ਨਾਲ ਇਨਫੈਕਟਡ ਹੋਣ ਦੇ ਲੱਛਣ ਦਿਖਾਈ ਦਿੰਦੇ ਨੇ ਵਿਦ ਇਨ ਫਲਾਈਟ। ਔਰ ਇਹ ਜਿਹੜੀ ਸੂਚਨਾ ਅਮਰੀਕਾ ਦੇ ਏਅਰਪੋਰਟਾਂ ਤੇ ਦਿੱਤੀ ਜਾਂਦੀ ਆ, ਉਸ ਤੋਂ ਬਾਅਦ ਅਮਰੀਕਨ ਜਿਹੜੇ ਏਅਰਪੋਰਟ ਅਥਾਰਟੀ ਆ ਉਹ ਜਹਾਜ਼ ਨੂੰ ਲੈਂਡ ਕਰਨ ਤੋਂ ਮਨਾ ਕਰ ਦਿੰਦੇ ਆ। ਉਸ ਤੋਂ ਬਾਅਦ ਇਹ ਜਹਾਜ਼ ਮੌਂਟਰੀਅਲ ਦੇ ਵਿੱਚ ਲੈਂਡ ਹੋ ਜਾਂਦਾ। ਸੋ ਅਮਰੀਕਾ ਦੇ ਵਿੱਚ ਲੈਂਡ ਨਹੀਂ ਹੋਇਆ, ਮੌਂਟਰੀਅਲ 'ਚ ਹੋ ਗਿਆ ਲੈਂਡ। ਭਾਈ ਹੁਣ ਇਹ ਤਾਂ ਹੁਣ ਕੈਨੇਡਾ ਦੀ ਸਰਕਾਰ ਜਵਾਬ ਦੇ ਸਕਦੀ ਆ, ਜਾਂ ਮੌਂਟਰੀਅਲ ਦੀ ਜਿਹੜੀ ਅਥਾਰਟੀ ਆ ਉਹ ਜਵਾਬ ਦੇ ਸਕਦੀ ਆ।
0: ਇਹ ਕਹਿੰਦੇ ਵੀ ਜਿੰਨੇ ਬੈਰ ਸਬੂਰ ਸਾ ਸਾਡੇ ਉਰੇ ਖੁੱਲ੍ਹਾ ਹੀ ਆ ਕੰਮ ਆ ਜਾਓ, ਜਿਹੜੀ ਕੈਨੇਡਾ ਦਾ ਕਹਿਣ ਦਾ ਭਾਵ ਇਹ ਆ ਵੀ ਖੁੱਲ੍ਹਾ ਹੀ ਆ ਕੰਮ ਆ ਜਾਓ, ਬੈਰ ਸਬੂਰ ਜਿੰਨੇ ਆਉਣੇ ਆ ਵੀ ਸਾਨੂੰ ਨੀ ਕੋਈ ਕਹਿੰਦੇ, ਅਸੀਂ ਸਾਡੇ ਕੋਲ ਪੈਸੇ ਬਹੁਤ। ਕਮਲਜੀਤ ਭਾਈ ਸਤਿ ਸ੍ਰੀ ਅਕਾਲ, ਨੰਗਾ ਜੀ ਆਨ
2: ਦੇਖੋ, ਜਿੱਥੇ ਤੱਕ ਬਿੱਟੂ ਦੀ ਗੱਲ ਆ, ਬਿੱਟੂ ਨੇ ਅਜੇ ਤੱਕ ਚਲੋ ਕਹਿੰਦਾ ਰੇਲ ਮੰਤਰੀ ਬਣਾਏ ਆ, ਉਹ ਸੋਢੇ ਦੀ ਮਸ਼ੀਨ ਤਾਂ ਲੱਗੀ ਨੀ, ਬਾਕੀ ਤਾਂ ਕੀ ਕਰਨਾ ਜਿਹੜੇ ਉਹ ਆਪਣੇ ਲਾਉਂਦੇ ਸਟੇਸ਼ਨਾਂ ਦੇ ਉੱਤੇ ਨਾ, ਤੇ ਬਾਕੀ ਭਗਵੰਤ ਮਾਨ ਦੀ ਮਾਝਾ ਦਾ ਮੈਨੂੰ ਪਤਾ ਨੀ ਉਹ ਗੱਲਬਾਤ ਕੀ ਆ, ਪਰ ਕੱਲ ਪਾਰਕ ਦੇ ਵਿੱਚ ਕ੍ਰੈਡਿਟ ਵਿਊ ਐਂਡ ਸੈਂਟਰਲ ਬੋਰਡ ਦੇ ਵਿੱਚ ਗੱਲਬਾਤ ਹੋਈ, ਤੇ ਮਾਝੇ ਦੇ ਮਾਲਵੇ ਦੇ ਕਾਫੀ 15-20 ਜਣੇ ਹੁੰਦੇ ਆ ਉੱਥੇ, ਕਈ ਵਾਰ ਤੇ ਜ਼ਿਆਦਾ ਵੀ ਹੋਏ ਬਜ਼ੁਰਗ ਪੁਰਾਣੇ, ਉਹਨਾਂ ਨਾਲ ਜਦੋਂ ਮੇਰੀ ਗੱਲਬਾਤ ਹੋਈ, ਉਹਨਾਂ ਨੂੰ ਮੈਂ ਪੁੱਛਿਆ ਜੀ ਪਾਣੀ ਜਿਹੜਾ ਇਸ ਵੇਲੇ ਆ ਰਹੀ ਆ ਵੀਡੀਓ ਵੀ ਝੋਨੇ ਦੀ ਜਿਹੜੀ ਜੀਰੀ ਆ ਉਹ ਲਾਉਣ ਲਈ ਪਨੀਰੀ ਜਿਹੜੀ ਲਾਈ ਦੀ ਆਪਾਂ ਜੀਰੀ ਦੀ ਜਾਂ ਝੋਨੇ ਦੀ, ਤੇ ਉਹ ਨਹਿਰੀ ਪਾਣੀ ਦੇ ਨਾਲ ਮਤਲਬ ਲਾਉਣਾ ਸ਼ੁਰੂ ਹੋ ਗਿਆ, ਤੇ ਸਾਰੇ ਹਲਕਿਆਂ ਦੇ ਵਿੱਚ ਪਾਣੀ ਜਿਹੜਾ ਪਹੁੰਚ ਚੁੱਕਾ ਆ, ਤੇ ਉਹਦੇ ਬਾਰੇ ਕੀ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੈ? ਤੇ ਧੂਰੀ ਤੋਂ ਹੀ ਇੱਕ ਲਾਗੇ ਹਲਕੇ ਤੋਂ ਕੋਈ ਪਿੰਡ ਆ, ਉਹਨਾਂ ਦੇ ਪੰਚਾਇਤ ਮੈਂਬਰ ਵੀ ਉਹ ਵੀ ਹੁਣੇ ਹੀ ਆਏ ਆ ਉੱਥੇ ਥੋੜੇ ਦਿਨਾਂ ਦੇ ਲਈ ਇੱਥੇ, ਉਹ ਕਹਿੰਦੇ ਜੀ ਬਿਲਕੁਲ ਇਹ ਪਹੁੰਚਿਆ ਆ, ਔਰ ਸਰਕਾਰ ਜਿਹੜੀ ਆ ਪਾਣੀ ਵਾਲੇ ਮੁੱਦੇ ਦੇ ਉੱਤੇ ਮਤਲਬ ਕੋਈ ਬੰਦਾ ਕੇਤੂ ਪ੍ਰਾਤੂ ਕਰਦੀ ਹੈ ਤਾਂ 60% ਉਹ ਕਹਿੰਦੇ ਵੀ ਸਾਡੇ ਹਲਕੇ ਦੇ ਵਿੱਚ ਵੀ ਜਿਹੜਾ ਪਾਣੀ ਆ ਜਿਹੜੇ ਨਹਿਰੀ ਪਾਣੀ ਜਿਹੜਾ ਲੱਗ ਰਿਹਾ, ਤੇ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਫਸਲ ਹੋਊਗਾ, ਧੰਨਵਾਦ ਵੀ ਜਿਹੜੇ ਥੱਲੇ ਵਾਲਾ ਪਾਣੀ ਵਿਚਾ ਰਹੇ ਨੇ ਤੇ ਬਾਕੀ ਨਹਿਰੀ ਪਾਣੀ ਜਿਹੜਾ ਯੂਜ ਕਰ ਰਹੇ ਨੇ, ਤੇ ਬਾਕੀ ਹੋਰ ਸਾਰਾ ਤੁਹਾਨੂੰ ਪਤਾ ਹੀ ਆ, ਸਰਕਾਰ ਤੇ ਸਰ ਆ ਹੀ ਰਹੀ ਆ।
0: ਥੈਂਕ ਯੂ, ਥੈਂਕ ਯੂ, ਲਵ ਯੂ, ਥੈਂਕ ਯੂ। ਬਿਲਕੁਲ ਜੀ, ਕੈਨੇਡਾ ਦੇ ਜਿਹੜਾ ਸੂਟ ਕੇਸਾਂ ਦੇ ਟੈਗ ਬਦਲਣ ਦੇ ਮਾਮਲੇ 'ਚ ਨਸ਼ਾ ਭੇਜਣ ਵਾਲਾ ਗਰੋਹ ਜਿਹੜਾ ਫੜਿਆ, 6 ਜਾਣੇ ਗ੍ਰਿਫਤਾਰ ਕਰ ਲਏ ਆ ਅਤੇ 16 ਜਾਣਿਆਂ ਨੂੰ ਮਤਲਬ ਛੱਡ ਵੀ ਦਿੱਤਾ, ਜਿਹੜੇ ਬੇਗੁਨਾਹ ਫੜੇ ਗਏ ਸੀ, ਹੈ ਨਾ। ਕੱਲ੍ਹ ਦੀ ਖਬਰ ਪਰਸੋਂ ਦੀ ਆਪਣੀ ਕਾਫੀ ਆ। ਉਹਦੇ ਨਾਲ ਹੀ ਇੱਕ ਟਰਾਂਟੋ ਦੇ ਵਿੱਚ ਜਿਹੜਾ 22 ਮਿਲੀਅਨ ਸੋਨੇ ਦੀ ਡਕੈਤੀ ਵਾਲਾ ਮਾਮਲਾ ਸੀ ਨਾ, ਉਹ ਬੰਦਾ ਏਅਰ ਕੈਨੇਡਾ ਦੇ ਵਿੱਚ ਕਰਦਾ ਸੀਗਾ ਜੋਬ, ਜਿਹਨੇ ਮੇਨ ਕਾਰਾ ਕੀਤਾ ਸੀ, ਪਰਮਿੰਦਰ ਸਿੰਘ। ਪਰਮਿੰਦਰ ਇਹਦਾ ਕੀ ਨਾਮ ਸੀ, ਮੈਨੂੰ ਖਬਰ ਕੱਢਣੀ ਪੈਣੀ, ਨਹੀਂ ਫਿਰ ਮੈਂ ਉਹ ਕਰਾਂ।
1: ਪਰਮਪਾਲ
0: ਸਿੰਘ ਸਿੱਧੂ 2008 ਤੋਂ ਕਹਿੰਦੇ ਇਹਦੇ ਦੇ ਖਿਲਾਫ ਨਸ਼ਿਆਂ ਦੇ ਕੇਸ ਚੱਲਦੇ ਸੀ, ਹੈ ਨਾ। ਲੈ ਦੇਖ ਲਓ, ਇਹ ਕਿਸੇ ਨੂੰ, ਇਹ ਕੈਨੇਡਾ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹਦੀ ਕੋਈ ਉਹ, ਜੇ ਅਸੀਂ ਨਾ ਜੋਬ ਕਰਨੀ ਹੋਵੇ ਟਰੱਕਾਂ ਦੀ ਜਾਂ ਹੋਰ ਕਿਤੇ ਉਰੇ, ਮਤਲਬ ਇੱਕ ਕੰਪਨੀ ਤੋਂ ਦੂਜੀ ਕੰਪਨੀ ਚੇਂਜ ਕਰਨੀ, ਬਹੁਤ ਮੋਸਟਲੀ ਜ਼ਿਆਦਾ ਕੰਪਨੀਆਂ ਸਾਡੀ ਪੁਲਿਸ ਥਾਣੇ ਤੋਂ PCC ਮੰਗਦੀਆਂ ਇੱਥੇ ਲੋਕਲ ਜੋਬ ਲਈ, ਤੇ ਇਹਨੂੰ 2008 ਤੋਂ ਬਾਅਦ ਬੰਦੇ ਨੂੰ ਦੇਖੇ ਹੀ ਨਹੀਂ ਕਿਸੇ ਨੇ।
1: ਬਿਲਕੁਲ ਹਰਜੀਤ, ਥੋੜੀ ਜਿਹੀ ਗੱਲ ਹੋਰ ਕਲੀਅਰ ਕਰ ਦਿੰਦੇ ਹਾਂ ਕਿ ਪਰਮਪਾਲ ਸਿੱਧੂ ਜਿਹੜਾ ਇਹਦੇ 2008 ਤੋਂ ਲੈ ਕੇ ਲਗਾਤਾਰ ਡਰੱਗ ਵਾਲੇ ਜਾਂ ਹੋਰ ਇਸ ਤਰੀਕੇ ਦੇ ਮਾਮਲੇ ਚੱਲ ਰਿਹਾ ਸੀ, ਔਰ ਏਅਰਲਾਈਨਸ ਵਾਲਿਆਂ ਨੂੰ ਪਤਾ ਸੀ ਉਹਨਾਂ ਨੂੰ, ਇਹਦੇ ਬਾਵਜੂਦ ਕਾਰਵਾਈ ਨਹੀਂ ਹੋਈ। ਜੀ ਬਿਲਕੁਲ, ਇਹਦੇ ਬਾਵਜੂਦ ਕਾਰਵਾਈ ਨਹੀਂ ਹੋਈ, ਔਰ 2023 ਦੇ ਵਿੱਚ ਤਾਂ ਫਿਰ ਬੱਲੇ ਬੱਲੇ ਕਰਾ ਗਏ ਅਗਲੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿ ਉੱਥੇ ਟੈਗ ਵੀ ਬਦਲੇ ਜਾ ਰਹੇ ਨੇ, ਡਰੱਗ ਵਾਲੇ ਹੋਰ ਵੀ ਮੁਲਾਜ਼ਮ ਜਿਹੜੇ ਉਹ ਡਰੱਗ ਦੇ ਵਿੱਚ ਇਨਵੋਲਵ ਨੇ ਸਮਗਲਿੰਗ ਦੇ ਵਿੱਚ, ਤੇ ਏਅਰ ਕੈਨੇਡਾ ਦਾ ਇੱਕ ਮੁਲਾਜ਼ਮ ਜਿਹੜਾ 2008 ਤੋਂ 23 ਤੱਕ ਨੌਕਰੀ ਵੀ ਕਰੀ ਜਾਂਦਾ, ਕੇਸਾਂ ਦੇ ਦੌਰਾਨ ਹੀ ਨੌਕਰੀ ਕਰੀ ਜਾਂਦਾ, ਮੁੜ ਕੇ ਉਹ ਕਾਰਾ ਕਰ ਜਾਂਦਾ। ਸੋ ਕਾਫੀ ਮੁਸ਼ਕਿਲ ਹੀ ਆ ਜੀ, ਹੁਣ ਔਖਾ ਹੀ ਆ ਕੰਮ।
0: ਫਿਆਸ ਹੋਣਾ ਦੋ ਕੁ ਬੋਲ ਹੁਣ।

0: ਹਾਈ ਬੀਟ ਵਾਲੇ ਗਾਣੇ ਸੋਹਣੇ ਲੱਗਦੇ ਆ। ਪ੍ਰੇਮ ਗੱਲ ਭਾਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
1: ਹਾਂਜੀ ਸਤਿ ਸ੍ਰੀ ਅਕਾਲ ਜੀ ਜੀ,
0: ਕਿੱਦਾਂ ਸਿਹਤ?
1: ਬਹੁਤ ਵਧੀਆ ਅਜੀਤ ਜੀ, ਪਤਾ ਸਾਰਾ ਕੁਛ ਹੀ ਲੱਗਦਾ ਆ ਸਰਕਾਰਾਂ ਨੂੰ, ਪਰ ਉਹ ਸਰਕਾਰਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਪੋਲੀਟੀਸ਼ੀਅਨ ਵਿੱਚ ਹੀ ਕਹਿ ਲਓ ਜਾਂ ਹੋਰ ਨੁਮਾਇੰਦੇ ਇੱਧਰ ਉੱਧਰ, ਉਹ ਬਸ ਰਲੇ ਹੋਏ ਹੁੰਦੇ ਆ, ਪਤਾ ਕਿੱਦਾਂ ਨੀ ਲੱਗਦਾ। ਪਤਾ ਤਾਂ ਕੀ ਕਹਿੰਦੇ ਆ, ਇੱਕ ਸੂਟੀ ਤੱਕ ਨੀ ਲੰਘਣ ਦਿੰਦੇ, ਪਰ ਉਹ ਗੱਡੀਆਂ ਤੁਸੀਂ ਦੇਖ ਲਓ
0: ਅਸੀਂ ਪੁੱਛ ਲੈਣਾ ਜਾਂ ਜਾ ਕੇ ਭਰਾ ਕੇ ਆਵਾਂਗੇ, ਪਰ ਕਿਹੜੀ ਵਾਰਡ ਤੋਂ ਰਹੇ ਹੋ, ਵਾਰਡ ਕਿਹੜੀ ਤੁਹਾਡੀ ਪੈਂਦੀ?
1: ਪਹਿਲਾਂ ਹਰਜੀਤ ਜੀ ਨੂੰ ਨਾਲ ਲੈ ਕੇ ਚਲਾਂਗੇ,
0: ਕੋਈ ਸ਼ੱਕ ਨੀ, ਮੂਹਰੇ ਆ। ਇੱਕ ਚੀਜ਼ ਆ, ਮੈਂ ਇੱਕ ਕਹਿੰਦਾ ਪ੍ਰੇਮ ਭਾਜੀ, ਜਦੋਂ ਮੈਨੂੰ ਹੁਣ ਪਤਾ ਨੀ, ਉਦਾਂ ਹੀ ਮੈਂ ਵੈਸੇ ਹੀ ਕਹਿ ਦਿੰਦਾ ਵੀ ਤੁਹਾਡੀ ਦੋ ਨੰਬਰ ਵਾਰਡ ਆ, ਐਗਜ਼ਾਮਪਲ ਹਨਾ, ਤੁਸੀਂ ਦੋ ਚੋਂ ਭਰੋ ਮੰਨ ਲਓ, ਮੇਰੀ ਵਾਰਡ ਸੱਤ ਆ, ਮੈਂ ਸੱਤ ਚੋਂ ਭਰਾਂ, ਪਰਮਿੰਦਰ ਦੀ ਵਾਰਡ ਅੱਠ ਆ, ਇਹ ਅੱਠ ਚੋਂ ਭਰਨਾ, ਜਿਹਦੀ ਵਾਰਡ ਨੌ ਆ, ਨੌ ਚੋਂ ਭਰਨਾ, ਦਸ ਵਾਲੇ ਦਸ ਚੋਂ ਭਰਨਾ, ਹਨਾ, ਮੰਨ ਲਓ ਜਿੱਦਾਂ ਵੀ ਆ, ਦੋ ਜਿਵੇਂ ਨੌ ਤੇ ਦਸ ਆ, ਸੱਤ ਤੇ ਅੱਠ ਆ, ਦੋ ਤੇ ਛੇ ਆ ਸ਼ਾਇਦ, ਦੂਜੇ ਸ਼ਹਿਰਾਂ ਤੋਂ ਆ ਕੇ ਜਾਂ ਦੂਜੀਆਂ ਵਾਰਡਾਂ ਤੋਂ ਆ ਕੇ ਲੋਕ ਉੱਥੇ ਕਿਉਂ ਪੰਗੇ ਲੈਂਦੇ ਆ ਬਈ? ਮੰਨ ਲਓ ਮੇਰੀ ਵੋਟ ਹੁਣ ਸੱਤ ਅੱਠ ਚ ਆ, ਮੈਂ ਜਾ ਕੇ ਨੌ ਦਸ ਚ ਪੰਗੇ ਲਈ ਜਾਵਾਂ ਜਾਂ ਦੋ ਛੇ ਚ ਲਈ ਜਾਵਾਂ, ਇੱਕ ਤਿੰਨ ਚ ਲਈ ਜਾਵਾਂ, ਮੇਰਾ ਆਪਣਾ ਮਹੱਲਾ ਸਾਂਭ ਲਵਾਵਾਂ, ਹਨਾ? ਇਹਦਾ ਮਤਲਬ ਉਹੀ ਗੱਲ ਵੀ ਤੁਹਾਡੇ ਘਰੇ ਤਾਂ ਤੁਹਾਨੂੰ ਪੁੱਛ ਨੀ, ਤੁਸੀਂ ਜਾ ਕੇ ਦੂਜੀਆਂ ਵਾਰਡਾਂ ਚ ਪੰਗੇ ਲੈਂਦੇ ਹੋ।
1: ਬਿਲਕੁਲ ਬਿਲਕੁਲ,
0: ਹੁਣ ਤੁਹਾਡੀ ਵਾਰਡ ਪੈਂਦੀ ਆ ਦੋ ਤੇ ਛੇ, ਦੋ ਤੇ ਛੇ ਚ ਹੀ ਖੜਨਾ ਤੁਸੀਂ, ਹੁਣ ਜਾ ਕੇ ਨੌ ਦਸ ਚ ਪੰਗਾ ਨੀ ਲੈਣਾ, ਜਾਂ ਸਾਡੇ ਵਾਲੇ ਚ ਨਾ ਆਇਓ ਸੱਤ ਅੱਠ ਚ। ਪੈਰਾਸ਼ੂਟ ਰਾਹੀਂ, ਹਨਾ, ਉਹ ਕੰਮ ਨੀ ਹੋਣਾ ਚਾਹੀਦਾ ਕਿਤੇ ਦਾ ਹੋਵੇ, ਚਾਹੇ ਚਾਹੇ ਉਹ ਮੇਅਰ ਹੋਵੇ, ਚਾਹੇ ਰੀਜਨਲ ਕੌਂਸਲਰ ਹੋਵੇ, ਚਾਹੇ ਸਿਟੀ ਕੌਂਸਲਰ ਹੋਵੇ।
1: ਬਿਲਕੁਲ ਹਰਜੀਤ ਜੀ, ਮੈਂ ਤੁਹਾਡੇ ਨਾਲ ਬਿਲਕੁਲ 100% ਸਹਿਮਤ ਹਾਂ। ਕੋਈ ਵੀ ਜਿੱਦਾਂ ਹੁਣ ਕਹਿ ਲਓ ਆਪਣੇ ਮੇਅਰ ਸਾਹਿਬ ਵੀ ਜਿਹੜੇ ਹੁਣ ਮੌਜੂਦਾ ਆ, ਉਹ ਬੈਰੀ ਤੋਂ ਆਏ ਹੋ
0: ਆ, ਦੇਖ ਲਓ
1: ਕੋਈ ਬਣਦੀ ਕੋਈ ਸੈਂਸ ਹੈ
0: ਫਿਰ ਇੱਥੇ ਬ੍ਰੈਂਪਟਨ ਦੇ ਵਿੱਚ ਬੰਦਾ ਹੀ ਲੱਭਿਆ ਇਹਨਾਂ ਨੂੰ ਕੋਈ?
1: ਹਾਂਜੀ, ਅੱਜ ਦੀ ਡੇਟ ਵਿੱਚ ਜੇ ਹੁਣ ਅਸੀਂ ਫਿਰ ਵੀ ਉਹੋ ਹੀ ਕੰਮ ਕਰੀ ਗਏ ਔਰ ਸਾਰਾ ਕੁਛ ਐਕਸਪੋਜ਼ ਹੋ ਚੁੱਕਾ ਇਸ ਵੇਲੇ, ਹਨਾ, ਉਹਦੇ ਬਾਵਜੂਦ ਵੀ ਅਸੀਂ ਜੇ ਉਹਨਾਂ ਨੂੰ ਹੀ ਲੈ ਕੇ ਆਉਣਾ ਫਿਰ
0: ਜੰਗ ਸਟੀਲ ਫੋਰਟ ਤੇ ਜਾ ਕੇ ਆਇਓ, ਤੁਸੀਂ F-150 ਪਿੱਕਾ ਲੈਣਾ ਚਾਹੁੰਦੇ ਹੋ, ਜੀਰੋ ਡਾਊਨ ਪੇਮੈਂਟ ਦੇ ਨਾਲ $125 ਦੇ ਵਿੱਚ ਆ, ਵੀਕਲੀ ਕਿਸ਼ਤਾਂ। ਇੱਕ ਤਾਂ ਬੇਨਤੀ ਆ, ਧਿਆਨ ਨਾਲ ਸੁਣਿਆ ਕਰੋ ਜਿਹੜਾ ਕੁਛ ਮੈਂ ਬੋਲਦਾ ਹੁੰਦਾ, ਹਨਾ, ਉਹ ਦੂਜੀ ਐਡ ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਗੱਲ ਕਨਫਿਊਜ਼ਨ ਹੋਈ ਆ, ਮੈਨੂੰ ਨਹੀਂ ਹੋਈ, ਤੁਹਾਨੂੰ ਹੋਈ ਆ ਸੁਣਨ 'ਚ, ਫਿਰ ਮੈਂ ਦੱਸਦਾ ਉਹਦੀ ਕਿੱਦਾਂ। ਇਹ ਫੋਟ ਵਾਲਿਆਂ ਦੇ ਤੁਸੀਂ GM ਸਾਹਿਬ ਨਾਲ ਕਰ ਲਿਓ ਸੰਪਰਕ, 416-7-4-49-40 416-7-4-49-40 ਦੇ ਬਨੀਤ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਜਿਹੜਾ ਤੀਆਂ ਪਿੰਡ ਬ੍ਰੈਂਪਟਨ ਦੀਆਂ ਪਰਸੋਂ ਨੂੰ ਐਤਵਾਰ ਨੂੰ ਆਪਣੇ ਸ਼ਹਿਰ ਦੇ ਵਿੱਚ ਹੋ ਰਿਹਾ, ਕੈਲਟਨ ਦੇ ਵਿੱਚ ਬ੍ਰੈਂਪਟਨ ਫੇਅਰ ਗਰਾਊਂਡ 'ਚ, ਕੱਲ੍ਹ ਮੈਂ ਇੱਕ ਚੀਜ਼ ਅਨਾਊਂਸ ਕੀਤੀ ਸੀਗੀ ਵੀ ਜਿਹੜਾ ਕੱਲ੍ਹ ਭੈਣਾਂ ਲੇਡੀਜ਼ ਚਾਚੀਆਂ ਤਾਈਆਂ ਕੁੜੀਆਂ ਬੱਚੀਆਂ ਉਹ ਫੋਨ ਕਰਨਗੀਆਂ ਰੇਡੀਓ 'ਤੇ, ਉਹਨਾਂ ਨੂੰ ਹਾਫ ਰੇਟ ਯਾਨੀ $20 ਉਹਨਾਂ ਨੇ ਟਿਕਟ ਰੱਖੀ, ਉਹਦੇ ਵਿੱਚ $10 ਦੀ ਤੁਹਾਨੂੰ ਟਿਕਟ ਮਿਲੂਗੀ। ਕਿਸੇ ਲੇਡੀ ਦੀ ਕੱਲ੍ਹ ਕਾਲ ਨਹੀਂ ਆਪਾਂ ਨੂੰ ਆਈ, ਨਹੀਂ ਆਈ ਨਾ, ਸਾਰੇ ਜਾਣੇ ਗਵਾਓ ਤੁਸੀਂ, ਨਹੀਂ ਆਈ, ਪਰ ਉਹਨਾਂ ਨੂੰ ਘੱਟੋ ਘੱਟ 100-150 ਕਾਲ ਚੱਲ ਗਈ ਕੱਲ੍ਹ, 125। ਉਹ ਮੈਨੂੰ ਜੀ ਕਹਿੰਦੇ ਹਰਜੀਤ ਕੀਤਾ ਕੀ ਆ ਇਹੋ ਜਿਹਾ, ਯਾਰ ਮੈਨੂੰ ਤਾਂ ਕਹਿੰਦੇ ਕੋਲਾਂ 'ਤੇ ਕੋਲਾਂ ਆਈ ਜਾਂਦੀਆਂ ਵੀ ਕੀ ਇਹ ਚੱਕਰ ਕੀ ਆ, ਵੀ ਕੋਈ ਲੇਡੀਜ਼ ਕਹਿ ਰਹੀ ਆ ਸਾਨੂੰ 5 ਟਿਕਟਾਂ ਦਿਓ, ਕੋਈ ਕਹਿੰਦੇ 10 ਦਿਓ, ਕੋਈ ਕਹਿੰਦੇ ਜੀ ਤੁਸੀਂ 10 ਰੁਪਏ ਦੀ ਟਿਕਟ ਲਾਈ ਆ, ਅਸੀਂ ਤੁਹਾਡੇ ਤੋਂ 20 ਦੀਆਂ ਲੈ ਲਈਆਂ, ਸਾਡੀਆਂ ਰਿਟਰਨ ਕਰੋ ਤੁਸੀਂ ਟਿਕਟਾਂ, ਤੁਸੀਂ ਹੁਣ 10 ਦੀਆਂ ਲਾ ਤੀਆਂ ਫਲਾਨਾ। ਨੋ, ਬਿਲਕੁਲ ਗਲਤ ਸੀ ਗੱਲ, ਨਾ ਮੈਂ ਕਿਹਾ ਸੀ ਨਾ ਮੈਂ ਕਹਿ ਰਿਹਾ। ਬਹੁਤ ਭਰਾਵਾਂ ਨੇ, ਦੋਸਤ ਨੇ ਆਪਣੇ, ਮਿੱਤਰ ਨੇ, ਉਹਨਾਂ ਨੇ ਆਪਣੀਆਂ ਘਰਦਿਆਂ ਨੂੰ ਪਰਿਵਾਰ ਨੂੰ ਕਿਹਾ, ਹੋ ਸਕਦਾ ਇਹ ਮੇਰਾ ਗੈਸ ਆ, ਮੈਂ ਹੁਣ ਵੀ ਕਹਿੰਦਾ ਮੇਰਾ ਗੈਸ ਆ ਵੀ ਚੱਲ ਤੁਸੀਂ ਕਰ ਲਓ ਕਾਲ, ਹੋ ਸਕਦਾ ਅਗਲੀਆਂ ਨੇ, ਤੁਹਾਡੀ ਵਾਈਫ ਨੇ ਜਾਂ ਭੈਣ ਨੇ ਮੰਮੀ ਨੇ ਤੁਹਾਡੀ ਨੇ ਨਾ ਸੁਣਿਆ ਹੋਵੇ ਪ੍ਰੋਗਰਾਮ ਨੂੰ, ਹੈ ਨਾ, ਤੁਸੀਂ ਤੁਹਾਡੇ ਕਹਿਣ 'ਤੇ ਕਰ ਲਈ ਗੱਲ, ਚਲੋ ਵਧੀਆ ਕੀਤਾ ਤੁਸੀਂ ਕਰ ਲਈ ਉਹਨਾਂ ਨੇ, ਹੈ ਨਾ। ਪਰ ਮੈਂ ਇਹ ਕਿਹਾ ਸੀ ਵੀ ਜਿਹੜਾ ਆਪਣੇ ਰੇਡੀਓ 'ਤੇ ਇੱਥੇ ਕਾਲ ਕਰੂਗੀ ਲੇਡੀਜ਼, ਇਹ ਮੈਂ ਪਿਛਲੇ 1-2 ਹਫ਼ਤੇ ਤੋਂ ਬੋਲਦਾ ਆਉਂਦਾ ਸੀ, ਹੈ ਨਾ, ਵੀ ਉਹਨਾਂ ਨੂੰ $10 ਦੀ ਟਿਕਟ ਦੇਣੀ ਆ, ਰਾਈਟ, ਪਰ ਕੱਲ੍ਹ ਕਾਲ ਕਿਸੇ ਨੇ ਨਹੀਂ ਕੀਤੀ। ਤੇ ਚਲੋ ਫਿਰ ਵੀ ਮੈਂ ਕਹਿੰਦਾ ਮੈਨੂੰ ਪੰਜ ਸੱਤ ਕੁ ਜਣਿਆਂ ਦੇ ਮੈਸੇਜ ਆਏ ਵੀ ਭਾਅ ਜੀ ਅਸੀਂ ਇੱਦਾਂ ਇੱਦਾਂ ਕਰਨਾ ਟਿਕਟ ਦਵਾ ਦਿਉ ਫਲਾਨਾ ਦਵਾ, ਮੈਂ ਫਿਰ ਵੀ ਚਲੋ ਉਹਨਾਂ ਨੂੰ ਉਹ ਕੀਤਾ, ਪਰ ਉਹ ਮੇਰੇ ਗੱਲ ਪੈ ਗਈ ਵੀ ਹਾਂ ਹਾਂ ਸੌ ਸਵਾ ਸੌ ਟਿਕਟ, ਕਹਿੰਦੀ ਮੈਂ ਇੰਨੀ ਕਿੱਥੋਂ ਟਿਕਟ ਦੇ ਦੂੰਗੀ ਮੈਨੂੰ ਜੀ, ਕਹਿੰਦੇ $10 ਨੂੰ ਹੈ ਨਾ, ਪਰ ਕਾਲ ਤੁਸੀਂ ਕਰਦੀਆਂ ਨੀਗੀਆਂ ਜਾਂ ਤੁਹਾਡੇ ਮਤਲਬ ਤੁਹਾਨੂੰ ਘਰੇ ਜਦ ਸੁਨੇਹੇ ਲੱਗੇ, ਮੈਂ ਤਾਂ ਹੀ ਕਹਿੰਦਾ ਵੀ ਸੁਣਿਆ ਕਰੋ ਧਿਆਨ ਨਾਲ ਵੀ ਮੈਂ ਕਿਹਾ ਕੀ ਸੀ, ਮੈਂ ਕਿਹਾ ਸੀ ਵੀ ਜਿਹੜਾ ਕਾਲ ਕਰੂਗਾ ਇੱਥੇ, ਪਰ ਤੁਸੀਂ ਕੀਤੀ ਨਹੀਂ ਕਿਸੇ ਨੇ ਕਾਲ, ਅਤੇ ਹੁਣ ਆਈ ਡੋਂਟ ਨੋ ਵੀ ਤੁਹਾਡੇ ਤੱਕ ਸੁਨੇਹੇ ਕਿਵੇਂ ਲੱਗ ਗਏ ਫਿਰ ਵੀ ਭਾਈ ਉੱਥੇ ਆਹ ਚੀਜ਼ ਹੈ ਜਾਂ ਤੁਸੀਂ ਕਾਲ ਹੀ ਨਹੀਂ ਕੀਤੀ, ਪ੍ਰੋਗਰਾਮ ਨਹੀਂ ਸੁਣਿਆ। ਚਲੋ ਫਿਰ ਵੀ ਕੋਈ ਗੱਲ ਨਹੀਂ, ਜੇ ਕਿਸੇ ਨੇ ਵੀ ਟਿਕਟ ਲੈਣੀ ਹੋਈ ਮੈਨੂੰ ਮੈਸੇਜ ਪਾ ਦਿਓ, ਮੈਂ ਫਿਰ ਵੀ ਉਹਨਾਂ ਨੂੰ ਬੇਨਤੀ ਕਰ ਦੂੰਗਾ, ਮੈਨੂੰ ਮੈਸੇਜ ਆਪ ਪਾਇਓ, ਆਪਣੇ ਲਾਸਟ 4 ਡਿਜਿਟ, ਫੁੱਲ ਨੰਬਰ ਦੱਸਣ ਦੀ ਲੋੜ ਨਹੀਂ, ਲਾਸਟ 4 ਡਿਜਿਟ ਅਤੇ ਆਪਣਾ ਨਾਮ ਲਿਖ ਕੇ ਭੇਜ ਦਿਓ ਮੈਨੂੰ, ਮੈਂ ਅੱਜ ਵੀ ਬੇਨਤੀ ਕੁਛ ਕਰ ਸਕਦਾ, ਪਰ ਹੋਵੇ ਤੁਹਾਡਾ ਆਪਣਾ ਨਾਮ, ਭੈਣ ਦਾ ਕਿਸੇ ਦਾ, ਆਂਟੀ ਦਾ, ਚਾਚੀ ਦਾ, ਮਤਲਬ ਲੇਡੀਜ਼ ਦਾ ਕਹਿਣ ਦਾ, ਮੈਂ ਉਹਨਾਂ ਨੂੰ ਨਾਮ ਭੇਜਣਾ ਤੁਹਾਡਾ, ਠੀਕ ਆ। ਚਲੋ ਹਰਦੇਵ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆ ਨੂੰ ਮਕਾਈਏ ਗੱਲ ਨੂੰ ਆਪਾਂ ਲਾਈਏ ਨੇੜੇ, ਹਾਂਜੀ ਹਰਦੇਵ ਭਾਅ ਜੀ ਆ ਨੂੰ
2: ਸਤਿ ਸ਼੍ਰੀ ਅਕਾਲ ਬਾਬਾ ਜੀ, ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਤੇ ਤੁਸੀਂ ਗੱਲ ਕੀਤੀ ਵੀ ਬੰਦਾ ਦੂਜੇ ਵਾਰਡ ਜਾ ਕੇ ਪੰਗੇ ਕਿਉਂ ਲੈਂਦਾ, ਉਹ ਕਹਾਵਤ ਬਣੀ ਹੈ ਨਾ ਆਪਣੇ, ਵੀ ਨਾ ਖੇਲਣਾ ਨਾ ਖੇਲਣ ਦੇਣਾ, ਖੁੱਤੀ ਚ ਪਾਣੀ ਪਾ ਦੋ, ਪਹਿਲੀ ਗੱਲ ਦੋ
0: ਕਹਿੰਦੇ ਤਾਂ ਕੁਝ ਹੋਰ ਹੁੰਦੇ ਸੀ।
2: ਆਹੋ ਪਰ ਉਹੀ ਮਤਲਬ ਕਿ ਸਾਡੇ ਬੰਦੇ ਨਾ ਭਾਜੀ ਇਹ ਪੰਜਾਬੀਆਂ ਨੂੰ ਆਦਤ ਹੀ ਆ, ਭਾਵਾਂ ਮੈਂ ਤੁਸੀਂ ਤੁਹਾਡੀ ਕੋਈ ਵੋਟਾਂ ਹੈਗੀਆਂ ਚਾਰ, ਮੇਰੀ ਕੋਈ ਵੋਟ ਹੈ ਨੀ, ਮੈਂ ਐਵੇਂ ਤੁਹਾਡੀਆਂ ਹੀ ਵੋਟਾਂ ਜਾ ਕੇ ਥੋੜੀਆਂ ਬਹੁਤੀਆਂ ਜਾ ਕੇ ਵਿੱਚ ਖਰਾਬ ਕਰਨੀਆਂ, ਜੇ ਦੋ ਚਾਰ ਪੰਜਾਬ ਉਸ ਏਰੀਏ ਚ ਹੈਗੇ ਆ, ਐਵੇਂ ਮਤਲਬ ਕਿਸੇ ਦੇ ਪਿੰਡ ਦੇ ਸ਼ੋਰਾਂ ਹੀ ਮਾਰਨੇ ਵਾਲਾ ਕੰਮ ਆ ਉਹ, ਜੇ ਤੁਹਾਡੀ ਕੋਈ ਬੁੱਕਤ ਹੈਗੀ ਆ ਤਾਂ ਖੜੋ, ਐਵੇਂ ਦੂਏ ਨੂੰ ਖਰਾਬ ਨਾ ਕਰੋ। ਬਹੁਤੀਆਂ ਚ ਦੇਖਿਆ ਕਈ ਵਾਰੀ, ਚਲੋ ਮੈਂ ਨਾਂ ਨੀ ਲੈਂਦਾ ਕਿਸੇ ਦਾ, ਇੱਥੇ ਹੁਣ 34-35 ਸਾਲ ਹੋ ਗਿਆ ਬ੍ਰਾਮਟਨ ਚ ਰਹਿੰਦਿਆਂ ਨੂੰ, ਬਹੁਤ ਬੰਦਿਆਂ ਦਾ ਇਹੀ ਕੰਮ ਆ, ਜੇ ਇੱਕ ਕੋਈ ਬੰਦਾ ਜਿਹਦੀ ਕੋਈ ਕਮਿਊਨਿਟੀ ਚ ਨਾਂ ਹੈਗਾ ਉਹ ਕੱਢਦਾ, ਦੂਆ ਜਿਹਨੂੰ ਜਾਣਦਾ ਨੀ ਉਹ ਐਵੇਂ ਜਾ ਕੇ ਪੇਪਰ ਭਰ ਦਿੰਦਾ ਉੱਥੇ ਜਾ ਕੇ, ਬਾਅਦ ਚ ਬਹਿ ਜਾਂਦੇ ਆ, ਉੱਦਾਂ ਚਾਹੀਦਾ ਨੀ ਹੈਗਾ। ਤੁਸੀਂ ਬੰਦਾ ਕੋਈ ਮੋਹਰੇ ਖੜਾ ਕਰੋ ਗੱਲ ਕਰਨੇ ਵਾਲਾ,
0: ਠੀਕ ਹੈ, ਸੰਪਰਕ ਕਰ ਲਓ ਤੁਸੀਂ ਟਿਕਟਾਂ ਲੈਣੀਆਂ, ਕੋਈ ਵੀ ਗੱਲਬਾਤ ਕਰਨੀ ਆ ਤੇ ਉਹਨਾਂ ਨਾਲ ਫਿਰ ਆਪਾਂ ਤੀਆਂ ਦੇ ਮੇਲੇ ਤੇ ਪਰਸੋਂ ਨੂੰ ਜਾ ਕੇ ਆਇਓ ਤੁਸੀਂ ਸਾਰੇ ਜਾਣੇ। ਤੇ ਜੇ ਤੁਹਾਡੇ ਗਰਾਜ ਰਿਪੇਅਰ ਦਾ ਕੋਈ ਕੰਮ ਹੋਣੇ ਵਾਲਾ ਤਾਂ ਵੀ ਤੁਸੀਂ ਸਨੀ ਬਾਈ ਨਾਲ ਸੰਪਰਕ ਕਰ ਲਿਓ, 647-1245 ਦੇ ਗਰਾਜ ਡੋਰ ਦਾ ਕੋਈ ਵੀ ਰਿਪੇਅਰ ਦਾ ਕੰਮ ਆ, ਚਾਹੇ 647-1245 ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੇ ਤਵਾ ਕਿਚਨ ਵਾਲਿਆਂ ਦੇ ਜਾ ਕੇ 50 ਸਨੀਵੈਲ ਗੇਟ ਬ੍ਰੈਂਪਟਨ ਦੇ ਵਿੱਚ ਨੇ, 905-790-1699 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਟੋਪ ਦਾ ਤੁਸੀਂ ਚਿਕਨ ਖਾਣਾ ਚਾਹੁੰਦੇ ਹੋ ਹੁਣ ਵੀ ਚਾਹੇ ਲੈ ਲਓ ਜਾ ਕੇ, ਪਰਾਂਠੇ ਤੁਸੀਂ ਲੈ ਲਓ ਦਾਰਾ ਸਿੰਘ ਪਰਾਂਠਾ ਕਹਿੰਦੇ, ਅਤੇ ਸ਼ਾਮ ਨੂੰ ਫਿਰ ਕਿਚਨ ਦੇ ਵਿੱਚੋਂ ਚਿਕਨ ਤਵਾ ਕਿਚਨ ਖਾ ਕੇ ਦੇਖਿਓ ਕਰਾਰਾ ਪੂਰਾ ਸ਼ਾਮ ਵਾਲੇ ਟਾਈਮ ਲਈ ਤਾਂ। ਅਤੇ PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਐਂਡ ਟ੍ਰੇਲਰਾਂ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, 905-459-5533 ਦੇ J&Gary ਭਾਅ ਜੀ ਨਾਲ ਸੰਪਰਕ ਕਰ ਲਿਓ, ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨਾਲ ਸੰਪਰਕ ਕਰ ਲਿਓ, ਵੀਡੀਓ ਫੋਟੋਗ੍ਰਾਫੀ DJ ਦੇ ਕੋਈ ਸਮਾਂ ਲੈਣੀਆਂ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ, 416-930-1251 ਦੇ ਉੱਪਰ ਸੰਪਰਕ ਕਰ ਲਿਓ। ਸੋਫਾ ਸਟੂਡੀਓ ਤੋਂ ਸ਼ਗਨ ਦੀ ਢਿੱਲੋਂ ਕਹਿੰਦੇ ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, L-shape, U-shape, B-shape ਕਿੱਧਰ ਨੂੰ ਬਣਾਉਣੀ ਆ, ਤਾਂ ਜ਼ਰੂਰ ਤੁਸੀਂ 905-799-8877 'ਤੇ ਸੰਪਰਕ ਕਰ ਲਿਓ। ਅਤੇ ਇੱਧਰੋਂ ਹੋਰਨਵਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ, 647-237-3131 'ਤੇ ਹੀ, 200 ਬਿਲਕਾਂਸਨ ਰੋਡ ਯੂਨਿਟ ਨੰਬਰ 7 ਬ੍ਰੈਂਪਟਨ ਦੇ ਵਿੱਚ ਨੇ, 647-237-3131 'ਤੇ ਰਮਨਦੀਪ ਨਾਲ ਸੰਪਰਕ ਕਰ ਲਿਓ, ਇੰਸ਼ੋਰੈਂਸ ਦਾ ਤੁਹਾਡਾ ਕੋਈ ਵੀ ਕੁਐਸਚਨ ਆ। ਨਾਵੇਰ ਕੌਂਪਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, AC ਫਰਨਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ, ਗੈਸ ਪਾਈਪਲਾਈਨ ਪਾਉਣੀ ਆ, 647-706-4640। ਹਰ ਰੋਜ਼ ਮੈਂ ਤੋਂ 3-4 ਜਣੇ ਨੰਬਰ ਇਹਨਾਂ ਦਾ ਮੰਗਦੇ ਆ, ਅਤੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪਿਛਲੇ ਸਾਲ ਤੋਂ ਤੁਸੀਂ ਨੰਬਰ ਲਿਖਿਆ ਕਿਉਂ ਨਹੀਂ, ਹੈ ਤੱਕ ਇਹਨਾਂ ਦਾ ਦਿਲ ਦੀਆਂ ਡੈਰੀਆਂ 'ਤੇ ਲਿਖਿਆ ਹੋਣਾ ਚਾਹੀਦਾ ਉਂਗਲਾਂ ਦੇ ਫਿੰਗਰਾਂ 'ਤੇ, ਮੈਨੂੰ ਤਾਂ ਰਟਿਆ ਫਿਰਦਾ ਨੰਬਰ, 647-706-4640 'ਤੇ ਇਹ ਸੰਪਰਕ ਹੋ ਸਕਦਾ। ਜੋਬ ਲੱਭਦੇ ਹੋ ਟਰੱਕਾਂ ਦੀ ਅਤੇ ਕਮਾਣੀ ਕੰਟੇਨਰ ਦਾ ਕੰਮ ਕਰਾਉਣਾ, ਕੁਆਲਿਟੀ ਲੋਜਿਸਟਿਕ ਵਾਲਿਆਂ ਨਾਲ ਕਰ ਲਿਓ ਸੰਪਰਕ, ਟ੍ਰੇਲਰਾਂ ਦੇ ਕੰਮ ਦੇ ਜੋਬ ਲੱਗਣਾ ਚਾਹੁੰਦੇ ਹੋ, 416-717-2939-39, 416-453-9911 'ਤੇ ਜਗਤਾਰ ਸਿੰਘ ਚੱਠਾ ਸਾਹਿਬ ਨਾਲ ਜਾਂ ਗੁਰਬਖਸ਼ ਭਾਅ ਜੀ ਨਾਲ ਜਾਂ ਜਸਵੀਰ ਉਹਨਾਂ ਨਾਲ ਸੰਪਰਕ ਹੋ ਸਕਦਾ। 1497 ਬੁੱਲੇਵਾਰਡ ਯੂਨਿਟ ਨੰਬਰ 4 ETOBICO ਦੇ ਵਿੱਚ ਨੇ, 416-455-9911, 416-717-2939-39 'ਤੇ ਸੰਪਰਕ ਕੀਤਾ ਜਾ ਸਕਦਾ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ, 905-678-3000, 4025 ਬਰਿੰਡਨ ਗੇਟਡ ਰੇ ਮਾਲਟਨ, 10178 ਹੋਰਨ ਡਰੀਓ ਸਟਰੀਟ ਬਰੈਂਪਟਨ ਦੇ ਵਿੱਚ। ਤੁਸੀਂ ਜਿੰਦਾਬਾਦ ਮੇਲਾ ਨੂੰ ਸਪੋਂਸਰ ਕਰਨਾ ਜਾਂ ਫਰੀ ਟਿਕਟਾਂ ਲੈਣੀਆਂ ਉਹਦੀਆਂ ਨਾ ਫਰੀ ਟਿਕਟਾਂ, ਕੋਈ ਉਹੋ ਨਹੀਂ ਮਤਲਬ ਪੈਸਾ ਨਹੀਂ, ਫਰੀ ਪਾਸ ਆ। 1370 ਵਿਲੀਅਮ ਪਾਰਕਵੇ ਈਸਟ 30 ਤਰੀਕ ਨੂੰ 3030 ਜਾਣੀ ਆਉਣ ਵਾਲੇ ਸ਼ਨੀਵਾਰ ਨੂੰ, ਕੱਲ੍ਹ ਨੂੰ ਨਹੀਂ ਆਉਣ ਵਾਲੇ ਸ਼ਨੀਵਾਰ ਨੂੰ ਮੇਜਰ ਚੱਕ ਸਾਹਿਬ ਨਾਲ ਸੰਪਰਕ ਕਰ ਲਿਓ। ਜਿੰਦਾਬਾਦ ਮੇਲਾ 519-577-5577 ਅਤੇ ਸੰਪਰਕ ਹੋ ਸਕਦਾ। ਫਰੈਸ਼ ਹੈ ਟੋਨਿਕ, ਤੁਸੀਂ ਹਜੇ ਤੱਕ ਨਹੀਂ ਵਰਤਿਆ, ਵਾਲਾਂ ਨੂੰ ਤੇਲ ਨਹੀਂ ਲਾਇਆ, ਮੈਂ ਵੀ ਲਾਉਣਾ, 2-3 ਦਿਨ ਹੋ ਗਏ ਮੈਨੂੰ ਲਗਾਤਾਰ ਲਾਉਂਦੇ ਨੂੰ, ਮੈਂ ਵੀ ਦੇਖਦਾ ਹਫ਼ਤੇ ਕੁ ਤੱਕ 10 ਦਿਨ ਤੱਕ ਕੀ ਮੇਰਾ ਵਾਲਾਂ ਦਾ ਬਣਦਾ, ਜਾਂ ਝੜ ਜਾਣਗੇ ਜਾਂ ਆ ਜਾਣਗੇ। ਵਾਲਾਂ ਦਾ ਝੜਨਾ ਕਹਿੰਦੇ ਰੋਕਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, 5-7 ਦਿਨਾਂ ਵਿੱਚ ਫਰਕ ਪਾਉਂਦਾ, ਪਿਛਲੇ 20 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ, ਸਿੱਧੇ ਗਾਹਕਾਂ ਤੱਕ ਪਹੁੰਚਾਇਆ ਜਾਂਦਾ। 647-521-5159 'ਤੇ ਤੁਸੀਂ ਜਾਫਰ ਮਲਿਕ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਤੁਸੀਂ ਰੋਇਲ ਬਿਲਾਂ ਵਾਲਿਆਂ ਦੇ ਨਹੀਂ, ਹਜੇ ਕਰੋਕਰੀ ਬਿਲਾਂ ਵਾਲਿਆਂ ਦੇ ਨਹੀਂ ਗਏ, ਤਾਂ ਫਿਰ ਤੁਸੀਂ ਉੱਥੇ ਵੀ ਭਾਈ ਜਾ ਕੇ ਆਇਓ। ਤੁਸੀਂ ਡਿਨਰ ਸੈੱਟ ਲੈ ਲਿਓ, ਐਰਨ ਕੜਾਹੀ ਲੈਣੀ ਆ, ਦੇਸੀ ਕਲੇ ਤੰਦੂਰ ਲੈਣਾ ਚਾਹੁੰਦੇ ਹੋ, ਮਧਾਣੀਆਂ ਲੈਣੀਆਂ, ਸਟੇਨਲੈਸ ਕੁੱਕਟੋਪ ਦੇ ਸੈੱਟ ਲੈਣੇ ਚਾਹੁੰਦੇ ਹੋ, ਤਾਂ ਗਲਾਸ ਲੈਣੇ ਆ, ਤੁਸੀਂ ਕੱਪ ਲੈਣੇ ਆ, 1510 ਡਰਿਊ ਰੋਡ, ਯੂਨਿਟ ਨੰਬਰ 15, ਮਿਸਾਗਾ ਦੇ ਵਿੱਚ ਨੇ, ਰੋਇਲ ਕਰੋਕਰੀ ਬਿਲਾ 'ਤੇ ਸੰਪਰਕ ਕੀਤਾ ਜਾ ਸਕਦਾ। ਚਲੋ ਇੱਧਰ ਨੂੰ ਆ ਜਾਈਏ, ਪਰਮਿੰਦਰ ਜੀ ਇੱਕ ਕਾਲ ਲੈ ਲਈਏ, ਪ੍ਰੀਤ ਭਾਅ ਜੀ, ਪ੍ਰੀਤ ਭਾਅ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਹੈਲੋ,
0: ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, 3515
3: ਸਤਿ ਸ਼੍ਰੀ ਅਕਾਲ ਭਾਈ ਜੀ।
0: ਹਾਂਜੀ ਪ੍ਰੀਤ ਭਾਈ ਜੀ,
3: ਸਿਟੀ ਦੀ ਇਲੈਕਸ਼ਨ ਬਾਰੇ ਆਪਾਂ ਗੱਲ ਕਰ ਰਹੇ ਹਾਂ, ਬਾਈ ਜੀ ਕਹਿੰਦੇ ਸੀ ਵੀ ਬੋਲਣ ਵਾਲੇ ਬੰਦੇ ਲਿਆਉਣੇ ਚਾਹੀਦੇ ਆ।
0: ਹਾਂਜੀ,
3: ਆਪਾਂ ਇੱਕ ਸਰਵੇ ਵੀ ਕਰ ਲਈ, ਜਿੰਨੇ ਕਮਿਊਨਿਟੀ ਦੇ ਆਪਣੇ ਬੰਦੇ ਬਣੇ ਆ ਹੁਣ ਤੱਕ, ਕਿਸੇ ਵੀ ਪਾਰਟੀ ਚ ਕਹਿ ਲਓ, ਭਾਵੇਂ ਦੀ ਆਟਵਾ ਬਿਠਾਏ ਆ ਜਾਂ ਇੱਥੇ ਡਾਊਨ ਟਾਊਨ ਬਿਠਾਏ ਜਾਂ ਸਿਟੀ ਚ ਬਿਠਾਏ ਆ, ਕੋਈ ਬੋਲਣ ਵਾਲਾ ਸਹੀ ਜੀ ਤੇ ਕੋਈ ਮੁੱਦੇ ਚੱਕੇ ਹੋਣ ਆਪਦੇ ਏਰੀਏ ਦੇ ਜਾਂ ਉਹ ਸਿਟੀ ਦੇ ਜਾਂ ਕੋਈ ਸਟੇਟ ਦੇ,
0: ਕਰਦੇ ਆ ਅਗਲੇ ਵੀਕ ਚ। ਸੱਚੀ ਆ ਤੁਹਾਡੀ ਗੱਲ, ਸਹੀ ਆ,
3: ਸਰਵਾ ਕਰਕੇ
0: ਹਾਂ ਅਗਲੇ ਵੀਕ ਚ, ਨਾਲੇ ਆਪਾਂ ਹੁਣ ਚਲੋ ਗੱਲ ਚੱਲ ਪਈ, ਸਾਰੇ ਆਪਣੇ ਆਪਣੇ ਦੇਖ ਲੈਣ ਵੀ ਆਪਣੇ ਆਪਣੇ ਐਮਪੀ ਐਮਪੀਆਂ ਨੇ ਕੀ ਕੀਤਾ, ਹਨਾ।
3: ਹਾਂ ਮੈਂ ਉਹੀ ਕਹਿਣਾ ਵੀ ਸਾਰੇ ਸਰਵਾ ਕਰਕੇ ਆਪਾਂ ਇੱਕ ਦਿਨ ਵੀ ਕੜਾ ਉਹਦਾ ਨਿਕਲੇ ਹੁੰਦੇ ਆ,
0: ਆਹੋ
3: ਜਿਹੜੇ ਆਪਾਂ ਬਣਾਏ ਵੀ ਸੀ ਜਾਂ ਬਣੇ ਆ ਉਹਨਾਂ ਨੇ ਕੀ ਕੀਤਾ,
0: ਉਹਨਾਂ ਨੇ ਕੀ ਕੀਤਾ। ਥੈਂਕ ਯੂ, ਮਿਲਦੇ ਆ। ਕੈਨੇਡੀਅਨ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਦੋਵਾਂ ਹੱਥਾਂ ਨਾਲ ਲੁੱਟ ਰਹੇ ਨੇ ਸਕੈਮਰ, ਭਾਈ ਚੱਕ ਦੋ ਫੱਟੇ, ਵੱਧ ਬਚ ਕੇ। ਡਾਕਟਰ ਗਣੇਸ਼ਾ ਕੌਰ ਯੂ ਐੱਸ ਸੀ ਆਈ ਆਰ ਐੱਫ ਫੈਡਰਲ ਕਮਿਸ਼ਨਰ ਦੀ ਨਿਯੁਕਤ ਹੋ ਗਈ। ਇਹ ਧਾਰਮਿਕ ਆਜ਼ਾਦੀ ਦੀ ਨਿਗਰਾਨੀ ਕਰਨ ਵਾਲੀ ਮਹੱਤਵਪੂਰਨ ਅੰਤਰਰਾਸ਼ਟਰੀ ਸੰਸਥਾ ਯੂ ਐੱਸ ਸੀ ਆਈ ਆਰ ਐੱਫ, ਯੂ ਐੱਸ ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਵਿੱਚ ਨਵੀਂ ਇਤਿਹਾਸਕ ਨਿਯੁਕਤੀ ਆ। ਵਰਲਡ ਹਾਕੀ ਚੈਂਪੀਅਨਸ਼ਿਪ ਕੈਨੇਡਾ ਨੇ ਨਾਰਵੇ ਨੂੰ ਹਰਾ ਤਾ ਭਾਈ, ਅਤੇ ਇੰਡੀਅਨ ਸਟੂਡੈਂਟ ਡੈਥ ਗਜ਼ਲਾਨਾ ਵਾਸੀ ਨੌਜਵਾਨ ਦੀ ਕੈਨੇਡਾ 'ਚ ਮੌਤ ਹੋ ਗਈ ਹੈ ਜੀ, ਮਾੜੀ ਖਬਰ ਆ। ਕੈਨੇਡਾ ਆਏ ਪੰਜਾਬੀ ਨੌਜਵਾਨ ਨੂੰ ਸੁਣਾਈ ਗਈ 6.5 ਸਾਲ ਦੀ ਕੈਦ, ਅਤੇ ਬੀ ਸੀ ਲਜਿਸਟਰਲ, ਇਹਨੂੰ ਕੀ ਕਹਿੰਦੇ ਪਰਮਿੰਦਰ, ਮੈਨੂੰ ਸਮਝ ਨਹੀਂ ਆਈ ਇਹ ਲਫ਼ਜ਼ ਦੀ, ਕਹਿੰਦੇ ਵਿੱਚ ਪੇਸ਼ ਹੋਵੇਗਾ
4: ਸਿੱਖ
0: ਲੈਜਿਸਟਰੇਟਰ 'ਚ, ਹਾਂ ਲੈਜਿਸਟਰੇਟਰ 'ਚ ਵਿੱਚ ਪੇਸ਼ ਹੋਵੇਗਾ ਸਿੱਖ ਜਿਨੋਸਾਈਡ ਦਾ ਮਤਾ। ਚਲੋ, ਅਮਰੀਕਾ 'ਚ ਤਾਇਬਾਨ ਨੂੰ ਹਥਿਆਰਾਂ ਦੀ ਵਿਕਰੀ ਰੋਕਦੀ ਆ, ਜੰਗਬੰਦੀ ਖਤਰੇ ਵਿੱਚ, ਟਰੰਪ ਨੇ ਜੰਗ ਰੋਕਣ ਲਈ ਇਰਾਨ ਅੱਗੇ ਰੱਖੀਆਂ 4 ਸ਼ਰਤਾਂ। ਅੱਛਾ ਜੇ ਇੱਧਰ ਨੂੰ ਹੋ ਲਈਏ ਮਾੜਾ ਮੋਟਾ, ਕੀ ਕਹਿੰਦੇ ਨੇ ਹੁਣ ਖਹਿਰਾ ਸਾਹਿਬ ਨੂੰ ਕੀ ਹੋ ਗਿਆ? ਖਹਿਰਾ ਸਾਹਿਬ ਨੂੰ ਕਹਿੰਦੇ ਜੁਰਮਾਨਾ ਬਹੁਤ ਭਾਰੀ ਲੱਗ ਗਿਆ।
4: ਖਹਿਰਾ ਸਾਹਿਬ ਸਿੰਮ ਭਾਲਦੇ ਭਾਲਦੇ ਕਸੂਤੇ ਫਸ ਗਏ ਨੇ। ਆਪਾਂ ਰਾਮਗੜ੍ਹ ਪਿੰਡ ਦੇ ਵਿੱਚ ਉਹ ਜਿਹੜਾ ਗੇਟ ਲੱਗਾ ਸੀ, ਬੜੀ ਵੀਡੀਓ ਵਾਇਰਲ ਹੋਈਆਂ, ਬੜਾ ਪ੍ਰੋਟੈਸਟ ਹੋਇਆ, ਖਹਿਰਾ ਸਾਹਿਬ ਵੀ ਬੜੇ ਗੱਜਦੇ ਸੀ, ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੋਰ ਹੀ ਕੁਛ ਕਹਿਤਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਮਾਮਲੇ ਦੀ ਪੜਤਾਲ ਦੌਰਾਨ ਪਾਇਆ ਕਿ ਉਹ ਸਰਕਾਰੀ ਜ਼ਮੀਨ ਸੀ, ਸੁਖਪਾਲ ਖਹਿਰਾ ਤੇ ਹੋਰਾਂ ਨੇ ਧੱਕੇ ਨਾਲ ਗੇਟ ਲਾਏ ਸੀ, ਸੋ 6 ਲੱਖ ਰੁਪਈਏ ਜੁਰਮਾਨਾ ਕੀਤਾ। ਸਿਰਫ ਜੁਰਮਾਨਾ ਨਹੀਂ ਕੀਤਾ, ਝਾੜ ਵੀ ਪਾਈ ਆ ਕਿ ਤੁਸੀਂ ਲੀਡਰ ਹੋ ਤਾਂ ਚੰਗਾ ਵਿਹਾਰ ਕਰਿਆ ਕਰੋ ਜੀ।
0: ਕਿਆ ਬਾਤ ਆ। ਅੱਛਾ ਇੱਕ ਚੀਜ਼ ਆ, ਚਲੋ ਫਿਰ ਹੁਣ ਇੱਧਰ ਨੂੰ ਹੋ ਲਈਏ, ਨਿਬੜ ਗਿਆ ਕੰਮ ਆਪਣਾ
4: ਜੀ,
0: ਕਰ ਲਓ ਹੈਡਲਾਈਨਸ ਪਰ
4: ਜੀ। ਹੈਡਲਾਈਨ, ਸੁਪਰੀਮ ਕੋਰਟ ਦਾ ਖਤਰਨਾਕ ਕੁੱਤਿਆਂ ਨੂੰ ਲੈ ਕੇ ਹੁਕਮ, ਐਕਸ਼ਨ ਪੰਜਾਬ 'ਚ। ਐਕਟਿਵਿਸਟ ਮੇਨਕਾ ਗਾਂਧੀ ਨੇ ਕਿਹਾ ਦੇਸ਼ ਭਰ ਦੇ ਸੂਬਿਆਂ ਦੀਆਂ ਸਰਕਾਰਾਂ ਪਹਿਲਾਂ ਬਣਾਉਣ ਡਾਗ ਸ਼ੈਲਟਰ। ਸੀਐਮ ਭਗਵੰਤ ਮਾਨ ਨੇ ਸੂਬੇ ਦੀਆਂ ਸੜਕਾਂ ਉੱਤੇ ਫਿਰਦੇ ਖਤਰਨਾਕ ਕੁੱਤਿਆਂ ਦੇ ਖਾਤਮੇ ਲਈ ਦਿੱਤੇ ਹੁਕਮ, ਵਿਰੋਧ ਵੀ ਸ਼ੁਰੂ। ਬੇਅਦਬੀ ਕਾਨੂੰਨ, ਰਾਜਪਾਲ ਪੰਜਾਬ ਕੋਲ ਪੁੱਜੇ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ SGPC ਪ੍ਰਧਾਨ ਰਾਜਪਾਲ ਕਟਾਰੀਆ ਨੇ ਮਾਮਲੇ ਨੂੰ ਸੀਐਮ ਭਗਵੰਤ ਮਾਨ ਨਾਲ ਵਿਚਾਰਨ ਦਾ ਦਿੱਤਾ ਭਰੋਸਾ। ਤਰਨ ਤਾਰਨ ਚ ਕਹਿਰ, ਕਸਾਈ ਭਰਾ ਨੇ ਕਹੀ ਨਾਲ ਵੱਢਦਾ ਭੈਣ ਦਾ ਸਿਰ, ਸਕੀ ਮਾਂ ਦੇ ਵੀ ਮਾਰੇ ਟੱਕ, ਬੱਕਰਾ ਤੇ ਕੁੱਤਾ ਵੀ ਝਟਕਾਇਆ। ਕੋਰਟ ਇਸੇ ਖਾਂ ਦੇ ਨਸ਼ਾ ਛਡਾਊ ਕੇਂਦਰ ਚੋਂ ਭੱਜ ਗਏ 30 ਮਰੀਜ਼, ਸਟਾਫ ਦੀ ਕੁੱਟਮਾਰ, ਸਕਿਉਰਿਟੀ ਗਾਰਡ ਵੀ ਚੰਬਿਆ, ਪੁਲਿਸ ਪ੍ਰਸ਼ਾਸਨ ਨੂੰ ਪਈ ਭਾਜੜ, ਗ੍ਰਿਫਤਾਰੀਆਂ ਲਈ ਛਾਪੇਮਾਰੀ ਸ਼ੁਰੂ। ਗੁਰਦਾਸਪੁਰ ਚ ਅਦਾਲਤੀ ਪੇਸ਼ੀ ਭੁਗਤਣ ਆਏ ਮੁਲਜ਼ਮ ਨੇ ਕੋਰਟ ਕੰਪਲੈਕਸ ਦੀ 3ਜੀ ਮੰਜ਼ਲ ਚੋਂ ਮਾਰੀ ਛਾਲ, ਮੌਕੇ ਉੱਤੇ ਮੌਤ। ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਹੋਸਟਲ ਚੋਂ ਮਿਲੀ ਬੀਟੈਕ ਦੇ ਵਿਦਿਆਰਥੀ ਦੀ ਲਾਸ਼ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦੇ ਮਾਤਾ ਪਿਤਾ ਗ੍ਰਿਫਤਾਰ। ਖੰਨਾ ਦੇ ਢਾਬੇ ਉੱਤੇ ਹੋਈ ਫਾਇਰਿੰਗ ਦੇ ਮਾਮਲੇ ਚ ਪੰਜਾਬ ਪੁਲਿਸ ਨੇ ਕੀਤਾ ਐਕਸ਼ਨ ਜੀ।
0: ਸੋਲਾਂ ਕੱਢ ਤੋਂ ਲਖਵਿੰਦਰ ਭਾਅ ਜੀ ਦਾ ਮੈਸੇਜ ਹੈ, 4467 ਤੋਂ ਗੁੱਡ ਮਾਰਨਿੰਗ ਵੀਰ ਜੀ, ਕਿੱਦਾਂ ਹੈਪੀ ਫਰਾਈਡੇ ਜੀ। ਹਰਮਨ ਭਾਅ ਜੀ ਲਿਖਦੇ ਆ 8475 ਤੋਂ ਵੀ ਭਾਅ ਜੀ ਦਾ ਮੈਸੇਜ ਹੈ, ਗ੍ਰੇਟ ਭਾਅ ਜੀ ਸਤਿ ਸ਼੍ਰੀ ਅਕਾਲ ਐਂਡ ਰਿਸਪੈਕਟ ਟੂ ਯੂ। ਅਤੇ 3650 ਤੋਂ ਸੁਖਵਿੰਦਰ ਗਿੱਲ ਭਾਅ ਜੀ ਦਾ ਵੀ ਮੈਸੇਜ ਹੈ, ਗੁੱਡ ਮਾਰਨਿੰਗ। ਦਲਵੀਰ ਸਿੰਘ ਸਿੱਧੂ ਸਾਹਿਬ ਦਾ ਵੀ ਮੈਸੇਜ ਆ, ਬਾਬਾ ਜੀ ਕਹਿੰਦੇ ਮਿਹਰ ਕਰਨ। ਪਰਮਿੰਦਰ ਜੀ ਥੈਂਕ ਯੂ ਸੋ ਮਚ, ਜੁੜਦੇ ਹਾਂ ਆਪਾਂ ਮੰਡੇ ਵਾਲੇ ਪ੍ਰੋਗਰਾਮ 'ਚ, ਬਹੁਤ ਵਧੀਆ, ਥੈਂਕ ਯੂ। ਲਓ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵਾਧਾ ਘਾਟਾ ਬੋਲਿਆ ਗਿਆ ਵੀ ਕਰ ਦਿਓ ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ। 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਈਏ ਫਤਿਹ, ਕੱਲ੍ਹ ਨੂੰ ਨਹੀਂ ਹੁਣ ਮਿਲਣਾ ਆਪਾਂ, ਆਪਾਂ ਮਿਲਾਂਗੇ ਮੰਡੇ ਵਾਲੇ ਦਿਨ, ਮੰਡੇ ਨੂੰ ਮਿਲਣ ਦੀ ਉਮੀਦ ਨਾਲ। ਅਤੇ ਚੱਲੀਏ ਘਰਾਂ ਨੂੰ, ਆਪਣੇ ਤੋਂ ਬਾਅਦ ਸ਼ੰਮੀ ਭੱਠਲ ਨੂੰ ਲੈ ਕੇ ਪ੍ਰੋਗਰਾਮ ਆਪਣਾ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਸਮਾਂ ਦੇਣ ਲਈ ਸ਼ੁਕਰੀਆ ਜੀ। ਤੁਹਾਨੂੰ ਤੇ ਸਾਡੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6474994499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅਸੀਂ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਜਿਹੜੀ ਕਿ ਤੁਹਾਡੇ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ ਕਿਸੇ ਵੀ ਰੀਜ਼ਨ ਕਰਕੇ, ਕਿ ਵਧੀਆ ਰੇਟ ਮਿਲਿਆ ਹੋਇਆ ਜਾਂ ਫਿਕਸ ਰੇਟ ਤੇ ਹੈਗੀ ਹੈ ਜਿਹਨੂੰ ਤੋੜਨ ਤੇ ਪੈਨਲਟੀਜ਼ ਪੈ ਰਹੀਆਂ ਨੇ, ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ ਜਿਹਨੂੰ ਅਸੀਂ ਯੂਜ਼ ਕਰਕੇ ਫਰਦਰ ਕੋਈ ਇਨਵੈਸਟਮੈਂਟਸ ਕਰਨਾ ਜਾ ਰਹੇ ਹਾਂ ਜਾਂ ਆਪਣੀ ਡੈਟ ਕੰਸੋਲੀਡੇਸ਼ਨ ਹੈਗੀ ਹੈ ਜਾਂ ਵੈਸੇ ਹੀ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਹਾਂ ਕਿ ਕਿਸੇ ਵੀ ਸਮੇਂ ਸਾਨੂੰ ਲਾਈਨ ਆਫ ਕ੍ਰੈਡਿਟ ਦੀ ਲੋੜ ਪੈ ਸਕਦੀ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ। ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ, ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499 6475449499। ਧੰਨਵਾਦ।
1: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ।
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
2: ਕਾਲ ਕਰੋ JN ਗੈਰੀ ਨੂੰ
4: 9054595533
2: 9054595533 ਤੇ
4: PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਬੰਗਲਾ ਮੋਟਰ ਕਾਰ ਦਿਲਾ ਦੇ, ਇੱਕ ਨਹੀਂ ਤੋ ਚਾਰ ਦਿਲਾ ਦੇ।
6: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 V23
7: license number 10394।

0: birthday, jump our sass, to our sass, happy sass, not it, hoosie be sass, bole, sonny hall, sassy a car.
1: ਕਰਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

ਮਾਰਨਿੰਗ ਜੀ ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿੱਚ ਸ਼ਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸੋ 6 ਵਜੇ ਤਾਂ ਤੁਹਾਡਾ ਸਾਡਾ ਸਾਥ ਰਹੇਗਾ। ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਜਦੋਂ ਮੈਂ ਗੀਤ ਇਹ ਸੁਣ ਰਿਹਾ ਸੀਗਾ ਤੇ ਮੈਨੂੰ ਇੱਕਦਮ ਦਿਵਿਆ ਭਾਰਤੀ ਬਾਰੇ ਆ ਜਿਹੜਾ ਚੇਤਾ ਆ ਗਿਆ ਵੀ ਬੜੀ ਹੀ ਘੱਟ ਉਮਰ ਦੇ ਵਿੱਚ ਉਹ ਬੁਲੰਦੀਆਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਇਸ ਅਦਾਕਾਰਾਂ ਨੇ ਛੂਹ ਲਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਬਹੁਤ ਘੱਟ ਉਮਰ ਦੇ ਵਿੱਚ, ਕਈ ਤਰ੍ਹਾਂ ਦੀਆਂ ਫਿਰ ਅਫਵਾਹਾਂ ਵੀ ਉੱਠੀਆਂ। ਹਾਲਾਂਕਿ ਆ ਜਿਹੜਾ ਜਦੋਂ ਮੈਂ ਕਿਤੇ ਪੜ੍ਹਿਆ ਸੀਗਾ ਇਹਨਾਂ ਬਾਰੇ ਤਾਂ ਮੈਨੂੰ ਪਤਾ ਚੱਲਿਆ ਵੀ ਇਸ ਕੁੜੀ ਦਾ ਕਿਤੇ ਵੀ ਕੋਈ ਬੈਕਗਰਾਊਂਡ ਹੈ ਜਿਹੜਾ ਫਿਲਮ ਇੰਡਸਟਰੀ ਦਾ ਨਹੀਂ ਸੀਗਾ, ਨਾ ਚਾਚਾ ਤਾਇਆ ਮਾਂ ਪਿਓ ਕਿਸੇ ਦਾ ਵੀ ਹੈ ਜਿਹੜਾ ਵਾਹ ਵਾਸਤਾ ਜਿਹੜਾ ਬਾਲੀਵੁੱਡ ਇੰਡਸਟਰੀ ਦੇ ਨਾਲ ਨਹੀਂ ਸੀ। ਆਪਣੀ ਕਾਬਲੀਅਤ ਦੇ ਦਮ ਤੇ ਇਹ ਕੁੜੀ ਹੈ ਜਿਹੜਾ ਬਾਲੀਵੁੱਡ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ, ਕੱਲਾ ਸਥਾਪਿਤ ਹੀ ਨਹੀਂ ਕੀਤਾ, ਆਪਣੇ ਆਪ ਨੂੰ ਪ੍ਰੂਵ ਕੀਤਾ। ਹਰ ਕੋਈ ਪ੍ਰੋਡਿਊਸਰ ਡਾਇਰੈਕਟਰ ਹੈ ਜਿਹੜਾ ਇੱਕ ਟਾਈਮ ਇਹ ਚਾਹੁੰਦਾ ਸੀਗਾ ਵੀ ਮੇਰੀ ਫਿਲਮ ਦੇ ਵਿੱਚ ਦਿਵਿਆ ਭਾਰਤੀ ਹੋਣੀ ਚਾਹੀਦੀ ਹੈ ਤਾਂ ਹੀ ਮੇਰੀ ਫਿਲਮ ਹੈ ਜਿਹੜੀ ਸੁਪਰ ਡੁਪਰ ਹਿੱਟ ਹੋਵੇਗੀ। ਸੋ ਇਹੋ ਜਿਹਾ ਮੁਕਾਮ ਹੈ ਜਿਹੜਾ ਬਹੁਤਿਆਂ ਦੇ ਹਿੱਸੇ ਨਹੀਂ ਆਉਂਦਾ ਜੋ ਮੁਕਾਮ ਦਿਵਿਆ ਭਾਰਤੀ ਦੇ ਹਿੱਸੇ ਆਇਆ ਸੀਗਾ। ਸੋ ਕਈ ਵਾਰ ਜਿਹੜੀ ਤਰੱਕੀਆਂ ਹੁੰਦੀਆਂ ਨਾ ਉਹ ਵੀ ਤੁਹਾਡੀ ਜਾਨ ਨੂੰ ਹੈ ਜਿਹੜਾ ਉਹ ਲੈ ਬਹਿੰਦੀਆਂ ਨੇ। ਜੋ ਆਪਾਂ ਅਤੀਤ ਦੇ ਵਿੱਚ ਇਹੋ ਜਿਹੀਆਂ ਕਈ ਕਹਿ ਲਓ ਵੀ ਕਹਾਣੀਆਂ ਜਾਂ ਕਈ ਕਿੱਸੇ ਜਾਂ ਅਤੀਤ ਦੇ ਵਿੱਚ ਕਈ ਇਹੋ ਜਿਹੀਆਂ ਵਾਰਦਾਤਾਂ ਸੁਣੀਆਂ ਨੇ। ਹਾਂਜੀ, ਸੋ ਉਸੇ ਤਰ੍ਹਾਂ ਹੁਣ ਜਿਹੜੀ ਇੱਕ ਉੱਥੇ ਭਾਰਤ ਦੇ ਵਿੱਚ ਕਾਕਰੇਜ ਜਨਤਾ ਪਾਰਟੀ ਹੈ ਜਿਹੜੀ ਉਹ ਹੋਂਦ ਦੇ ਵਿੱਚ ਆ ਚੁੱਕੀ ਹੈ। ਤੁਹਾਨੂੰ ਉੱਦਾਂ ਸਾਰਿਆਂ ਨੂੰ ਪਤਾ ਹੀ ਹੈ ਉੱਥੇ ਦੇ ਜਿਹੜੇ ਸੁਪਰੀਮ ਕੋਰਟ ਆਫ ਜਸਟਿਸ ਦੇ ਇੱਕ ਜੱਜ ਸਾਹਿਬ ਉਹਨਾਂ ਨੇ ਜਿਹੜਾ ਇਹ ਕਹਿ ਦਿੱਤਾ ਵੀ ਭਾਈ ਆ ਜਿਹੜੇ ਬੇਰੁਜ਼ਗਾਰ ਜਿਹੜੇ ਆ ਕਾਕਰੋਚ ਦੀ ਤਰ੍ਹਾਂ ਜਿਹੜੇ ਇੱਧਰ ਉੱਧਰ ਤੁਰੇ ਫਿਰਦੇ। ਬਾਅਦ ਦੇ ਵਿੱਚ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਵੀ ਮੈਂ ਜੋ ਬੋਲਿਆ ਸੀ ਉਸ ਨੂੰ ਗਲਤ ਤਰੀਕੇ ਦੇ ਨਾਲ ਹੈ ਜਿਹੜਾ ਫੈਲਾਇਆ ਗਿਆ ਵੀ ਮੈਂ ਉਹਨਾਂ ਬਾਰੇ ਕਿਹਾ ਸੀਗਾ ਜਿਨ੍ਹਾਂ ਨੇ ਫਰਜ਼ੀ ਡਿਗਰੀਆਂ ਲਿੱਤੀਆਂ ਹੋਈਆਂ ਨੇ। ਸੋ ਉਹ ਵਕਾਲਤ ਦੇ ਵਿੱਚ ਹੈ ਜਿਹੜਾ ਕਾਕਰੋਚ ਦੀ ਤਰ੍ਹਾਂ ਵੜ ਗਏ ਨੇ। ਪਰ ਉਦੋਂ ਤੱਕ ਗੱਲ ਹੈ ਜਿਹੜੀ ਬਹੁਤ ਦੂਰ ਤੱਕ ਜਾ ਚੁੱਕੀ ਸੀਗੀ। ਬੋਸਟਨ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਇੱਕ ਦੀਪਕੇ ਉਹਨੇ ਆ ਜਿਹੜਾ ਐਕਸ ਜਿਹੜਾ ਫਾਰਮਰ ਟਵਿੱਟਰ ਹੈ ਉਹਦੇ 'ਤੇ ਇੱਕ ਕਾਕਰੋਚ ਦੇ ਨਾਂ 'ਤੇ ਆ ਜਿਹੜਾ ਇੱਕ ਪੇਜ ਬਣਾ ਤਾ, ਅਕਾਊਂਟ ਖੋਲ੍ਹ ਦਿੱਤਾ ਅਤੇ ਕਾਫੀ ਜਿਹੜੇ ਫੋਲੋਅਰਸ ਹੈ ਜਿਹੜੇ ਦਿਨਾਂ ਦੇ ਵਿੱਚ ਉਹਦੇ ਨਾਲ ਜੁੜ ਗਏ। ਫਿਰ ਹੈ ਜਿਹੜਾ ਕਹਿੰਦੇ ਸਰਕਾਰ ਵੱਲੋਂ ਉਹ ਅਕਾਊਂਟ ਹੈ ਜਿਹੜਾ ਉਹ ਬੰਦ ਕਰਾ ਦਿੱਤਾ ਗਿਆ। ਫਿਰ ਉਹਨੇ ਕਾਕਰੋਚ ਜਨਤਾ ਪਾਰਟੀ ਅਕਾਊਂਟ ਹੈ ਜਿਹੜਾ ਉਹ ਬਣਾ ਦਿੱਤਾ ਅਤੇ ਇਸ ਵਕਤ ਕਹਿੰਦੇ ਵੀ ਉਹਦੇ ਫੋਲੋਅਰਸ ਹੈ ਕੁਝ ਦਿਨਾਂ ਦੇ ਵਿੱਚ ਇੰਨੇ ਜ਼ਿਆਦਾ ਹੋ ਗਏ ਨੇ, 1,10,00,000 ਦੇ ਕਰੀਬ ਹੋ ਗਏ ਨੇ, ਜਿੰਨੇ ਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਫੋਲੋਅਰਸ ਨਹੀਂ ਨੇ, ਇੰਸਟਾਗ੍ਰਾਮ ਦੇ ਉੱਤੇ ਉਹਦੇ ਇੰਨੇ ਫੋਲੋਅਰਸ ਆ ਜਿਹੜੇ ਹੋ ਚੁੱਕੇ ਨੇ। ਸੋ ਕੀ ਇੱਦਾਂ ਦੀਆਂ ਜਿਹੜੀਆਂ ਪਾਰਟੀਆਂ ਜਾਂ ਡਿਜੀਟਲ ਮੀਡੀਆ ਦੇ ਉੱਤੇ ਜਿਹੜੇ ਚੀਜ਼ਾਂ ਆਉਂਦੀਆਂ ਨੇ ਕੀ ਇਹ ਲੌਂਗ ਟਰਮ ਸਰਵਾਈਵ ਕਰ ਸਕਦੀਆਂ ਨੇ? ਬਸ ਮਹਿਜ਼ ਹੈ ਜਿਹੜਾ ਥੋੜ੍ਹੇ ਚਿਰ ਵਾਸਤੇ ਆ ਜਿਹੜਾ ਇਹਨਾਂ ਚੀਜ਼ਾਂ ਦਾ ਲੋਕ ਆ ਜਿਹੜਾ ਮਜ਼ਾ ਲੈਂਦੇ ਨੇ ਅਤੇ ਉਸ ਤੋਂ ਬਾਅਦ ਹੈ ਜਿਹੜੀਆਂ ਫਿਰ ਇਹ ਚੀਜ਼ਾਂ ਅਲੋਪ ਹੋ ਜਾਂਦੀਆਂ ਨੇ ਜਾਂ ਫਿਰ ਗੁੰਮਨਾਮੀ ਦੇ ਹਨੇਰੇ ਦੇ ਵਿੱਚ ਇਹ ਗੁਆਚ ਜਾਂਦੀਆਂ ਨੇ। ਇਹ ਇਸ ਟਾਈਮ ਜਿਹੜਾ ਸਵਾਲ ਹੈ। ਇਸ ਤੋਂ ਪਿੱਛੇ ਵੀ ਤੁਸੀਂ ਇਹ ਦੇਖੋ ਵੀ ਇੱਕ ਟਰੈਂਡ ਚੱਲ ਪਿਆ ਸੀਗਾ, ਖਾਸ ਤੌਰ 'ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਕੋਈ ਵਿਚਾਰਾ ਜਿਹੜਾ ਠੀਕ ਤਰ੍ਹਾਂ ਬੋਲ ਨਹੀਂ ਸੀ ਸਕਦਾ, ਜਿਹੜਾ ਠੀਕ ਤਰ੍ਹਾਂ ਗਾ ਨਹੀਂ ਸੀ ਸਕਦਾ, ਉਸ ਨੂੰ ਆ ਜਿਹੜਾ ਇੰਨਾ ਟਰੋਲ ਕਰਕੇ ਵਾਇਰਲ ਕਰ ਦਿੱਤਾ ਗਿਆ ਵੀ ਉਹਦੀ ਐਡੀ ਵੱਡੀ ਹਾਈਪ ਕ੍ਰੀਏਟ ਕਰ ਦਿੱਤੀ ਗਈ ਵੀ ਉਹ ਬਿਜ਼ਨਸਾਂ 'ਤੇ ਜਾਂਦਾ ਸੀਗਾ ਅਤੇ ਉੱਥੇ ਜਾ ਕੇ ਉਹਨਾਂ ਦੀਆਂ ਮਸ਼ਹੂਰੀਆਂ ਉਸੇ ਲਹਿਜੇ ਦੇ ਵਿੱਚ ਕਰਦਾ ਸੀਗਾ ਅਤੇ ਉਹਦੇ ਜਿਹੜੇ ਫੋਲੋਅਰਸ ਵੀ ਆ ਜਿਹੜੇ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਹੋ ਗਏ। ਹੁਣ ਅੱਜ ਇਹ ਦੱਸੋ ਉਹਨਾਂ ਦੇ ਵਿੱਚੋਂ ਕਿੰਨੇ ਜਣੇ ਆ ਜਿਹੜੇ ਇਸ ਟਾਈਮ ਸੋਸ਼ਲ ਮੀਡੀਆ 'ਤੇ ਐਕਟਿਵ ਨੇ? ਬਹੁਤ ਘੱਟ ਨੇ। ਹਾਂਜੀ, ਸੋ ਇਸ ਟਾਈਮ ਜਿਹੜੇ ਬੋਸਟਨ ਯੂਨੀਵਰਸਿਟੀ ਦਾ ਜਿਹੜਾ ਉਹ ਸਟੂਡੈਂਟ ਜਿਹਨੇ ਇਹ ਕਾਕਰੋਚ ਜਨਤਾ ਪਾਰਟੀ ਬਣਾਈ ਹੈ, ਹਾਲਾਂਕਿ ਇਹਦੇ ਨਾਲ ਜ਼ਿਆਦਾ ਜਿਹੜਾ ਯੂਥ ਜੁੜਿਆ ਹੋਇਆ ਉਹ ਯੂਥ ਹੈ ਜਿਹੜਾ ਜੁੜਿਆ ਹੋਇਆ ਜੋ ਅਨਇੰਪਲੋਇਮੈਂਟ ਦੀ ਮਾਰ ਹੈ ਜਿਹੜੀ ਉਹ ਸਹਿ ਰਿਹਾ, ਜਿਸ ਨੂੰ ਹੈ ਜਿਹੜੀ ਡਿਗਰੀਆਂ ਤਾਂ ਬਥੇਰੀਆਂ ਨੇ ਪਰ ਉਹਨੂੰ ਹੈ ਜਿਹੜਾ ਉਸ ਹਿਸਾਬ ਦਾ ਕੰਮ ਨਹੀਂ ਮਿਲ ਰਿਹਾ, ਉਹ ਇਸ ਅਕਾਊਂਟ 'ਤੇ ਆ ਕੇ ਹੈ ਜਿਹੜਾ ਆਪਣੀ ਹੱਡ ਬੀਤੀ ਜਾਂ ਫਿਰ ਆਪਣੀ ਸਰਕਾਰਾਂ ਪ੍ਰਤੀ ਜਿਹੜੀ ਕਟਾਕਸ਼ ਹੈ ਉਹ ਕੱਢ ਰਿਹਾ ਹੈ।
ਸੋ ਇਹਦੇ ਤੇ ਦੋਸਤੋ ਤੁਸੀਂ ਕੋਈ ਚਾਨਣਾ ਪਾਉਣਾ ਚਾਹੁੰਦੇ ਹੋ ਸ਼ਾਇਦ, ਕਿਉਂਕਿ ਮੈਂ ਥੋੜ੍ਹਾ ਇੰਡੀਆ ਦੀ ਜਾਂ ਪੰਜਾਬ ਦੀ ਪੋਲੀਟਿਕਸ 'ਤੇ ਇੰਨੀ ਪਕੜ ਨਹੀਂ ਰੱਖਦਾ, ਮੇਰਾ ਜ਼ਿਆਦਾ ਜਿਹੜਾ ਕੈਨੇਡਾ ਦਾ ਜਾਂ ਫਿਰ ਇੱਧਰਲੇ ਜਿਹੜੇ ਕਰੰਟ ਅਫੇਅਰਸ ਦੇ ਉੱਤੇ ਹੁੰਦਾ ਉਹਦੇ 'ਤੇ ਮੈਂ ਥੋੜ੍ਹਾ ਜਿਹਾ ਜ਼ਿਆਦਾ ਫੋਕਸ ਕਰਦਾ। ਪਰ ਜਿਹੜੀ ਕਾਕਰੇਜ ਜਨਤਾ ਪਾਰਟੀ ਹੈ, ਕਿਉਂਕਿ ਇਹਨੇ ਸੰਸਾਰ ਦੇ ਵਿੱਚ ਹੀ ਹੈ ਜਿਹੜਾ ਲੋਕਾਂ ਦਾ ਧਿਆਨ ਖਿੱਚਿਆ, ਕਾਕਰੇਜ ਆ ਜਿਹੜਾ ਇੱਕ ਆਮ ਜਿਹੜਾ ਹਜੀ ਹੈ, ਪਰ ਇਸ ਟਾਈਮ ਇਹ ਪਾਰਟੀ ਦੇ ਰੂਪ ਦੇ ਵਿੱਚ ਉੱਭਰਨਾ ਉਹਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਵੀ ਸੋਸ਼ਲ ਮੀਡੀਆ ਦੀ ਤਾਕਤ ਹੈ ਜਿਹੜੀ ਕਿੱਡੀ ਮਜ਼ਬੂਤ ਹੈ। ਸੋ ਇਹਦੇ 'ਤੇ ਕੋਈ ਤੁਸੀਂ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਕੋਈ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਜਾਂ ਫਿਰ ਇਹਦੇ ਨਾਲ ਰਿਲੇਟਡ ਕੋਈ ਖਬਰ ਹੈ ਜਿਹੜੀ ਮੈਨੂੰ ਨਹੀਂ ਪਤਾ ਜਾਂ ਮੈਂ ਤੁਹਾਡੇ ਨਾਲ ਨਹੀਂ ਸਾਂਝੀ ਕਰ ਪਾਇਆ, ਤਾਂ ਜ਼ਰੂਰ ਹੈ ਤੁਸੀਂ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337। ਬਾਕੀ ਦੋਸਤੋ ਅੱਜ ਸ਼ੁਕਰ ਹੈ, ਸ਼ੁੱਕਰਵਾਰ ਹੈ, ਥੈਂਕ ਗੋਡ ਇਟਸ ਫਰਾਈਡੇ। ਜਿਹੜਾ ਸ਼ੁੱਕਰਵਾਰ ਵਾਲਾ ਦਿਨ ਆਉਂਦਾ ਆਪਾਂ ਬੜਾ ਹੀ ਲਾਈਟ ਨੋਟ 'ਤੇ ਪ੍ਰੋਗਰਾਮ ਕਰਦੇ ਹਾਂ, ਗੀਤ ਸੰਗੀਤ ਪਰ

0: ਜੀ
1: ਉਹਨੂੰ ਇੱਥੋਂ ਵੀ ਸਪੋਰਟ ਮੇਰੀ ਜੀ, ਰੇਸ਼ਮ ਬਰਾੜ ਸਾਹਿਬ ਤੇ ਉਧਰੋਂ ਮੈਂ ਕਰ ਰਿਹਾ ਜੀ ਸਪੋਰਟ, ਅਸੀਂ ਅਸੀਂ ਵੀ ਵੋਟ ਉਹਨਾਂ ਨੂੰ ਪਾਉਣੇ ਭਾਜੀ।
0: ਅੱਛਾ ਜੀ,
1: ਸਿਸਟਮ ਨੂੰ ਲਾ ਕੇ ਰੱਖ ਦਾਂਗੇ ਭਾਜੀ।
0: ਠੀਕ ਹੈ ਜੀ,
1: ਜ਼ਾਲਮ ਸਰਕਾਰਾਂ ਨੂੰ ਪਤਾ ਲੱਗ ਗਿਆ ਜੀ ਉਹਨਾਂ ਨੂੰ, ਔਰ ਦਿਨਾਂ ਦੇ ਵਿੱਚ ਦੇਖੋ ਕੀ ਕਰ ਦਿੱਤਾ ਜੀ, 2-4 ਦਿਨਾਂ ਜੀ ਉਹਨੇ ਪਾਰਟੀ ਨੇ,
0: ਬਿਲਕੁਲ ਜੀ ਬਿਲਕੁਲ, ਬਹੁਤ ਕੁਛ
1: ਸਾਰਿਆਂ ਦੇ ਕੰਨ ਲੂ ਗੰਢੇ ਖੜੇ ਕਰ ਦਿੱਤੇ ਨੇ ਜੀ ਉਹ ਪਾਰਟੀ ਨੇ। ਬਾਕੀ ਧੰਨਵਾਦ ਜੀ, ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ, ਬਹੁਤ ਪ੍ਰੋਗਰਾਮ ਸੋਹਣਾ ਜਾ ਰਿਹਾ, ਧੰਨਵਾਦ ਜੀ ਸਾਰਿਆਂ ਦਾ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਦੋਸਤੋ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਵਾਲ ਉੱਠਣੇ ਸ਼ੁਰੂ ਹੋ ਜਾਣੇ ਜੀ, ਜੇ ਇੱਦਾਂ ਦੀ ਪਾਰਟੀ ਹੈ ਜਿਹੜੀ ਮਜ਼ਬੂਤੀ ਦੇ ਨਾਲ ਉੱਭਰ ਕੇ ਆ ਗਈ, ਕੀ ਹੈ ਜਿਹੜਾ ਵੱਖ ਵੱਖ ਹੋਰ ਦੇਸ਼ਾਂ ਦੇ ਵਿੱਚ ਜਿੱਥੇ ਹੈ ਜਿਹੜੇ ਇੱਦਾਂ ਦੀਆਂ ਪਾਰਟੀਆਂ ਦਾ ਉਭਾਰ ਆਉਣਾ ਜ਼ਰੂਰੀ ਹੈ, ਕਿਉਂਕਿ ਕਈ ਵਾਰ ਜਿਹੜਾ ਆਮ ਬੰਦੇ ਨੂੰ ਹੈ ਜਿਹੜਾ ਉੱਪਰ ਨਹੀਂ ਉੱਠਣ ਦਿੱਤਾ ਜਾਂਦਾ। ਹਾਂਜੀ, ਉਹ ਮੌਕਾ ਭਾਲਦਾ ਹੁੰਦਾ ਪਰ ਉਹਨੂੰ ਮੌਕੇ ਨਹੀਂ ਮਿਲਦੇ, ਪਰ ਪੈਰਾਸ਼ੂਟ ਰਾਹੀਂ ਆ ਜਿਹੜੇ ਹੋਰਾਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੈ ਉਹ ਆਪਣੇ ਪਾਲੇ ਦੇ ਵਿੱਚ ਪਾ ਲਏ ਜਾਂਦੇ ਅਤੇ ਉਹਨਾਂ ਨੂੰ ਫਿਰ ਅੱਗੇ ਹੋਰ ਵਧਾ ਦਿੱਤਾ ਜਾਂਦਾ। ਸੋ ਉੱਦਾਂ ਤਾਂ ਅਭਿਜੀਤ ਦਿਪਕੇ ਜਿਹਨੇ ਇਹ ਪਾਰਟੀ ਬਣਾਈ ਹੈ, ਉਸਦੇ ਮਾਂ ਪਿਓ ਦਾ ਵੀ ਬਿਆਨ ਆਇਆ, ਕਹਿੰਦੇ ਅਸੀਂ ਤਾਂ ਭਾਈ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਮੁੰਡਾ ਆ ਉਹ ਸਿਆਸਤ ਤੋਂ ਦੂਰ ਹੋ ਕੇ ਆਪਣਾ ਕੰਮ ਕਾਰ ਹੀ ਕਰੇ, ਕਿਉਂਕਿ ਅਸੀਂ ਅਤੀਤ ਦੇ ਵਿੱਚ ਇਹੋ ਜਿਹੇ ਕਈ ਸ਼ਖਸੀਅਤਾਂ ਦੇਖੀਆਂ ਜਿਨ੍ਹਾਂ ਨੇ ਸਿਆਸਤ ਦੇ ਵਿੱਚ ਪੈਰ ਧਰਿਆ ਜਾਂ ਸਿਆਸਤ ਬਾਰੇ ਗੱਲ ਕੀਤੀ ਹੈ ਅਤੇ ਜਦੋਂ ਉਹਨਾਂ ਨੂੰ ਬਹੁਤ ਜ਼ਿਆਦਾ ਹਰਮਨ ਪਿਆਰ ਤਾਂ ਮਿਲ ਗਈ ਹੈ ਤਾਂ ਫਿਰ ਉਹਨਾਂ ਨੂੰ ਜੇਲ੍ਹ ਦੀ ਯਾਤਰਾ ਜਿਹੜੀ ਉਹ ਕਰਨੀ ਪਈ ਹੈ। ਸੋ ਉਹਨਾਂ ਦੇ ਮਾਪੇ ਆ ਜਿਹੜੇ ਉਹ ਚਿੰਤਤ ਹੈ, ਕਿਉਂਕਿ ਉਹ ਇੰਡੀਆ ਬੈਠੇ ਹੋਏ ਨੇ, ਉਹ ਆਪਣੇ ਪੁੱਤ ਨੂੰ ਇਹੀ ਅਪੀਲ ਕਰਦੇ ਪਏ ਨੇ ਵੀ ਭਾਈ ਤੂੰ ਇਹ ਰੌਲੇ ਗੋਲੇ ਤੋਂ ਪਰੇ ਹੋ ਜਾ, ਇਹਦੇ ਵਿੱਚ ਕੁਝ ਨਹੀਂ ਰੱਖਿਆ। ਪਰ ਜਦੋਂ ਇੱਕ ਵਾਰ ਹਾਈਪ ਮਿਲ ਜਾਂਦੀ ਹੈ, ਜਦੋਂ ਸਾਰੇ ਪਾਸੇ ਤੁਹਾਨੂੰ ਆ ਵੱਡੇ ਵੱਡੇ ਲੀਡਰ ਤੁਹਾਡੀ ਸਪੋਰਟ ਦੇ ਵਿੱਚ ਆਉਣ ਲੱਗ ਜਾਂਦੇ ਨੇ, ਫਿਰ ਬੰਦਾ ਪਿੱਛੇ ਕਿੱਥੇ ਹੁੰਦਾ। ਉਹ ਕਹਿੰਦਾ ਵੀ ਮੇਰੀ ਲੀਗਲ ਟੀਮ ਹੈ ਜਿਹੜੀ ਉਹ ਵੀ ਹੈ ਜਿਹੜੇ ਪਿੱਛੇ ਜਿਹੇ ਸਾਡੇ ਖਾਤੇ ਬੰਦ ਕੀਤੇ ਗਏ ਉਹਨਾਂ 'ਤੇ ਵਰਕ ਕਰ ਰਹੀ ਹੈ। ਬਰਾੜ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ ਭਾਜੀ।
1: ਆਪਣੇ ਸਾਰੇ ਪਾਲੇ ਇੱਕੋ ਜਿਹੇ, ਕੋਈ ਕੰਮ ਚੰਗਾ ਕਰੂ ਹਨਾ ਤੇ ਉਹਦੇ ਨਾਲ ਉਹਨੇ ਵੋਟਾਂ ਪਾਉਣੀਆਂ, ਚਾਹੇ ਉਹ ਭਗਵੰਤ ਮਾਨ ਹਨਾ ਜੀ, ਪਰ ਭਗਵੰਤ ਮਾਨ ਬਾਈ ਜੀ ਕੰਮ ਬਹੁਤ ਵਧੀਆ ਕਰ ਰਿਹਾ ਹਨਾ ਜੀ, ਉਹ ਕਈ ਲੋਕ ਕਿੰਤੂ ਪ੍ਰੰਤੂ ਕਰ ਜਾਂਦੇ ਹਨਾ ਜੀ, ਪਰ ਫਿਰ ਵੀ ਵਧੀਆ ਕੰਮ ਕਰਦੇ ਬਾਈ ਜੀ
0: ਉਹ,
1: ਤੁਸੀਂ ਬਾਈ ਬਹੁਤ ਵਧੀਆ ਪਕੜ ਰੱਖਦੇ ਇੱਥੋਂ ਲੋਕਲ ਵਾਰੀ ਬਾਈ
0: ਜੀ,
1: ਦੱਸਦੇ ਬਹੁਤ ਵਧੀਆ
0: ਜੀ। ਥੈਂਕ ਯੂ ਭਾਜੀ, ਧੰਨਵਾਦ ਜੀ,
1: ਸੁਣਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ
1: ਸੋਚਣ ਦੇ ਵਿਚਾਰ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ। ਅੱਛਾ, ਇਹਦੇ ਨਾਲ ਜਿਹੜਾ ਆਪਾਂ ਇਹ ਵੀ ਜੋੜ ਲੈਂਦੇ ਹਾਂ, ਕਈ ਵਾਰ ਜਿਹੜੇ ਆਪਾਂ ਕਹਿ ਲਈਏ ਵੀ ਆਪਣੀ ਬੋਲੀ ਬੋਲਦੇ ਜਿਹੜੇ ਕਈ ਆਗੂ ਚੁਣ ਲੈਂਦੇ ਹਾਂ, ਫਿਰ ਉਹਦੇ 'ਤੇ ਹੈ ਜਿਹੜਾ ਆਪਾਂ ਗੁੱਸਾ ਗਿੱਲਾ ਵੀ ਕਰਦੇ ਹਾਂ ਵੀ ਭਾਈ ਜਿਹੜੇ ਅਸੀਂ ਆਪਣੇ ਚੁਣੇ ਆਗੂ ਉਹ ਜੋ ਅਸੀਂ ਚਾਹੁੰਦੇ ਸੀ ਉਸ ਹਿਸਾਬ ਦੀ ਉਹ ਪਰਫੋਰਮੈਂਸ ਨਹੀਂ ਦੇ ਰਹੇ ਜਾਂ ਉਸ ਹਿਸਾਬ ਦੀ ਉਹ ਗੱਲ ਨਹੀਂ ਰੱਖ ਰਹੇ। ਹਾਂਜੀ, ਦੇਖੋ ਜਦੋਂ ਪਹਿਲਾਂ ਕੋਈ ਹੈ ਜਿਹੜਾ ਕੌਂਸਲਰ ਚੁਣਿਆ ਗਿਆ ਸੀਗਾ ਆਪਣੀ ਕਮਿਊਨਿਟੀ ਦੇ ਵਿੱਚੋਂ, ਜਾਂ ਫਿਰ ਕੋਈ ਪਹਿਲਾਂ ਜਿਹੜਾ ਆ MPP ਦੀ ਚੋਣ ਆ ਜਿਹੜਾ ਉਹ ਜਿੱਤਿਆ ਸੀਗਾ, ਜਾਂ MP ਬਣਿਆ ਸੀਗਾ, ਆਟੋਵਾ ਪਹੁੰਚਿਆ ਸੀਗਾ, ਜਾਂ ਫਿਰ ਕੈਬਨਿਟ ਮਿਨਿਸਟਰ ਦਾ ਰੈਂਕ ਹਾਸਲ ਕੀਤਾ ਸੀਗਾ, ਚੌਖੀ ਵਾਹ ਵਾਹ ਜਿਹੜੀ ਹੈ ਜਿਹੜੀ ਜਿੱਥੇ ਪੰਜਾਬੀ ਨੇ ਪੂਰੇ ਸੰਸਾਰ ਦੇ ਵਿੱਚ ਉੱਥੇ ਹੁੰਦੀ ਹੈ। ਪਰ ਹੁਣ ਆ ਜਿਹੜੇ ਬਹੁਤ ਸਾਰੇ ਜਿਹੜੇ ਆਪਣੇ ਬੋਲੀ ਬੋਲਦੇ MPP ਹੋ ਗਏ, MP ਹੋ ਗਏ, ਕੌਂਸਲਰ ਹੋ ਗਏ, ਰੀਜਨਲ ਕੌਂਸਲਰ ਹੋ ਗਏ, ਵਾਈਸ ਮੇਅਰ ਹੋ ਗਏ, ਡਿਪਟੀ ਮੇਅਰ ਜਿਹਨੂੰ ਕਹਿੰਦੇ ਆਪਾਂ ਉਹ ਹੋ ਗਏ, ਉਹ ਹੈਗੇ ਨੇ। ਪਰ ਹੁਣ ਜਿਹੜੇ ਆਪਣੇ ਆ ਜਿਹੜੇ ਉਹਨਾਂ ਦਾ ਗੁੱਸਾ ਗਿੱਲਾ ਹੈ ਵੀ ਭਾਈ ਆਪਣਿਆਂ ਨੂੰ ਆਪਾਂ ਅੱਗੇ ਨਹੀਂ ਆਉਣ ਦੇਣਾ, ਕਿਉਂਕਿ ਆ ਜਿਹੜਾ ਉਹ ਗੱਲ ਤਾਂ ਕਰਦੇ ਹੀ ਨਹੀਂ ਹੈ, ਉਹ ਸਿਰਫ ਫੋਟੋਆਂ ਖਿਚਾਉਣ ਤੱਕ ਹੀ ਰਹਿ ਜਾਂਦੇ ਆ, ਪਰ ਅਸਲੀ ਜਿਹੜੇ ਸ਼ਹਿਰ ਦੇ ਮੁੱਦੇ ਮਸਲੇ ਹੈ ਜਾਂ ਫਿਰ ਜਿਹੜੇ ਕਹਿ ਲਓ ਪ੍ਰੋਵਿੰਸ਼ੀਅਲ ਮੁੱਦੇ ਮਸਲੇ ਹੈ ਉਹਨਾਂ 'ਤੇ ਗੱਲ ਹੈ ਜਿਹੜੀ ਜਾਂ ਉਹਨਾਂ ਦੀ ਪੈਰਵਾਈ ਠੀਕ ਤਰ੍ਹਾਂ ਉਹ ਨਹੀਂ ਕਰਦੇ, ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਜਾਂ ਤੁਸੀਂ ਇਹ ਕਹਿੰਦੇ ਹੋ ਵੀ ਨਹੀਂ ਆਪਣੇ ਜਿਹੜੇ ਕਈ ਆਪਾਂ ਚੁਣੇ ਨੁਮਾਇੰਦੇ ਪਹੁੰਚੇ ਨੇ ਉਹਨਾਂ ਨੇ ਆ ਜਿਹੜਾ ਆਪਣੇ ਪੱਧਰ 'ਤੇ ਆ ਜਿਹੜਾ ਬੜੀ ਐਕਟਿਵਲੀ ਆ ਜਿਹੜਾ ਕੰਮ ਕੀਤਾ, ਜਿਹੜੇ ਸ਼ੁਰੂਆਤ ਜਿਨ੍ਹਾਂ ਨੇ ਕੀਤੀ ਹੈ, ਜਿਨ੍ਹਾਂ ਨੇ ਜੜ੍ਹਾਂ ਕੈਨੇਡਾ ਦੀ ਸਿਆਸਤ ਦੇ ਵਿੱਚ ਲਾਈਆਂ ਨੇ, ਉਹਨਾਂ ਨੇ ਪੰਜਾਬੀ ਬੋਲੀ ਨੂੰ ਲੈ ਕੇ, ਪੰਜਾਬੀ ਕਮਿਊਨਿਟੀ ਨੂੰ ਲੈ ਕੇ, ਜਾਂ ਫਿਰ ਜਾਂ ਏਸ਼ੀਅਨ ਕਮਿਊਨਿਟੀ ਨੂੰ ਲੈ ਕੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ, ਜਿਸ ਕਰਕੇ ਅੱਜ ਅਸੀਂ ਆ ਜਿਹੜਾ ਇੱਕ ਬਣਦਾ ਹੈ ਸਾਨੂੰ ਜਿਹੜਾ ਮਾਣ ਸਨਮਾਨ ਹੈ ਜਿਹੜਾ ਉਹ ਕੈਨੇਡਾ ਦੇ ਵਿੱਚ ਮਿਲ ਰਿਹਾ, ਇਹਦੇ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਪਰ ਕੀ ਤੁਸੀਂ ਆ ਜਿਹੜਾ, ਮੇਰਾ ਇੱਕ ਸਵਾਲ ਹੈ ਤੁਹਾਡੇ ਅੱਗੇ, ਬਾਕੀ ਜਿਹੜੇ ਮੈਂ ਤੁਹਾਡੇ ਗੀਤ ਸੰਗੀਤ ਹੈ ਤੁਹਾਡੇ ਕਈ ਟੈਕਸਟ ਮੈਸੇਜ ਜਿਹੜੇ ਆਏ ਪਏ ਨੇ ਉਹਨਾਂ ਦੇ ਉੱਤੇ ਵੀ ਆ ਜਿਹੜੀ ਮੈਂ ਗੱਲਬਾਤ ਕਰਾਂਗਾ। ਤੁਸੀਂ ਆ ਜਿਹੜਾ ਇਹ ਮੰਨਦੇ ਹੋ ਵੀ ਜੇ ਅਸੀਂ ਆ ਜਿਹੜਾ

0: ਆਪਣੀ ਬੋਲੀ ਬੋਲਦੇ ਹੋਏ ਨੁਮਾਇੰਦੇ ਚੁਣਦੇ ਆ, ਕਿਉਂਕਿ ਹੁਣ ਆ ਜਿਹੜਾ ਇਸ ਸਾਲ ਵੀ ਇਲੈਕਸ਼ਨ ਆ ਜਿਹੜੇ ਅਕਤੂਬਰ ਦੇ ਵਿੱਚ ਹੋ ਰਹੇ ਨੇ ਮਿਊਂਸੀਪੈਲਿਟੀ ਦੇ, ਹੌਲੀ ਹੌਲੀ ਆ ਜਿਹੜੇ ਆਉਣਗੇ ਉਮੀਦਵਾਰ, ਕਿਹੜੇ ਜਿਹੜੇ ਮੇਅਰ ਵਾਸਤੇ ਲੜ ਰਹੇ ਨੇ, ਕਿਹੜੇ ਜਿਹੜੇ ਰੀਜਨਲ ਕੌਂਸਲਰ ਅਤੇ ਕਿਹੜੇ ਕੌਂਸਲਰ ਵੱਖ ਵੱਖ ਵਾਰਡਾਂ ਦੇ। ਪਰ ਕੀ ਤੁਸੀਂ ਆ ਜਿਹੜਾ ਇਹ ਮੰਨਦੇ ਹੋ ਵੀ ਜੇ ਆਪਣੀ ਬੋਲੀ ਦਾ ਬੰਦਾ ਅਸੀਂ ਚੁਣਦੇ ਹਾਂ, ਕਿਉਂਕਿ ਕਿਸੇ ਵਾਰਡ ਦੇ ਵਿੱਚ ਕੋਈ ਭਾਈਚਾਰੇ ਦੇ ਲੋਕ ਵੱਧ ਤੋਂ ਵੱਧ ਨੇ, ਕੀ ਆ ਜਿਹੜਾ ਅਸੀਂ ਇਹ ਮੰਨਦੇ ਹਾਂ ਵੀ ਅਸੀਂ ਆਪਣੀ ਬੋਲੀ ਦੇ ਜੇ ਕਿਸੇ ਉਮੀਦਵਾਰ ਨੂੰ ਆ ਜਿਹੜਾ ਜਿਤਾਉਂਦੇ ਹਾਂ, ਕੀ ਉਹਨਾਂ ਦੀ ਪਰਫੋਰਮੈਂਸ ਹੈ ਜਿਹੜੀ ਉਹ ਖਰੀ ਉਤਰੀ ਹੈ, ਜਾਂ ਫਿਰ ਤੁਹਾਨੂੰ ਇਹ ਲੱਗਿਆ ਵੀ ਭਾਈ ਉਹ ਤਾਂ ਬੈਕ ਬੈਂਚਰਸ ਦੇ ਤੌਰ 'ਤੇ ਹੀ ਆ ਜਿਹੜੇ ਵਿਚਰੇ ਨੇ, ਉਹ ਵਿਆਹਾਂ 'ਤੇ ਆ ਗਏ, ਉਹ ਕਿਸੇ ਸਮਾਗਮਾਂ 'ਤੇ ਆ ਗਏ, ਫੋਟੋਆਂ ਖਿਚਾ ਲਈਆਂ, ਬਸ ਇੱਥੋਂ ਤੱਕ ਹੀ ਮਹਿਦੂਦ ਰਹਿ ਗਏ, ਇਸ ਤੋਂ ਵੱਧ ਕੇ ਉਹਨਾਂ ਨੇ ਜੋ ਅਸਲ ਮੁੱਦੇ ਮਸਲੇ ਹੈ ਉਹਨਾਂ 'ਤੇ ਕੋਈ ਵੀ ਆ ਜਿਹੜਾ ਪ੍ਰੈਕਟੀਕਲ ਜਾਂ ਗਰਾਊਂਡ ਵਰਕ ਨਹੀਂ ਕੀਤਾ। ਸੋ ਲੈਟ ਸੀ, ਜੇ ਤੁਸੀਂ ਇਹਦੇ 'ਤੇ ਕੋਈ ਕੀਮਤੂ ਪਰੰਤੂ ਜਾਂ ਆਪਣੇ ਵਿਚਾਰ ਦੇਣੇ ਹੈ, ਸਟੂਡੀਓ ਦਾ ਨੰਬਰ 905-6 6 3 3 3 9 0 5 6 7 3 3 3 3 7 'ਤੇ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ਮੀ ਪਟਲ। ਬੜੀ ਜਲਦੀ ਤੁਹਾਡੇ ਜਿਹੜੇ ਟੈਕਸਟ ਮੈਸੇਜ ਆ ਵਟਸਐਪ ਮੈਸੇਜ ਮੇਰੇ ਤੱਕ ਪਹੁੰਚੇ ਨੇ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਕਮਲਜੀਤ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਦੇਖੋ, ਗੱਲ ਤੁਸੀਂ ਪੰਜਾਬੀ ਦੀ ਬੋਲੀ ਦੀ ਕੀਤੀ, ਉਹਦੇ ਕਰਦੇ ਪੰਜਾਬੀ ਬੋਲੀ ਸਾਡੇ ਲੀਡਰਾਂ ਨੇ ਥੋੜੀ ਟਮਕਾਉਣੀ ਹੈ ਸਾਡੀ। ਸਾਡੇ ਜਿਹੜੇ ਘਰ ਦੇ ਵਿੱਚ ਅਸੀਂ ਆਪ ਮਾਂ ਬਾਪ ਆ, ਸਪੈਸ਼ਲੀ ਜਿਹੜੀ ਮਾਂ ਆ ਉਹਨੇ ਦੱਸਣੀ ਆ ਬੋਲੀ ਜਿਹੜੀ। ਸਕੂਲ ਦੇ ਤਾਂ ਨਿਆਣਾ ਪੜ੍ਹਨ ਜਾਂਦਾ, ਜੋ ਮਾਸਟਰ ਨੇ ਟੀਚਰ ਨੇ ਉਹਨੂੰ ਸਮਝਾਤੀ ਗੱਲ ਜਾਂ ਜੋ ਵੀ ਉਹਨੂੰ ਸਮਝਾਈ, ਅਸਲੀ ਟੀਚਰ ਤੇ ਮਾਂ ਬਾਪ ਆ। ਤੇ ਇਹ ਮਾਂ ਦਾ ਜਾਂ ਬਾਪ ਦਾ ਹੀ ਮੇਨ ਜਿਹੜਾ ਕੰਮ ਹੈ ਨਾ ਪੰਜਾਬੀ ਮਾਂ ਬੋਲੀ ਦੇ ਲੀਡਰਾਂ ਦਾ, ਇਹਦੇ ਲਈ ਨਾ ਕੁਛ ਕੀਤਾ ਤੇ ਨਾ ਕੁਛ ਕਰਨਾ ਉਹਨਾਂ ਨੇ। ਤੇ ਬਾਕੀ
0: ਕਮਲਜੀਤ ਭਾਜੀ, ਮੇਰਾ ਸਵਾਲ ਨਾ ਪੰਜਾਬੀ ਮਾਂ ਬੋਲੀ ਤਾਂ ਮੈਂ ਇਹ ਕਿਹਾ ਸੀਗਾ ਵੀ ਜਿਹੜੇ ਸ਼ੁਰੂਆਤ ਦੇ ਵਿੱਚ ਚੁਣੇ ਗਏ, ਜਿਹਨਾਂ ਨੇ ਜੜ੍ਹਾਂ ਲਾਈਆਂ ਕੈਨੇਡਾ ਦੀ ਸਿਆਸਤ ਦੇ ਵਿੱਚ, ਹੈ ਨਾ ਜੀ, ਸਾਡੇ ਜਿਹੜੇ ਮੋਢੀ ਰਹੇ ਆ, ਉਹ ਤਾਂ ਉਹਨਾਂ ਨੇ ਆ ਜਿਹੜਾ ਪੰਜਾਬੀ ਮਾਂ ਬੋਲੀ ਪ੍ਰਤੀ। ਪਰ ਮੈਂ ਪ੍ਰੈਜੈਂਟ ਦੀ ਗੱਲ ਇਹ ਕਰ ਰਿਹਾ, ਜੋ ਆਪਾਂ ਆਪਣੀ ਬੋਲੀ ਬੋਲਦੇ ਹੋਏ ਜਾਂ ਆਪਣੀ ਕਮਿਊਨਿਟੀ ਦੇ ਜਿਹੜੇ ਚੁਣਦੇ ਆ ਨੁਮਾਇੰਦੇ, ਕੀ ਉਹ ਲੋਕਾਂ ਦੀਆਂ ਆਸਾਂ 'ਤੇ ਖਰੇ ਉਤਰਦੇ ਪਏ ਆ? ਸਵਾਲ ਮੇਰਾ ਇਹ ਹੈ।
1: ਤੁਹਾਡਾ ਸਵਾਲ ਜਿਹੜਾ ਜੀ, ਇਹਦੇ ਵਿੱਚ ਇੱਦਾਂ ਆ, ਦੇਖੋ ਆ ਹੁਣ ਰੀਸੈਂਟਲੀ ਤੁਸੀਂ ਦੇਖ ਲਓ ਬ੍ਰੈਂਟਨ ਦੇ ਵਿੱਚ ਕੀ ਹੋਇਆ, ਇੱਕ ਰੇਡੀਓ ਪ੍ਰੋਗਰਾਮ ਬੰਦ ਕਰਾ ਦਿੱਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਕੁਝ ਬੰਦੇ ਜਿਹੜੇ ਉੱਥੇ ਤੁਸੀਂ ਆਪਣੇ ਬ੍ਰੈਂਟਨ ਦੀ ਗੱਲ ਕਰਦੇ ਸੀਗੇ, ਉਹਨਾਂ ਨੇ ਦੇਖ ਲਓ ਕੀ ਕੀਤਾ। ਹਾਂਜੀ, ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ ਨਾ। ਹੁਣ ਅਸੀਂ ਜੇ ਗਰਾਜਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸੱਦ ਗਏ, ਫੋਟੋ ਖਿਚਾ ਲਈ ਜਾਂ ਉਹ ਏਦਾਂ ਪਾ ਦਿੱਤਾ ਉਹਦੇ ਉੱਤੇ ਨੈਟ ਤੇ ਜਾਂ ਜੋ ਵੀ, ਅਸੀਂ ਉਹਦੇ ਤੋਂ ਅਸੀਂ ਉੱਪਰ ਉੱਠਣਾ ਪਊਗਾ ਵੀ ਜਾਂ ਤਾਂ 5 ਸਾਲ ਹੋ ਹੀ ਚਲੋ, ਅਸੀਂ ਟੈਕਸ ਵਧਾ ਤੇ ਟੈਕਸ ਵਧਾ ਤੇ ਟੈਕਸ ਵਧਾ ਤੇ, ਜਾਂ ਫਿਰ ਬੰਦੇ ਚੰਗੇ ਲੈ ਕੇ ਆ। ਹੁਣ ਜਿਹੜਾ ਅਸੀਂ ਧਾਰੀਵਾਲ ਜੀ ਮੈਂ ਨਾਂ ਲੈ ਕੇ ਗੱਲ ਕਰ ਰਿਹਾ, ਇਸ ਬੰਦੇ ਨੇ ਕਿੰਨੇ ਕਿੰਨੇ ਮੁੱਦੇ ਕੱਢੇ ਨੇ, ਤੁਹਾਡੇ ਸਾਹਮਣੇ ਹੀ ਹੈ ਨਾ ਸਾਰਾ ਕੁਛ। ਲੱਗਦੇ ਕਰਕੇ ਲੈਂਦਾ ਮੈਨੂੰ ਤਾਂ ਇਹ ਪਤਾ ਲੱਗਾ ਉਹਨੂੰ ਚਿੱਠੀ ਤੱਕ ਨਹੀਂ ਪੈ ਗਈ ਆ। ਬਾਕੀ ਬਾਹਰਲੇ ਬੰਦੇ ਆ ਕੇ ਕਿਉਂ ਬ੍ਰੈਂਪਟਨ ਦੇ ਵਿੱਚ ਦੂਜਾ ਕਰਨ ਤੇ? ਸਾਡੇ ਬ੍ਰੈਂਪਟੋਨੀਅਨ ਜਿਹੜੇ ਆ, ਸਾਡੇ ਕੋਲ ਕਿਤੇ ਅਕਲ ਨੀ ਹੈਗੀ, ਸਾਡੇ ਆਪਦੇ ਬੰਦੇ ਵੀ ਵਧੀਆ ਆ, ਅਸੀਂ ਵਧੀਆ ਬੰਦਿਆਂ ਨੂੰ ਅਸੀਂ ਲਿਆਉਣਾ ਨੀ ਚਾਹੁੰਦੇ। ਆਈ ਡੋਂਟ ਨੋ ਮਤਲਬ ਕੀ ਚੱਕਰ ਆ, ਕੰਪਲੇਂਟ ਕਰਨੀ ਛੱਡ ਕੇ ਜਿਹੜੇ ਬੰਦੇ ਚੰਗੇ ਆ ਉਹਨਾਂ ਨੂੰ ਕਰੋ, ਜਿਹੜੇ ਬੰਦੇ ਸਿਟੀ ਦੇ ਅਗੇਸ ਅੱਗੇ ਵੀ ਗੱਲ ਕਰਦੇ, ਸਾਡਾ ਹੱਕ ਬਣਦਾ ਆ, ਸਾਡਾ ਪੈਸਾ ਆ, ਜਿੱਦਾਂ ਮਾਂ ਬਾਪ ਬੱਚੇ ਨੂੰ ਪੁੱਛਦੇ ਸੁਣਦੇ ਕੀ ਪੜ੍ਹ ਕੇ ਆਇਆ, ਠੀਕ ਆ, ਹਸਬੈਂਡ ਵਾਈਫ ਇੱਕ ਦੂਜੇ ਨੂੰ ਪੁੱਛਦੇ ਹਾਂ ਵੀ ਤੇਰੇ ਆ ਪੈਸੇ ਇੱਧਰ ਕੀ ਤਾਂ ਉੱਧਰ ਕਿਤੇ ਕੀ ਹਿਸਾਬ ਕਿਤਾਬ ਆ, ਉਹ ਇੱਕ ਪਰਿਵਾਰ ਹੈ ਤੇ ਬ੍ਰੈਂਪਟਨ ਵੀ ਸਾਡਾ ਇੱਕ ਪਰਿਵਾਰ ਹੈ, ਉਹਦੇ ਵਿੱਚ ਸਾਡਾ ਹੱਕ ਬਣਦਾ ਇਹਨਾਂ ਨੂੰ ਦੱਸਣ ਦਾ। ਇਹ ਤਾਂ ਸੈਲਿਬ੍ਰਿਟੀ ਬਣ ਗਏ ਆ, ਆ ਕੇ ਆਪਦੀਆਂ ਤਨਖਾਹਾਂ ਵਧਾਈ ਜਾਂਦੇ ਆ, ਚਾਹੇ ਫੈਡਰਲ ਦੇ ਲੀਡਰ ਹੈ, ਚਾਹੇ ਪ੍ਰੋਵਿੰਸ ਦੇ ਆ, ਚਾਹੇ ਸਾਡੇ ਮਿਊਨਸੀਪੈਲਿਟੀ ਦੇ ਆ। ਸੋ ਭਾਈ ਸਾਹਿਬ, ਇਸ ਕਰਕੇ ਜਿਹੜੇ ਬੰਦੇ ਚੰਗੇ ਆ, ਦੇਖੋ ਚੰਗੇ ਬੰਦੇ ਹੈਗੇ ਆ, ਰਾਜਨੀਤਿਕ ਪੋਲਿਟਿਕਸ ਜਿਹਨਾਂ ਦੇ ਬੈਡ ਸੀ, ਪਰ ਬੈਡ ਪੀਪਲ ਕਮ ਇਨਸਾਈਡ, ਉਹਨਾਂ ਨੇ ਇਹ ਕੰਮ ਨੂੰ ਜਿਹੜਾ ਇਹ ਬਣਾ ਦਿੱਤਾ, ਤੇ ਇਸ ਕਰਕੇ ਲੜਾਈ ਤੇ ਲੜਨੀ ਪੈਣੀ ਆ, ਤੇ ਚਾਹੇ ਮੈਂ 5 ਸਾਲ ਰੋਈ ਜਾਈਏ, ਇਹਨਾਂ ਦੇ ਢੇਡਾਪਾ ਇਹਨਾਂ ਨੇ ਭਰੀ ਜਾਈਏ। ਦੇਖੋ, ਹਰ ਇੱਕ ਚੀਜ਼ ਦਾ ਹੱਲ ਆ, ਇਹਦਾ ਹੱਲ ਇਹ ਆ, ਜਿਹੜੇ ਬੰਦੇ ਇਸ ਵੇਲੇ ਸੁਹਿਰਦਾ ਉਹਨਾਂ ਨਾਲ ਗੱਲਬਾਤ ਕਰੋ, ਆਪਦੇ ਬੱਚਿਆਂ ਨਾਲ ਗੱਲਬਾਤ ਕਰੋ, ਉਹਨਾਂ ਨੂੰ ਇਹ ਨਾ ਕਹੋ ਵੋਟ ਇਹਨੂੰ ਪਾ ਜਾ, ਉਹਨੂੰ ਪਾ ਜਾ, ਇੱਦਾਂ ਕਰ। ਹਾਂ, ਕਰਨਾ ਕੀ ਆ, ਇਹ ਦੱਸੋ ਕਿਹੜਾ ਬੰਦਾ ਕੇਪੇਬਲ ਆ ਔਰ ਕਿਹੜਾ ਬੰਦਾ ਗਰਾਊਂਡ ਜ਼ੀਰੋ ਤੇ ਕੰਮ ਕਰਦਾ, ਤੇ ਚੇਂਜ ਤੇ ਆਏਗੀ ਆਏਗੀ ਇਸ ਵਾਰ ਜ਼ਰੂਰ, ਡੈਫੀਨੇਟਲੀ, ਕਿਉਂਕਿ ਜੇ ਅਸੀਂ ਕਹਿ ਲਈਏ ਨਾ ਵੀ ਗੋਰੇ ਨੀ ਕਰਦੇ, ਸਾਡੇ ਦੇਸੀਆਂ ਨੇ ਕੱਖ ਵੀ ਕੱਖ ਨੀ ਕੀਤਾ ਹੈਗਾ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। 1380 ਜੀ ਸਵਾਗਤ ਹੈ, ਓ ਸੋਰੀ ਤੁਹਾਡੀ ਕਾਲ ਡ੍ਰੌਪ ਹੋ ਗਈ, ਦੁਬਾਰਾ ਪਲੀਜ਼ ਕਾਲ ਕਰ ਲਿਓ। ਅਗਲੀ ਕਾਲ ਤੇ ਚੱਲਦਾ ਮੈਂ, ਢਿੱਲੋ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਭਾਅ ਜੀ, ਤੁਸੀਂ ਸੁਣਾਓ?
2: ਬਹੁਤ ਵਧੀਆ ਜੀ ਭਾਜੀ। ਭਾਜੀ ਮੇਰਾ ਇਹਦੇ ਤੇ ਥੋਟ ਪ੍ਰੋਸੈਸ ਇਹ ਆ, ਚਲੋ ਜਿਹੜੀ ਨਵੀਂ ਪਾਰਟੀ ਆਈ ਆ, ਪਾਰਟੀ ਤਾਂ ਨੀ ਕਹਿ ਸਕਦੇ, ਜਸਟ ਹਜੇ ਇੱਕ ਤਰ੍ਹਾਂ ਦੀ
0: ਡਿਜੀਟਲ ਪਾਰਟੀ ਕਹਿ ਲਈਏ ਆਪਾਂ, ਹਨਾ।
2: ਹਾਂਜੀ ਜਸਟ ਹਵਾ ਜੀ ਕਹਿ ਸਕਦੇ, ਚਲੋ ਸੋਸ਼ਲ ਪਾਰਟੀ ਕਹਿ ਲਓ ਸੋਸ਼ਲ ਮੀਡੀਆ ਤੇ। ਪਰ ਚੰਗੀ ਗੱਲ ਆ, ਚਲੋ ਜੇ ਕੋਈ ਲਾਈਕ ਚੇਂਜ ਆਉਂਦਾ ਤਾਂ। ਵੈਸੇ ਹਜੇ ਕੋਈ ਉਹਨਾਂ ਦਾ ਕੋਈ ਲੀਡਰ ਨੀ ਫਰੰਟ ਤੇ ਆਇਆ, ਉਹ ਜਸਟ ਇੱਕ ਪੇਜ ਬਣਿਆ, ਪੇਜ ਤੋਂ ਉਹ ਹੋ ਗਈ ਚੰਗੀ ਗੱਲ ਆ। ਜੇ ਉਹਦੇ ਚ ਕੋਈ ਚੰਗੇ ਬੰਦੇ ਨਿਕਲ ਕੇ ਸਾਹਮਣੇ ਆਉਣਗੇ। ਬਾਕੀ ਗੱਲ ਰਹੀ ਜੇ ਮੈਂ ਆਪਣੇ ਲੋਕਾਂ ਦੀ ਕਰਾਂ, ਕੀ ਗੱਲ ਜੀ, ਆਪਣੇ ਲੋਕਾਂ ਚ ਕਮੀ ਆ। ਜਿਵੇਂ ਮੰਨ ਲਓ ਕਿਸੇ ਨੇ ਵੀ ਕਿਸੇ ਨੂੰ ਵੋਟ ਪਾ ਦੀ ਕਿਸੇ ਵੀ ਪਾਰਟੀ ਨੂੰ, ਲੈਟਸ ਸੇ ਮੈਂ ਐਤਕੀ ਜਦੋਂ ਇੰਡੀਆ ਗਿਆ ਸੀ, ਸਪੈਸ਼ਲੀ ਗਿਆ ਸੀ, ਲਗਭਗ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ, ਰਾਈਟ। ਪਰ ਮੈਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਾਗਾ, ਜੇ ਮੈਂ ਉਹਨਾਂ ਨੂੰ ਕਹਾਂ ਬਈ ਆਊਟ ਆਫ 10 ਉਹਨਾਂ ਨੇ 4 ਕੁ ਨੰਬਰ ਦੇਊਂਗਾ ਮੈਂ ਉਹਨਾਂ ਨੂੰ, ਲਾਈਕ ਉਹਨਾਂ ਨੇ ਇੰਨਾ ਕੀ ਕੰਮ ਕੀਤਾ ਗਾ, ਹਨਾ। ਆਪਣੇ ਲੋਕਾਂ ਚ ਕ੍ਰਿਟੀਸਾਈਜ਼ ਕਰਨ ਦੀ ਆਦਤ ਨਹੀਂ ਹੈਗੀ। ਜੇ ਉਹਨਾਂ ਨੇ ਕਿਸੇ ਨੂੰ ਵੋਟ ਪਾ ਤੀ, ਨਹੀਂ ਜੀ ਇਹ ਸਾਡੀ ਫੇਵਰਟ ਪਾਰਟੀ ਹੈ, ਇਹ ਤੋਂ ਚੰਗਾ ਕੋਈ ਹੋ ਹੀ ਨਹੀਂ ਸਕਦਾ। ਜਦੋਂ ਸੈਂਟਰ ਚ ਕਾਂਗਰਸ ਸੀ, ਉਦੋਂ ਆਪਾਂ ਥੋੜਾ ਜਿਹਾ ਫੇਵਰ ਕਰਦੇ ਹੁੰਦੇ ਸੀ ਵੀ ਉਹਦੇ ਚ ਆਪਣੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ, ਚਲੋ ਆਪਣਾ ਸਿੱਖ ਬੰਦਾ ਆਪਾਂ ਉਧਰ ਥੋੜਾ ਜਿਹਾ ਸੀਗਾ, ਚਲੋ ਆਪਣੇ ਵਰਗਾ ਬੰਦਾ, ਹਨਾ। ਬਟ ਆਪਾਂ ਉਦੋਂ ਵੀ ਰੱਜ ਕੇ ਕ੍ਰਿਟੀਸਾਈਜ਼ ਕੀਤਾ ਉਹਨਾਂ ਨੂੰ ਵੀ ਨਹੀਂ ਯਾਰ ਆਹ ਚੀਜ਼ਾਂ ਗਲਤ ਹੋ ਰਹੀਆਂ। ਸੋ ਜਿਹੜੀਆਂ ਵੀ ਚੀਜ਼ਾਂ ਗਲਤ ਹੁੰਦੀਆਂ ਉਹਨੂੰ ਜੇ ਕ੍ਰਿਟੀਸਾਈਜ਼ ਕਰੋਗੇ ਤਾਂ ਸਹੀ ਹੋ ਜੂਗਾ। ਹਾਂ, ਜੇ ਤੁਸੀਂ ਵੈਸੇ ਹੀ ਅੰਧੇ ਭਗਤ ਬਣ ਕੇ ਉਹਨਾਂ ਦੇ ਮੰਗਰ ਮੰਗਰ ਚੱਲੀ ਜਾਓਗੇ, ਫੇਰ ਕੋਈ ਬਹੁਤਾ ਚੇਂਜ ਆਉਣ ਵਾਲਾ ਹੈ ਨੀਗਾ।
0: ਬਿਲਕੁਲ ਦਰੁਸਤ।
2: ਹਾਂਜੀ, ਇੱਥੇ ਵੀ ਸੇਮ ਚੀਜ਼ ਆ ਵੀ ਜੇ ਕੋਈ ਆਪਣਾ ਕਿਸੇ ਮੰਗਰ ਆਪਾਂ ਕੋਈ ਝੰਡਾ ਚੱਕ ਲਿਆ ਤਾਂ ਉਹਦੇ ਮੰਗਰ ਕਰੀ ਜਾਂਦੇ, ਠੀਕ ਹੈ, ਇਹ ਤੋਂ ਵਧੀਆ ਕੋਈ ਹੋ ਨੀ ਸਕਦਾ।
0: ਅੰਨੇ ਭਗਤ ਨੀ ਬਣਨਾ ਚਾਹੀਦਾ ਤੁਹਾਡੇ ਹਿਸਾਬ, ਤੁਸੀਂ ਤੁਹਾਡਾ ਜਿਹੜਾ ਨਿਚੋੜ ਇਹ ਹੈ ਵੀ ਅੰਨੇ ਭਗਤ ਨੀ, ਉਹਨਾਂ ਦਾ ਕੰਮ ਦੇਖ ਕੇ ਆ ਜਿਹੜਾ ਵੋਟ ਕਰਨੀ ਚਾਹੀਦੀ ਹੈ।
2: ਹਾਂਜੀ, ਇਹ ਵੀ ਹੈਗਾ ਭਾਜੀ। ਬਾਕੀ ਇਹ ਵੀ ਜੇ ਤੁਸੀਂ ਕਿਸੇ ਨੂੰ ਵੋਟ ਪਾ ਤੀ, ਜੇ ਉਹ ਕੰਮ ਕਰ ਰਿਹਾ ਤਾਂ ਉਹਦੀ ਪ੍ਰੇਜ਼ ਕਰ ਦੋ, ਜੇ ਨਹੀਂ ਕਰ ਰਿਹਾ ਤਾਂ ਉਹਨੂੰ ਆਪਾਂ ਨੂੰ ਨਿੰਦਣ ਚ ਵੀ ਕੀ ਉਹ ਆ, ਆਪਾਂ ਨੂੰ ਕਿਹੜਾ ਕੋਈ ਉਹ ਇਨਸੈਂਟਿਵ ਦੇ ਰਹੇ ਨੇ।
0: ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ ਜੀ। ਥੈਂਕ ਯੂ ਢਿੱਲੋਂ ਸਾਹਿਬ
2: ਜੀ, ਭਾਜੀ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਪ੍ਰੇਮ ਗਿੱਲ ਜੀ, ਗਿੱਲ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਸੁਨੀਤਾ ਜੀ,
0: ਹੋਰ ਕਿਦਾਂ ਹਾਲ ਚਾਲ ਜੀ?
3: ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ
0: ਜੀ ਜੀ।
3: ਦੇਖੋ ਜਿੱਦਾਂ ਭਾਜੀ ਹੁਣੀ ਕਹਿ ਗਏ ਨਾ, ਵਾਕਿਆ ਸਾਨੂੰ ਨਾ ਹੁਣ ਸੋਚਣਾ ਪੈਣਾ। ਪਿਛਲੀ ਵਾਰ ਨਾ 22% ਵੋਟਾਂ ਪਈਆਂ ਸੀਗੀਆਂ ਨਾ ਬ੍ਰੈਂਪਟਨ ਚ, ਜਿਹੜੀ ਕਿ ਬਹੁਤ ਘੱਟ ਸੀ ਨਾ, ਤੇ ਆਪਣੇ ਕੰਫਰਟ ਜ਼ੋਨ ਚ ਨਿਕਲ ਕੇ ਪਹਿਲਾਂ ਤਾਂ ਵੋਟਾਂ ਪਾਓ ਹਨਾ, ਜਾ ਕੇ ਜ਼ਰੂਰ ਪਾਉਣੀਆਂ ਪੈਣੀਆਂ ਨਾ, ਕਿ ਇਹ ਨੀ ਹੈਗਾ। ਫਿਰ ਦੂਸਰੀ ਗੱਲ ਇਹ ਆ ਕਿ ਜਿਹੜਾ ਬੰਦਾ ਆਪਣੇ ਮੁੱਦੇ ਉਠਾਉਂਦਾ ਆ ਤੇ ਫਿਰ ਕਿਉਂ ਨੀ ਉਹਨੂੰ ਲਿਆਂਦਾ ਜਾਵੇ। ਨਾਲ ਅਭੀ ਭਾਜੀ ਦੀ ਗੱਲ ਕੀਤੀ ਹੈ ਨਾ, ਉਹਨਾਂ ਨੇ ਕਿੰਨੇ ਕਿੰਨਾ ਕੁਛ ਐਕਸਪੋਜ਼ ਕੀਤਾ ਹਨਾ, ਇੱਥੋਂ ਤੱਕ ਐਕਸਪੋਜ਼ ਕੀਤਾ ਕਿ ਟੋਰਾਂਟੋ ਸਟਾਰ ਨੂੰ ਫਿਰ ਆਰਟੀਕਲ ਵੀ ਛਾਪਣਾ ਪੈ ਗਿਆ ਇਸ ਜਿਹੜੀ ਮੌਜੂਦਾ ਸਰਕਾਰ ਦੇ ਖਿਲਾਫ ਨਾ
0: ਜੀ ਜੀ,
3: ਔਰ ਬਹੁਤ ਵੱਡਾ ਆਰਟੀਕਲ ਆ ਉਹ ਨਾ, ਗਲੋਬਲ ਨਿਊਜ਼ ਨੇ ਵੀ ਛਾਪਿਆ ਔਰ ਰੈਬਲ ਨਿਊਜ਼ ਨੇ ਵੀ ਛਾਪਿਆ।
0: ਰੈਬਲ ਨਿਊਜ਼ ਹਾਂਜੀ ਉੱਥੇ, ਹਾਂਜੀ ਹਾਂਜੀ ਉੱਥੇ ਆਰਟੀਕਲ ਚ
3: ਉਹਦੀ ਵੀ ਉਹਨੇ ਵੀ ਰਿਪੋਰਟਿੰਗ
0: ਜੀ ਜੀ
3: ਹਨਾ। ਤੇ ਅਸੀਂ ਫਿਰ ਜੇ ਅੱਜ ਫਿਰ ਬਾਅਦ ਵਿੱਚ ਅਸੀਂ ਕਹੀ ਜਾਂਦੇ ਯਾਰ ਸਾਡਾ ਟੈਕਸ ਬਹੁਤ ਵੱਧ ਗਿਆ, ਟੈਕਸ ਬਹੁਤ ਵੱਧ ਗਿਆ ਹਨਾ, ਫਿਰ ਫੈਸਿਲਿਟੀਆਂ ਘੱਟ ਹੋਈ ਜਾਂਦੀਆਂ ਹਨਾ। ਤੇ ਹੁਣ ਜੇ ਹੁਣ ਹੁਣ ਮੌਕਾ ਆਇਆ ਇਸ ਵੇਲੇ ਨਾ, ਜਨਤਾ ਜਨਤਾ ਦੇ ਹੱਥ ਵਿੱਚ ਬਹੁਤ ਪਾਵਰ ਹੁੰਦੀ ਹੈ ਨਾ,
0: ਇੱਕ
3: ਵੋਟ ਸਭ ਤੋਂ ਵੱਡੀ ਪਾਵਰ ਹੈ ਜਿਹੜੀ ਦਿੱਤੀ ਹੈ ਸਾਨੂੰ ਡੈਮੋਕ੍ਰੇਟਿਕ ਰਾਈਟ ਹੈ ਨਾ, ਉਹਨੂੰ ਯੂਜ ਕਰਨਾ ਸਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ। ਔਰ ਅਸੀਂ ਵੋਟ ਪਾਉਣ ਜ਼ਰੂਰ ਨਿਕਲੋ, ਇਹ ਅਸੀਂ ਅਸੀਂ ਕੀ ਕਰਦੇ ਹਾਂ ਯਾਰ, ਮਿਊਨਸਪੈਲਿਟੀ ਦੀਆਂ ਵੋਟਾਂ, ਮਿਊਨਸਪੈਲਿਟੀ ਦੀਆਂ ਵੋਟਾਂ ਮਾਰੇ ਬਹੁਤ ਵੱਡੀ ਇੱਕ ਸਾਡੇ ਕੋਲ ਪਾਵਰ ਆ ਉਹ, ਔਰ ਸਾਨੂੰ ਪਹਿਲਾਂ ਮਿਊਨਸਪੈਲਿਟੀ ਡੀਲ ਕਰਦੀ ਹੈ ਨਾ।
0: ਅੱਛਾ ਪ੍ਰੇਮ ਭਾਜੀ, ਜਿੱਦਾਂ ਤੁਸੀਂ ਆਹ ਗੱਲ ਕਰ ਰਹੇ ਹੋ, ਮੈਂ ਇੱਥੇ ਤੁਹਾਨੂੰ ਇੱਕ ਹੋਰ ਸਵਾਲ ਹੈ। ਆਪਣੇ ਇਹ ਕਹਿ ਦਿੰਦੇ ਯਾਰ ਹੁਣ ਆਪਣੇ ਵਾਲੇ ਆ ਜਿਹੜੇ ਨਾ, ਇਹ ਰਾਜ ਨਹੀਂ ਕਰ ਸਕਦੇ, ਇਹ ਸਿਰਫ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਦੇ ਆ, ਇਹ ਆ ਜਿਹੜੇ ਜੁਝਾਰੂ ਕੌਮ ਹੈ ਭਾਵੇਂ, ਪਰ ਇਹ ਰਾਜ ਨਹੀਂ ਕਰ ਸਕਦੇ, ਕਿਉਂਕਿ ਆ ਜਿਹੜਾ ਇਹ ਕਿਸੇ ਦੇ ਨੂੰ ਹੱਥ ਵਧਾ ਕੇ ਉੱਪਰ ਨਹੀਂ ਚੱਕਦੇ, ਇਹ ਲੱਤਾਂ ਖਿੱਚ ਕੇ ਉਹਨੂੰ ਸਿੱਟ ਨਾ ਜਾਣਦੇ। ਇਹ ਜਿਹੜਾ ਆ ਆਮ ਗੱਲ ਹੁਣ ਸੁਣਨ ਨੂੰ ਮਿਲਦੀ ਹੈ ਕਿ ਵਾਕਈ ਇਹਦੇ 'ਚ ਸੱਚਾਈ ਹੈ ਵੀ ਅਸੀਂ ਆ ਜਿਹੜਾ ਰਾਜ ਨਹੀਂ ਕਰ ਸਕਦੇ, ਅਸੀਂ ਇੱਕ ਦੂਜੇ ਨਾਲ ਹੀ ਸਿਰ ਸਿੰਘ ਫਸਾਈ ਫਿਰਦੇ ਹਾਂ।
3: ਭਾਜੀ ਇਹ ਉਹਨਾਂ ਦੀ ਧਾਰਨਾ ਹੈ ਜਿਹੜੇ ਲੱਤਾਂ ਖਿੱਚਦੇ ਆ, ਜਿਹੜੇ ਲੱਤਾਂ ਖਿੱਚਣ ਵਾਲੇ ਨਾ ਉਹਨਾਂ ਦੀ ਧਾਰਨਾ ਹੈ ਕਿ ਜਿਹਨਾਂ ਨੇ ਆਪ ਨੇ ਉਹ ਕੰਮ ਕਰਨਾ ਤੇ ਦੂਸਰੇ ਨੂੰ ਵੀ ਨੀ ਕਰਨਾ। ਔਰ ਉਹ ਕਹਿੰਦੇ ਹੁੰਦੇ ਨਾ ਸਲਾਹ ਪਈ ਤੇ ਗਈ, ਉਹ ਪਹਿਲਾਂ ਹੀ ਬਸ ਐਵੇਂ ਸਲਾਹਾਂ ਹੀ ਏਦਾਂ ਕਰਾ ਕੇ ਨਾ ਦੂਸਰੇ ਨੂੰ ਡੋਮੀਨੇਟ ਕਰੀ ਜਾਣਾ ਹਨਾ, ਯਾਰ ਤੂੰ ਤਾਂ ਕੁਛ ਕਰ ਹੀ ਨੀ ਸਕਦਾ ਹਨਾ। ਤੇ ਭਾਜੀ ਬਹੁਤ ਕੁਛ ਸ਼ਮੀ ਜੀ ਬਹੁਤ ਕੁਛ ਹੋ ਸਕਦਾ ਏਦਾਂ ਦੀ ਕੋਈ ਗੱਲ ਨੀ ਹੈਗੀ ਬਟ ਜਿਹੜੇ ਤੁਹਾਡੇ ਇਰਾਦੇ ਆ ਨਾ ਉਹ ਦ੍ਰਿੜ ਹੋਣੇ ਬਹੁਤ ਜ਼ਰੂਰੀ ਆ
0: ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਜੀ ਥੈਂਕ ਯੂ
3: ਸਾਡੇ ਇਰਾਦੇ ਦ੍ਰਿੜ ਆ ਤੇ ਫਿਰ ਅਸੀਂ ਸਾਡਾ ਪ੍ਰਾਈਮ ਮਿਨਿਸਟਰ ਵੀ ਆ ਸਕਦਾ
0: ਪਰ ਮੈਂ ਇਹ ਸਮਝਦਾ ਭਾਜੀ ਆਪਾਂ ਇਹ ਨਾ ਜਾਈਏ ਪੀ ਉਹ ਆਪਣੇ ਚੋ ਆ ਮੈਨੂੰ ਇਹ ਲੱਗਦਾ ਪੀ ਜਿਹੜਾ ਕੰਮ ਵਧੀਆ ਕਰਦਾ ਪਿਆ ਉਹਨੂੰ ਵੋਟ ਕਰਨੀ ਚਾਹੀਦੀ ਹੈ
3: ਜਿਹੜਾ ਵੀ ਤੁਹਾਨੂੰ ਮੈਂ ਫਿਰ ਅਗੇਨ ਇੱਥੇ ਕਿ ਜ਼ਰੂਰੀ ਨੀ ਕਿ ਆਪਣਾ ਕੋਈ ਪੰਜਾਬੀ ਭਰਾ ਹੋਵੇ ਤੇ ਉਹਨੂੰ ਵੋਟਾਂ ਪਾਉਣੀਆਂ ਕੋਈ ਵੀ ਹੋਵੇ ਜਿਹੜਾ ਚੰਗੇ ਕੰਮ ਕਰਦਾ ਤੁਹਾਨੂੰ ਲੱਗਦਾ ਕਿ ਯਾਰ ਇਹ ਸਾਡੇ ਲਈ ਇਹ ਐਜ ਏ ਹਿਊਮਨ ਬੀਂਗ ਸਾਡੇ ਵਾਸਤੇ ਕੰਮ ਕਰ ਰਿਹਾ ਹੈ ਨਾ ਉਹਨੂੰ ਵੋਟਾਂ ਜ਼ਰੂਰ ਪਾਇਓ ਮੇਰੀ ਬੇਨਤੀ ਹੈ ਜੀ ਹੱਥ ਜੋੜ ਕੇ ਕਿ ਐਤਕੀ ਚੰਗੀ ਤਰ੍ਹਾਂ ਆਪਾਂ ਦੱਸ ਦੇਣਾ ਆ ਕਿ ਡੈਮੋਕ੍ਰੇਟਿਕ ਜਿਹੜਾ ਰਾਜ ਕੀ ਹੁੰਦਾ ਡੈਮੋਕ੍ਰੇਸੀ ਹੁੰਦੀ ਕੀ ਆ
0: ਬਿਲਕੁਲ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਸੋ ਗੱਲ ਹੈ ਚਲੋ ਉਹ ਜਿਹੜੀ ਕਾਕਰੇਚ ਜਨਤਾ ਪਾਰਟੀ ਉੱਥੋਂ ਤੁਰੀ ਸੀ ਤੁਰਦੇ ਤੁਰਦੇ ਅਸੀਂ ਆ ਜਿਹੜਾ ਇੱਧਰ ਆ ਗਏ ਹਾਂਜੀ ਇੱਧਰ ਵੀ ਇਲੈਕਸ਼ਨ ਹੋ ਰਹੀਆਂ ਸੋ ਇਹਦੇ ਤੇ ਦੋਸਤੋ ਤੁਸੀਂ ਆ ਜਿਹੜਾ ਆਪਣਾ ਟੇਕ ਜਵਾਬ ਤੁਹਾਡੇ ਜਿਹੜੇ ਵਿਚਾਰ ਹੈ ਜਿਹੜੇ ਹੋ ਕੀ ਨੇ ਵੀ ਜੋ ਆਪਾਂ ਜਾਂ ਕਹਿ ਲਈਏ ਵੀ ਆਪਾਂ ਪੰਜਾਬੀ ਜਿਹੜੇ ਆਪਣੇ ਚੁਣਦੇ ਹਾਂ ਜਾਂ ਐਮ ਪੀ ਹੋ ਗਿਆ ਐਮ ਪੀ ਪੀ ਹੋ ਗਿਆ ਜਾਂ ਫਿਰ ਭਾਵੇਂ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਚੁਣਦੇ ਪਏ ਹੈ ਕੀ ਆ ਜਿਹੜੇ ਉਹ ਜਿਸ ਹਿਸਾਬ ਦੇ ਨਾਲ ਆਪਾਂ ਚੁਣਦੇ ਹਾਂ ਜਿਸ ਉਮੀਦਾਂ ਦੇ ਤਹਿਤ ਆਪਾਂ ਚੁਣਦੇ ਹਾਂ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਉਹ ਸਾਡੀਆਂ ਉਮੀਦਾਂ 'ਤੇ ਖਰੇ ਉਤਰੇ ਨੇ ਜਾਂ ਫਿਰ ਤੁਹਾਨੂੰ ਲੱਗਦਾ ਵੀ ਨਹੀਂ ਬਸ ਉਹਨਾਂ ਨੇ ਸਿਰਫ ਜਿੱਤ ਕੇ ਜਿਹੜੀ ਆਪਣੀ ਟਰਮ ਹੈ ਜਿਹੜੀ ਉਹੀ ਕੱਢੀ ਹੈ ਅਤੇ ਕੰਮ ਹੈ ਜਿਹੜੇ ਹੋਣੇ ਚਾਹੀਦੇ ਸੀ ਉਹ ਕੰਮ ਨਹੀਂ ਕੀਤੇ ਬਾਕੀ ਆ ਜਿਹੜਾ ਇਹ ਵੀ ਕਿਹਾ ਜਾਂਦਾ ਵੀ ਭਾਈ ਇੱਥੇ ਬਰੈਂਪਟਨ ਐਡੀ ਵੱਡੀ ਹੈ ਜਿਹੜੀ ਫਾਸਟੈਸਟ ਗਰੋਇੰਗ ਪਾਪੂਲੇਟਡ ਸਿਟੀ ਹੈ ਪਰ ਇੱਥੇ ਦੇ ਜਿਹੜੇ ਮੇਅਰ ਨੇ ਉਹ ਕਹਿੰਦੇ ਵੀ ਕਿਸੇ ਹੋਰ ਸ਼ਹਿਰ ਤੋਂ ਆ ਕੇ ਆ ਜਿਹੜੇ ਉਹ ਜਿੱਤ ਗਏ ਨੇ ਕਿ ਆਪਣੇ ਇੱਥੇ ਰਹਿਣ ਵਾਲਾ ਬਰੈਂਪਟਨ 'ਤੇ ਰਹਿਣ ਵਾਲਾ ਕੋਈ ਇਹੋ ਜਿਹਾ ਹੈ ਨਹੀਂ ਜਿਹੜਾ ਆ ਉਸ ਕੁਰਸੀ 'ਤੇ ਬੈਠ ਸਕੇ ਜੋ ਬਰੈਂਪਟਨ ਦੇ ਜਿਹੜੇ ਮੁੱਦੇ ਮਸਲੇ ਨੇ ਉਹਨਾਂ 'ਤੇ ਆ ਜਿਹੜੀ ਗੱਲ ਕਰ ਸਕੇ ਉਹਨਾਂ ਨੂੰ ਦਰੁਸਤ ਕਰ ਸਕੇ ਕਿਉਂਕਿ ਬਰੈਂਪਟਨ ਨੂੰ ਇੱਕ ਟਾਈਮ ਸਲੀਪ ਸਿਟੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਸੋ ਇਹਦੇ 'ਤੇ ਤੁਸੀਂ ਆਪੋ ਆਪਣੇ ਵਿਚਾਰ ਦੇ ਸਕਦੇ ਹੋ ਬਸ ਇਹੀ ਹੈ ਵੀ ਆਪਾਂ ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਨੀ ਆ ਕਿਤੇ 'ਤੇ ਕਿਸੇ 'ਤੇ ਉਂਗਲ ਨਹੀਂ ਚੱਕਣੀ ਕਿਉਂਕਿ ਕਿਸੇ 'ਤੇ ਉਂਗਲ ਚੱਕੀਏ ਨਾ ਆਪਾਂ ਅਤੇ ਉਹ ਬਾਕੀ ਜਿਹੜੀਆਂ ਚਾਰ ਉਂਗਲਾਂ ਨੇ ਉਹ ਆਪਣੇ ਵੱਲ ਹੀ ਪੁਆਇੰਟ ਆਊਟ ਹੁੰਦੀਆਂ ਨੇ ਸੋ ਤੁਸੀਂ ਸਿਰਫ ਆਪਣੀ ਗੱਲ ਕਰਨੀ ਹੈ ਸੋ ਲੈਟ ਸੀ ਤੁਹਾਡੇ ਕੀ ਬਿਆਨ ਨੇ ਉਸ ਤੋਂ ਬਾਅਦ ਫਿਰ ਗੀਤ ਸੰਗੀਤ ਹੈ ਜਿਹੜਾ ਉਹ ਵੀ ਨਾਲ ਦੀ ਨਾਲ ਮੈਂ ਐਡ ਕਰਾਂਗਾ ਮੈਨੂੰ ਪਤਾ ਅੱਜ ਸ਼ੁੱਕਰਵਾਰ ਵਾਲਾ ਦਿਨ ਹੈ ਤੁਹਾਨੂੰ ਉਡੀਕ ਹੁੰਦੀ ਹੈ ਵੀ ਗੀਤ ਸੰਗੀਤ ਵੱਧ ਤੋਂ ਵੱਧ ਲੱਗੇ ਗੁਰਜੀਤ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਭਾਜੀ
4: ਭਾਜੀ ਐਤਕੀ ਮੈਂ ਤਾਂ ਪੱਕਾ ਮਨ ਬਣਾਇਆ ਜੀ ਮੈਂ ਤਾਂ ਪ੍ਰੇਮ ਭਾਜੀ ਦੇ ਚਾਹੇ ਦੀ ਵੋਟ ਪਾਉਣੀ ਹੈ ਜੀ ਮੇਅਰ ਦੀ
0: ਅੱਛਾ ਜੀ
4: ਜਿੱਥੇ ਕਹੂਗੇ ਮੇਅਰ ਦੀ ਵੋਟ ਮੈਂ ਉੱਥੇ ਪਾਉਣੀ ਹੈ
0: ਆਹਾ ਅੱਛਾ ਜੀ
4: ਕਿਉਂਕਿ ਇਹਨਾਂ ਨੇ ਬਹੁਤ ਕੰਮ ਕੀਤਾ ਇੱਥੇ ਨਾ ਇਹਨਾਂ ਦੇ ਉਹ ਡਾਕਟਰ ਆਜ਼ਾਦ ਹੋਣੀ ਵੀ ਮੈਨੂੰ ਲੱਗਦਾ ਉੱਥੇ ਕੌਂਸਲ ਲਈ
0: ਹਾਂਜੀ ਹਾਂਜੀ ਹਾਂਜੀ ਇਹ ਜਿੱਦਾਂ ਵੱਖ ਵੱਖ ਕਮਿਊਨਿਟੀ ਸੈਂਟਰ 'ਚ ਜਾ ਕੇ ਜਿਹੜਾ ਕੋਈ ਵੀ ਮੁੱਦੇ ਮਸਲੇ ਉਹਨਾਂ ਤੇ ਗੱਲ ਵੀ ਇਹ ਕਰਦੇ ਰਹਿੰਦੇ ਆ
4: ਉਹਨਾਂ ਨੂੰ ਲੈ ਕੇ ਆਇਓ ਕਿਸੇ ਦਿਨ ਜੀ
0: ਮੈਂ ਜ਼ਰੂਰ ਭਾਜੀ ਹੁਣਾਂ ਤੋਂ ਕਰਕੇ ਇਹਨਾਂ ਦੋਨਾਂ ਨੂੰ ਹੀ ਬੁਲਾ ਲਾਂਗੇ ਜੀ
4: ਜਦੋਂ ਤਾਂ ਨਾ ਹੁਣ ਦੇਖੋ ਕੈਲਡਨ ਦੀ ਮੇਅਰ ਸੀ ਹੈ ਨਾ ਉਹ ਕਿੰਨੇ ਚਿਰ ਦੀ ਲੜਾਈ ਲੜਦੇ ਸੀ ਪਿਛਲੇ 4-5 ਸਾਲ ਤੋਂ ਹਨਾ ਫਿਰ ਇੱਥੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਇੱਥੇ ਤਾਰਾਂ ਤੋੜੀ ਜਾਂਦੇ ਆ ਬਿਜਲੀ ਦੇ ਖੰਭੇ ਤੋੜੀ ਜਾਂਦੇ ਆ ਟਰੱਕ ਟ੍ਰੇਲਰ ਨਹੀਂ ਆ ਸਕਦੇ ਇੱਧਰ ਹਨਾ ਫਿਰ ਫਾਰਮਾਂ ਦੇ ਵਿੱਚ ਇੰਨੀ ਜਾੜ ਬਣਾਏ ਉਹ ਦੇਖੋ ਉਹਦੇ ਅੱਗੇ ਡੱਗ ਫੁੱਟ ਨੂੰ ਝੁਕਣਾ ਪਿਆ ਜੀ ਉਹ ਡੱਗ ਫੋੜ ਦੇ ਮਗਰ ਸਾਡਾ ਜਿੰਨਾ ਪੰਜਾਬੀ ਆ ਜਿਹਨਾਂ ਨੇ 300 ਯਾਰਡ ਆ ਘੱਟੋ ਘੱਟ ਜਿਹੜਾ ਖਾਲੀ ਕਰਾਉਣਾ ਇਹਨਾਂ ਇਹ ਮਿਲੀਆਂ
0: ਅਦਾਲਤ ਦਾ ਦਰਵਾਜਾ ਖੜਕਾਤਾ ਪਤਾ ਵੀ ਅਦਾਲਤਾਂ ਚ ਕਿੰਨਾ ਟਾਈਮ ਆ ਜਿਹੜੇ ਕੇਸ ਚੱਲਦੇ ਰਹਿੰਦੇ ਲਮਕਦੇ ਰਹਿੰਦੇ ਆ ਉਹ ਲੂਪ ਹੋਲ ਲੱਭ ਲਿਆ ਵੀ ਉਦੋਂ ਤੱਕ ਆ ਜਿਹੜਾ ਸਾਨੂੰ ਮੌਕਾ ਮਿਲ ਜਾਏਗਾ ਵੀ ਆਪਣਾ ਅਸੀਂ ਮਸ਼ੀਨਰੀ ਆ ਜਿਹੜੀ ਮੂਵ ਕਰ ਦਾਂਗੇ
4: ਹਾਂਜੀ ਉਹ ਦੇਖ ਲਓ ਜੀ ਹੁਣ ਡੱਗ ਫੁੱਟ ਨੂੰ ਝੁਕਣਾ ਪਿਆ ਮੇਅਰ ਦੇ ਅੱਗੇ ਸਾਰੀਆਂ ਸਿਟੀਆਂ ਦੀ ਹਾਲਟਨ ਹਿੱਲ ਵਾਲੀ 70-80 ਕੱਢੀ ਫਿਰਦੀ ਜਾਣ ਇਹਨੀਆਂ ਸਾਰੇ ਹੁਣ ਚੁਕਾਉਣੇ ਡੱਗ ਫੁੱਟ ਨੂੰ ਪਾਵਰਾਂ ਦੇਣੀਆਂ ਪਈਆਂ ਸਿਟੀਆਂ ਨੂੰ ਮੈਂ ਕਹਿੰਦਾ ਡੱਗ ਫੁੱਟ ਨੇ ਚੰਗਾ ਕੰਮ ਕੀਤਾ ਜੀ ਜਿੱਥੇ ਕੋਈ ਲੀਡਰ ਚੰਗਾ ਕੰਮ ਕਰਦਾ ਨਾ ਉਹਨੂੰ ਚੰਗਾ ਕਹਿਣਾ ਚਾਹੀਦਾ ਜੇ ਉਹ ਜਾੜ ਖਾਲੀ ਕਰਾਉਣ ਲੱਗਾ ਲੋਕਾਂ ਦੀਆਂ ਜਾਨਾਂ ਜਾਂਦੀਆਂ ਸੀ ਆ ਮੁੰਡਾ ਮਰਿਆ ਸੀ ਪਿੱਛੇ ਇੱਕ ਸਟੂਡੈਂਟ ਵਿਚਾਰਾ ਉਹਦਾ ਕੀ ਕਸੂਰ ਸੀ ਇਸ ਮੁਲਕ ਜਾ ਕੇ ਗੱਡੀ ਲੈ ਲਈ ਤੁਸੀਂ ਘਰ ਚ ਟਰੱਕ ਗ੍ਰੈਵਲ ਦੇ ਲਾਉਂਦੇ ਆ ਉੱਥੋਂ ਚੱਕਦੇ ਆ ਨਾ ਸਟੋਪ ਨੁਕਸੇ ਨੇ ਨਾ ਰੋੜਾ ਆ ਪ੍ਰੋਪਰ ਨਾ ਲਾਈਟਾਂ ਲੱਗੀਆਂ ਨਾ ਤੇ ਡਗਫੁੱਟ ਨੇ ਚੰਗਾ ਕੰਮ ਕੀਤਾ ਮੈਂ ਜੀ ਜੇ ਡਗਫੁੱਟ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗਾ
0: ਬਿਲਕੁਲ ਕਹਿਣਾ ਚਾਹੀਦਾ ਜੀ ਬਿਲਕੁਲ
4: ਹਾਂਜੀ ਆਹ ਪਾਵਰਾਂ ਦੇ ਕੇ ਨਾ ਮੇਅਰ ਨੂੰ ਉਹਨੇ ਲੋਕਾਂ ਨੂੰ ਗੋਰਿਆਂ ਦੀ ਜਿੱਤ ਹੋ ਗਈ ਆ ਜੀ ਕੈਲਡਨ ਦੇ ਗੋਰਿਆਂ ਨੇ ਬਹੁਤ ਲੰਬੀ ਲੜਾਈ ਜਦੋਂ ਵੀ ਉੱਧਰ ਨੂੰ ਜਾਣਾ ਨਾ ਜੀ ਗਰਮੀਆਂ ਚ ਉਹ ਮੁਜ਼ਾਹਰਾ ਕਰਦੇ ਹੀ ਹੁੰਦੇ ਸੀ ਖੜੇ ਰੋਡ ਦੇ ਉੱਤੇ ਉਹ ਵਧੀਆ ਹੋ ਗਿਆ ਚੰਗਾ ਹੋ ਗਿਆ ਜੀ ਚੰਗੇ ਨੂੰ ਚੰਗਾ ਕਹੋ ਜੀ ਬਾਕੀ ਦੇਖਦੇ ਮੇਅਰ ਚ ਲੋਕੀ ਬ੍ਰਹਮਟ ਜੀ ਕਿੰਨਾ ਚੇਂਜ ਲਿਆਉਂਦੇ ਜੀ ਅਰਜੀ
0: ਜੀ ਬਿਲਕੁਲ ਬਿਲਕੁਲ
4: ਅਸੀਂ ਤਾਂ ਚੇਂਜ ਚਾਹੁੰਦੇ ਹਾਂ ਜੀ
0: ਜੀ ਜੀ ਥੈਂਕ ਯੂ ਜੀ ਥੈਂਕ ਯੂ ਚੇਂਜ ਫੋਰ ਬੈਟਰ ਹਾਂਜੀ ਲੈਟ ਸੀ ਕੀ ਆ ਜਿਹੜਾ ਆਉਣ ਵਾਲੇ ਸਮੇਂ ਹੁੰਦਾ ਜੇ ਮੌਜੂਦਾ ਮੇਅਰ ਆ ਜਿਹੜਾ ਵਧੀਆ ਕੰਮ ਕਰ ਰਹੇ ਨੇ ਤੇ ਬਾਕੀ ਆ ਜਿਹੜਾ ਉਹਨਾਂ ਵਾਸਤੇ ਜਿਹੜੀ ਵੋਟਿੰਗ ਕਰਨੀ ਚਾਹੀਦੀ ਆ ਤੇ ਜੇ ਕੋਈ ਹੋਰ ਹੈਗਾ ਸ਼ਖਸ ਇੱਕ ਕੰਪੀਟੀਟਿਵ ਹੈਗਾ ਵੀ ਹਾਂਜੀ ਵੀ ਆਹ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਪਿਛਲੇ ਸਾਲਾਂ ਦੇ ਵਿੱਚ ਹੋਰ ਨਹੀਂ ਹੋਈਆਂ ਜਾਂ ਕਰਪਸ਼ਨ ਆ ਜਿਹੜੀ ਇਹ ਹੋਈ ਆ ਕਿਉਂਕਿ ਖਬਰਾਂ ਬਹੁਤ ਆਉਂਦੀਆਂ ਪਰ ਇਹ ਆ ਵੀ ਗਰਾਊਂਡ ਰਿਐਲਿਟੀ ਤੇ ਕੰਮ ਆ ਜਿਹੜਾ ਕਿੰਨਾ ਕੀਤਾ ਜਾ ਰਿਹਾ 1660 ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ ਭਾਜੀ
5: ਬਹੁਤ ਵਧੀਆ ਭਾਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਧੀਆ ਵਧੀਆ ਬਿਆਨ ਆ ਰਹੇ ਸਾਰਿਆਂ ਦੇ
0: ਜੀ ਜੀ ਜੀ
5: ਤੇ ਸਰ ਜੀ ਮੈਂ ਇੱਕ ਗੱਲ ਸਰੋਤਿਆਂ ਨੂੰ ਕਹਿਣੀ ਚਾਹੁੰਦਾ ਵੀ ਤੁਸੀਂ ਆਪਣੇ ਪੱਟਾਂ ਤੇ ਲਾਗ ਰੱਖੋ ਸਰਕਾਰਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਕੰਮ ਦੇ ਆਪਾਂ ਆਪ ਖੁਦ ਕਰਕੇ ਹੀ ਆਪਣੀ ਮਿਹਨਤ ਕਰਨੀ ਪੈਣੀ ਹੈ ਕਿੰਨੀ ਕੁ ਸਰਕਾਰ ਕਿੰਨੀ ਕੁ ਸਰਕਾਰ ਸਾਡੀ ਹੈਲਪ ਕਰ ਰਹੀ ਹੈ ਲੋਕਾਂ ਦੇ ਲੱਕ ਤੋੜ ਕੇ ਰੱਖਦੇ ਤੇ ਤੇਲ ਦੇਖੋ ਹਰ ਇੱਕ ਚੀਜ਼ ਦੇਖੋ ਤੁਸੀਂ ਕਿਤੇ ਚਲੇ ਗਈ ਕਿਹੜੀ ਸਰਕਾਰ ਸਾਡੀ ਹੈਲਪ ਕਰ ਰਹੀ ਕੋਈ ਸਾਡੀ ਸਰਕਾਰ ਹੈਲਪ ਨਹੀਂ ਕਰਦੀ ਸ਼ੰਮੀ ਭਾਜੀ ਮੈਨੂੰ ਵੀ 40 ਸਾਲ ਹੋ ਗਏ ਇੱਥੇ ਕੋਈ ਸਰਕਾਰ ਨੀ ਤੁਹਾਡੀ ਹੈਲਪ ਕਰਦੀ ਤੁਸੀਂ ਹੀ ਆਪਣੇ ਆਪਣੇ ਆਪ ਮਿਹਨਤ ਕਰਕੇ ਤੁਸੀਂ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਤੇ ਇਹਨਾਂ ਨੇ ਤੁਹਾਡੀ ਕੋਈ ਹੈਲਪ ਨਹੀਂ ਕਰਨੀ ਵੋਟ ਜਿੰਨੀ ਤੁਸੀਂ ਮਰਜ਼ੀ ਪਾ ਲਈਏ ਭਾਜੀ ਆਪਾਂ
0: ਏਦਾਂ ਭਾਜੀ ਫਿਰ ਆਪਾਂ ਏਦਾਂ ਫਿਰ ਅੱਗੇ ਆਪਾਂ ਕਿੱਦਾਂ ਵਧਾਂਗੇ ਜੇ ਆਪਾਂ ਇਹੀ ਰੱਖੀਏ
5: ਵੀ ਕਿਸੇ ਦੇਖੋ ਮੈਂ ਆਪਣਾ 40 ਸਾਲ ਦਾ ਮੈਂ ਤੁਹਾਨੂੰ ਦੱਸ ਰਿਹਾ ਨਾ
0: ਹਾਂਜੀ ਹਾਂਜੀ
5: ਮੈਂ ਆਪਣਾ ਦੱਸ ਰਿਹਾ ਬਾਕੀ ਮੈਨੂੰ ਕਿਸੇ ਦਾ ਮੈਂ ਕਿਸੇ ਬਾਰੇ ਨੀ ਕਹਿ ਰਿਹਾ ਮੈਂ ਆਪਣਾ ਦੱਸ ਰਿਹਾ ਮੈਂ 40 ਸਾਲ ਕੋਈ ਸਰਕਾਰ ਨੇ ਕੀ ਦੱਸੋ ਸਾਡੇ ਵਾਸਤੇ ਕੀ ਬੈਨੀਫਿਟ ਕੀ ਕੀਤਾ ਸਾਡੇ ਵਾਸਤੇ ਸਰਕਾਰਾਂ ਨੇ ਦੱਸੋ ਹੁਣ ਇੰਨੀ ਪ੍ਰੋਬਲਮ ਹੈ ਕੋਈ ਬੰਦਾ ਆਪਣਾ ਪੰਜਾਬੀ ਜਿੰਨੇ ਵੀ ਆਪਾਂ ਬਣਾਏ ਆ ਕੋਈ ਆ ਕੇ ਕਿਸੇ ਬਾਰੇ ਬੋਲ ਰਿਹਾ ਵੀ ਲੋਕਾਂ ਦੀ ਸਾਨੂੰ ਹੈਲਪ ਕਰਨੀ ਚਾਹੀਦੀ ਕੋਈ ਟੈਕਸ ਦੇ ਵਿੱਚ ਕਟੌਤੀ ਕਰਦੀ ਹੈ ਜਾਂ ਗੈਸ ਕਹਿੰਦੇ ਕੈਨੇਡਾ ਦੇ ਵਿੱਚ ਗੈਸ ਬੜੀ ਹੈ ਸਾਨੂੰ ਸਾਡੀ ਗੈਸ ਸਾਨੂੰ ਹੀ ਮਹਿੰਗੀ ਦੇਈ ਜਾ ਰਹੇ ਨੇ ਯੂਐਸ ਨੂੰ ਦੇਗਾ ਯੂਐਸਏ ਚ ਗੈਸ ਸਸਤੀ ਤੇ ਸਾਡੀ ਗੈਸ ਇੱਥੋਂ ਪ੍ਰੋਡਕਟ ਜਾ ਰਿਹਾ ਤੇ ਕਹਿੰਦੇ ਤੁਹਾਨੂੰ ਸਾਨੂੰ ਮਹਿੰਗੀ ਮਿਲ ਰਹੀ ਸ਼ਮੀ ਭਾਜੀ ਦੱਸੋ ਕਿਹੜੀ ਸਰਕਾਰ ਸਾਡੀ ਹੈਲਪ ਕਰ ਰਹੀ ਹੈ ਤੁਸੀਂ ਤੁਸੀਂ ਤੁਸੀਂ ਆਪਣੇ ਨੂੰ ਦੱਸ ਦਿਓ ਵੀ ਸਰਕਾਰ ਸਾਡੀ ਆਹ ਬਹੁਤ ਹੈਲਪ ਕਰ ਰਹੀ
0: ਨਹੀਂ ਇਸ ਟਾਈਮ ਤਾਂ ਜੀ ਸਾਰੇ ਚੰਬੇ ਪਏ ਆਪਾਂ ਜਿਹੜਾ ਇਕਨੋਮਿਕ ਕ੍ਰਾਈਸਿਸ ਤੋਂ ਲੰਘ ਰਹੇ
5: ਆਪਾਂ ਚੰਬੇ ਹੀ ਰਹਿਣਾ ਭਾਜੀ ਆਪਾਂ ਚੰਬੇ ਹੀ ਰਹਿਣਾ ਆਪਾਂ ਆਪਣਾ ਕੰਮ ਤੁਹਾਨੂੰ ਆਪ ਹੀ ਕਰਨਾ ਪੈਣਾ ਸਾਰਾ ਕੁਛ ਮੈਨੂੰ ਜਿੱਦਾਂ ਕੋਈ ਸਰਕਾਰ ਚ ਕਹੇਗੀ ਨਾ ਵੀ ਆਹ ਲੋਕਾਂ ਦੇ ਹਿੱਤ ਦੇ ਵਿੱਚ ਆ ਗਿਆ ਆ ਜੀ ਆਹ ਟੈਕਸ ਘੱਟ ਕਰ ਦਿੱਤਾ ਫਿਰ ਆਪਾਂ ਮੰਨਾਂਗੇ ਇਸ ਗੱਲ ਨੂੰ ਕਿਉਂਕਿ ਰੇਡੀਓ ਦੇ ਉੱਤੇ ਆਪਾਂ ਆਉਂਦੇ ਹੀ ਰਹਿਣਾ
0: ਜੀ ਜੀ ਪਿੱਛੇ ਜੇ ਸਰਕਾਰ ਨੇ ਟੈਕਸ ਫਰੀਜ਼ ਵੀ ਕੀਤੇ ਸੀਗੇ ਉਹ ਕਹਿੰਦੇ ਵੀ ਅਸੀਂ ਦੇਖੋ ਫਰੀਜ਼ ਕਰਕੇ ਰੱਖੇ 4 ਸਾਲ ਉਹਦੇ ਬਾਰੇ
5: ਟੈਕਸ ਗੈਸ ਦਾ ਕੀਤਾ ਗੈਸ ਦਾ ਕਰਕੇ ਤੇ ਉੱਤੇ ਡਬਲ ਚੜਾ ਦਿੰਦੇ ਆ ਕਹਿੰਦੇ ਅੱਜ 8 ਸੈਂਟ ਘਟਾਉਣੀ ਹੈ ਪਹਿਲਾਂ ਇਹਨਾਂ ਨੇ ਡੀਜ਼ਲ 14 ਸੈਂਟ ਤੇ ਕਰਤਾ 8 ਸੈਂਟ ਘਟਾਤਾ ਉਹਦੇ ਨਾਲ ਕੀ ਫਰਕ ਪੈ ਗਿਆ ਲੋਕਾਂ ਨੂੰ ਯਾਦ ਕੇਅਰ ਹੀ ਨੀ ਕਰਦਾ ਇਸ ਗੱਲ ਦੀ ਮੈਂ ਨੀ ਇਹ ਚਾਹੁੰਦਾ ਵੀ ਅੱਜ 8 ਸੈਂਟ ਘੱਟ ਹੋਣੇ ਨੇ ਅੱਜ ਗੈਸ ਪਾਉਣੀ ਭਾਜੀ ਇਹ ਆਪਾਂ ਨੂੰ ਲੋਲੀਪੋਪ ਦੇਈ ਜਾਂਦੇ ਐਵੇਂ ਤੁਹਾਨੂੰ 5-10 ਦਾ ਇੱਕ ਦਿਨ ਸੇਫ ਕਰਕੇ ਤੇ ਬਾਕੀ ਦਿਨ ਬਾਕੀ ਕਿੱਥੇ ਜਾਓਗੇ
0: ਤੁਸੀਂ ਜੀ ਬਿਲਕੁਲ
5: ਠੀਕ ਹੈ ਨਾ ਇੱਕ ਦਿਨ ਲੋਲੀਪੋਪ ਦੇ ਦਿੰਦੇ ਦੂਸਰੇ ਦਿਨ ਆਪਾਂ ਫੇਰ ਉੱਦਾਂ ਹੀ ਫੇਰ ਉਹੀ ਗੱਲ ਹੋ ਜਾਂਦੀ ਮੁੜ ਕੇ
0: ਜੀ ਠੀਕ ਹੈ ਜੀ ਥੈਂਕ ਯੂ
5: ਬਾਕੀ ਭਾਜੀ ਤੁਸੀਂ ਚੜ੍ਹਦੀ ਕਲਾ ਚੜਾਓ ਮੇਰਾ ਵੀਰ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ ਭਾਜੀ ਅੱਗੇ ਮੁਲਤਾਨੀ ਵੀਰ ਮੇਰਾ ਕਹਿ ਕੇ ਗਿਆ ਤੁਹਾਡੇ ਪ੍ਰੋਗਰਾਮ ਬਾਰੇ
0: ਜੀ ਜੀ
5: ਤੇ ਮੈਂ ਵੀ ਉਹੀ ਮੇਰੇ ਵੀ ਉਹੀ ਬਿਆਨ ਆ ਤੁਹਾਡਾ ਪ੍ਰੋਗਰਾਮ ਭਾਜੀ ਵਾਕਈ ਵਧੀਆ ਹੁੰਦਾ
0: ਜੀ ਥੈਂਕ ਯੂ
5: ਬਾਕੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸੋ ਨਾਈਸ ਆਫ ਯੂ ਜੀ ਇੱਕ ਆਪਾਂ ਮਿਊਜ਼ੀਕਲ ਬ੍ਰੇਕ ਵੀ ਲੈ ਲਈਏ ਅੱਜ ਸ਼ੁੱਕਰਵਾਰ ਵਾਲਾ ਦਿਨ ਹੈ ਸੋ ਜ਼ਿਆਦਾ ਹੀ ਹੋ ਗਿਆ ਸੋ ਇੱਕ ਆ ਜਿਹੜਾ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਸੋ ਬਾਕੀ ਟਰੱਕਾਂ ਟਰੇਲਾਂ ਦਾ ਕੋਈ ਵੀ ਕੰਮ ਕਰਾਉਣਾ ਮੇਰੇ ਨਾਲ ਲਗਾਤਾਰ ਫੋਨ ਵੱਜ ਰਿਹਾ ਪਰਸਨਲ ਉਹਦੇ 'ਤੇ ਤੁਸੀਂ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਕਰ ਸਕਦੇ ਹੋ ਬਾਕੀ ਜੇ ਤੁਸੀਂ ਆ ਜਿਹੜਾ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਉਹ ਸਟੂਡੀਓ ਦੇ ਨੰਬਰ 'ਤੇ ਕਾਲ ਕਰੋ ਸਟੂਡੀਓ ਦਾ ਨੰਬਰ ਹੈ ਜੀ 905-6573-3337 9056733337 'ਤੇ ਤੁਸੀਂ ਆਪਣੇ ਵਿਚਾਰ ਆ ਜਿਹੜੇ ਉਹ ਰੱਖ ਸਕਦੇ ਲਓ ਜੀ ਇੱਕ ਮਿਊਜ਼ੀਕਲ ਬ੍ਰੇਕ ਲੈਂਦੇ ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ

0: ਦੋਸਤੋ ਮੈਨੂੰ ਇਹ ਲੱਗਦਾ ਵੀ ਇਸ ਵਾਰ ਜਿਹੜੇ ਮਿਊਂਸੀਪਲ ਇਲੈਕਸ਼ਨ ਹੋਣਗੇ, ਖਾਸ ਤੌਰ ਤੇ ਜਿਹੜੇ ਬ੍ਰੈਂਪਟਨ ਦੇ ਇਲੈਕਸ਼ਨ ਹੋਣਗੇ, ਬਹੁਤਿਆਂ ਦੀ ਨਜ਼ਰ ਰਹੇਗੀ, ਕਾਫੀ ਦਿਲਚਸਪ ਜਿਹੜੇ ਇਹ ਇਲੈਕਸ਼ਨ ਹੋਣਗੇ। ਸੋ ਹੌਲੀ ਹੌਲੀ ਆ ਜਿਹੜੇ ਕਈ ਆ ਜਿਹੜੇ ਮੈਦਾਨ ਦੇ ਵਿੱਚ ਨਿੱਤਰ ਰਹੇ ਨੇ, ਕੁਝ ਕੁ ਜਿਹੜੀਆਂ ਮੇਰੇ ਤੱਕ ਕਨਸੋਆਂ ਪਹੁੰਚੀਆਂ ਨੇ। ਜਦੋਂ ਤੱਕ ਜਿਹੜੇ ਅਸਲੀ ਜਿਹੜੇ ਕੈਂਡੀਡੇਟ ਆਪਣੇ ਕਾਗਜ਼ ਨਹੀਂ ਭਰਦੇ ਉਦੋਂ ਤੱਕ ਮੈਂ ਏਅਰ 'ਤੇ ਨਹੀਂ ਉਹ ਗੱਲ ਕਰ ਸਕਦਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੇ ਤੁਸੀਂ ਕਈ ਨਾਮੀ ਚਿਹਰੇ ਆ ਜਿਹੜੇ ਇਸ ਇਲੈਕਸ਼ਨ ਦੰਗਲ ਦੇ ਵਿੱਚ ਉਤਰਦੇ ਆ ਜਿਹੜੇ ਉਹ ਨਜ਼ਰ ਪਵੇਗੀ ਤੁਹਾਡੀ। ਸੋ ਬਹੁਤ ਦਿਲਚਸਪ ਹੈ ਜਿਹੜੇ ਇਸ ਵਾਰ ਦੇ ਲਈ ਇਲੈਕਸ਼ਨ ਹੋਣ ਜਾ ਰਹੇ ਨੇ। ਸੋ ਬਾਕੀ ਆ ਜਿਹੜੇ ਤੁਹਾਡੇ ਵਿਚਾਰ ਆ ਸਾਰਿਆਂ ਦੇ, ਸਾਡੇ ਸਾਰਿਆਂ ਦੇ ਵਿਚਾਰ ਸਿਰ ਮੱਥੇ। 3622 ਸਵਾਗਤ ਹੈ ਜੀ।
1: ਸਤਿ
0: ਸ੍ਰੀ ਅਕਾਲ ਭਾਜੀ।
1: ਅਸੀਂ ਕੈਲਨ ਦੇ ਵਿੱਚ ਰਹਿੰਦੇ ਹਾਂ, ਸਾਡੇ ਗੋਰੇ ਨੇ, ਮਤਲਬ ਦੋਈ ਕੌਂਸਲਰ ਤੇ ਰੀਜਨਲ ਕੌਂਸਲਰ,
0: ਜੀ ਜੀ,
1: ਬੜੇ ਵਧੀਆ ਐਕਟਿਵ ਨੇ ਉਹ ਬੰਦੇ। ਸਾਡੇ ਬੰਦੇ ਜਿਹੜੀ ਪੰਜਾਬੀਆਂ ਵੀ ਉੱਥੇ, ਮੋਸਟਲੀ ਬੰਦਿਆਂ ਦੀ ਸੋਚ ਇਹ ਹੈ ਵੀ ਪੰਜਾਬੀ ਨੂਰੇ ਹੋਣੇ ਚਾਹੀਦੇ, ਗੋਰੇ ਬੂਰੇ ਹੋਣੇ ਚਾਹੀਦੇ ਆ।
0: ਉਹ ਕਾਹਤੋਂ ਭਾਜੀ?
1: ਉਹ ਕਹਿੰਦੇ ਜੀ ਵੀ ਇਹ ਪੰਜਾਬੀ ਆਪਣੇ ਪੰਜਾਬ ਵਾਲਾ ਹੀ ਮਾਹੌਲ ਬਣਾ ਦੇਣਾ ਇਹਨਾਂ ਨੇ, ਆਗੇ ਮੂਹਰੇ।
0: ਅੱਛਾ,
1: ਉਕਣੇ ਸਿਫਾਰਿਸ਼ ਨੇ ਕੰਮ ਹੋਇਆ ਕਰਨਗੇ ਫੋਨਾਂ ਨਾਲ, ਰਿਸ਼ਵਤਖੋਰੀ ਵੱਧ ਜੂ, ਤੇ ਕਹਿੰਦੇ ਜੇ ਗੋਰਿਆਂ ਦਾ ਰਾਜ ਰਹੂ ਇਹਨਾਂ ਦਾ ਕੋਈ ਡਿਸਿਪਲਿਨ ਲਾਈਫ ਹੋਊਗੀ, ਕੁਛ ਨਾ ਕੁਛ ਸਾਰਾ ਸਿਸਟਮ। ਇਹ ਪਤਾ ਨੀ ਹੁਣ ਕਿੱਥੋਂ ਤੱਕ ਸਹੀ ਆ ਗੱਲ ਜਾਂ ਗਲਤ ਆ, ਜਿਹੜੀ ਪੰਜਾਬੀ ਸਾਡੇ ਜਿੰਨੇ ਉੱਥੇ ਰਹਿੰਦੇ ਆ, ਕਿਉਂਕਿ ਉਹ ਦੋਨੋਂ ਕੌਂਸਲਰ ਤੇ ਰੀਜਨਲ ਕੌਂਸਲਰ ਆਮ ਜਦੋਂ ਕੋਈ ਹੁੰਦਾ ਕੋਈ ਸਾਡਾ ਮਸਲਾ, ਕਹਿੰਦੇ ਉਹ ਆਉਂਦੇ ਹੈਗੇ, ਨਵਾਂ ਏਰੀਆ ਡਿਵੈਲਪ ਹੋ ਰਿਹਾ, ਉਹ 10 ਸਾਲ ਤੋਂ ਲਈ ਜੋ ਵੀ ਸਾਡੀਆਂ ਡਿਮਾਂਡਾਂ ਨੂੰ ਉਠਾਉਂਦੇ ਨੇ ਉਹ ਜਾ ਕੇ।
0: ਆਪਣੇ ਬੰਦੇ ਆ ਉਹ ਬਾਕੀ ਆ ਜਿਹੜੇ ਆਪਾਂ ਡਰਦੇ ਆ ਵੀ ਉਹ ਜੇ ਉਹ ਆ ਗਏ ਫਿਰ ਇਹੀ ਮਤਲਬ ਸਿਫਾਰਿਸ਼ੀ ਕੰਮ ਚੱਲ ਪਊਗਾ ਜਾਂ ਫਿਰ ਜਿਹੜਾ ਕਰਪਸ਼ਨ ਵੱਧ ਜਾਏਗੀ। ਇਹ ਬਹੁਤ ਵੱਡਾ ਸਵਾਲ ਆ ਜਿਹੜਾ ਤੁਸੀਂ ਕਰ ਦਿੱਤਾ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਭਾਜੀ ਹੋਣਾਂ ਨੇ ਵੀ ਜਿਹੜਾ ਬੜਾ ਵੱਡਾ ਸਵਾਲ ਹੈ ਜਿਹੜਾ ਇਹ ਰੱਖ ਦਿੱਤਾ ਵੀ ਆਪਣਿਆਂ ਤੇ ਅਸੀਂ ਵਿਸ਼ਵਾਸ ਤਾਂ ਨੀ ਕਰਦੇ ਪਏ, ਵੀ ਇਹ ਲੱਗਦਾ ਵੀ ਜੇ ਭਾਈ ਉਹ ਆ ਗਏ ਉਹੀ ਜਿਹੜੀ ਹੈ ਡਰਟੀ ਪੋਲੀਟਿਕਸ ਹੈ ਜਿਹੜੀ ਉਹ ਸ਼ੁਰੂ ਹੋ ਜਾਵੇਗੀ, ਸਿਫਾਰਿਸ਼ੀ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਵੇਗਾ, ਜੇ ਕੋਈ ਕੰਮ ਕਰਵਾਉਣਾ ਹੈਗਾ ਸ਼ਾਇਦ ਹੈ ਜਿਹੜਾ ਗਰਾਊਂਡ ਰਿਐਲਿਟੀ 'ਤੇ ਕੋਈ ਕੰਮ ਹੀ ਨਾ ਹੋਵੇ। ਇਹ ਭਾਜੀ ਹੋਣਾ ਦਾ ਕਹਿੰਦੇ ਵੀ ਇਸ ਕਰਕੇ ਜਿਹੜੇ ਸਾਨੂੰ ਜਿਹੜੇ ਦੂਸਰੇ ਜਾਂ ਫਿਰ ਜਿਹੜੇ ਗੋਰੇ ਆ ਉਹਨਾਂ 'ਤੇ ਜ਼ਿਆਦਾ ਵਿਸ਼ਵਾਸ ਹੈ ਕਿ ਘੱਟੋ ਘੱਟ ਹੈ ਜਿਹੜਾ ਉਹ ਕੰਮ ਤਾਂ ਕਰਾ ਦਿੰਦੇ ਆ। ਸ਼ਾਇਦ ਮੈਨੂੰ ਇਹੀ ਲੱਗਦਾ ਵੀ ਇਸੇ ਕਰਕੇ ਜਿਹੜੇ ਸਾਡੇ ਮੇਅਰ ਸਾਹਿਬ ਵੀ ਆ ਜਿਹੜੇ ਉਹ ਕਿਸੇ ਹੋਰ ਸ਼ਹਿਰ ਤੋਂ ਇੱਥੇ ਆ ਕੇ ਜਿੱਤੇ ਆ, ਕਿਉਂਕਿ ਉਹਨਾਂ 'ਤੇ ਭਰੋਸਾ ਸੀਗਾ ਵੀ ਹਾਂ ਵੀ ਇਹ ਆ ਜਿਹੜੇ ਕੁਛ ਨਾ ਕੁਛ ਕਰਨਗੇ। ਸੋ ਲੈਟ ਸੀ, ਵੱਖੋ ਵੱਖਰੇ ਵਿਚਾਰ ਨੇ ਤੁਹਾਡੇ, ਦੇਖੋ ਮੇਰਾ ਜਿਹੜਾ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਮਾਇਨੇ ਨਹੀਂ ਰੱਖਦਾ, ਇਹ ਇੱਕ ਪਬਲਿਕ ਵੋਇਸ ਹੈ। ਸੋ ਤੁਹਾਡੇ ਜਿਹੜੇ ਵਿਚਾਰ ਹੈ ਕਿੱਥੇ ਕਿੱਥੇ ਜਾ ਰਹੇ ਹੈ ਮੈਨੂੰ ਵੀ ਨਹੀਂ ਪਤਾ, ਪਰ ਇੱਕ ਓਪੀਨੀਅਨ ਦੇ ਤੌਰ 'ਤੇ ਜਿਹੜਾ ਪਤਾ ਚੱਲ ਰਿਹਾ। ਸੋ ਮੈਂ ਤਾਂ ਇਸ ਹਿਸਾਬ ਦੇ ਨਾਲ ਜਿਹੜਾ ਵਿਸ਼ਾ ਸ਼ੁਰੂ ਕੀਤਾ ਸੀਗਾ ਵੀ ਆਪਣੇ ਜਿਹੜੇ ਹੈ ਜੇ ਅਹੁਦਿਆਂ 'ਤੇ ਪਹੁੰਚ ਜਾਂਦੇ ਹੈ ਜਾਂ ਫਿਰ ਸਿਆਸਤ ਦੇ ਵਿੱਚ ਪੈਰ ਰੱਖ ਲੈਂਦੇ ਹੈ, ਕੀ ਉਹ ਉਸ ਹਿਸਾਬ ਦਾ ਕੰਮ ਕਰਦੇ ਨੇ ਜਿਸ ਹਿਸਾਬ ਦੀ ਐਕਸਪੈਕਟੇਸ਼ਨ ਹੈ ਜਿਹੜੀ ਆਪਾਂ ਰੱਖਦੇ ਹਾਂ। ਸੋ ਇੱਥੋਂ ਆਪਾਂ ਜਸਟ ਸ਼ੁਰੂ ਹੋਏ ਸੀਗੇ ਦੋਸਤੋ। ਡ੍ਰੀਮ ਹੋਮ ਅਪਲਾਇੰਸਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਕੋਈ ਵੀ ਤੁਸੀਂ ਅਪਲਾਇੰਸਸ ਬਾਏ ਕਰਨਾ ਚਾਹੁੰਦੇ ਹੋ, ਭਾਵੇਂ ਇੱਕ ਅਪਲਾਇੰਸਸ ਬਾਏ ਕਰਨੇ, ਭਾਵੇਂ ਤਿੰਨ, ਭਾਵੇਂ ਪੰਜ ਅਪਲਾਇੰਸਸ ਬਾਏ ਕਰਨੇ ਆ, ਬੰਡਲ ਪੈਕੇਜ ਦੇ ਨਾਲ ਤੁਹਾਡੀ ਬਹੁਤ ਵੱਡੀ ਪੱਧਰ 'ਤੇ ਸੇਵਿੰਗਸ ਹੋ ਸਕਦੀਆਂ ਨੇ। ਪਲੱਸ ਇੱਕ ਤਾਂ ਸੇਵਿੰਗਸ ਇਹ ਜਿਹੜੀ ਇਹਨਾਂ ਨੇ ਦੇਣੀ ਆ 3 ਅਪਲਾਇੰਸਸ 'ਤੇ $600, 5 ਅਪਲਾਇੰਸਸ 'ਤੇ $1200, ਪਲੱਸ ਇਸ ਤੋਂ ਇਲਾਵਾ ਵੀ ਡ੍ਰੀਮ ਹੋਮ ਅਪਲਾਇੰਸਸ 10% ਹੈ ਜਿਹੜੇ ਅਡੀਸ਼ਨਲ ਆਫ ਹੈ ਜਿਹੜਾ ਪੈਕੇਜ 'ਤੇ ਦੇ ਰਿਹਾ ਆ। ਸੋ ਜੇ ਤੁਸੀਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਅਪਲਾਇੰਸਸ ਬਾਏ ਕਰਨਾ, ਤੁਸੀਂ ਪਹਿਲਾਂ ਸ਼ੋਪ ਅਰਾਊਂਡ ਕਰ ਲਿਓ, ਕੋਈ ਵੀ ਜਿਹੜੀ ਤੁਹਾਨੂੰ ਬੈਸਟ ਡੀਲ ਆ ਜਿਹੜੀ ਮਿਲਦੀ ਪਈ ਹੈ, ਕੱਲੀ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਆਹ GTA ਦੇ ਵਿੱਚ, ਜਿੱਥੇ ਮਰਜ਼ੀ ਮਿਲਦੀ ਪਈ ਹੈ ਓਂਟਾਰੀਓ ਦੇ ਵਿੱਚ, ਉਹ ਡੀਲ ਹੈ ਜਿਹੜੀ ਤੁਸੀਂ ਡ੍ਰੀਮ ਹੋਮ ਅਪਲਾਇੰਸਸ 'ਤੇ ਲੈ ਲਿਓ, ਕਹਿੰਦੇ ਅਸੀਂ ਮੈਚ ਨਹੀਂ ਕਰਾਂਗੇ, ਨਾ ਨਾ ਮੈਚ ਨਹੀਂ, ਫਿਰ ਸਾਡਾ ਨਾਂ ਕਿੱਦਾਂ ਵੱਜੂਗਾ, ਅਸੀਂ ਉਹ ਡੀਲ ਆ ਜਿਹੜੀ ਬੀਟ ਕਰਕੇ ਤੁਹਾਨੂੰ ਦਿਖਾਵਾਂਗੇ। ਸੋ ਡ੍ਰੀਮ ਹੋਮ ਅਪਲਾਇੰਸਸ ਨੰਬਰ ਹੈ ਜੀ 905-805-3000, 905 805-3000 ਤੇ ਤੁਸੀਂ ਜਾ ਸਕਦੇ ਹੋ। ਯੂਨਿਟ ਨੰਬਰ 2 2915 ਅਰਜਨਟੀਆ ਰੋਡ ਮਿਸਿਸਾਗਾ ਵਿਖੇ ਤੁਸੀਂ ਹੈ ਜਿਹੜਾ ਇਹਨਾਂ ਨੂੰ ਜਾ ਕੇ ਮਿਲ ਸਕਦੇ ਹੋ। ਜਿੰਨੇ ਵੀ ਸਪੋਂਸਰ ਕੋਲ ਤੁਸੀਂ ਜਾਂਦੇ ਹੋ ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦਿਓ ਦੋਸਤੋ, ਕਿਉਂਕਿ ਅਸੀਂ ਆ ਜਿਹੜੀ ਖਾਸ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ ਵੀ ਜੇ ਪ੍ਰੋਗਰਾਮ ਦਾ ਹਵਾਲਾ ਦਿੰਦਾ ਤੁਹਾਨੂੰ ਤੇ ਤੁਸੀਂ ਆ ਜਿਹੜੀ ਰਾਇਤ ਹੈ ਜਿਹੜੀ ਹੋਰ ਜ਼ਰੂਰ ਕਰਨੀ ਹੈ, ਤੇ ਉਹਨਾਂ ਨੇ ਸਾਡੀ ਬੇਨਤੀ ਦੇ ਉੱਤੇ ਫੁੱਲ ਵੀ ਚੜਾਏ ਨੇ। ਉੱਦਾਂ ਹੀ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਵਾਲੇ ਆ ਜੀ, ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਉਹ ਇਹਨਾਂ ਦੀਆਂ ਸੁਪੀਰੀਅਰ ਕੁਆਲਿਟੀ ਸਰਵਿਸਿਸ ਕਰਕੇ ਮਿਲਟਨ ਵਿਖੇ ਵਾਕਿਆ ਨੇ। ਬਾਕੀ ਜਿਹੜੀ ਪ੍ਰਾਈਸ ਹੈ ਇਹਨਾਂ ਦਾ ਵੀ ਤੁਸੀਂ ਮੈਚ ਕਰਕੇ ਦੇਖ ਲਿਓ, ਬਹੁਤ ਘੱਟ ਕੀਮਤ ਤੇ ਬਜਟ ਫਰੈਂਡਲੀ ਹੈ ਜਿਹੜਾ ਤੁਹਾਡੇ ਟਰੱਕਾਂ ਟ੍ਰੇਲਰਾਂ ਦਾ ਇਹ ਕੰਮ ਕਰਦੇ ਨੇ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, PM ਇੱਕ ਇੰਸਪੈਕਸ਼ਨ ਹੁੰਦੀ ਹੈ ਉਹ ਕੰਪਲੀਮੈਂਟਰੀ ਜਾਂ ਫ੍ਰੀ ਆਫ ਕੋਸਟ ਕੀਤੀ ਜਾਵੇਗੀ। ਸੋ ਐਨੂਅਲ ਸੇਫਟੀ ਐਮਿਸ਼ਨ ਟੈਸਟ, AC ਰਿਪੇਅਰ ਕਰਾਉਣਾ, ਟਾਇਰ ਸਰਵਿਸ, DPF ਦਾ ਕੰਮ ਕਰਾਉਣਾ ਚਾਹੁੰਦੇ ਹੋ, ਟਰਾਂਸਮਿਸ਼ਨ ਦਾ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ ਤਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਤੁਸੀਂ ਜਾ ਸਕਦੇ ਹੋ, ਜਾਂ ਫਿਰ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਤੁਸੀਂ ਹੈ ਜਿਹੜਾ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਫੁੱਲੀ ਫੈਂਸਡ ਯਾਰਡ ਹੈ, 24 ਆਵਰ ਸਿਕਿਉਰਿਟੀ ਉੱਥੇ ਹੁੰਦੀ ਹੈ, ਅਤੇ ਗਰਾਜ ਦੇ ਵਿੱਚ 5 ਬੇ, ਲਗਾਤਾਰ 12 ਤੋਂ ਵੱਧ ਟਰੱਕਾਂ ਦੀ ਇੱਕੋ ਟਾਈਮ ਮੁਰੰਮਤ ਹੈ ਜਿਹੜੀ ਹੁੰਦੀ ਹੈ ਉੱਥੇ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦਾ ਨੰਬਰ ਹੈ ਜੀ 519-4906-6 519-4009-061 ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਭਾਅ ਜੀ ਹੋਣਾ ਦੇ ਨਾਲ। ਬਾਕੀ ਜੇ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਾਉਣੀ ਹੈ, ਕੰਸਟਰਕਸ਼ਨ ਦਾ ਕੰਮ ਕਰਾਉਣਾ, ਤਾਂ KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ ਇਹਨਾਂ ਦੇ ਨਾਲ ਸੰਪਰਕ ਕਰ ਲਿਓ। ਇਹ ਅਸੀਂ ਆ ਜਿਹੜਾ ਬਚਪਨ ਤੋਂ ਸੁਣਦੇ ਆਏ ਹਾਂ ਵੀ ਮਿਸਤਰੀ ਨੂੰ ਆ ਜਿਹੜਾ ਘਰੇ ਬਾੜਨਾ ਸੌਖਾ ਪਰ ਕੱਢਣਾ ਔਖਾ, ਇਹੀ ਚੀਜ਼ ਹੈ ਜਿਹੜੀ ਇੱਥੇ ਵੀ ਹੈ। ਹਾਂਜੀ, ਰੈਨੋਵੇਸ਼ਨ ਕੰਸਟਰਕਸ਼ਨ ਜਿਹੜੇ ਕੰਟਰੈਕਟਰਸ ਹੈ ਬਾੜ ਤਾਂ ਲੈਂਦੇ ਆ, ਪਰ ਜਿਹੜਾ ਉਹਨਾਂ ਨੂੰ ਕੱਢਣਾ ਜਿਹੜਾ ਟਾਈਮ ਲਾਈਨ ਹੈ ਨਾ, ਉਸ ਤੋਂ ਕਿਤੇ ਬਾਅਦ ਆ ਜਿਹੜਾ ਕੰਮ ਮੁਕੰਮਲ ਕੀਤਾ ਜਾਂਦਾ। ਪਰ ਮਨਦੀਪ ਸਿੰਘ ਹੁਣਾਂ ਦੀ ਇਹ ਖਾਸੀਅਤ ਹੈ, ਫੀਡਬੈਕ ਹੈ, ਇੱਕ ਤਾਂ ਕੰਮ ਇਹਨਾਂ ਦਾ ਤੁਸੀਂ ਦੇਖਿਓ ਆਸ਼ਾ ਸ਼ਕਾਰ ਉੱਠੋਗੇ ਜੋ ਇਹਨਾਂ ਦਾ ਕੀਤਾ ਹੋਇਆ ਕੰਮ ਹੈ, ਬਾਕੀ ਆਪਣੇ ਟਾਈਮ ਲਾਈਨ ਦੇ ਵਿੱਚ ਆ ਜਿਹੜਾ ਕੰਮ ਕਰਦੇ। ਬਹੁਤ ਵੱਡੀ ਟੀਮ ਹੈ ਇਹਨਾਂ ਦੀ। ਸੋ ਮਨਦੀਪ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰਨਾ 416-272-8214 416-272-8214। ਇੱਕ ਵਾਰ ਮੈਨੂੰ ਫੀਡਬੈਕ ਇਹਨਾਂ ਦਾ ਆਇਆ, ਕਹਿੰਦੇ ਜੀ ਅਸੀਂ ਆ ਜਿਹੜਾ ਸਾਰਾ ਕੁਛ ਹੈ ਜਿਹੜਾ ਬਜਟ ਦੇ ਹਿਸਾਬ ਨਾਲ ਕਰ ਲਿਆ, ਪਰ ਮੇਰਾ ਜਿਹੜਾ ਬੇਟੀ ਸੀਗੀ ਉਹਦੇ ਮਨ ਦੇ ਵਿੱਚ ਆਇਆ ਵੀ ਬੇਸਮੈਂਟ ਦੇ ਵਿੱਚ ਇੱਕ ਪਾਰਟੀਕੁਲਰ ਚੀਜ਼ ਅਸੀਂ ਹੋਰ ਬਣਾਉਣਾ ਚਾਹੁੰਦੇ ਹਾਂ, ਅਤੇ ਕਹਿੰਦੇ ਵੀ ਅਸੀਂ ਇਹਨਾਂ ਦੇ ਨਾਲ ਜਿਹੜੀ ਉਹ ਗੱਲ ਕੀਤੀ ਅਤੇ ਇਹਨਾਂ ਨੇ ਜਿਹੜਾ ਦਮੇ ਮੱਥੇ ਵੱਟ ਨਹੀਂ ਪਾਏ, ਕਹਿੰਦੇ ਵੀ ਭਾਅ ਜੀ ਚਲੋ ਇਹ ਕਰ ਦਿੱਤਾ ਪਰ ਆਪਾਂ ਇਸ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਇੱਦਾਂ ਕਰ ਦਿੰਦੇ ਹਾਂ, ਜੇ ਤੁਹਾਡੀ ਇਹ ਚੀਜ਼ ਹੈ, ਇਹ ਡਿਮਾਂਡ ਹੈ ਵੀ ਬੇਸਮੈਂਟ ਦੇ ਵਿੱਚ ਆਹ ਹੋਣਾ ਚਾਹੀਦਾ। ਕਹਿੰਦੇ ਵੀ ਭਾਅ ਜੀ ਬਹੁਤ ਵਧੀਆ ਜਿਹੜਾ ਆ ਫੀਡਬੈਕ ਹੈ ਜਿਹੜਾ ਮੈਂ ਤੁਹਾਨੂੰ ਦੇ ਰਿਹਾ। ਮੈਂ ਕਿਹਾ ਵੀ ਮੈਂ ਉੱਦਾਂ ਰੇਡੀਓ 'ਤੇ ਕਾਲ ਨਹੀਂ ਕਰਦਾ, ਪਰ ਤੁਹਾਨੂੰ ਆ ਜਿਹੜਾ ਪਰਸਨਲੀ ਕਾਲ ਕਰਕੇ ਆ ਜਿਹੜੀ ਫੀਡਬੈਕ ਦੇਦਾ। ਬਹੁਤ ਬਹੁਤ ਧੰਨਵਾਦ। ਸੋ ਮਨਦੀਪ ਜੀ ਹੁਣਾਂ ਦਾ ਨੰਬਰ 416-272-8214। ਹੋਮ ਆਟੋ ਇੰਸ਼ੋਰੈਂਸ ਦੇ ਵੱਧ ਪ੍ਰੀਮੀਅਮ ਦੇ ਕੇ ਥੱਕ ਗਏ ਹੋ, ਫਰਸਟ੍ਰੇਟ ਹੋ ਚੁੱਕੇ ਹੋ, ਤਾਂ ਮਨਵੀਰ ਸਿੰਘ ਦੇ ਨਾਲ ਇੱਕ ਵਾਰ ਗੱਲ ਕਰ ਲਿਓ, ਬਹੁਤ ਸਾਰੀਆਂ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ। ਸੋ ਨੰਬਰ 647-219-2870 647-219-2870 'ਤੇ ਤੁਸੀਂ ਮਨਵੀਰ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਦਾ ਕੋਈ ਵੀ ਤੁਸੀਂ ਕੋਟ ਲੈਣਾ ਚਾਹੁੰਦੇ ਹੋ, ਤੁਹਾਡੀ ਰਿਨਿਊਲ ਆ ਰਹੀ ਹੈ, ਜਾਂ ਫਿਰ ਤੁਹਾਡੀਆਂ ਕੰਪਨੀਆਂ ਨੇ ਪ੍ਰੀਮੀਅਮ ਵਧਾ ਦਿੱਤਾ ਆ, ਹਾਂਜੀ ਬਹੁਤ ਸਾਰੇ ਇੰਸ਼ੋਰੈਂਸ ਜਿਹੜੇ ਜਿਨ੍ਹਾਂ ਨੂੰ ਕੰਮ ਕਰਨਾ ਆਉਂਦਾ ਆ ਉਹਨਾਂ ਨੂੰ ਪਤਾ ਹੁੰਦਾ ਆ, ਢੰਗ ਤਰੀਕੇ ਪਤਾ ਹੁੰਦਾ ਆ ਵੀ ਕਿੱਥੋਂ ਦੀ ਆ ਜਿਹੜੀਆਂ ਆਪਾਂ ਇੰਸ਼ੋਰੈਂਸ ਪ੍ਰੀਮੀਅਮ ਆ ਜਿਹੜੇ ਉਹ ਪੈਸੇ ਆ ਜਿਹੜੇ ਡਾਲਰਾਂ ਦੀ ਬੱਚਤ ਆ ਜਿਹੜੀ ਉਹ ਕਰਾ ਸਕਦੇ ਹਾਂ। ਅਤੇ ਦੋਸਤੋ ਵੀਕਐਂਡ ਆ ਰਿਹਾ, ਸ਼ੁੱਕਰਵਾਰ ਹੈ, ਸੋ ਤੁਸੀਂ ਆ ਜਿਹੜਾ ਕੋਈ ਰੀਅਲ ਸਟੇਟ ਬਾਬਤ ਕੋਈ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਤੁਹਾਡੀ ਪਲੈਨਿੰਗ ਹੈ ਭਾਵੇਂ 6 ਮਹੀਨਿਆਂ ਨੂੰ ਆ, 3 ਮਹੀਨਿਆਂ ਨੂੰ ਆ, ਸਾਲ ਨੂੰ ਹੈ, ਤੁਸੀਂ ਆ ਜਿਹੜਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਆਪਣੇ ਆਪ ਨੂੰ ਆ ਜਿਹੜਾ ਨੌਲੇਜੇਬਲ ਕਰਨਾ ਚਾਹੁੰਦੇ ਹੋ, ਤਾਂ ਕਿ ਤੁਸੀਂ ਇੱਕ ਪ੍ਰੋਸੈਸ ਹੈ ਜਿਹੜਾ ਉਹ ਸਟਾਰਟ ਕਰ ਸਕੋ ਆਪਣੀ ਫਸਟ ਟਾਈਮ ਹੋਮ ਬਾਇਰ ਦੀ ਜਰਨੀ ਦਾ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਕੋਲ ਆ ਜਿਹੜੀਆਂ ਕੁਛ ਕੁ ਐਕਸਕਲੂਸਿਵ ਅਤੇ ਕੁਛ ਕੁ MLS ਉੱਤੇ ਜਿਹੜੀਆਂ ਐਕਟਿਵ ਲਿਸਟਿੰਗਸ ਹੈਗੀਆਂ ਨੇ। ਬਾਕੀ ਆ ਜਿਹੜਾ ਅਸੀਂ ਹਮੇਸ਼ਾ ਇਹੀ ਕਹਿੰਦੇ ਹਾਂ ਵੀ ਜੇ ਇੱਕ ਵਾਰ ਅਸੀਂ ਤੁਹਾਡੀ ਫਾਈਲ ਫੜ ਲੈਂਦੇ ਹਾਂ ਫਿਰ ਮੌਰਗੇ ਦੀ ਵੀ ਜ਼ਿੰਮੇਵਾਰੀ ਲੈਂਦੇ ਹਾਂ, ਪਲੱਸ ਤੁਹਾਨੂੰ ਜਿਹੜਾ ਹਰ ਇੱਕ ਸਟੈਪ 'ਤੇ ਗਾਈਡ ਕਰਦੇ ਹਾਂ। ਸੋ ਨੰਬਰ ਮੇਰਾ 416-917-7763-416-917-7763 ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਬਾਬਤ ਕੋਈ ਵੀ ਤੁਹਾਡਾ ਸਵਾਲ ਹੈ ਤੇ ਜੇ ਤੁਸੀਂ ਇਹ ਜਿਹੜਾ ਲਾਈਫ ਇੰਸ਼ੋਰੈਂਸ ਹੋ ਗਿਆ ਜਾਂ ਫਿਰ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਹੈ ਜਿਹੜੀ ਆਪਣੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੀ ਕਰਾਉਣਾ ਚਾਹੁੰਦੇ ਹੋ ਆਪ ਤੁਸੀਂ ਸੈਲਫ ਇੰਪਲੋਇਡ ਹੋ ਤਾਂ ਮੇਰੀ ਇੱਕ ਬੇਨਤੀ ਹੈ ਭਾਵੇਂ ਤੁਸੀਂ ਮੇਰੇ ਤੋਂ ਲਓ ਜਾਂ ਕਿਸੇ ਤੋਂ ਵੀ ਲੈ ਲਓ ਇੱਕ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਟੀ ਇੰਸ਼ੋਰੈਂਸ ਹੈ ਜਿਹੜੇ ਇਹਨਾਂ ਦੇ ਜਿਹੜੇ ਪਲੈਨ ਹੈ ਜ਼ਰੂਰ ਲੈ ਕੇ ਰੱਖੋ ਕਿਉਂਕਿ ਇਹ ਜਿਹੜੇ ਇਹ ਤੁਹਾਨੂੰ ਉਦੋਂ ਕੰਮ ਆਉਂਦੇ ਨੇ ਜਦੋਂ ਇਹਨਾਂ ਦੀ ਲੋੜ ਹੁੰਦੀ ਹੈ ਮੈਨੂੰ ਖੁਸ਼ੀ ਹੈ ਵੀ ਇੱਕ ਤਾਂ ਚਲੋ ਮੇਰਾ ਇਹ ਬਿਜ਼ਨਸ ਹੈ ਰੀਅਲ ਸਟੇਟ ਹੋ ਗਿਆ ਭਾਵੇਂ ਆ ਜਿਹੜਾ ਐਲ ਐਲ ਕਿਊ ਪੀ ਦਾ ਲਾਇਸੈਂਸ ਹੈ ਜਿਹੜਾ ਇੰਸ਼ੋਰੈਂਸ ਜਿਹੜੀਆਂ ਮੈਂ ਦਿੰਦਾ ਮੈਨੂੰ ਇੱਕ ਤਾਂ ਇਹ ਹੈ ਚਲੋ ਇੱਕ ਮੇਰਾ ਬਿਜ਼ਨਸ ਹੈ ਦੂਸਰਾ ਮੈਂ ਕਈ ਪਰਿਵਾਰਾਂ ਦੀ ਹੈ ਜਿਹੜੀ ਇਸ ਬਹਾਨੇ ਹੈਲਪ ਕਰਦਾ ਵੱਖ ਵੱਖ ਸਟੋਰੀਜ਼ ਮੇਰੇ ਤੱਕ ਪਹੁੰਚਦੀਆਂ ਨੇ ਅਤੇ ਉਹਨਾਂ ਸਟੋਰੀਜ਼ ਨੂੰ ਕਈ ਇਹੋ ਜਿਹੀਆਂ ਹੁੰਦੀਆਂ ਨੇ ਵੀ ਅਸੀਂ ਆ ਜਿਹੜਾ ਕਈ ਵਾਰ ਆਪ ਹੋ ਜਾਂਦੇ ਵੀ ਤੁਹਾਡੇ ਨਾਲ ਇੱਦਾਂ ਹੋ ਕਿਵੇਂ ਗਿਆ ਸੋ ਤੁਸੀਂ ਕੋਈ ਪੋਲਿਸੀ ਹੈਗੀ ਹੈ ਤੁਹਾਨੂੰ ਪਤਾ ਵੀ ਇੰਨੇ ਸਾਲਾਂ ਤੋਂ ਚੱਲਦੀ ਹੈ ਪਰ ਉਹ ਕਈ ਵਾਰ ਸਾਨੂੰ ਨੌਲੇਜ ਹੀ ਨਹੀਂ ਹੁੰਦੀ ਵੀ ਉਹ ਪੋਲਿਸੀ ਹੈ ਜਿਹੜੀ ਮੈਨੂੰ ਪੂਰੀ ਤਰ੍ਹਾਂ ਕਵਰ ਵੀ ਕਰਦੀ ਪਈ ਹੈ ਜਾਂ ਨਹੀਂ ਸੋ ਉਹਦੇ ਬਾਬਤ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੀ ਪੋਲਿਸੀ ਰਿਵਿਊ ਕਰਦਾ ਹਾਂ ਵਿਦਆਊਟ ਐਨੀ ਕੋਸਟ ਬਾਕੀ ਤੁਹਾਨੂੰ ਆ ਜਿਹੜਾ ਅਸੀਂ ਗਾਈਡੈਂਸ ਹੈ ਜਿਹੜੀ ਪੂਰੀ ਕਰਦੇ ਹਾਂ ਸੋ ਨੰਬਰ ਮੇਰਾ 416-917-7763 ਅਤੇ ਦੋਸਤੋ ਤੁਸੀਂ ਮੇਰੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਆਫਟਰ ਦਾ ਪ੍ਰੋਗਰਾਮ ਮੈਂ ਹਮੇਸ਼ਾ ਕਹਿੰਦਾ ਕੋਈ ਸਿਟੀ ਦੇ ਮੁੱਦੇ ਮਸਲੇ ਦੇ ਉੱਤੇ ਕੋਈ ਗੱਲ ਕਰਨੀ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਇੱਦਾਂ ਲੱਗਦਾ ਵੀ ਹਾਂ ਵੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਤੁਸੀਂ ਮੋਰ ਦੈਨ ਵੈਲਕਮ ਤੁਸੀਂ ਮੇਰੇ ਪਰਸਨਲ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕਈ ਵਾਰ ਮੇਰੀ ਫੋਨ ਦੇ ਉੱਤੇ ਨਾ ਆਈ ਡੀ ਸਕੈਨਰ ਲੱਗਾ ਹੋਇਆ ਉਹ ਆਪਣੇ ਆਪ ਹੀ ਆ ਜਿਹੜਾ ਸਕਰੀਨ ਕਰ ਦਿੰਦਾ ਕੋਈ ਕਾਲਸ ਮੇਰੇ ਤੱਕ ਪਹੁੰਚਦੀਆਂ ਨਹੀਂ ਕਈ ਕਾਲਸ ਪਰ ਹਾਂ ਵੋਇਸ ਮੈਸੇਜ ਮੈਂ ਜ਼ਰੂਰ ਚੈੱਕ ਕਰਦਾ ਹੁੰਦਾ ਜੇ ਬਾਈ ਚਾਂਸ ਮੇਰੇ ਕੋਲ ਕਾਲ ਨਾ ਅਟੈਂਡ ਹੋਵੇ ਉੱਦਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਰਿਟਰਨ ਕੀਤਾ ਜਾਵੇ ਐਸ ਸੂਨ ਐਸ ਪੋਸੀਬਲ ਇੱਕ ਟੈਕਸਟ ਮੈਸੇਜ ਹੈ ਉਹ ਜ਼ਰੂਰ ਕਰ ਦਿਆ ਕਰੋ ਵੀ ਕਿਸ ਬਾਬਤ ਤੁਸੀਂ ਮੈਨੂੰ ਕਾਲ ਕੀਤੀ ਹੈ ਨੰਬਰ ਮੇਰਾ 416-917-7763-416-917-7763 ਸੋ ਵਾਹ ਕਿਆ ਸ਼ੁੱਕਰਵਾਰ ਦੀ ਖੂਬਸੂਰਤ ਸਵੇਰ ਹੈ ਮੈਂ ਮਾਫ਼ੀ ਚਾਹਾਂਗਾ ਕਾਲਸ ਜਿਹੜੀ ਹੈ ਬਾਕੀ ਏਅਰ ਤੇ ਨਹੀਂ ਕਰ ਸਕਿਆ ਇੱਥੇ ਦਿਓ ਇਜਾਜ਼ਤ ਨਾਨਕ ਨਾਮ ਚੜ੍ਹਦੀ ਕਲਾ ਤੇ
2: ਓ ਹੀਟ ਵੇਵ ਆ ਗਈ
3: ਕੀ ਗੱਲ ਇੰਨੀ ਜਲਦੀ
2: ਹਾਂਜੀ ਤੇ ਪਤਾ ਹੈ ਇਸ ਦਾ ਕੀ ਮਤਲਬ
3: ਸਨਸਕ੍ਰੀਨ ਹਾਈਡਰੇਸ਼ਨ ਐਨਕਾ ਤੇ ਸੇਵਿੰਗਸ ਵੀ ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸਾਸ ਸਿਰਫ $14.99 ਚ ਓਹੋ ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ
4: ਓ ਭਾਈ ਇਹ ਤਾਂ ਗਰਮਾ ਗਰਮ ਡੀਲ ਹੈ
3: ਕੋਈ ਮੈਂਬਰਸ਼ਿਪ ਵੀ ਨਹੀਂ ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ ਹੋਲਸੇਲ ਕਲੱਬ.ca ਤੇ ਜਾਓ
5: ਹੋਲਸੇਲ ਕਲੱਬ ਹੋਲ ਲੋਟ ਆਫ ਵੈਲਿਊ

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਣ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਪਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ ਤੇ। ਦੋ ਕੁ ਦਿਨ ਮੈਂ ਕੀਤਾ ਸੀਗਾ 530 AM ਡਾਇਲ ਦੇ ਸਟੂਡੀਓ ਤੇ, ਹੁਣ ਆਪਾਂ ਦੁਬਾਰਾ ਵਾਪਸ ਪਹੁੰਚ ਗਏ ਹਾਂ ਟੀਵੀ ਤੇ ਰੇਡੀਓ ਲਗਾਤਾਰ ਆਪਣੇ ਹੀ ਸਟੂਡੀਓ ਤੇ। ਸਟੂਡੀਓ ਸਾਰੇ ਹੀ ਆਪਣੇ ਹਨ, ਪਰ ਤੁਹਾਨੂੰ ਤਾਂ ਆਵਾਜ਼ ਸੁਣਨੀ ਚਾਹੀਦੀ ਆ। ਨੰਬਰ ਮੈਂ ਦੱਸ ਦਿੰਦਾ ਸਟੂਡੀਓ ਦਾ, ਅੱਜ ਜੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ 416-816-1515 ਸਟੂਡੀਓ ਦਾ ਨੰਬਰ ਆ। ਮੇਰੇ ਨਾਲ ਕਦੇ ਵੀ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-451-2222 ਤੇ ਕਰ ਸਕਦੇ ਹੋ। ਸੋ ਲਾਈਨਾਂ ਟੈਸਟ ਕਰਨ ਵਾਸਤੇ ਮੈਨੂੰ ਕਾਲ ਕਰਕੇ ਦੇਖ ਲਿਓ 416-837-1515 ਦੇ, ਕਿਉਂਕਿ ਮੈਂ ਇੱਕ ਨਵੇਂ ਸਟੂਡੀਓ ਤੇ ਬੈਠ ਗਿਆ, ਕਿਉਂਕਿ ਡਿਵਾਈਸ ਲਾਉਣਾ ਪਿਆ ਸੀਗਾ, ਸੋ ਸਾਡੀ ਆਡੀਓ ਜਿਹੜੀ ਕਨੈਕਟ ਹੋ ਜਾਵੇ 530 AM ਡਾਇਲ ਤੇ। ਸੋ 416-837-1515 ਸਟੂਡੀਓ ਦਾ ਨੰਬਰ ਆ। ਇੱਕ ਘੰਟਾ ਪ੍ਰੋਗਰਾਮ ਕਰਾਂਗੇ ਤੁਹਾਡੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ, ਸਾਥ ਸਦਾ ਹੀ ਰਹਿਣਾ ਚਾਹੀਦਾ। ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ 530 AM ਡਾਇਲ ਤੇ, ਸਵੇਰ ਤੋਂ ਸ਼ਾਮ ਤੱਕ ਰਾਤ ਤੱਕ ਬਿਜ਼ੀ ਤੁਹਾਨੂੰ ਰੱਖਦੇ ਹਨ, ਤੁਹਾਡੇ ਫੋਨ ਕਾਲਸ ਬਹੁਤ ਸਾਰੇ ਆਉਂਦੇ ਰਹਿੰਦੇ ਹਨ। ਕਰਿਆ ਕਰੋ, ਵੱਖ ਵੱਖ ਹੋਸਟ ਆਪਣੀ ਜਾਣਕਾਰੀ ਛੱਡ ਦਿੰਦੇ ਹਨ ਤੁਹਾਡੇ ਵਾਸਤੇ, ਤੇ ਤੁਸੀਂ ਬਹੁਤ ਸਾਰੇ ਫੋਨ ਕਾਲਸ ਕਰਦੇ ਹੋ ਤੇ ਨਾਲ ਦੀ ਨਾਲ ਫੋਨ ਕਾਲਸ ਤੁਹਾਡੇ ਜਦੋਂ ਆਉਂਦੇ ਹਨ ਪ੍ਰੋਗਰਾਮ ਵਿੱਚ ਹੋਰ ਰੌਣਕਾਂ ਲੱਗ ਜਾਂਦੀ ਹੈ। ਰੌਣਕਾਂ ਇਸ ਹਿਸਾਬ ਨਾਲ ਆਇਆ ਕਰੋ ਜੋ ਤੁਸੀਂ ਕਹਿੰਦੇ ਹੋ ਨਿਮਰਤਾ ਦੇ ਨਾਲ, ਦੂਸਰੇ ਦੀ ਰਿਸਪੈਕਟ ਦੇ ਕੇ ਜੋ ਹੈਗਾ ਉਹਦੀ ਗੱਲ ਕਰਿਆ ਕਰੋ। ਜੇ ਨਹੀਂ ਪਤਾ ਹੈਗਾ, ਗੱਲ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਕਈ ਵਾਰੀ ਗਲਤੀ ਹੋ ਜਾਂਦੀ ਹੈਗੀ ਆ, ਪਰ ਆਪਾਂ ਸੁਧਾਰ ਵੀ ਸਕਦੇ ਹੈਗੇ ਆ। ਸੋ ਜੋ ਤੁਸੀਂ ਕਹਿੰਦੇ ਤੁਹਾਡੇ ਆਪਣੇ ਵਿਚਾਰ ਹੁੰਦੇ ਆ, ਸਾਡੇ ਆਪਣੇ ਵਿਚਾਰ ਹੁੰਦੇ ਆ। ਥੋੜ੍ਹੀ ਜਿਹਾ ਠਹਿਰ ਕੇ ਗੁਰਮੁਖ ਸਿੰਘ ਵਾਲੀਆ ਸਾਹਿਬ ਨਾਲ, ਬਾਰੀਆ ਸਾਹਿਬ ਨਾਲ ਗੱਲਬਾਤ ਕਰਾਂਗੇ। ਗੁਰਮੁਖ ਸਿੰਘ ਬਾਰੀਆ ਤੋਂ ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ, ਆਉਣਗੇ, ਅਸੀਂ ਤੁਹਾਡੇ ਵਾਸਤੇ ਬਹੁਤ ਸਾਰੀਆਂ ਖਬਰਾਂ ਲੈ ਕੇ ਆਵਾਂਗੇ। ਪਰ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ, 416-837-1515 ਸਟੂਡੀਓ ਦਾ ਨੰਬਰ ਆ। ਮੇਰੇ ਸੈਲਫੋਨ ਤੇ ਟੈਕਸਟ ਮੈਸੇਜ ਨਾ ਕਰੋ। ਅੱਜ ਜਿਹੜੀਆਂ ਦੂਸਰੀਆਂ ਲਾਈਨਾਂ 530 AM ਡਾਇਲ ਦੀਆਂ 905-673-1200 ਉੱਥੇ ਕਾਲ ਚਲੀ ਜਾਏਗੀ, ਵਿੱਚ ਕਿਸੇ ਨੇ ਚੱਕਣੀ ਹੈ ਨਹੀਂ। ਸ਼ੁੱਕਰਵਾਰ ਦਾ ਦਿਨ ਆ, ਮਈ ਮਹੀਨੇ ਦੀ 22 ਤਰੀਕ ਹੈਗੀ ਆ, ਤੇ ਬਹੁਤ ਸਾਰੇ ਪ੍ਰੋਗਰਾਮ ਕਮਿਊਨਿਟੀ ਵਿੱਚ ਆ ਰਹੇ ਹਨ। ਲਓ ਜੀ, ਸੁਖਵਿੰਦਰ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਪੰਜਾਬ ਦੀਆਂ ਖਬਰਾਂ ਤੁਸੀਂ 7 ਵਜੇ ਤੋਂ ਲੈ ਕੇ ਸੁਣ ਸਕਦੇ ਹੋ। ਕੈਨੇਡਾ ਵਿੱਚ ਰਹਿੰਦੇ, ਇੱਥੇ ਦੀ ਗੱਲ ਕਰਨੀ ਬੜੀ ਜ਼ਰੂਰੀ ਆ ਵੀਰ ਮੇਰੇ। ਕੰਮ ਬੜੇ ਔਖੇ ਹੋਏ ਹਨ।
1: ਖੁਦ ਕਹਿੰਦਾ ਕਿ ਇੱਥੇ ਦੀ ਗੱਲ ਜ਼ਿਆਦਾ ਕਰੋ, ਇੰਡੀਆ ਦੀ ਥੋੜੀ ਜਿਹੀ ਘੱਟ ਵੀ ਹੋਵੇ ਤਾਂ ਚੱਲ ਜੂਗਾ,
0: ਚੱਲ ਸਕਦਾ। ਨੈਸ਼ਨਲ ਖਬਰ ਹੈਗੀ ਆ,
1: ਇੱਥੇ ਰਹਿਣਾ ਆ ਬਾਜੀ, ਇੱਥੇ ਰਹਿਣਾ, ਇੱਥੇ ਖਾਣਾ, ਇੱਥੇ ਨਿਆਣੇ ਪਾਲਣੇ ਆ। ਜਿੱਥੋਂ ਆਪਾਂ ਆ ਗਏ ਠੀਕ ਆ, ਸਾਡਾ ਉੱਥੇ ਪਿਆਰ ਆ, ਮਗਰ ਉਸ ਪਿਆਰ ਨੂੰ ਇੰਨਾ ਬੜਾ ਡੂੰਘਾ ਚਾਹੀਏ ਕਿ ਇੱਥੇ ਨਾ ਭੁੱਲ ਜਾਈਏ, ਉੱਥੇ ਨਾਲ ਦੇਖਦੇ ਰਹੀਏ।
0: ਥੈਂਕ ਯੂ, ਬਹੁਤ ਬਹੁਤ ਧੰਨਵਾਦ, ਵੈਰੀ ਵੈਲ ਸੈਡ, ਵੀ ਲਵ ਅਵਰ ਕੰਟਰੀ। ਜਿੱਥੇ ਵੀ ਰਹਿੰਦੇ ਹੋ, ਹਰ ਇੱਕ ਦੇਸ਼ ਨੂੰ ਧਰਤੀ ਤੋਂ ਹੀ ਹੈ ਨਾ, ਰੱਬ ਦੇ ਬਣਾਏ ਹੋ ਬੰਦੇ ਹਨ। ਹੁਣ ਆਪਾਂ ਇੱਥੇ ਪਹੁੰਚ ਗਏ, ਉੱਥੇ ਦੇ ਲੋਕਾਂ ਨੇ ਸਾਨੂੰ ਨਹੀਂ ਸਾਂਭਿਆ, ਮੋਸਟਲੀ ਤਾਂ ਹੀ ਆਏ ਹਾਂ ਜਾਂ ਪੈਸੇ ਲਈ ਜਾਂ ਵਧੀਆ ਤੇ ਸਾਫ਼ ਸੁਥਰੀ ਜ਼ਿੰਦਗੀ ਵਾਸਤੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਆ, ਪਰ ਇੱਥੇ ਦਾ ਸਾਨੂੰ ਵੱਧ ਧਿਆਨ ਰੱਖਣਾ ਪੈਣਾ ਆ। ਸੋ ਮਿਊਨਿਸਪਲ ਇਲੈਕਸ਼ਨ ਵੀ ਆ ਜਾਣੀਆਂ, ਕਾਫ਼ੀ ਲੰਬੇ ਸਮੇਂ ਤੋਂ ਗੱਲਾਂ ਬਾਤਾਂ ਕਰਦੇ ਆ ਰਹੇ ਹਨ, ਸਿਟੀ ਨੇ ਕਿਹੜੇ ਚੰਗੇ ਕੰਮ ਕੀਤੇ ਆ, ਕਿਹੜੇ ਮਾੜੇ ਹੋ ਰਹੇ ਹਨ, ਕੀ ਹੋ ਰਿਹਾ, ਕੀ ਹੋਣਾ ਚਾਹੀਦਾ, ਉਹ ਆਪਾਂ ਤੁਹਾਡੇ ਤੇ ਛੱਡ ਦਈਏ। ਤੁਹਾਡੇ ਏਰੀਏ ਵਿੱਚ ਕਿੱਦਾਂ ਦੇ ਕੰਮ ਚੰਗੇ ਹੋਏ ਆ ਜਾਂ ਹੋਏ ਜਾਂ ਹੋਏ ਨਹੀਂ ਹੋਏ, ਜਿਹੜੇ ਤੁਸੀਂ ਚੁਣੇ ਗਏ ਸੀ ਇਹ ਲੋਕ ਸੋ ਰਿਸਪੈਕਟਡ ਹਨ ਸਾਰੇ, ਇਹਨਾਂ ਨੇ ਤੁਹਾਡੇ ਵਾਸਤੇ ਕੁਛ ਕੀਤਾ ਕਿ ਨਹੀਂ ਕੀਤਾ ਤੁਸੀਂ ਖੁਦ ਜਾਣਦੇ ਹੋ। ਸੋ ਅਕਤੂਬਰ ਦੇ ਮਹੀਨੇ ਵਿੱਚ ਜਿਹੜੀਆਂ ਇਲੈਕਸ਼ਨ ਆ ਜਾਣੀਆਂ ਹੈਗੀਆਂ, ਉਹਦੇ ਵਿੱਚ ਤੁਸੀਂ ਕਰ ਲਿਓ ਜੋ ਕੁਝ ਕਰਨਾ, ਪਰ ਬਹੁਤ ਸਾਰੇ ਨਵੇਂ ਵੀ ਆ ਰਹੇ ਹਨ ਵੀ ਅਸੀਂ ਤੁਹਾਡੇ ਵਾਸਤੇ ਕੁਝ ਨਾ ਕੁਝ ਕਰਾਂਗੇ। ਇੱਕ ਗੱਲ ਸੋਚ ਲਿਓ, ਜਿਸ ਕਿਸੇ ਬੰਦੇ ਨੇ ਕੋਈ ਆਰਗੇਨਾਈਜੇਸ਼ਨ ਚਲਾਈ ਹੋਵੇ ਨਾ, ਕੋਈ ਕਮਿਊਨਿਟੀ ਵਿੱਚ ਕੰਮ ਨਾ ਕੀਤਾ ਹੋਵੇ, ਉਸ ਉਹ ਪੈਸਾ ਹੀ ਭਾਲਦਾ ਹੁੰਦਾ। ਕੰਮ ਕਰਨੇ ਬੜੇ ਜ਼ਰੂਰੀ ਹੈ, ਆਵਾਜ਼ ਪਹਿਲਾਂ ਉਠਾਉਣੀ ਬੜੀ ਜ਼ਰੂਰੀ ਹੈਗੀ ਆ। ਤੋ ਪਹਿਲਾਂ ਆਵਾਜ਼ ਉਠਾਉਂਗੇ, ਲੋਕਾਂ ਨੂੰ ਪਤਾ ਲੱਗਦਾ ਇਹ ਬੰਦਾ ਕੁਝ ਨਾ ਕੁਝ ਕਰ ਸਕਦਾ, ਨਹੀਂ ਤਾਂ ਹਾਂ ਚ ਹਾਂ ਭਰੀ ਜਾਇਓ ਤੇ ਜਿੱਦਣ ਮੇਨ ਬੰਦਾ ਜਾਂਦਾ ਉੱਧਰ ਹੀ ਜਾਈ ਜਾਇਓ। ਕਾਫੀ ਸਾਰੀਆਂ ਖਬਰਾਂ ਲੈ ਕੇ ਆ ਰਹੀ ਹੈ। ਸਟਾਰਗੇਟ ਲੋਜਿਸਟਿਕਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਨੰਬਰ ਦੇਣ ਦਾ ਗਰਲਾਟ ਹੈਪੀ ਸਾਹਿਬ ਜੀ, ਦਵਿੰਦਰ ਸੋਤਾ ਸਾਹਿਬ ਦਾ 905-564-9992, ਸੀਡਲ ਸੀ ਇਮੀਗ੍ਰੇਸ਼ਨ 905-670-4444 ਐਕਸਪ੍ਰੈਸ ਐਂਟਰੀ ਫੈਮਿਲੀ ਸਪੋਂਸਰਸ਼ਿਪ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ 905-670-4444 ਮੈਂ ਸਟੂਡੀਓ ਦਾ ਨੰਬਰ ਹੌਲੀ ਹੌਲੀ ਦੱਸਦਾ ਤੁਸੀਂ ਕਾਲ ਕਰਨੀ ਹੈ ਮੇਰੇ ਨਾਲ ਗੱਲਬਾਤ ਕਰਨੀ ਹੈ ਇਸ ਵੇਲੇ ਟੀਵੀ ਤੇ ਦੇਖ ਰਹੇ ਹੋ ਤੇ ਰੇਡੀਓ ਤੇ ਸੁਣ ਰਹੇ ਹੋ 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ ਜੀ ਤੇ ਟੋਪ ਆਟੋ ਕਲੇਜਨ ਮੇਜਰ ਮਾਈਨਰ ਕਲੇਜਨ ਰਿਪੇਅਰ ਦਾ ਕੰਮ ਹੋਵੇ 24/7 ਟੋਇੰਗ ਸਰਵਿਸ ਕੰਪਲੀਟ ਬਾਡੀ ਰਿਪੇਅਰ ਸ਼ਾਪ ਹੈਗੀ ਆ ਗੁਰਦੇਵ ਥਿੰਡ ਦਾ ਨੰਬਰ 905-624-0770 100% ਵੈਜੀਟੇਰੀਅਨ ਭੋਜਨ ਬਣਾਉਣਾ ਚਾਹੁੰਦੇ ਹੋ ਤਾਂ ਬਣਦਾ ਬੜਾ ਔਖਾ ਆ ਪਰ ਬਣਿਆ ਬਣਾਇਆ ਲੈਣਾ ਚਾਹੁੰਦੇ ਹੋ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ ਡਾਈਨ ਇਨ ਟੇਕ ਆਊਟ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਹੁੰਦੇ ਤੁਸੀਂ ਚਾਹੁੰਦੇ ਸ਼ੁੱਧ ਵੈਜੀਟੇਰੀਅਨ ਹੀ ਹੋਵੇ ਤਾਂ ਸ਼ੁੱਧ ਵੈਜੀਟੇਰੀਅਨ ਹੀ ਬਣਾ ਕੇ ਦਿੰਦੇ ਹਨ 100% ਵੈਜੀਟੇਰੀਅਨ 905-450-1455 ਕਮਲਜੀਤ ਸਿੰਘ ਵੈਲਕਮ ਟੂ ਦਾ ਸਟੂਡੀਓ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ
2: ਹਾਂਜੀ ਬਲਵਿੰਦਰ ਸਿੰਘ ਤੰਬਰ ਸਾਹਿਬ ਸਤਿ ਸ੍ਰੀ ਅਕਾਲ ਸਰ ਤੇ ਥੈਂਕ ਯੂ ਤੁਹਾਡਾ ਟਾਈਮ ਦੇਣ ਦਾ ਤੇ ਕੱਲ ਪਾਰਕ ਕ੍ਰੈਡਿਟ ਬੂਥ ਤੇ ਸੈਂਡਲ ਮੋਡ ਦੇ ਵਿੱਚ ਕਾਫੀ ਗੱਲਬਾਤ ਹੋਈ ਸਿਆਣੇ ਬਜ਼ੁਰਗ ਆਪਣੇ ਉੱਥੇ ਨਾਲ ਦੇ ਸਾਡੇ ਜਿਹੜੇ ਨੇ ਉਹ ਬੈਠੇ ਸੀਗੇ ਤੇ ਉਹ ਅਸੀਂ ਸਾਰੇ ਉਹੀ ਉਹੀ ਗੱਲਬਾਤ ਕਰ ਰਹੇ ਨੇ ਕਿ ਅਸੀਂ ਟੈਕਸ ਦੇ ਰਹੇ ਹਾਂ ਤੇ ਸਾਡੇ ਦਿੱਤੇ ਹੋਏ ਟੈਕਸ ਦਾ ਕੋਈ ਸਾਥ ਵੀ ਨੀ ਸਾਨੂੰ ਮਿਲਿਆ ਜਿਹੜੀ ਸਾਨੂੰ ਸਰਵਿਸ ਚਾਹੀਦੀ ਸੀ ਉਹ ਆਪਾਂ ਭਲੀ ਭਾਂਤ ਜਾਣਦੇ ਹਾਂ ਤੇ ਹੁਣ ਚੇਂਜ ਤੇ ਨਿਆਣੀ ਨਿਆਣੀ ਆ ਬੈਂਕ ਦੇ ਵਿੱਚ ਬਹੁਤ ਚੰਗੇ ਸਿਹਤ ਬੰਦੇ ਨੇ ਜਿਹੜੇ ਕਿ ਬਗੈਰ ਕਿਸੇ ਇੰਟਰਸਟ ਤੋਂ ਸਿਟੀ ਦੀ ਖਿਲਾਫ ਨਹੀਂ ਗੱਲਬਾਤ ਕਰਦੇ ਸਿਟੀ ਦੀਆਂ ਜਿਹੜੀਆਂ ਬੇਨਿਸ਼ਮੀਆਂ ਉਹਨਾਂ ਤੇ ਗੱਲਬਾਤ ਕਰਦੇ ਕਿ ਭਾਈ ਅਸੀਂ ਤੁਹਾਨੂੰ ਚੁਣਿਆ ਸੀ ਤੇ ਚੁਣ ਕੇ ਚਾਹੇ ਆਪਣੇ ਸੀ ਚਾਹੇ ਬਲੈਟੀ ਸੀ ਉਹ ਤੁਸੀਂ ਇਕੱਠੇ ਉੱਠ ਕੇ ਰਹਿਤਾ ਖੂਬ ਬੁਲਾਇਆ ਕੰਮ ਕੋਈ ਕੀਤਾ ਨਹੀਂ ਆ ਜਿੱਥੇ ਤੁਹਾਨੂੰ ਪੁੱਛਿਆ ਗਿਆ ਉਲਟੇ ਤੁਸੀਂ ਕਿਸੇ ਦਾ ਪ੍ਰੋਗਰਾਮ ਬੰਦ ਕਰਾ ਦਿੱਤਾ ਕਿਸੇ ਦੀ ਕੋਈ ਹੋਰ ਗੱਲਬਾਤ ਕਰ ਦਿੱਤੀ ਕਿਸੇ ਨੇ ਕੋਈ ਚਿੱਠੀ ਪਵਾ ਦਿੱਤੀ ਇਹ ਚੀਜ਼ਾਂ ਨਹੀਂ ਚੱਲਣੀਆਂ ਔਰ ਬ੍ਰੈਂਪਟਨ ਦੇ ਲੋਕਾਂ ਨੂੰ ਜਿੰਨੇ ਵੀ ਤੁਹਾਡੇ ਸੋਤੇ ਮੈਂ ਬਾਰ ਬਾਰ ਹਰ ਰੋਜ਼ ਇਹੀ ਗੱਲ ਕਹਿਣੀ ਜਦ ਤੱਕ ਇਲੈਕਸ਼ਨ ਹੋ ਰਹੀ ਆ ਬਈ ਆਪਣੇ ਦਸ ਦਸ ਬੰਦਿਆਂ ਨੂੰ ਅੱਗੇ ਜਾ ਕੇ ਦੱਸੋ ਗੱਲ ਕਰੋ ਜਿੱਥੇ ਵੀ ਜਾਂਦੇ ਹੋ ਇੱਥੇ ਰੇਡੀਓ ਤੇ ਬੋਲ ਕੇ ਨਹੀਂ ਚੱਲ ਜਾਣਾ ਰਿਅਲਟੀ ਗਰਾਊਂਡ ਜ਼ੀਰੋ ਤੇ ਵੀ ਜਾ ਕੇ ਗੱਲਬਾਤ ਕਰੋ ਲੋਕਾਂ ਨੂੰ ਦੱਸੋ ਵੀ 5 ਸਾਲ ਹੋਰ ਰੋਣਾ ਤੇ ਜਾਂ ਆਪਾਂ ਚੇਂਜ ਕਰਨੀ ਆ ਬੰਦੇ ਦੇ ਵਿੱਚ ਕੰਮ ਕਰਨ ਦੀ ਹਿੰਮਤ ਹੋਣੀ ਚਾਹੀਦੀ ਚਾਹੇ ਉਹ ਦੇਸੀ ਹੋਵੇ ਚਾਹੇ ਬਲੈਦੀ ਹੋਵੇ ਬਹੁਤ ਸਾਰੇ ਬੰਦੇ ਚੰਗੇ ਆ ਤੇ ਐ ਵੀ ਧਾਰੀਵਾਲ ਬਾਨਲ ਦਾ ਬੈਸਟ ਜਿਸ ਬੰਦੇ ਨੇ ਸਿਟੀ ਦੇ ਖਿਲਾਫ ਵੀ ਮੈਂ ਕਹਿ ਰਿਹਾ ਬੇਨਿਜ਼ਮੀਆਂ ਦੇ ਖਿਲਾਫ ਜਿਹੜੀ ਗੱਲਬਾਤ ਕੀਤੀ ਆ ਕਿਉਂਕਿ ਸਾਡੀ ਕੋਈ ਕਿਸੇ ਨਾ ਕੋਈ ਪਰਸਨਲ ਦੁਸ਼ਮਣਾ ਨਹੀਂ ਸੋ ਲੈਟਸ ਮੇਕ ਚੇਂਜ ਬ੍ਰੈਂਪਟਨ ਦਿਸ ਟਾਈਮ ਥੈਂਕ ਯੂ ਸਰ ਤੁਹਾਡਾ ਟਾਈਮ
0: ਥੈਂਕ ਯੂ ਤੁਹਾਡੇ ਵਿਚਾਰ ਚੱਲ ਗਏ ਏਅਰ ਤੇ ਹੈਗੇ ਅਸੀਂ ਤਾਂ ਕਾਫੀ ਸਾਰੇ ਸਵਾਲ ਲਿਖ ਕੇ ਦੇਵਾਂਗੇ ਤੁਸੀਂ ਪੁੱਛ ਲਿਓ ਅਸੀਂ ਇਹੀ ਚਾਹੁੰਦੇ ਹਾਂ ਕਈ ਵਾਰੀ ਕੰਮ ਕੀਤੇ ਵੀ ਬਹੁਤ ਸਨ ਪਰ ਬਹੁਤ ਸਾਰੇ ਹੋਏ ਵੀ ਨਹੀਂ ਤੋ ਕੀ ਕੁਝ ਹੋਇਆ ਆਉਣ ਵਾਲੇ ਦਿਨਾਂ ਵਿੱਚ ਬਹੁਤ ਟਾਈਮ ਪਿਆ ਗੱਲਾਂ ਬਾਤਾਂ ਕਰਾਂਗੇ ਪਰ ਹਾਂ ਜਿਹੜੇ ਨਵੇਂ ਖੜਦੇ ਹਨ ਇਹ ਕਿਨ ਪੈਰਾਸ਼ੂਟ ਕੀਤੇ ਆ ਕੱਲੇ ਕੀਤੇ ਆ ਉਹਨੂੰ ਉੱਥੇ ਜਾ ਕੇ ਦੂਸਰੇ ਬੰਦੇ ਨੇ ਕਿੱਥੇ ਜਾਣਾ ਬਹੁਤ ਕੁਝ ਹੋ ਰਿਹਾ ਹੈਗਾ ਪਰ ਕੀ ਤੁਹਾਡੇ ਕੰਮ ਹੋ ਰਹੇ ਹਨ ਲਾਈਨਾਂ ਹੋਰ ਤੇ ਰੱਖੋ 2670 ਤੇ ਅਮਰਜੀਤ ਸਿੰਘ ਲਾਈਨ ਹੋਰ ਤੇ ਰੱਖੋ ਪਲੀਜ਼ ਮੈਂ ਦੱਸ ਦੇਵਾਂ ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ ਅਸੀਂ ਸ਼ੇਰ ਆਟੇ ਵਾਸਤੇ ਕੰਮ ਕਰਦੇ ਹਾਂ ਸ਼ੇਰ ਆਟਾ ਮੇਡ ਫਰੈਸ਼ ਵਿਨਾਪੈਗ ਵਿੱਚ ਬਣਦਾ ਵੈਂਕੂਵਰ ਵਿੱਚ ਬਣਦਾ ਵਿਨਾਪੈਗ ਦੀ ਮਿੱਲ ਜਿਹੜੀ ਹੈਗੀ ਸਾਫ਼ ਸੁਥਰੀ ਮਿੱਲ ਜਿਹੜੇ ਲਾਈਸੈਂਸ ਲਏ ਹੋਏ ਨੇ ਸੇਫਟੀ ਸਿਕਿਉਰਿਟੀ ਦੇ ਇਟਸ ਜਸਟ ਅਮੇਜ਼ਿੰਗ ਸੋ ਇੱਥੇ ਦੀ ਕਣਕ ਆ ਇੱਥੇ ਦੀ ਸਾਫ਼ ਸੁਥਰੀ ਫੈਸਿਲਿਟੀ ਆ ਅਤੇ ਸ਼ੇਰ ਆਟੇ ਨੂੰ ਤੁਸੀਂ ਬੜਾ ਰਿਸਪੋਂਸ ਦਿੱਤਾ ਬਰਾੜਾ ਦਾ ਬੇਸਣ ਅਤੇ ਸ਼ੇਰ ਆਟੇ ਵਾਲਿਆਂ ਦਾ ਦੇਸੀ ਸਟਾਈਲ ਆਟਾ ਅਤੇ ਮਲਟੀਗ੍ਰੇਨ ਆਟਾ ਵੀ ਪਹੁੰਚ ਗਿਆ ਛੱਕ ਕੇ ਦੇਖਿਓ ਜ਼ਰੂਰ ਕਟਾਰੀਆ ਟੂਰਸ ਐਂਡ ਟਰੈਵਲ 905-678-1200 ਮਾਲਟਨ ਏਅਰਪੋਰਟ ਅਤੇ ਡੈਰੀ 'ਤੇ ਹਨ ਬਰੈਂਪਟਨ ਗੋਰ ਅਤੇ ਅਵਨੀਜ਼ਰ 'ਤੇ ਹਨ ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ ਤਾਂ ਤੁਸੀਂ ਗੱਲਬਾਤ ਕਰ ਲਿਓ ਅਵਤਾਰ ਭਾਜੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ ਤੇ 905-678-1200 1x1 ਮੈਂ ਕੱਲ੍ਹ ਲੈਣੀ ਖਬਰਾਂ ਮੇਰੇ ਕੋਲ ਬਹੁਤ ਸਾਰੀਆਂ ਹਨ ਕੀਪ ਯੋਰ ਕਿਡਸ ਆਫ ਦੀ ਇੰਟਰਨੈਟ ਇਹਦੀਆਂ ਖਬਰਾਂ ਮੇਰੇ ਕੋਲ ਕਾਫੀ ਹਨ ਕਿੱਦਾਂ ਬੱਚਿਆਂ ਨੂੰ ਲੂਰ ਕੀਤਾ ਜਾਂਦਾ ਆ ਜਦੋਂ ਬੈਡਰੂਮ ਵਿੱਚ ਬੰਦ ਹੋ ਜਾਂਦੇ ਹਨ ਫੋਨ ਤੁਸੀਂ ਰੱਖ ਲਿਆ ਕਰੋ ਯਾਰ ਤੁਹਾਡਾ ਹੱਕ ਬਣਦਾ ਡਸ ਯੋਰ ਕਿਡ ਨੀਡ ਆ ਫੋਨ ਐਟ ਨਾਈਟ ਟਾਈਮ ਉਹਨੂੰ ਫੋਨ ਚਾਹੀਦਾ ਕੀ ਹੋ ਰਿਹਾ ਉਹ ਬੰਦ ਕਮਰੇ ਦੇ ਵਿੱਚ ਸੁਣ ਲਿਓ ਖਬਰਾਂ ਲਓ ਜੀ 2670 ਕਾਫੀ ਲੰਬੇ ਸਮੇਂ ਤੋਂ ਹੋਰ ਤੇ ਮਾਫ ਕਰਨਾ ਤੇ ਅਮਰਜੀਤ ਜੀ ਸਤਿ ਸ੍ਰੀ ਅਕਾਲ ਜੀ
3: ਹਾਂਜੀ ਤੰਬਰ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾ ਨੂੰ ਜੀ ਮਲਤਾਨੀ ਸਾਹਿਬ ਬੋਲਦਾ ਜੀ ਮੈਂ
0: ਜੀ
3: ਤੇ ਬਹੁਤ ਸੋਹਣਾ ਪ੍ਰੋਗਰਾਮ ਬਹੁਤ ਵਧੀਆ ਆਨੰਦ ਆ ਰਿਹਾ ਭਾਜੀ ਤੇ ਆਵਾਜ਼ ਬੜੀ ਸੋਹਣੀ ਆ ਰਹੀ ਫਸਟ ਕਲਾਸ।
0: ਧੰਨਵਾਦ ਜੀ, ਮੇਰੇ ਮੈਂ ਨਵਾਂ ਕੱਲ ਨਾ ਨਵਾਂ ਡਿਵਾਈਸ ਲਾਇਆ, ਤੁਸੀਂ ਮੇਰਾ ਸਾਥ ਦੇ ਦਿੱਤਾ, ਕਿਉਂਕਿ ਆਪਣੇ ਸਟੂਡੀਓ ਪ੍ਰੋਗਰਾਮ ਕਰਨਾ ਥੋੜਾ ਸੌਖਾ ਹੋ ਜਾਂਦਾ, ਤੁਹਾਡਾ ਸਿਸਟਮ ਸਾਰਾ ਇੱਥੇ ਹੁੰਦਾ ਆ ਤੇ ਟੀਵੀ ਰੇਡੀਓ ਤੇ ਇਕੱਠੀ ਆਵਾਜ਼ ਆ ਰਹੀ, ਤਾਂ ਹੀ ਮੈਂ ਪਤਾ ਕਰਨਾ ਚਾਹੁੰਦਾ। ਧੰਨਵਾਦ ਤੁਹਾਡਾ, ਰੱਬ ਸਾਨੂੰ ਰਾਜ਼ੀ-ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇਸੇ ਤਰ੍ਹਾਂ ਫੋਨ ਕਾਲਸ ਕਰਦੇ ਰਹੇ ਹੋ 416-837-1515 416-837-1515 ਇਹ ਟੀਵੀ ਤੇ ਵੀ ਆਡੀਓ ਵੀਡੀਓ ਜਾ ਰਹੀ ਹੈਗੀ ਆ, ਤੇ ਆਡੀਓ ਜਾ ਰਹੀ ਹੈ 530 AM ਡਾਇਲ ਤੇ। ਕਾਫੀ ਸਾਰੀਆਂ ਖਬਰਾਂ ਲੈ ਕੇ ਆਣੀਆਂ, ਬੜੀ ਜਲਦੀ ਆਪਾਂ ਗੱਲਬਾਤ ਕਰਾਂਗੇ ਗੁਰਮੁਖ ਸਿੰਘ ਬਾਰੀਆ ਸਾਹਿਬ ਦੇ ਨਾਲ, ਬਹੁਤ ਸਾਰੀਆਂ ਖਬਰਾਂ ਲੈ ਕੇ ਆਵਾਂਗੇ। ਜਸਬਾਗ ਹੋਣੀਆਂ ਕੋਲ 25 ਸਾਲ ਦਾ ਐਕਸਪੀਰੀਅੰਸ ਹੈਗਾ ਫਾਈਨੈਂਸਿੰਗ ਸੈਕਟਰ ਵਿੱਚ, ਪ੍ਰਾਈਵੇਟ ਫੰਡਿੰਗ, ਟਰੱਕ ਲੋਨ ਚਾਹੀਦੇ, ਬਿਜ਼ਨਸ ਲੋਨ ਚਾਹੀਦੇ, 416-674-7050 ਤੇ ਗੱਲਬਾਤ ਤੁਸੀਂ ਕਰ ਲੈਣੀ ਆ ਜ਼ਰੂਰ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 1136 ਮੈਡੀਸਨ ਬੁਲਵਾਰਡ ਤੇ ਹਨ। ਡਰਾਈਵ ਥਰੂ ਆਇਲ ਚੇਂਜ, ਬ੍ਰੇਕ ਰਿਪੇਅਰ ਸਰਵਿਸ, ਏਸੀ ਰਿਪੇਅਰ ਤੇ ਆਲ ਮੇਜਰ ਐਂਡ ਮਾਈਨਰ ਰਿਪੇਅਰਸ ਕਰਕੇ ਦਿੰਦੇ ਹਨ। ਟਾਇਰ, ਇੰਜਨ, ਐਗਜ਼ੌਸਟ ਤੇ ਡਾਇਮੰਡ ਟਰੱਕ ਪਾਰਟਸ ਇਹਨਾਂ ਕੋਲ ਅਵੇਲੇਬਲ ਹਨ। ਸ਼ੀਟ ਬੰਪਰ ਚਾਹੀਦੇ ਆ, ਡੀਅਰ ਗਾਰਡ ਚਾਹੀਦੇ ਆ, ਟਰੱਕ ਲਾਈਟਾਂ ਚਾਹੀਦੀਆਂ, ਐਗਜ਼ੌਸਟ ਪਾਈਪ ਚਾਹੀਦੇ ਆ, ਫਰੰਟ ਗਿੱਲ, ਲੈਂਡਿੰਗ ਗੀਅਰ, ਰੇਡੀਏਟਰ, ਇਹ ਕਰੋਮ ਵਾਲੇ ਪਾਰਟ ਬਹੁਤ ਸਾਰੇ ਇਹਨਾਂ ਦੇ ਕੋਲ। ਤੇ ਗੱਲਬਾਤ ਕਰ ਲਈ ਬਲਕਾਰ ਜਾਂ ਸੁਰਜੀਤ ਨਾਲ 905-212-9900 905-212-9900 ਅਸੀਂ ਖਬਰਾਂ ਪੜ੍ਹ ਦੇਣੀਆਂ ਤੇ ਤੁਸੀਂ ਖਬਰਾਂ ਸੁਣ ਲੈਣੀਆਂ। ਸੋ ਖਬਰ ਵਾਪਰਦੀ ਆ, ਸਿਚੁਏਸ਼ਨ ਹੁੰਦੀ ਆ, ਸਿਚੁਏਸ਼ਨ ਪੈਦਾ ਹੁੰਦੀ ਆ, ਚੰਗੀ ਜਾਂ ਮਾੜੀ ਹੁੰਦੀ ਆ। ਜੇ ਕੋਈ ਲਾ ਦੇ ਅੱਗੇ ਰਿਲੇਟਡ ਹੈਗੀ ਆ, ਪੁਲਿਸ ਰਿਲੇਟਡ ਹੈਗੀ ਆ, ਉਹ ਕੰਮ ਕਿਨ ਕਰਨੇ ਆ, ਸੋ ਕਾਲਡ ਚੁਣੇ ਹੋਏ ਨੁਮਾਇੰਦੇ, ਕਿੰਨੀਆਂ ਬੰਦੂਕਾਂ, ਕਿੰਨੀਆਂ ਚੋਰੀਆਂ, ਕਿੰਨੇ ਘਪਲੇ, ਕਿੰਨੇ ਜਗਾੜ ਲਗਾਏ ਜਾ ਰਹੇ ਹਨ। ਸੋ ਪੁਲਿਸ ਫੜੀ ਜਾ ਰਹੀ ਹੈਗੀ ਆ, ਇਹ ਸਲੀਪਿੰਗ ਲੀਡਰ ਹੀ ਮੈਂ ਕਹਿ ਸਕਦਾ ਹੈਗਾ, ਜਿਹੜੇ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸ਼ਾਇਦ ਕਰਦੇ ਹੋ, ਮੈਂ ਇਹੀ ਕਹਿ ਦਿੰਦਾ। ਸੋ ਹਰ ਰੋਜ਼ ਪਿਛਲੇ ਲੰਘੇ ਦਿਨੀ ਫਾਇਰ ਵਰਕਸ ਤੇ ਦੇਖਿਆ ਕੀ ਆ ਯਾਰ, ਪੇਰੈਂਟਸ ਸਵੇਰ ਤੋਂ ਸ਼ਾਮ ਤੱਕ ਬੱਚਿਆਂ ਨੂੰ ਰੈਡੀ ਕਰਦੇ, ਸ਼ਾਮ ਨੂੰ ਤੁਹਾਨੂੰ ਪਟਾਕੇ ਦਿਖਾ ਲਾਂਗੇ। ਉੱਥੇ ਆਪਾਂ ਪਾਰਕ ਵਿੱਚ ਪਹੁੰਚਣਾ, ਸਾਰੇ ਕੰਮ ਕਰਕੇ ਪਹੁੰਚੇ ਹੁੰਦੇ ਆ, ਤੇ ਉੱਧਰੋਂ ਸ਼ਰਾਰਤੀ ਲੋਕ ਕਾਰਾਂ ਵਿੱਚ ਹੀ ਜਿਹੜੇ ਪਟਾਕੇ ਹੈਗੇ ਬਾਹਰ ਨੂੰ ਛੱਡੀ ਜਾਂਦੇ ਆ, ਯਾਰ ਕਿੱਦਾਂ ਦਾ ਕੰਮ ਕਰਨ ਲੱਗੇ ਹੋ, ਛੱਡਿਓ ਨਾ ਇਹਨਾਂ ਨੂੰ, ਮੈਂ ਇਹੀ ਗੱਲ ਕਹਿੰਦਾ। ਲੋਕਾਂ ਦੀ ਜ਼ਿੰਦਗੀ ਹਰਾਮ ਕਰ ਦਿੱਤੀ ਹੈਗੀ ਨਾ ਇਹਨਾਂ ਸੋ ਕਾਲ ਦੇ ਜਿਹੜੇ ਸ਼ਰਾਰਤੀ ਲੋਕ ਹੈ ਨਾ, ਜੇਲ੍ਹਾਂ 'ਚ ਬਿਠਾਈ ਰੱਖੋ, ਲੇਟ ਕਰ ਦੇਵੋ ਸੁਣਾਈ ਨੂੰ, ਪਰ ਕੁਝ ਨਾ ਕੁਝ ਤਾਂ ਕਰਨਾ ਪੈਣਾ ਆ ਯਾਰ। ਅੱਜ ਕੱਲ੍ਹ ਤਾਂ ਆਪਾਂ ਬਾਹਰ ਵੀ ਨਹੀਂ ਜਾ ਸਕਦੇ, ਕਿੰਨੀ ਫੋਰਸ ਲਗਾਈ ਗਈ ਸੀਗੀ ਜਦੋਂ ਜੰਕੂਜ਼ੀ ਪਾਰ, ਬ੍ਰਹਮਪੁਰ ਵਿੱਚ ਤੇ ਹੋਰ ਜਗ੍ਹਾ ਇੱਦਾਂ ਦੀਆਂ ਘਟਨਾ ਵਾਪਰੀਆਂ, ਜਦੋਂ ਪਟਾਕੇ ਗੱਡੀਆਂ ਵਿੱਚੋਂ ਬਾਹਰ ਚਲਾ ਦਿੱਤੇ, ਲੋਕੀ ਭੱਜੇ ਆਏ, ਡਰਾ ਦਿੱਤੇ, ਵੱਖਰੀ ਤਰ੍ਹਾਂ ਦੀ ਪੁਲਿਸ ਸੱਦੀ ਗਈ, ਏਅਰ ਪੁਲਿਸ ਸੱਦੀ ਗਈ, ਖਰਚਾ ਕਿਹਦਾ ਹੋਇਆ, ਟੈਕਸਪੇਅਰ ਦਾ ਹੋਇਆ ਨਾ। ਪਰ ਇਹਨਾਂ ਲੀਡਰਾਂ ਨੂੰ ਕੀ, ਚਲੋ ਉਹ ਆਪਣੀ ਸਰਵਿਸ ਉਹ ਕਰੀ ਜਾਂਦੇ, ਥੋੜੇ ਬਹੁਤ ਉੱਧਰ ਹੋਰ ਹਾਇਰ ਕਰ ਲਵਾਂਗੇ, ਫੰਡਿੰਗ ਹੋਰ ਲੈ ਕੇ ਦੇ ਦੇਵਾਂਗੇ, ਕੁਝ ਨਾ ਕੁਝ ਤਾਂ ਕਰੋ। ਸੋ ਜਿਹੜਾ ਕ੍ਰਾਈਮ ਵੱਧ ਰਿਹਾ ਹੈਗਾ ਆ, ਇੱਦਾਂ ਦੀਆਂ ਸ਼ਰਾਰਤਾਂ ਵੱਧ ਰਹੀਆਂ ਹੈਗੀਆਂ, ਲੋਕਾਂ ਨੂੰ ਰੱਖੋ ਯਾਰ ਜੇਲ੍ਹਾਂ ਵਿੱਚ। ਕਹਿੰਦੇ ਟਾਈਮ ਸਿਰ ਸੁਣਵਾਈ ਨਹੀਂ ਹੁੰਦੀ, ਤੇ ਉਹ ਤੋਂ ਬਾਅਦ ਜੀ ਜਦੋਂ ਟਾਈਮ ਸਿਰ ਕਹਿੰਦੇ ਵੀ ਇਹਨਾਂ ਨੂੰ ਪੇਸ਼ ਨਹੀਂ ਕੀਤਾ ਜਾਂਦਾ ਕੋਰਟ ਵਿੱਚ, ਉਹਦਾ ਰਾਈਟ ਹੁੰਦਾ ਆ ਫਿਰ ਉਹਨੂੰ ਛੱਡ ਦਿੱਤਾ ਜਾਂਦਾ। ਯਾਰ ਕਿੱਦਾਂ ਦੀ ਦੁਨੀਆਂ ਵਿੱਚ ਤੁਸੀਂ ਰਹਿ ਰਹੇ ਹੋ, ਲੋਕਾਂ ਕੋਲ ਜੋਬਾਂ ਹੈ ਨਹੀਂ, ਇੱਥੇ ਹੋਰ ਜੱਜਸ ਹਾਇਰ ਕਰ ਲਵੋ, ਹੋਰ ਲਾ ਇਨਫੋਰਸਮੈਂਟ ਹਾਇਰ ਕਰ ਲਵੋ, ਜੇਲ੍ਹਾਂ ਹੋਰ ਬਣਾ ਲਵੋ, ਪਰ ਸਫਾਈ ਕਦੇ ਨਾ ਕਦੇ ਤਾਂ ਕਰਨੀ ਪੈਣੀ ਆ। ਗੁਰਮੁਖ ਸਿੰਘ ਬਾਰੀਆ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ
4: ਜੀ? ਤੰਬਰ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਚੰਗੀ ਸਵੇਰ ਤੇ ਵੀਕਐਂਡ ਆ ਰਿਹਾ, ਸਾਰਿਆਂ ਲਈ ਵੀਕਐਂਡ ਵਧੀਆ ਬਤੀਤ ਹੋਵੇ।
0: ਕਿਆ ਬਾਤ ਆ, ਫਰਾਈਡੇ ਲੋਕੀ ਅਡੀਕ ਕਰਦੇ ਆ, ਲੱਗਦਾ ਕਿਸੇ ਦਾ ਫਰਾਈਡੇ ਅੱਜ ਕੱਲ੍ਹ ਔਖਾ ਹੀ ਆਉਂਦਾ, ਕਿਉਂਕਿ ਲੋਕੀ ਤਾਂ 7 ਦਿਨ ਕੰਮ ਕਰਨ ਲੱਗੇ ਹੋਏ ਹਨ, ਕੰਮ ਕਾਰ ਹੀ ਕਰਨੇ ਪੈਂਦੇ ਨੇ, ਮਹਿੰਗਾਈ ਬਹੁਤ ਹੋ ਗਈ ਆ, ਤੋ ਫਿਰ ਵੀ ਫਰਾਈਡੇ ਹੈਗਾ, ਸ਼ੁੱਕਰਵਾਰ ਦੇ ਰਹੇ ਹਾਂ, ਇੰਜੋਏ ਦਾ ਲੋ, ਇੰਜੋਏ ਦਾ ਵੀਕਐਂਡ, ਇਹੀ ਆਪਾਂ ਕਹਿਣਾ ਚਾਹੁੰਦੇ। ਗੁਰਮੁਖ ਸਿੰਘ, ਪਹਿਲਾਂ ਦੱਸੋ ਆਵਾਜ਼ ਠੀਕ ਠਾਕ ਆ ਰਹੀ ਮੇਰੀ?
4: ਬਹੁਤ ਵਧੀਆ ਆਵਾਜ਼ ਆ ਰਹੀ ਹੈ ਜੀ।
0: ਥੈਂਕ ਯੂ ਵੀਰੇ, ਥੈਂਕ ਯੂ। ਮੈਂ ਇਹੀ ਪਤਾ ਕਰਨਾ ਚਾਹੁੰਦਾ, ਕੋਈ ਕੱਲ੍ਹ ਡਿਵਾਈਸ ਜਿਹੜਾ ਮੈਂ ਲਾਇਆ ਸੀਗਾ ਉਹ ਚੱਲ ਪਿਆ, ਅਤੇ ਦੈਟਸ ਇਟ, ਆਪਾਂ ਸਟੂਡੀਓ ਵਿੱਚ ਬੈਠ ਕੇ ਪ੍ਰੋਗਰਾਮ ਕਰਿਆ ਕਰਾਂਗੇ। ਇੱਧਰੋਂ ਆਡੀਓ ਵੀਡੀਓ ਜਾ ਰਹੀ ਹੈ ਟੀਵੀ 'ਤੇ, ਵਿਰਾਸਤ ਟੀਵੀ 'ਤੇ, ਅਤੇ ਆਡੀਓ ਜਾ ਰਹੀ ਹੈ 530 AM ਡਾਇਲ 'ਤੇ, ਅਤੇ ਸਟੂਡੀਓ ਦਾ ਨੰਬਰ 416 8 37 15 15 ਦੂਸਰੀਆਂ ਲਾਈਨਾਂ ਤੇ ਡਾਇਲ ਕਰੋਗੇ ਤੁਹਾਨੂੰ ਉਹ ਜਿਹੜਾ ਨੰਬਰ ਫੋਨ ਕਾਲ ਨਹੀਂ ਮਿਲਣਾ 416-837-1515 ਡਾਇਲ ਕਰੋਗੇ ਤਾਂ ਸਾਡੀ ਤੁਹਾਡੀ ਗੱਲਬਾਤ ਔਨ ਏਅਰ ਹੋ ਸਕਦੀ ਹੈਗੀ। ਇਹ ਸਟੂਡੀਓ ਦਾ ਨੰਬਰ ਹੈਗਾ ਜਦੋਂ ਮੈਂ 6 to 7 ਪ੍ਰੋਗਰਾਮ ਕਰਦਾ ਹੈਗਾ। ਪ੍ਰੀਵੇ ਰੀਅਲ ਸੈਟ ਬ੍ਰੋਕਰੇਜ ਹੈਗੀ ਆ, ਇੱਕ ਬਟੀਕ ਬ੍ਰੋਕਰੇਜ ਆ ਜਿੱਥੇ ਸਾਨੂੰ ਵੀ ਕੰਮ ਕਰਨ ਦਾ ਮੌਕਾ ਮਿਲਦਾ। ਮੈਂ ਤਾਂ ਮੋਸਟਲੀ ਇਨਫੋਰਮੇਸ਼ਨ ਦੇ ਦਿੰਦਾ ਅਤੇ ਬੈਕ ਐਂਡ 'ਤੇ ਐਂਡੀ ਕੂਨਰ ਅਤੇ ਰਾਜ ਮੱਲੀ ਸਭ ਕੰਮ ਕਰਦੇ ਹਨ। 416-455-4800 ਕੋਈ ਵੀ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ 416-455-4800 ਅਤੇ ਕੈਨੇਡਾ ਕੰਸਿਊਮਰ ਕਨੈਡਿਟ ਅਸਿਸਟੈਂਟ ਤੋਂ ਜਸਵੀਰ ਸਿੰਘ ਹੁੰਡਲ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਗਲਤ ਕੰਮ ਨਾ ਕਰ ਬੈਠੇ ਹੋ, ਪੈਸਾ ਹੌਲੀ ਹੌਲੀ ਆ ਹੀ ਜਾਣਾ। ਜੇ ਟਾਈਮ ਔਖਾ ਲੰਘ ਰਿਹਾ ਨਾ, ਸਲਾਹ ਲੈ ਲਿਓ ਪਲੀਜ਼। ਇਹਦੇ ਵਿੱਚ ਥੋੜ੍ਹਾ ਕਰਜ਼ਾ ਵੀ ਮਾਫ਼ ਹੋ ਜਾਂਦਾ, ਗੌਰਮੈਂਟ ਦੇ ਟੈਕਸ ਵੀ ਜਿਹੜੇ ਹਨ ਉਹ ਵੀ ਮਾਫ਼ ਹੋ ਜਾਂਦੇ ਹਨ। ਇਹ ਲੀਗਲ ਸਿਸਟਮ ਹੈਗਾ, ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਤੋਂ ਕੈਨੇਡਾ ਡੁੱਬਣ ਨਹੀਂ ਦਿੰਦਾ, ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਜੇ ਔਖਾ ਟਾਈਮ ਆ ਗਿਆ। ਕਈ ਵਾਰੀ ਗਲਤੀ ਦੇ ਨਾਲ ਵੱਧ ਪੈਸੇ ਖਰਚ ਹੋ ਜਾਂਦੇ ਹਨ, ਪਾਵਰ ਆਫ ਸੇਲ ਤੋਂ ਬਚਾਉਂਦੇ ਹਨ, ਕਲੈਕਸ਼ਨ ਕਾਲਾਂ ਤੋਂ ਬਚਾਉਂਦੇ ਹਨ। 416-502-3100 'ਤੇ ਤੁਸੀਂ ਗੱਲਬਾਤ ਕਰ ਲੈਣੀਆਂ। ਬਹੁਤ ਸਾਰੀਆਂ ਮੈਂ ਖਬਰਾਂ ਤੁਹਾਡੇ ਵਾਸਤੇ ਲੈਣੀਆਂ, ਕਾਫੀ ਸਾਰੀਆਂ ਜੋਬਸ ਵੀ ਆਪਾਂ ਅਨਾਊਂਸ ਕਰਨੀਆਂ ਅਤੇ ਉਹ ਕਰਾਂਗੇ ਜ਼ਰੂਰ। ਅਤੇ ਮੇਰੇ ਵੀਰ ਚੱਕ ਸਾਹਿਬੋ ਦਾ ਮੇਲਾ ਜਿਹੜਾ ਹੈਗਾ, ਇਨਡੋਰ ਮੇਲਾ ਮੈਂ ਕਹਿ ਦਿੰਦਾ, ਉਹ ਆ ਰਿਹਾ ਜੀ ਅਗਲੇ ਹਫ਼ਤੇ। ਪਰ ਇੱਕ ਕੰਮ ਕਰਨੀ ਪੈਣੀ ਆ, ਸਿਰਫ ਕਾਲ ਕਰਕੇ ਆਪਣਾ ਪਾਸ ਹੋਲਡ ਕਰਕੇ ਰੱਖ ਲੈਣਾ, ਅਤੇ ਪਾਸ ਤੁਹਾਨੂੰ ਤੁਹਾਡੇ ਨਾਂ 'ਤੇ ਹੋਲਡ ਕੀਤਾ ਹੋਵੇਗਾ, ਪਹੁੰਚਣਾ ਜ਼ਰੂਰ। ਜੇ ਨਾ ਪਹੁੰਚੇ ਫਿਰ 100 ਰੁਪਏ ਦਾ ਫਾਈਨ ਮੈਂ ਤੁਹਾਨੂੰ ਲਾ ਦੇਣਾ। ਸੋ ਟਿਕਟਾਂ ਲਿਮਿਟਡ ਹਨ, ਗੀਤ ਸੰਗੀਤ ਹੋਵੇਗਾ, ਬੁੱਕਰ ਜੱਟ ਜੀ ਪਰਫੋਰਮ ਕਰਨਗੇ ਅਤੇ ਹੋਰ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ। ਹਰਮਨਦੀਪ ਲੜਕੀ ਬੜਾ ਤਕੜਾ ਗਾਉਂਦੀ ਆ, ਸਾਡੇ ਪੰਜਾਬ ਦੇ ਮੇਲੇ 'ਤੇ ਵੀ ਆਉਂਦੀ ਹੁੰਦੀ ਸੀਗੀ, ਸੋ ਉਹਨਾਂ ਨੇ ਰੌਣਕਾਂ ਲਾਉਣੀ ਆ। ਚੱਕ ਸਾਹਿਬੋ ਨਾਲ ਗੱਲਬਾਤ ਕਰ ਲਈ, ਥੋੜ੍ਹੇ ਠਹਿਰ ਕੇ ਮੈਂ ਕਾਫੀ ਸਾਰੀ ਜਾਣਕਾਰੀ ਦੇਵਾਂਗਾ। ਪਹਿਲਾਂ ਬਲਦੇਵ ਦੀ ਕਾਲ ਲੈਣਾ, ਫਿਰ ਆਪਾਂ ਖਬਰਾਂ ਵੱਲ ਜਾਣਾ। ਬਲਦੇਵ ਜੀ ਰਜਾਈ 'ਚ ਬੈਠੇ ਆ।
5: ਹਾਂਜੀ
0: ਸਤਿ ਸ਼੍ਰੀ ਅਕਾਲ ਜੀ। ਬੜੀ ਜ਼ੋਰ ਨਾਲ ਵੱਜਿਆ ਤੇ ਉਂਗਲ ਟੁੱਟ ਗਈ। ਹੁਣ ਇਹ ਵੀ ਇੱਕ ਨਵੀਂ ਕਲਾ ਹੈਗੀ ਆ, ਮੈਨੂੰ ਐਕਸਰੇ ਵੀ ਕਰਾ ਲਿਆ ਤੇ ਕਿਆ ਕਹਿੰਦੇ ਆ ਅਲਟਰਾਸਾਊਂਡ ਵੀ ਕਰਾ ਲਿਆ। ਹਜੇ ਡਾਕਟਰ ਕੋ ਰਿਪੋਰਟ ਨਹੀਂ ਦਿੱਤੀ, ਬੰਨੀ ਫਿਰਦਾ ਮੈਂ, ਪਰ ਦੇਖ ਲੈ ਤੁਸੀਂ ਟੀਵੀ ਤੇ ਕਿਆ ਬਾਤ ਆ। ਥੈਂਕ ਯੂ, ਬਹੁਤ ਬਹੁਤ ਧੰਨਵਾਦ, ਤੁਸੀਂ ਰਜਾਈ ਚ ਬੈਠੇ ਆ, ਹੋਰ ਮੈਂ ਕੁਛ ਨੀ ਕਹਿਣਾ। ਨਵ ਏਅਰ ਕੰਫਰਟੇਬਲ ਮੇਰੇ ਵੀਰ ਇਹ ਰਜਾਈ ਚ ਬੈਠੇ, ਇਹ ਸਦਾ ਹੀ ਕੰਮ ਕਰਦੇ ਹਨ, ਸਵੇਰ ਤੋਂ ਜਾਗ ਪੈਂਦੇ ਰਾਤ ਤੱਕ ਕੰਮ ਕਰਦੇ ਆ। ਤੁਸੀਂ ਵੀ ਆਪਣਾ ਏਅਰ ਕੰਡੀਸ਼ਨ ਚੈੱਕ ਕਰਵਾਉਣਾ ਹੋਵੇ, ਏਅਰ ਕੰਡੀਸ਼ਨ ਨਵਾਂ ਚਾਹੀਦਾ, ਅਫੋਰਡੇਬਲ ਪ੍ਰਾਈਸਿੰਗ ਆ, ਟੈਂਕਲੈਸ ਵਾਟਰ ਹੀਟਰ ਆ ਤੇ ਟਰਸਟਡ ਇਹ ਇਹਨਾਂ ਦੀ ਸਰਵਿਸ ਹੈਗੀ ਆ, ਟਰਸਟਡ ਐਚ ਵੈਕ ਐਕਸਪਰਟਸ ਹਨ ਨਵ ਏਅਰ ਕੰਫਰਟ ਤੋਂ। ਸੰਧੂ ਸਾਹਿਬ 6477066640 'ਤੇ ਗੱਲਬਾਤ ਕਰ ਲੈਣੀ। ਲਓ ਜੀ ਖਬਰਾਂ ਵੱਲ ਚੱਲਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣੀਆਂ, ਕਾਫੀ ਸਾਰੀਆਂ ਜਿਹੜੀਆਂ ਐਡਵਰਟਾਈਜ਼ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਅਤੇ ਖਬਰਾਂ ਬਹੁਤ ਜ਼ਰੂਰੀ ਹੁੰਦੀਆਂ, ਟਾਈਮ ਬੜੀ ਛੇਤੀ ਭੱਜ ਰਿਹਾ ਹੈਗਾ ਅਤੇ ਖਬਰਾਂ ਵੱਲ ਚੱਲਦੇ ਹਾਂ। ਅਤੇ ਗੁਰਮੁਖ ਸਿੰਘ ਬਾਰੀਆ ਜੀ ਸਾਡਾ ਸਾਥ ਦਿੰਦੇ ਹਨ, ਤੁਸੀਂ ਵੀ ਸਾਡਾ ਸਾਥ ਦਿੰਦੇ ਹੋ, ਬਹੁਤ ਬਹੁਤ ਧੰਨਵਾਦ। ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਾਲ ਕਰ ਸਕਦੇ ਹੋ। ਪਹਿਲਾਂ ਚੰਗੀ ਖਬਰ ਸ਼ੁਰੂ ਕਰ ਦੇਵਾਂ ਫਿਰ ਮੈਂ 46-93 ਨਾਲ ਗੱਲਬਾਤ ਕਰਨੀ। ਮੌਂਟਰੀਆਲ ਕਨੇਰੀਅਨਸ ਆਈਸ ਹੋਕੀ ਜਿਹੜੀ ਹੁੰਦੀ ਆ 6-2 'ਤੇ ਜਿੱਤ ਗਏ ਆ ਓਵਰ ਹਰਕੇਨਸ, ਪਹਿਲੀ ਗੇਮ ਸੀਗੀ ਈਸਟਰਨ ਕਾਨਫਰੰਸ ਫਾਈਨਲ ਦੀ ਹੋਕੀ ਦੇ ਵਿੱਚ, ਦੇ ਵਨ ਦਾ ਫਸਟ ਗੇਮ, ਦੈਟਸ ਗੁੱਡ। ਸ਼ੁੱਡ ਅਲਬਰਟਾ ਰਿਮੇਨ ਅ ਪ੍ਰੋਵਿੰਸ ਆਫ ਕੈਨੇਡਾ, ਅਲਬਰਟਾ ਨੂੰ ਮੌਕਾ ਮਿਲ ਜਾਵੇਗਾ ਵੋਟ ਪਾਉਣ ਦਾ ਅਕਤੂਬਰ ਦੇ ਵਿੱਚ। ਕਾਲ ਲੈ ਲਵਾਂ ਫਿਰ ਖਬਰਾਂ ਵੱਲ ਚੱਲਦੇ ਆ। 4693 ਤੁਸੀਂ ਇਹ ਤੇ ਹੋ ਜੀ।
6: ਹਾਂਜੀ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਬੁਲੰਦ ਰਹੇਗੀ।
6: ਮੈਂ ਬਾਸ ਜਦੋਂ ਮੁੜ ਕੇ ਗਿਆ ਸੀ, ਮੈਂ ਕਿਹਾ ਪਤਾ ਨੀ ਸ਼ਾਇਦ ਹੁਣ ਸਮਝੌਤਾ ਹੋ ਗਿਆ ਹੋਵੇ, ਪਰ ਕੋਈ ਗੱਲ ਨੀ, ਉਂਗਲਾਂ ਤਾਂ ਚੜਾਈ ਜਿਹੜੀ ਉਂਗਲ ਕਰਨੀ ਆ, ਕਿਆ ਦੂਸਰੀ ਉਂਗਲ ਚੜਾਈ ਆ।
0: ਚੀਚੀ ਦੇ ਨਾਲ ਦੀ ਹੈਗੀ, ਉਹ ਵੈਡਿੰਗ ਫਿੰਗਰ ਨੂੰ ਪਾਈ ਨੂੰ, ਵੈਡਿੰਗ ਰਿੰਗ ਪਾਈ ਨੂੰ 32 ਸਾਲ ਹੋ ਗਏ, ਕਹਿੰਦੇ ਲਾ ਦੇ ਹੁਣ। ਧੰਨਵਾਦ ਤੁਹਾਡਾ, ਹਰ ਜਾਓ ਤੁਸੀਂ। ਸ਼ੁੱਡ ਅਲਬਰਟਾ ਰਿਮੇਨ ਪ੍ਰੋਵਿੰਸ ਆਫ ਕੈਨੇਡਾ, ਸੋ ਅਲਬਰਟਾ ਨੂੰ ਜਿਹੜੇ ਹਨ ਉਹਨਾਂ ਨੂੰ ਮੌਕਾ ਮਿਲੇਗਾ ਵੋਟ ਪਾਉਣ ਦਾ, ਵੈਦਰ ਪ੍ਰੋਵਿੰਸ ਸ਼ੁੱਡ ਰਿਮੇਨ ਪਾਰਟ ਆਫ ਕੈਨੇਡਾ। ਤੇ ਜਦੋਂ ਫਾਲ ਦੇ ਵਿੱਚ ਵੋਟਾਂ ਪੈਣਗੀਆਂ ਇੱਕ

0: ਕੋਰਟ ਨੇ ਇਹ ਫੈਸਲਾ ਦਿੱਤਾ ਸੀਗਾ ਕਿ ਐਕਚੁਅਲੀ ਕਿ ਉਹਨਾਂ ਦਾ ਕੰਸਰਨ, ਉਹਨਾਂ ਨੂੰ ਪਹਿਲਾਂ ਕੰਸਲਟ ਨਹੀਂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਕਿ ਉਹ ਇਸ ਲੈਂਡ ਦੇ ਮਾਲਕ ਹੈਗੇ ਆ। ਇਸ ਤੇ ਵੱਡੀ ਗੱਲ ਸੀ ਕਿਉਂਕਿ ਪ੍ਰਾਈਵੇਟ ਤੌਰ ਤੇ ਜਿਹੜੀ ਇਨਫੋਰਮੇਸ਼ਨ ਜਿਹੜੀ ਲੀਕ ਹੋਈ ਸੀ ਉਹਨੂੰ ਲੈ ਕੇ ਕੋਈ ਸਵਾਲ ਜਿਹੜੇ ਉਠਾਏ ਗਏ ਸੀ, ਤੇ ਫਿਲਹਾਲ ਉਹ ਜਿਹੜੀ ਅਗਲਾ ਪ੍ਰੋਸੈਸ ਸੀਗਾ ਉੱਤੇ ਰੋਕ ਲਗਾ ਦਿੱਤੀ ਸੀਗੀ। ਠੀਕ ਹੈ ਜੀ। ਲੇਕਿਨ ਇਹਦੇ ਉੱਪਰ ਹੁਣ ਡੈਨੀਅਲ ਸਮਿਥ ਹੈਗੇ ਆ ਜੀ, ਜਿਹੜੇ
1: ਬੜੀ ਪਾਵਰਫੁਲ ਔਰਤ ਹੈਗੀ ਹੈ, ਸ਼ੀ ਇਜ਼ ਅ ਪਾਵਰਫੁਲ ਵੂਮਨ।
0: ਬਿਲਕੁਲ ਹਾਂਜੀ। ਉਹਨਾਂ ਨੇ ਕੱਲ ਜਿਹੜਾ ਬਿਆਨ ਦਿੱਤਾ ਆ ਕਿ ਅਗਲਾ ਸਾਲ ਜਿਹੜਾ ਉਹਦੇ ਵਿੱਚ ਬਿਲਕੁਲ ਪ੍ਰੋਵਿੰਸ ਅੱਗੇ ਜਾਊਗਾ, ਤਾਂ ਰੈਫਰੈਂਡਮ ਜਿਹੜਾ ਉਹਦੇ ਤੇ ਇਹ ਹੋਲਡ ਹੋਊਗਾ ਕਿ ਬਾਇੰਡਿੰਗ ਰੈਫਰੈਂਡਮ ਬਾਇੰਡਿੰਗ ਹੋ ਜਾ ਸੈਪਰੇਟ ਫਰਮ ਕੈਨੇਡਾ, ਇਹਦੇ ਤੇ ਅੱਗੇ ਜਾਇਆ ਜਾਊਗਾ ਜੀ। ਠੀਕ ਹੈ ਜੀ। ਇੱਕ ਪ੍ਰੀ ਰਿਕਾਰਡਡ ਜਿਹੜੀ ਸਪੀਚ ਹੈਗੀ ਸੀ ਥਰਸਡੇ ਈਵਨਿੰਗ ਜਿਹੜੀ ਚੱਲੀ ਹੈਗੀ ਆ ਜੀ, ਹਾਲਾਂਕਿ ਇਹਦੇ ਉੱਤੇ ਕਾਨੂੰਨੀ ਦਿੱਕਤਾਂ ਸਟਿਲ ਹੈ ਨੇ ਜੀ। ਠੀਕ ਹੈ ਜੀ। ਤਾਂ ਹੁਣ ਉਹਨੂੰ ਉਹ ਟੈਕਲ ਕਿਵੇਂ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ, ਪਰ ਮੈਂ ਹਮੇਸ਼ਾ ਇਹ ਗੱਲ ਕਹੀ ਹੈਗੀ ਆ ਕੈਨੇਡਾ ਦੇ ਸਿਸਟਮ ਦੀ ਇੱਕ ਖੂਬਸੂਰਤੀ ਇਹ ਹੈਗੀ ਆ ਕਿ ਜੇ ਇੱਕ ਸੈਲਫ ਡਿਟਰਮੀਨੇਸ਼ਨ ਦੀ ਭਾਵ ਕਿ ਆਤਮ ਨਿਰਣੇ ਦੀ ਕੋਈ ਗੱਲ ਕਰਦਾ ਹੈਗਾ ਕਿ ਅਸੀਂ ਇੱਕ ਲੈਂਡ ਜਿਹੜੀ ਵੱਖਰੀ ਸਾਨੂੰ ਚਾਹੀਦੀ ਹੈਗੀ ਰਹਿਣ ਵਾਸਤੇ, ਤਾਂ ਉਹਨੂੰ ਦੇਸ਼ ਦੇ ਵਿਰੁੱਧ ਨਹੀਂ ਸਮਝਿਆ ਜਾਂਦਾ ਉਹਨੂੰ ਤੱਕ ਜਦੋਂ ਤੱਕ ਉਹ ਵਾਇਲੈਂਸ ਕੋਈ ਉਹਦੇ ਬੇਸ ਤੇ ਨਹੀਂ ਹੁੰਦੀ ਜੀ। ਸੋ ਆਉਣ ਵਾਲੇ ਸਮੇਂ ਚ ਹਾਲੇ ਇਹਦੇ ਨਾਲ ਸਵਾਲ ਬੜੇ ਜੁੜੇ ਹੋਏ ਆ ਤੰਬੜ ਸਾਹਿਬ, ਪਰ ਜਿਹੜੇ ਕਿ ਆਉਣ ਵਾਲੇ ਸਮੇਂ ਚ ਆਪਾਂ ਨੂੰ ਪਤਾ ਲੱਗੂਗਾ ਕਿ ਉਹ ਸੋਰਟ ਆਊਟ ਹੁੰਦੇ ਆ ਜਾਂ ਨਹੀਂ। ਤਾਂ ਇਹਦੇ ਨਾਲ ਹੀ ਕੁਛ ਥੋੜੀ ਜਿਹੀ ਮੈਂ ਇੱਕ ਚੰਗੀ ਪੋਜ਼ਿਟਿਵ ਖਬਰ ਵੀ ਨਾਲ ਸਵੇਰੇ ਸਵੇਰੇ ਸਾਂਝੀ ਕਰਨਾ ਚਾਹੁੰਦਾ। ਫਰਾਈਡੇ ਜਿਹੜਾ ਕੈਨੇਡਾ ਸਟਰੋਂਗ ਪਾਸ ਹੈ, ਹਾਲਾਂਕਿ ਗਵਰਨਮੈਂਟਾਂ ਦਾ ਫਰਜ਼ ਬਣਦਾ ਹੈ, ਕੋਈ ਆਸਾਨ ਨਹੀਂ ਹੈਗਾ, ਫੈਡਰਲ ਗਵਰਨਮੈਂਟ ਨੇ ਉਹਨੂੰ ਐਕਸਟੈਂਡ ਕਰ ਦਿੱਤਾ ਜੀ। ਫੈਡਰਲ ਗਵਰਨਮੈਂਟ ਜਿਹੜਾ ਕੈਨੇਡਾ ਸਟਰੋਂਗ ਪਾਸ ਸੀਗਾ, ਖਾਸ ਤੌਰ ਤੇ ਇਹ ਨੌਜਵਾਨਾਂ ਵਾਸਤੇ ਸੀਗਾ, ਬੱਚਿਆਂ ਵਾਸਤੇ ਸੀਗਾ, ਪਹਿਲਾਂ ਵੀ ਇਹਨੂੰ ਜਾਰੀ ਕੀਤਾ ਗਿਆ ਸੀਗਾ। ਹੁਣ ਇਸ ਵਾਰ ਦੁਬਾਰਾ June 19 ਤੋਂ ਲੈ ਕੇ September 17 ਤੱਕ ਇਹ ਕੈਨੇਡਾ ਸਟਰੋਂਗ ਪਾਸ ਦੇ ਤਹਿਤ ਵਿਸ਼ੇਸ਼ ਡਿਸਕਾਊਂਟ ਤੇ ਫ੍ਰੀ ਐਂਟਰੀ ਬੱਚਿਆਂ ਨੂੰ ਮਿਲੇਗੀ। ਜਿਹੜੇ ਖਾਸ ਤੌਰ ਤੇ ਆਪਾਂ ਕਹਿ ਸਕਦੇ ਮਿਊਜ਼ੀਅਮ ਹੈਗੇ ਆ ਜਾਂ ਰੇਲ ਟ੍ਰੈਵਲਸ ਹੈਗੀਆਂ ਨੇ ਜਾਂ ਨੈਸ਼ਨਲ ਪਾਰਕਸ ਹੈਗੀਆਂ ਨੇ, ਜਿਨ੍ਹਾਂ ਦੇ ਕਈਆਂ 'ਚ ਐਂਟਰੀ ਕਾਫੀ ਮਹਿੰਗੀ ਹੈਗੀ ਆ ਜੀ। ਜੇ ਆਪਾਂ ਡਾਊਨ ਟਾਊਨ ਜਾਂਦੇ ਹੈਗੇ ਆ ਤਾਂ ਕੁਛ ਏਦਾਂ ਦੀਆਂ ਈਵੈਂਟਸ ਹੈਗੇ ਆ ਜਿੱਥੇ ਲੱਗਦਾ ਹੈਗਾ ਕਿ ਕਾਫੀ ਕੋਸਟ ਆ, ਜਦੋਂ ਕਿ ਆਲ ਦਾ ਵੇ ਘੱਟ ਹੋਣੀ ਚਾਹੀਦੀ ਆ। ਪਹਿਲੀ ਗੱਲ ਤੇ ਹੈ ਕਿ ਪਹਿਲੀ ਪ੍ਰਾਇਓਰਟੀ ਇਹ ਹੋਣੀ ਚਾਹੀਦੀ ਕਿ ਬੱਚਿਆਂ ਵਾਸਤੇ ਡਿਸਕਾਊਂਟ ਆਲ ਦਾ ਵੇ ਹੋਣਾ ਚਾਹੀਦਾ। ਉਹਨੂੰ ਇਸ ਤਰ੍ਹਾਂ ਆਪਾਂ ਕਹੀਏ ਕਿ ਸਪੈਸ਼ਲ ਸਕੀਮਾਂ ਦੇ ਨਾਲ ਰੱਖੀਆਂ ਜਾ ਸਕਦੀਆਂ ਨੇ, ਪਰ ਇਹਦਾ ਕੰਸਰਨ ਆਲ ਦਾ ਵੀ ਹੋਣਾ ਚਾਹੀਦਾ ਕਿ ਬੱਚਿਆਂ ਵਾਸਤੇ ਐਕਸੈਸ ਜਿਹੜਾ, ਖਾਸ ਤੌਰ ਤੇ ਜਿਹੜੀਆਂ ਵਿਗਿਆਨਕ ਥਾਵਾਂ ਹੈਗੀਆਂ ਨੇ ਜਿੱਥੇ ਜਾ ਕੇ ਬੱਚੇ ਸਿੱਖਦੇ ਹੈਗੇ ਆ ਜੀ, ਮਿਊਜ਼ੀਅਮ ਹੈਗੇ ਆ ਕਈ ਥਾਵਾਂ ਤੇ, ਟਾਊਨ ਟਾਊਨ ਚ ਹੈਗੇ, ਏਦਾਂ ਦੇ ਮੈਂ ਬੱਚਿਆਂ ਨੂੰ ਲੈ ਕੇ ਗਿਆ ਆਪਣਿਆਂ ਨੂੰ, ਤਾਂ ਇਹ ਜ਼ਰੂਰੀ ਹੋਣਾ ਚਾਹੀਦਾ। ਜਿਹੜੇ ਬੱਚੇ under 18 ਹੈਗੇ ਆ, ਜਿਹੜੇ ਯੂਥ ਹੈਗੇ ਆ, ਉਹਨਾਂ ਲਈ 100% ਫ੍ਰੀ ਹੈਗਾ ਤੇ 50% ਡਿਸਕਾਊਂਟ ਜਿਹੜਾ 24 ਸਾਲ ਤੱਕ ਲਈ ਹੈਗਾ। ਜੇ ਡਿਪੈਂਡੈਂਟ ਹੈਗਾ ਤੇ ਉਹਦੇ ਲਈ ਇੱਕ ਜਿਹੜਾ ਆਪਾਂ ਸੀਨੀਅਰ ਹੈਗਾ ਅਡਲਟ ਹੈਗਾ ਉਹਨੂੰ ਫ੍ਰੀ ਹੈਗਾ ਜੀ। ਤਾਂ
1: ਚੰਗੀ ਗੱਲ ਹੈਗੀ ਆ, ਇੱਧਰ ਦੇ ਪ੍ਰੋਗਰਾਮ ਲਿਖਣੇ ਚਾਹੀਦੇ ਨਾ, ਯੂਕਰੇਨ ਨੂੰ ਨਾ ਪੈਸਾ ਦੇਈ ਜਾਵੇ, ਉਹ ਜਿਹੜਾ ਕਮੇਡੀਅਨ ਹੈ ਬੜੇ ਪੈਸੇ ਮੰਗਦਾ, ਬਿਲੀਅਨਸ ਆਫ ਡਾਲਰ ਦੇ ਦੇਣਗੇ, ਆਪਣੀ ਕੰਟਰੀ ਵਾਸਤੇ ਕੁਝ ਨਾ ਕੁਝ ਕਰ ਲਵੋ ਜ਼ਰੂਰ। ਮੈਂ ਕਹਿੰਦਾ ਬੱਚਿਆਂ ਵਾਸਤੇ ਜਿਹੜੀ ਸਪੋਰਟਸ ਹੈ ਨਾ, ਬੱਚੇ ਗੇਮਾਂ ਖੇਡਦੇ ਆ, ਜਦੋਂ ਬੱਚਾ ਬਿਜ਼ੀ ਹੁੰਦਾ, ਖੇਡਦਾ ਹੁੰਦਾ, ਥੱਕ ਜਾਂਦਾ, ਸੌਂ ਵੀ ਜਾਂਦਾ, ਟਾਈਮ ਸਿਰ ਉੱਠ ਵੀ ਖੜਦਾ, ਅਗਲੇ ਦਿਨ ਦੀ ਉਡੀਕ ਕਰਦਾ, ਮੈਂ ਕਹਾਂ ਪ੍ਰੈਕਟਿਸ ਕਰਨੀ ਆ, ਫਿਰ ਇੱਕ ਗੇਮ ਜਿੱਤਣ ਦੀ ਕੋਸ਼ਿਸ਼ ਕਰਨੀ, ਬੱਚਿਆਂ ਨੂੰ ਸਪੋਰਟਸ ਵਾਲਾ ਲਾਵੋ। ਅਤੇ ਮੈਂ ਕਹਿੰਦਾ ਸਪੋਰਟਸ ਜਿਹੜੀ ਹੈਗੀ ਹੈ ਬੱਚਿਆਂ ਦੀ, ਹਾਂ ਫ੍ਰੀ ਹੋਣੀ ਚਾਹੀਦੀ ਹੈਗੀ ਜਾਂ ਕੁਝ ਨਾ ਕੁਝ ਡਿਸਕਾਊਂਟ ਹੋਣਾ ਚਾਹੀਦਾ, ਨਾਲੇ ਬੱਚੇ ਹੈਲਥੀ ਰਹਿੰਦੇ ਆ, ਕਰੋੜਾਂ ਦੇ ਹਿਸਾਬ ਨਾਲ ਪੈਸਾ ਹੈਲਥ ਕੇਅਰ ਵਿੱਚ ਬਚਦਾ, ਅਤੇ ਨਾਲੇ ਫੈਮਿਲੀਆਂ ਵੀ ਖੁਸ਼ ਰਹਿੰਦੀਆਂ, ਅਤੇ ਸਰਕਾਰਾਂ ਵੀ ਖੁਸ਼ ਹੋ ਜਾਣਗੀਆਂ। ਜੇ ਇਹ ਜਿਹੜੇ ਜਿੰਨੇ ਵੀ ਸੌਕਰ ਹੋਵੇ, ਆਈਸ ਹਾਕੀ ਹੋਵੇ, ਕ੍ਰਿਕਟ ਹੋਵੇ, ਇੱਦਾਂ ਦੇ ਜਿਹੜੇ ਫੰਕਸ਼ਨ ਬੱਚਿਆਂ ਨੂੰ ਫ੍ਰੀ ਵਿੱਚ ਦੇਣੇ ਚਾਹੀਦੇ ਖੇਡਣ ਵਾਸਤੇ, ਅਤੇ ਚੰਗੇ ਪਾਸੇ ਨੂੰ ਲੱਗ ਜਾਣ ਸਪੋਰਟਸ ਦੇ ਵਿੱਚ, ਮੈਂ ਇਹੀ ਚਾਹੁੰਦਾ। ਸੋ ਥੋੜ੍ਹਾ ਬਹੁਤਾ ਪੈਸਾ ਇਹਨਾਂ ਜਿਹੜੀਆਂ ਗੇਮਾਂ ਹੁੰਦੀਆਂ ਹਨ ਉੱਤੇ ਵੀ ਸਪੈਂਡ ਕਰਨਾ ਚਾਹੀਦਾ। ਤੁਸੀਂ ਲਾਈਨ ਆਪਣੀ ਹੋਲਡ 'ਤੇ ਰੱਖੋ, ਮੈਂ ਸਟੂਡੀਓ ਦਾ ਨੰਬਰ ਦੱਸ ਦਿੰਦਾ, 416-837-1515 416-837-1515 ਸਟੂਡੀਓ ਦਾ ਨੰਬਰ ਆ, 416-837-1515 ਕਿਉਂਕਿ ਜੇ ਤੁਸੀਂ ਦੂਸਰੇ ਪਾਸੇ ਡਾਇਲ ਕਰਦੇ ਲਾਈਨਾਂ ਫੋਰਵਰਡ ਨਹੀਂ ਹੋਈਆਂ, ਉਹ ਸਟੂਡੀਓ ਵਿੱਚ ਵੱਜੀ ਜਾਣਾ, ਮੁੜ ਕੇ ਫਿਰ ਕਾਲ ਨਹੀਂ ਚੱਕੀ, ਮੈਂ ਕਾਲ ਚੱਕ ਲਵਾਂਗਾ ਜੇ ਤੁਸੀਂ ਇਸ ਸਟੂਡੀਓ ਵਿੱਚ ਕਾਲ ਕਰਾਂਗੇ। 416-837-1515 ਦੀ ਖਬਰ ਸਾਂਝੀ ਕਰ ਦਿੰਦਾ, ਲੜਾਈ ਹੋਈ ਸੀ ਦੋ ਟੀਨੇਜਰ ਗਰੁੱਪ ਦੇ ਵਿੱਚ ਲਾਸਟ ਨਾਈਟ, ਅਤੇ ਦੋਨੇ ਜਾਣੇ ਹੋਏ, ਦੋ ਬੱਚੇ ਜਿਹੜੇ ਹੌਸਪਿਟਲ ਪਹੁੰਚ ਗਏ, ਅਤੇ ਵਨ ਆਫ ਦਮ ਇਜ਼ ਇਨ ਲਾਈਫ ਥਰੈਟਨਿੰਗ ਕੰਡੀਸ਼ਨ, ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਇਸ ਦੇ ਨਾਲ ਨਾਲ ਡਾਕਟਰ ਦੱਸ ਰਹੇ ਹਨ, ਡਾਕਟਰ ਮਕੀਨ ਨੈਡਗਾਰਡ ਹੈ, ਨਿਊਰੋਲੋਜਿਸਟ ਹੈਗਾ।

0: ਯੂਨੀਵਰਸਿਟੀ ਆਫ ਰੋਸਚੈਸਟਰ ਮੈਡੀਸਨ ਨੇ ਉਹਨਾਂ ਸੁਜੈਸਟ ਕੀਤਾ ਗਿਆ ਵੀ ਕੰਡੀਸ਼ਨ ਜਿਹੜੀਆਂ ਕਰੋਨਿਕਲ ਡਿਜ਼ੀਜ਼ ਹੋਵੇ, ਡਿਪਰੈਸ਼ਨ ਹੋਵੇ ਤੇ ਨੀਂਦ ਨਾ ਵਧੀਆ ਨਹੀਂ ਹੋਵੇ, ਇੱਕ ਤਾਂ ਨੀਂਦ ਹੁੰਦੀ ਸਾਡੇ ਵਰਗੀ 3-4 ਘੰਟੇ ਸੌਂ ਜਾਂਦਾ, ਖੂਬ ਸੌਂ ਜਾਈਦਾ, ਮੁੜ ਕੇ ਫਿਰ ਉੱਠ ਖੜੀਦਾ, ਇਹ ਡੀਪ ਸਲੀਪ ਹੈਗੀ ਕਹਿੰਦੇ ਚੰਗੀ ਹੁੰਦੀ ਆ, ਪਰ ਜੇ ਬੰਦਾ ਉੱਠਦਾ ਜਾਗਦਾ ਉੱਠਦਾ ਵੱਖ ਲਈ ਜਾਂਦਾ ਨਾ, ਕਹਿੰਦੇ ਉਹਦੇ ਕਰਕੇ ਹਾਈ ਰਿਸਕ ਆਫ ਡਿਮੈਂਸ਼ੀਆ ਵੀ ਹੋ ਸਕਦਾ ਹੈਗਾ। ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਆ ਗਏ, ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ। ਧੰਨਵਾਦ ਜੀ, ਲੱਡੂ ਬਹੁਤ ਸਾਰੇ ਮੈਂ ਤੁਹਾਨੂੰ ਹਾਈ ਵੰਡਣੇ ਆ, ਕਦੇ ਉਸ ਸਟੂਡੀਓ ਕਦੇ ਉਸ ਸਟੂਡੀਓ, ਇਕੱਠਾ ਬੋਕਸਾਂ ਹੀ ਫੜਾ ਦੇਵਾਂਗਾ।
1: ਇੱਥੇ ਆਉਣ ਦਾ ਮੌਕਾ ਮਿਲਿਆ, ਬਹੁਤ ਸੋਹਣਾ ਤੁਹਾਡਾ ਸੈਟਅਪ ਆ, ਔਰ ਮੈਂ ਰੀਅਲੀ ਲਾਈਕ ਕਰਦਾ ਤੁਹਾਡੀ ਪੱਤਰਕਾਰੀ ਨੂੰ, ਔਰ ਬੜੇ ਵਧੀਆ ਢੰਗ ਨਾਲ ਤੁਸੀਂ ਸਾਡੇ ਵਰਗੇ ਜਿਹੜੇ ਸਪੌਂਸਰ ਆ, ਚਲੋ ਅਸੀਂ ਸਪੌਂਸਰ ਤਾਂ ਨਹੀਂ ਕਹਿੰਦੇ, ਤੁਹਾਡੇ ਸਪੋਰਟਰ ਆ
0: ਸਾਡਾ ਆਪਣਾ ਹੀ ਪ੍ਰੋਗਰਾਮ। ਕਈ ਵਾਰ ਦੇਖੋ ਜਿਹੜੀ ਚੀਜ਼ਾਂ ਕਿਹੜੀਆਂ ਕਿਹੜੀਆਂ ਪੈਂਦੀਆਂ, ਮੈਨੂੰ ਮੋਹਰੇ ਹੋ ਕੇ ਕੰਮ ਕਰਨ ਦਾ ਮੌਕਾ ਮਿਲ ਜਾਂਦਾ, ਸਾਡੀ ਸਾਈਡ ਤੇ ਆਪਣੇ ਗੁਰਮੁਖ ਸਿੰਘ ਹਨ ਤੇ ਤੁਸੀਂ ਪਾਰਟ ਆਫ ਦਾ ਟੀਮ ਹੈ, ਕਿਉਂਕਿ ਤੁਸੀਂ ਨਾ ਹੋ ਪ੍ਰੋਗਰਾਮ ਹੀ ਚੱਲਣੇ, ਮਾਫ ਕਰ ਦੇਣਾ ਸਾਡੇ ਦਰਸ਼ਕ ਨਾ ਕੱਲਾ ਕਰਨ, ਨਾ ਸਾਡੇ ਸਪੌਂਸਰਾਂ ਨੂੰ ਦੱਸਣ ਵੀ ਆਪਾਂ ਉੱਥੋਂ ਸੁਣਿਆ ਸੀਗਾ, ਤੇ ਵਧੀਆ ਤੁਹਾਡੀ ਐਡ ਦਿੰਦੇ ਆ, ਤੁਸੀਂ ਵਧੀਆ ਸਰਵਿਸ ਦਿੰਦੇ ਆ, ਇਹ ਰਲ ਮਿਲ ਕੇ ਤਾਂ ਹੀ ਸਭ ਕੁਝ ਚੱਲਦਾ। ਸੋ ਯੂ ਆਰ ਪਾਰਟ ਆਫ ਦਾ ਟੀਮ ਨਵ ਏਅਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ, ਐਨੀ ਟਾਈਮ ਇੱਕ ਜਿਹੜਾ ਨਾ ਮੈਂ ਕਹਿੰਦਾ ਹੁੰਦਾ ਜੀ, ਗਵਰਨਮੈਂਟ ਪੈਸੇ ਦਿੰਦੀ ਨਾ ਉਹ ਲੈ ਲਿਆ ਕਰੋ, ਵਰਤ ਲਿਆ ਕਰੋ ਜੇ ਲੋੜ ਹੈਗੀ ਆ। ਸੋ ਤੁਸੀਂ ਇੱਕ ਪ੍ਰੋਗਰਾਮ ਲਿਖਿਆ ਹੋਇਆ ਹੈਗਾ, ਗਵਰਨਮੈਂਟ ਕੁਝ ਫੰਡ ਦਿੰਦੀ ਆ, ਤੁਸੀਂ ਆਪਣੇ ਘਰ ਨੂੰ ਜਾਂ ਗਰਾਜ ਨੂੰ ਇੰਸੂਲੇਟ ਕਰਾ ਸਕਦੇ ਹੋ, ਕਈ ਕੁਝ ਹੈਗਾ, ਦੱਸ ਦੇਵੋ ਪ੍ਰੋਗਰਾਮ।
1: ਗਵਰਨਮੈਂਟ 5,000 ਦੀ ਰਿਬੇਟ ਦੇ ਰਹੀ ਹੈ, ਕੋਈ ਵੀ ਆਪਣਾ ਘਰ ਆਪਣਾ ਜਿਹੜਾ 2016 ਤੋਂ ਪਹਿਲਾਂ ਦਾ ਘਰ ਚਾਹੀਦਾ ਹਰ ਬੰਦਾ ਡਿਜ਼ੇਬਲ ਆ, ਤੇ ਇੱਕ ਗਵਰਨਮੈਂਟ ਜਿਹੜਾ ਸਮਾਰਟ ਥਰਮੋਸਟੇਟ ਆ ਜੀ, ਉੱਥੇ ਵੀ 100% ਦੀ ਰਿਬੇਟ ਦੇ ਰਹੀ ਹੈ, ਕੋਈ ਬੰਦਾ ਵੀ ਸਮਾਰਟ ਥਰਮੋਸਟੇਟ ਰਿਬੇਟ ਪ੍ਰੋਗਰਾਮ ਬਾਏ ਦਾ ਐਂਡ ਐਪਲੀਕੇਸ਼ਨ ਲੋਡ ਕਰੂਗਾ, ਉੱਥੇ ਇੱਕ ਕੂਪਨ ਆਏਗਾ $100 ਦਾ, ਕੋਈ ਬੰਦਾ ਵੀ ਜਾਏਗਾ ਹੋਮ ਡਿਪੂ ਤੇ ਉਹਨਾਂ ਨੂੰ $100 ਦਾ ਸਮਾਰਟ ਥਰਮੋਸਟੇਟ ਤੇ ਇੱਕ $100 ਦੀ ਰਿਬੇਟ ਮਿਲ ਜਾਏਗੀ। ਕੋਸ਼ਿਸ਼ ਕਰੇ 120 ਦਾ ਆਉਂਦਾ, 179 ਦਾ ਸੋਹਣਾ ਵਧੀਆ ਵਾ, ਤੁਸੀਂ ਆਪਣਾ ਸਮਾਰਟ ਥਰਮੋਸਟੇਟ ਨਾਲ ਕਾਫੀ ਤਰੀਕੇ ਨਾਲ ਆਪਣੇ ਘਰ ਦੀ ਹੀਟਿੰਗ ਕੂਲਿੰਗ ਨੂੰ ਆਪਣੇ ਮੋਬਾਈਲ ਦੇ ਉੱਪਰ ਚੈੱਕ ਕਰ ਸਕਦੇ ਹੋ, ਉਹਦਾ ਟੈਂਪਰੇਚਰ ਖਰਾਬ ਕਰ ਸਕਦੇ ਹੋ, ਉਹਨਾਂ ਤੁਸੀਂ ਕਾਫੀ ਸੇਵਿੰਗ ਵੀ ਕਰ ਸਕਦੇ ਹੋ। ਫਾਰ ਐਗਜ਼ਾਮਪਲ ਤੁਸੀਂ ਘਰੋਂ ਗਏ ਹੋ, ਤੁਸੀਂ ਟੈਂਪਰੇਚਰ 22 ਜਾਂ 18 ਕਰਦੇ ਹੋ, ਘਰ ਆਉਣ ਤੋਂ ਪਹਿਲਾਂ ਫਿਰ ਤੁਸੀਂ ਟੈਂਪਰੇਚਰ 22 ਕਰਦੇ ਹੋ। ਨਿੱਕੀਆਂ ਨਿੱਕੀਆਂ ਸੇਵਿੰਗ ਜਿਹੜੀਆਂ ਨੇ ਬਹੁਤ ਜ਼ਰੂਰੀ ਹੈ, ਜਿੱਦਾਂ ਮੈਂ ਸੋਚਦਾ ਕਈ ਸਾਲਾਂ ਤੋਂ ਵੀ ਇੱਥੇ ਸੇਵਿੰਗ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ, ਕਿਉਂਕਿ ਕਾਫੀ ਅੱਜ ਕੱਲ੍ਹ ਹਾਰਡ ਹੋਇਆ ਪਿਆ, ਤੇ
0: ਸੇਵਿੰਗ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਬਹੁਤ ਵਧੀਆ ਗੱਲ ਤੁਸੀਂ ਕਹਿ ਦਿੱਤੀ, ਮੇਰੇ ਡੈਡੀ ਕਹਿੰਦੇ ਹੁੰਦੇ ਸੀ ਨਾ, ਜੇ ਡਾਲਰ ਕਮਾਉਂਦੇ ਆ 25 ਸੈਂਟ ਸਾਈਡ 25 ਪੈਸੇ ਸਾਈਡ ਤੇ ਰੱਖੋ, ਕੋਸ਼ਿਸ਼ ਕਰੋ, ਕਹਿੰਦੇ ਤੁਸੀਂ ਬਹੁਤ ਵਧੀਆ ਗੱਲ ਕਹੀ ਆ ਵੀ ਕੰਮ ਵੀ ਕਰੋ ਪੈਸੇ ਵੀ ਜਾਓ, ਸੇਵਿੰਗ ਕਰਨੀ ਬਹੁਤ ਜ਼ਰੂਰੀ ਆ। ਕੋਈ ਵੀ ਸੇਵਿੰਗ ਕਰਨੀ ਹੋਵੇ ਹੀਟਿੰਗ ਦੇ ਏਅਰ ਕੰਡੀਸ਼ਨ ਵਿੱਚ, ਨਵ ਏਅਰ ਕੰਫਰਟ ਦਾ ਮੈਂ ਨੰਬਰ ਦਿੰਦਾ 647।
1: ਤੁਹਾਡੇ ਨਵੇਂ ਸਟੂਡੈਂਟ ਤੋਂ ਅੱਜ ਸ਼ੁਰੂ ਕੀਤਾ 530 ਤੇ ਤੁਹਾਡੇ ਸੁਲਤਾਨ ਮੈਂ ਵੈਸੇ 2300 ਦਾ ਲਾਉਣਾ ਵਾਟਰ ਹੀਟਰ 50 ਗੈਲਨ ਦਾ, ਵੈਸੇ ਤੇ ਉਹ ਰੈਂਟ ਕਰੋ ਕਿਤੇ 9-10 ਹਜ਼ਾਰ ਦਾ ਪੈਂਦਾ, ਮੈਂ ਅੱਜ ਸਿਰਫ 2,000 ਦਾ ਦਊਂਗਾ ਤੁਹਾਨੂੰ, ਕੋਈ ਵੀ ਤੁਹਾਡਾ ਸਰੋਤਾ ਬੁੱਕ ਕਰ ਲੇ, ਲਵਾ ਜਦੋਂ ਮਰਜ਼ੀ ਲਵੇ।
0: $2,000 ਦਾ ਟੈਂਕਲੈਸ ਜਿਹੜਾ ਵਾਟਰ ਹੀਟਰ ਹੈਗਾ,
1: ਵਾਟਰ ਹੀਟਰ ਵਾਟਰ ਢੋਲ ਵਾਲਾ ਟੈਂਕ 50 ਗੈਲਨ ਦਾ, ਬਹੁਤ ਵਧੀਆ, ਉੱਦਾਂ ਤੁਸੀਂ ਬਾਏ ਕਰੋਗੇ ਤੇ $1,700 ਦਾ ਟੈਕਸ ਪਾ ਕੇ ਆਉਂਦਾ, ਪਰ ਮੈਂ 2,000 ਦਾ, ਕੋਈ ਵੀ ਸਰੋਤਾ ਬੁੱਕ ਕਰ ਲੇ, ਲਾ ਜਦੋਂ ਮਰਜ਼ੀ ਲਵੇ।
0: ਕਿਆ ਬਾਤ ਆ, ਬੁੱਕ ਕਰੋ, ਕਾਲ ਕਰ ਲਿਓ, ਮੇਰੇ ਵੀਰ ਨੂੰ ਬਹੁਤ ਮਿਹਨਤ ਕਰਦੇ ਹਨ ਤੇ ਕੰਮ ਵੀ ਬਹੁਤ ਵਧੀਆ ਕਰਦੇ ਹਨ। ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ, ਕੀਪ ਅਪ ਦ ਗੁੱਡ ਵਰਕ। ਮੈਂ ਸੰਧੂ ਸਾਹਿਬ ਦਾ ਨੰਬਰ ਦੇ ਦਿੰਦਾ 6477066640। ਇੱਕ ਹੋਰ ਕਾਲ ਲਵਾ, ਇਹ ਵੀ ਮਨਜੀਤ ਸੰਧੂ ਆ, ਤੇ ਫਿਰ ਰੰਧਾਵਾ ਸਾਹਿਬ ਸਾਡੇ ਨਾਲ ਬਾਰੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਕਾਫੀ ਲੰਬੇ ਸਮੇਂ ਤੋਂ ਹੋਲਡ ਸੀਗੇ, ਮਾਫ ਕਰਦੇ ਜੋ ਲੰਬੇ ਸਮੇਂ ਤੋਂ ਹੋਲਡ ਕਰਨਾ ਪੈਂਦਾ, ਫਿਰ ਕੰਮ ਔਖਾ ਹੋ ਜਾਂਦਾ, ਸੌਖਾ ਕਿਸ ਤਰ੍ਹਾਂ ਕਰੀਏ, ਟਾਈਮ ਹੋਰ ਵਧਾ ਦੇਵਾਂਗੇ, ਫਿਕਰ ਨਾ ਕਰੋ। ਸਿੱਧੂ ਸਾਹਿਬ ਕਹਿੰਦੇ ਜਦੋਂ ਮਰਜ਼ੀ 8 ਵਜੇ ਤੱਕ ਪਹੁੰਚ ਜਾਈ, ਪਹੁੰਚ ਜਾਵਾਂਗੇ ਹੌਲੀ ਹੌਲੀ ਤੁਹਾਡੇ ਸਾਥ ਦੇ ਨਾਲ। ਜੇ ਕੰਮ ਚਾਹੀਦਾ 3 ਸਾਲ ਦਾ ਐਕਸਪੀਰੀਅੰਸ ਚਾਹੀਦਾ, AZ ਦਾ ਲਾਇਸੈਂਸ ਹੋਣਾ ਚਾਹੀਦਾ, 70 ਸੈਂਟ ਪਰ ਮਾਈਲ ਮਿਲ ਸਕਦੇ ਆ, USA ਦਾ ਵੀਜ਼ਾ ਚਾਹੀਦਾ, USA ਵਿੱਚ ਜਾਣਾ ਆਉਣਾ ਤੇ ਪਿਕ ਐਂਡ ਡਰੋਪ ਹੀ ਆ, ਇੱਧਰ ਦਾ ਕੰਮ ਹੈਗਾ ਆ। ਆਰਗੇਲ ਕਾਰਪੋਰੇਸ਼ਨ ਵਾਲਿਆਂ ਦਾ ਨੰਬਰ ਦੇ ਦਿੰਦਾ, ਇਹਨਾਂ ਨੂੰ ਕਾਲ ਕਰ ਲਿਓ, ਸੇਫਟੀ ਬੋਨਸ ਮਿਲਦਾ ਤੇ ਬੋਲਟਨ ਵਿੱਚ ਸਟੋਨੀ ਕ੍ਰੀਕ ਵਿੱਚ ਕੰਮ ਕਰ ਸਕਦੇ ਹੋ। ਨੰਬਰ 6473305850 ਤੇ ਗੱਲਬਾਤ ਕਰਨੀ। ਚਲੋ ਜੀ ਮਨਜੀਤ ਜੀ ਆ ਜਾਓ ਤੁਸੀਂ ਏਅਰ ਤੇ।
2: ਹਾਂਜੀ ਤੁਮਰ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
2: ਵਧਾਈਆਂ ਤੁਹਾਨੂੰ। ਤੂੰ ਮੈਂ ਤਾਂ ਆਪ ਆਹੀ ਪੁੱਛਣਾ ਸੀ, ਤੁਸੀਂ ਅੱਜ ਮੈਂ ਕੁਦਰਤੀ ਚੈਨਲ ਲਾਇਆ ਤੇ ਮੈਂ ਤੁਸੀਂ ਬੋਲ ਰਹੇ ਸੀ, ਮੈਂ ਚੱਲ ਭਾਜੀ ਇੱਥੇ ਹੀ ਅੱਜ
0: ਤੋਂ ਟੀਵੀ ਤੇ ਦੇਖ ਰਹੇ 530 AM ਡਾਇਲ ਤੇ ਸੁਣ ਰਹੇ ਹੋ। ਸਪੋਂਸਰ ਦੇ ਨਾਲ ਗੱਲਬਾਤ ਜ਼ਰੂਰ ਕਰ ਲਵਾਂਗੇ। ਆ ਢਿੱਲੋ ਵੀਡੀਓ ਵਾਲੇ ਗੁਰਬਾਣੀ ਰੇਡੀਓ ਲੈਣਾ ਹੋਵੇ, ਸਟ੍ਰੀਮਿੰਗ ਡਿਵਾਈਸਿਸ ਦਿੰਦੇ ਆ ਢਿੱਲੋ ਵੀਡੀਓ ਵਾਲੇ, ਨੰਬਰ 905-204-1313। ਆਈ ਪੀ ਟੀ ਵੀ ਦੇ ਡਿਵਾਈਸਿਸ ਲੈਣੇ ਆ, ਢਿੱਲੋ ਵੀਡੀਓ ਤੇ ਗੱਲਬਾਤ ਕਰ ਲੈਣੀ ਆ। ਤੇ ਐਲ ਪੀ ਰੂਫਿੰਗ 416-602-7216। ਤੇ ਸ਼ਿੰਗਲ ਰਿਪਲੇਸ ਰਿਪੇਅਰ ਕੌਂਕਰੀਟ ਦਾ ਕੰਮ ਹੋਵੇ ਤਾਂ ਤੁਸੀਂ ਕੌਂਕਰੀਟ ਦਾ ਕੰਮ ਵੀ ਕਰਵਾ ਸਕਦੇ ਹੋ। ਬਾਹਰ ਬਹੁਤ ਸੋਹਣਾ ਜਿਹੜਾ ਤੁਹਾਡਾ ਸਾਈਡ ਵਾਕ ਹੋਈ ਜਾਂ ਡਰਾਈਵ ਐਕਸਟੈਂਡ ਕਰਨਾ ਬਣਾ ਕੇ ਦਿੰਦੇ ਹਨ। ਐਲ ਪੀ ਰੂਫਿੰਗ ਵਾਲੇ 416-602-7216 ਤੇ ਗੱਲਬਾਤ ਕਰ ਲੈਣੀ ਆ। ਬਾਰੀਆ ਸਾਹਿਬ ਆ ਜਾਓ ਏਅਰ ਤੇ ਅਗਲੀ ਖ਼ਬਰ ਵੱਲ ਚੱਲਦੇ ਹਾਂ।
3: ਬਿਲਕੁਲ, ਅੰਮ੍ਰਿਤਸਰ ਬ੍ਰਿਟਿਸ਼ ਕੋਲੰਬੀਆ ਸੰਸਦ ਦੇ ਵਿੱਚ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਸਿੱਖ ਜੈਨੋਸਾਈਡ ਨੂੰ ਲੈ ਕੇ ਭਾਵ ਇਹਨੂੰ ਅਫੀਸ਼ੀਅਲ ਪ੍ਰੋਵਿੰਸ਼ੀਅਲ ਮਾਨਤਾ ਦੇਣ ਵਾਸਤੇ ਮਨਦੀਪ ਸਿੰਘ ਧਾਲੀਵਾਲ ਉਹਨਾਂ ਵੱਲੋਂ ਇੱਕ ਮੋਸ਼ਨ ਲਿਆਂਦਾ ਗਿਆ ਸੀਗਾ ਜਿਹੜਾ ਕਿ ਪੇਸ਼ ਨਹੀਂ ਹੋ ਸਕਿਆ ਜੀ।
0: ਜੀ,
3: ਦਰਅਸਲ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੈ ਇਹਦੇ ਚ ਪੂਰਨ ਸਰਬਸੰਮਤੀ ਚਾਹੀਦੀ ਹੁੰਦੀ ਆ ਪੇਸ਼ ਕਰਨ ਵਾਸਤੇ, ਲੇਕਿਨ ਜਿਹੜੀ ਕਿ ਨਹੀਂ ਮਿਲ ਸਕੀ। ਕੁਛ ਇੱਕ ਜਿਹੜੇ ਐਮ ਪੀ ਪੀ ਹੈਗੇ ਸੀ ਉਹਨਾਂ ਵੱਲੋਂ ਨਾ ਕਹਿਣ ਦੇ ਉੱਤੇ ਖਾਸ ਤੌਰ ਤੇ ਇੱਥੇ ਚਰਚਾ ਇਹ ਚੱਲੀ ਕਿ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਸੀ ਉਹਦੇ ਵਿੱਚ ਐਨ ਡੀ ਪੀ ਦੀ ਐਜੂਕੇਸ਼ਨ ਮਿਨਿਸਟਰ ਲੀਜ਼ਾ ਬੇਅਰ ਵੱਲੋਂ ਇਹਨੂੰ ਕੱਲਾ ਨਾ ਹੀ ਨਹੀਂ ਕੀਤੀ ਗਈ, ਇਸ ਮੋਸ਼ਨ ਨੂੰ ਈਵਨ ਖਰਾਬ ਤੱਕ ਕਹਿ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਵੱਡਾ ਇਤਰਾਜ ਜਿਹੜਾ ਮਨਦੀਪ ਸਿੰਘ ਧਾਲੀਵਾਲ ਜਿਹੜੇ ਐਮ ਪੀ ਪੀ ਆ ਈਵਨ ਜਿਹੜੇ ਲੀਡਰ ਹੈਗੇ ਆ ਜੀ ਟ੍ਰੈਵਲ ਹੈਲਥ ਬੋਰਡ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ, ਉਹਨਾਂ ਨੇ ਉਠਾਇਆ ਕਿ ਉਹ ਕਿਸ ਮਕਸਦ ਨਾਲ ਇਹਨੂੰ ਏਦਾਂ ਮਾੜਾ ਮਤਾ ਕਹਿ ਰਹੇ ਹੈਗੇ ਆ। ਤਾਂ ਉਸ ਤੋਂ ਬਾਅਦ ਜਿਹੜੇ ਲੀਜ਼ਾ ਬੇਅਰ ਹੈਗੇ ਆ ਉਹਨਾਂ ਨੇ ਬਕਾਇਦਾ ਇੱਥੇ ਮਾਫ਼ੀ ਮੰਗੀ ਮੌਕੇ ਤੇ ਆਪਣੇ ਸ਼ਬਦ ਜਿਹੜੇ ਸੀ ਵਾਪਸ ਲੈ ਲਏ ਆ। ਆਪਣੇ ਸਰੋਤਾਂ ਦੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਜਿਹੜਾ ਕੋਈ ਵੀ ਰੈਗੂਲੇਸ਼ਨ ਏਦਾਂ ਲਿਆਉਣਾ ਹੁੰਦਾ ਆ ਸਕੈਜੂਅਲ ਤੋਂ ਬਿਨਾਂ, ਭਾਵ ਜੇ ਤੇ ਸਕੈਜੂਅਲ ਚ ਕਿਤੇ ਸਮਾਂ ਆਊਗਾ ਤੇ ਆਊਗਾ ਤੇ ਫਿਰ ਉਹਦੇ ਤੇ ਇਕੱਲੀ ਵੋਟਿੰਗ ਹੁੰਦੀ ਆ, ਲੇਕਿਨ ਜੇ ਸਕੈਜੂਅਲ ਤੋਂ ਪਹਿਲਾਂ ਕੋਈ ਵੀ ਮੋਸ਼ਨ ਲਿਆਉਣਾ ਹੋਵੇ ਤੇ ਉਹਦੇ ਲਈ ਪੂਰਨ ਸਰਬਸੰਮਤੀ ਜਿਹੜੀ ਆ ਉਹ ਚਾਹੀਦੀ ਹੁੰਦੀ ਆ ਪਾਰਲੀਮੈਂਟ ਦੀ, ਪ੍ਰੋਵਿੰਸ਼ੀਅਲ ਪਾਰਲੀਮੈਂਟ ਦੀ, ਚਾਹੇ ਉਹ ਕੈਨੇਡਾ ਪਾਰਲੀਮੈਂਟ ਹੋਵੇ ਜੀ। ਤਾਂ ਇਹਦੇ ਨਾਲ ਹੀ ਮੈਂ ਇੱਕ ਦੀ ਖ਼ਬਰ ਹੋਰ ਨਾਲ ਸਾਂਝੀ ਕਰ ਦਿੰਦਾ ਜੀ, ਵਿੱਚ ਫਿਰ ਆਪਾਂ ਬ੍ਰੇਕ ਫਿਰ ਲਵਾਂਗੇ, ਠੀਕ ਹੈ ਜੀ। ਤਾਂ ਇੱਕ ਮੇਜਰ ਖ਼ਬਰ ਇਹਦੇ ਤੇ ਵਿਚਾਰ ਵੀ ਲਵਾਂਗੇ ਬਾਅਦ ਵਿੱਚ, ਪਰ ਮੈਂ ਨਾਲ ਸ਼ੇਅਰ ਕਰ ਦਿੰਦਾ ਕਿ ਆ ਜਿਹੜੀ ਪੀਲ ਪੁਲਿਸ ਆ 65 ਲੋਕਾਂ ਦੇ ਖਿਲਾਫ਼ ਚਾਰਜ ਲੱਗੇ ਆ ਜੀ, 500 ਦੇ ਕਰੀਬ ਚਾਰਜ ਲੱਗੇ ਆ, 5 ਇਹਦੇ ਵਿੱਚ ਆਪਣੇ ਭਦਰ ਪੁਰਸ਼ ਵੀ ਹੈਗੇ ਆ, 350 ਚੋਰੀਆਂ ਉਹ ਚੋਰੀਆਂ ਹੈਗੀਆਂ ਜਿਹੜੀਆਂ ਰਿਟੇਲ ਦੇ ਨਾਲ ਰਿਲੇਟਡ ਹੈਗੀਆਂ ਕੰਬਲ ਸਾਹਿਬ, ਠੀਕ ਹੈ। ਔਰ ਇਹ ਪਹਿਲਾ ਮਾਮਲਾ ਨੀ ਹੈਗਾ, ਇਹ ਪਹਿਲਾਂ ਵੀ ਆਪਾਂ ਨੂੰ ਪਤਾ ਕਿ ਮੱਖਣ ਬਟਰ ਚੋਰੀ ਦੀਆਂ ਖ਼ਬਰਾਂ ਆਮ ਤੌਰ ਤੇ ਆਉਂਦੀਆਂ ਨੇ, ਕੁਛ ਬੈਕ ਡੋਰ ਥਰੂ ਜਿਹੜੇ ਸਟੋਰ ਹੈਗੇ ਆ ਇੰਪਲਾਈਜ਼ ਐਮਾਜੋਨ ਦੇ ਇੰਪਲਾਈਜ਼ ਜਾਂ ਬਹੁਤ ਸਾਰੇ ਸਟੋਰਾਂ ਦੇ ਸੈਲਫ ਐਕਸ ਇੰਪਲਾਈਜ਼ ਜਾਂ ਕਰੰਟ ਇੰਪਲਾਈਜ਼ ਉਹਨਾਂ ਉਹ ਵੀ ਇਸ ਘੇਰੇ ਚ ਆਏ ਹੈਗੇ ਆ। ਭਾਵੇਂ ਕਿ ਜਿਹੜੇ ਸਟੋਰਾਂ ਦੇ ਵਿੱਚ ਕੁਛ ਸਾਹਮਣੇ ਕੈਮਰੇ ਲੱਗੇ ਹੁੰਦੇ ਆ, ਕੁਛ ਕੁ ਹਿਡਨ ਕੈਮਰੇ ਲੱਗੇ ਹੁੰਦੇ ਆ ਜਿਹੜੇ ਕਦੇ ਵੀ ਦੱਸੇ ਨਹੀਂ ਜਾਂਦੇ ਆਮ ਤੌਰ ਤੇ ਪਬਲਿਕ ਤੌਰ ਤੇ, ਤਾਂ ਉਹਨਾਂ ਦੇ ਵਿੱਚ ਕੈਦ ਹੋਏ ਆ ਜੀ। ਜਿਹੜੇ ਖਾਸ ਤੌਰ ਤੇ ਜਦੋਂ ਸੈਲਫ ਜਿਹੜੇ ਚੈੱਕ ਇਨ ਜਿਹੜੇ ਕਾਊਂਟਰ ਆਏ ਆ ਜੀ, ਉਸ ਤੋਂ ਬਾਅਦ ਵੀ ਏਦਾਂ ਦੇ ਮਾਮਲੇ ਬਹੁਤ ਸਾਰੇ ਵਧੇ ਹੈਗੇ ਆ। ਇਹ ਮੰਨਣਾ ਹੈਗਾ ਕਿ ਪ੍ਰੈਸ਼ਰ ਲੋਕਾਂ ਤੇ ਹੈਗਾ, ਪਰ ਏਦਾਂ ਦੀਆਂ ਗੱਲਾਂ ਕਰਕੇ ਮੋਸਟਲੀ ਆਪਣੇ ਸਰੋਤੇ ਵੀ ਦੱਸਦੇ ਕਿੰਨੀਆਂ ਵੱਡੀਆਂ ਜਿਹੜੀਆਂ ਗੱਲਾਂ ਵਾਪਰੀਆਂ ਹੈਗੀਆਂ ਕਿ ਮੱਖਣ ਚੋਰੀ ਦਾ ਮਾਮਲਾ 30,000 ਦਾ, ਕਦੇ ਕਈ ਵਾਰੀ ਤਾਂ 500 ਦਾ ਵੀ ਮਾਮਲਾ ਆਉਂਦਾ ਸਾਹਮਣੇ ਜੀ ਸਾਹਿਬ, ਠੀਕ ਹੈ ਜੀ। ਤਾਂ ਇਹ ਵੀ ਇਹ ਖ਼ਬਰ ਜਿਹੜੀ ਆ ਕਾਫ਼ੀ ਨਾ ਪੱਖੀ ਆਪਣੀ ਕਮਿਊਨਿਟੀ ਦੇ ਬੰਦੇ ਵਿੱਚ ਕਾਫ਼ੀ ਘੇਰੇ 'ਚ ਆਏ ਹੈਗੇ ਆ ਜੀ।
0: ਬਹੁਤ ਸਾਰੇ ਰਿਪੀਟ ਅਫੈਂਡਰ ਆ। ਸੋ ਇਹ ਡੱਗ ਫੋਰਡ, ਇਹ ਸਾਡੀ ਲਾ ਇਨਫੋਰਮੈਂਸ ਤੇ ਜਿਹੜੇ ਸੋ ਕਾਲ ਸਾਡੇ ਮਿਨਿਸਟਰ ਹੈ ਨਾ, ਇਹਨਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ। ਇਹ ਬਾਰ ਬਾਰ ਜੇ ਲੋਕੀ ਚੋਰੀਆਂ ਕਰ ਰਹੇ ਤੇ ਬਾਰ ਬਾਰ ਫਿਰ ਬਾਹਰ ਕੱਲੇ ਆ ਰਹੇ ਹੈਗੇ ਆ, ਅੱਜ ਤੱਕ ਕੰਮ ਨਹੀਂ ਹੋ ਰਿਹਾ, ਕੋਸ਼ਿਸ਼ ਲੱਗੇ ਹੋਇਆ ਕਰਨ। ਨਾਈਕੀ, ਐਲ ਸੀ ਬੀ ਓ, ਵਿਨਰਸ, ਵਾਲਮਾਰਟ, 350 ਤੋਂ ਵੱਧ ਜਿਹੜੀਆਂ ਚੋਰੀਆਂ ਹੋਈਆਂ, ਬਹੁਤ ਲੰਬੀ ਚੌੜੀ ਇਨਵੈਸਟੀਗੇਸ਼ਨ ਸੀ, 65 ਬੰਦੇ ਅਰੈਸਟ ਕੀਤੇ ਗਏ, 545 ਕ੍ਰਿਮੀਨਲ ਚਾਰਜਸ ਲਗਾਏ ਗਏ, $250,000 ਸਟੋਲਨ ਮਰਚੈਂਡਾਈਜ਼, ਉਹ ਸਾਰੇ ਭਾਰ ਸਾਡੇ ਤੇ ਹੀ ਪੈਣਾ। ਤੋ ਇਹਨਾਂ ਨੂੰ ਬੰਦ ਜੇਲ੍ਹਾਂ ਵਿੱਚ ਪਿੱਛੇ ਬੰਦ ਸਰਾਖਾਂ ਦੇ ਰੱਖਦੇ ਕੱਲ੍ਹ ਨਹੀਂ ਹੈਗੇ ਆਇਰਨ ਗੋਸਲ ਸਾਹਿਬ ਆ ਗਏ ਗੁਰਜੀਤ ਗੋਸਲ ਜੀ ਆ ਜਾਓ
4: ਹਾਂਜੀ ਭਾਈ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
4: ਭਾਜੀ ਮੇਰੇ ਸਵਾਲ ਸੀ ਭਾਜੀ ਨੂੰ ਇੱਕ ਤਾਂ ਯੂਕਰੇਨ ਤੇ ਰਸ਼ੀਆ ਬਾਰੇ ਉੱਧਰ ਦੱਸਣ ਥੋੜੀ ਅਪਡੇਟ ਕਰਨ ਉੱਧਰ ਕੰਮ ਬਹੁਤ ਗਰਮ ਹੋਇਆ ਜੀ ਐਟਮ ਬੰਬ ਚੱਕੀ ਫਿਰਦਾ ਰਸ਼ੀਆ ਵਾਲਾ ਕੱਲ ਦਾ
0: ਜੀ
4: ਤੇ ਦੂਸਰਾ ਇੱਕ ਆਪਣੇ ਕਰਨੀ ਸਾਹਿਬ ਬਿੱਲ ਲਿਆ ਰਹੇ ਆ ਜੀ ਬੜਾ ਵਿਰੋਧ ਹੋ ਰਿਹਾ ਜੀ ਸਾਡੇ ਫੋਨ ਨਾ ਦੇਖੋ ਸਾਡੇ ਈਮੇਲਾਂ ਨਾ ਚੈੱਕ ਕਰੋ ਜੀ ਉਹ ਜਿੰਨੇ ਠਾ ਗਿਆ ਨਾ ਇੱਥੇ ਟੋਰਾਂਟੋ ਚ ਵੀ ਜਾਂ ਵੈਨਕੂਵਰ ਚ ਵੀ ਉਹਨਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਜੀ
0: ਮੈਂ ਕਹੇ ਡਗ ਫੋਰਡ ਦੀ ਗੱਲ ਕਰਦੇ ਉਹ ਵੀ ਕਹਿੰਦਾ ਮੇਰਾ ਫੋਨ ਨਾ ਚੈੱਕ ਕਰੋ ਕਿਹਦੀ ਕਿਹਦੀ ਗੱਲ ਕਰੀਏ
4: ਜਦੋਂ ਭਾਜੀ
0: ਜੀ
4: ਫੈਡਰਲ ਲੈਵਲ ਤੇ ਕਾਨੂੰਨ ਬਣ ਗਿਆ ਕਰਨੀ ਸਾਹਿਬ ਨੇ ਕਾਨੂੰਨ ਹੀ ਪਾਸ ਕਰਤਾ ਫੇਰ ਤਾਂ ਜਿਹੜਾ ਮਰਜ਼ੀ ਚੈੱਕ ਕਰ ਲੈਣ ਮੈਂ ਤਾਂ ਕਹਿੰਦਾ ਇਹਨਾਂ ਦੇ ਜਿਹੜੇ ਪੁੱਠੇ ਕੰਮ ਕਰਦੇ ਕੱਪੜੇ ਲਾ ਕੇ ਵੀ ਦੇਖਣ ਇਹਨਾਂ ਦੇ
0: ਜੀ ਖਾਲੀ ਨਿਕਲ
4: ਅਪਡੇਟ ਕਰਨ ਮਾੜੀ
0: ਜ਼ਰੂਰ ਜੀ ਯੂਕਰੇਨ ਤੇ ਰਸ਼ੀਆ ਦੀ ਗੱਲਬਾਤ ਸੁਣਨਾ ਚਾਹੁੰਦੇ ਆ ਗੁਰਜੀਤ ਭਾਜੀ ਤੁਸੀਂ ਦੱਸ ਦੇਵੋ ਕਿਉਂਕਿ ਟੈਂਸ਼ਨ ਉੱਧਰ ਵੀ ਕਾਫੀ ਵਧੀਆ ਲੱਗਦਾ ਫੰਡ ਨਹੀਂ ਗਿਆ ਇਹਨਾਂ ਨੂੰ ਪੈਸੇ ਚੱਲ ਜਾਣ ਫਿਰ ਚੁੱਪ ਕਰ ਜਾਂਦੇ ਆ ਫਿਰ ਰੌਲਾ ਪਾਉਣ ਲੱਗ ਪੈਂਦੇ ਆ ਤੇ ਹੁਣ ਫਿਰ ਕਹਿੰਦੇ ਕੁਝ ਨਾ ਕੁਝ ਕਰਨ ਹੋਏ ਹਨ
3: ਜੀ ਬਿਲਕੁਲ ਦਰਅਸਲ ਉੱਥੇ ਹਾਲਾਤ ਜਿਹੜੇ ਆ ਜਿਹੜਾ ਯੂਕਰੇਨ ਹੈਗਾ ਉਹਦੇ ਵੱਲੋਂ ਕੁਛ ਫਾਈਟ ਬੈਕ ਦੁਬਾਰਾ ਕੀਤਾ ਗਿਆ ਜੀ ਕੁਛ ਡਰੋਨ ਜਿਹੜੇ ਆ ਉਹ ਬੈਕ ਸੁੱਟੇ ਗਏ ਆ ਤੇ ਉਹ ਥੋੜਾ ਸਕਸੈਸਫੁਲ ਵੀ ਹੋਇਆ ਰਸ਼ੀਆ ਨੂੰ ਨੁਕਸਾਨ ਪਹੁੰਚਾਉਣ ਦੇ ਵਿੱਚ ਹਾਲਾਂਕਿ ਉਲਟਾ ਰਸ਼ੀਆ ਨੇ ਵੱਡਾ ਜਿਹੜੀਆਂ ਧਮਕੀਆਂ ਦਿੱਤੀਆਂ ਜਿਹੜਾ ਗੁਆਂਢੀ ਮੁਲਕ ਲਟਾਵੀਆ ਹੈਗਾ ਉਹਦੇ ਤੇ ਵੱਡੇ ਦੋਸ਼ ਰਸ਼ੀਆ ਨੇ ਲਾਇਆ ਵੀ ਜੇ ਉਹਨੇ ਯੂਕਰੇਨ ਦੀ ਸਪੋਰਟ ਕਰਨੀ ਬੰਦ ਨਾ ਕੀਤੀ ਤਾਂ ਉਹਦੇ ਤੇ ਵੀ ਹਮਲਾ ਕਰੂਗਾ ਇਸ ਤੋਂ ਇਲਾਵਾ ਨਿਊਕਲੀਅਰ ਪਾਵਰ ਦੀ ਖਬਰਾਂ ਮੇਰੇ ਕੋਲ ਨਹੀਂ ਹੈਗੀਆਂ ਕਿ ਉਹ ਇੱਦਾਂ ਵਰਤਣ ਦੀ ਤਿਆਰੀ ਚ ਹੈਗਾ ਮੈਨੂੰ ਲੱਗਦਾ ਕਿ ਨਾ ਹਾਲੇ ਉਹਨੂੰ ਰਸ਼ੀਆ ਨੂੰ ਏਡੀ ਲੋੜ ਹੀ ਹੈਗੀ ਆ 20% ਜਿਹੜਾ ਏਰੀਆ ਆ ਉਹ ਯੂਕਰੇਨ ਦਾ ਪਹਿਲਾਂ ਹੀ ਆਕੂਪਾਈਡ ਕਰ ਚੁੱਕਾ ਹੈਗਾ ਜਿਹੜਾ ਉਹਦਾ ਅਚੀਵਮੈਂਟ ਹੈਗੀ ਆ ਉਹ ਕਰੀ ਬੈਠਾ ਹੈਗਾ ਜੀ ਰਸ਼ੀਆ ਸੋ ਮੈਨੂੰ ਇਹ ਲੱਗਦਾ ਹੈਗਾ ਕਿ ਉਹਨੂੰ ਹੀ ਆਕੂਪਾਈ ਕਰਨ ਦੇ ਵਿੱਚ ਇੱਕ ਵੱਡਾ ਸ਼ਾਇਦ ਡੋਨਬਾਸ ਹੈਗਾ ਉਹਦੇ ਤੇ ਉਹਦੀ ਨਜ਼ਰ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਪਰ ਯੂਰਪ ਵਾਸਤੇ ਸਥਿਤੀ ਬੜੀ ਕ੍ਰਿਟੀਕਲ ਹੈਗੀ ਆ ਕਿ ਕੀਤਾ ਕੀ ਜਾਵੇ ਦਰਅਸਲ ਇਹ ਆ ਕਿ ਰਸ਼ੀਆ ਤੋਂ ਬਗੈਰ ਯੂਰਪ ਦਾ ਵੀ ਹਾਲ ਬਹੁਤ ਬੁਰਾ ਹੋਇਆ ਪਿਆ ਨੈਚੁਰਲ ਗੈਸ ਕਰੂਡ ਆਇਲ ਕਾਫੀ ਮਹਿੰਗੀਆਂ ਹੋਈਆਂ ਪਈਆਂ ਨੇ ਉੱਤੋਂ ਟਰੰਪ ਸਾਹਿਬ ਨੇ ਜਿਹੜਾ ਜਾ ਕੇ ਇਰਾਨ ਦੇ ਨਾਲ ਸਟੇਟ ਹਾਰਮੋ ਜਿਹੜਾ ਵਾ ਉਹ ਜਿਹੜੀ ਕਾਰਵਾਈ ਕਰਨ ਕਰਕੇ ਬੰਦ ਹੋ ਗਿਆ ਜੀ ਯੂਰਪ ਦੇ ਰਾਹ ਹੋਰ ਔਖਾ ਹੋ ਗਿਆ ਸੋ ਹਾਲਾਤ ਕਾਫੀ ਸਟ੍ਰੈਸ ਵਾਲੇ ਈਵਨ ਨੌਰਥ ਅਮਰੀਕਾ 'ਚ ਵੀ ਬਣ ਗਏ ਹੋਏ ਆ ਕਿ ਲਗਾਤਾਰ ਹਾਲਾਂਕਿ ਇਹਨਾਂ ਪ੍ਰਾਈਸਿਸ ਦਾ ਉਹਨਾਂ ਦੇ ਨਾਲ ਰਿਲੇਟ ਨਹੀਂ ਸੀਗਾ ਪਰ ਆਈ ਡੋਂਟ ਨੋ ਪ੍ਰਾਈਸਿਸ ਕਾਫੀ ਵਧੀਆ ਹੋਈਆਂ ਨੇ
0: ਜੀ
3: ਗੈਸ ਤੋਂ ਲੈ ਕੇ ਛੋਟੀ ਗੱਡੀ ਭਰਾਉਣੀ ਹੋਵੇ ਤਾਂ ਮਹਿੰਗੀ ਹੈਗੀ ਆ ਤਾਂ ਇਹ ਹਾਲਾਤ ਜਿਹੜੇ ਆ ਪ੍ਰਭਾਵਿਤ ਕਰ ਰਹੇ ਆ ਜੀ ਇਹਦੇ ਨਾਲ ਹੀ ਮੈਂ
0: ਤੁਸੀਂ ਮਾੜਿਆ ਹੋਲਡ ਤੇ ਰੱਖਿਓ ਮੈਂ ਸਟੂਡੀਓ ਦਾ ਨੰਬਰ ਅਨਾਊਂਸ ਕਰ ਦਿੰਦਾ 416-837-1515 416-837-1515 ਸਟੂਡੀਓ ਵਿੱਚ ਕਾਲ ਕਰਕੇ ਤੁਸੀਂ ਔਨ ਏਅਰ ਹੋ ਸਕਦੇ ਹੋ ਬਹੁਤ ਸਾਰੇ ਨਵੇਂ ਸਾਡੇ ਨਾਲ ਸਰੋਤੇ ਦਰਸ਼ਕ ਜੁੜ ਰਹੇ ਹਨ ਤੋ ਨੰਬਰ ਨਵਾਂ ਹੈਗਾ 416-837-1515 ਇਹ 6 ਤੋਂ 7 ਜਾਂ ਫਿਊਚਰ ਵਿੱਚ 6 ਤੋਂ 8 ਇਹ ਨੰਬਰ ਰਹੇਗਾ ਜਦੋਂ ਕਾਲ ਕਰੋ ਸਾਡੀ ਏਅਰ 'ਤੇ ਪਾ ਦੇਵੇ ਜਦੋਂ ਵੀ ਮੈਂ ਆਪਣੀ ਆਵਾਜ਼ ਉਠਾਦਾ ਅਤੇ ਨੰਬਰ ਆਪਾਂ ਇਹੀ ਵਰਤਿਆ ਕਰਾਂਗੇ ਅਨਲੈਸ ਕਿਸੇ ਹੋਰ ਸਟੂਡੀਓ 'ਤੇ ਜਾਣਾ ਪਿਆ ਪਰ 416-837-1515 ਸਾਡੇ ਸਟੂਡੀਓ ਦਾ ਨੰਬਰ ਆ ਅਤੇ ਜ਼ਿੰਦਾਬਾਦ ਮੇਲਾ ਚੱਕ ਸਾਬੋ ਸਾਹਿਬ ਲੈ ਕੇ ਆ ਰਹੇ ਹਨ ਹਰਮਨ ਦੀ ਸੁਖਵਿੰਦਰ ਸੁਖੀ ਤੇ ਬੁੱਕਨ ਜੱਟ ਜੀ ਰੌਣਕਾਂ ਲਾਉਣੀ ਹੋ ਬਹੁਤ ਸਾਰੇ ਕਲਾਕਾਰ ਹਨ ਇਸ ਸ਼ਨੀਵਾਰ ਦੀ 30 ਤਰੀਕ ਨੂੰ ਆ ਅਗਲੇ ਹਫ਼ਤੇ 30 ਤਰੀਕ ਨੂੰ ਹੈਗਾ ਆ ਅਤੇ 519-577-5577 'ਤੇ ਜ਼ਿੰਦਾਬਾਦ ਮੇਲੇ ਪਹੁੰਚਣਾ ਚਾਹੁੰਦੇ ਹੋ ਤਾਂ ਤੁਸੀਂ ਚੱਕ ਸਾਬੋ ਨਾਲ ਗੱਲਬਾਤ ਕਰ ਲੈਣੀ ਆ ਅਤੇ ਮੈਂ ਢਿੱਲੋਂ ਵੀ ਦੱਸ ਦਿੱਤਾ ਹੈਗਾ ਤੁਹਾਨੂੰ ਮੈਂ ਦੱਸ ਦਿੰਦਾ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ ਇਲੈਕਟ੍ਰੀਕਲ ਰਿਪੇਅਰ ਕਰਵਾਉਣੀ ਹੋਵੇ ਇੰਜਨ ਡਾਇਗਨੋਸ ਕਰਵਾਉਣਾ ਹੋਵੇ ABS ਐਂਡ ਸੈਂਸਰ ਦਾ ਇਸ਼ੂ ਹੋਵੇ ਤਾਂ ਸੋਨਾ ਦਾ ਨੰਬਰ ਦੇ ਦਿੰਦਾ 347-271-3834 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈਗੀ ਆ ਇੱਕ W5 ਦੀ ਡਾਕੂਮੈਂਟਰੀ ਅਨਕਵਰ ਹੋਈ ਸੀ ਇੱਕ ਸਕੈਮ ਅਨਕਵਰ ਹੋਇਆ ਸੀਗਾ ਇਹਦੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈਗੀ ਆ ਯੰਗ ਐਡਲਟਸ ਔਨਲਾਈਨ ਇਹ ਪਤਾ ਹੀ ਕਰਦੇ ਔਨਲਾਈਨ ਤੁਹਾਨੂੰ ਇੱਧਰ ਹੀ ਮੈਸੇਜ ਪਾਉਂਦੇ ਆ ਤੁਹਾਨੂੰ ਫ੍ਰੀ ਟਰੈਵਲ ਮਿਲੇਗਾ ਫ੍ਰੀ ਹੋਟਲ ਮਿਲੇਗਾ ਤੇ ਸਿਰਫ ਤੁਸੀਂ ਪੈਕੇਜ ਓਵਰਸੀਜ਼ ਡਿਲੀਵਰ ਕਰਕੇ ਆਉਣਾ ਬੱਚੇ ਫਸ ਰਹੇ ਹਨ ਬੱਚੇ ਇਸ ਇਹਨਾਂ ਨਾਲ ਜੁੜ ਰਹੇ ਹਨ ਤੇ ਇੱਕ 19 ਸਾਲ ਦਾ ਸੀਗੀ ਲੜਕੀ ਕੈਂਬਰਿਜ ਦੀ ਤੇ ਉਹਨੂੰ ਅਰੈਸਟ ਕੀਤਾ ਗਿਆ ਸੀ ਹਾਂਗਕਾਂਗ ਦੇ ਵਿੱਚ ਇਟਸ ਅਮੇਜ਼ਿੰਗ। ਸੋ ਬੱਚਿਆਂ ਦੇ ਵਾਸਤੇ ਕਿੰਨੇ ਨੇ ਸਕੀਮਾਂ ਆਨਲਾਈਨ ਵਰਤੀਆਂ ਜਾ ਰਹੀਆਂ ਹੈਗੀਆਂ, ਉਹ ਕਹਿੰਦੇ ਵੀ ਤੁਹਾਨੂੰ ਫਰੀ ਟਰੈਵਲ ਮਿਲੇਗਾ, ਲਗੇਜ ਮਿਲੇਗਾ, ਪੈਸੇ ਮਿਲੇਗਾ, ਸਾਡਾ ਪੈਕੇਜ ਡਿਲੀਵਰ ਕਰ ਦਵੋ। ਪੈਕੇਜ ਵਿੱਚ ਡਰੱਗਸ ਵੀ ਹੋ ਸਕਦੀ ਹੈ, ਬਹੁਤ ਕੁਝ ਹੋ ਸਕਦਾ ਹੈਗਾ। ਸੋ ਇੱਦਾਂ ਦਾ ਕੰਮ ਨਾ ਕਰੋ, ਇੰਨੀ ਸੌਖੀ ਜੋਬ ਨਹੀਂ ਕਿਤੇ ਮਿਲਦੀ। ਸੋ ਜਸਟ ਬੀ ਕੇਅਰਫੁਲ ਆਨਲਾਈਨ ਕਿੱਦਾਂ ਤੁਹਾਨੂੰ ਜੋਬਾਂ ਮਿਲਦੀਆਂ ਹਨ, ਕਹਿੰਦੇ ਮੇਕ ਸ਼ੋਰ। ਆਹ ਸਾਰਿਆਂ ਵਾਸਤੇ ਆ, ਜਿੰਨੇ ਵੀ ਇੰਡੀਆ ਨੂੰ ਜਾਂਦੇ ਇੰਡੀਆ, ਉਹ ਭਾਅ ਜੀ ਸਾਡਾ ਪੈਕੇਜ ਲੈ, ਭਾਅ ਜੀ ਪਿੰਨੀਆਂ ਲੈ ਜਾਵੋ ਯਾਰ, ਕਿਸੇ ਦਾ ਸਮਾਨ ਨਾ ਲੈ ਕੇ ਆਇਆ ਕਰੋ, ਕਿਉਂਕਿ ਤੁਸੀਂ ਹੀ ਫਸ ਸਕਦੇ ਹੋ। ਮੈਂ ਨਹੀਂ ਕਹਿੰਦਾ ਵੀ ਉਹ ਤੁਹਾਡੀ ਮਰਜ਼ੀ ਹੈ, ਪਰ ਕੋਸ਼ਿਸ਼ ਕਰੋ, ਉਸ ਬੰਦੇ ਨੂੰ ਕਹੋ ਵੀ ਤੁਸੀਂ ਸਮਾਨ ਆਪਾਂ ਆਪਣਾ ਸਮਾਨ ਕਿਸੇ ਹੋਰ ਥਰੂ ਭੇਜ ਦਿਓ। ਇੱਥੇ ਸਭ ਕੁਛ ਮਿਲਦਾ ਕੈਨੇਡਾ ਦੇ ਵਿੱਚ, ਪਰ ਫਿਰ ਵੀ ਲੋਕ ਪਿੰਨੀਆਂ ਅਚਾਰ ਮੰਗਾਉਂਦੇ ਰਹਿੰਦੇ ਹਨ। ਸੋ ਕੋਸ਼ਿਸ਼ ਕਰੋ, ਤੁਹਾਡਾ ਆਪਣਾ ਲੱਗੇ ਆਪਣਾ ਪੈਕ ਕਰੋ, ਨਹੀਂ ਤਾਂ ਕਿਸੇ ਗਲਤ ਕੰਟਰੀ ਵਿੱਚ ਫਸ ਗਏ ਨਾ, ਕਈਆਂ ਵਿੱਚ ਡੈਥ ਪੈਨਲਟੀ ਵੀ ਹੋ ਜਾਂਦੀ ਹੈਗੀ ਆ। ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ। 1451 ਫਿਰ ਅਮਰਜੀਤ ਸਿੰਘ, 1451 ਤੁਸੀਂ ਏਅਰ ਤੇ ਹੋ ਜੀ। 1451
5: ਸਤੰਬਰ ਸਾਹਿਬ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ
5: ਸਤੰਬਰ ਸਾਹਿਬ, ਬੜੀ ਖੁਸ਼ੀ ਹੋਈ ਆ ਤੁਸੀਂ ਪ੍ਰੋਗਰਾਮ ਤੇ ਇੱਥੇ ਆਏ, ਮੈਂ ਤੁਹਾਨੂੰ ਬੜਾ ਮਿਸ ਕਰਦਾ ਸੀ।
0: ਧੰਨਵਾਦ ਤੁਹਾਡਾ ਕਾਲ ਕਰਨ ਦਾ,
5: ਮੁਬਾਰਕਾਂ ਇੱਥੇ, ਵੈਲਕਮ ਤੁਹਾਨੂੰ ਇੱਥੇ ਆਉਣ ਲਈ। ਤੇ ਆ ਬਾਕੀ ਜਿਹੜੇ ਫੋਨਾਂ ਦੀ ਗੱਲ ਕਰਦੇ, ਫੋਨ ਤਾਂ ਬਿਲਕੁਲ ਇਹਨਾਂ ਲੀਡਰਾਂ ਦੇ ਸਾਰਿਆਂ ਦੇ ਚੈੱਕ ਹੋਣੇ ਚਾਹੀਦੇ ਆ, ਕੀ ਪਤਾ ਕਿੱਥੇ ਕਿੱਥੇ ਘੁੰਮਦੇ ਆ ਜੀ। ਆ ਜਿਹੜੇ ਪਹਿਲਾਂ ਲੈ ਲਿਆ ਜਾਂਦਾ ਆਪਣੇ ਐਡਾ ਵੱਡਾ ਵੱਡਾ ਲਿਆ ਸੀ ਉਹ ਜਹਾਜ਼, ਤੇ ਹੁਣ ਵਾਪਸ ਕਰਦੇ ਹੋ, ਜਿਹੜਾ ਖਰਚਾ ਆਇਆ ਉਹ ਆਮ ਜਨਤਾ ਦੇ ਪਿਆ, ਹੁਣ ਵੀ ਜੇ ਮੋੜ ਮੜਾਈਆਂ ਵੀ ਕਰੂਗੇ ਤਾਂ ਕਿੰਨਾ ਖਰਚਾ ਪਿਆ, ਇਹਨਾਂ ਦੇ ਫੋਨ ਜ਼ਰੂਰ ਚੈੱਕ ਹੋਣੇ ਚਾਹੀਦੇ ਜੀ।
0: ਜੀ ਜੀ ਹਾਂ, ਜਦੋਂ ਤੁਸੀਂ ਪਬਲਿਕ ਫਿਗਰ ਹੁੰਦੇ ਆ, ਲੋਕਾਂ ਵਾਸਤੇ ਚੁਣੇ ਗਏ ਹੁੰਦੇ, ਲੋਕਾਂ ਲਈ ਕੰਮ ਕਰਦੇ ਆ, ਤਾਂ ਤੁਹਾਡਾ ਜਿਹੜਾ ਬਿਜ਼ਨਸ ਦਾ ਫੋਨ ਹੈਗਾ ਉਹ ਜ਼ਰੂਰ ਚੈੱਕ ਹੋਣਾ ਚਾਹੀਦਾ। ਹਾਂ, ਜੇ ਕਿਸੇ ਹੋਰ ਸਕੈਂਡਲ ਵਿੱਚ ਫਸੇ ਗਏ ਫਿਰ ਤਾਂ ਪਰਸਨਲ ਫੋਨ ਵੀ ਚੈੱਕ ਹੋਣਾ ਚਾਹੀਦਾ ਹੈਗਾ ਆ। ਪਰ ਜੇ ਤੁਸੀਂ ਕੰਮ ਕਰਦੇ ਹੋ, ਲੋਕਾਂ ਨੇ ਚੁਣਿਆ ਹੈਗਾ ਤੁਹਾਡਾ ਫੋਨ, ਕਿਉਂ ਨਹੀਂ ਚੈੱਕ ਹੋ ਸਕਦਾ? ਪਰ ਡੱਗ ਫੋਰ ਕਹਿੰਦਾ ਨਾ ਨਾ ਨਾ ਨਾ, ਮੇਰਾ ਫੋਨ ਨਾ ਚੈੱਕ ਕਰੋ, ਨਾ ਨਾ ਨਾ ਨਾ, ਮੈਂ ਇੱਧਰ ਹੀ ਕੰਮ ਕਰਦਾ ਨਹੀਂ ਹੈਗਾ। ਧੰਨਵਾਦ ਤੁਹਾਡਾ ਕਾਲ ਕਰਦਾ, ਸੋਰੀ ਮੈਂ ਲਾਈਨ ਹੋਲਡ ਤੇ ਪਾਣੀ ਸੀ, ਕੱਟੀ ਕੇ ਦੁਬਾਰਾ ਕਾਲ ਕਰ ਲਿਓ। ਅਮਰਜੀਤ ਤੁਸੀਂ ਏਅਰ ਤੇ ਹੋ ਜੀ। ਛੇ ਤੋਂ ਸੱਤ ਖਬਰਾਂ ਹੁੰਦੀਆਂ ਸੀਗੀਆਂ 530 AM ਡਾਇਲ ਤੇ ਪੰਜਾਬ ਤੋਂ, ਜਿਹੜੇ ਰੁਪਿੰਦਰ ਕੌਰ ਕਰਦੇ ਸੀਗੇ, ਉਹ ਹੁਣ 7 ਤੋਂ 8 ਆਉਂਦੇ ਆ, ਤੇ ਮੈਂ 6 ਤੋਂ 7 ਆ ਜੀ। ਵੈਰੀ ਵੈਰੀ ਵੈਲ ਸੈਡ, ਬਹੁਤ ਵਧੀਆ ਤੁਸੀਂ ਸਵਾਲ ਉਠਾਇਆ। ਸੋ ਇਹ ਸੋ ਕਾਲ ਸਿਲੈਕਟਡ ਇਲੈਕਟਡ ਅਫੀਸ਼ਲ ਜਿਹੜੇ ਹੁੰਦੇ ਹਨ, ਇਹਨਾਂ ਦੀ ਪ੍ਰੋਪਰਟੀ ਪਹਿਲਾਂ ਦੇਖਣੀ ਚਾਹੀਦੀ ਆ, ਇਹਨਾਂ ਦੀ ਪ੍ਰੋਪਰਟੀ ਬਾਅਦ ਚ ਦੇਖਣੀ ਚਾਹੀਦੀ, ਜਿਹੜੇ ਐਸੈਟਸ ਹੁੰਦੇ ਆ ਵੀ ਕਿੰਨਾ ਕੁ ਕਮਾ ਲਿਆ। ਬਹੁਤ ਵੱਡੇ ਕ੍ਰਾਈਮ ਹੋ ਰਹੇ ਹਨ। ਸੋ ਅਮੈਰੀਕਾ ਦੇ ਵੀ ਗੱਲ ਦੱਸ, ਹੁਣੇ ਗੱਲ ਕਰਦਾ ਤੁਹਾਡੇ ਨਾਲ, 96-98 ਲਾਈਨ ਹੋਲਡ ਤੇ ਰੱਖਿਓ। ਤੇ ਅਮੈਰੀਕਾ ਦੇ ਵਿੱਚ 300 ਸਸਪੈਕਟਸ ਹੈਵ ਬੀਨ ਅਰੈਸਟਡ, ਮਲਟੀ ਏਜੰਸੀ ਕਰੈਕਡਾਊਨ, ਜਿਹੜੇ ਚਾਇਲਡ ਆ ਉਹਨਾਂ ਨੂੰ ਐਕਸਪਲੋਸ਼ਨ ਕਰਦੇ ਸੀਗੇ ਸਾਊਦਰਨ ਕੈਲੀਫੋਰਨੀਆ ਦੇ ਵਿੱਚ। ਆਪਰੇਸ਼ਨ ਰਿਜ਼ਲਟਡ, ਕਹਿੰਦੇ 341 ਅਰੈਸਟ ਹੋਈਆਂ, 40 ਬੱਚੇ ਰੈਸਕਿਊ ਕੀਤੇ ਗਏ ਆ, 150 ਉਹਨਾਂ ਦੀਆਂ ਫੋਟੋਆਂ ਵੀਡੀਓਜ਼ ਲੱਭੀਆਂ, ਤੇ ਬਹੁਤ ਸਾਰੀਆਂ ਆਨਲਾਈਨ ਵੀ ਚੱਲ ਗਈਆਂ ਸੀਗੀਆਂ। ਸੋ ਵਟ ਆਰ ਯੂਰ ਕਿਡਸ ਡੂਇੰਗ ਵਿਦ ਫੋਨਸ ਇਨ ਦਾ ਬੈਡਰੂਮ? ਯਾਰ ਹਿੰਮਤ ਰੱਖੋ, ਤੁਸੀਂ ਉਹਨਾਂ ਨੂੰ ਪਾਲਦੇ ਆ, ਪੋਸਦੇ ਹੋ, ਖਾਣਾ ਪੀਣਾ ਦਿੰਦੇ ਹੋ, ਤੁਹਾਡਾ ਕਹਿਣਾ ਵੀ ਮੰਨ ਲੈਣ। ਇੱਦਾਂ ਦੇ ਕੰਮਾਂ ਵਿੱਚ ਬੱਚੇ ਫਸ ਰਹੇ ਹਨ, ਜਸ ਬੀ ਕੇਅਰਫੁਲ। 96-98 ਫਿਰ ਆਪਾਂ ਖਬਰਾਂ ਵੱਲ ਜ਼ਰੂਰ ਜਾਂਦੇ ਹਾਂ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
6: ਸਭ ਤੋਂ ਪਹਿਲਾਂ ਜੀ ਆਪ ਜੀ ਨੂੰ ਸਵੇਰ ਸਵੇਰ ਦਾ ਤੁਸੀਂ ਆਪਾਂ ਸ਼ੋਅ ਕੀਤਾ, ਸਭ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜਸਵੀਰ ਸਿੰਘ USA ਤੋਂ ਹਨ, ਕਾਫੀ ਸਾਰੀ ਨੌਲੇਜ ਰੱਖਦੇ ਹਨ ਦੁਨੀਆਂ ਭਰ ਵਿੱਚ ਕੀ ਕੁਝ ਹੋ ਰਿਹਾ, ਸਪੈਸ਼ਲੀ ਫਿਲਾਡੈਲਫੀਆ ਏਰੀਆ ਦੇ ਵਿੱਚ ਗੁਰੂ ਘਰ ਵਿੱਚ ਕਾਫੀ ਕੁਝ ਹੋਇਆ ਸੀਗਾ, ਉਹਦੀਆਂ ਵੀਡੀਓ ਆਡੀਓਜ਼ ਕਾਫੀ ਸਾਰੀ ਇਹਨਾਂ ਨੇ ਮਦਦ ਕੀਤੀ ਹੈ, ਬਈ ਨਿਮਰਤਾ ਦੇ ਨਾਲ ਸਿਚੁਏਸ਼ਨ ਨੂੰ ਸੰਭਾਲ ਲਵੋ। ਤੋ ਜਸਵੀਰ ਸਿੰਘ, ਤੁਹਾਡਾ ਵੈਲਕਮ।
6: ਹਾਂਜੀ, ਸਤਿ ਸ੍ਰੀ ਅਕਾਲ ਜੀ ਵੰਸ ਅਗੇਨ। ਮੈਂ ਤਾਂ ਮੈਂ ਤੁਹਾਡਾ ਸ਼ੋਅ ਸੁਣ ਰਿਹਾ ਜੀ ਬੀਮੇ ਰਿਹਾ, ਤੇ ਮੈਂ ਤਾਂ ਉਹ ਗੱਲ ਕਰਨ ਲੱਗਾ ਹੈਗਾ ਜਿਹੜੀ ਕਿ ਬੱਚਿਆਂ ਦੀ ਤੁਸੀਂ ਗੱਲ ਕਰਨ ਜਾ ਰਹੇ ਸੀ ਦਾ ਟਾਪਿਕ, ਕਿਉਂਕਿ ਜਿਹੜੇ ਸਾਡੇ ਬੱਚੇ ਆ, ਮੈਂ ਵੀ ਸੁਣਿਆ ਇੱਥੇ ਕੈਨੇਡਾ ਵਿੱਚ ਕੀ ਹੋ ਰਿਹਾ, ਉਹ ਸਭ ਕੁਛ ਤੁਸੀਂ ਤਕਰੀਬਨ ਦੇ ਦਿੱਤੀ ਆ। ਕੱਲ ਮੈਨੂੰ ਇੱਕ ਫੋਨ ਆਇਆ
0: ਜੀ,
6: ਅਸੀਂ ਇਹਨਾਂ ਤੋਂ ਬਚਣਾ, ਉਹ ਮੈਨੂੰ ਕਹਿੰਦਾ ਸੁਣਿਓ, ਇੱਕ ਮਿੰਟ ਲਾਉਂਗਾ ਸਰ, ਕਿ ਤੁਹਾਡਾ ਕੋਈ ਬਿੱਲ ਹੈਗਾ ਮੈਂ ਤੁਹਾਨੂੰ 50% ਆਫ ਦਊਂਗਾ ਭਾਵੇਂ ਰਿਹਾ ਮੈਨੂੰ ਤਾਂ 70% ਆਫ ਦੇ ਰਿਹਾ ਹੈਗਾ ਤੁਹਾਨੂੰ ਅਸੀਂ ਸਾਡੀ ਪੇਮੈਂਟ ਤੁਸੀਂ ਬਾਅਦ ਚ ਦੇਣੀ ਆ ਜਦੋਂ ਤੁਹਾਡੀ ਕਨਫਰਮ ਹੋ ਗਈ ਮੈਂ ਐਗਜ਼ਾਮਪਲ ਦੇਣ ਲੱਗਾ ਇਹ ਪੀਕੋ ਜਿਹੜੇ ਕਿ ਬਿਜਲੀ ਦਾ ਬਿੱਲ ਤੇ ਪੀਕੋ ਕਹਿੰਦੇ ਆ ਦੇ ਦਾਂਗੇ ਮੰਨ ਲਓ ਜੇ 400 ਦਾ ਤੁਹਾਨੂੰ 200 ਦੇਣਾ ਪਊਗਾ ਮੈਂ ਠੀਕ ਹੈ ਜੀ ਇਹ ਮੈਂ ਆਲਰੇਡੀ ਕਰ ਚੁੱਕਾ ਸੀਗਾ ਮੈਂ ਆਈ ਵਾਸ ਵਾਚਿੰਗ ਹਿਮ ਵਟ ਹੀ ਵਾਸ ਅਬਾਊਟ ਟੂ ਸੇ ਔਰ ਡੂ ਪਹਿਲਾਂ ਇੱਕ ਸਾਲ ਮੇਰੇ ਨਾਲ ਇਸ਼ੂ ਹੋਈ ਸੀ ਉਹ ਕੀ ਕਰਦੇ ਕੀ ਹੈ ਨਾ ਉਹ ਤੁਹਾਨੂੰ ਉੱਥੇ ਫੇਕ ਚੈੱਕ ਉੱਥੇ ਦੇ ਦਿੰਦੇ ਆ
0: ਜੀ
6: ਪੇਮੈਂਟ ਕਰ ਦਿੰਦੇ ਨਾ ਤੇ ਤੁਸੀਂ ਉਹਨੂੰ ਕੰਪਨੀ ਕਿਸੇ ਦੇ ਵਿੱਚ ਵੀ ਉਹ ਕਹਿੰਦੇ ਹੈਗੇ ਆ ਤੇ ਉਹ ਤੁਹਾਨੂੰ ਉੱਥੇ ਪੇਡ ਹੋ ਜਾਂਦਾ ਤੁਸੀਂ ਜਦੋਂ ਕਾਲ ਕਰਦੇ ਤੁਸੀਂ ਉਹ ਕਹਿੰਦਾ ਪੇਡ ਇਹਨਾਂ ਦੀ ਆਪਣੀ ਕੰਪਨੀ ਆ ਉਹ ਉਹਨਾਂ ਨੂੰ ਫਿਰ ਤੁਸੀਂ ਕੈਸ਼ ਭੇਜ ਦਿੰਦੇ ਆ ਉਧਰੋਂ ਜਦੋਂ ਕੈਸ਼ ਜਿੱਦਾਂ ਤੁਹਾਨੂੰ ਜਿਹੜਾ ਚੈੱਕ ਹੁੰਦਾ ਆ ਹਫ਼ਤੇ ਜਾਂ ਦੋ ਹਫ਼ਤੇ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਉਹਨਾਂ ਦੀ ਇੱਕ ਸਕੀਮ ਹੁੰਦੀ ਆ ਉਹਨਾਂ ਨੇ ਉਹ ਨਕਲੀ ਚੈੱਕ ਬਣਾਏ ਹੋਏ ਨੇ ਪੇਮੈਂਟ ਉਹਦੇ ਵਿੱਚ ਤੁਹਾਨੂੰ ਬਿੱਲ ਆ ਜਾਂਦਾ ਜੀ ਦੁਆਰਾ ਜਿਹੜਾ ਤੁਸੀਂ ਚੈੱਕ ਦੀ ਪੇਮੈਂਟ ਦਿੱਤੀ ਹੈਗੀ ਆ ਉਹ ਪੈਸੇ ਤੁਸੀਂ ਸਾਨੂੰ ਵਾਪਸ ਕਰੋ ਸਾਰੇ ਗੱਲ ਕੀਤੀ ਉਹ ਕਹਿੰਦਾ ਬੇਲੀ ਇਹਦਾ ਮੁੰਡਾ ਫਸ ਗਿਆ ਜੀ ਉਹ 1981 ਤੋਂ ਅਸੀਂ ਇੱਥੇ ਆਏ ਨਾ ਅਸੀਂ ਫਸਣੇ ਆਏ ਆ ਬਾਅਦ ਚ ਜਦੋਂ ਮੈਂ ਸੁਣਾਈਆਂ ਆਮ ਸੋਰੀ ਟੂ ਸੇ ਮੈਂ ਉਹਨੂੰ ਗਾਲਾਂ ਤੱਕ ਕੱਢ ਦਿੱਤੀਆਂ ਮੈਂ ਨਹੀਂ ਕੱਢਦਾ ਉਹਨੂੰ ਕੱਢਣੀ ਪਈਆਂ ਜੋ ਉਸਨੇ ਕੀਤਾ ਉਹ ਕਹਿ ਉਹ ਗਾਲਾਂ ਕੱਢਣ ਦੇ ਬਾਬਾ ਜੀ ਉਹ ਸਰ ਜੀ ਮੇਰੀ ਸੁਣ ਮੈਂ ਕਿਹਾ ਮੇਰੀ ਗੱਲ ਸੁਣ ਮੈਂ ਤੈਨੂੰ ਗਾਲ ਤਾਂ ਜਾਣ ਕੇ ਕੱਢੀ ਹੈ
0: ਜਸਵੰਤ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਜੀ ਕੀ ਹਾਲ ਚਾਲ
7: ਬਸ ਠੀਕ ਠਾਕ ਬਾਈ ਸ਼ਾਣੇ ਪਰ ਬਹੁਤ ਮਿਲੇ ਹੋਏ ਆ ਵੈਸੇ ਤਾਂ
0: ਜੀ ਜਸਵੰਤ ਸਰਾ
7: ਤੁਹਾਡੇ ਆਪਣੇ ਕੋਚ ਸਾਡੇ ਆਪਣੇ ਸਿੱਖ ਸਪੋਰਟਸ਼ਿਪ ਹੈ
0: ਕਿਆ ਬਾਤ ਹੈ ਬੱਚਿਆਂ ਦਾ ਸੌਕਰ ਕਾਸ ਹੈ ਬੱਚਿਆਂ ਨੂੰ ਕਿਸੇ ਨਾ ਕਿਸੇ ਸਪੋਰਟਸ ਵੱਲ ਲਾਈ ਰੱਖੋ ਬਿਜੀ ਰੱਖੋ ਜੀ ਕੀ ਕਰਨਾ ਚਾਹੁੰਦੇ ਹੋ
7: ਮੈਂ ਕਹਿੰਦਾ ਜਿਹੜੀ ਇਲੈਕਸ਼ਨ ਦੀ ਗੱਲ ਚੱਲਦੀ ਨਾ
0: ਜੀ
7: ਰਿਸਪੋਂਸਿਬਿਲਟੀ ਉਹਨਾਂ ਜਿੱਤ ਜਾਣਾ ਉਹਦਾ ਕਾਰਨ
0: ਜੀ
7: ਉਹਨਾਂ ਦੀ ਵੋਟਾਂ ਜਾਂ ਪੱਕੀਆਂ
0: ਤੇ
7: ਇਧਰੋਂ ਸਾਡੇ ਵੱਲੋਂ 3-4 ਕਾਰਜਸ਼ਾਲੀ ਖੜ ਜਾਣਾ
0: ਜੀ
7: ਵੋਟਾਂ ਵੰਡੀਆਂ ਜਾਣੀਆਂ ਪੱਕੀਆਂ ਵੋਟਾਂ ਉਹਨੂੰ ਪੈ ਜਾਣੀਆਂ
0: ਜੀ ਲੋਕੀ ਚਾਹੁੰਦੇ ਆ ਵੀ ਚੇਂਜ ਆਵੇ ਪਰ ਜਿਸ ਹਿਸਾਬ ਨਾਲ ਕਹਿੰਦੇ ਵੀ ਲੋਕੀ ਰਜਿਸਟ੍ਰੇਸ਼ਨ ਕਰ ਰਹੇ ਹੈਗੇ ਆ ਕੋਈ ਇੱਕ ਨੂੰ ਇਕੱਠੇ ਹੋ ਕੇ ਖੜਾ ਕਰ ਦੇਣ ਜਿਹੜੇ ਨਵੇਂ ਆਣੇ ਚਾਹੀਦੇ ਤਾਂ ਸ਼ਾਇਦ ਪੁਰਾਣਾ ਬੰਦਾ ਹਾਰ ਜਾਵੇ ਜਾਂ ਜਿੱਤ ਜਾਵੇ
7: ਜੇ ਤਾਂ ਉਹ ਜਿਵੇਂ ਚੱਲਦੀ ਆ ਰਹੀ ਨਾ ਉਹਨਾਂ ਦੀ ਕਮੇਟੀ ਚ ਬੰਦਾ ਖੜਾ ਹੋਵੇ
0: ਜੀ
7: ਤਾਂ ਜਾਊ ਹਾਰ ਜਾਊਗਾ ਤੇ ਜੇ ਤੁਸੀਂ ਆਪਣੇ ਆਪਣੇ ਵੱਲੋਂ ਕਹੋਗੇ ਨਾ ਇਹ ਤਾਂ ਕੜਛੇ ਜਿਹਨਾਂ ਨੇ ਖੜਨਾ ਉਹਨਾਂ ਦੇ ਇੱਕ ਕੜਛੀਆਂ ਹੁੰਦੀਆਂ ਇੱਕ ਚਮਚੇ ਹੁੰਦੇ ਆ ਇਹਨਾਂ ਤੋਂ ਉਹਨੂੰ ਜਿਤਾਉਣਾ
0: ਜੀ
7: ਪਿੱਛੇ ਜੇ ਵੀ ਆਏ ਆ ਤੁਹਾਨੂੰ ਮੈਂ ਕਿੰਨਾ ਚਿਰ ਆਪਾਂ ਨੂੰ 35 ਸਾਲ ਤਾਂ ਮੈਨੂੰ ਕਿੱਥੇ ਰਹਿੰਦੇ ਨੇ ਤੁਹਾਨੂੰ ਤਾਂ ਕਾਫੀ ਚਿਰ ਹੋਗਾ
0: ਜੀ ਸੋ ਲੋਕੀ ਚਾਹੁੰਦੇ ਆ ਚੇਂਜ ਬਜੇ ਸਰ ਜਸਵੰਤ ਸਰ ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ ਜਗਰੂਦ ਵੀ ਲਾਈਨ ਹੋਲਡ ਦੋ ਲਾਈਨਾਂ ਹੋਰ ਹੋਲਡ ਤੇ 416-837-1515 ਮੈਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਲੰਬਾ ਟਾਈਮ ਦਿਆ ਕਰੂੰਗਾ ਤੁਹਾਨੂੰ ਤੇ ਖਬਰਾਂ ਤੇ ਆਪਾਂ ਖਿਆਲ ਰੱਖਣਾ ਜ਼ਰੂਰ ਆ ਇੱਕ ਹੋਰ 7648 ਗਰੁੱਪ ਹੈਗਾ ਆਨਲਾਈਨ ਉਹ ਪਤਾ ਕਹਿੰਦਾ ਬੱਚਿਆਂ ਨੂੰ ਹਾਰਮ ਕਰਨ ਲੱਗਿਆ ਤੁਸੀਂ ਆਹ ਕੰਮ ਕਰੋ ਬੱਚੇ ਆਪਾਂ ਨੂੰ ਕੱਟ ਕਰਨ ਲੱਗੇ ਹੋ ਆ ਟੈਡੂ ਪਾਉਣ ਲੱਗੇ ਹੋ ਆ ਕੀਪ ਦਾ ਖੇਜ ਆਫ ਦੀ ਇੰਟਰਨੈਟ ਸਪੈਸ਼ਲੀ ਐਟ ਨਾਈਟ ਜੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਸਕਰੋਲ ਕਰਕੇ ਕੀ ਕੁਛ ਸਿੱਖਿਆ ਆਹ 3-4 ਖਬਰ ਮੈਂ ਇੰਟਰਨੈਟ ਦੀ ਪੜ੍ਹ ਦਿੱਤੀ ਹੈਗੀ ਵੀ ਕਿੱਦਾਂ ਬੱਚੇ ਨੂੰ ਲੂਰ ਕਰਦੇ ਆ ਸੈਕਸ ਟ੍ਰੇਡ ਵਿੱਚ ਕਰਦੇ ਆ ਆਨਲਾਈਨ ਬੱਚੇ ਨੂੰ ਇਹਨਾਂ ਲੋਕਾਂ ਨੂੰ ਕਹਿੰਦੇ ਵੀ ਸਾਡਾ ਪੈਕੇਜ ਲੈ ਕੇ ਦੂਸਰੀ ਕੰਟਰੀ ਵਿੱਚ ਡਿਲੀਵਰ ਕਰਿਆ ਵੀ ਤੁਹਾਨੂੰ ਰਹਿਣ ਨੂੰ ਹੋਟਲ ਮਿਲੇਗਾ ਆਹ ਮਿਲੇਗਾ ਇੰਟਰਨੈਟ ਬਹੁਤ ਕੁਛ ਸਿੱਖਣ ਨੂੰ ਹੈਗਾ ਆਨਲਾਈਨ ਪਰ ਬੰਦਾ ਗਵਾ ਵੀ ਬਹੁਤ ਕੁਛ ਦਿੰਦਾ ਤੋ ਕੀ ਬਣਾਇਆ ਓਨ ਯੋਰ ਕਿਡਸ ਮੈਂ ਇਹੀ ਕਹਿਣਾ ਚਾਹੁੰਦਾ ਗੁਰਮੁਖ ਸਿੰਘ ਜੀ ਆ ਜਾਓ ਤੁਸੀਂ ਸੋਰੀ ਯਾਰ ਕੱਲ ਲਾਈਨਾਂ ਬੜੀਆਂ ਬਿਜ਼ੀ ਆ
8: ਜੀ ਤਮੜ ਸਾਹਿਬ ਦੇ ਨਾਲ ਜਿਹੜੀ ਖਬਰ ਇੱਕ ਹੋਰ ਹੈਗੀ ਹੈ ਕਿ ਬਿੱਲ C-22
0: ਜੀ
8: ਇਹ ਇੱਕ ਲਾਫੁਲ ਐਕਸੈਸ ਹੈਗਾ ਐਕਟ ਪੁਲਿਸ ਵਾਸਤੇ ਸਿਕਿਉਰਿਟੀ ਫੋਰਸਿਸ ਵਾਸਤੇ ਸੀਗਾ ਕਾਰਨੇ ਗਵਰਨਮੈਂਟ ਇਹਦੇ ਤੇ ਹੁਣ ਦੁਬਾਰਾ ਪ੍ਰਧਾਨ ਮੰਤਰੀ ਉਹਨਾਂ ਦਾ ਬਿਆਨ ਆਇਆ ਜੀ ਇਹਦੇ ਤੇ ਕੰਸਰਨ ਦੋ ਹੈਗੇ ਆ ਪਹਿਲਾਂ ਤੇ ਕਿ ਪੁਲਿਸ ਨੂੰ ਐਕਸੈਸ ਇਹ ਮਿਲੇਗਾ ਕਿ ਜੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈਗੀ ਆ ਤਾਂ ਸੈੱਲ ਫੋਨ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਉਹ ਈਵਨ ਕਿ ਫੋਨ ਦਾ ਐਕਸੈਸ ਆਪਣੇ ਤੌਰ ਤੇ ਲੈ ਸਕਣਗੇ ਕਿਸੇ ਵੀ ਪਰਮਿਸ਼ਨ ਤੋਂ ਬਗੈਰ
3: ਪਹਿਲਾਂ ਉਹਨਾਂ ਨੂੰ ਇਹ ਪਰਮਿਸ਼ਨ ਜਿਹੜੀ ਆ ਬਕਾਇਦਾ ਲਾਅ ਦੇ ਤੌਰ ਤੇ ਲੈਣੀ ਪੈਂਦੀ ਹੈਗੀ ਆ ਜੁਡੀਸ਼ੀਅਲ ਤੌਰ ਤੇ। ਪਰ ਇਹਦਾ ਦੂਜਾ ਕੰਸਰਨ ਹੈ ਕਿ ਬਿੱਲ ਦੇ ਵਿੱਚ ਵਾਧਾ ਜਿਹੜਾ ਆ ਉਹ ਇੰਟਰਨੈਟ ਜਾਂ ਫੋਨ ਕੰਪਨੀਆਂ ਕਰ ਸਕਦੀਆਂ ਨੇ, ਪਰ ਬਹੁਤ ਸਾਰੇ ਕ੍ਰਿਮੀਨਲ ਲੋਕ ਹੁੰਦੇ ਆ ਜਿਨ੍ਹਾਂ ਦੇ ਫੋਨਾਂ ਦੇ ਵਿੱਚ ਡਾਟੇ ਦੇ ਵਿਭਾਗ ਦੇ ਉੱਪਰ ਪੁਲਿਸ ਨੇ ਅੱਗੇ ਇਨਵੈਸਟੀਗੇਸ਼ਨ ਵਧਾਉਣੀ ਹੁੰਦੀ ਆ, ਲੇਕਿਨ ਉਹਨਾਂ ਨੂੰ ਕਿੰਨਾ ਸਮਾਂ ਇਸ ਗੱਲ 'ਚ ਲੱਗ ਜਾਂਦਾ ਹੈਗਾ ਕਿ ਫੋਨ ਦੀ ਜਾਣਕਾਰੀ ਉਹ ਆਪਣੇ ਤੌਰ ਤੇ ਨਹੀਂ ਲੈ ਸਕਦੇ ਵਿੱਚੋਂ, ਈਵਨ ਕਿ ਇਹਦਾ ਫੋਨ ਟੱਚ ਨਹੀਂ ਕਰ ਸਕਦੇ। ਬਿੱਲ C-22 ਦਾ ਇੱਕ ਪਾਰਟ ਹੈਗਾ ਜੀ, ਜੇ ਅੱਗੇ ਮੋਸ਼ਨ ਵੱਧਦਾ ਹੈਗਾ ਤਾਂ ਇਹਦੇ ਉੱਤੇ ਗੌਰਮੈਂਟ ਦਾ ਕੱਲ੍ਹ ਦੁਬਾਰਾ ਐਕਸੈਸ ਆਇਆ ਕਿ ਕੁਛ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਨੂੰ ਕਾਬੂ ਕਰਨ ਵਾਸਤੇ ਇਹ ਐਕਸੈਸ ਪੁਲਿਸ ਨੂੰ ਦੇਣਾ ਬਹੁਤ ਜ਼ਰੂਰੀ ਆ।
0: ਦੂਜੇ ਜੀ ਵਧੀਆ ਗੱਲ ਹੈਗੀ ਆ, ਕਿਉਂਕਿ ਜੇ ਇਹ ਬਿੱਲ ਪਾਸ ਵੀ ਹੋ ਗਿਆ, ਜੇ ਪੁਲਿਸ ਨੂੰ ਲੱਗਦਾ ਵੀ ਗਾਹਾਂ ਇਹ ਹੋਰ ਬੰਦੇ ਵੀ ਨਾਲ ਫੜ ਸਕਦੇ, ਕੋਈ ਹੋਰ ਬਹੁਤ ਕੁਝ ਲੱਭ ਸਕਦੇ, ਦਿਸ ਨਥਿੰਗ ਰੋਂਗ ਹੋ ਜਾਵੇ, ਇਹ ਤਾਂ ਆਪਾਂ ਕੰਮ ਕਰ ਦੇਣਗੇ, ਪਾਸ ਕਰ ਦੇਣਗੇ, ਪਰ ਜੇਲ੍ਹਾਂ ਵਿੱਚ ਕੌਣ ਰੱਖਣਗੇ? ਇਹ ਤਾਂ ਮੁੜ ਮੁੜ ਕੇ ਦੁਬਾਰਾ ਰਿਪੀਟ ਅਫੈਂਡਰ ਬਣੀ ਜਾਂਦੇ ਹਨ। ਸਾਡਾ ਡੱਗ ਫੋਰ ਜੇਲ੍ਹਾਂ ਹੋਰ ਬਣਾ ਦੇਵੋ, ਮੈਂ ਤਾਂ ਕਹਿੰਦੇ ਇੱਕ ਸਮਝੌਤਾ ਕਰ ਲਓ ਬਾਹਰ ਦੀ ਕੰਟਰੀ ਨਾਲ, ਜੇ ਕੋਈ ਰਿਪੀਟ ਅਫੈਂਡਰ ਹੈ ਨਾ, ਗੈਟ ਦਮ ਆਊਟ ਆਫ ਦਿਸ ਕੰਟਰੀ, ਨਾਲੇ ਸਸਤਾ ਪੈਣਾ ਰੱਖਣ ਵਾਸਤੇ, ਨਾਲੇ ਪੈਸੇ ਬਚਣੇ ਆ। ਮੁੜ ਕੇ ਸੋਚੂਗਾ 45 degrees ਵਿੱਚ ਇੱਥੇ ਜੇਲ੍ਹ ਵਿੱਚ ਰਹਿ ਕੇ ਪਾਣੀ ਵੀ ਬੜਾ ਔਖਾ ਮਿਲਦਾ ਹੁੰਦਾ ਆ, ਇੱਥੇ ਤਾਂ ਕਿਆ ਬਾਤ ਆ, ਕਲਰ TV ਸਭ ਕੁਛ ਮਿਲਦਾ। ਸੋ ਰਲ ਮਿਲ ਕੇ ਜੇ ਸਾਰੀਆਂ ਇਹ ਸੰਸਥਾਵਾਂ ਕੰਮ ਕਰਨਾ, ਕੈਨੇਡਾ ਮੁੜ ਕੇ ਫਿਰ ਸਾਫ਼ ਸੁਥਰਾ ਬਣ ਸਕਦਾ ਹੈਗਾ, ਪਰ ਰਲ ਮਿਲ ਕੇ ਕੰਮ ਨਹੀਂ ਕਰਦੇ। ਜਗਰੂਪ ਅਟਵਾਲ ਤੁਸੀਂ ਆ ਜਾਓ ਇਹਤੇ ਜੀ। ਸਤਿ ਸ਼੍ਰੀ ਅਕਾਲ
9: ਸੰਬੜ ਸਾਹਿਬ, ਕੀ ਹਾਲ ਚਾਲ? ਤੁਹਾਨੂੰ ਬਹੁਤ ਬਹੁਤ ਵਾਰਗਾ, ਤੁਸੀਂ ਨਵੇਂ ਸਟੇਸ਼ਨ ਤੇ ਆਏ ਆ, ਪਰ ਹੁਣ ਛੱਡਿਓ ਨਾ।
0: ਮੈਂ ਕਿੱਥੇ ਛੱਡਦਾ, ਮੈਂ ਕੋ ਗੱਲ ਛੱਡਦਾ, ਆਪਾਂ ਕੋ ਗੱਲ ਛੱਡੀ ਦੀ ਨੀ ਹੈਗੀ, ਜਿਹੜੀ ਹੈਗੀ ਆ ਕਵਰ ਕਰੀ ਦੀ ਆ।
9: ਗੱਲ ਨੀ ਨਾ ਛੱਡਦੇ, ਉਹ ਜਿਹੜਾ ਦੂਜਾ ਸੀ ਫ੍ਰੀਕੁਐਂਸੀ, ਉਹ ਤਾਂ ਕਹਿੰਦੇ ਸੀ ਵੀ ਖਰਾਬ ਬੋਲੋ ਹੀ
0: ਨਾ। ਨਹੀਂ ਨਹੀਂ, ਤੁਹਾਨੂੰ ਜਿੱਥੇ
9: ਬੰਦਾ ਕਹਿੰਦਾ ਜੀ, ਤੁਹਾਨੂੰ ਮੈਂ ਦੱਸਿਆ ਵੀ ਸੀ ਰੇਡੀਓ ਤੇ, ਕਹਿੰਦਾ ਮੈਂ ਆਪੇ ਹੁਣ ਭੁਗਤੂਗਾ ਜਿਹੜੀ ਲੈਟਰ ਆਈਆਂ ਸਿੱਧੀ ਵੱਲੋਂ, ਯਾਦ ਹੈ ਤੁਹਾਨੂੰ ਇੱਕ ਦੱਸੀ ਵੀ ਸੀ ਮੈਂ ਗੱਲ, ਕਿਉਂਕਿ ਭਾਜੀ ਉਹ ਸਿੱਧੀ ਦੇ ਨਾਲ ਮਿਲੇ ਹੋਏ ਆ।
0: ਧੰਨਵਾਦ ਤੁਹਾਡਾ, ਤੁਹਾਡੇ ਵਿਚਾਰ ਏਅਰ ਤੇ ਚਲ ਗਏ ਹਨ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ, ਪਰ ਏਅਰ ਦੀ ਮਰਿਆਦਾ ਵਿੱਚ ਹੀ ਬਹੁਤ ਰਹਿਣਾ ਪੈਂਦਾ ਹੈਗਾ ਆ। ਸੋ ਕਈ ਵਾਰੀ ਕਈਆਂ ਨੂੰ ਸੱਚੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ, ਆਪਾਂ ਜੋ ਕੁਛ ਹੈਗਾ ਆਪਾਂ ਉਹੀ ਬੋਲਦੇ ਤੇ ਉਹੀ ਕਰਦੇ ਆ, ਤੇ ਆਪਾਂ ਕਰਦੇ ਹੀ ਰਹਿਣਾ ਹੈਗਾ ਆ। ਹੁਣ ਜੇ ਮੈਂ ਕਹਾਂ ਵੀ ਮਾਲਟਰ ਵਿੱਚ ਸੇਵਾਦਾਰਾਂ ਨੇ ਪੈਸੇ ਇਕੱਠੇ ਕਰਕੇ ਗੁਰਨਾਨਕ ਕਮਿਊਨਿਟੀ ਸੈਂਟਰ ਬਣਾਇਆ, ਸੋ ਵੇਚ ਕੇ ਪੈਸੇ ਕਿੱਥੇ ਗਏ? ਇਹ ਕੋਈ ਗਲਤ ਗੱਲ ਹੈ? ਖਬਰ ਹੈ ਇਹ ਯਾਰ, ਖਬਰ ਕੀਤੀ ਹੈ, ਮੈਂ ਕਿਹੜਾ ਕੁਝ ਹੋਰ ਕੀਤਾ? 6:55 ਹੋ ਗਏ ਹਨ ਗੁਰਮੁਖ ਸਿੰਘ, 2 ਖਬਰ ਆਪਾਂ ਹੋਰ ਕਰਨੀ ਆ। ਪਹਿਲਾਂ ਮੈਂ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰ ਦੇਵਾਂ, ਨਵਵੇਅਰ ਕੰਫਰਟ ਤੋਂ ਸੰਧੂ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਪੋਂਸਰ ਕਰਦੇ ਰਹਿੰਦੇ ਹਨ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ, ਢਿੱਲੋ ਵੀਡੀਓ, ਮਾਡਰਨ ਡਾਇਡੋਸ ਟਰੱਕ ਐਂਡ ਟ੍ਰੇਲਰ ਰਿਪੇਅਰ, ਮੈਟਰੋ ਇਮੀਗ੍ਰੇਸ਼ਨ ਤੋਂ ਸੁਰੇਸ਼ ਗੁਪਤਾ ਸਾਹਿਬ ਜੀ, ਤੇ ਗ੍ਰੀਨ ਵੈਲੀ ਸੁਪਰ ਮਾਰਕੀਟ, ਇਹਨਾਂ ਦੇ ਨਰਸਰੀ ਅਵੇਲੇਬਲ ਹੈਗੀ ਆ। ਬੂਟੇ ਲੈਣਾ ਚਾਹੁੰਦੇ ਹੋ ਤਾਂ ਮਿਲਦੇ ਹਨ ਗ੍ਰੀਨ ਵੈਲੀ ਸੁਪਰ ਮਾਰਕੀਟ ਤੋਂ, ਮਕਵੀਨ ਅਤੇ ਮੇਫਿਲਡ ਦੇ ਖੂੰਜੇ ਤੇ ਹਨ। BK ਟੈਕਸ ਐਂਡ ਅਕਾਊਂਟਿੰਗ, ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ, ਨਿਊ ਬੈਸਟ ਟਰੱਕ ਫੇਅਰ ਐਡਰੈਸ ਸੈਂਟਰ, ਜਸ ਭੁੱਲਰ ਮੋਰਗੇਜਸ ਲੈ ਕੇ ਦਿੰਦੇ ਹਨ, 416-732-2611, ਤੇ ਨਾਲ ਦੀ ਨਾਲ ਮਜੈਸਟਿਕ ਕਿਚਨ ਕੈਬਨ ਵਾਲੇ ਕਿਚਨ ਕੈਬਨਸ ਬਣਾ ਕੇ ਦਿੰਦੇ ਹਨ। ਕਟਾਰੀਆ ਟੂਰਸ ਐਂਡ ਟਰੈਵਲ, 905-678-1200, ਤੇ ਆਰ ਗਿੱਲ ਵਾਲੇ USA ਦਾ ਵੀਜ਼ਾ ਚਾਹੀਦਾ, ਡਰਾਈਵਰਾਂ ਦੀ ਲੋੜ ਆ, 3 ਸਾਲ ਦਾ ਐਕਸਪੀਰੀਅੰਸ, ਸੇਫਟੀ ਬੋਨਸ ਮਿਲਦਾ, ਅਪ ਟੂ 70% ਪਰ ਮਾਈਲ ਮਿਲਦੇ ਆ, ਡੈਡੀਕੇਟਡ ਟ੍ਰਿਪਸ ਆ, ਨੋ ਹੋਲਡ ਬੈਕ, ਐਕਸਟਰਾ ਪਿਕਅਪ ਡਿਲੀਵਰੀ, 90% ਸਵਿਚਿਸ, ਇਹ ਤੁਹਾਨੂੰ ਸਭ ਕੁਝ ਪਤਾ ਵੀ ਕਿ ਇਹਨਾਂ ਦਾ ਮਤਲਬ ਕੀ ਹੁੰਦਾ ਆ। ਬੋਲਟਨ ਦੇ ਸਟੋਨੀ ਕ੍ਰੀਕ ਵਿੱਚ ਹਾਇਰ ਕਰਨ ਲੱਗੇ ਹੋਏ ਹਨ, ਨੰਬਰ 6-4-7-3-3-0-5-8-5-0 ਤੇ ਗੱਲ ਕਹਿੰਦੇ। ਸਮੋਸਾ ਐਂਡ ਸਵੀਟ ਫੈਕਟਰੀ, ਹਰਪਾਲ ਸੰਧੂ ਦਾ ਬਹੁਤ ਬਹੁਤ ਧੰਨਵਾਦ, ਸਮੋਸੇ ਕਿਆ ਬਾਤ ਹੈ, ਛਾਕੇ ਦੇਖਿਓ, 416-213-1165, ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ, ਇੰਜੀਨੀਅਰ ਟੂ ਲਾਸਟ, ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਆ, ਫਲੈਟ ਬੈੱਡ, ਡਰੋਪ ਡੋਕਸ, ਕੋਇਲ ਵੈਲ ਟ੍ਰੇਲਰਸ, ਮਿਸਿਸਾਗਾ ਵਿੱਚ ਹਨ, ਇਹ ਸਰਟੀਫਾਈਡ ਟ੍ਰੇਲਰ ਹੁੰਦੇ ਹਨ, ਕਿਆ ਬਾਤ ਹੈ ਇਹਨਾਂ ਟ੍ਰੇਲਰਾਂ ਦੀ, 905-212-0080, ਇੰਡੀਅਨ ਪੰਜਾਬੀ ਬਾਜ਼ਾਰ, LA ਟਰੱਕ ਐਂਡ ਲੂਵ ਵਾਸ਼ ਤੋਂ ਰਾਜਾ ਬਾਈ ਜੀ ਇਹ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਇਸੇ ਨਾਲ ਨਾਲ ਸਾਡੇ ਸਟਾਰ ਗੇਲ ਜੈਸੇ ਅਲਫਾ ਟਰਾਂਸ, ਵਨ ਓਵਰ ਮੇਨ ਸਪੋਂਸਰ ਲੱਗੀ ਹੈ, ਅਤੇ ਸੁੱਖੀ ਸੈਣੀ ਸਾਹਿਬ, ਪਰ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸਪੋਂਸਰ ਕਰਨ ਦਾ। ਮੇਰੇ ਕੋਲ 3 ਮਿੰਟ ਬਾਕੀ ਹਨ, 3 ਮਿੰਟਾਂ ਵਿੱਚ 2 ਖਬਰਾਂ ਕਵਰ ਕਰ ਦਿਓ ਵੀਰ ਵੀਰੇ।
3: ਬਿਲਕੁਲ ਜਾਂਦੇ ਜਾਂਦੇ ਮੈਂ ਦੋ ਖ਼ਬਰਾਂ ਦੇ ਹਾਈਲਾਈਟ ਦੇ ਦਿੰਦਾ। ਕੈਨੇਡਾ ਇਮੀਗ੍ਰੇਸ਼ਨ ਨੇ ਦੁਬਾਰਾ ਵਾਰਨਿੰਗ ਦਿੱਤੀ ਹੈ ਕਿ ਵੈਸੇ ਖ਼ਬਰ ਮੈਨੂੰ ਆਫ ਦੀ ਈਅਰ ਵੀ ਫੋਨ ਆਏ ਸੀ ਕਿ ਜਿਹੜੀਆਂ ਫੇਕ ਮੈਰਿਜਸ ਹੈਗੀਆਂ ਕੋਈ ਨਵਾਂ ਵਰਤਾਰਾ ਨਹੀਂ ਹੈਗਾ ਤੇ ਜਿਹੜੇ ਸਪੋਜ਼ਲ ਸਪੋਂਸਰ ਫਰੌਡ ਹੈਗੇ ਆ ਜੀ ਉਹਦੇ ਵਿੱਚ ਹੁਣ ਪਹਿਲਾਂ ਵੀ ਕ੍ਰਿਮੀਨਲ ਅਫੈਂਸ ਹੈਗੇ ਸੀ ਪਰ ਹੁਣ ਥੋੜੀ ਸਖਤੀ ਵਰਤੀ ਜਾਊਗੀ ਜੀ। ਠੀਕ ਹੈ ਜੀ। ਕੈਨੇਡਾ ਇਮੀਗ੍ਰੇਸ਼ਨ ਨੇ ਗੱਲ ਕਹੀ ਹੈ ਕਿ ਤਿੰਨ ਸਾਲ ਤੱਕ ਯਾਦ ਦਵਾਇਆ ਸਾਰੇ ਲੋਕਾਂ ਨੂੰ ਜਿਹੜੇ ਇੱਦਾਂ ਦੇ ਲੋਕ ਹੈਗੇ ਆ ਕਿ ਜੇ ਮੈਰਿਜ ਫੇਲ ਹੁੰਦੀ ਹੈ ਤਾਂ ਤਿੰਨ ਸਾਲ ਦਾ ਖਰਚਾ ਜਿਹੜਾ ਫਾਈਨੈਂਸ਼ੀਅਲ ਚਾਹੇ ਉਹ ਸੈਪਰੇਟ ਵੀ ਹੋ ਜਾਂਦਾ ਤੇ ਜਿਹੜਾ ਜਿਹੜਾ ਜਿਹੜਾ ਸਪੋਂਸਰ ਕਰਦਾ ਉਹਦਾ ਜਿਹੜਾ ਹੁੰਦਾ ਰਿਸਪੋਂਸੀਬਿਲਟੀ ਹੁੰਦੀ ਹੈ ਜੀ। ਜੇ ਕੋਈ ਸੋਸ਼ਲ ਸਿਸਟਮ ਭਾਵ ਹੈ ਕਿ ਇੱਦਾਂ ਦੇ ਬੈਨੀਫਿਟ ਲਏ ਹੋਇਆ ਤੇ ਉਹ ਵੀ ਵਾਪਸ ਜਿਹੜੇ ਆ ਉਹ ਲਏ ਜਾ ਸਕਦੇ ਆ ਤੇ ਲਏ ਵੀ ਜਾਣੇ ਆ। ਹੁਣ ਸਖਤੀ ਜਿਹੜੀ ਹੋਰ ਵੱਧਦੀ ਜਾਂਦੀ ਆ ਤਾਂ ਇਹਦੇ ਨਾਲ ਹੀ ਇੱਕ ਖ਼ਬਰ ਹੋਰ ਸੀਗੀ ਕਿ ਜਿਹੜੇ ਜਿਹਨਾਂ ਨੇ ਸਪੋਂਸਰ ਅੰਤਰਰਾਸ਼ਟਰੀ ਵਿਦਿਆਰਥੀ ਨੇ ਆਪਣੇ ਸਪਾਊਸ ਨੂੰ ਸਪੋਂਸਰ ਕਰਨਾ ਸੀਗਾ ਉਹਦੀ ਇੰਗਲਿਸ਼ ਰਿਕੁਆਇਰਮੈਂਟ ਦੇ ਉੱਤੇ ਆਪਾਂ ਖੁੱਲ ਕੇ ਖ਼ਬਰ ਜਿਹੜੀ ਆਉਣ ਵਾਲੇ ਸਮੇਂ ਚ ਕਰਾਂਗੇ। ਤੰਬੜ ਸਾਹਿਬ ਤੇ ਤੁਸੀਂ ਸਮ ਅਪ ਕਰੋ, ਆਪਾਂ ਮੰਡੇ ਨੂੰ ਮਿਲਦੇ ਆ ਜੀ। ਧੰਨਵਾਦ, ਸਤਿ ਸ੍ਰੀ ਅਕਾਲ।
0: ਤੁਹਾਡਾ ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ। ਮੈਂ ਜਾਂਦਾ ਜਾਂਦਾ ਦੱਸ ਦੇਵਾਂ ਸਟੂਡੀਓ ਨੰਬਰ 416-837-1515 ਮੇਰਾ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ ਹੋ, 416-451-2222 ਤੇ ਕਰ ਸਕਦੇ ਹੋ। ਰੱਬ ਸਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮੈਂ ਸਾਰਾ ਕਹਿੰਦਾ ਹੁੰਦਾ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ। ਰੱਬ ਤੁਹਾਡੇ ਘਰ ਵਾਸਤਾ ਕਰਦੇ ਰਹੋ ਸੇਵਾ ਯਾਰ। ਕੁੱਤੇ ਬਿੱਲੀਆਂ ਜਾਨਵਰ ਜਿੰਨੇ ਮਰਜ਼ੀ ਰੱਖ ਲਿਓ, ਅਸਲੀ ਪਿਆਰ ਕਿੱਥੋਂ ਮਿਲਣਾ ਤੁਹਾਨੂੰ ਆਪਣੇ ਮਾਂ ਪਿਓ ਦੇ ਮਿਲਣਾ। ਸਟੇ ਕਲੋਜ਼ ਵਿਦ ਯੋਰ ਫੈਮਿਲੀ, ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਦੇਣੀ ਆ। ਗੱਲਾਂ ਬਾਤਾਂ ਮਾਰੋ ਜਾਂ ਛੱਡ ਦੇ ਫੋਨਾਂ ਨੂੰ, ਛੱਡ ਦਿਓ ਸਕਰੋਲ ਕਰਨਾ। ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਵ ਅ ਗੁੱਡ ਡੇ ਤੇ ਗੁੱਡ ਬਾਏ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਾਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our show.

0: ਓਏ ਸੋਣਿਓ, ਕਿੱਥੇ ਅੰਬਰਾ ਤੇ ਘਰ ਪਾ ਲਿਆ? ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਆ।
1: ਬਸ ਸਵੇਰ ਸ਼ਾਮ ਏ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੇਂ ਸਿੱਧੂ ਸ਼ੋਅ।
0: ਜੀ ਹਾਂ, ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੇਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 6475041557, 6475041557, ਔਰ ਵਿਜ਼ਿਟ punjabilehra.com।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਇੰਸ਼ੋਰੈਂਸ ਕਿੱਥੋਂ ਕਰਵਾਉਂਦਾ ਯਾਰ?
4: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ

0: ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਦੀਆਂ ਤਰੰਗਾਂ ਤੇ ਅੱਜ 22 ਮਈ 2026 ਦਿਨ ਆ ਗਿਆ ਜੀ ਸ਼ੁੱਕਰਵਾਰ। ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਜੀ ਬਹੁਤ ਨਿੱਘੀ ਗੁੱਡ ਮਾਰਨਿੰਗ ਆਖਦੀ ਹਾਂ ਤੇ ਪੰਜਾਬੀ ਲਹਿਰਾਂ ਦੀ ਪੂਰੀ ਤੇ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਸਫ਼ਰ ਦੇ ਵਿੱਚ ਜੀ ਆਇਆਂ ਨੂੰ। ਸੋ ਬਹੁਤ ਹੀ ਸੋਹਣਾ ਮੌਸਮ ਹੈ, ਬਹੁਤ ਹੀ ਸੋਹਣਾ ਦਿਨ ਹੈ, ਸ਼ੁੱਕਰਵਾਰ ਦਾ ਦਿਨ ਤਾਂ ਪਹਿਲਾਂ ਮਨੋ ਇਹੀ ਨਿਕਲਦਾ ਕਿ ਸ਼ੁਕਰ ਹੈ ਸ਼ੁੱਕਰਵਾਰ ਹੈ। ਬਹੁਤ ਹੀ ਜਲਦ ਜੋ ਸ਼ੁੱਕਰਵਾਰ ਦਾ ਦਿਨ ਜੋ ਆ ਚੁੱਕਾ, ਸੋ ਅੱਜ ਦਾ ਦਿਨ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਬਹੁਤ ਸੋਹਣੇ ਟੈਂਪਰੇਚਰ ਆ ਜ਼ਰੂਰ ਰਹਿਣ ਵਾਲੇ ਨੇ, ਜਿੱਥੇ ਇਸ ਵੇਲੇ ਜੀ 7 ਕੁ ਡਿਗਰੀ ਵਾਲਾ ਮੌਸਮ ਹੈ, ਦਿਨ ਭਰ 16 ਕੁ ਡਿਗਰੀ ਤੱਕ ਜਾਣ ਦੀ ਪੂਰੀ ਉਮੀਦ। ਹਾਲਾਂਕਿ ਜੋ ਸੂਰਜ ਦੀਆਂ ਕਿਰਨਾਂ ਦੇ ਨਾਲ ਜੋ ਇਸ ਵੇਲੇ ਦਿਨ ਸ਼ਿੰਗਾਰਿਆ ਹੋਇਆ, ਹੋ ਸਕਦਾ ਕਿ ਦਿਨੇ ਅੱਜ ਬਦਲਵਾਈ ਬਣੀ ਰਹੇ, ਪਰ ਇਹ ਜੋ ਪਿਆਰੀ ਸਵੇਰ ਹੈ ਜੋ ਕਿਰਨਾਂ ਦੇ ਨਾਲ ਜੋ ਮਨਾਂ ਦੇ ਵਿੱਚ ਵੀ ਚਾਨਣ ਇਸ ਵੇਲੇ ਹੋ ਰਿਹਾ, ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਕੱਲ੍ਹ ਥੋੜ੍ਹੀ ਠੰਡ ਰਹਿ ਸਕਦੀ ਹੈ, ਪਰ ਆਉਣ ਵਾਲਾ ਜੋ ਅਗਲਾ ਹਫ਼ਤਾ ਹੈ ਇਹ ਤਾਂ ਫਿਰ ਲੱਗਣਾ ਕਿ ਹੁਣ ਜੀ ਗਰਮੀਆਂ ਆ ਹੀ ਗਈਆਂ ਓਫਿਸ਼ਲੀ। ਸੋ ਇਹ ਦਿਨ ਜੀ ਜੋ ਹਰ ਦਿਨ ਪਰਮਾਤਮਾ ਨੇ ਦਿੱਤੇ ਨੇ, ਸੋ ਸ਼ੁਕਰਾਨੇ ਦੇ ਨਾਲ ਅਸੀਂ ਜ਼ਰੂਰ ਸ਼ੁਰੂਆਤ ਕਰੀਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਅੱਜ ਦਾ ਇਹ ਸਫ਼ਰ ਅਸੀਂ ਸ਼ੁਰੂ ਕਰ ਰਹੇ ਹਾਂ ਅਤੇ ਸਾਡੇ ਸਟੂਡੀਓ ਦੇ ਨੰਬਰ ਜੀ 905-673-3337 ਤੁਸੀਂ ਨੋਟ ਰੱਖਣੇ ਅਤੇ ਰਮੇਸ਼ ਜੀ ਦਾ ਮੈਂ ਸਵਾਗਤ ਜੀ ਕਰਾਂ ਕਿਉਂਕਿ ਸਮਾਂ ਸਾਡੇ ਕੋਲ ਪੂਰਾ ਪੂਰਾ ਹੀ ਹੈ ਅਤੇ ਵੱਧ ਤੋਂ ਵੱਧ ਖ਼ਬਰਾਂ ਦਾ ਜੀ ਆਨੰਦ ਲਈਏ। ਅਤੇ ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਜੀ।
1: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ ਰਮੇਸ਼ ਜੀ। ਤੇ ਅੱਜ ਦੀਆਂ ਜੀ ਤਾਜ਼ੀਆਂ ਖ਼ਬਰਾਂ ਬਿਲਕੁਲ ਸ਼ੁਰੂ ਕਰਾਂਗੇ ਸਮਾਂ ਹੋਰ ਨਾ ਲੈਂਦੇ ਹੋਏ। ਰਮੇਸ਼ ਜੀ ਪਹਿਲੀ ਖ਼ਬਰ ਜੋ ਹੈ ਕਾਫੀ ਹੈਰਾਨੀਜਨਕ ਹੈ, ਕਿਉਂਕਿ ਜੇਕਰ ਅਸੀਂ ਰਾਜ ਸਭਾ ਸੀਟਾਂ ਦੀ ਗੱਲ ਕਰੀਏ ਤੇ ਇਹ ਤਾਂ ਫਿਰ ਲੋਕੀ ਚੁਣਦੇ ਨੇ, ਲੋਕੀ ਅੱਗੇ ਉਮੀਦਵਾਰ ਚੁਣ ਕੇ ਅੱਗੇ ਤੋਰਦੇ ਨੇ, ਪਰ ਖ਼ਬਰ ਹੈ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ ਦੀ ਕੀਮਤ ਦਾ ਕੋਈ ਖੁਲਾਸਾ ਹੋਣ ਜਾ ਰਿਹਾ ਹੈ। ਰਮੇਸ਼ ਜੀ ਇਹ ਕੀ ਮਾਜਰਾ?
1: ਰੁਪਿੰਦਰ ਜੀ ਬਿਲਕੁਲ ਤੁਸੀਂ ਸਹੀ ਫਰਮਾਇਆ, ਰਾਜ ਸਭਾ ਸੀਟਾਂ ਜਿਹਨੂੰ ਭਾਰਤ ਦਾ ਸਭ ਤੋਂ ਵੱਡਾ ਸਦਨ ਆਖਿਆ ਜਾਂਦਾ, ਸਭ ਤੋਂ ਉੱਚਾ ਸਦਨ ਰਾਜ ਸਭਾ, ਪੱਕਾ ਸਦਨ ਜਿਹਦੇ ਲਈ 5 ਸਾਲ ਬਾਅਦ ਵੋਟਾਂ ਨਹੀਂ ਪੈਂਦੀਆਂ, ਇੱਕ ਵੱਖਰੇ ਢੰਗ ਦੀ ਪ੍ਰਕਿਰਿਆ ਹੁੰਦੀ, ਜਿਹੜੇ 6 ਸਾਲ ਲਈ ਚੋਣ ਹੁੰਦੀ ਰਾਜ ਸਭਾ ਮੈਂਬਰ ਦੀ
0: ਜੀ,
1: ਔਰ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਹੋਏ ਵਿਧਾਇਕ ਆਪਣੇ ਸੂਬੇ ਚੋਂ ਤੈਅ ਸ਼ੁਦਾ ਕੋਟੇ ਅਨੁਸਾਰ ਰਾਜ ਸਭਾ ਮੈਂਬਰ ਚੁਣਦੇ ਆ, ਔਰ ਉਹ ਹੁਣ ਰਾਜ ਸਭਾ ਸੀਟਾਂ ਬਾਰੇ ਇਹ ਖੁਲਾਸਾ ਹੋਵੇ ਕਿ ਭਾਈ ਇੱਥੇ ਮੁੱਲ ਵਿਕਦੀਆਂ ਨੇ, ਤੇ ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾਕ ਗੱਲ ਹੋ ਨਹੀਂ ਸਕਦੀ, ਇਸ ਤੋਂ ਵੱਡਾ ਮਜ਼ਾਕ ਲੋਕਤੰਤਰ ਦੇ ਨਾਲ ਹੋ ਨਹੀਂ ਸਕਦਾ
0: ਜੀ,
1: ਚਾਹੇ ਵੇਚਣ ਵਾਲਾ ਤੇ ਚਾਹੇ ਖਰੀਦਣ ਵਾਲਾ। ਹੁਣ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇਹ ਖੁਲਾਸੇ ਹੋਣ ਜਾ ਰਹੇ ਹੈ, ਰੁਪਿੰਦਰ ਜੀ ਇਹ ਕਿਸੇ ਪ੍ਰੈਸ ਰਿਪੋਰਟਰ ਦੇ ਸੂਤਰਾਂ ਦੀ ਖਬਰ ਨਹੀਂ ਹੈ, ਨਾ ਕਿਸੇ ਵਿਰੋਧੀ ਪਾਰਟੀ ਦੇ ਕੋਈ ਏਦਾਂ ਦਾ ਡਾਕੂਮੈਂਟ ਦਸਤਾਵੇਜ਼ ਜਾਰੀ ਕੀਤਾ। ਕੇਂਦਰ ਸਰਕਾਰ ਭਾਜਪਾ ਦੀ ਹੈ ਤੇ ਭਾਜਪਾ ਦੇ ਰਾਜ ਸਭਾ ਮੈਂਬਰ ਨੇ ਖੁਲਾਸਾ ਕੀਤਾ ਕਿ ਮੈਂ ਦੱਸਾਂਗਾ ਪੰਜਾਬ ਦੀ ਰਾਜ ਸਭਾ ਸੀਟ ਕਿੰਨੇ ਕਿੰਨੇ ਚ ਵਿਕੀ ਹੈ। ਔਰ ਹੋਰ ਅੱਗੇ ਚੱਲਦਾ
0: ਜੀ,
1: ਉਹ ਰਾਜ ਸਭਾ ਮੈਂਬਰ ਉਹ ਆ ਜਿਹਦੇ ਬਾਰੇ ਚਰਚੇ ਹੁੰਦੇ ਕਿ ਉਹ ਆਪ ਖਰੀਦਦਾਰ ਹੈ, ਭਾਵੇਂ ਉਸਨੇ ਵੀ ਰਾਜ ਸਭਾ ਦੀ ਸੀਟ ਖਰੀਦੀ ਸੀ, ਜਿਹਦਾ ਨਾਮ ਹਰਭਜਨ ਸਿੰਘ ਹੈ
0: ਜੀ।
1: ਮੈਂ ਇੱਥੇ ਦੱਸਦਾ ਕਿ ਹਰਭਜਨ ਸਿੰਘ ਇੱਕ ਕ੍ਰਿਕਟਰ ਹੈ, ਇਸ ਵਿੱਚ ਕੋਈ ਸ਼ੱਕ ਨਹੀਂ, ਚੰਗਾ ਕ੍ਰਿਕਟਰ ਹੈ, ਚੰਗਾ ਮਾਣ ਸਤਿਕਾਰ ਉਸਨੂੰ ਮਿਲਿਆ, ਉਸਨੇ ਪੰਜਾਬ ਨੂੰ ਦਵਾਇਆ ਸੀ, ਉੱਤੇ ਕੋਈ ਕਿੰਤੂ ਨਹੀਂ ਕਰਦੇ
0: ਜੀ ਸਰ।
1: ਪਰੰਤੂ ਇਹ ਹਰਭਜਨ ਸਿੰਘ ਜਿਸਨੇ ਅੱਜ ਵੱਡਾ ਦਾਅਵਾ ਕਰ ਦਿੱਤਾ ਕਿ ਜਿਹੜੇ ਮੈਨੂੰ ਗਦਾਰ ਆਖਦੇ ਆ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਉਹਨੂੰ ਗਦਾਰ ਕਹਿੰਦੇ ਆ ਨਾ, ਉਹਦਾ ਕਾਰਨ ਹੈ ਰੁਪਿੰਦਰ ਜੀ ਕਿ ਪੰਜਾਬ ਦੇ 7 ਰਾਜ ਸਭਾ ਮੈਂਬਰਾਂ ਚੋਂ 6 ਜਣੇ ਛੱਡ ਕੇ ਚਲੇ ਗਏ ਆਮ ਆਦਮੀ ਪਾਰਟੀ ਨੂੰ ਭਾਜਪਾ ਦੇ ਵਿੱਚ, ਔਰ ਇੱਕ ਜਿਹੜਾ ਕਹਿੰਦੇ ਆ ਨਹੀਂ ਗਿਆ ਉਹ ਜੇਲ੍ਹ ਚ ਬੈਠਾ ਆ, ਹਾਲਾਂਕਿ ਉਹ ਰਾਜ ਸਭਾ ਮੈਂਬਰ ਨਹੀਂ, ਉਹ ਕੈਬਨਿਟ ਮੰਤਰੀ ਬਾਅਦ ਚ ਬਣ ਗਿਆ ਸੀ ਸੰਜੀਵ ਅਰੋੜਾ। ਇਹ ਜਿਹੜੇ ਚਲੇ ਗਏ ਉਹਨਾਂ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਕਹਿੰਦੀ ਜੀ ਇਹਨਾਂ ਨੇ ਪੰਜਾਬੀਆਂ ਨੂੰ ਧੋਖਾ ਦਿੱਤਾ, ਪੰਜਾਬ ਦੇ ਨਾਲ ਇਹਨਾਂ ਨੇ ਦਗਾ ਕਮਾਇਆ
0: ਜੀ।
1: ਹਰਭਜਨ ਸਿੰਘ ਦੇ ਗੇਟ ਦੇ ਉੱਪਰ, ਹਰਭਜਨ ਸਿੰਘ ਦੀਆਂ ਕੰਧਾਂ ਦੇ ਉੱਪਰ ਜਲੰਧਰ ਦੇ ਵਿੱਚ ਲਿਖ ਕੇ ਆਏ ਗਦਾਰ ਸ਼ਬਦ। ਹੁਣ ਹਰਭਜਨ ਸਿੰਘ ਕਹਿੰਦਾ ਕਿ ਆਮ ਆਦਮੀ ਪਾਰਟੀ ਵਾਲਿਓ ਹੁਣ ਕਿੰਨੇ ਦਿਨਾਂ ਬਾਅਦ ਹੁਣ ਆਪਣੀ ਇਸ ਮਸਲੇ ਤੇ ਕਹਿ ਲਈਏ ਕਿ ਬੋਲੇ ਨੇ, ਉਹ ਕਹਿੰਦਾ ਕਿ ਮੈਨੂੰ ਗਦਾਰ ਕਹਿਣ ਵਾਲਿਓ ਪਹਿਲਾਂ ਆਪਣੀ ਪਾਰਟੀ ਨੂੰ ਇਹ ਤੇ ਪੁੱਛ ਲਓ ਕਿ ਰਾਜ ਸਭਾ ਦੀ ਸੀਟ ਕਿੰਨੇ ਕਿੰਨੇ ਚ ਵੇਚੀ ਸੀ। ਰੁਪਿੰਦਰ ਜੀ ਮੇਰੇ ਸ਼ਬਦ ਨਹੀਂ ਹੈ, ਲਿਖੇ ਹੋਏ ਸ਼ਬਦ ਹੈ ਸੋਸ਼ਲ ਮੀਡੀਆ ਦੇ ਉੱਪਰ, ਬੋਲੇ ਹੋਏ ਸ਼ਬਦ ਨੇ ਹਰਭਜਨ ਸਿੰਘ ਦੇ ਕਿ ਆਪਣੇ ਆਕਾ ਨੂੰ ਪਹਿਲਾਂ ਇਹ ਤੇ ਪੁੱਛ ਲਓ, ਆਪਣੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਹ ਤੇ ਪੁੱਛ ਲਓ ਤੁਸੀਂ ਰਾਜ ਸਭਾ ਦੀ ਸੀਟ ਕਿੰਨੇ ਕਿੰਨੇ ਚ ਵੇਚੀ ਸੀ, ਤੇ ਜੇ ਕਹਿੰਦਾ ਨਹੀਂ ਦੱਸਦੇ ਤੇ ਫਿਰ ਮੈਂ ਦੱਸੂਗਾ ਕਿੰਨਾ ਕਿੰਨਾ ਚੜਾਵਾ ਚਾੜਿਆ ਗਿਆ, ਚੜਾਵਾ ਵਰਤਿਆ ਸ਼ਬਦ, ਕਿੰਨਾ ਕਿੰਨਾ ਚੜਾਵਾ ਚਾੜਿਆ ਗਿਆ। ਤੇ ਲਾਲੇ ਨੂੰ ਲਾਲਾ ਲਾਲਾ ਸ਼ਬਦ ਇੱਕ ਵਰਤਿਆ ਉਸਨੇ, ਲਾਲੇ ਨੂੰ ਮਾਲ ਪਹੁੰਚਾਉਣ ਦੇ ਵਿੱਚ ਪੰਜਾਬ ਨੂੰ ਕਿੰਨਾ ਲੁੱਟਿਆ ਤੇ ਕਿੰਨਾ ਕਿੰਨਾ ਨੇ ਲੁੱਟਿਆ। ਹੁਣ ਲਾਲਾ ਕੌਣ ਹੈ, ਨਾਂ ਤਾਂ ਨਹੀਂ ਲਿਆ, ਪਰੰਤੂ ਅਸੀਂ ਤੁਸੀਂ ਬੜਾ ਸੌਖਾ ਸਮਝ ਸਕਦੇ ਕਿ ਉਸਨੇ ਲਾਲਾ ਕਿਹਨੂੰ ਕਹਿ ਕੇ ਕਿਹਾ ਹੋਵੇਗਾ, ਅਰਵਿੰਦ ਕੇਜਰੀਵਾਲ ਨੂੰ ਕਿਹਾ ਹੋਵੇਗਾ। ਏਡੀ ਵੱਡੀ ਗੱਲ ਕਹਿ ਦੇਣੀ ਇਹ ਕੋਈ ਨਿੱਕੀ ਗੱਲ ਹੈ
0: ਜੀ?
1: ਹਾਲਾਂਕਿ ਜਿਹੜੀ ਦੂਜੀ ਗੱਲ ਮੈਂ ਕੀਤੀ ਇਹ ਤੇ ਗੱਲ ਹੋ ਗਈ, ਹੁਣ ਦਾਅਵਾ ਕੀਤਾ ਕਿ ਮੈਂ ਦੱਸਾਂਗਾ ਕਿੰਨੇ ਦੀ ਸੀਟ ਵਿਕੀ ਸੀ, ਪਰੰਤੂ ਦੂਜੇ ਪਾਸੇ ਰੁਪਿੰਦਰ ਜੀ ਇਹ ਹਰਭਜਨ ਸਿੰਘ ਬਾਬਾ ਕੋਈ ਸਾਊ ਪੁੱਤ ਨਹੀਂ ਹੈ, ਜੇਕਰ ਸੀਟ ਖਰੀਦੀ ਤੇ ਇਹ ਵੀ ਤੇ ਧੋਖਾ ਹੀ ਆ ਕਿ ਭਾਵ ਵੇਚਣ ਵਾਲੇ ਬੇਈਮਾਨ ਹੋ ਗਏ ਕਿ ਖਰੀਦਦਾਰ ਸਾਊ ਹੋ ਗਏ
0: ਜੀ,
1: ਬਿਲਕੁਲ ਗਲਤ ਹੈ। ਜੇ ਵੇਚਣ ਵਾਲੇ ਗਦਾਰ ਹੈ ਤੇ ਖਰੀਦਣ ਵਾਲੇ ਵੀ ਗਦਾਰ ਹੈ, ਕਿਉਂਕਿ ਉਹਨਾਂ ਨੇ ਧੋਖਾ ਤੇ ਭ੍ਰਿਸ਼ਟਾਚਾਰ ਕੀਤਾ, ਆਪਣੇ ਪੈਸੇ ਦੀ ਧੌਂਸ ਦੇ ਨਾਲ ਇਹ ਸੀਟ ਖਰੀਦੀ ਸੀ। ਔਰ ਦੂਜਾ ਰੁਪਿੰਦਰ ਜੀ ਕੇਵਲ ਬਿਆਨ ਹੀ ਕਿਉਂ, ਇਹ ਹਰਭਜਨ ਸਿੰਘ ਸਰਕਾਰ ਹੈ ਇਸ ਵੇਲੇ, ਜਿਹਨੂੰ ਉਹ ਵੀ ਕੇਂਦਰ ਸਰਕਾਰ ਜਿਹਦੀ ਤੂਤੀ ਬੋਲਦੀ ਹੈ, ਜਿਹਦੇ ਕੋਲ ਈਡੀ ਹੈ, ਜਿਹਦੇ ਕੋਲ ਸੀਬੀਆਈ ਹੈ, ਜਿੱਦ ਨੂੰ ਮਰਜ਼ੀ ਬਟਨ ਦੱਬ ਦਿਓ ਰਿਮੋਟ ਹੀ ਆ ਮਾੜਾ ਜਿਹਾ ਕਰਵਾਉਣਾ, ਤੇ ਤੁਸੀਂ ਤੇ ਸਰਕਾਰ ਦਾ ਕੇਂਦਰ ਦਾ ਹਿੱਸਾ ਉਹ ਕਾਰਵਾਈ ਕਰੋ। ਜੇ ਪੰਜਾਬ ਦੀਆਂ ਸੀਟਾਂ ਵਿਕੀਆਂ ਸੀ ਤੁਸੀਂ ਉਹਦੇ ਅੰਕੜੇ ਪੇਸ਼ ਕਰੋ। ਤੁਸੀਂ ਸਵਾਲ ਇਹ ਹੈ ਕਿ ਠੀਕ ਹੈ ਕ੍ਰਿਕਟਰ ਬਹੁਤ ਅੱਛਾ ਰਿਹਾ, ਪੰਜਾਬ ਲਈ ਮਾਣ ਵਾਲੀ ਗੱਲ ਹੈ, ਮੈਂ ਫਿਰ ਕਹਿ ਦਾਂ, ਪਰੰਤੂ ਉਵੇਂ ਰੁਪਿੰਦਰ ਜੀ ਸਵਾਲ ਤੇ ਹਰਭਜਨ ਸਿੰਘ ਨੂੰ ਵੀ ਇਹੀ ਹੈ
0: ਜੀ
1: ਕਿ ਤੂੰ ਭਾਈ ਭਾਰਤ ਦੇ ਰਾਜਨੀਤਿਕ ਢਾਂਚੇ ਨੂੰ ਬਿਹਤਰ ਕਰਨ ਲਈ ਕੀ ਕੀਤਾ? ਖਰੀਦਣ ਵਾਲੇ ਤੁਸੀਂ, ਵੇਚਣ ਵਾਲੇ ਉਹ, ਟਪੂਸੀਆਂ ਮਾਰ ਕੇ ਜਾਣ ਵਾਲੇ ਤੁਸੀਂ, ਜਦੋਂ ਟਪੂਸੀ ਮਾਰ ਕੇ ਚਲੇ ਗਏ ਹੁਣ ਤੁਸੀਂ ਸੱਚ ਦੱਸਣ ਲੱਗ ਪਏ ਹੋ। ਜਿੱਦਣ ਤੁਸੀਂ ਆਮ ਆਦਮੀ ਪਾਰਟੀ ਚ ਉਦਣ ਉਹ ਹੀ ਪਾਰਟੀ ਸਾਊ ਸੀ। ਤੁਸੀਂ ਭਾਰਤੀ ਰਾਜਨੀਤਿਕ ਢਾਂਚੇ ਨੂੰ ਬਿਹਤਰ ਕਰਨ ਲਈ ਕੀ ਕੀਤਾ? ਸਮਾਜਿਕ ਵਿਵਸਥਾ ਨੂੰ ਬਿਹਤਰ ਕਰਨ ਲਈ ਤੁਹਾਡਾ ਕੀ ਯੋਗਦਾਨ ਹੈ? ਧੇਲੇ ਦਾ ਯੋਗਦਾਨ ਨਹੀਂ ਸਰ, ਹਰਭਜਨ ਸਿੰਘ ਦਾ ਧੇਲੇ ਦਾ ਯੋਗਦਾਨ। ਬਾਕੀ ਰਹੀ ਗੱਲ ਆਮ ਆਦਮੀ ਪਾਰਟੀ ਦੀ, ਰੁਪਿੰਦਰ ਜੀ ਜਦੋਂ ਨਾ ਸੰਨ 2022 ਵਿੱਚ ਵੋਟਾਂ ਧੜਾਧੜ ਪੈ ਕੇ, ਮੈਨੂੰ ਯਾਦ ਹੈ 16 ਮਾਰਚ ਨੂੰ ਸਰਕਾਰ ਦਾ ਗਠਨ ਹੋਇਆ ਸੀ, 16 ਮਾਰਚ
0: ਜੀ,
1: ਲਗਭਗ 10-12 ਦਿਨਾਂ ਬਾਅਦ ਨਾਮ ਐਲਾਨ ਹੋ ਜਾਂਦੇ ਰਾਜ ਸਭਾ ਮੈਂਬਰਾਂ ਦੇ, 5 ਰਾਜ ਸਭਾ ਮੈਂਬਰਾਂ ਦੇ, ਜਿਹਦੇ ਵਿੱਚ ਅਸ਼ੋਕ ਮਿੱਤਲ ਦਾ ਨਾਮ ਸੀ, ਜਿਹਦੇ ਵਿੱਚ ਰਾਘਵ ਚੱਡੇ ਦਾ ਨਾਮ ਸੀ, ਜਿਹ ਚ ਸੰਦੀਪ ਪਾਠਕ ਦਾ ਨਾਮ ਸੀ, ਜਿਹ ਚ ਹਰਭਜਨ ਸਿੰਘ ਦਾ ਨਾਮ ਸੀ, ਜਿਹਦੇ ਵਿੱਚ ਉਹ ਜਿਹੜਾ ਮੰਤਰੀ ਬਣ ਕੇ ਹੁਣ ਜੇਲ੍ਹ ਚ ਬੈਠਾ ਸੰਜੀਵ ਅਰੋੜੇ ਦਾ ਨਾਮ ਸੀ। ਸਵਾਲ ਉਸ ਵੇਲੇ ਪੰਜਾਬ ਦੇ ਲੋਕਾਂ ਦਾ ਬਿਲਕੁਲ ਮਨ ਵਿੱਚ ਆਇਆ ਸੀ ਕਿ ਭਾਈ ਦੱਸੋ ਤੇ ਸਹੀ ਇਹ ਕੌਣ ਹੈ, ਕਿਉਂ ਦਿੱਤੀਆਂ ਟਿਕਟਾਂ, ਪਰੰਤੂ ਉਸ ਵੇਲੇ ਚਾਅ ਹੀ ਇੰਨਾ ਸੀ, ਉਹ ਨਿੱਕੀਆਂ ਮੋਟੀਆਂ ਗੱਲਾਂ ਲੱਗਦੀਆਂ ਹੀ ਨਹੀਂ ਸੀ, ਪਾਪ ਨਿੱਕੀਆਂ ਮੋਟੀਆਂ ਗੱਲਾਂ ਲੱਗਦੀਆਂ ਹਊ ਪਰੇ, ਤੇ ਉਹ ਹਊ ਪਰੇ ਦੇ ਸਿੱਟੇ ਅਜੇ ਨਿਕਲੇ ਆ। ਬੀਤੇ ਕੱਲ ਦੀ ਲੁਧਿਆਣੇ ਦੀ ਆਮ ਆਦਮੀ ਪਾਰਟੀ ਦੀ ਮੀਟਿੰਗ ਦੇ ਵਿੱਚ ਮਨੀਸ਼ ਸਿਸੋਦੀਆ ਨੂੰ ਟੁੱਟ ਟੁੱਟ ਕੇ ਪੈਂਦੇ ਸੀ ਪੰਜਾਬ ਦੇ ਵਿਧਾਇਕ ਤੇ ਮੰਤਰੀ, ਉਹ ਕਹਿੰਦੇ ਤੁਸੀਂ ਸਾਡਾ ਇੱਥੇ ਸੱਤਿਆਨਾਸ਼ ਕਰਾਤਾ ਦਿੱਲੀ ਤੋਂ ਆ ਕੇ। ਰੁਪਿੰਦਰ ਜੀ ਅੰਕੜੇ ਜਿਹੜੇ ਸਾਹਮਣੇ ਆ ਰਹੇ ਆ, ਜਿਹੜੀਆਂ ਪੰਜਾਬ ਦੇ ਵਿੱਚ ਸ਼ਹਿਰੀ ਚੋਣਾਂ
0: ਜੀ,
1: ਜਿਹੜੇ ਉੱਥੇ ਕੌਂਸਲਰ ਨੂੰ ਟਿਕਟਾਂ ਦੇਣੀਆਂ, ਉਹ ਵੀ ਕਹਿੰਦੇ ਦਿੱਲੀ ਵਾਲਿਆਂ ਦੀ ਚੱਲੀ ਆ, ਕਈ ਕਈ ਥਾਵਾਂ ਤੇ ਸਥਾਨਕ ਵਿਧਾਇਕ ਵੀ ਕੁਛ ਨਹੀਂ ਕਰ ਸਕਿਆ। ਜੇ ਤੇ ਉਸ ਵੇਲੇ ਨੱਥ ਪਾਈ ਹੁੰਦੀ, ਕਿਸੇ ਨੇ ਖੜ ਕੇ ਜਵਾਬ ਦਿੱਤਾ ਹੁੰਦਾ ਤੇ ਸ਼ਾਇਦ ਸਿੱਟੇ ਹੋਰ ਹੁੰਦੇ, ਤੇ ਹੁਣ ਭਾਈ ਸਿੱਟੇ ਹੋਰ ਹੈ ਤੇ ਉਹ ਸਿੱਟਿਆਂ ਦੀ ਇਸ ਵੇਲੇ ਗੂੰਜ ਪੈਣੀ ਸ਼ੁਰੂ ਹੋਈ ਹੈ। ਬਾਕੀ ਦੇਖਦੇ ਹਾਂ ਕਿ ਕੇਬਲ ਤੇ ਕੇਬਲ ਰੌਲੇ ਰੱਪੇ ਤੱਕ ਗੱਲ ਪੈਂਦੀ ਹੈ ਜਾਂ ਅੱਗੇ ਵੱਧਦੀ ਹੈ। ਰਾਜਸਥਾਨ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਵੱਡੇ ਕੱਦ ਦਾ ਲੀਡਰ ਹੈ, ਉਹਨੂੰ ਸੋਸ਼ਲ ਮੀਡੀਆ ਤੇ ਹਰਭਜਨ ਸਿੰਘ ਨੂੰ ਗਦਾਰ ਆਖਿਆ ਸੀ, ਤੇ ਉਹਦੇ ਜਵਾਬ ਵਿੱਚ ਹਰਭਜਨ ਸਿੰਘ ਨੇ ਇਹ ਦਾਅਵਾ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ ਉਸ ਵੇਲੇ ਵੇਚੀਆਂ ਗਈਆਂ ਸੀ, ਕਿੰਨੇ ਦੀਆਂ ਵੇਚੀਆਂ ਸੀ, ਕਿਹਨੂੰ ਵੇਚੀਆਂ ਸੀ, ਕਿਹਨੂੰ ਕਿਹਨੂੰ ਕਿੰਨਾ ਚੜਾਵਾ ਚੜਿਆ ਸੀ। ਉਹਨਾਂ ਨੇ ਇਹ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਚ ਖੁਲਾਸਾ ਕਰਾਂਗਾ, ਖੁਲਾਸਾ ਕਰਦੇ ਆ ਜਾਂ ਕੇਵਲ ਰਾਜਨੀਤਿਕ ਬਿਆਨ ਤੱਕ ਇਹ ਸੀਮਿਤ ਰਹਿੰਦਾ, ਸਮਾਂ ਦੱਸੇਗਾ। ਉਵੇਂ ਚੰਗੀ ਗੱਲ ਤੇ ਇਹ ਸੀ ਕਿ ਹਰਭਜਨ ਸਿੰਘ ਸਰਕਾਰ ਹੈ ਤੇ ਕਾਰਵਾਈ ਕਰਾਉਂਦਾ, ਨਾ ਕਿ ਬਿਆਨ ਦਿੰਦਾ। ਹੁਣ ਗੱਲ ਇਹ ਹੈ ਕਿ ਸਾਊ ਤੇ ਕੋਈ ਵੀ ਨਹੀਂ, ਜਿਨ੍ਹਾਂ ਨੇ ਵੇਚੀਆਂ ਉਹ ਵੀ ਗਦਾਰ ਤੇ, ਜਿਨ੍ਹਾਂ ਨੇ ਖਰੀਦੀਆਂ ਉਹ ਵੀ ਗਦਾਰ
0: ਜੀ। ਰਮੇਸ਼ ਜੀ, ਤੇ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੇ ਕਾਰਵਾਈ ਹੁੰਦੀ ਹੈ ਜਾਂ ਫਿਰ ਨਹੀਂ। ਰਮੇਸ਼ ਜੀ, ਅਗਲੀ ਖਬਰ ਵੀ ਲਵਾਂਗੇ ਤੇ ਸ਼ਗਨਪ੍ਰੀਤ ਦੇ ਮਾਤਾ ਪਿਤਾ ਖਬਰ ਨੇ ਮੁੜ ਗ੍ਰਿਫਤਾਰ ਹੋਏ ਨੇ ਜੀ, ਕੀ ਮਾਜਰਾ?
1: ਰੁਪਿੰਦਰ ਜੀ, ਉਹ ਸ਼ਗਨਪ੍ਰੀਤ ਆ ਜਿਹਦਾ ਸ਼ੁਰੂਆਤੀ ਤੌਰ ਤੇ ਵਿੱਚ ਵਿੱਕੀ ਮਿੱਠੂ ਖੇੜਾ ਕਤਲ ਵਿੱਚ ਨਾਮ ਆਇਆ ਸੀ
0: ਜੀ।
1: ਸ਼ਗਨਪ੍ਰੀਤ ਇਸ ਕਰਕੇ ਚਰਚਾ ਚ ਆ ਜਾਂਦਾ ਕਿਉਂਕਿ ਸਿੱਧੂ ਮੂਸੇਵਾਲੇ ਦਾ ਮੈਨੇਜਰ ਸੀ। ਹਾਲਾਂਕਿ ਮੈਂ ਇੱਥੇ ਦੱਸਦਾ, ਮੂਸੇ ਵਾਲੇ ਦੇ ਪਰਿਵਾਰ ਨੇ ਇੱਕ ਸਮੇਂ ਤੇ ਇਨਕਾਰ ਕਰਤਾ ਸੀ ਕਿ ਸ਼ਗਨਪ੍ਰੀਤ ਸਾਡੇ ਮੁੰਡੇ ਦਾ ਮੈਨੇਜਰ ਨਹੀਂ ਸੀਗਾ, ਅਸਲ ਮੈਨੇਜਰ ਨਹੀਂ ਸੀ, ਐਵੇਂ ਕਹਿੰਦੇ ਸਾਨੂੰ ਬਦਨਾਮ ਕਰਨ ਲਈ ਸਾਡੇ ਨਾਲ ਇਹਦਾ ਨਾਮ ਜੋੜੀ ਜਾਂਦੇ ਆ
0: ਜੀ।
1: 5-7 ਦਿਨ ਪਹਿਲੀ ਗੱਲ ਹੈ, ਮਹੀਨਾ ਕੁ ਪਹਿਲੀ ਗੱਲ ਹੈ, ਸ਼ਗਨਪ੍ਰੀਤ ਦੇ ਮਾਤਾ ਪਿਤਾ ਨੂੰ ਇੱਕ ਫਰੌਤੀ ਮੰਗਣ ਦੇ ਮਾਮਲੇ ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਤੋਂ ਜ਼ਮਾਨਤ ਤੇ ਆਏ ਥੋੜੇ ਦਿਨ ਪਹਿਲਾਂ ਤੇ ਅੱਜ ਮੁੜ ਤੋਂ ਗ੍ਰਿਫ਼ਤਾਰ ਕਰ ਲਏ ਆ, ਮੁੜ ਤੋਂ ਗ੍ਰਿਫ਼ਤਾਰ ਕੀਤੇ ਨੇ ਗੋਲੀ ਚਲਣ ਦੇ ਮਸਲੇ ਚ। ਪ੍ਰੇਮ ਵੈਸ਼ਨੋ ਢਾਬਾ ਆ ਜਿਹੜਾ ਖੰਨਾ ਚ ਪੈਂਦਾ, 1 ਮਈ ਨੂੰ ਉੱਥੇ ਗੋਲੀ ਚਲੀ। ਉਸ ਗੋਲੀ ਦੇ ਮਸਲੇ ਦੇ ਵਿੱਚ ਤੰਦਾ ਤਾਰਾਂ ਆਸਟ੍ਰੇਲੀਆ ਮੁਲਕ ਨਾਲ ਜੁੜੀਆਂ
0: ਜੀ।
1: ਆਸਟ੍ਰੇਲੀਆ ਦੇ ਵਿੱਚ ਸ਼ਗਨਪ੍ਰੀਤ ਰਹਿੰਦਾ, ਸ਼ਗਨਪ੍ਰੀਤ ਬਾਰੇ ਪੁਲਿਸ ਦਾ ਕਹਿਣਾ ਕਿ ਉਹ ਆਪਣੇ ਪਰਿਵਾਰ ਦੇ ਲਗਾਤਾਰ ਸੰਪਰਕ ਵਿੱਚ ਹੈ, ਇਸ ਕਰਕੇ ਸਾਜਿਸ਼ ਘਾੜੇ ਦੇ ਤੌਰ ਤੇ ਸੁਦਾਗਰ ਸਿੰਘ ਤੇ ਦਲਜੀਤ ਕੌਰ, ਸੁਦਾਗਰ ਸਿੰਘ ਪਿਤਾ ਆ ਸ਼ਗਨਪ੍ਰੀਤ ਦਾ ਤੇ ਦਲਜੀਤ ਕੌਰ ਮਾਤਾ ਆ, ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫਤਿਹਗੜ੍ਹ ਚ ਜਿਹੜਾ ਉਹਨਾਂ ਦਾ ਜੱਦੀ ਪਿੰਡ ਹੈ, ਚੜੀ ਪਿੰਡ ਹੈ ਫਤਿਹਗੜ੍ਹ ਸਾਹਿਬ ਚ, ਉੱਥੋਂ ਗ੍ਰਿਫ਼ਤਾਰ ਕੀਤਾ ਹੈ, ਸਾਜਿਸ਼ ਕਰਤਾ ਦੇ ਤੌਰ ਤੇ ਕੀਤਾ ਤੇ ਆਰੋਪ ਇਹੀ ਹੈ ਕਿ ਇਹ ਸਾਰੀਆਂ ਜਿਹੜੀਆਂ ਵਾਰਦਾਤਾਂ, ਚਾਹੇ ਉਹ ਪਾਇਲ ਵਿਖੇ ਬੀਤੇ ਸਮੇਂ ਚ ਗੋਲੀ ਚਲੀ ਸੀ, ਚਾਹੇ ਦਰਾਹਾ ਚ ਚਲੀ ਸੀ, ਚਾਹੇ ਹੁਣ 1 ਮਈ ਖੰਨੇ ਦੀ ਘਟਨਾ ਆ, ਉਹਦੇ ਵਿੱਚ ਪੁਲਿਸ ਦਾ ਕਹਿਣਾ ਕਿ ਸ਼ਗਨਪ੍ਰੀਤ ਸਿੰਘ ਆਸਟ੍ਰੇਲੀਆ ਚੋਂ ਬੈਠਾ ਇਹ ਸਾਰਾ ਕਾਸਾ ਕਰਾਉਂਦਾ ਤੇ ਉਹਦੀਆਂ ਤੰਦਾ ਤਾਰਾਂ ਆਪਣੇ ਮਾਪਿਆਂ ਨਾਲ ਜੁੜੀਆਂ ਤੇ ਮਾਪਿਆਂ ਦੀ ਵੀ ਵਿੱਚ ਸ਼ਮੂਲੀਅਤ ਹੈ, ਹਾਲਾਂਕਿ ਹੈ ਜਾਂ ਨਹੀਂ ਉਹ ਸਮਾਂ ਦੱਸੇਗਾ। ਪਰੰਤੂ ਦੂਸਰੀ ਵਾਰ ਇਹੋ ਜਿਹੇ ਮਸਲੇ ਚ, ਫਰੋਤੀ ਦੇ ਮਸਲੇ ਚ, ਗੋਲੀਬਾਰੀ ਦੇ ਮਸਲੇ ਚ ਸ਼ਗਨਪ੍ਰੀਤ ਦੇ ਮਾਤਾ ਪਿਤਾ ਗ੍ਰਿਫ਼ਤਾਰ ਹੋ ਚੁੱਕੇ ਹੈ
0: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਰਮੇਸ਼ ਜੀ ਇਹ ਸੰਦੇਸ਼ ਵੀ ਆਪਣੇ ਲਿਸਨਰਸ ਤੱਕ ਜ਼ਰੂਰ ਪਹੁੰਚਾਈਏ। ਇੱਕ ਬਹੁਤ ਹੀ ਸੁਨਹਿਰੀ ਮੌਕਾ ਜੀ, ਬਹੁਤ ਹੀ ਸੁਨਹਿਰੀ ਪ੍ਰਾਪਰਟੀ ਹੈ ਰੀਅਲਟਰ ਜਪਿੰਦਰ ਬਰਾੜ ਜੋ ਲੈ ਕੇ ਆਏ ਨੇ ਕੈਲੇਡਨ ਦੇ ਵਿੱਚ। ਬਹੁਤ ਹੀ ਖੂਬਸੂਰਤ ਰੀਅਲ ਇਸਟੇਟ ਦਾ ਇਹ ਜੋ ਲਿਸਟਿੰਗ ਕਹਿ ਲਓ ਕਿ ਇੱਕ ਲਗਜ਼ਰੀਅਸ ਇਸਟੇਟ ਘਰ ਹੈ, ਵੀ ਗਲਾਸ ਫੂਡ ਕੋਰਟ ਕੈਲੇਡਨ ਜੀ। ਕੱਲ ਨੂੰ ਸ਼ਨੀਵਾਰ ਦੇ ਦਿਨ ਓਪਨ ਹਾਊਸ ਇਹਨਾਂ ਨੇ ਇਸ ਲੋਕੇਸ਼ਨ ਤੇ ਲਾਇਆ ਹੋਇਆ ਤੇ ਜੀ ਆਪਣੇ ਆਪ ਦੇ ਵਿੱਚ ਹੀ ਇਹ ਜੋ ਪ੍ਰੋਪਰਟੀ ਹੈ ਉਹਨਾਂ ਪਰਿਵਾਰਾਂ ਲਈ ਬਿਲਕੁਲ ਹੀ ਪਰਫੈਕਟ ਹੈ ਜੋ ਇੱਕ ਵੱਡਾ ਲਗਜ਼ਰੀ ਘਰ ਲੱਭ ਰਹੇ ਨੇ। ਖਾਸ ਕਰਕੇ ਜੁਆਇੰਟ ਫੈਮਿਲੀ ਦੀ ਜੇਕਰ ਅਸੀਂ ਗੱਲ ਕਰੀਏ, 3.6 acres ਦਾ ਇਹ ਪ੍ਰਾਈਵੇਟ ਲੈਂਡ ਹੈ, 11,700 square feet ਦਾ ਲਗਜ਼ਰੀਅਸ ਲਿਵਿੰਗ ਸਪੇਸ ਹੈ ਤੇ ਨਾਲ ਇੰਨਾ ਹੀ ਨਹੀਂ ਨਾਲ 7,000 square feet ਦੀ ਵਾਕਆਊਟ ਬੇਸਮੈਂਟ ਵੀ ਹੈ। ਸੋ 18,000 square feet ਦਾ ਵੱਧ ਤੋਂ ਵੱਧ ਜੋ ਇਹ ਲਿਵਿੰਗ ਸਪੇਸ ਹੈ, 3.6 acres ਦਾ ਪੂਰਾ ਘਰ ਹੈ, 6 bedrooms ਨੇ, ਹਰ ਬੈਡਰੂਮ ਦੇ ਨਾਲ ਜੋ ਹੈ ਅਟੈਚਡ ਜੋ ਕਲੋਜ਼ਟ ਹੈ, ਜੋ ਅਟੈਚਡ ਵਾਸ਼ਰੂਮ ਹੈ ਤੇ ਨਾਲ ਹੀ ਜੀ ਬਹੁਤ ਹੀ ਖੂਬਸੂਰਤ ਕਿਚਨ ਹੈ। ਬਹੁਤ ਵੱਡਾ ਆਈਲੈਂਡ ਹੈ ਤੇ ਇਹ ਘਰ 2021 ਦੇ ਵਿੱਚ ਹੀ ਬਣਿਆ ਹੈ। ਸੋ ਜਿੱਥੇ ਅੰਦਰੋਂ ਕਮਾਲ ਹੈ ਉੱਥੋਂ ਜੀ ਬਾਹਰੋਂ ਵੀ ਕਮਾਲ ਹੈ। ਜਿੱਥੇ 7 ਗੱਡੀਆਂ ਜੋ ਨੇ ਗਰਾਜ 'ਚ ਖੜ੍ਹ ਸਕਦੀਆਂ ਨੇ, 35 cars ਤੋਂ ਵੱਧ ਦੀ ਪਾਰਕਿੰਗ ਦੀ ਸਪੇਸ ਹੈ। ਸੋ ਜੁਆਇੰਟ ਫੈਮਿਲੀ, ਬਿਜ਼ਨਸ ਫੈਮਿਲੀ ਆ ਉਹਨਾਂ ਲਈ ਪਰਫੈਕਟ ਹੈ ਜਿਨ੍ਹਾਂ ਨੂੰ ਸਪੇਸ ਵੀ ਚਾਹੀਦਾ, ਜਿਨ੍ਹਾਂ ਨੂੰ ਪ੍ਰਾਈਵੇਸੀ ਵੀ ਚਾਹੀਦੀ ਹੈ ਤੇ ਲਗਜ਼ਰੀ ਵੀ ਚਾਹੀਦੀ ਹੈ। ਸੋ ਜੀ ਨੋਟ ਕਰ ਲਓ, 3.99 million ਤੇ ਇਹ ਪ੍ਰੋਪਰਟੀ ਲਿਸਟਡ ਹੈ ਤੇ ਪ੍ਰੋਪਰਟੀ ਟੈਕਸ ਜੋ ਹੈ ਸਿਰਫ $8,836 ਹੈ ਤੇ ਤੁਸੀਂ ਜਪਿੰਦਰ ਬਰਾੜ ਜੀ ਨੂੰ ਕੱਲ੍ਹ ਸ਼ਨੀਵਾਰ ਦੇ ਦਿਨ 1 to 6 ਆ ਕੇ ਮਿਲ ਸਕਦੇ ਹੋ ਜੀ ਓਪਨ ਹਾਊਸ ਦੇ ਵਿੱਚ। ਤੇ ਨਾਲ ਹੀ ਨੰਬਰ ਇਹਨਾਂ ਦਾ ਨੋਟ ਕਰ ਲਓ, ਨੰਬਰ 416-769-3611-4167293616 ਜੀ ਇਹ ਨੰਬਰ ਹੈ। ਬਹੁਤ ਹੀ ਸੁਨਹਿਰੀ ਮੌਕਾ ਹੈ ਜੀ ਤੇ ਜੋ ਪਰਿਵਾਰ ਜੋ ਇਕੱਠੇ ਰਹਿਣਾ ਚਾਹੁੰਦੇ ਨੇ, ਜੋ ਵੇਖਦੇ ਨੇ ਕਿ ਲਗਜ਼ਰੀਅਸ ਘਰ ਹੋਵੇ, ਪ੍ਰਾਈਵੇਸੀ ਵੀ ਹੋਵੇ ਤੇ ਵੱਧ ਤੋਂ ਵੱਧ ਸਪੇਸ ਵੀ ਹੋਵੇ, ਸੋ ਇਹ ਇੱਕ ਜ਼ਰੂਰ ਪਰਫੈਕਟ ਕੰਬੀਨੇਸ਼ਨ ਹੈ। ਤੇ ਤੁਸੀਂ ਜਪਿੰਦਰ ਬਰਾੜ ਜੀ ਦਾ ਨੰਬਰ ਨੋਟ ਕਰਨਾ, 416-729-3611 ਜੀ। ਰਮੇਸ਼ ਜੀ ਅਗਲੀ ਖਬਰ ਵੱਲ ਚੱਲਾਂਗੇ ਤੇ ਸੱਤਾਧਾਰੀ MLA ਵੱਲੋਂ ਖਬਰ ਹੈ, ਸ਼ਹਿਰੀ ਚੋਣਾਂ ਵਿੱਚ ਸ਼ਰੇਆਮ ਜੋ ਬੂਥ ਕੈਪਚਰਿੰਗ ਦਾ ਐਲਾਨ ਹੋ ਚੁੱਕਾ ਹੈ ਜੀ। ਇਹ ਕਿਹੜੇ MLA ਦੀ ਗੱਲ ਕਰ ਰਹੀ ਹੈ ਅਸੀਂ ਤੇ ਕੀ ਇਸ ਬਾਰੇ ਖਾਸ ਰਿਪੋਰਟ ਹੈ?
1: ਰੁਪਿੰਦਰ ਜੀ, ਪੰਜਾਬ ਦੇ ਵਿੱਚ ਠੀਕ 3 ਦਿਨ ਬਾਅਦ 4th day ਬਹੁਤ ਸਾਰੇ ਵੱਡੇ ਸ਼ਹਿਰ ਜਿਨ੍ਹਾਂ ਨੂੰ ਅਸੀਂ ਨਗਰ ਨਿਗਮ ਆਖਦੇ ਹਾਂ, ਬਹੁਤ ਸਾਰੇ ਛੋਟੇ ਸ਼ਹਿਰ ਜਿਨ੍ਹਾਂ ਨੂੰ ਨਗਰ ਕੌਂਸਲ ਆਖਦੇ ਹਾਂ ਤੇ ਜਿਹੜੇ ਉਹ ਤੋਂ ਵੀ ਛੋਟੇ ਹੁੰਦੇ ਉਹਨੂੰ ਨਗਰ ਪੰਚਾਇਤ ਆਖਦੇ ਹਾਂ, ਉੱਥੇ ਵੋਟਾਂ ਪੈਣੀਆਂ, ਇਹਨਾਂ ਨੂੰ ਸ਼ਹਿਰੀ ਵੋਟਾਂ ਆਖਦੇ ਆ
0: ਜੀ।
1: ਕਾਫੀ ਵੱਡੀ ਗਿਣਤੀ ਚ ਇਹ ਸਾਰੇ ਸ਼ਹਿਰ 26 ਮਈ ਨੂੰ ਵੋਟਾਂ ਪੈਣੀਆਂ। ਪਹਿਲਾਂ ਤਾਂ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਇੱਕ ਸਾਡੀ ਸਾਰਿਆਂ ਦੀ ਉਤਸੁਕਤਾ ਸੀ, ਕਿਉਂਕਿ ਹਾਈ ਕੋਰਟ ਦਾ ਇਸ ਸੰਦਰਭ ਵਿੱਚ ਅੱਜ ਇੱਕ ਫੈਸਲਾ ਆਉਣਾ ਸੀ, ਉਹ ਫੈਸਲਾ ਆ ਗਿਆ। ਉਹ ਫੈਸਲਾ ਇਹ ਆਉਣਾ ਸੀ ਕਿ ਇਹ ਵੋਟਾਂ ਬੈਲਟ ਪੇਪਰ ਨਾਲ ਹੋਣ ਜਾਂ ਈਵੀਐਮ ਮਸ਼ੀਨਾਂ ਦੇ ਨਾਲ। ਤੇ ਹਾਈ ਕੋਰਟ ਨੇ ਬੜਾ ਸਪਸ਼ਟ ਕਹਿ ਦਿੱਤਾ ਕਿ ਸਮਾਂ ਰਹਿੰਦਾ ਥੋੜਾ, ਇਸ ਕਰਕੇ ਅਸੀਂ ਬਹੁਤੀ ਦਖਲ ਅੰਦਾਜ਼ੀ ਕਰਦੇ ਚੰਗੇ ਨਹੀਂ ਲੱਗਦੇ। ਹੁਣ ਤੁਸੀਂ ਜਿਵੇਂ ਸਰਕਾਰ ਨੇ, ਜਿਵੇਂ ਪੰਜਾਬ ਰਾਜ ਚੋਣ ਕਮਿਸ਼ਨ ਨੇ ਫੈਸਲਾ ਲਿਆ, ਉਵੇਂ ਹੀ ਹੋਲਣ ਦੋ, ਭਾਵ ਕਿ ਪੰਜਾਬ ਦੀਆਂ ਸ਼ਹਿਰੀ ਵੋਟਾਂ ਬੈਲਟ ਪੇਪਰ ਦੇ ਨਾਲ ਹੀ ਹੋਣਗੀਆਂ, ਇਹ ਹਾਈ ਕੋਰਟ ਨੇ ਸਾਫ਼ ਕਰ ਦਿੱਤਾ। ਜਿਹੜਾ ਤੁਸੀਂ ਪੰਜਾਬ ਦੇ ਇੱਕ ਵਿਧਾਇਕ ਦੀ ਗੱਲ ਕੀਤੀ, ਸੱਤਾਧਾਰੀ ਵਿਧਾਇਕ ਦੀ, ਉਹਦਾ ਨਾਮ ਹੈ ਕੁਲਵੰਤ ਸਿੰਘ ਬਾਜੀਗਰ, ਛਤਰਾਣੇ ਦਾ ਵਿਧਾਇਕ ਹੈ। ਪਤਾ ਲੱਗਾ ਕਿ ਪਾਤੜਾਂ ਦੇ ਵਿੱਚ ਵੀ ਜਿਵੇਂ ਉੱਥੇ ਵੋਟਾਂ ਪੈਣੀਆਂ ਤੇ ਉੱਥੇ ਜਿਵੇਂ ਵੱਖ ਵੱਖ ਹੋਰ ਲੀਡਰ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਆ, ਇਹ ਵੀ ਭਾਊ ਉੱਥੇ ਸੰਬੋਧਨ ਕਰਨ ਲੱਗ ਪਿਆ। ਹੁਣ ਸੰਬੋਧਨ ਕਰਨਾ ਇੱਕ ਕਲਾ ਹੁੰਦੀ ਹੈ, ਇੱਕ ਜ਼ਿੰਮੇਵਾਰੀ ਹੁੰਦੀ ਹੈ, ਤੇ ਮਾਫ਼ ਕਰਨਾ ਨਾ ਬਹੁਤਿਆਂ ਦੇ ਕੋਲ ਇਹ ਕਲਾ ਹੈ ਤੇ ਨਾ ਬਹੁਤਿਆਂ ਦੀ ਜ਼ਿੰਮੇਵਾਰੀ ਹੈ। ਕਈਆਂ ਦਾ, ਮੇਰੇ ਵਰਗਿਆਂ ਦਾ ਦਾ ਲੱਗਾ ਸਿਆਸਤ ਚ ਆ ਜਾਂਦੇ ਆ, ਸਮਝ ਥੋੜੀ ਹੁੰਦੀ ਹੈ। ਇਸ ਵਿਅਕਤੀ ਨੇ ਰੁਪਿੰਦਰ ਜੀ ਉੱਥੇ ਕਿਹਾ ਕਿ ਕਹਿੰਦਾ ਕਿ ਗੱਲ ਇਹ ਹੈ, ਵਿਰੋਧੀ ਧਿਰੋਂ ਵਾਲਿਓ ਮੇਰੀ ਗੱਲ ਸੁਣ ਲਓ, ਚਾਹੇ ਤੁਸੀਂ ਭਾਜਪਾ ਹੋ, ਤੁਸੀਂ ਚਾਹੇ ਕਾਂਗਰਸੀ ਹੋ, ਚਾਹੇ ਤੁਸੀਂ ਅਕਾਲੀ ਹੋ, ਕਾਹਨੂੰ ਪੈਸੇ ਖਰਚਣ ਲੱਗੇ ਆ, ਜਿਤਨਾ ਤੇ ਤੁਸੀਂ ਹੈ ਨਹੀਂ, ਤੇ ਐਵੇਂ ਕਹਿੰਦੇ ਲੋਕਾਂ ਦਾ ਵੀ ਸਮਾਂ ਖਰਾਬ ਕਰੇ, ਆਪਣਾ ਹੀ ਘਰਾਂ ਚ ਬੈਠੋ, ਪੈਸੇ ਨਾ ਖਰਚਿਓ। ਚਲੋ, ਇਹ ਵਿਰੋਧੀ ਸਿਆਸੀ ਪਾਰਟੀ ਦਾ ਤਾਂਜਾ, ਇਹਨੂੰ ਅਸੀਂ ਰੋਕ ਨਹੀਂ ਸਕਦੇ, ਸਾਰੇ ਹੀ ਕਰਦੇ ਆ ਕਿ ਵਿਰੋਧੀ ਧਿਰ ਵਾਲਿਓ ਤੁਸੀਂ ਹਾਰ ਜਾਣਾ। ਹੁਣ ਉਹ ਤੋਂ ਅੱਗੇ ਜਿਹੜੇ ਸ਼ਬਦ ਇਸ ਵਿਅਕਤੀ ਨੇ ਵਰਤੇ ਕਿ ਤੁਸੀਂ ਹਾਰ ਜਾਣਾ, ਆਮ ਆਦਮੀ ਪਾਰਟੀ ਨੇ ਹੀ ਕਹਿੰਦੇ ਜਿੱਤਣਾ, ਉਹ ਤੋਂ ਅੱਗੇ ਕਹਿੰਦੇ ਕਿ ਜੇਕਰ ਕੋਈ ਕਸਰ ਰਹਿ ਗਈ ਤੇ ਉਹ ਅਸੀਂ ਗੇਟ ਬੰਦ ਕਰਕੇ ਪੂਰੀ ਕਰ ਲੈਣੀ ਹੈ। ਇਹ ਮੇਰੇ ਸ਼ਬਦ ਨਹੀਂ ਹੈ, ਐਮਐਲਏ ਕੁਲਵੰਤ ਬਾਜੀਗਰ ਦੇ ਸ਼ਬਦ ਹੈ। ਕਹਿੰਦੇ ਕਿ ਜੇਕਰ ਕੋਈ ਕਸਰ ਰਹਿ ਗਈ ਉਹ ਅਸੀਂ ਗੇਟ ਬੰਦ ਕਰਕੇ ਪੂਰੀ ਕਰ ਲਵਾਂਗੇ। ਤੇ ਅਗਲਾ ਸ਼ਬਦ ਹੋਰ ਸੁਣ ਲਓ, ਗੱਲ ਭੁਲੇਖੇ ਚ ਨਹੀਂ ਰਹਿਣ ਦਿੱਤੀ। ਉਹ ਕਹਿੰਦੇ ਇਹਨਾਂ ਤੋਂ ਹੀ ਸਿੱਖੇ ਹਾਂ ਅਸੀਂ ਇਹ ਸਾਰਾ ਕੁਛ, ਪਰ ਅਸੀਂ ਇਹ ਵਾਅਦਾ ਕਰਦੇ ਅਸੀਂ ਕੁੱਟਾਂਗੇ ਨਹੀਂ, ਕੁੱਟਮਾਰ ਨਹੀਂ ਕਰਾਂਗੇ। ਇਹ ਸਾਰੀਆਂ ਗੱਲਾਂ ਸੱਤਾਧਾਰੀ ਧਿਰ ਦੇ ਸਰਕਾਰ ਦੇ ਇੱਕ ਐਮਐਲਏ ਨੇ ਕਹੀਆਂ, ਹਾਲਾਂਕਿ ਉਹ ਸਿਆਣੇ ਕਹਿ ਗਏ ਨੇ। ਉਹ ਕਹਿੰਦੇ ਚੋਰ ਨੂੰ ਨਾ ਫੜੋ, ਚੋਰ ਦੀ ਮਾਂ ਨੂੰ ਫੜੋ। ਰੁਪਿੰਦਰ ਜੀ, ਜਿੱਤਣ ਦਿੱਲੀ ਤੋਂ ਆਏ ਹੋਏ ਇੱਕ ਬਾਬੂ ਨੇ ਵੱਡੇ ਸਾਰੇ ਸ਼ਬਦ ਪੰਜਾਬ ਦੇ ਇੱਕ ਜਨਤਕ ਕਹਿ ਲਈਏ, ਪੰਜਾਬ ਦੀ ਆਪਣੀ ਆਮ ਆਦਮੀ ਪਾਰਟੀ ਦੀ ਮੀਟਿੰਗ ਚ ਕਹੇ ਸੀ ਕਿ ਸਾਮ ਦਾਮ ਦੰਡ ਵੇਦ। ਮੈਂ ਉਦੋਂ ਨਹੀਂ ਕਹਿ ਦਿੱਤਾ ਸੀ ਕਿ ਇਹ ਪੰਜਾਬ ਦੇ ਲੋਕਾਂ ਨੂੰ ਵਿਗਾੜ ਰਹੇ ਹੈ
0: ਜੀ।
1: ਹੋ ਸਕਦਾ ਉਦੋਂ ਆਮ ਆਦਮੀ ਪਾਰਟੀ ਵਾਲੇ ਕੁਛ ਲੋਕਾਂ ਨੂੰ ਲੱਗਿਆ ਹੋਵੇ ਜੀ ਸਾਡੇ ਲੀਡਰ ਨੇ ਤੇ ਸਾਨੂੰ ਪੰਪ ਦੇ ਦਿੱਤਾ, ਸਾਡੇ ਲੀਡਰ ਨੇ ਤੇ ਫੱਟੇ ਚੁੱਕ ਦਿੱਤੇ, ਸਾਡੇ ਲੀਡਰ ਨੇ ਤੇ ਖੁੱਲੀ

0: ਬੜੀ ਅਜੀਬੋ ਗਰੀਬ ਗੱਲ ਹੈ, ਆਮ ਆਦਮੀ ਪਾਰਟੀ ਮਾਫ ਕਰਨਾ ਭੋਰਾ ਵੀ ਸੰਭਲਣ ਦਾ ਨਾਂ ਨਹੀਂ ਲੈ ਰਹੀ। ਨਿਤ ਨਵੇਂ ਤੋਂ ਨਵੇਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਤੇ ਮੈਨੂੰ ਲੱਗਦਾ ਕਿ ਹੁਣ ਤੇ ਆਮ ਆਦਮੀ ਪਾਰਟੀ ਕੋਲ ਬਹੁਤ ਥੋੜਾ ਸਮਾਂ ਆ ਤੇ ਜਦੋਂ ਲੰਬੀਆਂ ਆਦਤਾਂ ਵਿਗੜੀਆਂ ਹੁਣ ਉਹ ਕਹਿ ਗਏ ਆ ਵਾਰਿਸਾਂ ਨੇ ਜਾਂਦੀਆਂ ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੀ, ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦੀਆਂ ਉਹ ਜਾਣੀਆਂ ਕਿਉਂਕਿ ਆਦਤਾਂ ਬਣ ਗਈਆਂ ਤੇ ਜੇ ਆਦਤਾਂ ਇਹੋ ਨਾ ਸੁਧਰੀਆਂ ਤੇ ਰੁਪਿੰਦਰ ਜੀ ਫਿਰ ਇਹ ਵਾਕਿਆ ਆਮ ਆਦਮੀ ਪਾਰਟੀ ਦਾ ਸਿਆਸੀ ਤੌਰ ਤੇ ਬਹੁਤ ਵੱਡਾ ਨੁਕਸਾਨ ਵੀ ਸੁਸਾਈ ਚ ਹੋ ਜਾਣਾ।
1: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਕਰ ਦੇਵਾਂ ਜੀ, ਮੂਵ ਤੁਸੀਂ ਕਿਤੇ ਹੋਣਾ, ਕਿਸੇ ਹੋਰ ਸ਼ਹਿਰ ਦੇ ਵਿੱਚ, ਪ੍ਰੋਵਿੰਸ ਦੇ ਵਿੱਚ, ਜਾਂ ਫਿਰ ਨੌਰਥ ਅਮਰੀਕਾ ਦੇ ਵਿੱਚ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ, ਤੇ ਜੋ ਫਿਕਰ ਹੁੰਦੀ ਹੈ ਵੀ ਸਮਾਨ ਜੋ ਹੈ ਜੋ ਇੰਨੀ ਮਿਹਨਤ ਨਾਲ ਤਿਆਰ ਕੀਤਾ ਹੁੰਦਾ ਤੇ ਇਹ ਪਿੱਛੇ ਛੱਡ ਕੇ ਨਹੀਂ ਜਾਣਾ, ਇਹ ਨਾਲ ਜੋ ਹੈ ਪੂਰੀ ਸੰਭਾਲ ਦੇ ਨਾਲ ਲੈ ਕੇ ਜਾਣਾ। ਤੇ ਫਿਰ ਜੀ ਐਚ ਕੇ ਮੂਵਰਸ ਨੂੰ ਤੁਸੀਂ ਆਪਣੀ ਇਹ ਕਾਲ ਕਰਨੀ ਹੈ। ਹਰਮਿੰਦਰ ਜੀ ਜੋ ਪੰਜਾਬੀ ਲਹਿਰਾਂ ਦੇ ਓਫੀਸ਼ੀਅਲ ਮੂਵਰ ਨੇ, 416-524-6704, 416-524-6704 ਐਚ ਕੇ ਮੂਵਰਸ ਦਾ ਨੰਬਰ ਜੀ ਤੁਸੀਂ ਨੋਟ ਕਰ ਲਓ। ਪ੍ਰੋਫੈਸ਼ਨਲੀ ਕੰਮ ਕਰਦੇ ਨੇ, ਪੈਕਿੰਗ ਸਾਰੀ ਆਪ ਕਰਨਗੇ, ਸ਼ਿਫਟਿੰਗ ਦੇ ਵਿੱਚ ਸਮਾਨ ਦਾ ਪੂਰਾ ਖਿਆਲ ਹੋਵੇਗਾ ਤੇ ਤੁਹਾਡੀਆਂ ਗੱਡੀਆਂ ਕਾਰਾਂ ਵੀ ਮੂਵਿੰਗ ਟਰੱਕਸ ਦੇ ਵਿੱਚ ਸੇਫ ਐਂਡ ਸਾਊਂਡ ਲੈ ਕੇ ਜਾਣਗੇ। ਨੰਬਰ 416-524-6704 ਹੈ, 416-524-6704 ਹਰਮਿੰਦਰ ਜੀ ਲਈ ਐਚ ਕੇ ਮੂਵਰਸ ਤੋਂ ਤੁਸੀਂ ਨੋਟ ਰੱਖੋ ਜੀ। ਤੇ ਨਾਲ ਹੀ ਜੀ ਮੈਂ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸ਼ੁੱਕਰਵਾਰ ਦਾ ਦਿਨ ਹੈ ਤੇ ਗੱਲਬਾਤ ਜੋ ਹੈ ਥੋੜੀ ਇੰਸ਼ੋਰੈਂਸ ਦੀ ਵੀ ਛੇੜੀ ਦੀ ਹੈ, ਮੋਨਾ ਮਹਿੰਗੀ ਜੀ ਸਾਡੇ ਨਾਲ ਨੇ ਇੰਸ਼ੋਰੈਂਸ ਫਾਰ ਯੂ ਤੋਂ। ਮੋਨਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ।
2: ਥੈਂਕ ਯੂ ਸੋ ਮਚ ਰੁਪਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ ਐਂਡ ਹੈਪੀ ਫ੍ਰਾਈਡੇ ਟੂ ਐਵਰੀਵਨ ਐਸ ਵੈਲ।
1: ਜੀ ਮੋਨਾ ਜੀ, ਬਿਲਕੁਲ ਜੀ, ਹੈਪੀ ਫ੍ਰਾਈਡੇ ਹੈ ਅੱਜ। ਤੇ ਮੋਨਾ ਜੀ ਗੱਲ ਥੋੜੀ ਇੰਸ਼ੋਰੈਂਸ ਦੀ ਛੇੜੀਏ, ਕਿਉਂਕਿ ਇਹ ਇੱਕ ਐਸਾ ਟੌਪਿਕ ਹੈ ਜੋ ਅਸੀਂ ਪ੍ਰਾਇਰਿਟੀ ਤੇ ਕਦੇ ਨਹੀਂ ਲਈਦਾ। ਅਸੀਂ ਸੋਚਦੇ ਹਾਂ ਕਿ ਕੱਲ ਨੂੰ ਕੀ ਵਾਪਰ ਜਾਣਾ, ਸਭ ਠੀਕ ਹੀ ਤਾਂ ਹੈ, ਪਰ ਕਿੰਨੀ ਇੰਸ਼ੋਰੈਂਸ ਜ਼ਰੂਰੀ ਸਾਡੀ ਜ਼ਿੰਦਗੀ ਦੇ ਵਿੱਚ ਬਣ ਜਾਂਦੀ ਹੈ ਕਿ ਕੱਲ ਨੂੰ ਕੀ ਹੋਣਾ, ਬਹੁਤ ਹੀ ਅਨਸਰਟਨ ਹੈ ਜਿੱਥੇ ਜ਼ਿੰਦਗੀ, ਤੇ ਅਸੀਂ ਪਹਿਲਾਂ ਹੀ ਉਸ ਚੀਜ਼ ਲਈ ਪ੍ਰਿਪੇਅਰਡ ਤਾਂ ਹੋਈਏ, ਆਪਣੀ ਫੈਮਿਲੀ ਨੂੰ ਕਵਰ ਤਾਂ ਕਰਕੇ ਰੱਖੀਏ। ਸੋ ਗੱਲ ਮੋਨਾ ਜੀ ਪਹਿਲੀ ਅੱਜ, ਕਿਉਂ ਨਾ ਨੋਨ ਮੈਡੀਕਲ ਇੰਸ਼ੋਰੈਂਸ ਦੀ ਕਰੀਏ, ਕਿਉਂਕਿ ਇਹ ਵੀ ਇੱਕ ਵੱਖਰੀ ਟਰਮ ਹੈ, ਤੇ ਇਹਦੇ ਵਿੱਚ ਕਿਹੜੀ ਕਿਹੜੀ ਇੰਸ਼ੋਰੈਂਸ ਜੋ ਹੈ, ਕੀ ਇਸ ਦੇ ਵਿੱਚ ਕਵਰ ਹੁੰਦਾ, ਇਸ ਬਾਰੇ ਥੋੜਾ ਦੱਸੋ।
2: ਬਿਲਕੁਲ ਰੁਪਿੰਦਰ ਜੀ, ਕਿਉਂਕਿ ਜਦੋਂ ਵੀ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਸਭ ਨਾਲੋਂ ਪਹਿਲੀ ਗੱਲ ਇਹ ਆਉਂਦੀ ਹੈਗੀ ਹੈ ਕਿ ਹੈਲਥ ਚੰਗੀ ਹੋਣੀ ਚਾਹੀਦੀ ਹੈ। ਸਾਨੂੰ ਹੈਲਥ ਇਸ਼ੂਜ਼ ਨਾ ਹੋਣ, ਕਿਸੇ ਤਰ੍ਹਾਂ ਦਾ ਕੋਈ ਹਾਰਟ ਦਾ, ਕੈਂਸਰ ਦਾ, ਕੋਈ ਏਦਾਂ ਦੀ ਪ੍ਰੋਬਲਮ ਜੇ ਪ੍ਰੀਵੀਅਸ ਹਿਸਟਰੀ ਦੇ ਵਿੱਚ ਆਈ ਹੁੰਦੀ ਹੈਗੀ ਹੈ, ਤਾਂ ਓਬਵੀਅਸਲੀ ਉਸ ਟਾਈਮ ਤੇ ਸਟੈਂਡਰਡ ਮਾਰਕੀਟ ਦੇ ਵਿੱਚ ਇੰਸ਼ੋਰੈਂਸ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ। ਇਸ ਟਾਈਮ ਤੇ ਅਕਸਰ ਮੈਸੇਜ ਇਹ ਦੇਈਦਾ ਕਿ ਜਦੋਂ ਹੈਲਥ ਚੰਗੀ ਹੈ ਤਾਂ ਆਪਣੀ ਆਪਣੀ ਇੰਸ਼ੋਰੇਬਿਲਟੀ ਨੂੰ ਜ਼ਰੂਰ ਲੌਕ ਇਨ ਕਰੋ, ਚਾਹੇ ਟਰਮ ਇੰਸ਼ੋਰੈਂਸ ਕਰਵਾ ਲਓ, ਤੁਸੀਂ ਆਪਣੀ ਪਾਲਿਸੀ ਜ਼ਰੂਰ ਕਰਵਾਓ, ਤਾਂ ਕਿ ਤੁਹਾਡੇ ਹੈਲਥ ਦੇ ਰਿਲੇਟਡ ਕੁਐਸਚਨੇਅਰ ਲੌਕ ਇਨ ਹੋ ਜਾਂਦੇ ਨੇ। ਪਰ ਕਿਤੇ ਕਿਤੇ ਅਸੀਂ ਦੇਖਦੇ ਹਾਂ ਕਿ ਕਈ ਵਾਰ ਕੈਨੇਡਾ ਦੇ ਵਿੱਚ ਪਰਸਨ ਲੇਟ ਆਏ ਹੈਗੇ ਹੈ, ਜਾਂ ਫਿਰ ਕੋਈ ਏਦਾਂ ਦੀ ਸਿਚੁਏਸ਼ਨ ਰਹੀ ਕਿ ਬਾਈ ਚਾਂਸ ਉਹ ਨਹੀਂ ਕਰਵਾ ਪਾਏ ਇੰਸ਼ੋਰੈਂਸ, ਐਂਡ ਇਨ ਬਿਟਵੀਨ ਕਿਸੇ ਤਰ੍ਹਾਂ ਦੇ ਹੈਲਥ ਇਸ਼ੂਜ਼ ਆਲਰੇਡੀ ਆ ਚੁੱਕੇ ਨੇ, ਤਾਂ ਉਹਨਾਂ ਦੇ ਲਈ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਬੈਸਟ ਸੋਲੂਸ਼ਨ ਹੁੰਦੀ ਹੈ। ਕਿਉਂਕਿ ਇਹਦੇ ਵਿੱਚ ਇਹ ਚੀਜ਼ ਆ ਜਾਂਦੀ ਕਿ ਜਿਹਨਾਂ ਵੀ ਪਰਸਨ ਨੂੰ ਕਿਸੇ ਤਰ੍ਹਾਂ ਦੇ ਕੋਈ ਹਾਰਟ ਦੇ ਰਿਲੇਟਿਡ, ਕੈਂਸਰ, ਟਿਊਮਰ, ਜਾਂ ਕੋਈ ਡਿਪਰੈਸ਼ਨ ਦੀ ਕੋਈ ਪ੍ਰੋਬਲਮ ਸੀ, ਜਾਂ ਫਿਰ ਜਿੱਦਾਂ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਲਾਈਫ ਸਟਾਈਲ, ਕਈ ਵਾਰ ਕਿਸੇ ਨੂੰ ਕੋਈ ਸਪੀਡਿੰਗ ਦੀ ਬਾਈ ਚਾਂਸ ਟਿਕਟ ਮਿਲੀ ਹੈ, ਕੋਈ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ ਹੈਗਾ, ਜਾਂ ਡਰਿੰਕ ਐਂਡ ਡਰਾਈਵਿੰਗ ਚਾਰਜ ਬਾਈ ਚਾਂਸ ਹੋਇਆ ਹੈਗਾ। ਸੋ ਉਹ ਸਾਰੀਆਂ ਚੀਜ਼ਾਂ ਸਾਡੇ ਲਾਈਫ ਸਟਾਈਲ ਨੂੰ ਸ਼ੋ ਕਰਦੀਆਂ ਨੇ ਕਿ ਕਿੰਨੇ ਕੁ ਰਿਸਕ ਟੇਕਰ ਹੈਗੇ ਹਾਂ ਅਸੀਂ। ਸੋ ਜਦੋਂ ਇਸ ਤਰੀਕੇ ਦੀ ਕੰਡੀਸ਼ਨ ਆ ਜਾਂਦੀਆਂ ਨੇ, ਤਾਂ ਇੱਕ ਸਟੈਂਡਰਡ ਮਾਰਕੀਟ ਦੇ ਵਿੱਚ ਇੰਸ਼ੋਰੈਂਸ ਮਿਲਣ ਦੀ ਬਜਾਏ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੀ ਤੁਹਾਨੂੰ ਪਾਲਿਸੀ ਪ੍ਰੋਵਾਈਡ ਕਰ ਸਕਦੀਆਂ ਨੇ। ਬੈਸਟ ਸੋਲੂਸ਼ਨ ਹੁੰਦਾ ਇਹ, ਜਿਹਦੇ ਨਾਲ ਕਿ ਤੁਹਾਨੂੰ ਇੱਕ ਤਾਂ ਮੋਰਗੇਜ ਦੀ ਕੋਈ ਪ੍ਰੋਟੈਕਸ਼ਨ ਚਾਹੀਦੀ ਹੈ, ਚਾਹੇ ਸਟੇਟ ਪਲੈਨਿੰਗ ਦੀ ਜ਼ਰੂਰਤ ਹੈਗੀ ਹੈ, ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੈਗੀ ਹੈ। ਕਾਫੀ ਵਾਰ ਸੀਨੀਅਰਸ ਵੱਲੋਂ ਸਾਨੂੰ ਕੰਸਰਨਸ ਆਉਂਦੇ ਨੇ ਕਿ ਸਾਨੂੰ ਫਿਊਨਰਲ ਕੋਸਟ ਐਕਸਪੈਂਸ ਕਵਰੇਜ ਚਾਹੀਦੀ ਹੈ, ਤਾਂ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਦੇ ਨਾਲ ਈਜ਼ੀਲੀ ਤੁਸੀਂ ਆਪਣੀ ਹਰ ਤਰੀਕੇ ਦੀ ਰਿਕੁਆਇਰਮੈਂਟ ਨੂੰ ਕਵਰ ਕਰ ਸਕਦੇ ਹੁੰਦੇ ਹੋ। ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਜੇ ਤੁਸੀਂ ਕਦੇ ਕਿਤੇ ਕਿਸੇ ਵੀ ਇੰਸ਼ੋਰੈਂਸ ਦੇ ਲਈ ਅਪਲਾਈ ਕੀਤਾ ਵੀ ਸੀਗਾ, ਕੋਈ ਲਾਈਫ ਇੰਸ਼ੋਰੈਂਸ ਲਈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ, ਬਾਈ ਚਾਂਸ ਇੰਸ਼ੋਰੈਂਸ ਕੰਪਨੀ ਨੇ ਡਿਕਲਾਈਨ ਕਰ ਦਿੱਤਾ ਸੀ, ਨਾ ਕਰ ਦਿੱਤੀ, ਜਾਂ ਫਿਰ ਪ੍ਰੀਮੀਅਮਸ ਬਹੁਤ ਇਨਕਰੀਜ਼ ਕਰਕੇ ਤੁਹਾਨੂੰ ਆਫਰ ਕੀਤੀ ਸੀਗੀ, ਤਾਂ ਉਸ ਟਾਈਮ ਤੇ ਜੇ ਤੁਸੀਂ ਪਾਲਿਸੀ ਨਹੀਂ ਕਰਵਾਈ, ਜਾਂ ਫਿਰ ਕਰਵਾਈ ਵੀ ਹੋਵੇ, ਰੇਟਿਡ ਪਾਲਿਸੀ ਕਰਵਾਈ ਹੋਵੇ, ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ, ਤਾਂ ਕਿ ਤੁਹਾਨੂੰ ਕੰਪੇਅਰ ਕਰਕੇ ਦੱਸ ਸਕੀਏ ਕਿ ਨੋਨ ਮੈਡੀਕਲ ਦੇ ਵਿੱਚ ਕਿੰਨੀ ਕੁ ਆਰਾਮ ਦੇ ਨਾਲ ਤੁਹਾਨੂੰ ਪਾਲਿਸੀ ਵੀ ਮਿਲ ਸਕਦੀ ਹੈ, ਫੁੱਲੀ ਅੰਡਰ

0: ਰਿਟਰਨ ਪਲਾਨ ਹੋਏਗਾ ਅਪਫਰੰਟ, ਐਂਡ ਨਾਲ ਦੀ ਨਾਲ ਇਹਦੇ ਵਿੱਚ ਇਹ ਚੀਜ਼ ਹੋਏਗੀ ਕਿ ਪ੍ਰੀਮੀਅਮਸ ਵਿਲ ਬੀ ਗਰੰਟਿਡ, ਚਾਹੇ ਤੁਸੀਂ 10 ਸਾਲ 20 ਸਾਲ ਦੀ ਲੈਂਦੇ ਹੋ, ਹੋਲ ਲਾਈਫ ਦੀ ਲੈਂਦੇ ਹੋ, ਡਿਪੈਂਡਿੰਗ ਅਪਾਨ ਤੁਹਾਡੀ ਕੀ ਰਿਕੁਆਇਰਮੈਂਟ ਹੈਗੀ ਹੈ. ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਐਸ ਲੌਂਗ ਐਸ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ, ਤਾਂ ਫਾਈਨਲ ਐਕਸਪੈਂਸ ਕਵਰੇਜ ਵੀ ਤੁਸੀਂ ਕਰਵਾ ਸਕਦੇ ਹੋ. ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਜਾਂ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਨੈਂਗੀ ਫਰੋਮ ਇੰਸ਼ੋਰੈਂਸ ਫੋਰ ਯੂ. 416-509-1509-416-509-1509.
1: ਜੀ ਮੋਨਾ ਜੀ, ਬਹੁਤ ਬਹੁਤ ਜੀ ਸ਼ੁਕਰੀਆ ਜੀ. ਅਗਲੇ ਲਿੰਕ ਦੇ ਵਿੱਚ ਮਿਲਾਂਗੇ. ਤੇ ਰਮੇਸ਼ ਜੀ, ਹੁਣ ਅਸੀਂ ਆਪਣੀਆਂ ਕਾਲਾਂ ਵੀ ਸ਼ੁਰੂ ਕਰੀਏ. ਤੇ ਸਾਡੇ ਨਾਲ ਜੋ ਪਹਿਲੀ ਕਾਲ ਜੀ ਜੁੜੀ ਹੈ, ਨਵ ਜੀ, ਜੀ ਸਵਾਗਤ ਹੈ.
2: ਰੁਪਿੰਦਰ ਜੀ, ਪਹਿਲਾਂ ਤੁਹਾਡਾ ਅਪ੍ਰੀਸ਼ੀਏਟ, ਤੁਸੀਂ ਇੱਕ ਬੜਾ ਪਿਆਰਾ ਵਰਡ ਯੂਜ਼ ਕੀਤਾ ਹੈ ਕਿ ਅੱਜ ਜਿਹੜਾ ਸੂਰਜ ਦੀਆਂ ਕਿਰਨਾਂ ਨੇ ਉਹਨਾਂ ਨਾਲ ਪਰੋਇਆ ਹੋਇਆ ਦਿਨ ਆ.
1: ਮੈਨੂੰ
2: ਲੱਗਦਾ ਤੁਹਾਨੂੰ ਲਫ਼ਜ਼ਾਂ ਨਾਲ ਖੇਡਣਾ ਆ ਗਿਆ ਹੁਣ.
1: ਜੀ, ਸਵੇਰੇ ਸਵੇਰੇ ਸਰ ਪੋਜ਼ਿਟਿਵਿਟੀ ਇੰਨੀ ਮਿਲਦੀ ਹੈ ਕਿ
2: ਅੱਜ ਵਾਕਿਆ ਦਿਨ ਸੋਹਣਾ ਜੀ.
1: ਜੀ ਜੀ, ਦਿਨ ਸੋਹਣਾ ਬਿਲਕੁਲ. ਤੇ
2: ਹਾਂ, ਬਾਕੀ ਦੇਖੋ ਦੇਖੋ ਅਲਫਾਜ਼ ਹੀ ਜਿਹੜੇ ਬੰਦੇ ਨੂੰ ਇੱਕ ਦੂਜੇ ਨੇੜੇ ਕਰਦੇ ਆ, ਅਲਫਾਜ਼ ਇੱਕ ਦੂਜੇ ਦੂਰ ਕਰਦੇ ਆ. ਬਾਕੀ ਰਮੇਸ਼ ਜੀ, ਮੈਂ ਗੱਲ ਕਹਿਣਾ ਚਾਹੁੰਦਾ ਵਾ ਕਿ ਦੇਖੋ ਇਲੈਕਸ਼ਨਾਂ ਆਉਣ ਵਾਲੀਆਂ ਨੇ ਹੁਣ, ਜਿਹੜੇ ਬੰਦਿਆਂ ਨੂੰ ਕੱਲ ਨੂੰ ਟਿਕਟਾਂ ਨਾ ਮਿਲੀਆਂ ਉਹਨਾਂ ਨੇ ਦੁਬਾਰਾ ਆ ਕੇ ਬੋਲਣਾ. ਜੇ ਉਹਨਾਂ ਦਾ ਵਾਕਿਆ ਹੀ ਹੁਣ ਉੱਥੇ ਘੁੱਟਣ ਮਹਿਸੂਸ ਹੁੰਦੀ ਆ ਪਾਰਟੀ ਚ ਬੈਠੇ, ਕਿਉਂ ਬਾਹਰ ਆ ਕੇ ਦੱਸਣ ਕੀ ਕੁਝ ਹੁੰਦਾ, ਜਿੱਦਾਂ ਭੈਣ ਜੀ ਆ, ਜੇ ਰਿਸ਼ਵਤ ਦੇਣ ਵਾਲਾ ਮਤਲਬ ਚੋਰ ਆ ਤੇ ਲੈਣ ਵਾਲਾ ਵੀ ਉਹਨਾਂ ਚੋਰ ਆ. ਕੀਰ ਭਜਨ ਮਾਨ ਨੇ ਜੇ ਪੈਸੇ ਦਿੱਤੇ ਆ, ਕੀ ਉੱਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਜੀ? ਮੈਂ ਤੁਹਾਡਾ ਵਿਚਾਰ ਸੁਣਨਾ ਚਾਹੁੰਦਾ ਜੀ.
3: ਦੇਖੋ ਮੈਂ ਬੜਾ ਹੀ ਸਪਸ਼ਟ ਕਹਿ ਚੁੱਕਾ ਹੈ, ਜਿਨ੍ਹਾਂ ਨੇ ਟਿਕਟਾਂ ਵੇਚੀਆਂ ਉਹ ਵੀ ਗਦਾਰ, ਜਿਨ੍ਹਾਂ ਨੇ ਖਰੀਦੀਆਂ ਉਹ ਵੀ. ਦੇਖੋ ਇਹ ਕੋਈ ਟਿਕਟਾਂ ਸਿਨੇਮੇ ਘਰ ਦੀਆਂ ਟਿਕਟਾਂ ਨਹੀਂ ਹੈ, ਜਾਂ ਕਿਸੇ ਲਿਬੜਾ ਟਰਾਂਸਪੋਰਟ ਕੰਪਨੀਆਂ ਦੀਆਂ ਨਹੀਂ ਹੈਗੀਆਂ, ਜਾਂ ਅਸੀਂ ਕਹੀਏ ਜੀ ਇਹ ਤੇ ਇੰਡੋ ਕਨੇਡੀਅਨ ਦੀਆਂ, ਕਿ ਚਲੋ ਕਿਸੇ ਨੇ ਖਰੀਦ ਲਈ ਕਿਸੇ ਨੇ ਵੇਚ ਦਿੱਤੀ, 50 ਰੁਪਏ ਮਹਿੰਗੀ ਕੀ ਤੇ ਸਸਤੀ ਕੀ, ਨਹੀਂ ਵੀ ਗਏ ਤੇ ਕੋਈ ਗੱਲ ਨਹੀਂ, ਜੇ ਟੈਕਸੀ ਤੇ ਚਲੇ ਗਏ ਖਰੀਦ ਕੇ ਕਿੱਡੀ ਕੁ ਗੱਲ ਹੈ, 500-700 ਹਜ਼ਾਰ ਦੀ ਗੱਲ ਹੈ ਉਹ ਭਾਈ. ਇਹ ਦੇਸ਼ ਦੀ ਸਰਕਾਰ ਦੀਆਂ ਟਿਕਟਾਂ ਨੇ, ਦੇਸ਼ ਦੀ ਸਰਕਾਰ ਦੇ ਲੋਕਾਂ ਦਾ ਫੈਸਲਾ. ਇਹ ਭ੍ਰਿਸ਼ਟ ਕਰ ਸਕਦੇ ਨੇ, ਚਾਹੇ ਉਹ ਵੇਚਣ ਵਾਲੇ ਚਾਹੇ ਖਰੀਦਣ ਵਾਲੇ. ਤੁਸੀਂ ਮਾਨਸਿਕਤਾ ਦੇਖੋ, ਵੇਚਣ ਵਾਲੇ ਵੀ ਗਦਾਰ, ਖਰੀਦਣ ਵਾਲੇ ਵੀ ਗਦਾਰ. ਕਿਉਂਕਿ ਜਿਨ੍ਹਾਂ ਨੂੰ ਅਸੀਂ ਦੇਸ਼ ਦੀ ਬਾਗਡੋਰ ਦਿੱਤੀ ਆ, ਉਹ ਤੇ ਪਹਿਲਾਂ ਹੀ ਵਪਾਰੀ ਬਣ ਕੇ ਉੱਥੇ ਜਾ ਰਹੇ ਆ. ਕੀ ਇੱਕ ਵਪਾਰੀ ਮਨੁੱਖਤਾ ਦੇ ਆਧਾਰ ਤੇ ਫੈਸਲਾ ਲਏਗਾ? ਉਹ ਤੇ ਖਰੀਦ ਮੁੱਲ ਤੇ ਵੇਚ ਮੁੱਲ ਤੇ ਵਿੱਚੋਂ ਮਾਰਜਨ ਦੇ ਹਿਸਾਬ ਦੇ ਨਾਲ ਫੈਸਲਾ ਲਏਗਾ. ਤੇ ਜਿਹੜੇ ਲੋਕ ਮਾਰਜਨ ਦੇ ਹਿਸਾਬ ਦੇ ਨਾਲ ਫੈਸਲਾ ਲੈਣਗੇ, ਦੇਸ਼ ਤਾਂ ਬੇੜਾ ਹੀ ਗਰਕ ਕਰਨਗੇ. ਇਸ ਕਰਕੇ ਮੈਂ ਬੜਾ ਸਿੱਧਾ ਤੇ ਸਪਸ਼ਟ ਹੈ, ਜਿਨ੍ਹਾਂ ਨੇ ਟਿਕਟਾਂ ਵੇਚੀਆਂ ਉਹ ਗਦਾਰ, ਜਿਨ੍ਹਾਂ ਨੇ ਖਰੀਦੀਆਂ ਚਾਹੇ ਉਹਦਾ ਨਾਂ ਕੋਈ ਹੈ, ਮੈਂ ਨੀ ਲੈਣਾ ਕਹਿੰਦਾ ਹਰਭਜਨ ਸਿੰਘ, ਉਹ ਵੀ ਗਦਾਰ ਹੈ. ਅਸਲੀ ਇਹਦੇ ਵਿੱਚ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ, ਹਾਂ ਉਹ ਵੀ ਗਦਾਰ ਹੈ. ਅਸਲੀ ਇਹਦੇ ਵਿੱਚ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ, ਹਾਂ ਹਰਭਜਨ ਸਿੰਘ ਦੀ ਇੱਕ ਜ਼ਿੰਮੇਵਾਰੀ ਜ਼ਰੂਰ ਬਣ ਜਾਂਦੀ ਹੈ ਜੇ ਕਿਹਾ ਤਾਂ.
1: ਜੀ,
3: ਕੇਂਦਰ ਸਰਕਾਰ ਹੈ, ਈਡੀ ਉਹਨਾਂ ਕੋਲ ਹੈ, ਸੀਬੀਆਈ ਉਹਨਾਂ ਕੋਲ ਹੈ, ਦੇਣ ਉਹਨਾਂ ਨੂੰ ਲੈ ਕੇ ਕਿ ਕਿਹੜੇ ਬੈਗ ਚ ਪੈਸੇ ਦਿੱਤੇ ਸੀ, ਕਿਹੜੇ ਖਾਤੇ ਚ ਦਿੱਤੇ ਸੀ, ਕਿਹੜੇ ਮੁਲਕ ਵਿੱਚ ਦਿੱਤੇ ਸੀ, ਕਿਹਨੂੰ ਦਿੱਤੇ ਸੀ, ਕਿੱਦਣ ਦਿੱਤੇ ਸੀ, 100 ਦੇ ਨੋਟ ਸੀ, 500 ਦੇ ਨੋਟ ਸੀ, ਜਾਂ ਕੀ ਕਿੱਦਾਂ ਦੀ ਮਨੀ ਸੀ, ਦੱਸਣ ਉਹਨਾਂ ਨੂੰ. ਉਹ ਫਿਰ ਆਪੇ ਹੀ ਜਾਂਚ ਕਰਨਗੇ, ਨਾਲੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਕਿ ਕੌਣ ਸੱਚਾ. ਸੋ ਹਰਭਜਨ ਸਿੰਘ ਤੋਂ ਇੰਨਾ ਤਾਂ ਮੌਕਾ ਜ਼ਰੂਰ ਹੈ ਕਿ ਉਹ ਚਾਹੁਣ ਤੇ ਸੱਚ ਸਾਹਮਣੇ ਲਿਆ ਸਕਦੇ ਆ, ਪਰ ਮੈਨੂੰ ਲੱਗਦਾ ਕਿ ਹਰਭਜਨ ਸਿੰਘ ਦਾ ਬਿਆਨ ਵੀ ਇੱਕ ਸਿਆਸਤ ਹੀ ਹੈ, ਕਰਨਾ ਕਰਾਉਣਾ ਹੁਣ ਵੀ ਕੁਛ ਨਹੀਂ.
1: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਸਾਡੀ ਅਗਲੀ ਕਾਲ ਜੋ ਹੈ, ਜੀ ਪੌਲ ਜੀ, ਸਵਾਗਤ ਹੈ.
4: ਦੋ ਤਿੰਨ ਦਿਨ ਹੋ ਗਿਆ ਜੀ ਕੋਸ਼ਿਸ਼ ਕਰ ਰਿਹਾ ਸੀਗਾ, ਕਿਸੇ ਨੇ ਵੈਸੇ ਨਾ ਸਾਡੇ ਬਹੁਤ ਸੀਨੀਅਰ ਲਿਸਨਰ ਆਉਂਦੇ ਨੇ ਰਿਸਪੈਕਟਡ, ਕਿਸੇ ਨੇ ਗੱਲ ਨੀ ਕੀਤੀ, ਮੈਂ ਅੱਜ ਗੱਲ ਕਰਨੀ ਚਾਹੁੰਦਾ, ਹਿੰਮਤ ਕਰਿਆ ਜੀ. 2 ਘੰਟੇ ਦੇ ਪ੍ਰੋਗਰਾਮ ਨੂੰ ਕੱਟ ਆਫ ਕਰਕੇ 1 ਘੰਟੇ ਦਾ ਕਰ ਦਿੱਤਾ. ਸਾਨੂੰ ਤੰਬੜ ਸਾਹਿਬ ਨਾਲ ਕੋਈ ਸ਼ਿਕਾਇਤ ਨਹੀਂ ਆ ਜੀ, ਇਹ ਮੈਂ ਕਹਿਣਾ ਚਾਹੁੰਦਾ. ਬਹੁਤ ਵਧੀਆ ਪ੍ਰੋਗਰਾਮ ਦਿੰਦੇ ਨੇ, ਲੋਕਲ ਵਿਸ਼ਿਆਂ ਦੇ ਉੱਤੇ ਉਹ ਕੰਟੈਂਟ ਲੈ ਕੇ
1: ਦੱਸਦਾ,
4: ਬਹੁਤ ਵਧੀਆ ਹੁੰਦਾ ਹਨਾ. ਪਰ ਜਿਹੜਾ ਨਾ 2 ਘੰਟੇ ਦੇ ਪ੍ਰੋਗਰਾਮ ਨੂੰ ਕੱਟ ਕੇ ਰਵਿੰਦਰ ਜੀ 1 ਘੰਟੇ ਦਾ ਕਰ ਦੇਣਾ, ਮਨਪ੍ਰੀਤ ਹੁਣੀ ਗਏ, ਰਾਘਵ ਭਾਈ ਸਾਹਿਬ ਆਉਂਦੇ ਸੀ, ਗਏ, ਗੁਲੇਰੀਆ ਵੀ ਗਈ, ਹੁਣ ਸਾਨੂੰ ਪਤਾ ਲੱਗ ਰਿਹਾ ਵੀ ਤੁਹਾਡੀ ਵੀ ਸ਼ਾਇਦ ਤਿਆਰੀ ਹੈ, ਤੇ ਗਾਂ ਫਿਰ ਕੁਐਸਚਨ ਮਾਰਕ ਨਾ ਰਮੇਸ਼ ਭਾਜੀ ਦਾ. ਨਹੀਂ ਇਹ ਠੀਕ ਹੈਗਾ, ਮੇਰੀ ਗੱਲ ਨੂੰ ਪੂਰੀ ਮੈਨੂੰ ਕਹਿ ਲੈਂਦੇ ਹੋ, ਦੇਖੋ ਹੁਕਮਨਾਮਾ ਬੰਦ ਹੋ ਗਿਆ, ਮੈਂ ਬੇਨਤੀ ਕੀਤੀ ਸੀ ਤੁਸੀਂ ਪੂਰਾ ਸੁਣਾਉਣਾ ਸ਼ੁਰੂ ਕੀਤਾ, ਧੰਨਵਾਦ. 12 ਮਾਹ ਦਾ ਪਾਠ ਸੰਗਰਾਂਦ ਤੇ ਸੁਣਾਉਣਾ ਸ਼ੁਰੂ ਕੀਤਾ, ਤੁਹਾਡਾ ਧੰਨਵਾਦ. ਹੌਲੀ ਹੌਲੀ ਉਹ ਵੀ ਕੱਟਿਆ ਜਾ ਰਿਹਾ, ਹੁਣ ਗਾਂ ਇੱਕ ਹੋਰ ਕੱਟਣਾ ਹੈ। ਦੇਖੋ ਜਿਹੜੀ ਲਿਸਨਰਸ਼ਿਪ ਜੁੜੀ ਹੋਈ ਹੈ ਨਾ ਰਮੇਸ਼ ਭਾਜੀ ਕਰਕੇ ਇਸ ਪ੍ਰੋਗਰਾਮ ਦੇ ਨਾਲ, ਮੈਂ ਪਿਛਲੇ 10-12 ਸਾਲ ਤੋਂ ਤਾਂ ਆਪ ਸੁਣ ਰਿਹਾ ਜੀ ਪ੍ਰੋਗਰਾਮ, ਅਰਲੀ ਮਾਰਨਿੰਗ ਉੱਠ ਕੇ ਰੋਡ ਤੇ ਡਰਾਈਵ ਕਰੀ ਹੈ, ਪ੍ਰੋਗਰਾਮ ਸੁਣ ਰਿਹਾ
1: ਜੀ ਸਰ।
4: ਇਹ ਫਿਰ ਹੌਲੀ ਹੌਲੀ ਕਿੱਧਰ ਨੂੰ ਜਾ ਰਿਹਾ ਜੀ ਕੰਮ? ਠੀਕ ਹੈ ਉਹਨਾਂ ਦਾ ਆਪਣਾ ਸਟੇਸ਼ਨ ਹੈ, ਉਹ ਮਾਲਕ ਨੇ ਜੋ ਮਰਜ਼ੀ ਕਰ ਸਕਦੇ ਨੇ, ਸਿੱਧਾ ਸਾਹਿਬ ਨਾਲ ਕੋਈ ਸ਼ਿਕਾਇਤ ਨਹੀਂ, ਪਰ ਇੱਕ ਚੱਲਦੇ ਹੋਏ ਵਧੀਆ ਪ੍ਰੋਗਰਾਮ ਨੂੰ ਬੰਦ ਕਰਕੇ ਦੂਜੇ ਪ੍ਰੋਗਰਾਮ ਨੂੰ ਦੇ ਦੇਣਾ, ਇਹ ਥੋੜਾ ਜਿਹਾ ਕੰਸਰਨ ਹੈਗਾ ਜੀ।
1: ਚਲੋ ਜੀ,
4: ਪਲੀਜ਼ ਇਹਨੂੰ ਕੰਟੀਨਿਊ ਰੱਖਿਓ, ਚੱਲਦਾ ਹਨਾ
1: ਜੀ।
4: ਰਮੇਸ਼ ਜੀ ਨੂੰ ਬੇਨਤੀ ਹੈ ਵੀ ਆਪਣੇ ਵਿਚਾਰ ਦਿਓ। ਤੇ ਅਗਲਾ ਇੱਕ ਇਹ ਹੈ
1: ਜੀ,
4: ਹਰਭਜਨ ਸਿੰਘ ਨੇ ਆਪ ਦੀਆਂ ਟਿਕਟਾਂ ਲਈਆਂ ਜੀ, ਆਪ ਪਾਰਟੀ ਵੱਲੋਂ ਰਾਜ ਸਭਾ ਜਾਣ ਲਈ ਇਹਨੇ ਕੀਤੀ ਹੈ ਰਵੇਰੀ, ਤੇ ਹੁਣ ਸਵਾਲ ਇਹ ਹੈ ਵੀ ਬੀਜੇਪੀ ਚ ਜਾਣ ਲਈ ਇਹਨੇ ਫਿਰ ਕੋਈ ਖਰੀਦੋ ਫਰੋਖਤ ਕੀਤੀ ਹੋਵੇਗੀ? ਹੁਣ ਵੀ ਤਾਂ ਲੈਣ ਦੇਣ ਕੀਤਾ ਹੋਏਗਾ ਨਾ।
1: ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ, ਤੁਸੀਂ ਇਸ ਪ੍ਰੋਗਰਾਮ ਨੂੰ ਇੰਨੇ ਲੰਮੇ ਸਮੇਂ ਤੋਂ ਸੁਣਦੇ ਹੋ, ਇੰਨਾ ਪਿਆਰ, ਇੰਨਾ ਜੋ ਸਾਥ ਤੁਸੀਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਤੇ ਰਹੀ ਗੱਲ ਜੀ ਚੇਂਜਸ ਦੀ, ਕਈ ਵਾਰੀ ਕਈ ਕਾਰਨ ਅਜਿਹੇ ਬਣ ਜਾਂਦੇ ਨੇ ਜੋ ਸਾਨੂੰ ਨਾ ਚਾਹੁੰਦੇ ਹੋਏ ਵੀ ਕੁਛ ਨਾ ਕੁਛ ਚੇਂਜ ਕਰਨਾ ਪੈਂਦਾ, ਪਰ ਉਹ ਜੀ ਬਿਹਤਰੀ ਲਈ ਹੀ ਹੁੰਦਾ। ਉਮੀਦ ਕਰਦੇ ਹਾਂ ਜੀ ਕਿ ਆਉਣ ਵਾਲਾ ਸਮਾਂ ਜੋ ਹੈ ਇਹ ਵੀ ਬਿਹਤਰ ਹੀ ਹੋਵੇਗਾ, ਤੇ ਸਾਡਾ ਸਾਥ ਜੋ ਹੈ ਉਹ ਆਵਾਜ਼ ਦਾ ਜੋ ਸਾਥ ਹੈ ਆਪਣਾ ਇੰਨੇ ਸਾਲਾਂ ਦਾ ਸਾਥ ਹੈ ਜੀ ਬਣਿਆ ਰਹੇਗਾ। ਤੇ ਤੁਸੀਂ ਜੇਕਰ ਕੋਈ ਫੀਡਬੈਕ ਆਪਣਾ ਦੇਣਾ, ਖੈਰ ਤੁਹਾਡਾ ਫੀਡਬੈਕ ਔਨ ਏਅਰ ਵੀ ਜਾ ਚੁੱਕਾ, ਪਰ ਤੁਸੀਂ ਗੱਲ 647-504-1557 ਤੇ ਨਵੀਂ ਸਿੱਧੂ ਜੀ ਨਾਲ ਵੀ ਕਰ ਸਕਦੇ ਹੋ, 6475041557। ਬਹੁਤ ਬਹੁਤ ਸ਼ੁਕਰੀਆ ਤੁਸੀਂ ਜੋ ਸਾਥ ਜੋ ਪਿਆਰ ਪ੍ਰੋਗਰਾਮ ਨੂੰ ਜੀ ਇਸ ਸਫ਼ਰ ਨੂੰ ਦਿੰਦੇ ਹੋ ਜੀ। ਰਮੇਸ਼ ਜੀ
3: ਦੇਖੋ ਸਰੋਤਿਓ, ਦੋ ਸਵਾਲ ਖੜੇ ਕਰ ਦਿੱਤੇ, ਇੱਕ ਹਰਭਜਨ ਸਿੰਘ ਦਾ
1: ਜੀ
3: ਕਿ ਹਰਭਜਨ ਸਿੰਘ ਹੁਣ ਭਾਜਪਾ ਚ ਕਿਵੇਂ ਗਿਆ ਹੋਏਗਾ। ਮੈਨੂੰ ਲੱਗਦਾ ਕਿ ਇੱਥੇ ਮੇਰਾ ਤਜਰਬਾ ਇਹ ਕਹਿੰਦਾ ਕਿ ਪਹਿਲਾਂ ਖਰੀਦੀ ਸੀ ਤੇ ਹੁਣ ਵਿਕਿਆ। ਮੇਰਾ ਤਜਰਬਾ ਇਹ ਕਹਿੰਦਾ ਹੈ ਪਹਿਲਾਂ ਉਸਨੇ ਖਰੀਦੀ ਸੀ ਤੇ ਹੁਣ ਵਿਕਿਆ, ਜੋ ਮੇਰਾ ਤਜਰਬਾ ਕਹਿੰਦਾ ਹੈ। ਬਾਕੀ ਤੇ ਇਹ ਕੋਈ ਏਦਾਂ ਦਾ ਮੀਟਰ ਨਹੀਂ ਹੈ ਜਿਹੜਾ ਲਾ ਸਕੀਏ। ਜਿਹੜਾ ਤੁਸੀਂ ਮੁੱਦਾ ਚੁੱਕਿਆ ਸਰੋਤਿਓ ਬੜਾ ਮਹੱਤਵਪੂਰਨ ਹੈ, ਮੈਂ ਸਮਝ ਸਕਦਾ ਹੈ। ਬਿਲਕੁਲ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਮੈਂ ਤੇ ਵੈਸੇ ਹੀ ਮੇਰਾ ਸੁਭਾਅ ਆ, ਮੈਂ ਕਦੇ ਮੈਨੇਜਮੈਂਟ ਦੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ
1: ਜੀ।
3: ਮੈਂ ਇਸ ਪਲੇਟਫਾਰਮ ਦਾ ਇੱਕ ਸਿਪਾਹੀ ਹਾਂ, ਮੇਰਾ ਹਮੇਸ਼ਾ ਹੀ ਯਤਨ ਰਿਹਾ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾਵਾਂ, ਜਿੰਨਾ ਚਿਰ ਵੀ ਮੌਕਾ ਮਿਲੇਗਾ ਬਿਲਕੁਲ ਉਹ ਜ਼ਿੰਮੇਵਾਰੀ ਨਿਭਾਵਾਂਗਾ। ਹਾਂ, ਇਹ ਨੁਕਤੇ ਤੇ ਮੈਂ ਬਹੁਤਾ ਕੁਛ ਨਾ ਕਹਿੰਦਾ ਹੋਇਆ ਸਿਰਫ ਇਹੀ ਬੇਨਤੀ ਕਰਨੀ ਤੁਹਾਨੂੰ ਵੀ, ਦੂਸਰੇ ਸਰੋਤਿਆਂ ਨੂੰ ਵੀ। ਹੋ ਸਕਦਾ ਕੰਬਰ ਸਾਹਿਬ ਦਾ ਤੁਸੀਂ ਜ਼ਿਕਰ ਵੀ ਕੀਤਾ, ਬੜੇ ਕਮਾਲ ਦੇ ਵਿਅਕਤੀ ਹੈ, ਜਾਂ ਹੋਰ ਸਾਰੇ ਤੁਸੀਂ ਲੋਕ, ਮੈਨੂੰ ਲੱਗਦਾ ਕਿ ਮੁੱਦਾ ਪਲੇਟਫਾਰਮ ਤੇ ਤੁਸੀਂ ਲੈ ਆਏ ਹੋ, ਕੋਈ ਇਤਰਾਜ਼ ਨਹੀਂ ਹੈ। ਇਹਨੂੰ ਸਿੱਧਵਾ ਸਾਹਿਬ ਤੱਕ ਲੈ ਕੇ ਜਾਓ, ਇਹਨੂੰ ਨਵੀ ਜੀ ਕੋਲ ਲੈ ਕੇ ਜਾਓ, ਕਿਉਂਕਿ ਡਿਸੀਜਨ ਉਹਨਾਂ ਨੇ ਲੈਣਾ ਹੈ। ਕਿਹੜਾ ਸਮਾਂ ਮੇਰੇ ਕੋਲ ਰਹੇਗਾ, ਕੀ ਰੁਪਿੰਦਰ ਜੀ ਇਸ ਪਲੇਟਫਾਰਮ ਤੇ ਕਿੰਨਾ ਸਮਾਂ ਰਹਿਣਗੇ, ਕੀ ਰਮੇਸ਼ ਹੁਸ਼ਿਆਰਪੁਰੀ ਰਹੇਗਾ, ਇਹਨੂੰ ਮੈਂ ਇਹ ਨਹੀਂ ਸਮਝਦਾ ਕਿ ਉਹ ਨੁਕਸਾਨ ਕਰ ਰਹੇ ਆ ਮੇਰਾ ਜਾਂ ਕਿਸੇ ਹੋਰ ਦਾ। ਉਹਨਾਂ ਦੀਆਂ ਆਪਣੀਆਂ ਪ੍ਰਬੰਧਕੀ ਦਿੱਕਤਾਂ ਹੋ ਸਕਦੀਆਂ, ਉਹਨਾਂ ਦੇ ਕੁਛ ਹੋਰ ਹੋ ਸਕਦਾ ਹੈ ਕਿ ਉਹ ਬਿਹਤਰੀ ਲਈ ਕੁਛ ਸੋਚ ਰਹੇ ਹੋਣ। ਇਸ ਕਰਕੇ ਨਾਰਾਜ਼ਗੀਆਂ ਦੀ ਥਾਂ ਤੇ ਅਸੀਂ ਸਹੀ ਗੱਲ ਸਹੀ ਥਾਂ ਤੇ ਪਹੁੰਚਾਵਾਂਗੇ, ਮਸਲੇ ਦਾ ਹੱਲ ਤਾਂ ਹੋਣਾ। ਇਹ ਬੇਨਤੀ ਤੁਹਾਨੂੰ ਵੀ ਹੈ, ਬਾਕੀ ਸਰੋਤਿਆਂ ਨੂੰ ਵੀ ਹੈ। ਅਗਲੇ ਦੀ ਗੱਲ ਵੀ ਸੁਣੋ, ਸਤਿੰਦਰਪਾਲ ਸਿੱਧਵਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਨਵੀ ਜੀ ਨਾਲ ਕਰ ਸਕਦੇ ਹੋ, ਨੰਬਰ ਬੜਾ ਸੌਖਾ ਅਵੇਲੇਬਲ ਹੈ ਤੁਹਾਡੇ ਕੋਲ। ਸੋ ਇਸ ਕਰਕੇ ਉੱਥੇ ਆਪਣਾ ਸੁਨੇਹਾ ਲੈ ਕੇ ਜਾਓ ਜੇ ਤੁਸੀਂ ਇਹਦੇ ਵਿੱਚ ਕੁਛ ਬਦਲ ਚਾਹੁੰਦੇ ਹੋ। ਮੈਂ ਤੇ ਰੁਪਿੰਦਰ ਤੇ ਸਿਪਾਹੀ ਹਾਂ, ਤੇ ਸਿਪਾਹੀ ਨੂੰ ਤੇ ਕਮਾਂਡਰ ਨੇ ਹੁਕਮ ਕਰਨਾ ਹੁੰਦਾ ਹੈ, ਤੇ ਤੁਸੀਂ ਸਾਡੇ ਉਹ ਰੱਬ ਵਰਗੇ ਸਰੋਤੇ ਹੋ, ਤੁਹਾਡਾ ਇੱਕ ਇੱਕ ਸ਼ਬਦ ਸਾਡੇ ਲਈ ਬਹੁਤ ਵੱਡੀ ਚੀਜ਼ ਹੈਗੀ ਹੈ। ਸੋ ਇਹੀ ਅਪੀਲ, ਇਹੀ ਬੇਨਤੀ ਹੈ ਕਿ ਇਹ ਸੁਨੇਹਾ ਸਤਿੰਦਰਪਾਲ ਸਿੱਧਵਾ ਤੱਕ ਹੀ ਤੇ ਜਨਰਵੀ ਹੋਣਾ ਤੱਕ ਤੁਸੀਂ ਲੈ ਕੇ ਜਾਓ, ਉਹਨਾਂ ਨੇ ਹੀ ਇਸ ਸੰਬੰਧੀ ਕੋਈ ਫੈਸਲਾ ਲੈਣਾ ਹੁੰਦਾ ਹੈ
1: ਜੀ। ਬਿਲਕੁਲ ਰਮੇਸ਼ ਜੀ, ਤੇ ਨਵੀਂ ਸਿੱਧੂ ਦਾ ਮੈਂ ਨੰਬਰ ਇੱਕ ਵਾਰੀ ਫਿਰ ਤੋਂ ਦੇ ਦਿੰਦੀ ਹਾਂ ਜੀ, 647-504-1557 ਇਹ ਨੰਬਰ ਹੈ, ਤੁਸੀਂ ਸਿੱਧਾ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਤੇ ਰਮੇਸ਼ ਜੀ, ਅਗਲੀ ਕਾਲ ਤੋਂ ਪਹਿਲਾਂ ਜੀ ਇਹ ਸੰਦੇਸ਼ ਵੀ ਅਸੀਂ ਆਪਣੇ ਸਰੋਤਿਆਂ ਤੱਕ ਜ਼ਰੂਰ ਪਹੁੰਚਾਈਏ ਜੀ, ਕਿਉਂਕਿ ਹੁਣ ਮੌਸਮ ਖੁੱਲ੍ਹਾ ਤੇ ਹੁਣ ਮਨ ਕਰਦਾ ਕਿ ਹੁਣ ਡਰਾਈਵੇ ਦਾ ਕੋਈ ਕੰਮ ਪਿਆ, ਪੈਟੀਓ ਦਾ ਕੰਮ ਪਿਆ, ਤੇ ਉਹ ਹੁਣ ਇਹਨਾਂ ਗਰਮੀਆਂ ਦੇ ਵਿੱਚ ਕਰਵਾ ਹੀ ਲਈਏ ਕਿ ਡਰਾਈਵੇ ਸ਼ਾਨਦਾਰ ਹੋਵੇ, ਇਸ ਤਰ੍ਹਾਂ ਪੈਟੀਓ ਵੀ ਹੋਵੇ। ਸੋ ਟੈਰਿਕਸ ਕੰਕਰੀਟ ਸਰਵਿਸਿਜ਼ ਨੂੰ ਤੁਸੀਂ ਆਪਣੀ ਕਾਲ ਕਰਨੀ ਹੈ। ਕੁਲਵਿੰਦਰ ਧਾਲੀਵਾਲ ਜੀ ਦਾ ਇਹ ਨੰਬਰ ਹੈ 647-526-2372, 647-526-2372, 647-526-2372 ਇਹ ਨੰਬਰ ਹੈ। ਇਸ ਦੇ ਨਾਲ ਨਾਲ ਬੇਸਮੈਂਟ ਲੀਕੇਜ ਦੀ ਪਰੇਸ਼ਾਨੀ ਵੀ ਹੈ, ਤੇ ਉਹ ਕੰਮ ਵੀ ਬਖੂਬੀ ਕਰਦੇ ਨੇ, ਤੇ ਕੰਮ ਸਮੇਂ ਸਿਰ ਹੋਣ ਦੀ ਪੂਰੀ ਗਾਰੰਟੀ ਹੈ। ਤੇ ਜੀ ਕੰਮ ਇਹਨਾਂ ਦਾ ਤੁਸੀਂ ਪਹਿਲਾਂ ਜੋ ਕੀਤਾ ਹੋਇਆ ਤੁਸੀਂ ਆ ਕੇ ਵੇਖੋ, ਆਪ ਤੁਸੀਂ ਇਹਨਾਂ ਨੂੰ ਕੰਮ ਦਿਓਗੇ। ਨੰਬਰ 647 526-2372 जी यह नंबर है, तुसी नोट करके जी बिल्कुल रखो। तो नाल ही जी मैं मैंडी गिल जी का भी संदेश दे देव, जिथे गल करिए ट्रक कार होम ते बिजनेस इंश्योरेंस की, असी ट्रक इंश्योरेंस के चाहते हाँ कि ड्राइवर्स नू पॉलिसी दे विच बिना मुश्किल तो ऐड किया जाए, तो यह सुखाला काम थोड़े लिए करेंगे मैंडी गिल जी एबल इंश्योरेंस तो। नंबर है 647-9295-09 6479299509 या फिर नंबर एक होर है तुसी 647-883-1899 6478831899 ते भी मैंडी गिल जी नू अपनी कॉल जो है जरूर कर सकते हो जी। ते पंजाबी लहरां दा हवाला एक बारी जरूर तुसी देना, स्पेशल प्रोग्राम्स ओनर ऑपरेटर्स ते फ्लीट ओनर्स दे लई इना कोल जरूर ने। रमेश जी अगली कॉल वाल असी चलांगे ते साडे नाल ने 4701 जी, वेलकम जी।
5: सत श्री अकाल
1: जी। जी सर
5: रमेश जी, साडे तां कल तो फिर जैकटां पै गईयां जी, तुहाडे तां गर्मी दा बुरा हाल जी। रमेश जी देखो किन्नी हासो इन्नी गल, एक देश दा एडा तकड़ा प्लेयर होवे है ना, ते ओ करे की जी टिकट ना सीट मुल लवे। असीं उदों सोचिया सी, असीं सब ने सोचिया सी भी इहनू ना हरभजन नूं तां दित्ती आ भी इहने पंजाब देश लई बहुत कुछ कीता, इहनू तां टिकट दित्ती। किन्नी बेइज्जती है, अपनी करा रहे हैं, बोली लगी करा रहे हैं, इन्नी बेइज्जती हो रही है कि तू देश लई भी आई किते उतल पुतल करके तो नहीं कुछ किया जी, अपनी बेइज्जती हो रही है। थोड़े विचार की ने जी दस्सिया सर, क्योंकि एदे नाल बहुत कुछ फर्क पैना जी, बहुत कुछ। जे ना ये हुण गवर्नमेंट है, जे गवर्नमेंट ना हुंदा तां उहनूं अंदर हुंदा जी। देखियो सर, थैंक यू जी, मैं अग्गे हुंदा
1: जी। रमेश जी
3: बस स्रोते इन्हें कहना कि अपनी सोच का दायरा बड़ा करिए। मैं नाम तुहानू याद करवाउंदा, तुसी सोचियो फिर कि इन्हां नू टिकटां क्यों दित्तियां हो सकदियां। बिक्रमजीत सिंह सानी, हरभजन सिंह, रजिंदर गुप्ता जां लवली वाला अशोक मित्तल, ईवन दैन जिहड़े हुण जेल च बैठे ने संजीव अरोड़ा
1: जी,
3: ਤੁਸੀਂ ਮੈਨੂੰ ਦੱਸੋ। ਮੈਂ ਤੇ ਬਾਰ ਬਾਰ ਸਵਾਲ ਸਾਰੇ ਜਹਾਨ ਨੂੰ ਕਰਦਾ, ਮੈਂ ਕਦੇ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਂਗਲ ਨਹੀਂ ਚੁੱਕੀ, ਮੈਂ ਰਾਘਵ ਚੱਡੇ ਤੇ ਵੀ ਨਹੀਂ ਚੁੱਕੀ, ਸੰਦੀਪ ਪਾਠਕ ਦੇ ਨਹੀਂ। ਉਹ ਤੇ ਉਹਨਾਂ ਦੇ ਵਰਕਰ ਸੀ ਜਾਂ ਲੀਡਰ ਸੀ, ਉਹਨਾਂ ਦਾ ਅਧਿਕਾਰ ਵੀ ਸੀਗਾ ਤੇ ਉਹਨਾਂ ਦੀ ਮਰਜ਼ੀ ਵੀ ਸੀਗੀ। ਪਰੰਤੂ ਆਹ ਜਿਹੜੇ ਮੈਂ ਨਾਮ ਲਏ ਨੇ, ਬਿਕਰਮ ਸਾਹਨੀ, ਅਸ਼ੋਕ ਮਿੱਤਲ ਹੋ ਗਿਆ ਤੇ ਰਜਿੰਦਰ ਗੁਪਤਾ ਹੋ ਗਿਆ, ਇੱਥੇ ਬੜਾ ਸਿੱਧਾ ਪੱਧਰਾ ਭਾਈ, ਵਪਾਰੀ ਬੰਦੇ ਨੂੰ ਟਿਕਟ ਦਿੱਤੀ ਤੇ ਕਿਉਂ ਦਿੱਤੀ ਹੈ? ਪੰਜਾਬ ਦੀ ਸੇਵਾ ਸੂਬਾ ਲਈ ਕੁਛ ਨਹੀਂ ਸੀਗਾ। ਸੋ ਇਹ ਭਾਈ ਸਿੱਧੀ ਪੱਧਰੀ ਗੱਲ ਹੈ, ਮੈਂ ਕੋਈ ਕਮੈਂਟ ਨਹੀਂ ਕਰਨਾ। ਤੁਸੀਂ ਥੋੜਾ ਜਿਹਾ ਆਪਣੇ ਆਪ ਤੇ ਸਾਰੇ ਉਹ ਕਹਿੰਦੇ ਹੁੰਦੇ ਆ ਕਿ ਜਿਹੜੇ ਸ਼ਟਰ ਹੈ ਖੋਲੋ ਤੇ ਬੜੀ ਸੌਖੀ ਸਮਝ ਆ ਜਾਂਦੀ ਹੈ ਕਿ ਇਹ ਟਿਕਟਾਂ ਕਿਸ ਰੂਪ ਦੇ ਵਿੱਚ ਕੌਣ ਕੌਣ ਕਿਸ ਰੂਪ ਚ ਲੈ ਕੇ ਗਿਆ ਹੋਵੇਗਾ
1: ਜੀ। ਰਮੇਸ਼ ਜੀ ਤੇ ਜੀ ਅਗਲੀ ਕਾਲ ਸਾਡੇ ਨਾਲ ਹੈ ਜੀ, ਗਗਨ ਜੀ ਸਵਾਗਤ ਹੈ ਜੀ।
6: ਹਾਂਜੀ ਰੁਪਿੰਦਰ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਸਰ
6: ਰੁਪਿੰਦਰ ਜੀ, ਮੇਰੀ ਗੱਲ ਨਾ ਸਾਰੀ ਦੀ ਸਾਰੀ ਜਿਹੜੇ ਇਸ ਤੋਂ ਪਹਿਲਾਂ ਕਾਲਰ ਆਏ ਸੀ ਉਹਨਾਂ ਨੇ ਕਰਤੀ, ਮੈਂ 2-3 ਦਿਨ ਤੋਂ ਕਾਲ ਨਹੀਂ ਕੀਤੀ, ਇਸੇ ਚੱਕਰ ਚ ਜੋ ਪ੍ਰੋਗਰਾਮ ਚੇਂਜ ਹੋਇਆ ਔਰ ਏ ਟੂ ਜ਼ੈਡ ਉਹਨਾਂ ਨੇ ਮੇਰੀ ਗੱਲ ਕਰਤੀ, ਹੁਕਮਨਾਮਾ ਸਾਹਿਬ ਤੋਂ ਲੈ ਕੇ ਤੇ ਜਿਹੜਾ ਸਮਾਂ ਕੱਟਿਆ ਗਿਆ ਉਹ ਸਾਰਾ, ਉਹ ਮੈਂ ਉਹੀ ਗੱਲ ਕਰਨੀ ਸੀ ਕਿ ਇਹ ਕਿੱਧਰ ਨੂੰ ਗੱਲ ਗਈ ਹੈ। ਪਹਿਲਾਂ ਜਿਹੜਾ ਦੇਸ਼ ਪ੍ਰਦੇਸ਼ ਸੀ ਉਹ ਚੇਂਜ ਹੋ ਕੇ ਪੰਜਾਬੀ ਲਹਿਰਾਂ ਚ 6-9 ਹੋ ਗਿਆ, ਮੈਂ ਤਾਂ ਉਦੋਂ ਵੀ ਕਿਹਾ ਸੀ ਵੀ ਮੈਨੂੰ ਤਾਂ ਪਰਸਨਲੀ ਨਹੀਂ ਚੰਗਾ ਲੱਗਿਆ ਸੀ ਉਹ, ਤੇ ਮੈਂ ਔਨ ਦੀ ਏਅਰ ਆ ਕੇ ਵੀ ਕਿਹਾ ਸੀ ਇੱਥੇ, ਔਰ ਉਸ ਤੋਂ ਬਾਅਦ ਹੁਣ ਜਿਹੜਾ ਇੱਕ ਘੰਟਾ ਕੱਟ ਕੇ ਹੋਰ ਦੂਜੇ ਪ੍ਰੋਗਰਾਮ ਨੂੰ ਦਿੱਤਾ, ਉਹਨਾਂ ਤੇ ਕੋਈ ਕਮੈਂਟ ਨਹੀਂ। ਚਲੋ ਉਹਨਾਂ ਦਾ ਜੋ ਵੀ ਪੱਤਰਕਾਰ ਸਾਹਿਬ ਹੋਰ ਆਏ ਨੇ ਉਹਨਾਂ ਦੀ ਅਲੱਗ ਚੀਜ਼ ਹੈ, ਉਹਨਾਂ ਤੇ ਆਪਾਂ ਕਮੈਂਟ ਨਹੀਂ ਕਰਦੇ, ਪਰ ਸਾਡਾ ਜਿਹੜਾ ਅਸੀਂ ਜੁੜੇ ਹੋਏ ਸੀ 6 ਲੈ ਕੇ 8 ਵਜੇ ਤੱਕ ਉਹ ਰਮੇਸ਼ ਜੀ ਕਰਕੇ ਜੁੜੇ ਹੋਏ ਸੀ, ਔਰ ਉਹ ਸਮਾਂ ਕੱਟ ਕਰਕੇ ਹੁਣ ਰਮੇਸ਼ ਜੀ ਹੁਣ ਕੀ ਨਾਮ ਹੈ ਇੱਕ ਪੰਜਾਬੀ ਦਾ ਮੈਂ ਸ਼ਬਦ ਯੂਜ਼ ਕਰਦਾ, ਤੱਤ ਪੜੱਤ ਚ ਕੰਮ ਹੁੰਦਾ ਹੁਣ, ਇੱਕ ਘੰਟੇ ਚ ਕੀ ਤੁਸੀਂ ਖਬਰਾਂ ਦਿੰਦੇ ਹੋ 2-3 ਔਰ ਕੀ ਸਾਡੀਆਂ ਕਾਲਾਂ ਲੈਂਦੇ ਆ, ਅੱਧੇ ਅੱਧੇ ਘੰਟੇ ਦੀ ਵੇਟ ਆ ਔਰ 4-5 ਕਾਲਰ ਮਸੀਂ ਮੁਕਤਾ ਹੁੰਦੇ ਨੇ। ਤੇ ਹੁਣ ਤੁਸੀਂ ਦੂਜੀ ਗੱਲ ਇਹ ਕਹਿੰਦੇ ਹੋ ਵੀ ਉਹਨਾਂ ਨਾਲ ਗੱਲ ਕਰਿਓ, ਉਹਨਾਂ ਨਾਲ ਗੱਲ ਕਰਨ ਦਾ ਮੈਨੂੰ ਲੱਗਦਾ ਨੀ ਕੋਈ ਬਹੁਤਾ ਫਾਇਦਾ ਹੋਣਾ। ਪਹਿਲੀ ਗੱਲ ਤਾਂ ਇਹ ਹੈ ਵੀ ਮਾਲਕ ਨੇ ਉਹ ਜੋ ਮਰਜ਼ੀ ਕਰ ਸਕਦੇ ਨੇ, ਤੇ ਦੂਜੀ ਗੱਲ ਇਹ ਹੈ ਵੀ ਉਹਨਾਂ ਨੇ ਸ਼ਾਇਦ ਬਹੁਤੀ
1: ਕਰ ਸਕਦੇ ਹੋ ਜੀ,
6: ਨਹੀਂ ਮੈਨੂੰ ਲੱਗਦਾ ਨੀ ਜੀ, ਪਹਿਲਾਂ ਇੱਕ ਅੱਧੀ ਵਾਰ ਕੀਤੀ ਸੀ ਕੋਸ਼ਿਸ਼, ਪਰ ਇਸ ਮਾਮਲੇ ਚ ਨੀ, ਚਲੋ ਹੋਰ ਕਿਸੇ ਮਾਮਲੇ ਸੀ, ਪਰ ਉਹ ਬੜਾ ਕੋਈ ਉਹਦਾ ਫਰਕ ਪੈਂਦਾ ਨੀ ਹੈ. ਆਨ ਦੀ ਏਅਰ ਆ ਕੇ ਇੱਥੇ ਗੱਲ ਇਹ ਕਰਨ ਦਾ ਫਾਇਦਾ ਜਾਂ ਮਕਸਦ ਸਿਰਫ ਇੰਨਾ ਕਿ ਸਾਰੇ ਲੋਕਾਂ ਨੂੰ ਇਹ ਚੀਜ਼ ਪਤਾ ਲੱਗੇ, ਤਾਂ ਮੇਰੇ ਕਦੇ ਜਾਂ ਉਹ ਜਿਹੜੇ ਭਾਈ ਸਾਹਿਬ ਪਹਿਲਾਂ ਆਏ ਸੀ ਉਹਨਾਂ ਦੇ ਕਾਲ ਕਰਨ ਨਾਲ ਕੁਛ ਫਰਕ ਨੀ ਪੈਣਾ. ਜ਼ਿਆਦਾ ਲੋਕ ਇਸ ਮਾਮਲੇ 'ਚ ਬੋਲਣਗੇ. ਔਰ ਮਾਫ਼ ਕਰਨਾ, ਮੈਂ ਸ਼ਾਇਦ ਹੁਣ ਹੋ ਸਕਦਾ ਪਹਿਲਾਂ 2 ਘੰਟੇ ਤੋਂ 1 ਘੰਟੇ ਦਾ ਪ੍ਰੋਗਰਾਮ ਹੋਇਆ, ਹੁਣ ਹੋ ਸਕਦਾ ਪਤਾ ਨਹੀਂ ਆਉਣ ਵਾਲੇ ਟਾਈਮ 'ਚ ਕੀ ਹੋਏਗਾ. ਮਤਲਬ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਇੱਦਾਂ ਦਾ ਕੁਛ ਹੋਵੇ, ਪਰ ਜੇ ਹੁਣ ਵੀ ਨਾ ਬੋਲੇ ਅਸੀਂ ਫਿਰ ਤਾਂ ਫਿਰ ਉਹੀ ਜੋ ਸਰਕਾਰਾਂ ਨੂੰ ਕਹਿੰਦੇ ਉੱਥੇ, ਫਿਰ ਉਹੀ ਇੱਥੇ. ਮਤਲਬ ਬੜਾ ਦੁੱਖ ਹੋਇਆ ਰਮੇਸ਼ ਜੀ ਇਹ ਚੀਜ਼ ਦੇਖ ਕੇ. ਮੈਂ ਉਹੀ ਸਾਰੀਆਂ ਗੱਲਾਂ ਹੁਕਮਨਾਮਾ ਸਾਹਿਬ ਦਾ ਉਹਨਾਂ ਨੂੰ ਕਿਸੇ ਕਾਲਰ ਨੇ ਫੋਨ ਕਰਕੇ ਕਿਹਾ ਦੂਜੇ ਪ੍ਰੋਗਰਾਮ ਦੇ ਵੀ ਇੱਦਾਂ ਇੱਦਾਂ ਸਾਡੀ ਸ਼ੁਰੂਆਤ ਹੁੰਦੀ ਸੀ ਹੁਕਮ. ਉਹ ਭਾਈ ਸਾਹਿਬ ਕਹਿੰਦੇ ਕਿ ਹੁਕਮਨਾਮਾ ਤਾਂ ਜੀ ਮੰਨੇ ਕੋਈ ਤਾਂ ਏ ਮੰਨਣ ਦਾ, ਵੀ ਜੇ ਸੁਣਾਂਗੇ ਤਾਂ ਹੀ ਮੰਨਾਂਗੇ. ਔਰ ਇੱਥੇ ਤੁਸੀਂ ਸੁਣਾਉਣ ਵੀ ਲੱਗ ਗਏ ਸੀ ਔਰ ਪੂਰਾ ਵੀ ਕਰਨ ਲੱਗ ਗਏ ਸੀ, ਔਰ ਜਿਹੜਾ 12ਵਾਂ ਦਾ ਪਾਠ ਹੁੰਦਾ ਉਹ ਜਿਹੜਾ ਸੰਗਰਾਂਦ ਦਾ ਹੁੰਦਾ ਉਹ ਵੀ ਹੋਣ ਲੱਗ ਗਿਆ ਸੀ. ਮਤਲਬ
1: ਚਲੋ ਸਰ,
6: ਬੜਾ ਮਨ ਦੁਖੀ ਹੋਇਆ ਜੀ.
1: ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਫੀਡਬੈਕ ਜੋ ਹੈ ਆਪਣਾ ਦਿੱਤਾ, ਤੇ
3: ਰਪਿੰਦਰ ਜੀ
1: ਜੀ ਜੋ ਕੁਛ ਨਾ ਕੁਛ ਬੇਹਤਰ ਵੀ ਹਾਂ ਸੋਚਿਆ ਹੋਏਗਾ ਜੀ ਮੈਨੇਜਮੈਂਟ ਨੇ. ਜੀ ਰਮੇਸ਼ ਜੀ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ.
3: ਇੱਕ ਸੋਤਿਓ ਪੈਸੇ ਤੁਹਾਡੇ ਸਾਰਿਆਂ ਕੋਲ ਕਿਸੇ ਨਾ ਕਿਸੇ ਰੂਪ ਵਿੱਚ ਮੇਰਾ ਮੋਬਾਈਲ ਨੰਬਰ ਹੈ
1: ਜੀ.
3: ਮੈਂ ਫਿਰ ਅੱਧੇ ਕੁ ਮਿੰਟ ਬਾਅਦ ਆਪਣਾ ਨੰਬਰ ਬੋਲੂੰਗਾ, ਕੁਛ ਸੈਕਿੰਡ ਬਾਅਦ ਤੁਸੀਂ ਨੋਟ ਕਰਿਓ. ਦੇਖੋ ਮੈਂ ਫਿਰ ਕਹਾਂ, ਕੋਈ ਨਾਰਾਜ਼ਗੀ ਨਹੀਂ ਮਨ ਵਿੱਚ ਪਾਲਣੀ. ਦੇਖੋ ਮੈਂ ਬੜੇ ਸਿੱਧੇ ਸਪਸ਼ਟ ਸ਼ਬਦਾਂ ਚ ਕਹਿਣਾ, ਮੈਨੇਜਮੈਂਟ ਦੀ ਦਿੱਕਤ ਮਜਬੂਰੀ ਹੀ ਹੋਵੇਗੀ. ਉਹਨਾਂ ਦਾ ਵੀ ਕੋਈ ਸ਼ੌਂਕ ਨਹੀਂ ਹੈ ਕਿ ਇੱਕ ਚੱਲਦੇ ਪ੍ਰੋਗਰਾਮ ਵਿੱਚ ਵਿਕਣ ਪਾਉਣ. ਆਪਾਂ ਉਸ ਮਸਲੇ ਦਾ ਹੱਲ ਲੱਭੀਏ, ਮੈਨੂੰ ਇਹ ਲੱਗਦਾ. ਇੰਨੀ ਗੱਲ ਸਮਝ ਆ ਗਈ, ਤੁਸੀਂ ਬਿਲਕੁਲ ਠੀਕ ਬੋਲੇ ਹੋ, ਹੋ ਸਕਦਾ ਤੁਹਾਡੇ ਨਾਲ ਬਹੁਤਿਆਂ ਦੇ ਵਿਚਾਰ ਮਿਲਦੇ ਹੋਣ. ਇਸ ਕਰਕੇ ਚਾਹੇ ਸਤਿੰਦਰਪਾਲ ਸਿਤਵਾ ਜੀ ਹੈ ਚਾਹੇ ਨਵੀ ਹੈ, ਉਹ ਸੰਪਰਕ ਕਰਨ ਤੋਂ ਭਾਵ ਹੈ ਕਿ ਉਹਨਾਂ ਦੀ ਸਮੱਸਿਆ ਸੁਣਨੀ ਤੇ ਉਸ ਸਮੱਸਿਆ ਦੇ ਹੱਲ ਲਈ ਕੱਢਣਾ. ਦੇਖੋ ਜਿਸ ਮੁਲਕ ਵਿੱਚ ਇਹ ਪਲੇਟਫਾਰਮ ਚੱਲਦਾ ਹੈ, ਇੱਕ ਸ਼ਬਦ ਹੈ ਰਿਸੈਸ਼ਨ. ਮੈਂ ਤੇ ਰਿਸੈਸ਼ਨ ਕਦੇ ਸ਼ਬਦ ਵਰਤਦਾ ਨਹੀਂ, ਮੰਦੀ ਕਹਿ ਲੈਂਦੇ ਹਾਂ. ਉਹ ਸ਼ਬਦ ਦਾ ਵੀ ਪ੍ਰਭਾਵ ਹੈ ਕਿਤੇ ਕਾਰੋਬਾਰਾਂ ਦੇ. ਆਪਾਂ ਉਹਦੇ ਵਿੱਚ ਕੁਛ ਨਾ ਕੁਛ, ਦੇਖੋ ਮੈਨੇਜਮੈਂਟ ਨੇ ਵੀ ਦੇਖਣਾ ਹੈ, ਇਹ ਸਾਰਾ ਕੁਛ ਬਿਲਕੁਲ ਇੱਕ ਸਾਰਤਾ ਚ ਨਹੀਂ ਚੱਲ ਸਕਦਾ. ਹਾਂ, ਝਟਕਾ ਜ਼ਰੂਰ ਹੈ ਤੁਹਾਡੇ ਸਾਡੇ ਲਈ, ਪਰੰਤੂ ਇਹਦਾ ਹੱਲ ਨਿਕਲ ਸਕਦਾ, ਕੋਈ ਏਡਾ ਮਸਲਾ ਨਹੀਂ ਹੈ. ਮੈਂ ਅਸੀਂ ਲੋਕ ਵੀ ਲਗਾਤਾਰ ਕਿਤੇ ਨਾ ਕਿਤੇ ਸੰਪਰਕ ਵਿੱਚ ਇੱਕ ਦੂਜੇ ਦੇ, ਹੱਲ ਨਿਕਲ ਸਕਦਾ. ਇਸ ਕਰਕੇ ਤੁਸੀਂ ਮੈਨੇਜਮੈਂਟ ਨਾਲ ਸੰਪਰਕ ਕਰੋ, ਉਹਨਾਂ ਨੂੰ ਦੱਸੋ ਆਪਾਂ ਇਹਦਾ ਕੋਈ ਹੱਲ ਕੱਢ ਸਕਦੇ ਹਾਂ. ਇਹ ਕੋਈ ਰੌਲਾ ਨਹੀਂ ਹੈ, ਭਵਿੱਖ ਵਿੱਚ ਇਸ ਨੂੰ ਬਿਹਤਰ ਕੀਤਾ ਜਾ ਸਕਦਾ. ਵਿਅਕਤੀ ਨਾਲ ਤੇ ਨਾਰਾਜ਼ਗੀ ਕਦੇ ਅਸੀਂ ਪਾਲਣੀ ਨਹੀਂ ਹੈ, ਤਾਂ ਢੰਗ ਹੀ ਸਾਡਾ ਨਹੀਂ ਹੈ. ਬਾਕੀ ਸਾਂਝ ਭਾਈ ਬੜੀ ਸਿੱਧੀ ਪੱਧਰੀ ਹੈ, ਕੋਈ ਏਦਾਂ ਦੀ ਗੱਲ ਨਹੀਂ. ਚਾਹੇ ਰੁਪਿੰਦਰ ਹੈ, ਚਾਹੇ ਗਲੋਰੀ ਹੈ, ਚਾਹੇ ਮੈਂ, ਚਾਹੇ ਕੋਈ ਹੋਰ ਹੈ, ਉਹ ਕਹਿੰਦੇ ਹੁੰਦੇ ਆ ਨਾ ਕਿ ਖੂਹਾਂ ਨੂੰ ਖੂਹ ਨਹੀਂ ਮਿਲਦੇ, ਬੰਦਿਆਂ ਨੂੰ ਬੰਦੇ ਮਿਲ ਜਾਂਦੇ ਆ. ਜੇ ਇਹ ਸਮਾਂ ਨਹੀਂ ਤੇ ਸਮਾਂ ਉਹ ਨਹੀਂ ਰਿਹਾ ਤੇ ਇਹ ਵੀ ਨਹੀਂ ਰਹਿਣਾ. ਇਸ ਕਰਕੇ ਬਿਹਤਰ ਸਮਾਂ ਹੀ ਆਏਗਾ. ਮੈਂ ਨੰਬਰ ਆਪਣਾ ਬੋਲਾਂਗਾ ਜੀ, 8240-94-200. ਮੈਂ ਫਿਰ ਬੋਲਦਾ ਜੀ, 8240-94-200. ਤੁਸੀਂ ਕਿਸੇ ਢੰਗ ਦਾ ਵੀ ਕੋਈ ਸੁਝਾਅ ਮੇਰੇ ਤੱਕ ਵੀ ਪਹੁੰਚਾ ਸਕਦੇ ਹੋ, ਸੰਪਰਕ ਕਰ ਸਕਦੇ ਹੋ. ਨੰਬਰ ਮੇਰਾ 8284-94-222, ਇਹ ਇੰਡੀਆ ਕੋਡ ਦੇ ਨਾਲ ਚਲੇਗਾ, ਇਸ ਤੇ ਹੀ ਵਟਸਐਪ ਚੱਲਦਾ ਹੈਗਾ. ਸੋ ਰੁਪਿੰਦਰ ਜੀ ਤੁਸੀਂ ਹੁਣ
1: ਜੀ. ਸ਼ੁਕਰੀਆ ਰਮੇਸ਼ ਜੀ, ਤੁਸੀਂ ਆਪਣਾ ਨੰਬਰ ਵੀ ਦਿੱਤਾ. ਤੇ ਜੀ ਬਿਲਕੁਲ ਗੱਲ ਇਹੋ ਹੀ ਹੈ, ਕਿਉਂਕਿ ਕਿਸੇ ਦਾ ਮਨ ਨਹੀਂ ਕਰੇਗਾ ਕਿ ਚੱਲਦੇ ਪ੍ਰੋਗਰਾਮ ਨੂੰ ਅਸੀਂ ਬੰਦ ਕਰ ਦਈਏ, ਤੇ ਮੈਨੇਜਮੈਂਟ ਦੀ ਵੀ ਕੋਈ ਮਜਬੂਰੀ ਹੋਏਗੀ, ਕੋਈ ਨਾ ਕੋਈ ਕਾਰਨ ਹੋਣਗੇ ਜਿਨ੍ਹਾਂ ਕਰਕੇ ਇਹ ਔਖਾ ਡਿਸੀਜਨ ਜੋ ਹੈ ਉਹ ਲੈਣਾ ਪਿਆ ਜਾਂ ਲੈਣੇ ਪੈਂਦੇ ਨੇ. ਪਰ ਤੁਸੀਂ ਆਪਣੀ ਕਾਲ ਜੀ ਜ਼ਰੂਰ ਮੈਨੇਜਮੈਂਟ ਨੂੰ ਕਰ ਸਕਦੇ ਹੋ, ਤੁਹਾਡੀ ਗੱਲ ਜੋ ਹੈ ਜ਼ਰੂਰ ਪਹੁੰਚੇਗੀ ਉਹਨਾਂ ਤਾਈਂ. ਤੇ ਜੋ ਸਾਥ ਹੈ ਆਪਣੀ ਆਵਾਜ਼ ਦਾ ਜੀ, ਪਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਇਹ ਸਾਥ ਹਮੇਸ਼ਾ ਹੀ ਇਸੇ ਤਰ੍ਹਾਂ ਜੀ ਬਣਿਆ ਰਹੇ. ਰਮੇਸ਼ ਜੀ ਅਗਲੀ ਕਾਲ ਅਸੀਂ ਲਵਾਂਗੇ, ਕਾਲਾਂ ਕਤਾਰ ਦੇ ਵਿੱਚ ਨੇ, ਪਰ ਮੈਂ ਹਰਮਨ ਬੱਤਾ ਜੀ ਦਾ ਸੰਦੇਸ਼ ਜ਼ਰੂਰ ਦਵਾਂ ਜੀ. ਮੌਰਗੇਜ ਦਾ ਕੰਮ ਹੈ, ਅੱਛੇ ਮੌਰਗੇਜ ਆਪਸ਼ਨਸ ਇਹਨਾਂ ਦੇ ਕੋਲ, ਮਲਟੀਪਲ ਲੈਂਡਰਸ ਦੇ ਨਾਲ ਕੰਮ ਹੈ. ਸੋ ਭਾਵੇਂ ਤੁਸੀਂ ਇੱਕ ਅੱਛਾ ਘਰ ਨਵਾਂ ਲੈਣਾ ਤੇ ਮੌਰਗੇਜ ਦਾ ਕੰਮ ਜੋ ਹੈ ਉਹ ਬਿਨਾਂ ਫਿਕਰ ਤੋਂ ਕਰਵਾਉਣਾ, ਜਾਂ ਫਿਰ ਮੌਰਗੇਜ ਰਿਨਿਊਅਲ ਆ ਗਈ ਹੈ, ਤਾਂ ਵੀ ਇਹਨਾਂ ਨੂੰ ਕਾਲ ਆਪਣੀ ਕਰ ਲਓ ਜੀ. ਹਰਮਨ ਬੱਤਾ ਜੀ ਬਹੁਤ ਲੰਮੇ ਸਾਲਾਂ ਦਾ ਤਜਰਬਾ ਰੱਖਦੇ ਨੇ. ਨੰਬਰ 647-685-9000, 6476859000. ਹਰਮਨ ਬੱਤਾ ਜੀ ਨੂੰ ਤੁਸੀਂ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ. ਤੇ ਜੀ ਇਸ ਦੇ ਨਾਲ ਹੀ ਅੱਜ ਜੋ ਸ਼ੁੱਕਰਵਾਰ ਦਾ ਦਿਨ ਹੈ, ਅਪਲਾਈਨਸ ਜੰਕਸ਼ਨ ਦਾ ਪਤਾ ਤਾਂ ਫਿਰ ਬਿਲਕੁਲ ਦੇ ਦਈਏ, ਕਿਉਂਕਿ ਵੀਕਐਂਡ ਤੇ ਇਹਨਾਂ ਪਾਸ ਜੋ ਇਲੈਕਟ੍ਰੋਨਿਕ ਅਪਲਾਈਨਸਿਸ ਦੀਆਂ ਡੀਲਸ ਹੁੰਦੀਆਂ ਨੇ ਜੀ, ਤੁਹਾਡੀ ਸੇਵਿੰਗ ਜੋ ਹੈ ਅਪਲਾਈਨਸਿਸ ਤੇ ਪੱਕੀ ਹੋਣੀ ਹੈ. ਗੱਲ ਬੇਸਮੈਂਟ ਬੰਡਲ ਦੀ ਕਰੀਏ, ਗੱਲ ਫਰਿੱਜ ਸਟੋਵ ਵਾਸ਼ਰ ਡਰਾਇਰ ਪੂਰੇ ਕੋਂਬੋ ਦੀ ਕਰੀਏ. ਅੱਛਾ ਤੁਸੀਂ ਕੋਂਬੋ ਲੈਣਾ, ਬਿਲਟ ਇਨ ਅਪਲਾਈਨਸਿਸ ਲੈਣੇ ਨੇ, ਤੇ ਅਪਲਾਈਨਸ ਜੰਕਸ਼ਨ ਦੀਆਂ ਲੋਕੇਸ਼ਨਸ ਨੋਟ ਰੱਖੋ ਜੀ. ਪਹਿਲੀ ਲੋਕੇਸ਼ਨ ਮਿਸੀ ਸਾਗਾ ਤੇ ਸਟੀਲਸ ਕੋਲ ਹੈ, ਦੂਸਰੀ ਲੋਕੇਸ਼ਨ ਜੋ ਹੈ ਏਅਰਪੋਰਟ ਤੇ ਕਲਾਰਕ ਕੋਲ ਨਵੀਂ ਲੋਕੇਸ਼ਨ ਹੈ, ਤੁਸੀਂ ਪਹੁੰਚ ਕੇ ਡੀਲਸ ਬਾਰੇ ਜਾਣਕਾਰੀ ਜ਼ਰੂਰ ਲਓ ਜੀ। ਤੇ ਮੋਨਾ ਮੈਗੀ ਜੀ, ਮੈਂ ਮੁੜ ਸਵਾਗਤ ਜੀ ਤੁਹਾਡਾ ਕਰਦੀ ਹਾਂ।
0: ਥੈਂਕ ਯੂ ਸੋ ਮਚ ਰੁਪਿੰਦਰ ਜੀ।
1: ਮੋਨਾ ਜੀ, ਗੱਲ ਹੁਣ ਕਿਉਂ ਨਾ ਬੱਚਿਆਂ ਦੀ ਤੋਰੀਏ। ਬੱਚਿਆਂ ਲਈ ਆਪਾਂ ਸੋਚਦੇ ਹਾਂ ਕਿ ਅੱਛੀ ਸੇਵਿੰਗ ਹੋਣੀ ਚਾਹੀਦੀ ਹੈ ਕਿ ਜੋ ਅੱਗੇ ਸਾਲਾਂ ਦੇ ਵਿੱਚ ਜਾ ਕੇ ਜੋ ਪੜ੍ਹਾਈ ਦਾ ਖਰਚਾ ਜੋ ਹੈ ਉਸ ਦੇ ਵਿੱਚ ਕੋਈ ਮੁਸ਼ਕਿਲ ਨਾ ਆਵੇ, ਤੇ ਪਹਿਲਾਂ ਹੀ ਥੋੜ੍ਹਾ ਥੋੜ੍ਹਾ ਥੋੜ੍ਹਾ ਕਰਕੇ ਹੁਣੇ ਜੋੜ ਲਈਏ, ਤੇ ਇਸ ਦੇ ਵਿੱਚ ਜੇ ਸਰਕਾਰ ਵੱਲੋਂ ਵੀ ਗ੍ਰਾਂਟ ਮਿਲ ਜੇ ਤੇ ਫਿਰ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਸੋ ਥੋੜ੍ਹੀ ਜਿਹੀ ਗੱਲ ਜੀ ਬੱਚਿਆਂ ਦੇ ਪਲਾਨ ਆਰਈਐਸਪੀ ਬਾਰੇ ਜ਼ਰੂਰ ਕਰੀਏ।
0: ਬਿਲਕੁਲ ਰੁਪਿੰਦਰ ਜੀ, ਬੱਚਿਆਂ ਦੀ ਆਰਈਐਸਪੀ ਬਹੁਤ ਜ਼ਿਆਦਾ ਜ਼ਰੂਰੀ, ਮੈਂ ਕਹੂੰਗੀ ਬਹੁਤ ਹੀ ਇੰਪੋਰਟੈਂਟ ਟੂਲ ਹੈਗਾ ਸਾਡੇ ਸਾਰਿਆਂ ਦੀ ਫੈਮਿਲੀ ਦੇ ਵਿੱਚ, ਕਿਉਂਕਿ ਹਰੇਕ ਪਰਸਨ ਦੀ ਹਰੇਕ ਫੈਮਿਲੀ ਦੀ ਸਭ ਨਾਲੋਂ ਪਹਿਲਾਂ ਇੱਛਾ ਇਹ ਹੁੰਦੀ ਹੈ ਕਿ ਬੱਚਿਆਂ ਦੀ ਐਜੂਕੇਸ਼ਨ ਪ੍ਰੋਪਰਲੀ ਹੋਵੇ, ਐਂਡ ਐਜੂਕੇਸ਼ਨ ਤਾਂ ਹੀ ਕੰਪਲੀਟ ਹੋਏਗੀ ਜੇ ਫੰਡਿੰਗ ਅਵੇਲੇਬਲ ਹੋਏਗੀ ਉਸ ਟਾਈਮ ਤੇ, ਐਂਡ ਫੰਡਿੰਗ ਉਸ ਟਾਈਮ ਤੇ ਜੇ ਅਸੀਂ ਸੋਚੀਏ ਕਿ $1,000 ਹਰ ਸਮੈਸਟਰ ਦੇ, 15,000-20,000 ਐਵਰੀ ਸਮੈਸਟਰ ਅਸੀਂ ਇੱਕਦਮ ਕੱਢਾਂਗੇ ਉਸ ਟਾਈਮ ਤੇ, ਉਹ ਵੀ ਕੋਈ ਈਜ਼ੀ ਨਹੀਂ ਹੋਣਾ। ਜੇ ਅਸੀਂ ਸੋਚੀਏ ਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਲਈ $200 ਪਰ ਮੰਥ ਕੱਢਣਾ ਮੁਸ਼ਕਿਲ ਹੈਗਾ, ਤਾਂ ਆਪਾਂ ਇਹ ਸੋਚੀਏ ਕਿ ਉਸ ਟਾਈਮ ਤੇ ਐਵਰੀ 4 ਮੰਥ ਐਵਰੀ 6 ਮੰਥ ਤੁਹਾਨੂੰ ਜਦੋਂ 15,000-20,000 ਦਾ ਖਰਚਾ ਆਉਂਦਾ ਤਾਂ ਉਸ ਟਾਈਮ ਤੇ ਲੰਬਸਮ ਅਮਾਊਂਟ ਕਿੱਦਾਂ ਪੇ ਕਰਨੀ ਹੈਗੀ ਹੈ। ਸੋ ਇਸੇ ਕਰਕੇ ਜ਼ਰੂਰੀ ਹੈਗਾ ਜਦੋਂ ਬੱਚੇ ਬੋਰਨ ਹੁੰਦੇ ਨਾਲ ਹੀ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਜ਼ਰੂਰ ਸ਼ੁਰੂ ਕੀਤੀ ਜਾਵੇ, ਜਿਹਦੇ ਵਿੱਚ ਸਭ ਨਾਲੋਂ ਵਧੀਆ ਚੀਜ਼ ਮੈਨੂੰ ਕੀ ਲੱਗਦੀ ਹੈਗੀ ਹੈ ਕਿ ਫਲੈਕਸੀਬਿਲਟੀ ਹੈ। ਫਲੈਕਸੀਬਿਲਟੀ ਇਸ ਚੀਜ਼ ਦੀ ਹੈਗੀ ਹੈ ਕਿ ਜਦੋਂ ਤੁਸੀਂ ਇਸ ਟਾਈਮ ਤੇ ਕੰਟਰੀਬਿਊਸ਼ਨ ਕਰਨੀ ਤੁਹਾਡੀ ਮਰਜ਼ੀ ਹੈ, ਤੁਸੀਂ ਕਿੰਨੀ ਅਮਾਊਂਟ ਕਰਨਾ ਚਾਹੁੰਦੇ ਹੋ। ਜੇ ਮੈਕਸੀਮਮ ਗ੍ਰਾਂਟ ਲੈਣਾ ਚਾਹੁੰਦੇ ਹੋ ਡੈਫੀਨੇਟਲੀ $208 ਪਰ ਮੰਥ ਹੋਣੀ ਚਾਹੀਦੀ ਹੈ ਕੰਟਰੀਬਿਊਸ਼ਨ। ਪਰ ਜੇ ਤੁਹਾਡਾ ਡਿਪੈਂਡ ਕਰਦਾ ਹੈਗਾ, ਜੇ ਬਜਟ ਇਸ ਟਾਈਮ ਤੇ ਪਰਸਨ ਨੂੰ ਲੱਗਦਾ ਕਿ ਥੋੜ੍ਹਾ ਅਸੀਂ ਘੱਟ ਜਾਣਾ ਚਾਹੁੰਦੇ ਹਾਂ, ਡੈਫੀਨੇਟਲੀ $25, $50, $100 ਕੁਛ ਨਾ ਕੁਛ ਜ਼ਰੂਰ ਕੰਟਰੀਬਿਊਟ ਕਰੋ। ਇਹ ਨਾ ਸੋਚੋ ਕਿ ਹਾਂ ਸਾਲ ਬਾਅਦ 2 ਸਾਲ ਬਾਅਦ ਹੀ ਸ਼ੁਰੂ ਕਰਾਂਗੇ, 208 ਨਾਲ ਹੀ ਸ਼ੁਰੂ ਕਰਾਂਗੇ, ਤੁਸੀਂ ਉਦੋਂ ਤੱਕ ਦੀ ਜਿਹੜੀ ਕੰਪਾਊਂਡਿੰਗ ਇੰਟਰਸਟ ਦੀ ਪਾਵਰ ਜਿਹੜੀ ਹੈਗੀ ਉਹ ਲੂਜ਼ ਕਰ ਰਹੇ ਹੈਗੇ ਹੋ। ਟਰਾਈ ਕਰੋ ਬਾਏ ਬਰਥ ਤੋਂ, ਤਦੋਂ ਤੁਸੀਂ ਆਰਈਐਸਪੀ ਦਾ ਪਲਾਨ ਸ਼ੁਰੂ ਕਰੋ, ਤਦੋਂ ਤੋਂ ਗ੍ਰਾਂਟਸ ਨਾਲ ਦੇ ਨਾਲ ਮਿਲਣੀਆਂ ਸ਼ੁਰੂ ਹੋਣਗੀਆਂ, ਕੰਪਾਊਂਡਿੰਗ ਇੰਟਰਸਟ ਦੀ ਗਰੋਥ ਮਿਲੇਗੀ ਤੁਹਾਨੂੰ। ਇਹਦੇ ਵਿੱਚ ਇੱਕ ਚੀਜ਼ ਸਭ ਨਾਲੋਂ ਇੱਕ ਹੋਰ ਬੈਟਰ ਆਪਸ਼ਨ ਇਹ ਚੀਜ਼ ਆ ਜਾਂਦੀ ਹੈਗੀ ਹੈ
1: ਜੀ
0: ਕਿ ਜਦੋਂ ਵੀ ਬੱਚਿਆਂ ਨੇ ਵੱਡੇ ਹੋਣਾ ਹੈ ਵਰਲਡ ਵਾਈਡ ਕਿਤੇ ਵੀ ਪੜ੍ਹਦੇ ਹੈਗੇ ਹੈ, ਨੋ ਡਾਊਟ ਕਿ ਸਾਨੂੰ ਸਾਰਿਆਂ ਨੂੰ ਲੱਗਦਾ ਕਿ ਅਸੀਂ ਕੈਨੇਡਾ ਦੇ ਵਿੱਚ ਆ ਗਏ ਹੈਗੇ, ਇਸ ਤੋਂ ਬੈਟਰ ਹੋਰ ਆਪਸ਼ਨ ਕੀ ਹੋਏਗੀ। ਪਰ ਫਿਰ ਵੀ ਅਸੀਂ ਦੇਖਦੇ ਹਾਂ ਇਸ ਟਾਈਮ ਤੇ ਬੱਚੇ ਬਹੁਤ ਸਾਰੇ ਬੱਚੇ ਹੈਗੇ ਜਿਹੜੇ US ਜਾਂਦੇ ਹੈਗੇ, ਕੋਈ ਆਸਟ੍ਰੇਲੀਆ ਜਾ ਰਿਹਾ ਹੈਗਾ, ਕੋਈ ਈਵਨ ਕਿ ਇੰਡੀਆ ਵੀ ਜਾ ਰਹੇ ਨੇ ਬੈਕ ਹੋਮ ਕੰਟਰੀ ਪੜ੍ਹਨ ਦੇ ਲਈ। ਸੋ ਡਿਪੈਂਡਿੰਗ ਅਪੋਨ ਉਹਨਾਂ ਨੇ ਕਿੱਥੇ ਪੜ੍ਹਨਾ, ਹਰ ਜਗ੍ਹਾ ਇਹ ਫੰਡਿੰਗ ਤੁਸੀਂ ਯੂਜ਼ ਕਰ ਸਕਦੇ ਹੋ, ਪੂਰਾ ਬੈਨੀਫਿਟ ਲੈ ਸਕਦੇ ਹੋ। ਈਵਨ ਕਿ ਇੱਕ ਚੀਜ਼ ਹੋਰ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਆਈ ਨੋ ਇਹ ਟਾਈਮ ਘੱਟ ਹੁੰਦਾ, ਪਰ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ। ਕਾਫੀ ਵਾਰ ਪੇਰੈਂਟਸ ਪੇਰੈਂਟਸ ਦੇ ਮਾਇੰਡ ਦੇ ਵਿੱਚ ਆਉਂਦਾ ਕਿ ਇਨ ਕੇਸ ਜੇ ਬੱਚੇ ਨਾ ਪੜ੍ਹੇ ਤਾਂ ਵੀ ਉਸ ਕੇਸ ਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਸੀਂ ਦੂਜੇ ਬੱਚੇ ਦੇ ਲਈ ਯੂਜ਼ ਕਰ ਸਕਦੇ ਹੋ, ਆਪਣੀ ਆਰਆਰਐਸਪੀ ਵਿੱਚ ਰੋਲ ਓਵਰ ਕਰ ਸਕਦੇ ਹੋ। ਇੰਨਾ ਜ਼ਰੂਰ ਗਰੰਟੀ ਹੈਗਾ ਕਿ ਤੁਹਾਡਾ ਮਨੀ ਪਲੱਸ ਇੰਟਰਸਟ ਤੁਸੀਂ ਲੂਜ਼ ਨਹੀਂ ਕਰੋਗੇ, ਨੋ ਮੈਟਰ ਵਟ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਬਾਰੇ, ਜਾਂ ਫਿਰ ਆਲਰੇਡੀ ਕਿਤੇ ਚੱਲ ਰਿਹਾ ਘੱਟ ਕੰਟਰੀਬਿਊਸ਼ਨ ਕਰ ਰਿਹਾ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 4169-1509-409-509-1509।
1: ਜੀ ਮੋਨਾ ਜੀ, ਤੇ ਸਮਾਂ ਹੁਣ ਆਪਣੇ ਕੋਲ ਮੋਨਾ ਜੀ ਥੋੜਾ ਹੀ ਹੈ, ਤੇ ਕਿਉਂ ਨਾ ਹੁਣੇ ਜੋ ਥੋੜੀ ਜਾਣਕਾਰੀ ਸੁਪਰ ਵੀਜ਼ਾ ਤੇ ਵਿਸਟਰ ਵੀਜ਼ਾ ਦੀ ਵੀ ਦੇ ਦਈਏ, ਕਿਉਂਕਿ ਜੋ ਹੁਣ ਗਰਮੀਆਂ ਦਾ ਮੌਸਮ ਹੈ ਸਾਡੇ ਆਪਣੇ ਇਸ ਮੁਲਕ ਦੇ ਵਿੱਚ ਆਉਂਦੇ ਨੇ, ਤੇ ਪਹਿਲੀ ਜੋ ਗੱਲ ਹੈ ਉਹ ਪਹਿਲੀ ਜੋ ਲੋੜ ਜੋ ਹੈ ਉਹ ਇੰਸ਼ੋਰੈਂਸ ਦੀ ਹੀ ਬਣਦੀ ਹੈ ਜੀ, ਇਸ ਬਾਰੇ ਥੋੜਾ ਜਿਹਾ ਰਿਮਾਈਂਡਰ ਬਿਲਕੁਲ ਦੇ ਦਈਏ।
0: ਬਿਲਕੁਲ, ਡੈਫੀਨੇਟਲੀ ਰਿਮਾਈਂਡਰ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਹੈ। ਨੋ ਡਾਊਟ ਕਿ ਐਵਰੀ ਵੀਕ ਬਹੁਤ ਸਾਰੇ ਰੇਡੀਓ ਪ੍ਰੋਗਰਾਮਸ ਤੇ ਅਸੀਂ ਇਹ ਮੈਸੇਜ ਕਨਵੇ ਕਰਦੇ ਹਾਂ, ਫਿਰ ਵੀ ਅਨਫੋਰਚੁਨੇਟਲੀ ਰੁਪਿੰਦਰ ਜੀ ਕਿਤੇ ਨਾ ਕਿਤੇ ਹਫ਼ਤੇ ਦੇ ਵਿੱਚ ਇੱਕ ਕਾਲ ਜ਼ਰੂਰ ਆਉਂਦੀ ਹੈਗੀ ਕਿ ਕੋਈ ਪਰਸਨ ਵਿਜ਼ਿਟਰ ਆਏ ਸੀ, ਹੁਣ ਉਹਨਾਂ ਦੀ ਤਬੀਅਤ ਖਰਾਬ ਹੈ, ਹੁਣ ਕੁਛ ਹੋ ਸਕਦਾ ਹੈ, ਤਾਂ ਉਸ ਟਾਈਮ ਤੇ ਬਹੁਤ ਦੁੱਖ ਲੱਗਦਾ ਕਿ ਸਾਡਾ ਇੰਨਾ ਮੈਸੇਜ ਕਨਵੇ ਕਰਨ ਦੇ ਬਾਵਜੂਦ ਵੀ ਇੱਦਾਂ ਦੀ ਸਿਚੁਏਸ਼ਨ ਕਿਸੇ ਦੇ ਉੱਤੇ ਆ ਰਹੀ ਹੈਗੀ ਹੈ, ਕਿਉਂਕਿ ਨੋ ਡਾਊਟ ਜੇ ਉਹਨਾਂ ਦੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਉਹ ਸਾਰਾ $1,000 ਦਾ ਖਰਚਾ ਜਿਹੜਾ ਹੋਸਪਿਟਲ ਦਾ ਖੁਦ ਪੇ ਕਰਨਾ ਪੈਣਾ ਉਹਨਾਂ ਨੂੰ। ਸੋ ਇਸੇ ਚੀਜ਼ ਨੂੰ ਅਸੀਂ ਅਵੋਇਡ ਕਰਨਾ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਕਿਸੇ ਵੀ ਪਰਸਨ ਦੇ ਉੱਤੇ ਕੋਈ ਫਾਈਨੈਂਸ਼ੀਅਲ ਬਰਡਨ ਨਾ ਆਵੇ। ਸੋ ਇਸ ਇਸੇ ਕਰਕੇ ਹਮੇਸ਼ਾ ਹੀ ਮੈਸੇਜ ਕਨਵੇ ਕਰਦੇ ਹੈਗੇ ਕਿ ਚਾਹੇ ਵਿਜ਼ਿਟਰ ਵੀਜ਼ਾ ਤੇ ਆਉਣਾ, ਸੁਪਰ ਵੀਜ਼ਾ ਤੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਆਉਣਾ, ਚਾਹੇ 10-15 ਦਿਨਾਂ ਲਈ ਜਾਂ ਮਹੀਨੇ ਲਈ ਵੀ ਕਿਸੇ ਨੇ ਵਿਜ਼ਿਟਰ ਆਉਣਾ ਹੋਵੇ, ਓਨੇ ਦਿਨਾਂ ਦੀ ਹੀ ਤੁਸੀਂ ਪਾਲਿਸੀ ਕਰਵਾ ਸਕਦੇ ਹੋ. ਇੱਕ ਵੀ ਪੈਨੀ ਤੁਸੀਂ ਐਕਸਟਰਾ ਨਹੀਂ ਪੇ ਕਰੋਗੇ. ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਪੇਮੈਂਟ ਦੇ ਵਿੱਚ ਫਲੈਕਸੀਬਿਲਿਟੀ ਚਾਹੀਦੀ ਹੈ, ਡੈਫੀਨੇਟਲੀ ਸਾਡੇ ਕੋਲ ਆਪਸ਼ਨਸ ਹੁੰਦੀਆਂ ਨੇ. ਐਨੁਅਲ ਪੇਮੈਂਟ ਆਪਸ਼ਨ ਔਰ ਮੰਥਲੀ ਪੇਮੈਂਟ ਆਪਸ਼ਨ ਦੇ ਵਿੱਚ ਜਾ ਸਕਦੇ ਹੋ, ਡਿਪੈਂਡਿੰਗ ਅਪੋਨ ਕੀ ਪ੍ਰੀ ਐਗਜ਼ਿਸਟਿੰਗ, ਕਿੱਦਾਂ ਦੇ ਹੈਲਥ ਇਸ਼ੂਜ਼ ਹੈਗੇ ਆ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੇ, ਉਸ ਹਿਸਾਬ ਦੇ ਨਾਲ ਤੁਹਾਨੂੰ ਪਾਲਿਸੀ ਸੁਜੈਸਟ ਕੀਤੀ ਜਾ ਸਕਦੀ ਹੈ. ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜ਼ਰੂਰ ਮੈਨੂੰ ਆਫਿਸ ਵੀ ਮਿਲ ਸਕਦੇ ਹੋ. ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈ 9280 ਗੋਰਵੇ ਡਰਾਈਵ, ਯੂਨਿਟ C110, ਜਾਂ ਕਾਲ ਕਰ ਸਕਦੇ ਹੋ ਜੀ 416-509-1509. ਥੈਂਕ ਯੂ ਸੋ ਮਚ ਰੁਪਿੰਦਰ ਜੀ ਟਾਈਮ ਦੇਣ ਲਈ.
1: ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਬਹੁਤ ਬਹੁਤ ਧੰਨਵਾਦ. ਤੇ ਰਮੇਸ਼ ਜੀ ਸਾਡੇ ਨਾਲ ਜੋ ਕਾਲਰ ਨੇ ਜੀ ਲੈ ਲਈਏ. ਜੀ ਭਰਤ ਜੀ, ਜੀ ਸਵਾਗਤ ਹੈ ਜੀ.
7: ਹਾਂਜੀ ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ, ਔਰ ਇੱਕ ਵਾਰੀ ਸੱਦਾ ਪੱਤਰ ਦੇਣਾ ਚਾਹੁੰਦੇ ਹਾਂ ਸਾਰੇ ਲਿਸਨਰਸ ਨੂੰ ਕਿ ਅਗਰ ਉਹ ਬਹੁਤ ਵਧੀਆ ਪ੍ਰਾਈਸ ਤੇ ਫ੍ਰੀ ਹੋਲਡ ਘਰ ਲੱਭ ਰਹੇ ਹੈ ਆਪਣੇ ਬ੍ਰੈਂਪਟਨ ਕੈਲੇਡਨ ਏਰੀਆ ਦੇ ਵਿੱਚ, ਤੇ ਬਿਲਡਰ ਦੇ ਜਿਹੜੇ ਤੁਹਾਨੂੰ ਪਤਾ ਹੈ HST ਰਿਬੇਟ ਨਾਲ ਪ੍ਰਾਈਸਿਸ ਡਿੱਗ ਗਈ ਹੈ, ਬਹੁਤ ਹੀ ਲਾਈਕ ਗੁੱਡ ਪ੍ਰਾਈਸ ਦੇ ਵਿੱਚ ਤੁਹਾਨੂੰ ਫ੍ਰੀ ਹੋਲਡ ਟਾਊਨ ਹਾਊਸ ਮਿਲ ਰਹੇ ਹੈ. ਮੇਫੀਲਡ ਚਿੰਕੂਜ਼ੀ ਦਾ ਏਰੀਆ ਹੈਗਾ ਔਰ ਇਹਨਾਂ ਦੀ ਜਿਹੜੀ ਕਲੋਜ਼ਿੰਗ ਹੈਗੀ ਹੈ 2027 August ਹੈਗੀ ਹੈ. ਤੁਸੀਂ ਆਸਾਨ ਕਿਸ਼ਤਾਂ ਦੇ ਵਿੱਚ ਆਪਣੀ ਪੇਮੈਂਟ ਕਰ ਸਕਦੇ ਆ ਔਰ ਪ੍ਰਾਈਸ ਜਿਹੜੀ ਸਟਾਰਟ ਹੈ ਉਹ 660,000 ਤੋਂ ਹੈ, 669 ਟੂ ਬੀ ਪ੍ਰੀਸਾਈਜ਼, 669 ਤੋਂ ਤੁਹਾਨੂੰ 1700 ਸਕੁਏਅਰ ਫੀਟ ਦਾ ਵੱਡਾ ਟਾਊਨ ਹਾਊਸ ਮਿਲ ਸਕਦਾ ਹੈ, ਫ੍ਰੀ ਹੋਲਡ ਟੂ ਕਾਰ ਗਰਾਜ ਦਾ ਫ੍ਰੀ ਹੋਲ ਟਾਊਨ ਹਾਊਸ. ਅਗਰ ਤੁਸੀਂ ਬੁੱਕ ਕਰਨਾ ਚਾਹੁੰਦੇ ਇਸ ਵੀਕੈਂਡ ਤੇ ਸਾਨੂੰ ਜ਼ਰੂਰ ਕਾਲ ਕਰ ਲਓ. ਇਸ ਟਾਊਨ ਹਾਊਸ ਦੇ ਨਾਲ ਤੁਹਾਨੂੰ 9 ਫੁੱਟ ਦੀ ਸੀਲਿੰਗਸ, ਹਾਰਡਵੁੱਡ ਦੇ ਫਲੋਰਸ, ਐਕਸਟੈਂਡਡ ਕਿਚਨ ਕੈਬਿਨੇਟਸ, ਕੁਆਰਟਸ ਦੇ ਕਾਊਂਟਰ ਟਾਪਸ, ਸਭ ਕੁਛ ਇਨਕਲੂਡਿਡ ਮਿਲੇਗਾ ਔਰ ਐਂਡ ਆਰ ਕਾਰਨਰ ਯੂਨਿਟਸ ਦੇ ਵਿੱਚ ਲੀਗਲ ਬੇਸਮੈਂਟ ਸੂਟ ਵੀ ਹੈਗਾ. ਅਗਰ ਤੁਸੀਂ ਉਹ ਪ੍ਰੋਡਕਟ ਲੈਣਾ ਚਾਹੁੰਦੇ ਹੋ ਉਹ ਵੀ ਅਵੇਲੇਬਲ ਹੈਗਾ. ਸਿਰਫ ਤੇ ਸਿਰਫ 31 ਲੋਟ ਬਿਲਡਰ ਨੇ ਕੱਢੇ ਆ, ਇਹ ਹੱਥੋਂ ਹੱਥੀ ਵਿਕ ਜਾਣੇ. ਅਗਰ ਤੁਸੀਂ ਸੀਰੀਅਸ ਹੈਗੇ ਆ ਤੇ ਜ਼ਰੂਰ ਜ਼ਰੂਰ ਸਾਡੀ ਕਾਲ ਲਾਈਨ ਨੂੰ ਕਾਲ ਕਰ ਲਓ. ਮੈਂ ਇੱਕ ਗੱਲ ਰੇਡੀਓ ਦੇ ਮਾਧਿਅਮ ਤੇ ਇਹੀ ਕਹਿਣਾ ਚਾਹੁੰਦਾ ਰੁਪਿੰਦਰ ਜੀ ਕਿ ਨਾ ਇੱਕ ਮਾਰਕੀਟ ਦੀ ਇੰਡੀਕੇਸ਼ਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ. ਉਹ ਟਾਈਮ ਸੀਗਾ ਜਦ ਗਵਰਨਮੈਂਟ ਨੇ ਇੰਟਰਸਟ ਰੇਟ ਵਧਾਇਆ ਕਿ ਜੇ ਘਰਾਂ ਦੀ ਕੀਮਤਾਂ ਥੱਲੇ ਆਉਣ, ਔਰ ਇਹ ਸਮਾਂ ਹੈਗਾ ਜਦਕਿ ਗਵਰਨਮੈਂਟ HST ਰਿਬੇਟ ਦੇ ਰਹੀ ਹੈ 13% ਦਾ, ਇਹ 7.5 ਲੱਖ ਤੇ ਘਰ 6.5 ਚ ਆ ਗਏ ਆ, ਤੇ ਤੁਸੀਂ ਇਸ ਦਾ ਜ਼ਰੂਰ ਜ਼ਰੂਰ ਫਾਇਦਾ ਚੱਕੋ ਕਿਉਂਕਿ ਗਵਰਨਮੈਂਟ ਜਿਹੜਾ ਹੈ ਮਾਰਕੀਟ ਨੂੰ ਲਿਫਟ ਕਰਨਾ ਚਾਹੁੰਦੀ ਹੈ ਔਰ ਇਹ ਬਾਇੰਗ ਦਾ ਟਾਈਮ ਹੈਗਾ, ਸੈਲਿੰਗ ਦਾ ਟਾਈਮ ਨਹੀਂ ਹੈਗਾ. ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਆਉਣ ਵਾਲੇ ਸਮੇਂ ਚ ਜਦ ਮਾਰਕੀਟ ਠੀਕ ਹੁੰਦੀ ਹੈ ਤਾਂ ਫਾਇਦਾ ਚੱਕੋਗੇ. ਪ੍ਰੀ ਕੰਸਟਰਕਸ਼ਨ ਦਾ ਪ੍ਰੋਜੈਕਟ ਹੈ, ਆਸਾਨ ਕਿਸ਼ਤਾਂ ਦੇਣੀਆਂ ਹੈ ਔਰ ਨੰਬਰ 2 ਤੁਹਾਨੂੰ ਜਿਹੜਾ ਹੈ ਬੁਕਿੰਗ ਅਮਾਊਂਟ ਦੇ ਕੇ ਤੁਸੀਂ ਲੰਬੇ ਸਮੇਂ ਤੱਕ ਇਹਨੂੰ ਹੋਲਡ ਕਰ ਸਕਦੇ ਹੈ ਔਰ ਫ੍ਰੀ ਹੋਲਡ ਪ੍ਰੋਡਕਟ ਟਾਊਨ ਹਾਊਸ ਮਿਲਣਾ ਥੋੜਾ ਮੁਸ਼ਕਿਲ ਹੈਗਾ ਕਿਉਂਕਿ ਸਾਰਿਆਂ ਨਾਲ ਕੋਈ ਪੋਰਟਲ ਫੀਸ, ਕੋਈ ਮੇਨਟੇਨੈਂਸ ਹੁੰਦੀ ਹੈ. ਇਹ ਟੋਟਲ ਫ੍ਰੀ ਹੋਲਡ ਔਰ ਨਾਲ ਦੇ ਨਾਲ 2 ਕਾਰ ਗਰਾਜ ਦਾ ਟਾਊਨ ਹਾਊਸ ਹੈਗਾ. ਕਾਲ ਕਰ ਲਓ ਵਧੇਰੀ ਜਾਣਕਾਰੀ ਲਈ ਸਾਡੀ ਲਾਈਨਸ ਨੂੰ ਤਾਂ ਕਿ ਤੁਸੀਂ ਇਸ ਵੀਕੈਂਡ ਗਾਰੰਟੀਡ ਯੂਨਿਟ ਲੈ ਸਕੋ. 9057823700 905-782-3700 ਨੰਬਰ ਇੱਕ ਵਾਰੀ ਫਿਰ 905-782-3700 ਜਸਪ੍ਰੀਤ ਸਿੰਘ ਨਾਲ ਗੱਲ ਕਰਕੇ ਤੁਸੀਂ ਆਪਣਾ ਯੂਨਿਟ ਰਿਜ਼ਰਵ ਕਰਾ ਸਕਦੇ ਆ. ਗਾਰੰਟੀਡ ਯੂਨਿਟ ਹੈ ਸਾਡੇ ਕੋਲ, ਸਿਰਫ 31 ਯੂਨਿਟ ਹੈਗੇ ਆ, ਹੱਥੋਂ ਹੱਥੀ ਵਿਕਣੇ ਆ. ਬਿਲਡਰ ਕੋਲ ਵਰਕਸ਼ੀਟਸ ਹੈਗੀਆਂ ਬਟ ਬਿਲਡਰ ਨਾਲ ਸਾਡਾ ਬਹੁਤ ਕੰਮ ਕੀਤਾ ਹੋਇਆ, ਸੋ ਸਾਡੇ ਕੋਲ ਗਾਰੰਟੀਡ ਯੂਨਿਟ ਹੈ. ਟਾਊਨ ਹਾਊਸ ਫ੍ਰੀ ਹੋਲਡ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਦੇ ਨਾਲ ਕੈਲੇਡਨ ਦੇ ਵਿੱਚ ਮੇਫੀਲਡ ਐਂਡ ਚਿੰਕੂਜ਼ੀ.
1: ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਹੀ ਖੂਬਸੂਰਤ ਲੋਕੇਸ਼ਨ ਹੈ, ਬਹੁਤ ਹੀ ਖੂਬਸੂਰਤ ਓਪਰਚੁਨਿਟੀ ਹੈ. ਤੁਸੀਂ ਨੰਬਰ ਨੋਟ ਕਰ ਲਓ, 905-782-3700 9057823700 ਤੇ ਸੰਪਰਕ ਜ਼ਰੂਰ ਕਰ ਸਕਦੇ ਹੋ ਜੀ. ਰਮੇਸ਼ ਜੀ ਅਗਲੀ ਕਾਲ ਅਸੀਂ ਲਵਾਂਗੇ ਤੇ ਸਾਡੇ ਨਾਲ ਨੇ 11706 ਜੀ, ਵੈਲਕਮ ਜੀ. ਜੀ ਸਰ
8: ਹਾਂਜੀ, ਮੈਂ ਪਹਿਲੇ ਟੋਪਿਕ ਤੇ ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ, ਪਹਿਲਾਂ ਹੀ ਦੋ ਲਿਸਨਰਸ ਨੇ ਆਪਣੇ ਦਿਲ ਦੀ ਗੱਲ ਕਰਤੀ. ਮੈਂ ਐਗਜੈਕਟਲੀ ਮੈਂ ਐਵੇਂ ਕਹਾਂ ਕਿ ਸੱਚੀ ਗੱਲ ਆ, ਬੜਾ ਦਿਲ ਦੁਖਿਆ ਸੁਣ ਕੇ ਕਿ ਜਿੱਦਾਂ ਟਾਈਮ ਘਟਿਆ ਨਾ. ਸਾਨੂੰ ਇੱਕ ਆਦਤ ਪੈ ਗਈ ਹੋਈ ਸੀ ਇੱਕ ਦਿਨ ਦੀ ਸ਼ੁਰੂਆਤ ਹੋਣੀ ਇੱਕ ਮੁੱਖ ਵਾਕ ਦੇ ਨਾਲ, ਫਿਰ 2 ਘੰਟੇ ਦੇ ਵਿੱਚ ਚਲੋ ਪਤਾ ਕਿ ਤੁਹਾਡੇ ਸਪੋਂਸਰਸ ਵੀ ਹੈ, ਸਾਰੀਆਂ ਚੀਜ਼ਾਂ ਜ਼ਰੂਰੀ ਆ.
1: ਹੁਣ
8: ਜੇ ਤੁਸੀਂ 1 ਘੰਟੇ ਦੇ ਵਿੱਚ ਅੱਧਾ ਘੰਟਾ ਲਾ ਲਓਗੇ ਸਪੋਂਸਰ ਦੇਣਗੇ, ਅੱਧਾ ਘੰਟਾ ਤੁਹਾਡੀਆਂ ਕੀ ਖਬਰਾਂ ਆਉਣਗੀਆਂ ਤੇ ਕੀ ਕਾਲ ਆਉਣਗੀਆਂ.
1: ਮੈਨੂੰ
8: ਲੱਗਦਾ ਹੌਲੀ ਹੌਲੀ ਕਿ ਮੈਨੂੰ ਲੱਗਦਾ ਮੇਰੀ ਮੇਰੀ ਵੀ ਲਾਸਟ ਕਾਲ ਹੋਏਗੀ ਜੇ
1: ਦੂਸਰੀ
8: ਗੱਲ ਰਮੇਸ਼ ਇੱਕ ਲਾਸਟ ਕੁਐਸਚਨ ਲੱਗਦਾ ਹੁਣ ਦਾ ਮੇਰਾ ਜਿੰਨੀਆਂ ਵੀ ਕੌਸਾਂ
1: ਆਈਆਂ
8: ਇਹੀ ਦੱਸ ਦੋ ਕਿ ਆਪਣਾ ਏਅਰਲਾਈਨ ਜਿਹੜੀਆਂ ਇਹਨਾਂ ਦੇ ਕੀ ਗਾਂ ਆਉਣ ਵਾਲੇ ਟਾਈਮ ਤਾਂ ਲੱਗਦਾ ਜਿਵੇਂ ਪੇਰੈਂਟਸ ਇੱਥੇ ਆਏ ਉਹਨਾਂ ਨੇ ਜਾਣਾ ਸੀ ਇੰਡੀਆ ਜੇ ਆਪਾਂ ਬੁੱਕ ਕਰਾਉਂਦੇ ਹਾਂ ਨੈਕਸਟ ਮੰਥ ਦੀਆਂ ਜਾਂ ਕਿਸ ਤਰ੍ਹਾਂ ਵੀ ਤਾਂ ਲੱਗਦਾ ਫਲਾਈਟਸ ਵਗੈਰਾ ਬੰਦ ਹੋ ਸਕਦੀਆਂ ਜਾਂ ਕਿਸ ਤਰ੍ਹਾਂ ਆਉਣ ਵਾਲੇ ਟਾਈਮ 'ਚ ਕਿੰਨੇ ਦੱਸਿਓ ਕੋਈ ਨੌਲੇਜ ਹੋਵੇ ਤਾਂ ਥੈਂਕ ਯੂ
1: ਜੀ ਰਿਕੁਐਸਟ ਮੈਂ ਸਰ ਤੁਹਾਨੂੰ ਜ਼ਰੂਰ ਇਹੋ ਕਰਾਂਗੀ ਸਾਰੇ ਸਰੋਤਿਆਂ ਨੂੰ ਇਹੋ ਕਰਾਂਗੀ ਕਿ ਨਾਰਾਜ਼ਗੀ ਵਾਲੀ ਗੱਲ ਕੋਈ ਨਹੀਂ ਰੱਖਣੀ ਕੋਈ ਨਾ ਕੋਈ ਔਖਾ ਡਿਸੀਜਨ ਹੀ ਹੁੰਦਾ ਰਮੇਸ਼ ਜੀ ਕਈ ਵਾਰੀ ਸਾਨੂੰ ਲੈਣਾ ਪੈਂਦਾ ਪਰ ਤੁਸੀਂ ਭਰੋਸਾ ਰੱਖਿਓ ਪ੍ਰੋਗਰਾਮ ਦੀ ਬਿਹਤਰੀ ਲਈ ਹੀ ਹੋਵੇਗਾ ਅਤੇ ਸਾਥ ਤੁਸੀਂ ਜੋ ਹੈ ਉਹ ਨਹੀਂ ਛੱਡਣਾ ਕਿਉਂਕਿ ਇਹ ਸਮਾਂ ਜੋ ਹੈ ਤੁਹਾਡਾ ਆਪਣਾ ਸਮਾਂ ਸ਼ੁਰੂ ਅਸੀਂ ਸਵੇਰ ਜੋ ਹੈ ਦਿਨ ਜੋ ਹੈ ਇਕੱਠਿਆਂ ਕਰਦੇ ਹੁੰਦੇ ਹਾਂ ਅਤੇ ਜੀ ਰਮੇਸ਼ ਜੀ ਸਮਾਂ ਆਪਣੇ ਕੋਲ ਪੂਰਾ ਪੂਰਾ ਹੀ ਹੈ ਜੀ ਇਹਨਾਂ ਦੀ ਗੱਲ ਜੋ ਹੈ ਕੰਪਲੀਟ ਕਰੀਏ
3: ਦੇਖੋ ਜਿਹੜਾ ਤੇ ਫਲਾਈਟਾਂ ਵਾਲੀ ਸਰੋਤਿਓ ਗੱਲ ਹੈ ਭਾਰਤ ਵਾਲੇ ਪਾਸਿਓਂ ਬਿਲਕੁਲ ਵੀ ਕਿਸੇ ਢੰਗ ਦਾ ਕੋਈ ਖਤਰੇ ਵਾਲਾ ਸਿਗਨਲ ਨਹੀਂ ਹੈ ਠੀਕ ਹੈ ਕਿ ਥੋੜਾ ਬਹੁਤਾ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਉਹ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨਾਲ ਇਹ ਗੱਲ ਜੁੜੀ ਹੈ ਪਰੰਤੂ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੇ ਪੱਧਰ ਤੇ ਪ੍ਰਭਾਵ ਪਵੇਗਾ ਨਹੀਂ ਤੇ ਉਹ ਭਾਜਪਾ ਲਈ ਰਾਜਨੀਤਿਕ ਤੌਰ ਤੇ ਨੁਕਸਾਨ ਵਾਲੀ ਗੱਲ ਹੋ ਜਾਣੀ ਹੈ ਬਾਕੀ ਜਿਹੜਾ ਨਾ ਮਸਲਾ ਅੱਜ ਚੱਲਿਆ ਸਰੋਤਿਓ ਇਸ ਮਸਲੇ ਨੂੰ ਆਪਾਂ ਐ ਨੀ ਹੈ ਕਿ ਮੈਨੇਜਮੈਂਟ ਸੁਣਦੀ ਨੀ ਦੇਖੋ ਪਹਿਲੇ ਦਿਨ ਹੀ ਅੱਜ ਅਸੀਂ ਗੱਲ ਕੀਤੀ ਹੈ ਰਾਤੋ ਰਾਤ ਕਿਸੇ ਨੇ ਸੁਣਨੀ ਨੀ ਸੋ ਇਸ ਗੱਲ ਨੂੰ ਆਪਾਂ ਰੱਖੀਏ ਪੋਜ਼ਿਟਿਵ ਢੰਗ ਦੇ ਨਾਲ ਇਸ ਪਲੇਟਫਾਰਮ ਤੇ ਵੀ ਰੱਖੀਏ ਮੈਨੇਜਮੈਂਟ ਕੋਲ ਵੀ ਰੱਖੀਏ ਮੈਨੇਜਮੈਂਟ ਨੇ ਹੋ ਸਕਦਾ ਜੋ ਪਹਿਲਾਂ ਹੁਣ ਕੀਤਾ ਇਸ ਵੇਲੇ ਆਪਣੇ ਵੱਲੋਂ ਬਹੁਤ ਬਿਹਤਰੀ ਨਾਲ ਕੀਤਾ ਹੋਵੇ ਅਸੀਂ ਜਦੋਂ ਤਰਕ ਦੇਵਾਂਗੇ ਦਲੀਲ ਦੇਵਾਂਗੇ ਹੋ ਸਕਦਾ ਉਹ ਤੁਹਾਡੀ ਗੱਲ ਮੰਨ ਲਏ ਸੋ ਇਸ ਕਰਕੇ ਇਹਨੂੰ ਆਪਾਂ ਗੱਲ ਨੂੰ ਵਧੀਆ ਢੰਗ ਨਾਲ ਰੱਖਣਾ ਹੈ ਜਿੱਥੇ ਵੀ ਰੱਖਣਾ ਹੈ ਨਾਰਾਜ਼ਗੀ ਨਹੀਂ ਮਨ ਵਿੱਚ ਪਾਲਣੀ ਇਸ ਪਲੇਟਫਾਰਮ ਦੇ ਨਾਲ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹਿਣਾ ਇਹੀ ਅਰਜ਼ੋਈ ਹੈ
1: ਬਿਲਕੁਲ ਸਰ ਤੇ ਜੀ ਹਰਦੀਪ ਜੀ ਸਾਡੇ ਨਾਲ ਨੇ ਹਰਦੀਪ ਜੀ ਸਮਾਂ ਪੂਰਾ ਪੂਰਾ ਹੀ ਹੈ ਜੀ ਗ੍ਰੈਂਡ ਹੋਮ ਫਰਨੀਚਰ ਦਾ ਸੰਦੇਸ਼ ਅੱਜ ਦਾ ਬਿਲਕੁਲ ਦੇ ਦਈਏ
9: ਬਹੁਤ ਸ਼ੁਕਰੀਆ ਧੰਨਵਾਦ ਰੁਪਿੰਦਰ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਅੱਜ ਸ਼ਾਮ ਨੂੰ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਕਲੀਅਰ ਆਊਟ ਕੀਤੀ ਜਾਣੀ ਆ ਬਿਲੋ ਦਾ ਕਾਸਟ ਸੋ ਸਾਰੇ ਪਰਿਵਾਰ
10: Another Don Clean with the Don Ducks.
11: Whoa, he's doing dishes with Don Platinum.
12: The only soap trusted to save wildlife affected by oil.
11: And Platinum removes up to 99% of grease and food residue, so he doesn't have to work so hard.
12: Well, flap my wings. What'll he do with all that unused elbow grease?
11: Organize the fridge, the spice rack, the junk drawer.
12: What are you quacking on about? He's gonna make enchiladas.
11: More dishes? That's giving this duck goosebumps.
10: Don Platinum, the better grease getter.
13: Last night, you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
14: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
15: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
14: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
15: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
14: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
15: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
14: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
15: ਪ੍ਰੋਗਰਾਮ ਪੰਜਾਬੀ ਲਹਿਰਾਂ
14: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
16: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
17: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
18: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984।
19: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
20: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
21: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
22: What is the reason?
23: This is the effect of famous masala chai by Navigator's Cafe.
22: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
24: Navigator's Cafe, located at northwest corner of Queen Street East and Airport Road in Brampton. They are conveniently open 24/7.
18: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
25: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 9052041313, 9052041313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800, 9058285800।

0: ਵਾਹ ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਵੈਲਕਮ, ਪਿਆਰ ਸਤਿਕਾਰ, ਹੈਪੀ ਫਰਾਈਡੇ, ਵਾਹ ਬਈ ਵਾਹ, ਫਰਾਈਡੇ ਦੀ ਬਹੁਤ ਹੀ ਖੂਬਸੂਰਤ ਬੜੀ ਪਿਆਰੀ ਸਵੇਰ ਐਂਡ ਸਵੇਰ, ਫਿਰ ਜਦੋਂ ਦਿਨ ਦੇ ਅੱਗੇ ਐਫ ਲੱਗਿਆ ਹੋਵੇ ਵੀ ਫਰਾਈਡੇ ਹੈ, ਅੱਜ ਦਿਨ ਫਰਾਈਡੇ ਦਾ, ਸੋ ਫਿਰ ਚਾਹ ਤਾਂ ਚੜ੍ਹਨਾ ਹੀ ਚੜ੍ਹਨਾ, ਵਿਆਹ ਤੋਂ ਬਾਅਦ ਚਾਹ ਤਾਂ ਬੰਦਿਆਂ ਨੂੰ ਫਰਾਈਡੇ ਦਾ ਹੁੰਦਾ। ਵੈਸੇ ਨਾ ਵੀਕਐਂਡ ਦਾ ਫਰਾਈਡੇ ਦਾ ਚਾਹ ਸ਼ੁਰੂ ਹੋਇਆ ਕੈਨੇਡਾ ਆ ਕੇ, ਮੈਨੂੰ ਲੱਗਦਾ ਇੰਡੀਆ ਨਹੀਂ ਸੀ ਨਾ ਹੁੰਦਾ, ਕਿਉਂਕਿ ਹੁਣ ਇੱਥੇ ਬੰਦਾ 5 ਦਿਨ ਦੱਬ ਕੇ ਹੈ, ਮਿਹਨਤ ਕੰਮ ਕਰਦਾ, ਅਤੇ ਫਿਰ ਪਤਾ ਹੁੰਦਾ ਵੀ 2 ਦਿਨ ਖੁੱਲ੍ਹੀ ਛੁੱਟੀ ਹੈ। ਚਲੋ ਖੁੱਲ੍ਹੀ ਛੁੱਟੀ ਇੱਥੇ ਤਾਂ ਕਿੱਥੇ ਆ, ਫਿਰ ਤਾਂ ਘਰਾਂ ਦੇ ਕੰਮ ਨਹੀਂ ਮੁੱਕਦੇ, ਘਾਹ ਕੱਟ ਲਿਆ, ਗਰਾਹ ਸਾਫ਼ ਕਰ ਲਿਆ, ਫੁੱਲ ਬੂਟੇ ਲਾ ਲਏ, ਅਤੇ ਫਿਰ ਬੱਚਿਆਂ ਨੂੰ ਇੱਧਰ ਲੈ ਗਏ ਉੱਧਰ ਲੈ ਗਏ। ਇੱਥੇ ਵੈਸੇ ਸੌਣ ਨੂੰ ਟਾਈਮ ਹੀ ਹੈ ਨਹੀਂ ਗਾ, ਬੰਦਾ ਸੌਂਦਾ ਤਾਂ ਸੌਣ ਵੇਲੇ ਅੱਖਾਂ ਬੰਦ ਕਰਨ ਵੇਲੇ ਹਾਈਡਰੋ ਦਾ ਚੇਤਾ ਆ ਜਾਂਦਾ, ਫਿਰ ਆਪਣੇ ਦਾ ਐਨਬਰੇਜ ਦਾ ਚੇਤੇ ਆ ਜਾਂਦਾ, ਫਿਰ ਟੈਕਸਿਸ ਦਾ ਚੇਤੇ ਆ ਜਾਂਦਾ, ਸੋ ਸੋਹਣਾ ਸੋਹਣਾ ਘੱਟ ਹੀ ਹੁੰਦਾ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ, ਤੁਸੀਂ ਕਹੋਗੇ ਕਿ ਨਵੀਂ ਯਾਰ ਵੀਕਐਂਡ 'ਤੇ ਇੰਜੋਏ ਕਰ ਲੈਣਾ, ਤਾਂ ਤੁਸੀਂ ਐਵੇਂ ਬਿੱਲ ਬੱਤੀਆਂ ਜਿੱਥੇ ਕਰਾਤੇ ਸਵੇਰੇ ਸਵੇਰੇ, ਚਲੋ ਥੋੜ੍ਹਾ ਬਹੁਤਾ ਹਾਸਾ ਮਖੌਲ ਵੀ ਜ਼ਰੂਰੀ ਹੈ ਕਿ ਨਹੀਂ। ਵੀਕਐਂਡ 'ਤੇ ਯਾਨੀ ਕਿ ਕੱਲ੍ਹ ਨੂੰ ਸਵੇਰੇ 10 ਵਜੇ ਪੰਜਾਬ ਵਾਲੇ ਖੇਡ ਰਹੇ ਆ, ਪਤਾ ਨਹੀਂ ਕੀ ਕਰਨਗੇ, ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਦਿਨਾਂ ਤੋਂ ਬਹੁਤ ਬੁਰਾ ਹਾਲ, ਬੜੀ ਇੱਕ ਇੰਬੈਰਸਿੰਗ ਜਿਹੀ ਸਿਚੁਏਸ਼ਨ 'ਚੋਂ ਪੰਜਾਬ ਵਾਲੇ ਲੰਘ ਰਹੇ ਆ। ਲੈਟਸ ਸੀ ਕਿ ਕੱਲ੍ਹ ਨੂੰ ਸਭ ਤੋਂ ਲੋਇਸਟ ਟੀਮ ਨੂੰ ਆਪਾਂ ਹਰਾ ਪਾਉਂਦੇ ਹਾਂ ਕਿ ਨਹੀਂ, ਟਾਈਮ ਵਿਲ ਟੈਲ। ਹੁਣ ਤਾਂ ਬਣਦਾ ਯਾਰ, ਕਿਉਂਕਿ ਹੁਣ ਤਾਂ ਬਹੁਤ ਚਿਰ ਹੋ ਗਿਆ, ਕਿੰਨੀਆਂ 6 ਗੇਮਾਂ ਲਗਾਤਾਰ ਹਾਰ ਚੁੱਕੇ ਆ, ਜੇ ਹੁਣ ਵੀ ਨਾ ਇੱਕ ਜਿੱਤੇ ਫਿਰ ਤਾਂ ਮੇਰਾ ਤਾਂ ਸਾਰਿਆਂ ਦੇ ਹੱਥ ਖੜੇ ਆ ਕਿ ਹੁਣ ਚਲੋ ਠੀਕ ਹੈ, ਤੁਸੀਂ ਬਹਿ ਜਾਓ ਟਿੱਕੇ, ਹੁਣ ਤੁਹਾਡੇ ਤੋਂ ਕੁਛ ਬਣ ਨਹੀਂ ਰਿਹਾ, ਅਗਲੀ ਵਾਰ ਜਾਂ ਅਗਲੇ ਸਾਲ ਤੋਂ ਹੀ ਸਹੀ। ਉੱਧਰੋਂ ਕੱਲ੍ਹ ਨਿਊਯਾਰਕ ਨਿਕਸ ਬਾਸਕਟਬਾਲ ਦੇ ਵਿੱਚ ਇੱਕ ਵਾਰ ਫਿਰ ਜਿੱਤੇ, ਹੁਣ 2 ਗੇਮਾਂ ਨਿਊਯਾਰਕ ਵਾਲੇ ਜਿੱਤ ਚੁੱਕੇ ਆ, ਅਤੇ ਕਲੀਵਲੈਂਡ ਵਾਲੇ ਸਿਰਫ 1 ਵੀ ਨਹੀਂ ਜਿੱਤੇ। ਲੱਗ ਰਿਹਾ ਕਿ ਫਾਈਨਲਸ ਦੇ ਵਿੱਚ ਨਿਊਯਾਰਕ ਨਿਕਸ ਜਾ ਰਹੇ ਨੇ, ਸਾਡੇ ਬਾਸਕਟਬਾਲ ਦੇ ਜਿਹੜੇ ਫੈਨ ਨੇ ਉਹਨਾਂ ਲਈ ਖਬਰ ਹੈ, ਅਤੇ ਟੋਰਾਂਟੋ ਰੈਪਟਰਸ ਦੀ ਤਾਂ ਹੁਣ ਉਡੀਕ ਆਪਾਂ ਨੂੰ ਅਗਲੇ ਸਾਲ ਤੱਕ ਹੀ ਕਰਨੀ ਪਵੇਗੀ। ਸੋ ਵੀਕਐਂਡ ਹੈ, ਵੀਕਐਂਡ 'ਤੇ ਹਲਕੀ ਫੁਲਕੀ ਯਾਰ ਐਤਕੀ ਆਪਾਂ ਬਾਰਿਸ਼ਬਾਜ਼ੀ ਇੰਜੋਏ ਕਰਾਂਗੇ, ਕਣੀਏ ਨੂੰ ਇੰਜੋਏ ਕਰਾਂਗੇ। ਹੁਣ ਕੱਲ੍ਹ ਨੂੰ ਵੀ ਯਾਰ ਕਾਫੀ ਠੰਡਾ ਦਿਨ ਹੈ, ਕੱਲ੍ਹ ਨੂੰ ਤਕਰੀਬਨ ਹਾਈ ਆਫ 12 ਅਤੇ ਲੋ ਆਫ 8 ਅਤੇ ਕਣੀਆਂ ਪੈਣਗੀਆਂ, ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ। ਸੋ ਗੈਟ ਰੈਡੀ ਫੋਰ ਕੋਲਡ ਆਪਣਾ ਵੀਕਐਂਡ ਦਾ ਵੈਦਰ ਅਜੀ 1427 ਹੈਲੋ ਸਤਿਕਾਰੇ
1: ਹਾਂਜੀ ਭਾਈ, ਇਹ ਤਾਂ ਲੀਫ ਨਾਲੋਂ ਵੀ ਮਾੜਾ ਕੰਮ ਹੋ ਰਿਹਾ ਜੀ ਪੰਜਾਬ ਨੂੰ, ਮੈਂ ਲੀਫ ਨਾਲ ਹੀ ਦੇਖਿਆ ਸੀਗਾ, ਐਡੀ ਵੱਡੀ ਬੋਟਲ ਜਾਂ ਟਾਈਪ ਜਿਹੜੀ ਦੇਖੀ ਆ ਪੰਜਾਬ ਤੋਂ ਵੀ ਜ਼ਿਆਦਾ ਹੋ ਰਹੀ ਹੈ।
0: ਅੱਛਾ, ਮੇਪਲ ਲੀਫ ਨਾਲ ਵੀ ਮਾੜੇ ਆ ਪੰਜਾਬ ਵਾਲੇ?
1: ਉਹੀ ਹੈ ਜੀ, ਉਹੀ ਕੰਮ ਹੋ ਰਿਹਾ ਜੀ ਕਿ ਐਡੀ ਆਸ ਦੇ ਕੇ ਬਾਅਦ ਐਂਡ ਤੇ ਆ ਕੇ ਥੋੜਾ ਜਿਹਾ
0: ਪੰਜਾਬ ਵਾਲਿਆਂ ਦਾ ਜਿੱਤਣਾ ਕੀ ਡੂਅਰ ਡਾਈ ਜ਼ਰੂਰੀ ਹੈ ਜਿੱਤਣਾ?
1: ਭਾਜੀ ਡੂਅਰ ਡਾਈ ਵੀ ਨੀ ਹੈ, ਜਿੱਤਣਾ ਤਾਂ ਬਹੁਤ ਹੀ ਜ਼ਰੂਰੀ ਹੈ, ਪਰ ਜੇ ਜਿੱਤ ਵੀ ਗਏ ਉਧਰ ਰਾਜਸਥਾਨ ਨੂੰ ਹਾਰਨਾ ਪੈਣਾ ਭਾਜੀ, ਫੇਰ ਹੋ ਜਾਣਗੇ ਪਲੇ ਆਫ।
0: ਓਕੇ, ਸੋ ਪੰਜਾਬ ਜਿੱਤੇ ਰਾਜਸਥਾਨ ਹਾਰੇ ਫਿਰ ਆਪਾਂ ਪਲੇ ਆਫ ਜਾਂਦੇ ਹਾਂ?
1: ਡਾਇਰੈਕਟ ਪਲੇ ਆਫ,
0: ਜੇ ਪੰਜਾਬ ਜਿੱਤ ਜਾਵੇ ਤੇ ਰਾਜਸਥਾਨ ਹਾਰ ਜਾਵੇ ਫਿਰ ਆਪਾਂ ਪਲੇ ਆਫ ਦੇ ਵਿੱਚ ਨਹੀਂ ਜਾਂਦੇ?
1: ਹਾਂਜੀ,
0: ਓਕੇ, ਸੋ ਜੇ ਆਪਾਂ ਜਿੱਤ ਗਏ ਤੇ ਨਾਲ ਰਾਜਸਥਾਨ ਜਿੱਤ ਜਾਵੇ ਫਿਰ ਨੀ ਆਪਾਂ ਜਾਂਦੇ?
1: ਅੱਛਾ,
0: ਕੱਲ ਨੂੰ ਤਾਂ ਫਿਰ ਸਵੇਰੇ, ਫਿਰ ਤਾਂ ਸਵੇਰੇ 6 ਵਜੇ ਆਪਾਂ ਨੂੰ ਪਤਾ ਲੱਗ ਜਾਣਾ ਵੀ ਕੀ, ਸੋਰੀ ਪਰਸੋਂ ਨੂੰ ਰਾਜਸਥਾਨ ਦਾ
1: ਮੈਚ ਪਤਾ ਲੱਗ ਜਾਣਾ ਭਾਜੀ, ਬੜੇ ਟਾਈਮ ਬਾਅਦ ਆਈ ਪਹਿਲਾਂ ਕਿ ਲਾਸਟ ਮੈਚ ਸੀ, ਲਾਸਟ ਬਾਲ ਤੱਕ ਲਾਸਟ ਦਿਨ ਡਿਸਾਈਡ ਹੋਊਗਾ ਜੀ, ਤਿੰਨ ਟੀਮਾਂ ਕੰਟੈਂਡਰਸ਼ਿਪ ਚ ਖੜੀ।
0: ਸੋ ਚਲੋ, ਗੋ ਪੰਜਾਬ ਤੇ ਗੋ ਮੁੰਬਈ ਹੈ।
1: ਹਾਂਜੀ ਹਾਂਜੀ ਭਾਜੀ, ਮੁੰਬਈ ਦੇ ਬੁਮਰਾਹ ਨੂੰ ਕਹੋ ਕਰਦੇ ਕੁਛ।
0: ਚਲੋ ਲੈਟਸ ਸੀ। ਅੱਛਾ ਮੈਨੂੰ ਨਹੀਂ ਸੀ ਪਤਾ, ਥੈਂਕ ਯੂ ਰੇ, ਤੁਸੀਂ ਕਲੀਅਰ ਕੀਤਾ। ਅੱਛਾ ਦੋਨੋਂ ਚੀਜ਼ਾਂ ਹੋਣੀਆਂ ਜ਼ਰੂਰੀ ਹੈ, ਹੈ ਸੋ ਰਾਜਸਥਾਨ ਮਸਟ ਲੂਜ਼ ਐਂਡ ਪੰਜਾਬ ਮਸਟ ਵਿਨ, ਨਹੀਂ ਤਾਂ ਗੱਲ ਨਹੀਂ ਬਣਨੀ ਆਪਣੀ। ਚਲੋ ਫਿਰ ਸੰਡੇ ਨੂੰ ਸਵੇਰੇ ਵੀ ਸਾਰੇ ਉੱਠਣਗੇ ਹੈ 6 ਵਜੇ, ਮੈਂ ਤਾਂ ਕਿਹਾ ਵੀ ਕੱਲ੍ਹ ਨੂੰ ਹੀ ਪਤਾ ਚੱਲ ਜੂਗਾ, ਸੋ ਕੱਲ੍ਹ ਨੂੰ 10 ਵਜੇ ਚਲੋ ਐਟਲੀਸਟ ਮੈਚ ਥੋੜ੍ਹੇ ਜਿਹਾ ਹੈ ਲੇਟ, ਅਤੇ ਐਤਵਾਰ ਨੂੰ ਫਿਰ ਦੇਖਣਾ ਪੈਣਾ ਕਿਉਂਕਿ ਐਤਵਾਰ ਦਾ ਵੀ ਮੈਚ ਬੜਾ ਜ਼ਰੂਰੀ ਹੈ ਆਪਣੇ ਲਈ। ਸੋ ਚਲੋ ਇਹ ਵਧੀਆ ਲੱਗਦਾ ਵੈਸੇ, ਭਾਵੇਂ ਮੈਨੂੰ ਪਤਾ ਕਿ ਪੰਜਾਬ ਲਈ ਹੈ ਇੱਕ ਬੜਾ ਰਿਸਕੀ ਸਿਚੁਏਸ਼ਨ, ਬਟ ਜਦੋਂ ਗੇਮਸ ਇੰਨੀਆਂ ਕਲੋਜ਼ ਹੋਣ ਨਾ ਤਾਂ ਦੇਖਣ ਦਾ ਵੀ ਮਜ਼ਾ ਤਾਂ ਹੀ ਆਉਂਦਾ। ਜੇ ਕੋਈ ਟੀਮ ਹੁਣ, ਕੱਲ੍ਹ ਮੈਂ ਬਾਸਕਟਬਾਲ ਦੀ ਗੇਮ ਦੇਖ ਰਿਹਾ ਸੀ, ਅਗਲੇ 20 ਪੁਆਇੰਟਾਂ 'ਤੇ ਜਿੱਤ ਰਹੇ, ਉਨਾ ਸਵਾਦ ਨਹੀਂ ਆਉਂਦਾ। ਹੁਣ ਜੇ ਕੱਲ੍ਹ ਨੂੰ ਦੇਖਾਂਗੇ ਅਤੇ ਆਪਣੇ ਜੱਜੇ ਅਤੇ ਫਿਰ ਇੱਕ ਸਸਪੈਂਸ ਜਿਹਾ ਐਤਵਾਰ ਤੱਕ ਵੀ ਰਹੂਗਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਫੋਨ ਨੰਬਰ ਹੈ, ਅਤੇ ਸੌਰਵ ਰਤਨ ਜੀ ਵੀ ਸਾਡੇ ਨਾਲ ਜੁੜਿਆ। ਸੌਰਵ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਨਵੀ, ਕਈ ਵਾਰੀ ਮੈਨੂੰ ਲੋਕੀ ਪੁੱਛਦੇ ਆ ਕਿ ਭਾਜੀ ਵਿਨਿੰਗ ਫਾਰਮੂਲਾ ਕੀ ਹੈਗਾ, ਹਾਊ ਟੂ ਬੀ ਰਿਚ ਇਨ ਕੈਨੇਡਾ, ਜਾਂ ਹਾਊ ਟੂ ਯੂ ਨੋ ਗੇਨ ਰੀਅਲ ਸਟਰੈਂਥ। ਤਾਂ ਮੇਰੇ ਮੰਨਣਾ ਹੈ ਕਿ ਕੋਈ ਮੈਜਿਕ ਨਹੀਂ ਹੈਗਾ ਇਹਦੇ ਵਿੱਚ, ਤਿੰਨ ਚਾਰ ਚੀਜ਼ਾਂ ਸਿੰਪਲੀ ਫੋਲੋ ਕਰਨੀਆਂ ਪੈਂਦੀਆਂ ਹੈਗੀਆਂ। ਪਹਿਲੀ ਗੱਲ ਇਹ ਹੈਗੀ ਹੈ ਕਿ ਆਲਵੇਸ ਬੀ ਐਜੂਕੇਟਡ ਐਂਡ ਨੌਲੇਜੇਬਲ। ਭਾਵ ਕਿ ਤੁਸੀਂ ਕਿਸੇ ਨਾਲ ਵੀ ਡੀਲ ਕਰ ਰਹੇ ਹੋ, ਫਾਈਨੈਂਸ਼ੀਅਲੀ ਔਰ ਨੋਨ ਫਾਈਨੈਂਸ਼ੀਅਲੀ, ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ। ਦੂਸਰੀ ਚੀਜ਼, ਯੂ ਨੀਡ ਟੂ ਬੀ ਪਰਸਿਸਟੈਂਟ ਐਂਡ ਕੰਸਿਸਟੈਂਟ ਇਨ ਯੂਰ ਅਪਰੋਚ। ਭਾਵ ਕਿ ਕਿਸੇ ਵੀ ਚੀਜ਼ ਦਾ ਉੱਪਰ ਜਾਣਾ ਜਾਂ ਨੀਚੇ ਜਾਣਾ ਇੱਕ ਨੋਰਮਲ ਕੋਰਸ ਹੁੰਦਾ ਹੈ, ਲੇਕਿਨ ਤੁਸੀਂ ਉਹਦੇ ਵਿੱਚ ਡਿਸਿਪਲਿਨ ਕਿੰਨੇ ਹੋ ਇਹ ਤੁਹਾਨੂੰ ਵਿਨਿੰਗ ਫਾਰਮੂਲਾ ਵੱਲ ਲੈ ਜਾਂਦੀ ਹੈ। ਤੀਸਰੀ ਚੀਜ਼ ਇਹ ਹੈਗੀ ਹੈ ਕਿ ਇਟਸ ਅ ਟੀਮ ਵਰਕ, ਇਟਸ ਨੋਟ ਅ ਵਰਕ ਆਫ ਵਨ ਪਰਸਨ, ਇਟਸ ਅ ਵਰਕ ਆਫ ਮੋਰ ਦੈਨ ਵਨ ਪੀਪਲ। ਕਾਰਨ ਕੀ ਹੈਗਾ ਕਿ ਕਿਤੇ ਵੀ ਆਪਾਂ ਕਿਸੇ ਵੀ ਇੰਡਸਟਰੀ 'ਚ ਦੇਖੀਏ, ਵੀ ਨੀਡ ਸਪੈਸ਼ਲਿਸਟ, ਚਾਹੇ ਉਹ ਟੈਕਸਿਸ ਨੇ, ਚਾਹੇ ਉਹ ਲੀਗਲ ਮੈਟਰਸ ਨੇ, ਫਾਈਨੈਂਸ਼ੀਅਲ ਮੈਟਰਸ ਨੇ। ਸੋ ਮੋਰ ਦਾ ਮਨੀ ਯੂ ਹੈਵ, ਬੈਟਰ ਦਾ ਟੀਮ ਯੂ ਨੀਡ। ਲਾਸਟ ਬਟ ਨੋਟ ਲੀਸਟ, ਐਕਸ਼ਨਸ ਆਰ ਵੈਰੀ ਇੰਪੋਰਟੈਂਟ। ਮਤਲਬ ਕਿ ਐਕਟ ਹੀ ਨਹੀਂ ਕੀਤਾ ਤੇ ਆਪਾਂ ਡਿਲੇਡ ਅਗਰ ਅਪਰੋਚ ਨਾਲ ਚੱਲ ਰਹੇ ਹਾਂ ਤੇ ਮੰਨ ਕੇ ਚੱਲੋ ਕਿ ਜਿਹੜੀ ਬੱਸ 2 ਘੰਟੇ ਪਹਿਲਾਂ ਨਿਕਲ ਗਈ ਉਹ ਸਵਾਰੀ ਸਾਡੇ ਤੋਂ ਪਹਿਲਾਂ ਉੱਥੇ ਪਹੁੰਚ ਜਾਏਗੀ। ਸੋ ਵੀ ਕੈਨੋਟ ਕੈਚ ਦੈਟ। ਸੋ ਇਹ ਅਪਰੋਚ ਅਗਰ ਤੁਸੀਂ ਫੋਲੋ ਕਰ ਲਓਗੇ, ਯੂ ਵਿਲ ਡੂ ਵੈਲ, ਐਂਡ ਵੀ ਸਰਟਨਲੀ ਵਰਕ ਔਨ ਦਿਸ ਏਜੰਡਾ ਓਨਲੀ ਕਿ ਕਿਵੇਂ ਕਲਾਇੰਟਸ ਨੂੰ ਬੈਟਰ ਆਊਟ ਕਰਨਾ ਹੈਗਾ ਇਨ ਟਰਮਸ ਆਫ ਦਿਸ ਫਾਈਨੈਂਸ। ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533, 416-833-8533.
0: ਥੈਂਕ ਯੂ ਸਰ। 416-833-8533 ਸੌਰਭ ਰਤਨ ਜੀ ਦੇ ਨਾਲ ਗੱਲਬਾਤ ਕਰੋ, 416-833-8533 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ ਤੇ ਸੌਰਭ ਰਤਨ ਸਾਹਿਬ ਤੁਹਾਡੇ ਲਈ ਹਾਜ਼ਰ ਨੇ। ਐਮਪਾਇਰ ਆਟੋ ਬਾਡੀ ਐਂਡ ਰਿਪੇਅਰ, ਇੱਕ ਵਾਰ ਨੰਬਰ ਨੋਟ ਕਰ ਲਓ, ਐਮਪਾਇਰ ਆਟੋ ਬਾਡੀ ਐਂਡ ਰਿਪੇਅਰ। ਤੁਹਾਡੇ ਗੱਡੀ ਦਾ ਐਕਸੀਡੈਂਟ ਹੋ ਗਿਆ ਨਾ, ਇੱਥੇ ਲੈ ਜਾਓ ਗੱਡੀ ਨੂੰ, ਇੰਸ਼ੋਰੈਂਸ ਦੇ ਨਾਲ ਸਾਰੀ ਡੀਲਿੰਗ, ਸਾਰੀ ਹੈਡੇਕ ਇਹ ਸਾਂਭਣਗੇ, ਤੁਹਾਨੂੰ ਰੈਂਟਲ ਵੀ ਲੈ ਕੇ ਦੇਣਗੇ, ਤੁਹਾਡੀ ਕੋਈ ਹੈਡੇਕ ਨਹੀਂ। ਨਹੀਂ ਤਾਂ ਯਾਰ ਇੰਸ਼ੋਰੈਂਸ ਨਾਲ ਡੀਲ ਕਰੀਦਾ, ਉਹ ਕਹਿੰਦੇ ਆ ਸਾਡੀ ਡੀਲਰਸ਼ਿਪ, ਸਾਡੇ ਬਾਡੀ ਸ਼ੋਪ ਕੋਲ ਜਾਓ। ਕਿਉਂ ਬਈ, ਸਾਡੀ ਗੱਡੀ ਅਸੀਂ ਜਿੱਥੇ ਮਰਜ਼ੀ ਲੈ ਕੇ ਜਾਈਏ। ਸੋ ਤੁਸੀਂ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਤੇ ਲੈ ਕੇ ਜਾਓ ਗੱਡੀ ਨੂੰ, ਪੂਰਾ ਖਿਆਲ ਰੱਖਣਗੇ ਤੁਹਾਡਾ। ਜੇ ਕੋਈ ਫੈਂਡਰ ਟੁੱਟ ਗਿਆ, ਕੋਈ ਤੁਹਾਡਾ ਬੰਪਰ ਟੁੱਟ ਗਿਆ, ਕੋਈ ਗੱਡੀ 'ਚ ਡੈਂਟ ਪੈ ਗਿਆ, ਪੇਂਟ ਹੋਣ ਵਾਲੀ ਆ, 905-453-6780 905-453-6780 ਐਮਪਾਇਰ ਆਟੋ ਬਾਡੀ ਐਂਡ ਰਿਪੇਅਰ 905-453-6780 ਸਾਡਾ ਨਾਂ ਲੈ ਦਿਓ ਅਤੇ ਗੱਡੀ ਇੱਥੇ ਲੈ ਜਾਓ ਅਤੇ ਤੁਸੀਂ ਵੀ ਕਹੋਗੇ ਨਵੀਂ ਯਾਰ ਤੁਹਾਡੇ ਕਹਿਣ 'ਤੇ ਸਾਨੂੰ ਤਾਂ ਫਾਇਦਾ ਹੀ ਫਾਇਦਾ ਫਾਇਦਾ ਹੀ ਫਾਇਦਾ ਹੋ ਗਿਆ। ਇੱਕ ਨਾ ਲਿਸਟਿੰਗ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕੁਝ ਦਿਨਾਂ ਤੋਂ, ਅਤੇ ਬਹੁਤ ਸਾਰੇ ਸੱਜਣ ਮਿੱਤਰ ਕਹਿ ਰਹੇ ਕਿ ਬੱਲੇ ਯਾਰ ਨਵੀਂ ਇੱਦਾਂ ਦੀ ਲਿਸਟਿੰਗ ਬਾਰੇ ਸੁਣੇ, ਬਹੁਤ ਲੰਬੇ ਸਮੇਂ ਬਾਅਦ ਹੈ। ਸੋ ਕੈਲੇਡਨ ਦੇ ਵਿੱਚ ਨਾ ਇੱਕ ਬਹੁਤ ਹੀ ਲਗਜ਼ਰੀ ਇਸਟੇਟ ਪ੍ਰੋਪਰਟੀ ਜਪਿੰਦਰ ਬਰਾੜ ਹੋਣਾ ਨੇ ਲਿਸਟ ਕੀਤੀ ਹੈ। ਕੈਲੇਡਨ 'ਚ ਇਹ ਘਰ ਹੈ, ਲਗਭਗ 3.6 acres ਲੈਂਡ ਤੁਹਾਨੂੰ ਨਾਲ ਮਿਲ ਰਿਹਾ, 11,700 ਸਕੁਏਅਰ ਫੁੱਟ ਅਬਵ ਗ੍ਰੇਡ ਲਗਜ਼ਰੀ ਲਿਵਿੰਗ ਸਪੇਸ ਹੈ, ਅਤੇ ਤਕਰੀਬਨ 7,000 ਸਕੁਏਅਰ ਫੁੱਟ ਦੀ ਵਾਕਡ ਬੇਸਮੈਂਟ ਹੈ, ਟੋਟਲ 18,000 ਸਕੁਏਅਰ ਫੁੱਟ ਦੀ ਜਗ੍ਹਾ ਹੈ। ਇ੦ਾਂ ਦਾ ਘਰ ਬਣਾਉਣਾ ਹੋਵੇ ਨਾ, ਪਹਿਲਾਂ ਲੈਂਡ ਲਓ, ਫਿਰ ਤੁਸੀਂ ਕੰਸਟਰਕਸ਼ਨ ਕਾਸਟ ਲੈ ਲਓ, ਪਰਮਿਟ, ਡਿਵੈਲਪਮੈਂਟ ਚਾਰਜਿਸ, ਲਗਜ਼ਰੀ ਫਿਨਿਸ਼, ਇਹ ਵੋ ਕੰਮ ਬਹੁਤ ਹੋ ਜਾਂਦਾ। ਤੁਸੀਂ ਘਰ ਦੇ ਅੰਦਰ ਵੜੋ, 22 ਫੁੱਟ ਦੀਆਂ ਸੀਲਿੰਗਸ ਨੇ, ਫੈਮਿਲੀ ਰੂਮ 'ਚ ਜਾਓ, 19 ਫੁੱਟ ਦੀ ਸੀਲਿੰਗ ਫੈਮਿਲੀ ਰੂਮ 'ਚ ਹੈ, ਉੱਪਰ 6 ਬੈਡਰੂਮ ਨੇ, ਹਰ ਬੈਡਰੂਮ ਦੇ ਵਿੱਚ ਵਾਕ ਇਨ ਕਲੋਜ਼ਿਟ ਹੈ, ਬਾਹਰ ਗੱਡੀਆਂ ਤੁਸੀਂ ਤਕਰੀਬਨ 42 ਤੋਂ ਵੱਧ ਗੱਡੀਆਂ ਪਾਰਕ ਕਰੋ, ਸੋ ਬਹੁਤ ਸੋਹਣੀ ਪ੍ਰੋਪਰਟੀ ਹੈ, ਲਗਜ਼ਰੀ ਘਰ ਇਨ ਕੈਲੇਡਨ, 416-729-3616 ਦੇ ਉੱਤੇ ਤੁਸੀਂ ਕਾਲ ਇਹਨਾਂ ਨਾਲ ਜ਼ਰੂਰ ਕਰੋ ਅਤੇ ਤੁਹਾਡੇ ਲਈ ਹਾਜ਼ਰ ਨੇ। ਓਕੇ, ਅੱਜ ਇੱਕ ਥੋੜ੍ਹੀ ਜਿਹੀ, ਥੋੜ੍ਹੀ ਨਹੀਂ, ਮੈਨੂੰ ਬਹੁਤ ਹੀ ਇੱਕ ਡਿਫਰੈਂਟ ਜਿਹੀ ਗੱਲ ਬਾਰੇ ਪਤਾ ਲੱਗਿਆ ਅਤੇ ਉਹਦੇ 'ਤੇ ਤੁਹਾਡੇ ਨਾਲ ਡਿਸਕਸ਼ਨ ਕਰਨੀ ਆ। ਇੱਕ ਪਰਿਵਾਰ ਹੈ ਅਤੇ ਉਹਨਾਂ ਦੇ ਘਰ 'ਚ ਮੌਤ ਹੋਈ, ਆਈ ਥਿੰਕ ਜਿਹੜਾ ਮੁੰਡੇ ਦਾ ਬਾਪ ਸੀ ਉਹਦੀ ਖਾਨੀ ਮੌਤ ਹੋਈ ਜਾਂ ਇੱਦਾਂ ਦੀ ਕੋਈ ਸਟੋਰੀ ਸੀ। ਉਹਨਾਂ ਦੇ ਘਰੇ ਮੌਤ ਹੋਈ ਅਤੇ ਬੜੇ ਲੋਕ ਅਫਸੋਸ ਕਰਨ ਆਉਣ ਅਤੇ ਉਹ ਮਨਾ ਕਰ ਦਿਆ ਕਰਨ ਵੀ ਨਹੀਂ ਵੀ ਹੁਣ ਨਹੀਂ, ਵੀ ਤੁਸੀਂ ਹਜੇ ਮਹੀਨਾ ਖੰਡ ਠਹਿਰ ਜਾਓ ਯਾਰ, ਕੋਈ ਗੱਲ ਨਹੀਂ, ਰਹਿਣ ਦਿਓ, ਬਾਅਦ 'ਚੋਂ ਫੋਨ ਹੀ ਕਰ ਲਿਓ, ਵੀ ਅਸੀਂ ਕਿਸੇ ਨੂੰ ਘਰੇ ਨਹੀਂ ਆਉਣ ਦੇ ਰਹੇ ਅਫਸੋਸ ਕਰਨ। ਤਾਂ ਉਹਨਾਂ ਨੂੰ ਕੋਈ ਪੁੱਛੇ ਵੀ ਕੀ ਕਾਰਨ ਹੈ, ਉਹ ਕਹਿੰਦੇ ਵੀ ਸਾਡੇ ਯੂਨੋ ਬੱਚੇ ਨੇ ਕਿਹਾ ਕਿ ਕਾਹਦੇ ਲਈ ਆਉਣਾ ਐਵੇਂ, ਨਾਲੇ ਆਪਾਂ ਹੋਰ ਦੁਖੀ ਹੋਵਾਂਗੇ, ਲੋਕਾਂ ਨਾਲ ਬੈਠੇ ਰਹਾਂਗੇ, ਥੋੜ੍ਹੇ ਜਿਹੇ ਆਪਾਂ ਇਕੱਠੇ ਬੈਠੀਏ, ਐਜ਼ ਅ ਫੈਮਲੀ ਇਸ ਸਿਚੁਏਸ਼ਨ ਨਾਲ ਆਪਾਂ ਡੀਲ ਕਰੀਏ। ਅਤੇ ਲੋਕਾਂ ਨੂੰ ਬੜੀ ਗੱਲ ਯਾਰ ਔਡ ਲੱਗੀ ਕਿ ਅਸੀਂ ਕਿਹੜਾ ਕਿਹੜਾ ਤੁਹਾਡੇ ਘਰੇ ਕੋਈ ਹੋਰ ਕੰਮ ਕਰਨ ਆ ਰਹੇ ਹਾਂ, ਜੇ ਅਸੀਂ ਆ ਰਹੇ ਹਾਂ ਤਾਂ ਸਿਰਫ ਅਸੀਂ ਅਫਸੋਸ ਕਰਨ ਆ ਰਹੇ ਹਾਂ ਵੀ ਤੁਹਾਡੇ ਘਰ ਦਾ ਜੀ ਕੋਈ ਚਲਾ ਗਿਆ ਅਤੇ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਪਰ ਉਹ ਕਹਿੰਦੇ ਨਹੀਂ ਬਈ, ਸਾਨੂੰ ਵੀ ਕੋਈ ਗੱਲ ਨਹੀਂ, ਥੈਂਕ ਯੂ ਤੁਹਾਡਾ, ਬਟ ਸਾਡੇ ਘਰੇ ਨਾ ਆਓ, ਕੋਈ ਲੋੜ ਨਹੀਂ, ਇਟਸ ਓਕੇ, ਅਸੀਂ ਆਪੇ ਯੂਨੋ ਡੀਲ ਕਰ ਰਹੇ ਹਾਂ, ਕਰਾਂਗੇ। ਹੁਣ ਤੁਹਾਡਾ ਕੀ ਖਿਆਲ ਹੈ? ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਨਵੀਂ ਸਕਦੇ ਵਧੀਆ ਗੱਲ ਹੈ, ਐਵੇਂ ਲੋਕ ਘਰੇ ਆਉਣਗੇ, ਸਾਰਾ ਸਾਰਾ ਦਿਨ ਆਪਾਂ ਬੈਠੇ ਰਹਿੰਦੇ ਹਾਂ, ਉੱਧਰੋਂ ਆਪਾਂ ਨੂੰ ਦੁੱਖ ਹੈ ਕਿ ਕੋਈ ਜੀ ਚਲਾ ਗਿਆ, ਫਿਰ ਲੋਕਾਂ ਨੂੰ ਇੰਟਰਟੇਨ ਕਰਨਾ, ਲੋਕਾਂ ਨਾਲ ਗੱਲਾਂ ਬਾਤਾਂ ਕਰਨੀਆਂ, ਵੀ ਜੋ ਵੀ ਹੈ ਥੋੜ੍ਹਾ ਜਿਹਾ ਓਵਰਵੈਲਮਿੰਗ ਵੀ ਕੁਝ ਕੁ ਲੋਕ ਸਮਝਦੇ ਆ ਕਿ ਹੋ ਜਾਂਦਾ। ਨੰਬਰ ਹੈ ਆਪਣਾ 905-673-3337-905-673-3337, ਆਪਣਾ ਫੋਨ ਨੰਬਰ ਹੈ 905-673-3337। ਤੁਹਾਨੂੰ ਲੱਗਦਾ ਕਿ ਡਿਸਰਿਸਪੈਕਟਫੁਲ ਹੈ ਕੋਈ ਆ ਰਿਹਾ ਅਤੇ ਤੁਸੀਂ ਮਨਾ ਕਰ ਰਹੇ ਹਾਂ ਕਿ ਨਹੀਂ ਬਈ ਇਟਸ ਓਕੇ, ਥੈਂਕ ਯੂ, ਬਟ ਸਾਨੂੰ ਕੋਈ ਲੋੜ ਨਹੀਂ ਹੈਗੀ। ਜੇ ਕੋਈ ਆਇਆ ਤੁਹਾਨੂੰ ਲੱਗਦਾ ਕਿ ਚਲੋ ਆ ਲੈਣ ਦਿਓ ਯਾਰ, ਅਗਲੇ ਹੁਣ ਮਾਣ ਨਾਲ ਆਏ ਆ, ਉਹਨਾਂ ਨੂੰ ਵੀ ਹੋਊਗਾ ਕਿ ਅਸੀਂ ਐਟਲੀਸਟ ਇਹਨਾਂ ਲਈ ਖੜ੍ਹੇ ਹਾਂ ਅਤੇ ਇਹਨਾਂ ਨੇ ਸਾਨੂੰ ਦੇਖੋ ਦਰ ਤੋਂ ਹੀ ਤੋੜ ਦਿੱਤਾ। ਸੋ 905-673-3337 ਆਪਣਾ ਫੋਨ ਨੰਬਰ ਹੈ 905-673-3337। ਅਤੇ ਪਤਾ ਨਹੀਂ ਜੇ ਕੋਨਸੈਪਟ ਆਫ

0: ਤੁਸੀਂ ਆਪ ਇੰਪ੍ਰੈਸ ਹੋਵੋਗੇ ਕਿ ਨਵੀਂ ਯਾਰ ਵਾਕਈ ਬਹੁਤ ਹੀ ਸੋਹਣਾ ਕੰਮ ਹੈ ਭਾਜੀ ਹੁਣਾਂ ਦਾ। ਸੋ ਫ੍ਰੀ ਐਸਟੀਮੇਟ 416-859-1920 416-859-1920 ਤੇ ਕਾਲ ਤੁਸੀਂ ਕਰੋ ਜੀ। 4839 ਹੈਲੋ
1: ਜੀ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ।
1: ਇਹ ਜਿਹੜੀ ਗੱਲ ਤੁਸੀਂ ਕਰਨ ਦਾ ਹੋ ਨਾ, ਇਸ ਅਨਹਰਡ ਅਨਹਰਡ, ਲੇਕਿਨ ਅਗਰ ਵਾਕਈ ਇਹ ਗੱਲ ਇੰਜ ਹੈਗੀ ਹੈ ਤੇ ਉਸ ਘਰ ਦੇ ਵਿੱਚ ਆਪਸ ਚ ਜੀਆਂ ਦੀ ਨਹੀਂ ਬਣਦੀ, ਇਸ ਲਈ ਉਹ ਚਾਹੁੰਦੇ ਨੇ ਹੈਗੇ ਕਿ ਉਹਨਾਂ ਦੇ ਘਰ ਚ ਜਾਵੇ।
0: ਨਹੀਂ ਪਰ ਤੁਸੀਂ ਕਿਉਂ ਇਹ ਸਮਝਦੇ ਹੋ? ਹੁਣ ਹੋ ਸਕਦਾ ਕਿ ਅਗਲੇ ਰੈਡੀ ਨਹੀਂ ਹੈ ਕਿ ਉਹਨਾਂ ਦੇ ਘਰੇ 50-100 ਬੰਦਾ ਆਈ ਜਾਵੇ।
1: ਨਹੀਂ, ਮੈਂ ਨੰਬਰ 1 ਅਨਹਰਡ ਕਦੀ ਕੋਈ ਨਹੀਂ ਕਹਿੰਦਾ ਕਿ ਇਹਦਾ ਕੁਝ ਜੀ ਚਲਾ ਗਿਆ ਨਾ, ਤੇ ਲੋਕੀ ਕਹਿਣ ਦੇ ਜ਼ਰੂਰ ਕਿ ਭਰੋਸਾ ਤੇ ਨਹੀਂ ਆਏ ਜਾਂਦੇ ਸਾਂ, ਤੇ ਉਹ ਇਸ ਲਈ ਮਨਾ ਕਰਦੇ ਨੇ ਪੈ ਕਿ ਉਹਨਾਂ ਦੇ ਆਪਸ ਚ ਨੀ ਬਣਦੀ ਪਈ ਉਹ ਘਰ ਦੇ ਚ ਜਿਹੜੇ ਜੀ ਨੇ ਨਾ, 2 ਨੇ 4 ਨੇ ਬੜੇ ਵੱਡੇ ਯਾਰ, ਇਸ ਲਈ ਉਹ ਮਨਾ ਕਰਦੇ ਨੇ ਕਿਉਂਕਿ ਆਣ ਕੇ ਉਹਨਾਂ ਨੂੰ ਚਲਾ ਗਏ।
0: ਚਲੋ ਇਹ ਕਹਿੰਦੇ ਆ ਭਾਜੀ ਕਿ ਉਸ ਘਰ ਦੇ ਵਿੱਚ ਜਿਹੜੇ ਬੰਦੇ ਰਹਿ ਰਹੇ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਤਾਂ ਮਨਾ ਕਰ ਰਹੇ, ਬਟ ਜ਼ਰੂਰੀ ਥੋੜ੍ਹਾ ਹੋਇਆ। ਹੁਣ ਕੁਝ ਲੋਕ ਚਾਹੁੰਦੇ ਨੇ ਕਿ ਅਸੀਂ ਯਾਰ ਪਹਿਲਾਂ ਆਪ ਇਮੋਸ਼ਨਲੀ ਡੀਲ ਕਰ ਲਈਏ ਇਸ ਸਿਚੁਏਸ਼ਨ ਦੇ ਨਾਲ, ਫਿਰ ਬਾਅਦ ਦੇ ਵਿੱਚ ਗੱਲਾਂ ਕਰ ਲਾਂਗੇ ਸਭ ਨਾਲ। 8700 ਹੈਲੋ। ਜਾਣਕਾਰੀ ਕਰਨ ਹੁਣੇ ਦੇ ਰਹੇ ਜੋ ਕਿ ਇਸ ਵੀਕਐਂਡ ਓਪਨ ਹੋ ਰਿਹਾ। ਸੋ ਜੀ ਕਰ।
2: ਨਹੀਂ ਭਾਜੀ, ਬਹੁਤ ਨਿੱਘਾ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ ਇੱਕ ਵਾਰੀ ਫਿਰ। ਸੱਦਾ ਪੱਤਰ ਦੇਣਾ ਚਾਹੁੰਦੇ ਹਾਂ ਅਸੀਂ ਕੈਲੇਡਨ ਦੇ ਵਿੱਚ ਮੇਫਿਲ ਤੇ ਚਿੰਕੂਜ਼ੀ ਤੇ ਬਿਲਡਰ ਦੇ ਫ੍ਰੀ ਹੋਲਡ ਟਾਊਨ ਹਾਊਸਿਸ ਆ ਰਹੇ ਆ। ਨਹੀਂ ਭਾਜੀ, ਇਹ ਜਿਹੜੇ ਪ੍ਰਾਈਸਿਸ ਹੈਗੇ ਆ ਅਨਬਿਲੀਵੇਬਲ ਹੈਗੇ ਆ, ਕਿਉਂਕਿ ਹੁਣ ਤੋਂ ਥੋੜਾ ਚਿਰ ਪਹਿਲਾਂ ਸਾਡੇ ਸ਼ਹਿਰ ਦੇ ਵਿੱਚ ਪ੍ਰਾਈਸਿਸ ਸੀਗੇ $8-9 lakh ਟਾਊਨ ਹਾਊਸਿਸ ਦੇ, ਪਰ ਹੁਣ $6.5 lakh ਟੂ ਬੀ ਪ੍ਰਿਸਾਈਜ਼ 669 ਤੋਂ ਤੁਹਾਨੂੰ ਫ੍ਰੀ ਹੋਲਡ 2-car ਗਰਾਜ ਟਾਊਨ ਹਾਊਸ ਮਿਲ ਰਿਹਾ। ਸੋ ਫ੍ਰੀ ਹੋਲਡ 2-car ਗਰਾਜ ਟਾਊਨ ਹਾਊਸ ਜਿਹੜਾ ਹੈਗਾ ਸ਼ਹਿਰ ਦੇ ਵਿੱਚੋਂ ਵਿੱਚ ਹੈ, ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਹੈ, ਔਰ ਇਸਦੀ ਕਲੋਜ਼ਿੰਗ August 2027 ਦੇ ਵਿੱਚ ਹੈਗੀ ਹੈ। ਸੋ ਤੁਸੀਂ ਆਰਾਮ ਨਾਲ ਆਪਣੇ ਡਿਪੋਜ਼ਿਟ ਦੇ ਸਕਦੇ ਆ ਔਰ ਫ੍ਰੀ ਹੋਲਡ ਪ੍ਰੋਪਰਟੀ ਵਿਦ 2-car ਗਰਾਜ ਲੈ ਸਕਦੇ ਆ। ਤੁਹਾਡੇ ਕੋਲ ਕੁਆਰਟਜ਼ ਕਾਊਂਟਰ ਟਾਪਸ, 9 ਫੁੱਟ ਦੀ ਸੀਲਿੰਗ, ਹਾਰਡਵੁੱਡ ਫਲੋਰ, ਇਹ ਸਭ ਕੁਛ ਤਾਂ ਦਿੱਤਾ ਹੀ ਜਾਊਗਾ, ਪਰ ਜਿਹੜੇ ਐਂਡ ਯੂਨਿਟ ਹੈ ਉਸ ਦੇ ਵਿੱਚ ਲੀਗਲ ਸੈਕੰਡਰੀ ਯੂਨਿਟ ਵੀ ਬਿਲਡਰ ਬਣਾ ਕੇ ਦੇ ਸਕਦਾ ਅਗਰ ਤੁਸੀਂ ਲੈਣਾ ਚਾਹੁੰਦੇ ਆ। ਨਹੀਂ ਭਾਜੀ, ਇੱਕ ਮਾਰਕੀਟ ਦੀ ਪਲਸ ਨੂੰ ਸਮਝਣਾ ਅੱਛੇ ਇਨਵੈਸਟਰ ਦਾ ਕੰਮ ਹੈਗਾ ਜਾਂ ਫਸਟ ਟਾਈਮ ਬਾਇਰ ਦਾ, ਕਿ ਮਾਰਕੀਟ ਦੀ ਪਲਸ ਇਹ ਕਹਿੰਦੀ ਹੈ ਕਿ ਗਵਰਨਮੈਂਟ ਜਿਹੜੀ ਹੈ 13% HST ਦਾ ਰਿਬੇਟ ਦੇ ਰਹੀ ਹੈ, ਉਹ ਇਸ ਕਰਕੇ ਦੇ ਰਹੀ ਹੈ ਕਿਉਂਕਿ ਉਹ ਮਾਰਕੀਟ ਨੂੰ ਚਲਾਉਣਾ ਚਾਹੁੰਦੇ ਆ, ਮਾਰਕੀਟ ਨੂੰ ਪ੍ਰਾਈਸਿਸ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਆ। ਸੋ ਅਗਰ ਅਸੀਂ ਮਾਰਕੀਟ ਦੀ ਨਬਜ਼ ਨੂੰ ਫੜ ਕੇ ਹੁਣ ਆਪਣੀ ਪ੍ਰੋਪਰਟੀ ਵਿੱਚ ਇਨਵੈਸਟ ਕਰਾਂਗੇ ਜਾਂ ਉਹਨੂੰ ਪਰਚੇਸ ਕਰਾਂਗੇ ਆਪ ਰਹਿਣ ਦੇ ਲਈ, ਤੇ ਕੱਲ ਫਾਇਦੇ ਵਿੱਚ ਰਵਾਂਗੇ ਕਿਉਂਕਿ ਹੁਣ ਪ੍ਰਾਈਸਿਸ ਰੌਕ ਬਾਟਮ ਹੈਗੀਆਂ, ਔਰ ਜਿੱਦਾਂ ਹੀ ਇਹ ਜਿਹੜਾ ਰਿਬੇਟ ਹੈ ਅਗਲੇ ਸਾਲ ਮਾਰਚ ਵਿੱਚ ਜਦ ਖਤਮ ਹੋਣਾ ਸ਼ੁਰੂ ਹੋ ਜਾਊਗਾ, ਤੇ ਉਸਦੇ ਨਾਲ ਨਾਲ ਸਾਰੇ ਇਸਦਾ ਫਾਇਦਾ ਚੱਕਣਾ ਚਾਹੁੰਗੇ ਤੇ ਬਿਲਡਰ ਵੀ ਥੋੜਾ ਬਹੁਤ ਪ੍ਰਾਈਸ ਵਧਾਊਗਾ। ਮੈਂ ਇਹੀ ਬੇਨਤੀ ਕਰਦਾ ਕਿ ਅਗਰ ਮੇਫਿਲਡ ਚਿੰਕੂਜ਼ੀ ਦੇ ਤੁਹਾਨੂੰ 6.5 lakh ਦੀ ਰੇਂਜ ਵਿੱਚ ਅਗਰ ਫ੍ਰੀ ਹੋਲਡ 2-car ਗਰਾਜ ਟਾਊਨ ਹਾਊਸ ਨਿਕਲ ਮਿਲ ਰਿਹਾ, ਉਹ ਵੀ ਬਿਲਡਰ ਦਾ ਵਿਦ ਵਾਰੰਟੀ, ਤੇ ਇਹਨੂੰ ਮਿਸ ਕਰਨ ਵਾਲੀ ਓਪਰਚੁਨਿਟੀ ਨਾ ਸਮਝੋ, ਇਸ ਨੂੰ ਜ਼ਰੂਰ ਆਪਣੇ ਲਈ ਪੱਕਾ ਕਰੋ ਅਗਰ ਤੁਸੀਂ ਘਰ ਲੱਭ ਰਹੇ ਹੈ ਖਰੀਦ ਲਈ। ਸੋ ਮੈਂ ਵਧੇਰਾ ਸਮਾਂ ਨਾ ਲੈਂਦੇ ਹੋਏ ਨਵੀਂ ਭਾਜੀ ਨੰਬਰ ਦੇਣਾ ਚਾਹੂੰਗਾ ਔਰ ਇਹੀ ਬੇਨਤੀ ਕਰੂੰਗਾ ਕਿ ਸਿਰਫ 31 ਟਾਊਨ ਹਾਊਸਿਸ ਹੈ, ਬਿਲਡਰ ਕੋਲ ਬੇਸ਼ੁਮਾਰ ਵਰਕਸ਼ੀਟਸ ਹੈਗੀਆਂ। ਅਗਰ ਤੁਸੀਂ ਗਾਰੰਟੀਡ ਯੂਨਿਟ ਲੈਣਾ ਚਾਹੁੰਦੇ ਹੋ, ਤੁਸੀਂ ਕਹਿੰਦੇ ਹੋ ਕਿ ਵੀ ਅਗਰ ਮੈਂ ਪੱਕਾ ਵੀ ਮੈਨੂੰ ਯੂਨਿਟ ਮਿਲ ਜਾਵੇ ਤੇ ਸਾਨੂੰ ਜ਼ਰੂਰ ਸੰਪਰਕ ਕਰਿਓ, ਕਿਉਂਕਿ ਸਾਡੇ ਡਾਇਰੈਕਟ ਬਿਲਡਰ ਨਾਲ ਰਿਲੇਸ਼ਨ ਹੈਗੀ ਆ। ਸਾਡਾ ਨੰਬਰ ਹੈਗਾ 905-782-3700। ਜਸਪ੍ਰੀਤ ਸਿੰਘ ਨਾਲ ਗੱਲ ਕਰ ਸਕਦੇ ਹਾਂ 905-782-3700 ਦੇ ਉੱਤੇ। ਇੱਕ ਵਾਰੀ ਫਿਰ, ਫ੍ਰੀ ਹੋਲਡ ਟਾਊਨ ਹਾਊਸਿਸ 669 ਤੋਂ 2-car ਗਰਾਜ ਮੇਫੀਲਡ ਚਿੰਕੂਜ਼ੀ ਦੇ ਉੱਤੇ 905-782-3700।
0: 9057823700-9057827300 ਤੇ ਕਾਲ ਕਰੋ। ਬਹੁਤ ਸ਼ੁਕਰੀਆ ਕਰਾਂ, ਥੈਂਕ ਯੂ। ਸੋ ਓਕੇ, ਸੋਰੀ ਯਾਰ ਤੁਹਾਡੀਆਂ ਕੁਝ ਕਾਲਸ ਰਹਿ ਗਈਆਂ। ਨੰਬਰ ਹੈ ਆਪਣਾ 9056733337, 9056733337, 9056733337। ਗੱਲਬਾਤ ਅਸੀਂ ਅੱਜ ਕਰ ਰਹੇ ਸੀ ਇੱਕ, ਜਿਵੇਂ ਭਾਅ ਜੀ ਨੇ ਕਿਹਾ, ਅਨਹਰਡ ਆਫ ਤੇ ਬਹੁਤ ਹੀ ਅਨਕਾਮਨ ਇਸ਼ੂ ਬਾਰੇ। ਪਰਿਵਾਰ ਹੈ ਤੇ ਉਹਨਾਂ ਦੇ ਘਰ ਦਾ ਇੱਕ ਜੀ ਤੁਰ

0: ਡੈਥ ਹੋ ਜਾਂਦੀ ਹੈ ਤੇ ਜਿਹੜਾ ਵੀ ਉਹਨਾਂ ਦੇ ਘਰੇ ਆਵੇ ਅਫਸੋਸ ਕਰਨ, ਉਹ ਕਹਿਣ ਕਿ ਨਹੀਂ ਜੀ ਹੁਣੇ ਨਹੀਂ, ਤੁਸੀਂ ਸਾਨੂੰ ਫੋਨ ਕਰ ਲਿਓ ਕੋਈ ਗੱਲ ਨਹੀਂ, ਤੇ ਆਉਣ ਦੀ ਲੋੜ ਨਹੀਂ, ਜੇ ਆਉਣਾ ਵੀ ਹੈ ਤਾਂ ਤੁਸੀਂ ਯੂਨੋ ਥੋੜ੍ਹਾ ਟਾਈਮ ਅੜਕ ਜਾਓ ਮਹੀਨਾ ਖੰਡ, ਅਤੇ ਬਾਅਦ 'ਚੋਂ ਸਾਨੂੰ ਫੋਨ ਫਾਨ ਕਰ ਲਿਓ ਜਾਂ ਚਲੋ ਫਿਊਨਰਲ 'ਤੇ ਆ ਜਾਓ। ਲੋਕਾਂ ਨੂੰ ਬੜਾ ਅਜੀਬ ਲੱਗਦਾ ਕਿ ਯਾਰ ਇਹ ਕਿੱਦਾਂ ਦਾ ਸਿਚੁਏਸ਼ਨ ਹੈ, ਅਸੀਂ ਉਹਨਾਂ ਦੇ ਘਰੇ ਜਾ ਰਹੇ ਹਾਂ ਅਫਸੋਸ ਕਰਨ, ਅਤੇ ਅਗਲੇ ਸਾਨੂੰ ਮਨਾ ਹੀ ਕਰ ਰਹੇ ਕਿ ਨਾ ਆਓ। ਉਹਨਾਂ ਦਾ ਕਹਿਣਾ ਕਿ ਨਹੀਂ ਜੀ ਅਸੀਂ ਆਪੇ ਡੀਲ ਕਰ ਲਾਂਗੇ, ਯੂਨੋ ਅਸੀਂ ਨਹੀਂ ਚਾਹੁੰਦੇ ਕਿ ਇੰਨੇ ਲੋਕ ਆਉਣ, ਬਾਅਦ ਦੇ ਵਿੱਚ ਫਿਰ ਯੂਨੋ ਤੁਹਾਨੂੰ ਪਤਾ ਹੀ ਹੈ ਕੀ ਸਿਚੁਏਸ਼ਨ ਬਣ ਜਾਂਦਾ, ਲੋਕ ਆਉਂਦੇ ਆ ਦਿਨ ਰਾਤ, ਕੋਈ ਨਾ ਕੋਈ ਘਰੇ ਹੁੰਦਾ ਅਤੇ ਚਾਹ ਪਾਣੀ, ਚਲੋ ਫਿਰ ਵੀ ਆਪਾਂ ਨੂੰ ਖਿਆਲ ਰੱਖਣਾ ਪੈਂਦਾ। ਮੈਨੂੰ ਪਤਾ ਆਪਣੇ ਕਲਚਰਲ ਇਹ ਇੱਕ ਬੜੀ ਐਕਸੈਪਟਿਡ ਹੈ ਅਤੇ ਆਪਾਂ ਚਾਹੁੰਦੇ ਹਾਂ ਸਕਾ ਤੇ ਕਿ ਲੋਕ ਆਉਣ, ਬਟ ਜੇ ਕੋਈ ਪਰਿਵਾਰ ਇੰਜ ਲੋਕਾਂ ਨੂੰ ਘਰੋਂ ਮੋੜ ਰਿਹਾ ਕਿ ਨਹੀਂ ਬਈ ਕੋਈ ਜ਼ਰੂਰਤ ਨਹੀਂ ਹੈਗੀ, ਪਲੀਜ਼ ਅਸੀਂ ਇਕੱਲੇ ਰਹਿਣਾ ਚਾਹੁੰਦੇ ਹਾਂ, ਇਹਦੇ ਵਿੱਚ ਤੁਹਾਨੂੰ ਕੀ ਕੋਈ ਇਸ਼ੂ ਲੱਗਦਾ? ਹੁਣ ਇੱਕ ਭਾਜੀ ਕਹਿੰਦੇ ਕਿ ਨਾ ਵੀ ਜੇ ਮਨਾ ਕਰ ਰਿਹਾ ਤਾਂ ਜ਼ਰੂਰੀ ਜ਼ਰੂਰ ਇਹਨਾਂ ਦੇ ਘਰ 'ਚ ਕੋਈ ਨਾ ਕੋਈ ਕਲੇਸ਼ ਹੋਊ ਅਤੇ ਇਹ ਚਾਹੁੰਦੇ ਆ ਕਿ ਲੋਕ ਨਾ ਦੇਖਣ। ਹੁਣ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਜੇ ਅਗਲਾ ਚਾਹੁੰਦਾ ਆਪਾਂ ਨੂੰ ਉਹਨਾਂ ਦੀ ਵਿਸ਼ਿਜ਼ ਆਪਾਂ ਐਕਸੈਪਟ ਕਰੀਏ ਅਤੇ ਕਾਹਨੂੰ ਜੱਜ ਕਰਨਾ ਕਿ ਐਂ ਹੋਊਗਾ ਉਵੇਂ ਹੋਊਗਾ। ਹੁਣ ਤੁਹਾਨੂੰ ਪਤਾ ਹੀ ਹੈ ਕੀ ਮਾਹੌਲ ਆਪਣੇ ਘਰਾਂ 'ਚ ਬਣ ਜਾਂਦਾ, ਬਹੁਤ ਸਟਿਮੂਲੇਸ਼ਨ ਅਤੇ ਚਲੋ ਆਪਾਂ ਨੂੰ ਗੱਲਾਂ ਬਾਤਾਂ ਬਹੁਤ ਕਰਨੀਆਂ ਪੈਂਦੀਆਂ ਨੇ ਅਤੇ ਕਈ ਵਾਰ ਬੰਦਾ ਨਹੀਂ ਚਾਹੁੰਦਾ ਹੁੰਦਾ। ਸੋ ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ, 9056733337, 905-673-3337 ਆਪਣਾ ਨੰਬਰ ਹੈ। ਮੈਂ ਜ਼ਰੂਰ ਜਾਣਨਾ ਚਾਹਾਂਗਾ, ਮੈਨੂੰ ਪਤਾ ਥੋੜ੍ਹੀ ਜਿਹੀ ਇੱਕ ਔਡ ਜੀ ਅਤੇ ਗੱਲ ਇੱਕ ਐਸੀ ਜਿਹੜੀ ਤੁਸੀਂ ਕਦੇ ਸੁਣੀ ਵੀ ਨਹੀਂ ਹੋਣੀ, ਬਟ ਦੁਨੀਆ 'ਤੇ ਹੁਣ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਲੋਕਾਂ ਦੇ ਬੜੇ ਵੱਖਰੇ ਵੱਖਰੇ ਲਿਵਿੰਗ ਸਟਾਈਲ ਨੇ, ਲੋਕਾਂ ਦੇ ਸੋਚਣ ਦੇ ਤਰੀਕੇ ਬੜੇ ਤਰ੍ਹਾਂ ਤਰ੍ਹਾਂ ਦੇ ਨੇ। ਸੋ ਖੈਰ 9056733337 'ਤੇ ਆ ਜਾਓ ਅਤੇ ਕਰੀਏ ਕੁਝ ਗੱਲਾਂ ਬਾਤਾਂ। 905-673-3337 ਤੁਸੀਂ ਗ੍ਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਫਰੈਸ਼ ਫੂਡ ਸੈਂਟਰ 'ਤੇ ਇੱਕ ਵਾਰ ਗੇੜਾ ਮਾਰ ਕੇ ਆਓ ਅਤੇ ਡੂਗਲ ਕੈਨੇਡੀ, ਕੈਨੇਡੀ ਮੇਫੀਅਲਡ ਤੁਹਾਡੇ ਲਈ ਫਰੈਸ਼ ਫੂਡ ਹਾਜ਼ਰ ਹੈ। ਬਹੁਤ ਟੌਪ ਦੀਆਂ ਡੀਲਾਂ ਨੇ, ਵਧੀਆ ਪ੍ਰਾਈਸਿਸ ਨੇ, ਫਰੈਸ਼ ਫੂਡ ਸੈਂਟਰ 'ਤੇ ਇੱਕ ਵਾਰ ਮਾਰੋ ਗੇੜਾ ਅਤੇ ਲਓ ਡੀਲਾਂ ਅਤੇ ਚੱਕਦੇ ਹੋ ਫੱਟੇ ਫਿਰ। ਐਂਡ ਕਿਸੇ ਨੇ ਵੀ ਅਗਰ ਮੂਵ ਕਰਨਾ ਤੁਸੀਂ ਇੱਕ ਵਧੀਆ ਮੂਵਿੰਗ ਕੰਪਨੀ ਦੀ ਭਾਲ 'ਚੋਂ, ਮੈਂ ਤੁਹਾਨੂੰ HK ਮੂਵਰਸ ਦਾ ਨੰਬਰ ਦੇ ਰਿਹਾ। ਮੂਵ ਕਰਨਾ ਤਾਂ ਇਹਨਾਂ ਨੂੰ ਇੱਕ ਵਾਰ ਤੁਸੀਂ ਜ਼ਰੂਰ ਕਾਲ ਕਰੋ। HK ਮੂਵਰਸ ਬਹੁਤ ਸੇਫ, ਰਿਲਾਇਬਲ, ਬੜੇ ਟਰੱਸਟਵਰਦੀ ਬੰਦੇ ਆ, ਪੁਰਾਣੇ ਬੰਦੇ ਆ ਅਤੇ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ ਜੇ ਕੋਈ ਸਮਾਨ 6-7 ਮਹੀਨੇ ਲਈ ਸਟੋਰ ਕਰਨਾ। ਬਾਕੀ ਦੂਰ ਲੌਂਗ ਹਾਲ ਵੀ ਮੂਵਿੰਗ ਕਰਦੇ ਆ, ਟੋਰਾਂਟੋ ਛੱਡ ਕੇ ਵੈਨਕੂਵਰ ਕੈਲਗਰੀ ਜਾ ਰਹੇ ਹੋ ਤਾਂ 416-524-6704 ਦੇ ਉੱਤੇ ਗੱਲਬਾਤ ਤੁਸੀਂ ਕਰੋ ਅਤੇ ਸਟੂਡੀਓ 'ਚ ਕਾਲ ਕਰੋ, ਦੱਸੋ ਯਾਰ ਤੁਹਾਡਾ ਕੀ ਓਪੀਨੀਅਨ ਹੈ ਕਿ ਕਿਸੇ ਨੂੰ ਆਪਣੇ ਘਰੇ ਨਾ ਆਉਣ ਦੇਣਾ ਅਫਸੋਸ ਕਰਨ, ਇਹਦੇ ਵਿੱਚ ਕੀ ਕੋਈ ਬੁਰਾਈ ਹੈ, ਜਾਂ ਅਗਲਾ ਜੇ ਚਾਹੁੰਦਾ ਕਿ ਅਸੀਂ ਇਕੱਲੇ ਰਹੀਏ ਤਾਂ ਚਲੋ ਉਹਨਾਂ ਦੀ ਆਪਦੀ ਮਰਜ਼ੀ ਹੈ ਅਤੇ ਕੋਈ ਜ਼ਰੂਰੀ ਨਹੀਂ ਕਿ ਲੋਕ ਆਉਣ ਹੀ ਆਉਣ। ਬਹੁਤ ਸਾਰੇ ਲੋਕ ਕਈ ਵਾਰ ਉਸ ਸੋਗ ਦੇ ਸਮੇਂ 'ਚੋਂ ਲੰਘ ਰਹੇ ਆ ਤਾਂ ਉਹ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਆ, ਥੋੜ੍ਹੇ ਆਪਣੇ ਆਪ ਨੂੰ ਨਹੀਂ ਉਹ ਵਲਨਰੇਬਲ ਦਿਖਾਉਣਾ ਚਾਹੁੰਦੇ। ਸੋ ਜੇ ਤੁਸੀਂ ਕਿਸ ਦੇ ਘਰੇ ਜਾਓ ਅਫਸੋਸ ਕਰਨ, ਉਹ ਤੁਹਾਨੂੰ ਮਨਾ ਕਰਨ ਕਿ ਨਹੀਂ ਬਈ ਸੋਰੀ ਕੋਈ ਘਰੇ ਨਹੀਂ ਆ ਰਿਹਾ ਅਤੇ ਪਲੀਜ਼ ਤੁਸੀਂ ਚਲੇ ਜਾਓ, ਤੁਸੀਂ ਮਾਇੰਡ ਕਰੋਗੇ? ਤੁਹਾਨੂੰ ਲੱਗਦਾ ਕਿ ਇਹ ਗੱਲ ਗਲਤ ਹੈ? ਹੁਣ ਬੜੇ ਲੋਕ ਕਹਿਣਗੇ ਨਹੀਂ ਯਾਰ ਨਵੀਂ ਸਕਾ ਤਾਂ ਸਿਆਣੀ ਗੱਲ ਹੈ, ਕੋਈ ਨਾ ਹੀ ਆਵੇ ਤਾਂ ਚੰਗੀ ਗੱਲ ਹੈ, ਪਰਿਵਾਰ ਨੂੰ ਥੋੜ੍ਹਾ ਸਮਾਂ ਦਿਓ ਮਹੀਨਾ ਖੰਡ ਅਤੇ ਬਾਅਦ ਦੇ ਵਿੱਚ ਚਲੋ ਮਿਲਣਾ ਹੌਲੀ ਹੌਲੀ ਮਿਲ ਲਿਓ, ਜਦੇ ਜਾ ਕੇ ਰਸ਼ ਪਾਉਣਾ ਕਈ ਲੋਕਾਂ ਨੂੰ ਉਹ ਵੀ ਨਹੀਂ ਚੰਗਾ ਲੱਗਦਾ। ਸੋ ਤੁਹਾਡਾ ਕੀ ਓਪੀਨੀਅਨ ਹੈ ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੂੰ, ਤੁਹਾਡਾ ਕੀ ਵਿਚਾਰ ਹੈ ਕਿ ਨਵੀਂ ਸਹੀ ਹੈ ਨਵੀਂ ਗਲਤ ਹੈ? 905-673-3337 1981 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
1: ਕਿਵੇਂ ਹੋ?
0: ਬਹੁਤ ਵਧੀਆ ਜੀ, ਕਿਵੇਂ ਹੋ?
1: ਮਰਨ ਤੋਂ ਬਾਅਦ ਇਹ ਦੇਖਦੇ ਆ ਲੋਕ ਵੀ ਬੰਦਾ ਕੀ ਖੱਟ ਕੇ ਗਿਆ, ਕਿਉਂਕਿ ਨਾ ਤਾਂ ਉਹਨੇ ਪੈਸਾ ਲੈ ਕੇ ਜਾਣਾ ਹੁੰਦਾ, ਨਾ ਕੁਛ ਵੀ ਨੀ ਚੱਲ ਜਾਂਦਾ, ਨਾ ਆਪਾਂ ਲੈ ਕੇ ਆਉਂਦੇ, ਨਾ ਕੁਛ ਲੈ ਕੇ ਜਾਂਦੇ ਆਪਾਂ, ਆਪਾਂ ਖੱਟ ਕੇ ਜਾਂਦੇ ਸਰ। ਰਿਸਪੈਕਟ, ਰਿਸਪੈਕਟ ਐਂਡ ਰਿਸਪੈਕਟ, ਤੇ ਜਿੰਨੇ ਲੋਕ ਆਪਣੇ ਕੋਲ ਆਉਂਦੇ ਆ ਤੇ ਉਹ ਚ ਉੱਥੋਂ ਜਜਮੈਂਟ ਹੁੰਦੀ ਹੈ, ਬੰਦੇ ਨੇ ਇੱਜ਼ਤ ਬਹੁਤ ਕਮਾਈ ਆ, ਪਰ ਇਹਨੂੰ ਮਤਲਬ ਇੰਨਾ ਯਾਦ ਕਰਨ ਲਈ ਲੋਕ ਆ ਰਹੇ ਆ, ਬਈ ਉਹਨਾਂ ਨੂੰ ਅਫਸੋਸ ਕਰਨ ਆਉਂਦੇ ਆ ਲੋਕ, ਬਈ ਇਹਨੇ ਇੱਜ਼ਤ ਖੱਟੀ ਆ ਉਹਦੀ ਲਾਈਫ ਵਿੱਚ। ਤੇ ਜੇ ਉਹਨੇ ਫੈਮਿਲੀ ਇਹ ਗੱਲ ਕਹਿ ਰਹੀ ਆ, ਹਨਾ, ਵਾਕਈ ਉਹਨਾਂ ਦੀ ਫੈਮਿਲੀ ਡਿਸਟਰਬੈਂਸ ਹੋਊਗੀ ਜਾਂ ਕੁਛ ਨਾ ਕੁਛ ਕੋਈ ਨਾ ਕੋਈ ਲੂਪਹੋਲ ਹੋਏਗਾ ਮੇ ਬੀ, ਬਟ ਆਹ ਚੀਜ਼ ਕਰ ਰਹੇ ਆ। ਪਰ ਅੱਜ ਤੱਕ ਸੁਣੀ ਨੀ ਏਦਾਂ ਦੀ ਕੋਈ ਵੀ ਗੱਲ, ਬਈ ਏਦਾਂ ਗੱਲ ਕਹਿ ਰਿਹਾ। ਹੁਣ ਮੇਰੇ ਇੱਥੇ ਇੰਡੀਆ ਚ ਨਾਲ ਗੱਲ ਡਿਫਰੈਂਟ ਆ, ਉੱਥੇ ਕੋਈ ਰੋਕਦਾ ਨੀ, ਬਟ ਕੈਨੇਡਾ ਚ ਇੱਕ ਮੇਰੇ ਫਰੈਂਡ ਦਾ ਏਦਾਂ ਐਕਸੀਡੈਂਟ ਹੋ ਕੇ ਡੈਥ ਹੋਈ ਸੀਗੀ, ਤੇ ਅਸੀਂ ਪੁੱਛਿਆ ਯਾਰ, ਮੈਂ ਕਿਹਾ ਯਾਰ ਅਫਸੋਸ ਕਰ ਰਹੇ ਹੋ, ਜੱਕ ਰਹੇ ਆਈਏ, ਉਸ ਕਾਰ ਤੇ ਨਹੀਂ ਜਾਇਆ ਗਿਆ, ਤੇ ਉਹ ਕਹਿੰਦੇ ਯਾਰ ਵੀਕਐਂਡ ਤੇ ਜਾਇਓ, ਵਰਕਿੰਗ ਡੇ ਤੇ, ਹਨਾ, ਮਤਲਬ ਉਹਨਾਂ ਦਾ ਕੰਮ ਹੁੰਦਾ ਜਾਂ ਕੁਛ ਹੋਰ ਉਹਦੇ ਪੇਰੈਂਟਸ ਦਾ, ਤੇ ਉਹ ਏਦਾਂ ਦਿਲ ਮੰਨ ਲੈਂਦੇ ਹੋ ਕਿ ਸੇਮ ਨੇ ਸਾਰਾ ਕੁਛ ਹੋ ਜਾਂਦਾ, ਕਿਉਂਕਿ ਸੁਣਿਆ ਨੀ ਸੀ ਕਦੇ ਏਦਾਂ, ਹਨਾ, ਇੱਥੇ ਕੈਨੇਡਾ ਵਿੱਚ ਫਸਟ ਟਾਈਮ ਮੈਂ ਉਹ ਚੀਜ਼ ਸੁਣੀ ਸੀ, ਤੇ ਇਹ ਚੀਜ਼ ਆ ਮੇਰਾ ਇੱਕ ਮਿੰਟ ਹੈਗਾ ਵੀਰੇ, ਬਟ ਜਿੰਨੀ ਕੁ ਅਗਲਾ ਕਮਾ ਕੇ ਗਿਆ ਉਹਨਾਂ ਕੁ ਅਗਲਾ ਉਹਨੇ ਉਹਨੂੰ ਆਉਂਦੇ ਆ, ਜਿਹੜਾ ਬੰਦਾ ਸੌਂਦਾ ਅਗਲਾ ਆਪਾਂ ਹੀ ਸੌਂਦੇ ਆ ਯਾਰ, ਕੋਈ ਸ਼ੌਕ ਹੁੰਦੇ ਆ ਆਪਾਂ, ਉਹਨੂੰ ਕੀ ਹੋ ਗਿਆ ਇੱਕੋ ਦਮ ਚੱਲ ਯਾਰ ਉਹਨੇ ਘਰ ਜਾ ਕੇ ਆਈਏ, ਜੇ ਆਪਾਂ ਹੁਣ ਉਸ ਬੰਦੇ ਨੂੰ ਜਾਣਦੇ ਆ, ਜੇ ਉਹਦੇ ਨਾਲ ਆਪਣੇ ਕੋਈ ਬੋਲ ਸਾਂਝੇ ਆ, ਕੋਈ ਬੈਠ ਕੇ ਖਾਧਾ ਕੀਤਾ ਹੋਊਗਾ, ਉਹ ਪਰ ਬੰਦਾ ਉਹਨੂੰ ਯਾਦ ਰੱਖਦਾ, ਅਗਲਾ ਕਹਿੰਦਾ ਯਾਰ ਆਹ ਬੰਦੇ ਨਾਲ ਆਪਾਂ ਜਾ ਕੇ ਆਈਏ।
0: ਠੀਕ ਹੈ, ਚਲੋ, ਬਟ ਥੈਂਕ ਯੂ ਵੀਰੇ। ਜੇ ਹੁਣ ਆਪਾਂ ਇਹਦੇ ਇਸੇ ਕਰਕੇ ਚਾਹੁੰਦੇ ਹਾਂ ਕਿ ਦੇਖੀਏ ਬੰਦੇ ਨੇ ਕਿੰਨੀ ਇੱਜ਼ਤ ਕਮਾਈ ਹੈ, ਉਹ ਫਿਰ ਹੋਰ ਵੀ ਤਰੀਕੇ ਨਾਲ ਦੇਖਿਆ ਜਾਂਦਾ ਵੀ ਬੰਦੇ ਨੇ ਕੀ ਕਮਾਇਆ। ਵੈਸੇ ਆਪਾਂ ਦਿਖਾਉਣਾ ਵੀ ਕਿਹਨੂੰ ਹੁੰਦਾ। ਸੋਰੀ ਮਨਜੀਤ ਯਾਰ, ਤੁਸੀਂ ਹੋਲ ਤੇ ਸੀ ਬਹੁਤ ਲੰਬਾ ਸਮਾਂ। ਅਪਲਾਇੰਸ ਜੰਕਸ਼ਨ ਤੋਂ ਮਨਜੀਤ ਸਾਡੇ ਨਾਲ ਨੇ ਜੀ। ਮਨਜੀਤ,
2: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਇਸ ਟਾਈਮ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ, ਇਨਵੈਸਟਮੈਂਟ ਪ੍ਰਾਪਰਟੀ ਦੇ 5 ਦੇ 5 ਅਪਲਾਈਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਫਰੈਂਚ ਸਟੋਰ ਡਿਜ਼ਾਈਨ ਦਾ ਫੁੱਲ ਸਾਈਜ਼ ਫਰਿੱਜ ਹੈ, ਸਮੂਥ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3,199 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ 5 ਅਪਲਾਈਸਿਸ ਦਾ ਕੋਂਬੋ। ਜਿਹੜੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਰੈਗੂਲਰ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਸ 905-450-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
1: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
1: ਮੈਂ ਫਸਟ ਟਾਈਮ ਕਾਲ ਕਰ ਰਿਹਾ ਨਾ ਵੀ, ਦੋ ਕੰਸਰਨ ਨੇ, ਇੱਕ ਕੰਸਰਨ ਹੈ, ਇੱਕ ਤੁਹਾਡੇ ਸਵਾਲ ਦਾ ਜਵਾਬ ਦੇਣਾ ਹੈ। ਕਈ ਵਾਰੀ ਨਾ ਜਾਣ ਦਾ ਹੋਮ ਤੇ ਜਾਣ ਦਾ ਮੌਕਾ ਮਿਲਦਾ, ਮੇਨ ਹਾਲ ਦੇ ਵਿੱਚ ਉਹ ਦੱਸ ਦਿੰਦੇ ਨੇ ਜਦੋਂ ਬਾਡੀ ਨੂੰ ਅੰਦਰ ਲੈ ਕੇ ਜਾਣਾ ਹੁੰਦਾ ਵੀ ਘਰ ਦੇ ਸਿਰਫ ਮੈਂਬਰ ਜਾਣ, ਵੀ ਬਾਕੀ ਪਲੀਜ਼ ਇੱਥੇ ਤੁਸੀਂ ਬੈਠੋ ਔਰ ਉਹਨਾਂ ਦੀ ਪ੍ਰਾਈਵੇਸੀ ਦਾ ਖਿਆਲ ਰੱਖਿਆ ਜਾਵੇ। ਹੈ ਨਾ, ਕੋਈ ਮਾਇੰਡ ਨੀ ਕਰਦਾ, ਚਲੋ ਦੈਟਸ ਫਾਈਨ, ਵੀ ਰਿਸਪੈਕਟ ਦੇਮ ਕਿ ਘਰ ਦੇ ਸਿਰਫ ਪੰਜ ਚਾਰ ਜਾਣੇ ਹੁੰਦੇ ਆ, ਅਸੀਂ ਉੱਥੇ ਬੈਠੇ ਰਹਿੰਦੇ ਹਾਂ। ਇੱਦਾਂ ਹੀ ਹੈ, ਜੇ ਘਰ ਕਿਸੇ ਨੂੰ ਮਨਾ ਕਰਦਾ ਆਉਣ ਤੇ ਦੈਟਸ ਫਾਈਨ, ਉਹਨਾਂ ਦੀ ਪ੍ਰਾਈਵੇਸੀ ਹੈ, ਬੰਦਾ ਜਿਹਨੂੰ ਤੇ ਜਾ ਸਕਦਾ, ਅੱਗੇ ਪਿੱਛੇ ਮਿਲ ਕੇ ਅਸੀਂ ਉਹਨਾਂ ਨੂੰ ਕਰ ਸਕਦੇ ਹਾਂ। ਹੈ ਨਾ, ਫੋਰਸ ਥੋੜੀ ਕਰ ਸਕਦੇ ਹਾਂ ਜੇ ਉਹਨਾਂ ਦਾ ਜੀ ਚਲਾ ਗਿਆ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪ੍ਰੈਸ਼ਰ ਪਾਈਏ। ਜਿੰਨਾ ਦੁੱਖ ਉਹਨਾਂ ਨੂੰ ਸਾਡੇ ਤੋਂ ਵੱਧ ਤੇ ਉਹਨਾਂ ਨੂੰ ਜ਼ਿਆਦਾ ਦੁੱਖ ਹੁੰਦਾ, ਜੇ ਉਹ ਨਹੀਂ ਚਾਹੁੰਦੇ ਕੋਈ ਆ ਕੇ ਸਾਡੇ ਨਾਲ ਦੁੱਖ ਸਾਂਝਾ ਕਰੇ ਤਾਂ ਦੈਟਸ ਫਾਈਨ। ਦੂਸਰਾ ਕੰਸਰਨ ਵੀ ਇਹ ਹੈ, ਜਿਹੜਾ ਸਵੇਰ ਦਾ ਵੀ ਪ੍ਰੋਗਰਾਮ ਹੈ ਉਹ
0: ਅੰਮ੍ਰਿਤਸਰ ਤੁਸੀਂ ਨਾ ਆਪਣਾ ਸਾਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ, ਸਾਡਾ ਨੰਬਰ ਹੈ 6475041557, 6475041557, ਥੈਂਕ ਯੂ ਜੀ। 6204, ਹੈਲੋ
3: ਹੈਲੋ, ਗੁੱਡ ਮਾਰਨਿੰਗ ਨਵੀ,
0: ਗੁੱਡ ਮਾਰਨਿੰਗ, ਹੈਪੀ ਫਰਾਈਡੇ ਜੀ, ਕੀ ਹਾਲ?
3: ਠੀਕ ਠੀਕ, ਮੈਨੂੰ ਲੱਗਦਾ ਬਹੁਤ ਜ਼ਿਆਦਾ ਸੈਂਸਿਟਿਵ ਜਿਹਾ ਟੌਪਿਕ ਹੈ
0: ਜੀ,
3: ਬਟ ਐਸ ਪਰ ਮਾਈ ਓਪੀਨੀਅਨ, ਜਿਹਦੇ ਤੇ ਪਈ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ, ਡਜ਼ਨਟ ਮੈਟਰ ਕਿਹੜੀ ਏਜ ਦਾ ਉਹ ਮੈਂਬਰ ਹੈ, ਫੈਮਿਲੀ ਮੈਂਬਰ, ਫੈਮਿਲੀ ਮੈਂਬਰ ਇਜ਼ ਆਲਵੇਜ਼ ਫੈਮਿਲੀ ਮੈਂਬਰ, ਰਾਈਟ? ਬਟ ਉਸ ਟਾਈਮ ਤੇ ਨਾ ਇਹ ਨਹੀਂ ਹੁੰਦਾ ਕਿ ਹਾਊ ਮੈਨੀ ਪੀਪਲ ਵਿਲ ਕਮ ਐਂਡ ਕੰਸੋਲ, ਕਿਸੇ ਨੇ ਕਾਊਂਟ ਨਹੀਂ ਕਰਨਾ ਤੁਹਾਡਾ, ਤੁਹਾਨੂੰ ਕਿਸੇ ਬਾਹਰਲੇ ਬੰਦੇ ਨੂੰ ਦੁੱਖ ਹੋ ਰਿਹਾ, ਯੈਸ ਤੁਸੀਂ ਆਪਦੇ ਘਰੇ ਬੈਠੋ ਆਪਸ ਚ ਗੱਲਾਂ ਕਰੋ, ਯਾਰ ਉਹ ਬੰਦਾ ਬਹੁਤ ਚੰਗਾ ਸੀ, ਵਟ ਐਵਰ, ਮਤਲਬ ਉਹਨਾਂ ਦੀ ਫੈਮਿਲੀ ਨੂੰ ਨਹੀਂ ਚਾਹੀਦਾ ਹੁੰਦਾ, ਇਹ ਕਿਤੇ ਵੀ ਲਿਖਿਆ ਨਹੀਂ ਜਾਂਦਾ, ਜਾਂ ਕੋਈ ਪਬਲਿਸਿਟੀ ਥੋੜੀ ਹੁੰਦੀ ਹੈ ਕਿ ਉਹ ਵਾਓ ਇੰਨਾ ਕੁਛ ਇਹ ਬੰਦੇ ਨੇ ਅਚੀਵ ਕੀਤਾ ਤਾਂ ਕਰਕੇ ਇੰਨੇ ਲੋਕ ਆ ਰਹੇ ਆ। ਉਹਨਾਂ ਤੇ ਵੈਸੇ ਹੀ ਬਹੁਤ ਪ੍ਰੈਸ਼ਰ ਹੁੰਦਾ ਫੈਮਿਲੀ ਤੇ ਕਿ ਅਸੀਂ ਹੁਣ ਇਹਨਾਂ ਦਾ ਵੀ ਸਾਰਾ ਨਿਪਟਾਣਾ, ਹੋਰ ਵੀ ਐਕਸਟਰਾ ਪ੍ਰੋਸੀਡਿੰਗਸ ਹੁੰਦੀਆਂ, ਰਾਈਟ? ਫਿਰ ਉਹਨਾਂ ਨੇ ਆਪਦੀ ਨਾਰਮਲ ਲਾਈਫ ਨੂੰ ਵੀ ਕੰਟੀਨਿਊ ਰੱਖਣਾ ਹੁੰਦਾ, ਤੇ ਆਈ ਥਿੰਕ ਸੋ ਇਹ ਫੈਮਿਲੀ ਦੇ ਬਹੁਤ, ਮਤਲਬ ਇਸ ਚੀਜ਼ ਲਈ ਨਾ ਡਿਨਾਈ ਕਰਨ ਲਈ ਗਟਸ ਚਾਹੀਦੇ ਆ, ਤੇ ਉਹਨਾਂ ਨੇ ਇਹ ਜੇ ਡਿਸੀਜਨ ਲਿਆ ਤਾਂ ਇਟਸ ਨਾਟ ਅਬਾਊਟ ਪ੍ਰਾਈਵੇਸੀ, ਇਟਸ ਆਲਸੋ ਅਬਾਊਟ ਇਮੋਸ਼ਨਲ ਫੈਕਟਰ ਕਿ ਬੰਦਾ ਆਉਂਦਾ ਪੰਜ ਮਿੰਟ ਅਫਸੋਸ ਕਰਦਾ, ਤੁਸੀਂ ਦੇਖੋ 100 ਬੰਦਾ ਆ ਰਿਹਾ ਪੰਜ ਮਿੰਟ, ਦੇਖੋ ਤੁਸੀਂ ਉਹਨਾਂ ਦਾ ਕਿੰਨਾ ਇੰਪੈਕਟ ਪਿਆ, ਉਹਦਾ 5 ਮਿੰਟ ਅਫਸੋਸ ਕਰਕੇ ਚਲੇ ਗਏ, ਰਾਈਟ? ਉਹਨਾਂ ਦਾ ਓਵਰ ਹੋ ਗਿਆ, ਉਹ ਦੇ ਵਿਲ ਗੋ ਆਊਟ ਐਂਡ ਵਿਲ ਬੀ ਇਨ ਦੇਅਰ ਓਨ ਲਾਈਫ ਕੋਰਸ, ਬਟ ਉਹਨਾਂ ਦਾ ਕੀ ਹੈ, ਉਹ ਫਿਰ ਉਸੇ ਮੈਂਟਲ ਸਟੇਟ ਚ ਰਹਿੰਦੇ ਆ, ਕਿੰਨੀ ਦੇਰ ਕੋਈ ਹੋਰ ਆ ਗਿਆ, ਫਿਰ ਡਿਸਕਸ਼ਨ ਕੀਤੀ ਹੋਰ ਆ ਗਿਆ, ਤੇ ਉਹ ਕਹਿ ਰਹੇ ਆ ਫਿਊਨਰਲ ਤੇ ਆ ਜਾਓ, ਦੈਟਸ ਫਾਈਨ, ਉੱਥੇ ਇਕੱਠੇ ਕਰੋ ਜੋ ਗੱਲਾਂ ਕਰਨੀਆਂ।
0: ਆਪਾਂ ਨਾ ਇੱਕ ਤਾਂ ਆਪਾਂ, ਮੈਂ ਨੀ ਕਹਿੰਦਾ ਕਿ ਗਲਤ ਗੱਲ ਹੈ, ਬਟ ਕਈ ਵਾਰ ਦਿਲ ਤੇ ਲਾ ਲੈਂਦੇ ਹਾਂ, ਹੋ ਬਈ ਇਹਨਾਂ ਨੇ ਤਾਂ ਸਾਨੂੰ ਮੋੜ ਹੀ ਦਿੱਤਾ, ਅਸੀਂ ਤਾਂ ਅਫਸੋਸ ਕਰਨ ਗਏ ਸੀ, ਬਟ ਪ੍ਰੋਬਲਮ ਇਹ ਹੈ ਆਪਾਂ ਨੂੰ ਇਹ ਨਹੀਂ ਨਾ ਪਤਾ ਵੀ ਅਗਲਾ ਬੰਦਾ ਕਿੰਨਾ ਮੈਂਟਲੀ ਚੈਲੰਜਡ ਹੈ ਉਸ ਟਾਈਮ ਦੇ ਉੱਤੇ।
3: ਐਬਸੋਲਿਊਟਲੀ, ਮੈਂਟਲੀ, ਇਮੋਸ਼ਨਲੀ ਤੇ ਰਿਸਪੋਂਸਿਬਿਲਿਟੀਜ਼ ਵੀ, ਉਹ ਤੋਂ ਭੱਜ ਨਹੀਂ ਸਕਦਾ ਕੋਈ ਵੀ ਫੈਮਿਲੀ ਮੈਂਬਰ ਕਿ ਹਾਂ ਠੀਕ ਹੈ ਜੀ ਸਾਡੇ ਤਾਂ ਇਹ ਹੋ ਗਿਆ ਤਾਂ ਅਸੀਂ ਵੀ ਵਿਲ ਨਾਟ ਡੂ ਐਨੀਥਿੰਗ, ਦੇ ਹੈਵ ਟੂ ਲਿਵ, ਦੇ ਹੈਵ ਟੂ ਡੂ ਐਵਰੀਥਿੰਗ ਇਨ ਨਾਰਮਲ ਲਾਈਫ ਐਜ਼ ਵੈਲ ਐਜ਼ ਉਹਨਾਂ ਦਾ ਜੋ ਵੀ ਹੁੰਦਾ ਪ੍ਰੋਸੀਡਿੰਗ, ਤਾਂ ਮੈਨੂੰ ਲੱਗਦਾ ਕਿ ਇਟਸ ਓਕੇ, ਉਹਨਾਂ ਦੀ ਅੰਡਰਸਟੈਂਡਿੰਗ ਜ਼ਿਆਦਾ ਮੈਟਰ ਕਰਦੀ ਹੈ, ਤੁਹਾਨੂੰ ਅਫਸੋਸ ਹੈ, ਉਹ ਅਫਸੋਸ ਉਹਨਾਂ ਨੂੰ ਵੀ ਰਹੂ, ਤੁਹਾਨੂੰ ਵੀ ਰਹੂਗਾ, ਉਹ ਤਾਂ ਰਹੇਗਾ ਹੀ ਰਹੇਗਾ।
0: ਨਹੀਂ 100%, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਮੈਂ ਹਮੇਸ਼ਾ ਕਿਹਾ ਨਾ, ਕੋਈ ਵੀ ਤੁਸੀਂ ਫੀਡਬੈਕ ਦੇਣੇ ਆ ਨਾ ਸਾਡੇ ਕਿਸੇ ਵੀ ਪ੍ਰੋਗਰਾਮਸ ਦੇ, ਜਾਂ ਕੋਈ ਵੀ ਹੋਰ ਜਾਣਕਾਰੀ ਹੈ, ਇੱਕ ਤਾਂ ਈਮੇਲ ਐਡਰੈਸ ਹੈ info@punjabilehra.com, ਜਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, ਉੱਤੇ ਮੈਸੇਜ ਲਿਖ ਦਿਉ, PUNJABILEHRAN ਇੰਸਟਾਗ੍ਰਾਮ, ਤੁਹਾਨੂੰ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਲੈ ਕੇ ਚੱਲਦੇ ਹਾਂ। ਅੱਜ ਸ਼ਾਮ ਨੂੰ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਏਅਰਪੋਰਟ ਰੋਡ, ਕੁਈਨ ਗੇਟਵੇ ਦੇ ਬਿਲਕੁਲ ਨਜ਼ਦੀਕ। ਜੀ ਸੁਖਪਾ ਜੀ, ਵੈਲਕਮ,
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਅੱਜ ਸ਼ਾਮ ਨੂੰ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਸ਼ਾਮ ਨੂੰ ਭਾਰੀ ਡਾਲਰਾਂ ਦੀ ਸੇਵਿੰਗ ਕਰਕੇ ਆਪਣੇ ਘਰ ਲੈ ਕੇ ਜਾ ਸਕਦੇ ਨੇ। ਕੋਈ ਵੀ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਆ ਬਿਲੋ ਦਾ ਕੋਸਟ, ਕਿਉਂਕਿ ਜਿਹੜੇ ਲਾਸਟ ਸਾਡੇ ਕੋਲ ਪੀਸ ਪਏ ਹੋਏ ਨੇ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਅਸੀਂ ਕਲੀਅਰ ਆਊਟ ਕਰ ਦੇਣੇ ਆ। ਚਾਹੇ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਲੈਣਾ, ਟਰਕੀ ਸੈੱਟ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਬਿਲੋ ਦਾ ਕੋਸਟ ਜਿਹੜੀ ਇਨਵੈਂਟਰੀ ਇਸ ਵੀਕਐਂਡ ਫਰਾਈਡੇ, ਸੈਟਰਡੇ, ਸੰਡੇ ਤਿੰਨ ਦਿਨ ਦੇ ਵਿੱਚ ਕਲੀਅਰ ਆਊਟ ਕੀਤੀ ਜਾਣੀ ਆ। ਤੇ ਇੱਕ ਮੈਂ ਡੀਲ ਦੇ ਰਹਿਣਾ, ਜਿਹੜੇ ਪਰਿਵਾਰ ਸਾਡੇ ਕੋਲ ਸ਼ਾਮ ਨੂੰ ਜਦੋਂ 6 ਵਜੇ ਲਾਈਵ ਲੋਕੇਸ਼ਨ ਪ੍ਰੋਗਰਾਮ ਸਟਾਰਟ ਹੋਊਗਾ, ਜਿਹੜਾ ਪਹਿਲਾ ਪਰਿਵਾਰ ਸਾਡੇ ਕੋਲ ਪਹੁੰਚਣਗਾ, ਲੈਦਰ ਤੇ ਸੋਫਾ ਸੈੱਟ ਦੀ ਡੀਲ ਦਿੰਦੇ ਆ। 3-ਸੀਟਰ ਸੋਫਾ, 2-ਸੀਟਰ ਲਫਸਿਡ ਨਾਲ ਸਿੰਗਲ ਚੇਅਰ, ਵਾਈਟ ਐਂਡ ਬਲੈਕ ਦਾ ਕੰਬੀਨੇਸ਼ਨ ਲੈਦਰ ਦਾ ਸੋਫਾ ਸੈੱਟ, ਕਰੋਮ ਲੈਕਸਰ ਨਾਲ ਸੋਫਾ ਲਫਸਿਡ ਐਂਡ ਚੇਅਰ, ਕੰਪਲੀਟ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $1500 ਸੀ, 21 ਸੈੱਟ ਹੈ, ਫਲੋਰ ਮਾਡਲ ਜਿਹੜਾ ਪਰਿਵਾਰ ਆ ਕੇ ਲੈ ਜਾਏਗਾ, ਫਸਟ ਕਮ ਫਸਟ ਸਰਵ, ਸੋਫਾ ਲਫਸਿਡ ਐਂਡ ਚੇਅਰ ਸਿਰਫ 399 ਦਾ, $399 ਦੇ ਵਿੱਚ 3 ਪੀਸ ਦਾ ਕੰਪਲੀਟ ਸੋਫਾ ਸੈੱਟ ਲਾਸਟ ਪੀਸ ਮਿਲੂਗਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ ਨੇ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੰਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ।
0: ਬਹੁਤ ਸ਼ੁਕਰੀਆ ਜੀ, ਗ੍ਰੈਂਡ ਫਰਨੀਚਰ ਤੇ ਅਸੀਂ ਵੀ ਲਾਈਵ ਹੋਵਾਂਗੇ ਸ਼ਾਮੀ, ਗੈਟ ਰੈਡੀ। 6640 ਹੈਲੋ,
5: ਸ੍ਰੀਕਾਲ ਜੀ।
0: ਸਤਿ ਸ੍ਰੀ ਅਕਾਲ।
5: ਅਸਲ ਚ ਨਵੀਂ ਜੀ ਗੱਲ ਆ ਕਿ ਜੇ ਕੋਈ ਨਾ ਪਤਾ ਲੈਣ ਜਾਵੇ ਨਾ ਜਾਵੇ ਤਾਂ ਵੀ ਅਸੀਂ ਮਤਲਬ ਬੁਰਾ ਮਨਾਉਣੇ ਆ, ਜੇ ਕੋਈ ਆਵੇ। ਇਹ ਨਾ ਜਨਤਾ ਦੋ ਧਾਰੀ ਤਲਵਾਰ ਆ। ਮੈਂ ਤੁਹਾਨੂੰ ਆਪਣੀ ਗੱਲ ਦੱਸਦੀ, ਮੇਰੇ ਸੱਟ ਲੱਗ ਗਈ ਅੱਖ ਨੂੰ, ਮੇਰੀ ਅੱਖ ਰੈਪਚਰ ਹੋ ਗਈ ਬਹੁਤ ਬੁਰੀ ਤਰ੍ਹਾਂ, ਤੇ ਦੋ ਵੇਲੇ ਜਾਣਕਾਰ ਸੀ ਪਤਾ ਲੈਣਾ, ਬਹੁਤ ਜ਼ਿਆਦਾ ਤਕਲੀਫ ਸੀ। ਚਲੋ ਮੈਂ ਮਿਲਿਆ ਤੇ ਮੈਂ ਰਿਕੁਐਸਟ ਕੀਤੀ, ਮੈਂ ਕਿਹਾ ਮੈਂ ਨਾ ਜੀ ਲੰਮੇ ਪੈਣਾ, ਮੇਰੀ ਅੱਖ ਨੂੰ ਬਹੁਤ ਜ਼ਿਆਦਾ ਸੱਟ ਆ, ਮੈਂ ਦਰਦ ਮਹਿਸੂਸ ਕਰ ਰਿਹਾ। ਔਰ ਯਕੀਨ ਕਰਿਓ ਰੀਅਲੀ ਉਹਨਾਂ ਨੇ ਉਸ ਚੀਜ਼ ਨੂੰ ਬੈਡ ਮਨਾਇਆ, ਔਰ ਅੱਜ ਤੱਕ ਮੇਰੀ ਉਹਨਾਂ ਕਦੀ ਮੁੜ ਕੇ ਗੱਲ ਹੁੰਦੀ ਆ, ਪਰ ਉਹ ਸਮਝ ਨੀ।
0: ਅੱਛਾ, ਉਹ ਕਹਿੰਦੇ ਵੀ ਅਸੀਂ ਘਰੇ ਆਏ ਨੇ, ਸਾਨੂੰ ਕਹਿੰਦਾ ਕਿ ਮੈਂ ਤਾਂ ਪੈਣਾ ਹੈ। ਆਪਣੇ ਥਾਂ ਤੇ ਸਹੀ ਹੋ, ਐਵੇਂ ਲੋਕੀ ਕਾਹਦੇ ਲਈ ਮਾਈਂਡ ਕਰਦੇ ਆ।
5: ਉਹ ਅੱਜ ਤੱਕ ਗੱਲ ਚ ਯਾਰ ਸੰਧੂ ਵੱਲ ਗਏ ਹਾਂ ਤੇ ਉਹ ਕਹਿੰਦਾ ਯਾਰ ਮੈਂ ਨਾ ਸੋਣਾ ਆ ਤੇ ਤੁਸੀਂ ਉੱਡ ਜਾਓ।
0: ਨਹੀਂ, ਉਹੀ ਇਸ਼ੂ ਹੈ ਨਾ ਭਾਜੀ, ਆਪਾਂ ਬਹੁਤ ਕਹਿ ਲਓ ਕਿ ਦਿਲ ਤੇ ਗੱਲ ਨੂੰ ਲਾ ਲੈਂਦੇ। ਹੁਣ ਅਗਲੇ ਦੀ ਅੱਖ ਨੂੰ ਇੰਨੀ ਵੱਡੀ ਸੱਟ ਲੱਗੀ ਆ, ਆਪਾਂ ਕਹਿ ਰਹੇ ਕਿ ਵੀ ਇਹਨੇ ਸਾਡਾ ਮਾਣ ਨੀ ਰੱਖਿਆ।
5: ਮੈਂ ਵਾਕਿਆ ਤਕਲੀਫ ਸੀ, ਪਰ ਮੈਂ ਮੁੜ ਕੇ ਕਿਹਾ, ਮੈਂ ਕਿਹਾ ਯਾਰ ਮੈਂ ਤਕਲੀਫ ਸੀ, ਮੈਂ ਸੋਰੀ ਮੰਗਦਾ ਕਿ ਮੈਨੂੰ ਤੁਸੀਂ ਮੈਨੂੰ ਪਹਿਲੇ ਫੋਨ ਕਰਦੇ। ਮੈਂ ਕਹਿੰਦਾ ਵੀ ਯਾਰ ਥੋੜਾ ਨਾ ਕੱਲ ਨੂੰ ਆ ਜਾਓ ਤੇ ਮੈਂ ਟ੍ਰਬਲ ਚ ਆ। ਅੱਛਾ, ਹੁਣ ਜੇ ਤੁਸੀਂ ਨਾ ਪਤਾ ਲੈਣ ਜਾਓ ਤਾਂ ਵੀ ਲੋਕੀ ਗੁੱਸਾ ਕਰਦੇ। ਇੱਕ ਪਾਸੇ ਨੀ ਜੀ ਦੁਨੀਆਂ ਨਾ, ਇਹ ਦੁਨੀਆਂ ਬੜੀ, ਜਿੱਦਾਂ ਮੈਂ ਸ਼ੇਅਰ ਸੁਣਾਉਣਾ ਹੁੰਦਾ ਕਿ ਹਰ ਬੰਦਾ ਆਪਣੀ ਸੋਚ ਦੀ ਕਹਾਣੀ ਰੱਖਦਾ, ਕੋਈ ਪਰਿੰਦਿਆਂ ਲਈ ਪਾਣੀ ਤੇ ਕੋਈ ਪਰਿੰਦਿਆਂ ਲਈ ਬੰਦੂਕ ਰੱਖਦਾ। ਇਹ ਨਜ਼ਰੀਆ ਜੀ ਆਪਣਾ ਆਪਣਾ ਸਭ ਦਾ। ਥੈਂਕ ਯੂ ਸਰ ਜੀ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਨਹੀਂ, ਗੱਲ ਠੀਕ ਹੈ ਵੀ ਦੋਨਾਂ ਪਾਸਿਓਂ ਬੰਦਾ ਫਸਦਾ। ਸੋ ਨੰਬਰ ਹੈ ਆਪਣਾ 9056733337। ਨਹੀਂ, ਹੁਣ ਦੇਖੋ ਜੇ ਤੁਸੀਂ ਕਿਸਦੇ ਘਰੇ ਜਾਓ ਅਫਸੋਸ ਕਰਨ, ਅਗਲਾ ਤੁਹਾਨੂੰ ਚਾਹ ਨਾ ਪੁੱਛੇ, ਫਿਰ ਆਪਾਂ ਮਾਇੰਡ ਕਰਦੇ ਹਾਂ। ਉਹ ਇਸ ਤੋਂ ਬਾਅਦ ਗਏ ਸੀ, ਇਹਨਾਂ ਨੇ ਚਾਹ ਤੱਕ ਨਹੀਂ ਪੁੱਛੀ ਵੀ ਯਾਰ ਅਗਲਾ ਬੰਦਾ ਇੰਨੇ ਇੱਕ ਸਟ੍ਰੈਸਫੁਲ ਟੈਨਸ਼ਨ ਵਾਲੀ ਸਿਚੁਏਸ਼ਨ 'ਚ ਆਪਾਂ ਪਤਾ ਨਹੀਂ ਕਿਉਂ ਹਰੇਕ ਗੱਲ ਈਗੋ 'ਤੇ ਲਾ ਲੈਂਦੇ ਹਾਂ। ਬਿਯੋਂਡ ਆਈਵਰ ਨੂੰ ਯਾਦ ਰੱਖੋ, ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ। ਬਿਯੋਂਡ ਆਈਵਰ, ਰੋਮੀ ਬਾਈ ਜੀ ਅਤੇ ਰੋਮੀ ਦੀ ਟੀਮ ਨਾਲ ਸੰਪਰਕ ਕਰ ਲਓ। ਬਿਯੋਂਡ ਆਈਵਰ 'ਤੇ ਨੰਬਰ ਹੈ 9057933937 9057933937। ਬਿਯੋਂਡ ਆਈਵਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਆਈ ਡਾਕਟਰ ਵੀ ਇੱਥੇ ਅਵੇਲੇਬਲ ਨੇ, ਤੁਹਾਨੂੰ ਬਹੁਤ ਹੀ ਖਾਸ ਡਿਸਕਾਊਂਟ ਦੇ ਰਹੇ ਨੇ। ਬਿਯੋਂਡ ਆਈਵਰ 9057933937 ਤੇ ਤੁਸੀਂ ਕਾਲ ਕਰ ਸਕਦੇ ਹੋ। ਕੋਈ ਤੁਸੀਂ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦਾ ਕੋਈ ਵੀ ਪੰਗਾ ਪਿਆ, ਤਾਂ ਕੁਆਲਿਟੀ ਕਾਰ ਰਿਪੇਅਰ ਦਾ ਨੰਬਰ ਨੋਟ ਕਰੋ। ਅਤੇ ਕੋਈ ਵੀ ਕਾਰ ਵੈਨ ਟਰੱਕ ਦੀ ਤੁਸੀਂ ਕੋਈ ਬ੍ਰੇਕਾਂ ਚੇਂਜ ਕਰਾਉਣੀ ਹੈ, ਸਸਪੈਂਸ਼ਨ ਹੈ, ਓਇਲ ਚੇਂਜ ਤਾਂ ਮੈਂ ਕਹਿ ਹੀ ਦਿੱਤਾ। ਅਤੇ ਊਬਰ ਲਿਫਟ ਦੀ ਸੇਫਟੀ ਨੰਬਰ ਹੈ 9054601111। ਕੁਆਲਿਟੀ ਕਾਰ ਰਿਪੇਅਰ, ਕੁਲਵੰਤ ਬਾਈ ਜੀ 9054601111। ਸੋ ਅੱਜ ਅਸੀਂ ਡਿਸਕਸ਼ਨ ਕਰ ਰਹੇ ਹਾਂ ਇੱਕ ਕਾਫੀ ਯੂਨੀਕ ਜੀ ਸਿਚੁਏਸ਼ਨ ਬਾਰੇ। ਇੱਕ ਪਰਿਵਾਰ ਹੈ ਤੇ ਉਹਨਾਂ ਦੇ ਫੈਮਿਲੀ ਚ ਡੈਥ ਹੋ ਜਾਂਦੀ ਹੈ, ਤੇ ਉਹਨਾਂ ਦੇ ਘਰ ਲੋਕ ਆਉਂਦੇ ਆ ਅਫਸੋਸ ਕਰਨ, ਤੇ ਉਹ ਮੋੜ ਦਿੰਦੇ ਆ ਕਿ ਨਹੀਂ ਵੀ ਪਲੀਜ਼ ਵੀ ਹੁਣ ਨਹੀਂ, ਤੁਸੀਂ ਸਾਨੂੰ ਬਾਅਦ ਚੋਂ ਫੋਨ ਕਰ ਲਿਓ ਜਾਂ ਮਹੀਨੇ ਖੰਡ ਤੱਕ ਆ ਜਿਓ, ਵੀ ਅਸੀਂ ਕਿਸੇ ਨੂੰ ਆਉਣ ਨਹੀਂ ਦੇ ਰਹੇ ਅਫਸੋਸ ਕਰਨ। ਲੋਕ ਅਪਸੈਟ ਕੇ ਅਸੀਂ ਯਾਰ ਘਰੇ ਜਾ ਰਹੇ ਹਾਂ, ਅਸੀਂ ਉਹਨਾਂ ਦਾ ਹਾਲ ਚਾਲ ਪੁੱਛਣ, ਉਹਨਾਂ ਨਾਲ ਖੜਨ, ਤੇ ਤਾਂ ਸਾਨੂੰ ਮੋੜ ਰਹੇ ਆ। ਉਹਨਾਂ ਦਾ ਇਹ ਹੈ ਕਿ ਅਸੀਂ ਆਪ ਇਸ ਸਿਚੁਏਸ਼ਨ ਨਾਲ ਪਹਿਲਾਂ ਡੀਲ ਕਰ ਲਈਏ, ਥੋੜ੍ਹੇ ਜਿਹਾ ਸਾਨੂੰ ਆਪ ਵਿਦ ਇਨ ਫੈਮਿਲੀ ਟਾਈਮ ਚਾਹੀਦਾ, ਅਤੇ ਬਾਅਦ ਦੇ ਵਿੱਚ ਕੋਈ ਨਾ ਫਿਊਨਰਲ 'ਤੇ ਆ ਜਾਓ। ਲੋਕ ਬੜੇ ਅਪਸੈਟ ਵੀ ਯਾਰ ਸਾਨੂੰ ਮੋੜ ਕਿਵੇਂ ਦੇ ਰਹੇ ਨੇ, ਯੇ ਵੋ। ਹੁਣ ਕੁਝ ਕੁ ਸੱਜਣ ਕਹਿ ਰਹੇ ਨਹੀਂ ਯਾਰ ਨਵੀਂ ਗਲਤ ਗੱਲ, ਇਹਨਾਂ ਨੂੰ ਨਹੀਂ ਮੋੜਨਾ ਚਾਹੀਦਾ। ਕਈ ਕਹਿੰਦੇ ਨਹੀਂ ਯਾਰ ਨਵੀਂ ਠੀਕ ਹੈ, ਅਗਲੇ ਦੀ ਮਰਜ਼ੀ, ਉਹਨਾਂ ਦੇ ਪਰਿਵਾਰ 'ਚ ਦੇਖੋ ਇੱਡੀ ਵੱਡੀ ਲੋਸ ਹੋਈ ਹੈ, ਜੋ ਮਰਜ਼ੀ ਕਰਨ। ਸੋ ਤੁਹਾਡਾ ਕੀ ਓਪੀਨੀਅਨ ਹੈ? ਨੰਬਰ ਹੈ 9056633337 9056633337 ਆਪਣਾ ਨੰਬਰ ਹੈ 9056733337 ਤੇ ਜਦੋਂ ਵੀ ਕਾਲ ਕਰ ਰਹੇ ਹੋ ਪਲੀਜ਼ ਥੋੜ੍ਹਾ ਹੋਲਡ ਕਰ ਲਿਆ ਕਰੋ। 1457 ਹੈਲੋ।
6: ਹਾਂਜੀ, ਇਸ ਤਰ੍ਹਾਂ ਹੁੰਦਾ ਨਾ ਵੀ ਬੰਦਾ ਕਈ ਨਾ ਦੁਖੀ ਹੁੰਦਾ ਉਦੋਂ ਬਹੁਤ ਨਾ। ਮੈਂ ਇੱਕ ਸਿੰਪਲ ਜੀ ਗੱਲ ਦੱਸਦਾ ਵੀ ਇੱਕ ਨਾ ਕਿ ਡੈਥ ਹੋ ਗਈ ਤੇ ਉਹ ਨਾ ਲੇਡੀ ਦੇਖੋ ਉਹ ਜਿਹੜੀ ਘਰ ਇਕੱਲੀ ਆ, ਹੁਣ ਜੇ 20 ਬੰਦੇ ਆਉਣਗੇ ਤਾਂ 20 ਬੰਦਿਆਂ ਨੇ ਉਹਦੀ ਗੱਲ ਲੈ ਕੇ ਰੋਣਾ ਸੀਗਾ। ਉਹ 20 ਦੇ ਬੰਦੇ ਤੇ ਇੱਕ ਵਾਰ ਹਿੱਸਿਆ ਆ ਨਾ, ਉਹ ਘਰ ਵਾਲੇ ਨੂੰ 20 ਵਾਰੀ ਰੋਣਾ ਪਿਆ ਗੱਲ ਲੱਗ ਕੇ, ਬੜਾ ਔਖਾ ਹੋਇਆ। ਸੋ ਇਹ ਆ ਵੀ ਜਿੱਦਾਂ ਦੁਨੀਆਂ ਨੂੰ ਖੁਸ਼ ਨੀ ਕਰ ਸਕਦੇ, ਜਿੱਦਾਂ ਦਾਸੀ ਦੇ ਇੱਕ ਪਾਸੇ ਦੰਦੇ ਹੁੰਦੇ ਦੁਨੀਆਂ ਨੂੰ ਦੋਨੇ ਪਾਸੇ ਆ।
0: ਸੋ ਤੁਹਾਨੂੰ ਵੀ ਲੱਗਦਾ ਕਿ ਜੇ ਉਹ ਮਨਾ ਕਰ ਰਹੇ ਬਿਲਕੁਲ ਆਪਣੀ ਥਾਂ ਤੇ ਸਹੀ ਨੇ? ਸਹੀ ਗੱਲ ਹੈ, ਸਹੀ ਗੱਲ ਹੈ। ਨਹੀਂ ਉਹੀ ਤਾਂ ਹੈ, ਹੁਣ ਫਿਊਨਰਲ ਤੇ ਗੁਰੂ ਘਰ ਆਪਾਂ ਮਿਲਣਾ ਤਾਂ ਹੈਗਾ ਹੀ ਆ, ਤੁਸੀਂ ਬਿਲਕੁਲ ਗੱਲ ਤੁਹਾਡੀ ਠੀਕ ਹੈ ਕਿ ਹੁਣ ਜਿਹੜਾ ਬੰਦਾ ਮੈਂਬਰ ਹੈ ਫੈਮਿਲੀ ਦਾ ਉਹਨੂੰ ਇੱਕ ਵਾਰ ਨਹੀਂ, ਉਹਨੂੰ ਤਾਂ 200 ਵਾਰ ਰੋਣਾ ਪੈਂਦਾ ਕਈ ਵਾਰੀ। ਜੇ ਤੁਸੀਂ ਬਿਜ਼ਨਸ ਚਲਾਉਂਦੇ ਹੋ ਤਾਂ ਬੁੱਕ ਕੀਪਿੰਗ ਪਿੱਛੇ ਰਹਿ ਗਈ, ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਕੋਈ ਵੀ ਟੈਨਸ਼ਨ ਹੈ, ਟੈਕਸਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ, ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ, ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ। ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, ਕੋਈ ਵੀ ਬਿਜ਼ਨਸ 'ਚੋਂ, ਤਾਂ ਇਹ ਤੁਹਾਡੇ ਅਕਾਊਂਟਸ ਨੂੰ ਕਲੀਨ, ਔਰਗਨਾਈਜ਼ ਅਤੇ CRA ਰੈਡੀ ਰੱਖਣ 'ਚ ਮਦਦ ਕਰਦੇ ਨੇ। ਅੱਜ ਹੀ ਆਪਣੀ ਫ੍ਰੀ 15 ਮਿੰਟ ਦੀ ਟੈਕਸ ਰਿਵਿਊ ਬੁੱਕ ਕਰੋ 647-0361-6474-6103-61-9017। ਹੈਲੋ,
7: ਸਤਿ ਸ਼੍ਰੀ ਅਕਾਲ ਪਾਲ ਜੀ, ਕਹਿੰਦਾ
0: ਠੀਕ ਹੈ ਜੀ, ਕਿਵੇਂ ਹੋ?
7: ਬਸ ਮਾਲਿਕ ਦਾ ਅਹਿਸਾਨ। ਫਿਊਨਰਲ ਦਾ ਕੇਸ ਨੀ, ਇੱਕ ਹੋਰ ਕੇਸ ਤੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿਆਂ। ਮੇਰਾ ਇੱਕ ਦੋਸਤ ਹੈ, ਉਹਦੀ ਬਾਈਪਾਸ ਸਰਜਰੀ ਹੋਈ ਸੀ। ਜਦੋਂ ਉਹ ਘਰ ਵਾਪਸ ਆਇਆ ਤੇ ਮੈਂ ਉਹਨੂੰ ਕਾਲ ਕੀਤੀ, ਕਹਿੰਦਾ ਯਾਰ ਤੁਸੀਂ ਘਰ ਆ ਜਾਓ। ਮੈਂ ਕਹਿੰਦਾ ਯਾਰ ਤੇਰੀ ਬਾਈਪਾਸ ਸਰਜਰੀ ਹੋਈ ਹੈ, ਅਜੇ ਵੈਸੇ ਹੀ ਤੇਰੇ ਰਿਸ਼ਤੇਦਾਰ ਵੈਸੇ ਆ ਰਹੇ ਹੁੰਦੇ, ਬੰਦਾ ਇੱਕ ਹੋਰ ਜਾ ਕੇ ਉੱਪਰ ਜਾਏ, ਇੱਕ ਬਰਡਨ ਹੀ ਬਣ ਜਾਂਦਾ ਹੈ ਕਿ ਤੁਹਾਡੇ ਇੰਟਰਟੇਨਮੈਂਟ ਦੇ ਲਈ ਚਾਹ ਬਣਾ ਰਹੇ ਹੈ, ਦੂਸਰੇ ਕੰਮ ਕਰ ਰਹੇ ਨੇ। ਤੇ ਮੈਂ ਉਹਦੀ ਜੋ ਹੈਲਥ ਵਗੈਰਾ ਸੀ ਉਹ ਮੈਂ ਸਿਰਫ ਫੋਨ ਤੇ ਪਤਾ ਕੀਤੀ, ਔਰ ਯੂਜਲੀ ਮੈਂ ਕਰਦਾ ਵੀ ਇਸੇ ਤਰੀਕੇ ਨਾਲ, ਕਿਉਂਕਿ ਫੈਮਿਲੀ ਜੋ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਹੈ, ਉਹ ਬੰਦੇ ਨੂੰ ਇੰਟਰਟੇਨ ਕਰੇ ਜਾਂ ਤੁਹਾਨੂੰ ਇੰਟਰਟੇਨ ਕਰੇ ਪਏ। ਮੇਰਾ ਇਸ 'ਚ ਪੁਆਇੰਟ ਹੈ ਮੈਂ
0: ਠੀਕ ਹੈ ਭਾਜੀ। ਨਾਲੇ ਹੁਣ ਕਿਸਦੀ ਸਰਜਰੀ ਵੀ ਹੁੰਦੀ ਹੈ ਨਾ, ਆਪਾਂ ਨਾ ਪਤਾ ਲੈਣ ਜਾਈਏ, ਕਈ ਤਾਂ ਅਪਸੈਟ ਹੀ ਹੋ ਜਾਂਦੇ ਵੀ ਸਾਡਾ ਪਤਾ ਨਹੀਂ ਲੈਣਾ ਆ।
7: ਨਹੀਂ ਤੁਸੀਂ ਉਹਨੂੰ ਫੋਨ ਤੇ ਕਲੀਅਰ ਕਰ ਸਕਦੇ ਹੋ ਕਿ ਯਾਰ ਰੀਜ਼ਨ ਕੀ ਹੈ, ਮੈਂ ਇਸ ਲਈ ਨਹੀਂ ਆ ਰਿਹਾ ਕਿਉਂਕਿ ਤੁਹਾਡੀ ਫੈਮਿਲੀ ਤੁਹਾਨੂੰ ਇੰਟਰਟੇਨ ਕਰੇਗੀ, ਜਾਂ ਜੋ ਬੰਦੇ ਆ ਰਹੇ ਨੇ ਬਾਹਰੋਂ ਜਾਂ ਉਹਨਾਂ ਨੂੰ ਇੰਟਰਟੇਨ ਕਰੇਗੀ। ਅਗਰ ਨਾ ਜਾਓ ਤੇ ਚਾਹੇ ਵੈਸੇ ਹੀ ਸਾਡੇ ਇੱਥੇ ਰਵਾਇਤ ਹੈ ਕਿ ਤੁਸੀਂ ਜਾਓਗੇ ਐਟਲੀਸਟ ਕਮ ਸੇ ਕਮ ਚਾਹੇ ਜਾਂ ਦੂਸਰੀ ਚੀਜ਼ਾਂ ਸਾਹਮਣੇ ਰੱਖਣ ਦੇ, ਤੇ ਇਹਦੇ ਇੱਕ ਕਿਸਮ ਦਾ ਬਰਡਨ ਹੀ ਆਉਂਦਾ ਉਸ ਫੈਮਿਲੀ ਦੇ ਉੱਪਰ ਜਿਹਦੇ ਤੁਹਾਡੇ ਜਿਹਦੇ ਕੋਲ ਪੁੱਛਣ ਜਾ ਰਹੇ ਹੋ ਤੁਸੀਂ।
0: ਬਿਲਕੁਲ ਨਹੀਂ, ਚਾਹ ਤਾਂ ਬਣਦੀ ਬਣਦੀ ਹੈ, ਨਾਲ ਸਮੋਸੇ, ਪਕੌੜੇ, ਇਹ ਵੋਕ, ਜੋ ਵੀ ਆਪਾਂ ਫਿਰ ਵੀ ਅਗਲੇ ਨੂੰ ਹੋਸਟ ਤਾਂ ਕਰ ਹੀ ਰਹੇ ਹਾਂ ਨਾ ਇੱਕ ਕਿਸਮ ਦਾ। ਸੋ ਅਗੇਨ ਆਈ ਐਗਰੀ ਕਿ ਹੁਣ ਦੇਖੋ ਬੜੇ ਲੋਕ ਨੇ, ਭਾਜੀ ਨੇ ਗੱਲ ਕੀਤੀ, ਹੁਣ ਕਿਸੇ ਦੀ ਕੋਈ ਬਾਈਪਾਸ ਸਰਜਰੀ ਹੈ, ਕੋਈ ਨਿੱਕੀ ਮੋਟੀ ਸਰਜਰੀ ਥੋੜ੍ਹਾ ਹੈ, ਉਹ ਬੰਦਾ ਬੈੱਡ 'ਤੇ ਪਿਆ ਹੀ ਸੋਚੀ ਜਾਂਦਾ ਯਾਰ ਮੈਨੂੰ ਕੋਈ ਮਿਲਣੀ ਆਇਆ, ਦੱਸ ਪਹਿਲਾਂ ਰੈਸਟ ਕਰੋ, ਰਿਕਵਰ ਕਰੋ, ਫਿਰ ਅਗਲਾ ਆਊਗਾ। ਆਪਾਂ ਪਹਿਲਾਂ ਹੀ ਪਤਾ ਨਹੀਂ ਲੋਕਾਂ ਨੂੰ ਦਿਖਾਉਣਾ ਹੁੰਦਾ ਵੀ ਮੈਂ ਕਿੰਨੀ ਮੁਸੀਬਤ 'ਚ ਆ, ਆਈ ਡੋਂਟ ਨੋ ਕਿ ਕਾਰਨ ਕੀ ਹੈ, ਬਟ ਆਪਣੇ ਮਨਾਂ 'ਚ ਕਿਤੇ ਨਾ ਕਿਤੇ ਸ਼ੋਅ ਆਫ ਇਹਨਾਂ ਗੱਲਾਂ ਨੂੰ ਲੈ ਕੇ ਵੀ ਹੁੰਦਾ ਜ਼ਰੂਰ ਹੈ। ਸੋ ਇੱਕ ਤੁਸੀਂ ਸਬਜ਼ੀ ਮਾਰਕੀਟ ਨੂੰ ਯਾਦ ਰੱਖੋ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਨਾਲੇ ਗਰੋਸਰੀ ਸਟੋਰ 24 ਘੰਟੇ 7 ਦਿਨ ਓਪਨ ਹੈ। ਇੱਥੇ ਵਿਆਹਾਂ ਵਾਸਤੇ ਜਾਗੋ, ਪੱਖੀਆਂ, ਨਾਨਕਿਆਂ, ਦਾਦਕੇ, ਮੁੰਡੇ ਦਾ ਵਿਆਹ ਨਾਲ ਕੁੜੀ ਦਾ ਵਿਆਹ ਵਾਲੀਆਂ ਸਾਰੀਆਂ ਤੁਹਾਨੂੰ ਇਹ ਛੱਜ ਮਿਲ ਰਹੇ ਨੇ, ਅਤੇ ਬਾਕੀ ਤੁਹਾਨੂੰ ਹਰ ਕਿਸਮ ਦੇ ਭਾਂਡੇ ਆਦਿ ਅਤੇ ਢੋਲਕੀਆਂ ਰੈਂਟ ਕਰੋ, ਹੀਲੀਅਮ ਬਲੂਨ ਚਾਹੀਦੇ ਨੇ ਬਰਥਡੇ ਲਈ, ਕਾਰਟੂਨ ਬਰਥਡੇ ਵਾਸਤੇ ਸਪੈਸ਼ਲ ਲੈਟਰਸ ਵੀ ਮਿਲਦੇ ਨੇ ਇੱਥੇ, ਅਤੇ 24 ਘੰਟੇ 7 ਦਿਨ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, 24 ਘੰਟੇ ਖੁੱਲ੍ਹਾ ਗਰੋਸਰੀ ਸਟੋਰ ਐਂਡ ਰੈਸਟੋਰੈਂਟ, 10 ਲੋਰਮੈਲ ਗੇਟ, ਸੈਂਡਲਵੁੱਡ, ਮਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, 2163। ਹਾਂਜੀ
8: ਹਾਂਜੀ, ਗੁੱਡ ਮਾਰਨਿੰਗ ਨਵੀ, ਕੀ ਹਾਲ ਚਾਲ?
0: ਉਹ ਬੱਲੇ ਕਿੱਥੇ ਰਹੇ ਹੋ?
8: ਥੋੜਾ ਬਸ ਸੀਗਾ, ਕੋਈ ਪ੍ਰੋਬਲਮ ਸੀ ਕਿ ਉਹਦੇ ਕਰਕੇ ਲੈਕਿਨ ਨਾ ਵਾਸ ਆਫ ਫਰ ਫਿਊ ਮੰਥ।
0: ਚਲੋ, ਆਈ ਹੋਪ ਐਵਰੀਥਿੰਗਸ ਓਕੇ।
8: ਹਾਂਜੀ ਹਾਂਜੀ, ਮੈਂ ਥੋੜਾ ਟੌਪਿਕ ਸੁਣ ਰਹੀ ਸੀਗੀ, ਲੇਕਿਨ ਇਦਾਂ ਹੈਗਾ ਨਾ ਕਿ ਜਿਹੜਾ ਇੰਡੀਆ ਦਾ ਜਿਹੜਾ ਕਲਚਰ ਹੈਗਾ ਥੋੜਾ ਡਿਫਰੈਂਟ ਹੈ, ਕਿਉਂਕਿ ਜੇ ਕਿਸੇ ਡੈਥ ਹੁੰਦੀ ਆ ਤੇ ਫਿਊਨਰਲ ਤੇ ਵੀ ਸਾਰੇ ਉਸ ਦਿਨ ਨੈਕਸਟ ਡੇ ਜਾਂ ਫਿਰ ਅਫਸੋਸ ਕਰਨ ਜਾਂਦੇ ਆ, ਪਰ ਇੱਥੇ ਦਾ ਥੋੜਾ ਡਿਫਰੈਂਟ ਹੈ, ਕਿਉਂਕਿ ਫਿਰ ਤੁਹਾਨੂੰ ਰਾਈਟ ਵੀ ਪੂਰਾ ਨਹੀਂ ਹੁੰਦਾ ਹੈਗਾ, ਤੁਹਾਨੂੰ ਉਸੇ ਕਰਕੇ ਵੀ ਕਈ ਦਿਨ ਬੁਲਾਉਂਦੇ ਹੋਏ ਵਿਜ਼ਿਟਿੰਗ ਤੁਸੀਂ ਕਰ ਸਕਦੇ ਹੈਗੇ, ਉਹਨਾਂ ਨੂੰ ਦੇਖ ਸਕਦੇ ਹੋ, ਮੰਮੀ ਉਹਨਾਂ ਨੂੰ ਤਾਂ ਫਿਰ ਗੁਰਦੁਆਰੇ ਜਾਂਦੇ ਆ ਹਨਾ, ਪਰ ਕਿ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਟਸ ਵੈਰੀ ਇਮੋਸ਼ਨਲ ਟਾਈਮ, ਤੇ ਕਿਸੇ ਦਾ ਹੁਣ ਆਪਣੇ ਹੈਗਾ ਕਿ ਆਪਣੇ ਇੱਥੇ ਹੈਗਾ ਕਿ ਵੀ ਕਿਸੇ ਨੇ ਇਹ ਨੀ ਪੁੱਛਣਾ ਹੈਗਾ ਵੀ ਤੁਸੀਂ ਕਿਹੜੇ ਟਾਈਮ ਆ ਰਿਹਾ, ਕੋਈ 11 ਵਜੇ ਆ ਰਿਹਾ, ਕੋਈ 12 ਵਜੇ ਆ ਰਿਹਾ, ਉੱਪਰ ਜਿਹੜੀ ਵਿਚਾਰੀ ਹੈਗੀ ਉਹ ਤਾਂ ਵੈਸੇ ਹੀ ਇੰਨਾ ਹੀ ਉਹਨਾਂ ਦਾ ਇੰਨਾ ਸਲੋਅ ਕੰਮ ਦੇ ਵਿੱਚ ਜਾ ਰਹੀ ਹੈਗੀ, ਤੇ ਉਹਨਾਂ ਨੇ ਵੀ ਔਖਾ ਹੋ ਜਾਂਦਾ ਕਿ ਉਹਨਾਂ ਨੂੰ ਵੀ ਥੋੜਾ ਹਨਾ ਵੋਕ ਕਰਨ ਲਈ ਟਾਈਮ ਚਾਹੀਦਾ ਹੁੰਦਾ, ਫਿਰ ਬਾਰ ਬਾਰ ਸਾਰੇ ਨੂੰ ਵੀ ਗੱਲਾਂ ਪੁੱਛੀ ਜਾਣੀਆਂ ਨੇ, ਉਹੀ ਰਿਪੀਟ ਕਰਕੇ ਅੱਗੇ ਬੰਦਾ ਥੱਕ ਜਾਂਦਾ ਕਿ ਲਾਈਕ ਇਹਨੂੰ ਸਾਰੇ ਨੂੰ ਕੀ ਦੱਸੀ ਜਾਓ ਤੁਸੀਂ ਹਨਾ।
0: ਨਾਲੇ ਸਿਰਫ ਇੰਡੀਆ ਨੀ, ਮਤਲਬ ਤਾਂ ਇੱਥੇ ਵੀ ਸੇਮ ਹੀ ਆ, ਹੁਣ ਇੱਥੇ ਵੀ ਕਿਸੇ ਨੂੰ ਪਤਾ ਲੱਗਦਾ ਤਾਂ ਅਗਲੇ ਦਿਨ ਲੋਕ ਪੀਨੋ ਭੱਜੇ ਜਾਂਦੇ ਆ।
8: ਹਾਂਜੀ ਹਾਂਜੀ, ਉਹੀ ਕਹਿੰਦੇ ਇੱਥੇ ਉਹਨਾਂ ਨੂੰ ਸਮਝਣਾ ਚਾਹੀਦਾ ਵੀ
3: ਉੱਥੇ ਥੋੜਾ ਡਿਫਰੈਂਟ ਆ ਕਿਉਂਕਿ ਹੁਣ ਇੱਥੇ ਹੈਗਾ ਕਿ ਤੁਸੀਂ ਫਿਊਨਰਲ ਇੱਕ ਹਫ਼ਤੇ ਬਾਅਦ ਹੋਣਾ ਆ, ਤੁਸੀਂ ਉੱਥੇ ਵੀ ਮਿਲਣਾ ਹੈਗਾ
9: ਰਾਈਟ,
3: ਉੱਥੇ ਮਿਲੋਗੇ, ਉੱਥੇ ਅਫਸੋਸ ਕਰ ਲਿਓ, ਗੁਰਦੁਆਰੇ ਹੈਗਾ ਉਸ ਤੋਂ ਬਾਅਦ ਤੁਹਾਨੂੰ ਬ੍ਰੀਫਿੰਗ ਲਈ ਟਾਈਮ ਮਿਲਦਾ,
9: ਪਰ
3: ਅਗੇਨ ਅਗਲੇ ਨੂੰ ਜਾ ਕੇ ਬਾਰ ਬਾਰ ਬਾਦਲ ਕਰਨਾ, ਵੈਸੇ ਹੀ ਇੰਨਾ ਵੱਡਾ ਜੇ ਕਿਸੇ ਤੋਂ ਕੋਈ ਫੈਮਿਲੀ ਮੈਂਬਰ ਗਿਆ ਤਾਂ ਉਹਦੇ ਤੇ ਵੈਸੇ ਹੀ ਬਹੁਤ ਔਖਾ ਹੁੰਦਾ ਉਹਦੇ ਨਾਲ ਕੋਪ ਕਰਨਾ,
9: ਸੋ ਆਈ
3: ਥਿੰਕ ਜਿਹੜਾ ਥੋੜਾ ਸਮਝਣਾ ਚਾਹੀਦਾ ਕਿ ਯੂ ਨੋ ਜੇ ਉਹ ਨਹੀਂ ਚਾਹੁੰਦੇ ਤਾਂ ਉਹਨੂੰ ਵੀ ਰਿਸਪੈਕਟ ਕਰਨੀ ਚਾਹੀਦੀ ਉਹਨਾਂ ਦੇ ਵਿਸ਼ਿਸ਼ ਦੀ ਕਿ ਠੀਕ ਹੈ ਜਦੋਂ ਤੁਸੀਂ ਗੈਡੀ ਹੋਈ ਉਦੋਂ ਫਿਰ ਬਾਅਦ ਕਦੇ ਮਿਲੋ।
9: ਠੀਕ ਹੈ ਨਹੀਂ, ਚਲੋ ਥੈਂਕ ਯੂ ਸੋ ਮਚ। ਸੋ ਇਹ ਵੀ ਕਹਿੰਦੇ ਨੇ ਕਿ ਅਗਲੇ ਦੀ ਵਿਸ਼ਿਸ਼ ਨੂੰ ਰਿਸਪੈਕਟ ਕਰੋ, ਐਵੇਂ ਨਾ ਦਿਲ ਤੇ ਗੱਲ ਆਓ। ਸਾਡੇ ਨਾਲ ਇੱਕ ਵਾਰ ਫਿਰ ਕਰਨ ਜੁੜੇ ਆ, ਕੈਲਡਨ ਦੇ ਵਿੱਚ ਫ੍ਰੀ ਹੋਲ ਟਾਊਨ ਹੋਮ ਜਿਹੜੇ 9-9 ਲੱਖ ਦੇ ਮਿਲਦੇ ਸੀ ਉਹੀ ਹੁਣ ਤੁਹਾਨੂੰ 6.5 ਲੱਖ ਦੇ ਮਿਲ ਰਹੇ ਆ। ਸੋ ਜੀ ਕਰ
10: ਬਹੁਤ ਨਿੱਘਾ ਸਤਿ ਸ਼੍ਰੀ ਅਕਾਲ ਭਾਜੀ ਸਾਰੇ ਲਿਸਨਰਸ ਜਿਹੜੇ ਹੁਣ ਜੁੜੇ ਆ, ਤੇ ਇੱਕ ਵਾਰੀ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ 2-car garage ਦੇ ਟਾਊਨ ਹਾਊਸਿਸ ਟੋਟਲ ਫ੍ਰੀ ਹੋਲਡ, ਕੋਈ POTL ਨਹੀਂ ਹੈ, ਕੋਈ ਮੇਨਟੇਨੈਂਸ ਨਹੀਂ ਹੈਗਾ, ਫ੍ਰੀ ਹੋਲਡ ਪ੍ਰੋਡਕਟ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਮਿਲ ਰਿਹਾ, ਔਰ ਫਸਟ ਟਾਈਮ ਬਾਇਰਸ ਹੋਣ ਜਾਂ ਇਨਵੈਸਟਰਸ ਹੋਣ ਬਹੁਤ ਅੱਛੀ ਓਪਰਚੁਨਿਟੀ ਹੈਗੀ ਹੈ, ਕਿਉਂਕਿ ਇਹਨਾਂ ਦੀ ਕਲੋਜ਼ਿੰਗ 2027 August-September ਦੀ ਹੈ। ਸਾਡੇ ਕੋਲ ਟਾਈਮ ਵੀ ਬਥੇਰਾ ਹੈਗਾ ਇਹਨੂੰ ਲਾਈਕ ਡਾਊਨ ਪੇਮੈਂਟ ਦੇਣ ਲਈ, ਔਰ ਨਾਲੇ ਪ੍ਰੋਪਰਟੀ ਅਗਰ ਐਪਰੀਸ਼ੀਏਟ ਕਰਦੀ ਹੈ ਉਸ ਲਈ ਵੀ ਟਾਈਮ ਹੈਗਾ। ਤਾਂ ਨਵੀਂ ਭਾਜੀ ਮੈਂ ਇਹ ਰੇਡੀਓ ਦੇ ਮਾਧਿਅਮ ਤੋਂ ਪਹਿਲਾਂ ਵੀ ਇਹੀ ਗੱਲ ਕਰੀ ਕਿ 13% HST ਦਾ ਜਿਹੜਾ ਰਿਬੇਟ ਗਵਰਨਮੈਂਟ ਨੇ ਦਿੱਤਾ ਉਹ ਇਹਦੇ ਤੇ ਐਪਲੀਕੇਬਲ ਹੈਗਾ, ਸੋ ਤਾਂ ਕਰਕੇ ਇਹਨਾਂ ਦੇ ਪ੍ਰਾਈਸ 669 ਤੋਂ ਹੈਗੇ ਆ, ਔਰ ਇਹ ਕੋਈ ਨਿੱਕੇ ਮੋਟੇ ਟਾਊਨ ਹਾਊਸ ਨਹੀਂ ਹੈਗੇ, ਇਹ 1700 square feet ਤੋਂ 2500 square feet ਦੇ ਟਾਊਨ ਹਾਊਸਿਸ ਹੈਗੇ ਆ। ਈਵਨ ਕਿ ਜਿਹੜਾ ਸਾਡਾ ਮੇਨ ਫਲੋਰ ਹੈਗਾ ਉਸਦੇ ਵਿੱਚ ਤੁਸੀਂ ਔਨ ਸੂਟ ਬੈਡਰੂਮ ਤੇ ਵਾਸ਼ਰੂਮ ਵੀ ਬਣਾ ਸਕਦੇ ਆ, 9-9 ਫੁੱਟ ਦੀ ਸੀਲਿੰਗਸ ਹੈਗੀਆਂ, ਕੁਆਰਟਸ ਦੇ ਕਾਊਂਟਰ ਟੋਪਸ ਹੈਗੇ ਆ, ਅਪਰ ਕੈਬਿਨੇਟ ਕਿਚਨ ਦੇ ਐਕਸਟੈਂਡਡ ਹੈਗੇ ਆ, ਇਹ ਸਾਰੇ ਇੰਸੈਂਟਿਵਸ ਵਿੱਚ ਦੇ ਵਿੱਚ ਇੰਕਲੂਡਿਡ ਹੈ। ਸਭ ਤੋਂ ਵੱਡੀ ਗੱਲ ਐਂਡ ਯੂਨਿਟ ਜਿਹੜਾ ਹੈਗਾ ਉਸਦੇ ਵਿੱਚ ਤੁਸੀਂ ਬੇਸਮੈਂਟ ਦੇ ਵਿੱਚ ਸੈਕੰਡਰੀ ਲੀਗਲ ਸੂਟ ਵੀ ਬਣਾ ਸਕਦੇ ਆ, ਸੋ ਅਗਰ ਤੁਸੀਂ ਸੈਕੰਡਰੀ ਸੂਟ ਵੀ ਬਣਾਉਣਾ ਉਹ ਵੀ ਬਣ ਜਾਏਗਾ, ਨਾਲੇ ਤੁਹਾਨੂੰ ਅਗਰ 3 bedroom ਦਾ ਯੂਨਿਟ ਚਾਹੀਦਾ, 4 ਦਾ ਚਾਹੀਦਾ, 5 ਦਾ ਚਾਹੀਦਾ, ਅਪ ਟੂ 6 bedroom ਦੇ ਸਾਡੇ ਕੋਲ ਯੂਨਿਟ ਹੈ, ਕਿਉਂਕਿ ਯੂਨਿਟ ਨਿੱਕੇ ਮੋਟੇ ਨਹੀਂ ਹੈਗੇ ਆ, ਇਹ 1700 ਤੋਂ ਲੈ ਕੇ 2500 square feet ਦੇ 2-car garage ਟਾਊਨ ਹਾਊਸਿਸ ਹੈਗੇ ਆ ਚਿੰਕੂ ਜੀ ਤੇ ਮੇਫਿਲਡ ਦੇ ਉੱਤੇ। ਬਿਲਡਰ ਕੋਲ ਸਿਰਫ 31 units ਹੈਗੇ ਨਵੀਂ ਭਾਜੀ, ਔਰ ਤੁਹਾਨੂੰ ਪਤਾ ਕਿ ਸਾਡੀ ਕਮਿਊਨਿਟੀ ਇਹ ਫਸਟ ਟਾਈਮ ਬਾਇਰ ਦਾ ਪ੍ਰੋਡਕਟ ਹੈਗਾ, ਕਿਉਂਕਿ ਐਵਰੀਬਡੀ ਵਾਂਟਸ ਐਨ ਐਂਟਰੀ ਲੈਵਲ ਹੋਮ, ਔਰ ਇਸ ਇਹ ਹੱਥੋਂ ਹੱਥੀ ਦਾ ਡੇ ਆਫ ਸੇਲ ਹੋਣੇ ਆ ਸਵੇਰੇ ਕੱਲ 11 ਵਜੇ, ਤੇ ਇਸ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਅਗਰ ਗੱਲ ਕਰ ਸਕੋ, ਸਾਡੇ ਬਿਲਡਰ ਨਾਲ ਰਿਲੇਸ਼ਨਸ਼ਿਪ ਹੈਗੇ ਆ, ਅਸੀਂ ਤੁਹਾਨੂੰ ਗਾਰੰਟੀਡ ਯੂਨਿਟ ਦਵਾ ਸਕਦੇ ਹਾਂ। ਸੋ ਅਗਰ ਤੁਸੀਂ ਇੰਟਰਸਟਿਡ ਹੈਗੇ ਆ ਕਿ ਟਾਊਨ ਹਾਊਸ ਸ਼ਹਿਰ ਦੇ ਵਿੱਚੋਂ ਵਿੱਚ ਲੈਣਾ, ਨਵੀਂ ਭਾਜੀ 6 lakh ਦੀ ਪ੍ਰਾਈਸ ਲਈ ਸਾਨੂੰ ਨਾਇਗਰਾ ਫਾਲਸ ਜਾਣਾ ਪੈਂਦਾ ਸੀ, ਐਵਰੀਬਡੀ ਨੋਸ ਦਿਸ ਰਾਈਟ, ਅੱਜ 6 lakh ਦੀ ਪ੍ਰਾਈਸ ਦੇ ਵਿੱਚ ਅਗਰ ਤੁਹਾਨੂੰ ਫ੍ਰੀ ਹੋਲਡ ਪ੍ਰੋਪਰਟੀ ਸ਼ਹਿਰ ਦੇ ਵਿੱਚ ਮਿਲ ਰਹੀ ਹੈ ਤੇ ਪਲੀਜ਼ ਇਹਨੂੰ ਮਿਸ ਨਾ ਕਰੋ, ਗਵਰਨਮੈਂਟ ਦੀ ਇੰਡੀਕੇਸ਼ਨ ਸਮਝੋ ਕਿ ਗਵਰਨਮੈਂਟ ਰਿਬੇਟ ਇਸ ਕਰਕੇ ਲੈ ਕੇ ਆਈ ਹੈ ਕਿ ਮਾਰਕੀਟ ਦੁਬਾਰਾ ਵਾਪਸੀ
9: ਕਰ ਸਕੇ। ਨੰਬਰ ਮੈਂ ਦਮਾ 905-782-3700, 905-782-3700, 905-782-3700, 905-782-3700, ਥੈਂਕ ਯੂ। ਹਰਮਨ ਵੀ ਸਾਡੇ ਨਾਲ ਨੇ, ਮੋੜ ਕੇ ਥੋੜੀ ਹਰਮਨ ਕਰਾ ਕੇ ਦੇਣਗੇ। ਹਰਮਨ ਦਿਓ ਇਨਫੋਰਮੇਸ਼ਨ ਪਲੀਜ਼।
11: ਗੁੱਡ ਮਾਰਨਿੰਗ ਐਵਰੀਵਨ। ਬਿਲਕੁਲ ਨਵੀਂ, ਜਿਹੜੇ ਪ੍ਰੀ ਕੰਸਟਰਕਸ਼ਨ ਘਰ ਵੀ ਨੇ ਕਾਫੀ ਰਿਬੇਟਸ ਮਿਲ ਰਹੀਆਂ ਨੇ, ਐਂਡ ਸਪੈਸ਼ਲੀ ਜਦੋਂ ਤੁਸੀਂ ਘਰ ਲੈਂਦੇ ਹੋ ਤੁਸੀਂ ਬੇਸਮੈਂਟ ਫਾਈਨੈਂਸਿੰਗ ਵੀ ਲੈ ਸਕਦੇ ਹੋ, ਜਿੱਦਾਂ ਕਰਨ ਦੱਸ ਕੇ ਗਏ ਨੇ ਕਿ ਉਹਨਾਂ ਚ ਲੀਗਲ ਬੇਸਮੈਂਟ ਜਾਂ ਰੈਂਟੇਬਲ ਬੇਸਮੈਂਟ ਬਣ ਸਕਦੀ ਆ, ਉਹ ਫੰਡਸ ਤੁਸੀਂ ਮੋਰਗੇਜ ਐਡ ਕਰ ਸਕਦੇ ਹੋ। ਜਦੋਂ ਤੁਸੀਂ ਆਪਣੀ ਮੋਰਗੇਜ ਐਪਲੀਕੇਸ਼ਨ ਕਰਦੇ ਹੋ ਤੁਹਾਨੂੰ ਆਪਣੇ ਸੇਵਿੰਗਸ ਚੋਂ ਬੇਸਮੈਂਟ ਬਣਾਉਣ ਦੀ ਲੋੜ ਨਹੀਂ, ਇਹਦੀ ਜ਼ਿਆਦਾ ਜਾਣਕਾਰੀ ਲੈਣੀ ਆ ਸਾਡੀ ਟੀਮ ਨਾਲ ਗੱਲ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਕੋਈ ਤੁਹਾਡਾ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਨੰਬਰ 1 ਟੀਮ ਹਰਮਨ ਬੱਤਾ
9: 2-4-9-6-6-5-9-000-6-6-4-9-6-5-9-000 ਵਾਕਰ ਡਰਾਈਵ ਕੁਈਨ ਗੇਟਵੇ ਵਾਲੀ ਲੋਕੇਸ਼ਨ ਤੇ ਸੁਖ ਭਾਜੀ ਵੀ ਸਾਡੇ ਨਾਲ ਇੱਕ ਵਾਰ ਫਿਰ ਜੁੜੇ ਨੇ। ਜੀ ਭਾਜੀ
4: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਫਲੋਰ ਕਲੀਨਰ ਸੇਲ ਲੱਗਣ ਜਾ ਰਹੀ ਹੈ, ਜਿਹੜੀ ਬਹੁਤ ਸਾਰੀ ਇਨਵੈਂਟਰੀ ਇਸ ਵੀਕਐਂਡ ਉੱਪਰ ਬਲੋ ਦਾ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਹੈ। ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਟੇਬਲ ਤੇ 6-4 ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6-4 ਜਿਹਦੀ 1000 ਤੋਂ 1200 ਰੈਗੂਲਰ ਕੀਮਤ ਸੀ, ਸਿਰਫ 99 ਡਾਲਰ ਦੇ ਵਿੱਚ ਟੇਬਲ ਤੇ 6-4 ਮਿਲਣ ਮਿਲਣਗੀਆਂ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ ਨੇ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ।
9: ਕੀ ਬਾਤ ਹੈ! ਸੋ 294 ਵਾਕਰ ਡਰਾਈਵ। ਸੋ ਮੈਂ ਇਹਨਾਂ ਕਿਹਾ ਅਰਜ਼ੀ ਗੱਲਬਾਤ ਨੂੰ ਲੈ ਕੇ ਕਿ ਆਪਾਂ ਅਗਲੇ ਦੀਆਂ ਵਿਸ਼ਿਜ਼ ਨੂੰ ਰਿਸਪੈਕਟ ਕਰੀਏ। ਜੇ ਕੋਈ ਚਾਹੁੰਦਾ ਕਿ ਯਾਰ ਅਸੀਂ ਟਾਈਮ ਥੋੜ੍ਹਾ ਜਿਹਾ ਲੈਣਾ ਤਾਂ ਅਗਲੇ ਨੂੰ ਲੈ ਲੈਣ ਦੋ, ਐਵੇਂ ਨਹੀਂ ਕਰਨਾ ਚਾਹੀਦਾ ਵੀ ਸਾਡਾ ਇਹ ਨਹੀਂ ਗੱਲ ਸੁਣੀ, ਸਾਡੀ ਉਹ ਨਹੀਂ ਸੁਣੀ। ਕੈਲੇਡਨ ਮਿਤਸੂਬਿਸ਼ੀ ਨੂੰ ਵੀ ਯਾਦ ਰੱਖੋ, 10 ਸਾਲ ਦੀ ਵਾਰੰਟੀ ਗੱਡੀਆਂ 'ਤੇ ਮਿਤਸੂਬਿਸ਼ੀ ਦੀ ਗੱਡੀ ਵੀਕਐਂਡ 'ਤੇ ਦੇਖ ਕੇ ਆਓ। ਕੈਲੇਡਨ ਮਿਤਸੂਬਿਸ਼ੀ 647 ਐਂਡ 678-2754 ਕੈਲੇਡਨ ਮਿਤਸੂਬਿਸ਼ੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-50

ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ ਤਿਣਕੇ ਜਿੰਨੀ ਕਦਰ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬੱਚਿਆਂ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸੱਤ

0: हेलो डिजिटल ए एम फ्रीक्वेंसी राही टोरंटो पेंसिल्वेनिया न्यूयॉर्क वाशिंगटन न्यू जर्सी तक सुन रहे हो आप सब दा हार्दिक स्वागत करते हैं। अमरजीत सिंह बैरीपाल मुखातब है तुहाडे नाल इस शो दे विच जो हर सवेर पिछले डेढ़ दहाके तो 15 साल तो सानू सुन रहे हैगे हो ब्रॉडकास्टिंग सैक्टर विच मैनू हो चुके ने और आप सब साडे नाल टिच बटन की जोड़ी मंगो चलते हो। आगाज़ उस परमपुरख परमेश्वर के नाम ऊट आसना जिस दे नाम ऊट आसना आगाज़ दुनिया की हर एक शायद उम्मीद दिन खुशगवार चढ़ती कला वाला निरपो निरवैर मुस्कुराहट चेहरे का पाठ रहेगी रोशनी रस्ते दिखावेगी तुसी चलते रहोगे। पीरसन का ट्रैक 6 जिथे जो एयरलाइंस आ और जा रही हैं ट्रैक 6 के बिल्कुल सामने जिथे वेस्टजेट लैंड कर चुकी है तो होर इंटरनेशनल फ्लाइट्स जो नज़र आ रही हैं पहुँच चुके हैं। आप सब का हार्दिक स्वागत करते हैं जो कैनेडा पहुँच चुके हैं। चलिए उस सफर के वाल जो बहुत खूबसूरत पर थोड़े साथ 905-673-3337 स्टूडियोज नंबर ने हो चुके ने और ग्रेस का इस नाल जिथे 22वां दिन हो चुका इस महीने का तो 5वां महीना कह रहा है कि कन्फ्यूज कर छड़ांगा कि सर्दी है कि गर्मी है। फुल स्लीव्स के नाल बाहर आ सकते हो सकता दिन के टाइम हाफ स्लीव्स से चले जाओ पर खूबसूरत वैदर खूबसूरत दिन नूं तुसीं इंजॉय करोगे एक एक पल नूं उम्मीद करदा। तो अज के शो दे विच जैकमा की भी गल करूँगा जिथे अली बाबा की कल गल कर रहा सी संतोष जी याद कराउणगे मैनू तो कल आप गल कर रहे सी कि जी पटाके सानू बंद करते बाकियां नू चलाउणे दित्ते जा रहे ने ये क्यों क्योंकि जिहड़ी मंद बुद्धि तुहानू गाणियां च परोसी जांदी है ना वह गाने वाली मंद बुद्धि वाले लोग मंद बुद्धि नाल कोई चीज़ नू वरतना ही नहीं जाणदे हैगे किवें करना हुंदा। कहिंदे हुंदे पंजाबी जिहड़े जुत्तियां नाल मंदे हुंदे ने तुसीं उहनां नाल गल्लां नाल नहीं मना सकदे बस ते पटाके चलाउण दे लई असीं अपने रस्ते आप बंद कराए क्योंकि असीं किसी नूं रोक नहीं पाए जे असीं फड़ के धौणों रोके हुंदे ना सारे ये इन्हां दी की जरूरत सीगी कि सब कुछ खराब करदे बड़ा कुछ खराब होया। हुण किसी भी पोर्टल ते चल जाओ ना पा लो अगे पंजाबी चलदा सी हुण इंडियन चलन लग गया हुण विच कई रौले पाउंदे ने कि इंडियन ना लिखो पंजाबी लिखो सब नूं बई हत्थां ना पाइयां गंढां दंदां ना खुल्लियां पैणगियां। फिलहाल आप सबका हार्दिक स्वागत। डगफोर्ड नूं क्रिटिसाइज किया जा रहा है कि प्राइवेट कॉलेजेस वास्ते इन्हें ओ सब खोल दते ने प्राइवेट कॉलेजेस वास्ते बोरियां भरिंग भरिंग भरिंग बोरियां भरिंग भरिंग भरिंग मिठिया मिठिया गल्लां करिंग करिंग एंड करिंग बोरियां दे थैले पर लगे ने जिवें ड्राइविंग स्कूल्स वास्ते किया सी इंटरनेशनली कोई भी बंदा घूमन आया होया इत्थे कमर्शियल लाइसेंस ले लैंदा सी उहनूं पुछिया नहीं जांदा सी कि तेरा कमर्शियल स्टेटस हैगा भी है कि नहीं हैगा बट उहनूं कमर्शियल लाइसेंस पढ़ा दिता जांदा सी। तकरीबन पिछले 3 साल देखोगे 50 तों 70 लोग इहो जे मारे गए जिहड़े मारे नहीं जाने सी क्योंकि असी ऐसे लोगों नूं अलाउ किया ट्रकां नूं दे के सड़कां दे उत्ते जिहड़े क्वालीफाइड नहीं सी। ते हुण ऑडिटर जनरल दी रिपोर्ट आ चुकी है ड्राइविंग स्कूल्स दे उपर कि प्रॉपर कोचिंग तो बिना ड्राइवर्स नूं सड़कां ते चाढ़ा गया हुण उन्हां दी धौण मरोड़ देणगे। फिलहाल डगफोर्ड दी क्रिटिसाइज इत्थे किया जा रहा हैगा। डगफोर्ड इस समय सुर्खियां च आ कि पिछले समय दे विच बच्चों की एजुकेशन दे उत्ते असर पिया नौकरियों ते असर पिया ते उन्हां दे रहण दी शक्ति जिहड़ी बाय करन दी उस दे लई डगफोर्ड जिम्मेवार है क्योंकि कुछ दोस्त हैं जिनको भूला नहीं जा सकता। दूसरे पासे कुछ खबरां जिस एक 14 साल के जवाक की मिसिंग आ इहदी जिहड़ी रिपोर्ट है टोरंटो पुलिस किसी पुलिस के पेज के उत्ते जाके देख सकते हो जे किसी नूं पता लगे तो इनफॉर्म कर दिओ। OPP एक परसन इंजर्ड होया शूटिंग दे विच हाईवे 401 दे उत्ते मिसागा दे विच उहदी इनवैसटीगेशन कर रही है 6 गोलियां दिखदियां पईयां उहदी गड्डी ते बज्जियां चलदे हाईवे दे उपर होर पता नहीं किन्ने क लोक मारे जांदे अगर ये गड्डी आउट ऑफ बैलेंस हो जाती। फिलहाल गड्डी इदां दी लगदी है रेंज रोवर आ वड्डे वाली कि कुछ तो है दाल और काली दाल वॉट एवर। तो दूसरे पासे कई होर खबरां ने जिन्हां नूं मैं थोड़ा डिस्क्राइब करूँगा बट सब तो पहला मनजीत सिंह मेरे नाल एक खबर है कि जिहड़े अपलाइंसिस दे रेट वधणे ने अखे जी खाड़ी चों जहाज़ घूम के आउंदा उपर दी अखे जी महंगाई होर हो गई वाई होर हो गई भाई और बहनों तो वो जिहड़े अपलाइंसिस ने अपलाइंस जंक्शन कहिंदा असीं तुहानूं रीजनेबल प्राइस दे उत्ते बेस्ट सर्विस के नाल पिछले एक दहाके तो सर्व कर रहे हैं। जी जनाब तुसीं ऑन एयर।
1: थैंक ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਇਨਵੈਸਟਮੈਂਟ ਪ੍ਰਾਪਰਟੀ ਜਾਂ ਪਰਸਨਲ ਯੂਜ਼ ਲਈ 5 ਤੇ 5 ਅਪਲਾਈਂਸਿਸ ਦੇ ਵਿੱਚ ਡੀਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੋਪ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,199 $31.99 ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਟੋਪ ਲੋਡ ਦਾ ਸੈਮਸੰਗ ਬ੍ਰਾਂਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ ਸਿਰਫ $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਪੇਅਰ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਵਿੱਚ 905-600-73-33-37 ਐਂਡ 5673-3333 7 ਤੇ ਆਪ ਜੀ ਦੀ ਔਰ ਮੇਰੀ ਗੱਲਬਾਤ ਹੋ ਰਹੀ ਹੈ।
2: ਕੈਸੀ ਹੈ ਚੰਦਰੀ ਸਜ਼ਾ ਮੇਰੇ ਸਾਹ।
0: ਹਾਂਜੀ ਮੇਰੇ ਨਾਲ ਬ੍ਰਿਜੀ, ਬ੍ਰਿਜੀ ਕੈਸੇ ਆਪ?
3: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
0: ਓਕੇ, ਬ੍ਰਿਜੀ ਕਾ ਜਾਦੂ ਛਾ ਗਿਆ ਔਰ ਬ੍ਰਿਜੀ ਕਾ ਜਾਦੂ ਕਿਆ ਹੈ? ਅਗਰ ਕਿਸੇ ਦੇ ਵੀ ਧੌਣ ਗੋਡੇ ਮੋਢੇ ਦੇ ਵਿੱਚ ਦਰਦ ਹੈ, ਦਰਦ ਅਸਹਿ ਸਹਿ ਨਹੀਂ ਹੋ ਰਿਹਾ ਹੈਗਾ, ਜਾਂ ਤੁਹਾਡੀ ਬਾਡੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਯੂ ਆਰ ਇਨ 30s ਟੂ 50s 60s ਤੇ ਤੁਹਾਨੂੰ ਲੱਗਦਾ ਕਿ ਬਾਡੀ ਸਾਹ ਚੜ੍ਹਨੇ ਜਾਂ ਬਲੱਡ ਦੀ ਸਰਕੂਲੇਸ਼ਨ ਮਹਿਸੂਸ ਹੁੰਦੀ ਹੈ, ਮੈਡੀਕਲ ਰਿਪੋਰਟਸ ਜਾਂ ਸਾਹ ਦੱਸ ਦਿੰਦੇ ਹੋ ਉੱਪਰ ਆਹ ਥੱਲੇ ਆ, ਤੁਸੀਂ ਆਯੁਰਵੈਦਿਕ ਤਰੀਕੇ ਦੇ ਨਾਲ ਅਗਰ ਇਲਾਜ ਕਰਾਉਣਾ ਚਾਹੁੰਦੇ ਹੋ ਮਾਲਿਸ਼ ਦੇ ਰਾਹੀਂ, ਅਲੱਗ ਅਲੱਗ ਢੰਗ ਨੇ, 6 ਤੋਂ 7 ਤਰ੍ਹਾਂ ਦੀਆਂ ਅਲੱਗ ਅਲੱਗ ਮਾਲਿਸ਼ ਕਰਦੇ ਨੇ ਇਹ, ਜਿਹੜੇ ਲੋਕ ਸੌਂ ਨਹੀਂ ਪਾਉਂਦੇ, ਸਟ੍ਰੈਸ ਹੈ, ਡਿਪਰੈਸ਼ਨ ਹੈ, ਸੇਮ ਲਾਈਕ ਡੋਨਲਡ ਟਰੰਪ, ਤਾਂ ਤੁਸੀਂ ਜ਼ਰੂਰ ਟਰੰਪ ਵਾਲੀ ਪੋਜੀਸ਼ਨ 'ਚੋਂ ਬਾਹਰ ਨਿਕਲ ਸਕਦੇ ਹੋ। ਰਾਤ ਨੂੰ ਸੁੱਤੇ ਪਏ ਵੀ ਟਵੀਟ ਕਰੀ ਜਾਂਦੇ ਹਾਂ, ਸਵੇਰੇ ਉੱਠਦੇ ਵੀ ਲੱਗੇ ਹੋਏ ਹਾਂ, ਮੈਡੀਕਲੀ ਅਨਫਿਟ ਫਿੱਟ ਦੇ ਉੱਤੇ ਰੌਲੇ ਚੱਲ ਰਹੇ ਨੇ। ਫਿਲਹਾਲ ਤੁਸੀਂ ਮੈਡੀਕਲੀ ਫਿੱਟ ਹੋ ਸਕਦੇ ਹੋ, ਬ੍ਰਿਜੀ ਕੋਲ ਇੱਕ ਵਿਜ਼ਿਟ ਕਰੋ। ਅਪਿਅੰਗਮ ਸ਼ਿਰੋਧਾਰਾ ਤੋਂ ਲੈ ਕੇ ਪੋਟਲੀ ਮਸਾਜ ਤੋਂ ਲੈ ਕੇ ਬਹੁਤ ਸਾਰੇ ਅਲੱਗ ਅਲੱਗ ਤਰੀਕੇ ਨੇ। ਬ੍ਰਿਜੀ ਆਪਕਾ ਨੰਬਰ ਟੂ ਕਾਲ ਕਿਆ ਹੈ?
3: 647-619-1369
0: ਇਮਰੇਟ ਦੀ ਫਲਾਈਟ ਆ ਚੁੱਕੀ ਹੈ ਜੀ, ਵੈਲਕਮ ਟੂ ਕੈਨੇਡਾ ਜੀ, ਤੁਹਾਨੂੰ ਵੀ ਜੀ ਬਹੁਤ ਸਾਰੇ ਲੋਕ ਆ ਗਏ ਹੋਣਗੇ ਆਪਣੇ ਸਾਊਥ ਏਸ਼ੀਅਨ, ਅਤੇ ਬ੍ਰਿਜੀ ਨੂੰ ਤੁਸੀਂ ਕਾਲ ਕਰਨੀ ਹੈ ਨੰਬਰ ਟੂ ਕਾਲ 647-619-1369 6479-1369 'ਤੇ ਬ੍ਰਿਜੀ ਨਾਲ ਗੱਲਬਾਤ ਕਰ ਸਕਦੇ ਹੋ। ਬ੍ਰਿਜੀ 647-619-1369 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 647-619-1369 ਦੇ ਉੱਤੇ ਬ੍ਰਿਜੀ ਬਾਈ ਕੇ ਸਾਥ ਬਾਤ ਕਰ ਸਕਦੇ ਹੈ, ਅਤੇ 647-619-1369। ਈਟੋਬਿਕੋ ਨੌਰਥ ਹੋਸਪਿਟਲ ਦੇ ਵਿੱਚ ਦੋ ਮੁੰਡੇ ਭੱਜੇ ਭੱਜੇ ਆਪ ਗਏ, ਇੰਜਰਡ ਸੀ ਬੈਡਲੀ, ਇਹਨਾਂ 'ਚੋਂ ਇੱਕ ਲਾਈਫ ਥਰੈਟਨਿੰਗ ਆ, ਇੱਕ ਕਿਹਾ ਜਾ ਰਿਹਾ ਕਿ ਡਿਸਚਾਰਜ ਹੋ ਜੂਗਾ, ਅਤੇ ਤੀਸਰੇ ਦੇ ਉੱਪਰ ਪੁਲਿਸ ਭਾਲ ਕਰ ਰਹੀ ਹੈ। ਇੱਕ ਘੁੰਗਰਾਲੇ ਵਾਲਾਂ ਵਾਲਾ, ਭੂਰੇ ਰੰਗ ਦੀ ਸਕਿਨ ਵਾਲਾ, ਜੀਨ ਅਤੇ ਪੈਂਟ ਪੁੰਟ 'ਤੇ ਸਾਰਾ ਵੇਰਵਾ ਦਿੱਤਾ ਹੋਇਆ, ਇਸ ਬੰਦੇ ਨੇ ਚਾਕੂ ਚਲਾਤੇ, ਅਤੇ ਚਾਕੂ ਚਲਾਉਣ ਦੇ ਨਾਲ ਆਰਗਿਊਮੈਂਟ ਤੋਂ ਬਾਅਦ ਜਿਹੜੀ

0: ਜੀ ਹੋਰ ਸੁਣਾਓ ਕੀ ਹਾਲ ਚਾਲ ਨੇ।
1: ਬਸ ਠੀਕ ਹੈ, ਵੇਰਵਾ ਦੇਣਾ ਚਾਹੁੰਦਾ ਤੁਹਾਡਾ। ਆਮ ਤੌਰ ਤੇ ਲੋਕ ਕੰਟਰੈਕਟਰ ਨੂੰ ਕਾਲ ਕਰਦੇ ਨੇ ਤੇ ਕੰਟਰੈਕਟਰ ਦੀ ਕੁਆਲੀਫਿਕੇਸ਼ਨ ਕਦੇ ਨਹੀਂ ਪੁੱਛੀ ਜਾਂਦੀ। ਇੱਥੇ ਕੰਸਟਰਕਸ਼ਨ ਕੰਪਨੀ ਆ, ਤੁਸੀਂ ਘਰਾਂ ਦੇ ਵਿੱਚ ਐਡੀਸ਼ਨ ਕਰਨਾ ਚਾਹੁੰਦੇ ਹੋ, ਘਰ ਨੂੰ ਵੱਡਾ ਕਰਨਾ ਚਾਹੁੰਦੇ ਹੋ, ਬੇਸਮੈਂਟ ਲੀਗਲਾਈਜ਼, ਜਾਂ ਤੁਸੀਂ ਸੈਕਿੰਡ ਯੂਨਿਟ ਘਰ ਦੇ ਵਿੱਚ ਜਾਂ ਥਰਡ ਯੂਨਿਟ ਘਰ ਦੇ ਵਿੱਚ ਬਣਾਉਣਾ ਚਾਹੁੰਦੇ ਹੋ, ਬੇਸਮੈਂਟ ਲੀਗਲ ਆ ਪਰ ਇੱਕ ਥਰਡ ਯੂਨਿਟ ਵੀ ਚਾਹੀਦਾ, ਜਾਂ ਤੁਸੀਂ ਉਹਦੀ ਫੰਡਿੰਗ ਤੋਂ ਲੈ ਕੇ ਉਹਦੀ ਕੰਸਟਰਕਸ਼ਨ ਤੱਕ ਦਾ ਇੰਟਾਇਰ ਪ੍ਰੋਜੈਕਟ ਜਿਹੜੀ ਆ ਜਗਜੀਤ ਹੋਣਾ ਦੀ ਕੰਪਨੀ ਟੇਕ ਓਵਰ ਕਰਦੀ ਆ ਤੁਹਾਡੇ ਤੋਂ, ਅਤੇ ਕੰਪਨੀ ਜਿਹੜੀ ਆ ਉਹ ਤੁਹਾਨੂੰ ਜਿਹੜਾ ਹੈਗਾ ਬਹੁਤ ਅੱਛੀ ਜਿਹੜੀ ਹੈਗੀ ਆ ਹੈਲਪ ਦਿੰਦੀ ਹੈ। ਜਗਜੀਤ ਸਿੰਘ ਪਨੇਸਰ ਸਰਟੀਫਾਈਡ ਲਾਇਸੈਂਸ ਨੇ, ਸਰਟੀਫਾਈਡ ਲਾਇਸੈਂਸ ਕਿਵੇਂ ਹੋ ਭਾਜੀ ਤੁਸੀਂ?
0: ਹਾਂਜੀ ਭਾਜੀ, ਮੈਂ ਜਿੱਦਾਂ ਮੈਂ ਉਧਰ ਮੈਂ ਸਟੂਡੀਓ ਆਇਆ ਸੀ ਕੀਤੀ ਸੀਗਾ, ਮੈਂ ਇੰਡੀਆ ਤੋਂ ਵੀ ਪੜਿਆ ਹੋਇਆ ਤੇ ਫਿਰ ਇੱਥੇ ਆ ਕੇ ਮੈਂ ਪੜਿਆ ਸੀਗਾ ਨਾ।
1: ਪੜਦਾ ਸੀ, ਅਸੀਂ ਵੀ ਆਏ ਹਾਂ, ਤੁਸੀਂ ਕੀ ਪੜਿਓ ਦੱਸ ਦਿਓ ਬਸ। ਪੜੇ ਤਾਂ ਅਸੀਂ ਵੀ ਹੋਇਆ
0: ਉੱਥੇ ਮੈਂ, ਹਾਂਜੀ
1: 10ਵੀਂ ਤੱਕ ਪੜਿਆ
0: ਹਾਂਜੀ। ਮੈਂ ਇੰਜੀਨੀਅਰਿੰਗ,
1: ਹਾਂਜੀ
0: ਇੰਡੀਆ ਤੋਂ ਮੈਂ ਬੀਟੈਕ ਇੰਜੀਨੀਅਰਿੰਗ ਕੀਤੀ ਹੋਈ ਆ ਤੇ ਫਿਰ ਇੱਥੇ ਆ ਕੇ ਮੈਂ ਫਿਰ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਵਾਇਰਲੈਸ ਨੈਟਵਰਕਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਕੰਮ ਵੀ ਕੀਤਾ, ਫਿਰ ਉਸ ਤੋਂ ਬਾਅਦ ਮੈਂ ਕੰਸਟਰਕਸ਼ਨ ਟੈਕਨੀਸ਼ੀਅਨ ਦਾ ਕੀਤਾ ਇਹਦੇ ਤੇ ਇੱਕ ਸਾਲ ਦਾ ਕੋਰਸ, ਤੇ ਉਸ ਤੋਂ ਬਾਅਦ ਆ ਕੇ ਮੈਂ ਇੱਥੇ ਆਪਣੇ ਕੰਸਟਰਕਸ਼ਨ ਦੇ ਲਾਈਨ ਦੇ ਵਿੱਚ ਪਿਆਂਗੇ।
1: ਸੋ ਸਰਟੀਫਾਈਡ ਹੋ ਵਿਦ ਕੰਸਟਰਕਸ਼ਨ, ਰਾਈਟ?
0: ਹਾਂਜੀ, ਕੰਸਟਰਕਸ਼ਨ ਐਂਡ ਰੈਨੋਵੇਸ਼ਨ ਦੋਨੋਂ
1: ਦੇ ਵਿੱਚ। ਸੋ ਕਿਸੇ ਨੇ ਵੀ ਕਮਰਸ਼ੀਅਲ ਸ਼ੈੱਡ ਬਣਾਉਣਾ ਹੈਗਾ, ਤੁਹਾਡੇ ਕੋਲ ਕਮਰਸ਼ੀਅਲ ਲੋਟ ਹੈਗਾ, ਕਮਰਸ਼ੀਅਲ ਸ਼ੈੱਡ ਬਣਾਉਣਾ ਹੈਗਾ, ਤੁਸੀਂ ਕਮਰਸ਼ੀਅਲ ਸ਼ੈੱਡ ਬਣਾ ਸਕਦੇ ਹੋ। ਕਮਰਸ਼ੀਅਲ ਲੋਟ ਦੇ ਵਿੱਚ ਕੋਈ ਐਕਸਟਰਾ ਗਰਾਜ ਬਣਾਉਣੀ ਹੈਗੀ ਹੈ, ਤੁਸੀਂ ਕੁਛ ਵੀ ਐਕਸਟਰਾ ਤੁਹਾਡੇ ਕੋਲ ਫਾਰਮ ਹਾਊਸ ਆ ਉਹ 'ਚ ਇਨਕਮ ਜਨਰੇਟ ਕਰਨੀ ਚਾਹੁੰਦੇ ਹੈਗੇ ਹੋ, ਤੁਸੀਂ ਸਟੋਰੇਜ ਸ਼ੈੱਡ ਬਣਾਉਣੀਆਂ ਚਾਹੁੰਦੇ ਹੋ, ਉਹ ਤੋਂ ਲੈ ਕੇ ਘਰਾਂ ਦੇ ਬੇਸਮੈਂਟ, ਘਰਾਂ ਦੇ ਐਕਸਟੈਂਸ਼ਨ, ਘਰ ਛੋਟਾ ਲੋਟ ਬਹੁਤ ਵੱਡੀ ਹੈ ਅਤੇ ਤੁਸੀਂ ਉਹਦੇ 'ਤੇ ਹੀ ਪੈਸਾ ਖਰਚ ਕੇ ਉਹਨੂੰ ਵੱਡਾ ਕਰਨਾ ਚਾਹੁੰਦੇ ਹੋ, ਉਸੇ ਘਰ ਨੂੰ ਵੱਡਾ ਕਰ ਲੈਣਾ, ਬੰਗਲੋ ਹੈਗਾ ਸੈਕਿੰਡ ਫਲੋਰ ਐਡ ਕਰਨਾ ਚਾਹੁੰਦੇ ਹੈਗੇ ਹੋ, ਗਰਾਜ ਦੇ ਉੱਪਰ ਜਗ੍ਹਾ ਖਾਲੀ ਆ, ਘਰ ਬਹੁਤ ਵਧੀਆ ਲੱਗਦਾ, ਲੋਕੇਸ਼ਨ ਵਧੀਆ, ਪਰ ਗਰਾਜ ਦੇ ਉੱਪਰ ਇੱਕ ਬੈਡਰੂਮ ਮਾਸਟਰ ਹੋਰ ਐਡ ਕਰਕੇ, ਦੋ ਵਾਸ਼ਰੂਮ ਹੋਰ ਐਡ ਕਰਨੇ ਨੇ, ਆਲ ਕਾਈਂਡ ਆਫ ਆਈਡੀਆਜ਼, ਜਸਟ ਕਾਲ ਵਨ ਕੰਪਨੀ, ਕੰਪਨੀ ਦਾ ਨਾਮ ਹੈ HSP ਕੰਸਟਰਕਸ਼ਨ ਇੰਕ, ਜਗਜੀਤ ਸਿੰਘ ਪਨੇਸਰ, ਸਰਟੀਫਾਈਡ ਐਂਡ ਲਾਇਸੈਂਸਡ ਇਨ ਕੰਸਟਰਕਸ਼ਨ ਯੂਨਿਟ, ਤੁਸੀਂ ਕੋਈ ਵੀ ਕੰਮ ਦਿਓ ਅਤੇ ਕੋਈ ਕਮਰਸ਼ੀਅਲ ਕੰਮ ਕਰਾਉਣਾ ਹੈਗਾ, ਕਮਰਸ਼ੀਅਲ ਕੋਈ ਪਾਸ ਕਰਾਉਣਾ, ਸਿਟੀ ਦਾ ਇਸ਼ੂ ਆ, ਕੋਈ ਬਾਇਲੋਸ ਦੇ ਇਸ਼ੂ ਨੇ, ਤੁਸੀਂ ਬਾਇਲੋਸ ਦੇ ਡਾਕੂਮੈਂਟ ਭੇਜ ਦਿਓ ਉਹਨਾਂ ਨੂੰ, ਆਪੇ ਪੜ੍ਹ ਲੈਣਗੇ। 416-671-0709 'ਤੇ ਕਾਲ ਕਰਨੀ ਆ, 416-671-0709 'ਤੇ ਤੁਸੀਂ ਕਾਲ ਕਰਨੀ ਆ, ਔਰ ਤੁਹਾਨੂੰ ਜਿਹੜਾ ਹੈਗਾ ਜਗਜੀਤ ਸਿੰਘ ਪਨੇਸਰ ਜਿਹੜੇ ਨੇ ਸਲਾਹ ਦੇ ਦੇਣਗੇ। ਕਿਸੇ ਵੀ ਸ਼ਹਿਰ 'ਚੋਂ ਕਾਲ ਕਰ ਲਿਓ, ਕਿਸੇ 'ਚੋਂ ਵੀ, ਲੰਡਨ ਹੋਵੋ ਜਾਂ ਇੱਧਰਲੇ ਪਾਸੇ ਬੈਲਵਰ ਹੋਵੋ ਜਾਂ ਲਿੰਡਜ਼ੀ ਹੋ ਜਾਂ ਤੁਸੀਂ ਸਾਊਥ ਦੇ ਵਿੱਚ ਨੈਗਰ ਫਾਲਸ ਹੋ ਅਤੇ ਔਰੰਜ ਵੱਲੋਂ ਕਿਤੇ ਵੀ ਹੋ ਤੁਸੀਂ, ਲੰਡਨ ਕਿਚਨ ਵਾਟਲੂ ਕੈਂਬਰਿਜ ਦੇ ਵਿੱਚੋਂ, ਜਸਟ ਕਾਲ ਹਿਮ 416-671-0709। ਧੰਨਵਾਦ ਜੀ, ਤੁਹਾਨੂੰ ਮਿਲਦੇ ਕੱਲ੍ਹ ਫਿਰ, ਥੈਂਕ ਯੂ।

ਸੋ ਜਗਮਾ ਦੇ ਉੱਪਰ ਵੀ ਗੱਲ ਕਰੂੰਗਾ, ਅਲੀ ਬਾਬਾ ਦੀ ਗੱਲ ਕਰਦਾ ਹੈਗਾ ਕਿ ਮੈਂ ਚਾਈਨਾ ਦੀ ਗੱਲ ਕਰਦਾ ਕਿ ਚਾਈਨਾ ਵਿਜ਼ਿਟ ਕਰਕੇ ਆਇਆ ਸੀ, ਚਾਈਨਾ ਕਿਉਂ ਭਿੰਨ ਹੈ ਬਾਕੀ ਦੁਨੀਆਂ ਤੋਂ ਅਲੱਗ ਕਿਉਂ ਹੈਗਾ। ਇਹ ਤਾਂ ਸਭ ਜਾਣਦੇ ਨੇ ਕਿ ਉਹਨਾਂ ਕੋਲ ਆਪਣੀ ਗੂਗਲ ਹੈ, ਉਹਨਾਂ ਕੋਲ ਆਪਣਾ ਵਟਸਐਪ ਹੈ, ਉਹਨਾਂ ਕੋਲ ਆਪਣੇ ਟਿਕਟੋਕ ਨੇ, ਉਹਨਾਂ ਕੋਲ ਆਪਣਾ ਸਾਰਾ ਕੁਛ ਹੈ। ਇਨਫਰਾਸਟ੍ਰਕਚਰ ਜਿਹੜਾ ਹੈਗਾ, ਪਹਿਲਾ ਦੁਨੀਆਂ ਦਾ ਮੁਲਕ ਹੈ ਜਿਹੜਾ ਆਰਮੀ ਦੇ ਅੰਡਰ ਆ, ਫੌਜ ਦੇ ਅੰਡਰ ਆ, ਅਤੇ ਫੌਜ ਕੋਲ ਅਧਿਕਾਰ ਨੇ ਕਿਸੇ ਦਾ ਵੀ ਘਰ ਤੋੜ ਕੇ ਉੱਥੇ ਜਿਹੜਾ ਹੈਗਾ ਕੋਈ ਮੁਲਕ ਦੀ ਡਿਵੈਲਪਮੈਂਟ ਲਈ ਕੋਈ ਚੀਜ਼ ਆ ਜਾਂਦੀ ਹੈ ਤਾਂ ਉਸਨੂੰ ਮੋਹਰੀ ਰੱਖਿਆ ਜਾਂਦਾ। ਧਨਾੜ ਲੋਕ ਪੂਰੀ ਦੁਨੀਆਂ ਦੇ ਵਿੱਚ ਦੁਨੀਆਂ 'ਤੇ ਰਾਜ ਕਰ ਰਹੇ ਨੇ। ਬਾਹਰ ਬਣੋ, ਮੈਂ ਆਪ ਸੇ ਬੋਲਤਾ ਹੂੰ, ਅਬ ਆਪਕੋ ਰਾਸ਼ਟਰ ਕੋ ਬਚਾਨਾ ਹੈ। 14 ਸਾਲ ਕੀ ਸਰਕਾਰ ਮੈਂ 6ਵੀਂ ਵਾਰ ਮੈਂ ਰਾਸ਼ਟਰ ਬਚਾ ਰਹਾ ਹੂੰ ਆਪਕੋ ਬਤਾ ਕੇ, ਕਿ ਬੱਸਾਂ 'ਚ ਚੜਿਆ ਕਰੋ, ਆਪ 50 ਗੱਡੀਆਂ ਦੇ ਕਾਫਲੇ 'ਚ ਜਾਂਦੇ ਨੇ, ਸੋਨਾ ਨਾ ਖਰੀਦੋ। ਅੰਬਾਨੀ ਦੀ ਘਰਵਾਲੀ ਨੇ ਸੋਨੇ ਦਾ ਬਣਿਆ ਹੋਇਆ ਸੂਟ ਪਾ ਕੇ ਉਦੋਂ ਨੇ ਫੋਟੋ ਪਾਤੀ ਜਿੱਦਣ ਪ੍ਰਧਾਨ ਮੰਤਰੀ ਕਹਿ ਰਿਹਾ ਸੋਨਾ ਨਾ ਖਰੀਦੋ। ਜਿੱਥੇ ਧਨਾੜ ਲੋਕ ਮੁਲਕਾਂ ਨੂੰ ਰਨ ਕਰ ਰਹੇ ਨੇ, ਮਸਕ ਵਰਗੇ ਲੋਕ ਟਰੰਪ ਨੂੰ ਕਹਿੰਦੇ ਨੇ ਐਪਸਟੀਨ ਫਾਈਲ 'ਚ ਦਾ ਨਾਂ

ਤੇ ਚਾਈਨਾ ਦੀ ਵਿਜ਼ਿਟ ਤੇ ਉਹਦੇ ਨਾਲ ਬੈਠਾ ਦਾ ਲੁੱਲੜ ਜਿਹਾ ਬਣ ਕੇ। ਦੁਨੀਆ ਦੇ ਤਨਾੜ ਲੋਕ ਲੋਕਾਂ ਦੇ ਉੱਤੇ ਰਾਜ ਕਰ ਰਹੇ ਨੇ, ਸਰਕਾਰਾਂ ਨੂੰ ਕੰਟਰੋਲ ਕਰਕੇ ਪੈਸਾ ਵੰਡ ਕੇ। ਚਾਈਨਾ ਕੈਸਾ ਕੰਪਨੀ ਹੈ, ਜੈਕਮਾ ਨੂੰ ਦਿਨਾਂ ਦੇ ਵਿੱਚ, ਡੇਢ ਮਹੀਨੇ ਦੇ ਵਿੱਚ ਦੁਨੀਆ ਦੇ ਅਰਬਪਤੀਆਂ 'ਚੋਂ ਥੱਲੇ ਲਾ ਕੇ ਮਾਰਿਆ। ਜਸਟ ਇੱਕੋ ਗੱਲ 'ਤੇ ਕਿ ਜੈਕਮਾ ਚਾਈਨਾ ਦੇ ਸਿਸਟਮ ਦੇ ਉੱਤੇ ਬੋਲ ਪਿਆ ਇੱਕ ਇੰਟਰਵਿਊ ਦੇ ਵਿੱਚ ਕਿ ਸਰਕਾਰ ਦਾ ਆਹ ਜਿਹੜਾ ਢੰਗ ਹੈ ਗਲਤ ਹੈ, ਇਹ ਇੱਦਾਂ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਅਚਨਚੇਤ ਜੈਕਮਾ ਇੱਕ ਆਪਣਾ ਸਿਸਟਮ ਲਾਂਚ ਕਰ ਰਿਹਾ ਸੀ ਜਿਸ 'ਚ $34 ਬਿਲੀਅਨ ਦੀ ਇਨਵੈਸਟਮੈਂਟ ਸੀ। ਦੁਨੀਆ ਦਾ ਸਭ ਤੋਂ ਸਟਰੋਂਗ ਸਿਸਟਮ ਜਿਹੜਾ ਹੈਗਾ ਲਾਂਚ ਕਰਨ ਲੱਗਿਆ ਸੀ। ਉਸ ਤੋਂ ਬਾਅਦ ਕੈਂਸਲੇਸ਼ਨ ਹੋ ਜਾਂਦੀ ਹੈ ਇਸਦੀ, ਕੈਂਸਲੇਸ਼ਨ ਤੋਂ ਬਾਅਦ ਜੈਕਮਾ ਗਾਇਬ ਹੋ ਜਾਂਦੇ ਨੇ ਅਤੇ ਹੁਣ ਜਦੋਂ ਆਈਸੋਲੇਟ ਰਹਿਣ ਤੋਂ ਬਾਅਦ ਵਾਪਸ ਆਉਂਦੇ ਨੇ ਅਤੇ ਖੇਤੀ ਦੇ ਉੱਤੇ ਗੱਲਾਂ ਕਰਨ ਲੱਗ ਜਾਂਦੇ। ਜਿਹੜਾ ਬੰਦਾ ਕਹਿੰਦਾ ਖੇਤੀ ਤਾਂ ਕੁਛ ਹੈ ਹੀ ਨਹੀਂ, ਉਹ ਲੋਕਾਂ ਨੂੰ ਦੱਸਣ ਲੱਗਿਆ ਖੇਤੀ ਕਰੋ, ਖੇਤੀ ਕਰੋ, ਖੇਤੀ ਕਰੋ। ਅਤੇ ਨਾਲ ਉੱਧਰ ਦੂਸਰੇ ਪਾਸੇ ਇੱਕ ਜੱਜਮੈਂਟ ਆਉਂਦੀ ਹੈ ਚਾਈਨਾ ਦੀ ਇੱਕ ਕੰਪਨੀ ਦੇ ਮੁਲਾਜ਼ਮ ਵੱਲੋਂ, ਇੱਕ ਕੰਪਨੀ ਦੇ ਖਿਲਾਫ ਕੰਪਲੇਂਟ ਪਾਈ ਜਾਂਦੀ ਹੈ ਜਿਹਦੇ 'ਚ AI ਨੂੰ ਉਸ ਮੁਲਾਜ਼ਮ ਦੇ ਖਿਲਾਫ ਖੜਾ ਕਰ ਦਿੱਤਾ ਜਾਂਦਾ ਅਤੇ ਉਸ ਨੂੰ ਕਿਹਾ ਜਾਂਦਾ ਕਿ ਉਹ ਇਸ AI ਦਾ ਕੰਪੀਟੀਸ਼ਨ ਕਰੂਗਾ। ਯਾਨੀ ਕਿ ਇਹ AI ਅਗਰ ਵੱਧ ਕੰਮ ਕਰਦੀ ਹੈ ਤਾਂ ਬੰਦਾ ਆਪਣੀ ਨੌਕਰੀ ਤੋਂ ਜਾਊਗਾ, ਉਹਨੂੰ ਨੋਟਿਸ ਦੇ ਦਿੱਤਾ ਕਿ ਸਾਨੂੰ ਤੇਰਾ ਕੰਮ ਇੱਦਾਂ ਚਾਹੀਦਾ, ਨਹੀਂ ਤਾਂ AI ਨੂੰ ਦੇ ਦੇਣਾ। ਉਸ ਆਦਮੀ ਨੇ ਸੁਪਰੀਮ ਕੋਰਟ ਤੱਕ ਗਿਆ ਚਾਈਨਾ ਦੀ, ਉੱਥੇ ਕੇਸ ਜਿੱਤ ਗਿਆ। ਉਸ ਕੇਸ ਨੂੰ ਜਿੱਤਣ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਨੇ ਜਿੰਗਪਿੰਗ, ਉਹ ਕਹਿ ਗਏ ਨੇ ਕਿ ਜੀ AI ਸਾਡੇ ਸ਼ਹਿਰੀਆਂ ਤੋਂ ਅੱਗੇ ਨਹੀਂ ਹੋ ਸਕਦੀ। AI ਦੇ ਉੱਪਰ ਵੀ ਹੁਣ ਚਾਈਨਾ ਦੀ ਗਵਰਨਮੈਂਟ ਨੇ ਇੱਕ ਲਿਮਿਟ ਦੇ ਉੱਤੇ ਬੈਨ ਲਗਾ ਦਿੱਤੇ ਕਿ AI ਚਾਹੀਦੀ ਹੈ ਪਰ ਲੋਕਾਂ ਦਾ ਰੁਜ਼ਗਾਰ ਨਹੀਂ ਖੋਊਗੀ। ਚਾਈਨਾ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਰਹੂਗਾ, AI ਦੇ ਕਰਕੇ ਲੋਕ ਬੇਰੁਜ਼ਗਾਰ ਨਹੀਂ ਹੋਣਗੇ। ਅਤੇ ਹੁਣ ਇਹ ਲੋਕ ਕਨਫਿਊਜ਼ ਨੇ ਕਿ ਇਹੋ ਗੁਲਾਮ ਨੇ ਕਿ ਉਹ ਦੁਨੀਆ 'ਚ ਸਭ ਤੋਂ ਅੱਗੇ ਨੇ ਕਿ ਉਹਨਾਂ ਦੇ ਲੀਡਰ ਚੰਗੇ ਨੇ, ਇਹ ਇੱਕ ਗੱਲ ਬਣਦੀ ਹੈ। ਪਰ ਦੂਸਰੇ ਪਾਸੇ ਕੁਛ ਹੋਰ ਗੱਲਾਂ ਵੀ ਨੇ, ਆਪਾਂ ਆਪਣੀਆਂ

0: ਸੋ ਰੇਡੀ ਵਾਸ ਨੂੰ ਏਮ 530 ਡਾਲ ਦੇ ਉੱਤੇ ਟੋਰਾਂਟੋ ਦੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਸ਼ੋਅਜ਼ ਦੇ ਵਿੱਚ ਇੱਕ ਸ਼ੋਅ ਹੈ ਅਤੇ ਏਮ 530 ਨੂੰ ਜਿੱਥੇ ਕਿਚਨਰ ਵਾਟਰਲੂ ਕੈਂਬਰਿਜ ਲੰਡਨ ਦੇ ਵਿੱਚ ਸੁਣਦੇ ਹੋ ਉੱਥੇ ਹੀ ਤੁਸੀਂ ਸਾਨੂੰ ਬੈਲਵਿਲ ਤੋਂ ਲੈ ਕੇ ਕੋਬਰ ਦੇ ਨਾਲ ਨਾਲ ਨਿਊਟਨਵਿਲ ਤੋਂ ਲੈ ਕੇ ਨਿਊ ਕੈਸਲ ਤੱਕ ਬਾਉਨਵਿਲ ਤੋਂ ਲੈ ਕੇ ਸਾਨੂੰ ਤੁਸੀਂ ਏਜੈਕਸ ਤੱਕ ਏਜੈਕਸ ਤੋਂ ਲੈ ਕੇ ਸਕਾਰਬਰੋ ਈਸਟ ਯੋਰਕ ਨੌਰਥ ਯੋਰਕ ਟੋਰਾਂਟੋ ਡਾਊਨਟਾਊਨ ਤੋਂ ਲੈ ਕੇ ਨੌਰਥ ਤੱਕ ਤੁਸੀਂ ਸਾਨੂੰ ਜਿੰਨੇ ਵੀ 400 ਸੀਰੀਜ਼ ਹਾਈਵੇਜ਼ ਨੇ ਓਨਟਾਰੀਓ ਦੇ ਆਲਮੋਸਟ ਸਾਰੇ 400 ਸੀਰੀਜ਼ ਹਾਈਵੇਜ਼ ਦੇ ਉੱਪਰ ਸੁਣਦੇ ਹੋ ਅਤੇ ਸ਼ੋਅ ਦੇ ਵਿੱਚ ਇੱਕ ਅਸੀਂ ਜਾਣਕਾਰੀ ਕੈਲੇਡਨ ਦੇ ਵਿੱਚ ਜੀ ਇੱਥੇ ਸਾਡੇ ਜਵਾਕਾਂ ਨੇ ਘਰ ਨਹੀਂ ਲੈ ਸਕਣੇ ਜੀ ਇੱਥੇ ਤਾਂ ਬੁਰਾ ਹਾਲ ਹੋ ਗਿਆ ਜੀ ਇੱਥੇ ਐਂ ਹੋ ਗਿਆ ਉਹ ਹੋ ਗਿਆ ਲਓ ਜਿਹਨਾਂ ਨੇ ਘਰ ਖਰੀਦਣੇ ਨੇ ਤੁਹਾਡੇ ਜੜ੍ਹਾਂ ਦੇ ਵਿੱਚ ਤੁਹਾਡੇ ਦਰਾਂ ਦੇ ਕੋਲ ਨਵੇਂ ਘਰ ਨੇ ਕੀਮਤ ਉਹ ਜਿਹਦੇ ਵਿੱਚ ਬਿਲਡਰ ਨਹੀਂ ਵਿਨਰ ਹੈਗਾ ਤੁਸੀਂ ਵਿਨਰ ਹੋ ਬਾਰਾ ਜੀ ਤੁਸੀਂ ਆਉਂਦੇ ਹੋ ਪਲੀਜ਼
1: ਥੈਂਕ ਯੂ ਭਾਜੀ ਬਹੁਤ ਨਿੱਘਾ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ ਇੱਕ ਵਾਰੀ ਫਿਰ ਅਸੀਂ ਇਹੀ ਜਿਹੜਾ ਹੈ ਸੱਦਾ ਪੱਤਰ ਦੇਣਾ ਚਾਹੁੰਦੇ ਹਾਂ ਕਿ ਕੱਲ ਲਾਂਚ ਹੈਗੀ ਬਿਲਡਰ ਦੀ 31 ਲੋਟਸ ਹੈਗੇ ਸਿਰਫ ਔਰ ਉਹ ਬਿਲਕੁਲ ਤੁਹਾਡੇ ਸ਼ਹਿਰ ਦੇ ਵਿੱਚ ਜਿੱਦਾਂ ਬੇਨੀਪਾਲ ਸਾਹਿਬ ਨੇ ਦੱਸਿਆ ਔਰ ਇਸ ਓਪਰਚੁਨਿਟੀ ਨੂੰ ਮਿਸ ਨਾ ਕਰੋ ਕਿਉਂਕਿ ਅੱਜ ਤੋਂ ਸਾਲ ਪਹਿਲਾਂ ਹੀ ਬੇਨੀਪਾਲ ਸਾਹਿਬ ਡੇਢ ਸਾਲ ਪਹਿਲਾਂ ਅਸੀਂ ਸ਼ਹਿਰ ਦੇ ਵਿੱਚ ਅਗਰ ਟਾਊਨ ਹਾਊਸ ਲੈਣਾ ਸੀ ਨਾ ਤਾਂ ਉਹਦਾ ਕੀਮਤ ਜਿਹੜੀ 9 ਲੱਖ ਤੋਂ ਸੀਗੀ ਔਰ ਸਾਨੂੰ $6 ਲੱਖ ਦੀ ਰੇਂਜ $6 ਲੱਖ ਐਗਜੈਕਟ ਪ੍ਰਾਈਸ ਹੈ ਮੈਂ ਰੇਡੀਓ ਦੇ ਉੱਤੇ ਉਹਦਾ ਸਾਈਜ਼ ਵੀ ਦੱਸੂਗਾ 1700 ਸਕੁਅਰ ਫੀਟ ਦਾ ਘਰ ਹੈ ਔਰ ਇਹ 2-car ਗਰਾਜ ਦਾ ਟਾਊਨ ਹਾਊਸ ਹੈ ਔਰ ਇਸ ਦੇ ਵਿੱਚ ਤੁਹਾਨੂੰ ਐਂਡ ਯੂਨਿਟ ਦੇ ਵਿੱਚ ਸੈਕੰਡਰੀ ਸੂਟ ਦਾ ਵੀ ਆਪਸ਼ਨ ਹੈਗਾ ਅਗਰ ਤੁਸੀਂ ਉਹ ਲੈਣਾ ਚਾਹੁੰਦੇ ਹੋ ਸੋ ਅਗਰ ਇਸ ਪ੍ਰਾਈਸ ਵਿੱਚ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਫ੍ਰੀ ਹੋਲਡ ਟਾਊਨ ਹਾਊਸ ਇਸ ਦੇ ਵਿੱਚ ਕੋਈ ਪੋਰਟਲ ਫੀ ਨਹੀਂ ਹੈਗੀ ਕੋਈ ਮੇਨਟੇਨੈਂਸ ਨਹੀਂ ਹੈਗੀ ਟੋਟਲ ਫ੍ਰੀ ਹੋਲਡ ਟਾਊਨ ਹਾਊਸ ਹੈਗਾ ਅਗਰ ਇਹ ਲੈਣਾ ਚਾਹੁੰਦੇ ਹੋ ਤੇ ਬਿਲਡਰ ਕੋਲ ਸਿਰਫ 31 ਲੋਟ ਹੈਗੇ 31 ਲੋਟਸ ਓਨਲੀ ਅਸੀਂ ਬਿਲਡਰ ਨਾਲ ਪਹਿਲਾਂ ਬਹੁਤ ਕੰਮ ਕੀਤਾ ਔਰ ਬਿਲਡਰ ਸਾਡਾ ਖਾਸ ਹੈ ਅਸੀਂ ਤੁਹਾਨੂੰ ਗਾਰੰਟੀਡ ਲੋਟ ਦਵਾ ਦਾਂਗੇ ਕਿਉਂਕਿ ਕਈ ਵਾਰੀ ਆਪਾਂ ਲੈਣਾ ਚਾਹੁੰਦੇ ਹਾਂ ਚੀਜ਼ ਪਰ ਫਿਰ ਲੋਟ ਨਹੀਂ ਮਿਲਦਾ ਅਸੀਂ ਹਤਾਸ਼ ਹੁੰਦੇ ਹਾਂ ਸੋ ਗਾਰੰਟੀਡ ਲੋਟ ਅਸੀਂ ਦਵਾ ਸਕਦੇ ਹਾਂ ਬਟ ਤੁਸੀਂ ਆਪਣਾ ਮਨ ਬਣਾਉਣਾ ਅੱਜ ਔਰ ਅਗਰ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਆ ਜਾਂ ਤੁਸੀਂ ਇਨਵੈਸਟਰ ਹੈਗੇ ਆ ਦਿਸ ਇਜ਼ ਦ ਟਾਈਮ ਟੂ ਗੈਟ ਇਨ ਟੂ ਦਾ ਮਾਰਕੀਟ ਮੇਰੇ ਪਾਸ ਸਾਹਿਬ ਇਹ ਗੱਲ ਦੇ ਕੋਈ ਦੋ ਰਾਏ ਨਹੀਂ ਹੈਗੇ ਕਿ ਜਿਹੜੀ ਪ੍ਰਾਈਸਿਸ ਹੈ ਇਹ ਗਵਰਨਮੈਂਟ ਜਦ ਇੰਟਰਸਟ ਰੇਟ ਨੇ ਹਾਈਕ ਕੀਤਾ ਸੀ ਤੇ ਉਹ ਥੱਲੇ ਆਈਆਂ ਸੀ ਤੇ ਅੱਜ ਗਵਰਨਮੈਂਟ ਇੰਟਰਸਟ ਰੇਟ ਵੀ ਸਟੇਬਲਾਈਜ਼ ਕਰ ਰਹੀ ਹੈ ਤੇ 13% ਦਾ HST ਰਿਬੇਟ ਵੀ ਅਨਾਊਂਸ ਕਰ ਚੁੱਕੀ ਹੈ ਸੋ ਉਸੇ ਕਰਕੇ ਇਹ ਆਫਟਰ HST ਰਿਬੇਟ ਪ੍ਰਾਈਸਿਸ ਪਹੁੰਚ ਸਕੀਆਂ ਤੁਹਾਡੇ ਲਈ ਥੱਲੇ ਤਾਂ ਇਸ ਟਾਈਮ ਅਗਰ ਤੁਸੀਂ ਮਾਰਕੀਟ 'ਚ ਐਂਟਰ ਕਰੋਗੇ ਤੇ ਆਉਣ ਵਾਲੇ ਟਾਈਮ 'ਚ ਫਾਇਦੇ 'ਚ ਰਹੋਗੇ ਸੋ ਪਲੀਜ਼ ਅਗਰ ਤੁਸੀਂ 2-car ਗਰਾਜ ਦਾ ਫ੍ਰੀ ਹੋਲਡ ਟਾਊਨ ਹਾਊਸ ਚਿੰਕੂਜ਼ੀ ਮੇਫੀਲਡ ਦੇ ਉੱਤੇ ਲੈਣਾ ਚਾਹੁੰਦੇ ਹੋ ਔਰ ਗਾਰੰਟੀਡ ਐਲੋਕੇਸ਼ਨ ਲੈਣਾ ਚਾਹੁੰਦੇ ਹੋ ਤੇ ਸਾਰੇ ਨੰਬਰਸ ਨੂੰ ਜ਼ਰੂਰ ਕਾਲ ਕਰ ਲਓ ਇਸ ਦੇ ਵਿੱਚ 9-foot ਦੀ ਸੀਲਿੰਗਸ ਕੁਆਡਸ ਤੇ ਕਾਊਂਟਰ ਟਾਪਸ 3 bedroom, 4 bedroom, 5 bedroom, 6 bedroom ਤੱਕ ਦੇ ਆਪਸ਼ਨਸ ਹੈਗੇ ਆ ਇਹ ਓਪਰਚੁਨਿਟੀ ਮਿਸ ਕਰਨ ਵਾਲੀ ਨਹੀਂ ਹੈ ਪ੍ਰਾਈਸ ਬਹੁਤ ਅਟਰੈਕਟਿਵ ਹੈ ਘਰ ਕੋਈ 13-14 ਸਕੁਅਰ ਫੀਟ ਨਹੀਂ 1700 ਸਕੁਅਰ ਫੀਟ ਤੋਂ ਸ਼ੁਰੂ ਹੁੰਦਾ ਹੈ ਔਰ ਕਲੋਜ਼ਿੰਗ ਹੈਗੀ ਹੈ ਅਗਲੇ ਸਾਲ ਦੇ ਐਂਡ ਦੀ 2027 ਅਗਸਤ ਸਪਟੈਂਬਰ 2027 ਦੀ ਤੁਹਾਡੀ ਕਲੋਜ਼ਿੰਗ ਹੈਗੀ ਹੈ ਸੋ ਤੁਹਾਡੇ ਕੋਲ ਬਥੇਰਾ ਟਾਈਮ ਹੈਗਾ ਅਗਰ ਤੁਸੀਂ ਇਸ ਓਪਰਚੁਨਿਟੀ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਕਾਲ ਕਰ ਲਓ ਸਾਡੀ ਲਾਈਨਸ ਨੂੰ ਸਾਡੇ ਨੰਬਰਸ ਨੂੰ 669 ਚਿੰਕੂਜ਼ੀ ਮੇਫੀਲਡ ਬ੍ਰੈਂਡ ਨਿਊ ਟਾਊਨ ਹਾਊਸਿਸ 2-car ਗਰਾਜ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ 905-782-3700 ਜਸਪ੍ਰੀਤ ਸਿੰਘ ਇਸ ਨੰਬਰ ਤੇ ਤੁਹਾਨੂੰ ਮਿਲਣਗੇ 905-782-3700 9057823700 ਕਾਲ ਜਸਪ੍ਰੀਤ ਸਿੰਘ ਫਾਰ 669 ਟਾਊਨਸ ਇਨ ਕੈਲੇਡਨ
0: ਭਾਰਤ ਹੋਲਡ ਔਨ ਫੋਰ 1 ਸੈਕਿੰਡ ਮਾਮੇ ਦੇ ਮੁੰਡੇ ਤੇ ਭੂਆ ਦੀ ਕੁੜੀਆਂ ਨਾਲ ਜਿਹੜੇ ਫਸੇ ਹੋਏ ਨੇ ਕਿਤੇ ਗਲਤ ਜਗ੍ਹਾ ਤੇ ਇਨਵੈਸਟਮੈਂਟਸ ਕਰਕੇ ਪਲੀਜ਼ ਡੂ ਨੋਟ ਕਾਲ ਯੋਰ ਮਾਮੇ ਦਾ ਮੁੰਡਾ ਤੇ ਭੂਆ ਦੀ ਕੁੜੀ ਤੁਸੀਂ ਇਹ ਪ੍ਰਾਪਰਟੀ ਖਰੀਦਣੀ ਹੈ ਇਹਦੀ ਐਲੋਕੇਸ਼ਨ ਦਾ ਰੌਲਾ ਹੈ ਇਹ ਥੋੜੇ ਟਾਊਨ ਹਾਊਸ ਨੇ ਜ਼ਿਆਦਾ ਲੋਕਾਂ ਦੇ ਐਪਲੀਕੇਸ਼ਨ ਆ ਚੁੱਕੇ ਨੇ ਆਨਲਾਈਨ ਬਿਲਡਰ ਨੂੰ ਵੀ ਪਰ ਭਾਰਤ ਉਹਨਾਂ ਦੀ ਟੀਮ ਐਕਸਕਲੂਸਿਵਿਟੀ ਦੇ ਤੌਰ ਦੇ ਉੱਤੇ ਤੁਹਾਨੂੰ ਯੂਨਿਟ ਲੈ ਕੇ ਦਊਗੀ 905-782-3700 ਤੇ ਕਾਲ ਕਰਦੀ 905-782-3700 ਬਹੁਤ ਸ਼ੁਕਰੀਆ ਸਰ ਮਿਲਦੇ ਫਿਰ ਥੈਂਕ ਯੂ ਸੋ ਮਚ ਥੈਂਕ ਯੂ

0: ਲੌਡੇ ਵੇਲੇ ਕਿਹਾ ਸੀਗਾ ਇਹਦੇ ਵਿੱਚ ਗਾਣੇ ਦੇ ਵਿੱਚ ਲੌਡੇ ਵੇਲੇ ਦੀਆਂ ਪਤਾ ਨਹੀਂ ਕੀ ਸੀਗਾ ਉਹ ਇੱਕ ਨਾ ਮੇਰੇ ਖਿਆਲ ਤਰਨ ਤਾਰਨ ਦੇ ਏਰੀਏ 'ਚ ਸ਼ਾਇਦ ਸ਼ਬਦ ਯੂਜ਼ ਕਰਦੇ ਆ ਮੈਨੂੰ ਯਾਦ ਹੈ ਕਿਸੇ ਨੇ ਮੈਨੂੰ ਕਿਹਾ ਜੀ ਸੰਤੋਸ਼ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਹੜੀ ਜਗ੍ਹਾ ਤੇ ਹੋ ਜੀ ਹੁਣ ਇਸ ਵੇਲੇ
1: ਸਤਿ
0: ਸ਼੍ਰੀ ਅਕਾਲ ਸਾਰੇ ਰੇਡੀਓ
1: ਲਿਸਨਰਸ
0: ਨੂੰ ਲੌਂਡੇ ਵੇਲੇ ਕਹਿੰਦੇ ਹੁੰਦੇ ਆ ਤੁਹਾਡੇ ਕੁਛ ਇੱਕ ਵਰਡ ਨੂੰ ਹੁਣ ਇਹ ਨੀ ਪਤਾ ਕਿਹੜਾ ਵੇਲਾ ਕਹਿੰਦੇ ਆ ਉਹ ਸ਼ਾਮ ਹੁੰਦੀ ਹੈ ਸਵੇਰ ਹੁੰਦੀ ਹੈ ਦੁਪਹਿਰ ਹੁੰਦੀ ਹੈ ਕੀ ਹੁੰਦਾ ਪੁੱਛ ਲਈ ਕਿਸੇ
1: ਨੂੰ ਸਾਰਿਆਂ ਨੂੰ ਪੁੱਛ ਕੇ ਦੇਖਦੇ ਆ ਮੇਰੇ ਅਕੋਰਡਿੰਗ ਸ਼ਾਇਦ ਸ਼ਾਮ ਦਾ ਆ
0: ਤੁਹਾਡੇ ਅਕੋਰਡਿੰਗ ਸ਼ਾਮ ਦਾ ਤੁਹਾਡਾ ਤਾਂ ਕੰਮ ਹੀ ਉਲਟਾ ਹੁੰਦਾ ਸੰਤੋਸ਼ ਕੰਮੇ ਉਲਟਾ ਹੁੰਦਾ ਹੈ ਉਹ ਪੁੱਛਣਾ ਚਾਹੁੰਦਾ ਸੀਗਾ ਇੱਕ ਨਾ ਮੈਨੂੰ ਪਹਿਲੀ ਵਾਰ ਕੋਈ ਬੰਦਾ ਮਿਲਿਆ ਉਹ ਕਹਿੰਦਾ ਸ਼ਿਵ ਕੁਮਾਰ ਬਟਾਲਵੀ ਦੀ ਗਜ਼ਲ ਆ ਕਿ ਸ਼ਹਿਰ ਤੇਰੇ ਤਰਕਾਲਾਂ ਢਲੀਆਂ ਗਲ ਲੱਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ ਮਹਿੰਦੀ ਲੱਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲੀਆਂ ਉਹਨਾਂ ਤਰਕਾਲਾਂ ਦੀ ਗੱਲ ਕੀਤੀ ਸ਼ਹਿਰ ਤੇਰੇ ਤਰਕਾਲਾਂ ਢਲੀਆਂ ਸ਼ਾਮਾਂ ਦੀ ਗੱਲ ਕਰ ਰਿਹਾ ਹੈ ਨਾ ਅਤੇ ਉਹ ਜਦੋਂ ਮੈਂ ਨਾ ਮੈਂ ਕਿਸੇ ਨੂੰ ਮਿਲਿਆ ਅਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਨਾ ਅੰਮ੍ਰਿਤਸਰ ਗੁਰਦਾਸਪੁਰ ਦੇ ਸੀ ਔਫਿਸਰ ਸੀਗੇ ਸੇਲ ਟੈਕਸ ਔਫਿਸਰ ਸੀਗੇ ਉਹ ETO ਸੀ ETO ਕਹਿੰਦੇ ਹੁੰਦੇ ਉਹਨਾਂ ਨੂੰ
1: ਅਤੇ
0: ਇਨਫੋਰਸਮੈਂਟ ਔਫਿਸਰ ਹੁੰਦੇ ਨੇ ਮੇਰੇ ਬੜੇ ਅੱਛੇ ਰਿਲੇਸ਼ਨ ਭੱਟੀ ਸਾਹਿਬ ਲਾਸਟ ਟਾਈਮ ਭੱਟੀ ਉਹਨਾਂ ਦਾ ਭੱਟੀ ਸਾਹਿਬ ਕਹਿਣਾ ਮੈਨੂੰ ਕਹਿੰਦੇ ਅਮਨਦੀਪ ਜੀ ਤੁਹਾਨੂੰ ਨਾ ਤਰਕਾਲਾਂ 'ਚ ਮਿਲਾਂਗੇ ਕੱਲ੍ਹ ਨੂੰ ਮੈਂ ਸਮਝਿਆ ਕਿ ਕੋਈ ਰੈਸਟੋਰੈਂਟ ਜਾਂ ਕੋਈ ਕੋਈ ਜਗ੍ਹਾ ਹੋਣੀ ਹੈ ਤਰਕਾਲਾਂ ਵੀ ਉੱਥੇ ਮਿਲਣਾ ਹੋਊਗਾ ਮੈਂ ਜਦੋਂ ਜਾਣਾ ਸੀਗਾ ਮੈਂ ਸਵੇਰੇ ਜਿਹੜਾ ਮੇਰੇ ਨਾਲ ਡਰਾਈਵਰ ਹੁੰਦਾ ਸੀ ਤਾਂ ਉਹਨੂੰ ਮੈਂ ਕਿਹਾ ਵੀ ਆਪਾਂ ਨਾ ਤਰਕਾਲਾਂ ਕੋਈ ਜਗ੍ਹਾ ਹੈਗੀ ਆ ਭੱਟੀ ਸਾਹਿਬ ਦੇ ਘਰਾਂ ਦੇ ਕੋਲ ਆਪਾਂ ਉੱਥੇ ਪਹੁੰਚਣਾ ਉਹ ਕਹਿੰਦਾ ਤਰਕਾਲਾਂ ਅਸੀਂ ਨਾ ਜਦੋਂ ਚੱਲ ਪਏ ਅਸੀਂ ਉੱਥੇ ਭੱਟੀ ਸਾਹਿਬ ਨੂੰ ਕਾਲ ਕੀਤਾ ਵੀ ਤਰਕਾਲਾਂ ਕਿੱਥੇ ਕਾ ਪੁੱਛ ਲਈਏ ਅਸੀਂ ਹੈ ਨਾ ਹੈ ਨਾ ਵੀ ਤਰਕਾਲਾਂ ਦੇ ਟਾਈਮ 'ਤੇ ਮਿਲਾਂਗੇ ਆਪਾਂ ਨਾ ਕਹਿੰਦੇ ਮੈਂ ਕਿਹਾ ਵੀ ਵੀ ਤਰਕਾਲਾਂ ਕਿੱਥੇ ਸੀ ਇੱਕ ਦੋ ਜਣਿਆਂ ਨੇ ਪੁੱਛਿਆ ਤਰਕਾਲਾਂ ਕਿੱਥੇ ਆ ਕਹਿੰਦੇ ਵੀ ਤਰਕਾਲਾਂ ਕੋਈ ਪਿੰਡ ਤਾਂ ਸੁਣਿਆ ਨੀਗਾ ਫਿਰ ਅਸੀਂ ਕਿਹਾ ਕੋਈ ਰੈਸਟੋਰੈਂਟ ਜਾਂ ਕੋਈ ਚੀਜ਼ ਆ ਤਰਕਾਲਾਂ ਵੀ ਉਹ ਫੋਨ ਨਹੀਂ ਚੱਕਦੇ ਜਿਹਨੂੰ ਅਸੀਂ ਮਿਲਾਉਂਦੇ ਅਸੀਂ ਮਿਲਾਈ ਗਏ ਤਿੰਨ ਚਾਰ ਵਾਰ ਫੋਨ ਮਿਲਾਏ ਸੀ ਉਹਨਾਂ ਨੇ ਭੱਟੀ ਸਾਹਿਬ ਨੂੰ ਉਹ ਆਏ ਸੀਗੇ ਨਾਈਟ ਇਨਫੋਰਸਮੈਂਟ ਡਿਊਟੀ ਕਰਕੇ ਇਨਫੋਰਸਮੈਂਟ ਔਫਿਸਰ ਸੀ ਉਹ ਕਿਸੇ ਵੀ ਪੰਜਾਬ 'ਚ ਜਗ੍ਹਾ 'ਤੇ ਛਾਪਾ ਮਾਰ ਲੈਂਦੇ ਹੁੰਦੇ ਸੀ ਤਾਂ ਉਹਨਾਂ ਨੇ ਨਾ ਫੋਨ ਨਾ ਚੱਕਿਆ ਉਹ ਸੁੱਤੇ ਪਏ ਸੀ ਸਾਇਲੈਂਟ 'ਤੇ ਫੋਨ ਸੀਗਾ ਅਤੇ ਉਹ ਨੋਕੀਆ ਫੋਨ ਹੁੰਦੇ ਸੀ ਉਦੋਂ ਨੋਕੀਆ ਅਤੇ ਉਹ ਅਸੀਂ ਪੁੱਛ ਪੁੱਛ ਕਮਲੇ ਹੋ ਗਏ ਤਰਕਾਲਾਂ ਕਿੱਥੇ ਆ ਚਲੋ ਜੀ ਭੱਟੀ ਦਾ ਫੋਨ ਆ ਗਿਆ ਸਾਨੂੰ ਸਾਨੂੰ ਯਾਦ ਆ ਵੀ ਅਸੀਂ ਨਾ ਜੰਡਿਆਲਾ ਕਰਕੇ ਕੋਈ ਏਰੀਆ ਉੱਥੇ ਖੜ੍ਹੇ ਅਸੀਂ ਕਿਹਾ ਅਸੀਂ ਪਹੁੰਚ ਤਾਂ ਗਏ ਵੀ ਸਾਨੂੰ ਜਗ੍ਹਾ ਨਹੀਂ ਲੱਭਦੀ ਜੀ ਤਰਕਾਲਾਂ ਕਿੱਥੇ ਆ ਉਹ ਬਹੁਤ ਹੱਸੇ ਕਹਿੰਦੇ ਅਮਨਦੀਪ ਅਸੀਂ ਤਰਕਾਲਾਂ ਜਿਹੜਾ ਹੈਗਾ ਸ਼ਾਮ ਨੂੰ ਕਹਿੰਦੇ ਹਾਂ ਤਾਂ ਮੈਨੂੰ ਉਦਣ ਪਤਾ ਲੱਗਿਆ ਵੀ ਅੱਛਾ ਤਰਕਾਲਾਂ ਅਸੀਂ ਮਤਲਬ ਇੱਕ ਨਾ ਹੁੰਦਾ ਨਹੀਂ ਕਿ ਨੋਟਿਸ ਨਹੀਂ ਕੀਤਾ ਹੁੰਦਾ ਤੁਸੀਂ ਲਾਈਟਲੀ ਇੱਦਾਂ ਹੋ ਗਿਆ ਇੱਦਾਂ ਸੰਤੋਸ਼ ਦੀ ਅੱਜ ਦੀ ਕਹਾਣੀ ਆ ਤੁਸੀਂ ਨੋਟਿਸ ਨਹੀਂ ਕਰ ਪਾਉਣਾ ਇਸ਼ੂ ਕੀ ਆ ਰੌਲਾ ਕੀ ਆ ਹੈਂਜੀ
1: ਉਹ
0: ਰੌਲੇ ਦੇ ਵਿੱਚੋਂ ਤੁਸੀਂ ਲੱਭ ਕੇ ਦੱਸਣਾ ਪੰਜ ਸ਼ਰਾਬੀ ਖੋ ਗਏ ਨੇ ਪੰਜ ਸ਼ਰਾਬੀ ਖੋ ਗਏ ਨੇ ਇਹਨਾਂ ਸ਼ਰਾਬੀਆਂ ਦੇ ਬਾਰੇ ਲੱਭਣਾ ਵੀ ਉਹ ਕਿੱਥੇ ਨੇ ਪਰ ਉਸ ਤੋਂ ਪਹਿਲਾਂ ਮੈਂ ਨੰਬਰ ਦੇਣਾ ਚਾਹੂੰਗਾ ਕਿ ਤੁਸੀਂ ਅਗਰ ਕੋਈ ਵੀ ਕੰਟਰੈਕਟਰ ਹੈ ਤੁਹਾਡਾ ਨਾ ਗ੍ਰੈਵਲ ਦਾ ਟੁੱਟ ਭੱਜ ਹੁੰਦੀ ਹੈ ਸੀਮੈਂਟ ਦੀ ਜਾਂ ਡਰਾਈਵੇ ਦੀ ਜਿਹੜੇ ਲੋਕ ਡਰਾਈਵੇ ਬਣਾਉਂਦੇ ਨੇ ਟਰੂ ਨੌਰਥ ਕੰਪਨੀ ਆ ਇਹ ਤੁਹਾਡਾ ਨਾ ਸਾਰਾ ਜਿਹੜਾ ਗਾਰਬੇਜ ਹੁੰਦਾ ਹੈਗਾ ਗ੍ਰੈਵਲ ਗਰੂਵਲ ਜਿਹੜਾ ਤੁਹਾਡਾ ਇਕੱਠਾ ਹੋਇਆ ਹੁੰਦਾ ਡਰਾਈਵੇ ਦੀ ਬਜਰੀ ਹੁੰਦੀ ਆ ਉਹਨੂੰ ਖਰੀਦ ਲੈਂਦੀ ਆ ਟਰੂ ਨੌਰਥ ਕੰਪਨੀ ਘਾਹ ਲਾਉਣ ਦਾ ਵੀ ਕੰਮ ਕਰਦੀ ਹੈ ਡੈਮੋਲੇਸ਼ਨ ਦਾ ਵੀ ਕੰਮ ਕਰਦੀ ਹੈ ਐਕਸਕਵੇਸ਼ਨ ਦਾ ਵੀ ਕੰਮ ਕਰਦੀ ਹੈ ਤੁਸੀਂ ਡਰਾਈਵੇ ਪੱਟ ਕੇ ਉੱਥੇ ਬਣਾ ਕੇ ਦੇਣਾ ਇਹਨਾਂ ਨੂੰ ਕਾਲ ਕਰ ਲਓ ਆਪਣੀ ਲੇਬਰ ਨਾਲ ਲਾਇਓ ਇਹਨਾਂ ਤੋਂ ਮਸ਼ੀਨਰੀ ਰੈਂਟ ਕਰ ਲਓ ਡਰਾਈਵੇ ਪੱਟਣ ਵਾਲੀ ਮਸ਼ੀਨਰੀ ਵੀ ਰੈਂਟ 'ਤੇ ਕਰਦੇ ਨੇ ਅਤੇ ਡੰਪ ਸਾਈਟ ਹੈਗੀ ਇਹਨਾਂ ਦੀ ਕੈਨੇਡੀ ਐਂਡ ਡੈਰੀ ਤੁਹਾਨੂੰ ਲਾਈਨਾਂ 'ਚ ਲੱਗਣਾ ਪੈਂਦਾ ਡੰਪ ਸਾਈਟ 'ਤੇ ਕੋਈ ਜ਼ਰੂਰਤ ਨਹੀਂ ਸਿੱਧਾ ਜਾਓ ਡਰੋਪ ਕਰੋ ਘਰ ਨੂੰ ਜਾਓ ਟਰੂ ਨੌਰਥ 416-803-0623-4168-03-0623-416-803-0623 ਦੇ ਉੱਤੇ ਤੁਸੀਂ ਕਾਲ ਕਰਨੀ ਇਸੇ ਤਰ੍ਹਾਂ ਨਾ ਮਤਲਬ ਰੋਜ਼ ਸ਼ਾਮ ਨੂੰ ਲੋਕ ਨੰਬਰ ਲੈਂਦੇ ਨੇ ਰੋਜ਼ ਸ਼ਾਮ ਨੂੰ ਸੰਤੋਸ਼ ਕਿਹਦਾ ਨੰਬਰ ਲੈਂਦੇ ਹੋਣਗੇ ਆਈਡੀਆ ਮੰਨ ਜੂਗਾ ਅੱਜ ਸੰਤੋਸ਼ ਕਿੰਨੀ ਕੁ ਇੰਟੈਲੀਜੈਂਟ ਸੀ ਗਰਮੀਆਂ 'ਚ ਸ਼ਾਮ ਨੂੰ ਕੀ ਕਰਨ ਨੂੰ ਜੀ ਕਰਦਾ ਹੁੰਦਾ ਹਰੇਕ ਦਾ ਘਰ ਦੇ ਵਿੱਚ ਹੀ ਹੁੰਦਾ ਪਰ ਘਰ ਦੇ ਬਾਹਰਲੇ ਪਾਸੇ ਹੁਣ ਚਲੋ
1: ਘਰ ਦੇ ਵਿੱਚ ਹੁੰਦਾ
0: ਪਲਾਜ਼ਾ ਉਹ ਚ ਗ੍ਰੀਨ ਵੈਲੀ ਗਰੋਸਰੀ ਸੈਂਟਰ ਆ ਗਰੋਸਰੀ ਸਟੋਰ ਆ ਉਹਦੇ ਬਾਹਰਲੇ ਪਾਸੇ ਗ੍ਰੀਨ ਹਾਊਸ ਬਣਾਇਆ ਹੋਇਆ ਪਾਰਕਿੰਗ ਲੋਟ ਦੇ ਵਿੱਚ ਸਿਟੀ ਤੋਂ ਅਪਰੂਵਲ ਲੈ ਕੇ ਬਹੁਤ ਸੋਹਣਾ ਇੱਕ ਤਾਂ ਉੱਥੇ ਪਹੁੰਚਣਾ $2.49 ਤੋਂ ਬੂਟੇ ਸਟਾਰਟ ਹੋ ਜਾਂਦੇ ਪੂਰੀ ਟਰੇ 'ਚ ਚਾਰ ਪੰਜ ਬੂਟੇ ਹੁੰਦੇ ਨੇ ਦੁਨੀਆ ਦਾ ਕੋਈ ਵੀ ਬੂਟਾ, ਅਰਬੀ, ਭਿੰਡੀ, ਮੇਥੇ, ਘੀਆ, ਚੱਪਣ, ਕਰੇਲੇ ਜਾਂ ਤੁਸੀਂ ਬੈਂਗਣ, ਘਰ ਦੇ ਬਣੇ ਹੋਏ ਗੰਢੇ, ਘਰ ਦੇ ਹੀ ਉਗਾਏ ਹੋਏ ਗੰਢੇ, ਨਾਲ ਘਰ ਦਾ ਹੀ ਧਨੀਆ ਅਤੇ ਘਰ ਦਾ ਹੀ ਤੁਸੀਂ ਜਿਹੜਾ ਪੁਦੀਨਾ, ਤਿੰਨੋਂ ਇਕੱਠੇ ਹੋਣ ਅਤੇ ਘਰ ਦੀਆਂ ਹੋਣ ਮਿਰਚਾਂ, ਬਾਈ ਜੀ ਤੁਸੀਂ ਕਹੋਗੇ ਵੀ ਬਾਬਾ ਯਾਦ ਆ ਗਿਆ ਮੇਰਾ, ਬਾਬਾ ਸਰ ਗਾਹੀ ਸਿੰਘ ਯਾਦ ਆ ਗਿਆ ਮੈਨੂੰ, ਬੀਬੀ ਨਛੱਤਰ ਕੌਰ ਸਾਡੀ ਦਾਦੀ ਯਾਦ ਆ ਗਈ, ਇਹ ਬਣਾਉਂਦੀ ਸੀ ਗੰਢਿਆਂ ਦੀ ਚਟਨੀ। ਅਤੇ ਇਹ ਸਾਰੀ ਪਨੀਰੀ ਅਵੇਲੇਬਲ ਹੈ ਇਸ ਵੇਲੇ, ਜੇ ਤੁਸੀਂ ਪਹੁੰਚੋਗੇ ਤਾਂ ਪਾਓਗੇ, ਔਰ ਅਨਲਿਮਿਟਡ ਪਨੀਰੀ ਹੈ। ਦੂਸਰੀ ਲੋਕੇਸ਼ਨ ਹੈ, ਡੇਢ ਏਕੜ ਦਾ ਗ੍ਰੀਨ ਹਾਊਸ ਹੈ, ਫੁੱਲਾਂ ਦੇ ਬੂਟੇ ਲੈਣੇ ਨੇ ਆਪਾਂ ਨੂੰ, ਕਈ ਵਾਰੀ ਫੁੱਲ ਪਤਾ ਨਹੀਂ ਲੱਗਦਾ ਲਾਉਣੇ ਕਿਵੇਂ ਨੇ, ਸੰਤੋਸ਼
1: ਤੁਹਾਨੂੰ
0: ਦੱਸਣਗੇ ਵੀ ਇਹਨਾਂ ਨੂੰ ਹੁਣ ਲਾ ਦਿਓ, ਆਪਣੇ ਆਪ ਹਰ ਸਾਲ ਬਾਹਰ ਨਿਕਲ ਆਇਆ ਕਰਨਗੇ, ਤੁਹਾਨੂੰ ਦੁਬਾਰਾ ਦੁਬਾਰਾ ਕੁਛ ਗਡਾਈ ਕਡੂਈ ਕਰਨ ਦੀ ਲੋੜ ਨਹੀਂ। ਫੁੱਲਾਂ ਦੇ, ਫੁੱਲਾਂ ਦੇ ਸੰਤੋਸ਼ ਤੁਸੀਂ ਗਏ ਸੀ, ਕੀ ਲੈ ਕੇ ਆਏ?
1: ਜੀ ਅਮਨ ਜੀ, ਮੈਂ ਉੱਥੋਂ ਥੋੜੀਆਂ ਜਿਹੀਆਂ ਸਬਜ਼ੀਆਂ ਦੀ ਪਨੀਰੀ ਲੈ ਕੇ ਆਈ ਸੀ, ਤੇ ਮੈਂ ਹੈਂਗਿੰਗ ਬਕਟਸ ਲੈ ਕੇ ਆਈ ਹਾਂ। ਔਰ ਮੈਂ ਅਮਨ ਜੀ, ਮੈਨੂੰ ਗਾਰਡਨਿੰਗ ਦਾ ਸ਼ੌਂਕ ਹੈ ਬਟ ਮੈਨੂੰ ਉਹਦੇ ਬਾਰੇ ਜ਼ੀਰੋ ਨੌਲੇਜ ਆ, ਸੋ ਉੱਥੇ ਜਿਹੜੇ ਸੀਗੇ ਉਹਨਾਂ ਦੇ ਓਨਰ, ਉਹਨਾਂ ਦੇ ਸਟਾਫ, ਉਹਨਾਂ ਸਾਰਿਆਂ ਨੇ ਸਾਨੂੰ ਐਕਸਪਲੇਨ ਕੀਤਾ ਕਿ ਕਿਵੇਂ ਅਸੀਂ ਕਰ ਸਕਦੇ ਹਾਂ। ਮੈਨੂੰ ਬਿਲਕੁਲ ਨਹੀਂ ਪਤਾ ਸੀ ਬਟ ਉਹਨਾਂ ਨੇ ਸਾਰਾ ਕੁਛ ਮੈਨੂੰ ਦੱਸਿਆ, ਮੈਂ ਜਲਦੀ ਤੁਹਾਨੂੰ ਸਬਜ਼ੀਆਂ ਵੀ ਖਵਾਵਾਂਗੀ।
0: 50 ਤੇ 100 ਡਾਲਰ ਦੀ ਜਦੋਂ ਪਰਚੇਸ ਕਰਦੇ ਹੋ, ਤੁਸੀਂ ਕਹਿੰਦੇ ਰੇਡੀਓ ਤੇ ਕਿਹਾ ਸੀ ਸਪੈਸ਼ਲ ਗਿਫਟ ਆ, ਰਿਓ ਦੇ ਬੈਗ ਚੱਕ ਲਿਓ, ਚਾਹੇ ਤਾਂ ਉੱਥੋਂ ਜਿਹਨੂੰ ਟੋਪ ਸੋਇਲ ਕਹਿੰਦੇ ਆਪਾਂ, ਟੋਪ ਸੋਇਲ ਦੇ ਬੈਗ ਚੱਕ ਲਿਓ, ਚਾਹੇ ਤੁਸੀਂ ਫੁੱਲਾਂ ਦਾ ਬਾਸਕਿਟ ਦੇਣਗੇ, ਕੁਛ ਵੀ ਦੇਣਗੇ, ਇਹਨਾਂ ਦੀ ਮਰਜ਼ੀ ਹੈ, ਤੁਹਾਡੀ ਮਰਜ਼ੀ ਨਹੀਂ। 50 ਤੇ 100 ਡਾਲਰ ਦੀ ਪਰਚੇਸ ਤੇ ਤੁਹਾਨੂੰ ਮਿਲੂਗਾ। ਸਬਜ਼ੀਆਂ ਲਾਓ, ਕੋਈ ਹੈਮਿਲਟਨ 'ਚ ਸੁਣ ਰਿਹਾ, ਕੈਂਬਰਿਜ ਕਿਚਨ ਔਰ ਵਾਟਰਲੂ 'ਚ ਸੁਣ ਰਹੇ ਹੋ, ਲੋਕਲ ਗਰੋਸਰੀ ਸਟੋਰ ਤੋਂ ਨਾ ਚੱਕੋ, ਇਹ ਗ੍ਰੀਨ ਹਾਊਸ ਖੇਤਾਂ ਦੇ ਵਿੱਚੋਂ ਆਇਆ ਹੈ ਮਾਲ ਆ ਸਿੱਧਾ, ਕੋਈ ਸਪਰੇ ਨਹੀਂ, ਕੁਛ ਨਹੀਂ, ਔਰਗੈਨਿਕ ਹੈ। ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5601 ਦੇ ਉੱਤੇ ਕਾਲ ਕਰਨੀ ਹੈ, 647-222-5601 ਦੇ ਉੱਤੇ, 647-222-5601। ਗ੍ਰੀਨ ਵੈਲੀ ਗਾਰਡਨ ਸੈਂਟਰ, ਅੱਜ ਕੱਲ੍ਹ, ਕੱਲ੍ਹ ਅਸੀਂ ਲਾਈਵ ਫੇਅਰ ਕਰਾਂਗੇ ਇਹਨਾਂ ਦਾ, ਤੁਸੀਂ ਜ਼ਰੂਰ ਪਹੁੰਚਣਾ। ਅਤੇ ਨਾਲ ਨਾਲ ਮੇਰੇ ਨਾਲ ਸ਼ਰਮਜੀਤ, ਸ਼ਰਮਜੀਤ ਕੀ ਕਹਿਣਾ ਚਾਹੁੰਦੇ ਹੋ?
2: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਪਹਿਲੀ ਵਾਰ ਫੋਨ ਕੀਤਾ, ਮੈਂ ਕਿਹਾ ਤੁਹਾਨੂੰ ਦੱਸਣਾ ਸੀ ਵੀ ਉਹ ਲੋਡੇ ਵੇਲੇ ਨੂੰ ਦੁਪਹਿਰ ਦਾ ਵੇਲਾ ਕਹਿੰਦੇ ਜੀ।
0: ਇਹ ਦੁਪਹਿਰ ਨੂੰ ਕਹਿੰਦੇ ਆ?
2: ਹਾਂਜੀ,
0: ਉਹ ਅਸੀਂ ਸਵੇਰ ਸਮਝੀ ਗਏ ਬਾਈ ਜੀ।
2: ਹਾਂਜੀ,
0: ਅਸੀਂ ਸਵੇਰ ਸਮਝੀ ਗਏ। ਸੋ ਇੱਕ ਨਾ ਸੰਤੋਸ਼, ਆਪਣਾ ਬਿਜ਼ਨਸ ਨਾਮ ਜਿਹੜਾ ਪਰਮੋਟੋ ਵਾਲੇ, ਤੇ ਪਰਮੋਟੋ ਨੇ ਜਿਹੜਾ ਹੈਗਾ ਆਪਣਾ ਇੱਕ ਨਵਾਂ ਜਿਹੜਾ ਹੈਗਾ ਲੋਕੇਸ਼ਨ ਖੋਲ ਦਿੱਤਾ, ਜਿਹੜਾ ਕਿ ਇੱਕ ਤਾਂ ਮਾਲਟਨ ਚੈਨਲ ਦੀ ਲੋਕੇਸ਼ਨ, ਇੱਕ 13 ਰਿਚਮੰਡ ਸਟਰੀਟ ਆ, ਜਿੰਨੇ ਵੀ ਲੋਕ ਨੈਗਰਾ ਫਾਲ, ਵੈਲੈਂਡ, ਫੋਟੇਰੀ, ਤੇ ਜਿੰਨੇ ਵੀ ਲੋਕ ਜਿਹੜੇ ਹੈਗੇ ਨੇ ਉੱਪਰਲੇ ਪਾਸੇ ਨੇ, ਨੈਗਰਾ ਫਾਲ, ਫੋਟੇਰੀ, ਚਿਪਵਾ, ਬੜੀ ਵੱਡੀ ਬੈਲਟ ਹੈ, ਨੈਗਰਾ ਉਹਦਾ ਲੇਕ ਹੈਗੇ ਨੇ, ਵੇਨ ਫਲੀਟ 'ਚ ਹੈਗੇ ਨੇ, ਪੋਰਟ ਕਾਲਬਰਨ 'ਚ ਕੋਈ ਰਹਿ ਰਿਹਾ, ਤੁਸੀਂ ਕ੍ਰਿਸਟਲ ਬੀਚ 'ਚ ਰਹਿ ਰਹੇ ਹੋ, ਤੁਹਾਨੂੰ ਸਾਰਿਆਂ ਨੂੰ 15 ਤੋਂ 20 ਮਿੰਟ ਦੀ ਡਰਾਈਵ ਆ, 15 ਮਿੰਟ ਦੀ ਡਰਾਈਵ ਆ। ਥੋਰਲਡ ਦੇ ਵਿੱਚ ਆਟੋ ਬੋਡੀ ਆਟੋ ਸ਼ਾਪ ਖੁੱਲ੍ਹ ਗਈ ਆਪਣੇ ਭਰਾਵਾਂ ਦੀ, ਅਤੇ 13 ਰਿਚਮੰਡ ਸਟਰੀਟ ਦੇ ਉੱਤੇ, ਜਿਹਦੀ ਓਪਨਿੰਗ ਕਰਨ ਲੱਗਿਆ ਪਰਮਸ ਕੁਇਕ ਲਿਊਬ ਐਂਡ ਰਿਪੇਅਰ। ਪਰਮ ਤਾਂ ਯਾਦ ਰਹੂਗਾ ਨਾ ਤੁਹਾਨੂੰ, ਪਰਮਸ ਕੁਇਕ ਲਿਊਬ ਐਂਡ ਰਿਪੇਅਰ, ਅਤੇ ਇਹਦਾ ਨੰਬਰ ਆ ਉੱਥੋਂ ਦਾ, ਜਿੰਨੇ ਵੀ ਤੁਸੀਂ ਲੋਕ ਜਾਓਗੇ ਤੁਹਾਡੀ ਫ੍ਰੀ ਇੰਸਪੈਕਸ਼ਨ ਕਰਕੇ ਦੇਣਗੇ ਗੱਡੀ ਦੀ, ਫ੍ਰੀ ਇੰਸਪੈਕਸ਼ਨ ਤੁਹਾਡੀ ਗੱਡੀ 'ਚ ਕੀ ਹੋਣ ਵਾਲਾ, ਤਕਰੀਬਨ 20 ਤੋਂ 30 ਮਿੰਟ ਲੱਗ ਜਾਂਦੇ ਇੰਸਪੈਕਸ਼ਨ ਕਰਨ ਨੂੰ, ਇਹਨਾਂ ਨੂੰ ਫ੍ਰੀ ਇੰਸਪੈਕਸ਼ਨ ਹੈ। ਆਇਲ ਚੇਂਜ ਦੇ ਉੱਪਰ ਉਹ ਰੇਟ ਜਿਹੜਾ ਨੈਗਰਾ ਫਾਲ ਛੱਡੋ, ਟੋਰਾਂਟੋ 'ਚ ਨਹੀਂ ਤੁਹਾਨੂੰ ਮਿਲਿਆ, ਉਹ ਰੇਟ ਦਿੱਤਾ ਜਾਊਗਾ ਕੋਈ ਵੀ ਗੱਡੀ ਦੀ ਰਿਪੇਅਰ ਇੰਸਪੈਕਸ਼ਨ ਵਾਸਤੇ। 289-498-1300 ਵੱਡੀ ਪ੍ਰੋਪਰਟੀ ਹੈ, ਬਹੁਤ ਵੱਡੀ ਪ੍ਰੋਪਰਟੀ ਹੈ, ਦੋ ਸੜਕਾਂ ਨੂੰ ਲੱਗਦੀ ਹੈ, 13 ਰਿਚਮੰਡ ਸਟਰੀਟ, ਤੁਸੀਂ ਪਾਲਣਾ ਥੋਰਲ ਦੇ ਵਿੱਚ, ਪਰਮਸ ਕੁਇਕ ਲਿਊਬ ਐਂਡ ਰਿਪੇਅਰ, 289-498-1300 ਦੇ ਉੱਤੇ ਟਾਇਰ, ਬ੍ਰੇਕ, ਆਇਲ ਚੇਂਜ ਅਤੇ ਸੇਫਟੀ ਇੰਸਪੈਕਸ਼ਨ ਹੈ। ਕਿਸੇ ਨੇ ਵੀ ਉਬਰ ਸਕਿੱਪ ਨੈਗਰਾ ਵਾਲੇ ਪਾਸੇ ਕਰਾਉਣੀ ਆ, ਇਹਨਾਂ ਨੂੰ ਕਾਲ ਕਰ ਲਿਓ। ਸੰਤੋਸ਼ ਜੀ, 5 ਸ਼ਰਾਬੀਜ਼ ਇਨ 1 ਬੋਟ
1: ਜੀ, 5 ਅਮਨ ਜੀ, ਮੈਂ ਤੁਹਾਨੂੰ ਪੁੱਛਿਆ ਸੀਗਾ ਤੇ ਮੈਨੂੰ ਆਨਸਰ ਨਹੀਂ ਲੱਭ ਰਿਹਾ, ਤੇ ਤੁਸੀਂ ਹੈਲਪ ਕਰੋ, ਸਾਰਿਆਂ ਦੀ ਮੈਨੂੰ ਹੈਲਪ ਚਾਹੀਦੀ ਆ। 5 ਸ਼ਰਾਬੀ ਆ, ਉਹ ਸੋਚ ਰਿਹਾ ਕਿ ਅਸੀਂ ਨਹਿਰ ਦੇ ਪਾਰ ਜਾ ਕੇ ਕੱਲ ਪਾਰਟੀ ਕਰਾਂਗੇ, ਉਹਨਾਂ ਨੇ ਬੋਤਲਾਂ ਸ਼ਰਾਬ ਦੀਆਂ 3-4 ਨਾਲ ਰੱਖ ਲਈਆਂ, ਤੇ ਉਹ ਕਿਸ਼ਤੀ ਦੇ ਵਿੱਚ ਬਹਿ ਗਏ, ਤੇ ਸਾਰੀ ਰਾਤ 2 ਸ਼ਰਾਬੀ ਜਿਹੜੇ ਹੈਗੇ ਆ ਚਾਪੂ ਮਾਰਦੇ ਰਹਿ ਗਏ, ਤੇ ਜਦੋਂ ਸਵੇਰੇ ਉੱਠੇ ਤੇ ਉਹ ਉੱਥੇ ਦੇ ਉੱਥੇ ਹੀ ਸੀਗੇ, ਮੈਨੂੰ ਸਮਝ ਨਹੀਂ ਲੱਗਿਆ ਉਹ ਪਹੁੰਚ ਕਿਉਂ ਨਹੀਂ ਪਾਏ।
0: ਤੁਸੀਂ ਦੱਸਣਾ 5 ਸ਼ਰਾਬੀਆਂ ਦਾ ਮੂਡ ਬਣਿਆ, ਕਹਿੰਦੇ ਟਾਪੂ ਆ ਪਰਲੇ ਪਾਸੇ, ਉੱਥੇ ਜਾ ਕੇ ਬਹਿੰਦੇ ਆ, ਕਿਸ਼ਤੀ 'ਚ ਬੈਠ ਕੇ ਸ਼ਰਾਬ ਦੀਆਂ ਬੋਤਲਾਂ ਨਾਲ ਚੱਕੀਆਂ, ਤੇ ਪਹਿਲਾਂ ਵੀ ਪੀਤੀ ਸੀ ਥੋੜੀ ਜਿਹੀ, ਵਿੱਚ ਗਿਆ ਕਿ ਕਿਸ਼ਤੀ ਦੇ ਪੀਤੀ ਚੱਪੂ ਮਾਰਦੇ ਰਹੇ, ਪਰ ਜਦੋਂ ਉੱਠੇ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀ ਗਲਤੀਆਂ ਕਰਦੇ ਨੇ, ਆਪਾਂ ਲਾਈਫ 'ਚ ਵੀ ਕਰਦੇ ਹਾਂ, ਦੱਸੂਗਾ ਮੈਂ ਇਹਦੀ ਗੱਲ ਕਿੱਥੇ ਬਣੀ। ਤੇ ਉਹ ਉੱਥੇ ਦੇ ਉੱਥੇ ਨਿਕਲੇ ਪਰ ਚੱਪੂ ਮਾਰਦੇ ਰਹੇ। 905-673-3337, 905-673-3337 ਤੇ ਸੰਤੋਸ਼ ਦੀ ਕਿਸ਼ਤੀ ਮੂਵ ਕਿਉਂ ਨਹੀਂ ਹੋਈ ਸ਼ਰਾਬੀਆਂ ਵਾਲੀ, ਦੱਸਣੀ ਹੈ। 905-673-3337 ਦੇ ਉੱਤੇ ਤੁਸੀਂ ਕਾਲ ਕਰਨੀ ਆ, ਤੁਹਾਡੇ ਕਾਲ ਦੀ ਲਾਈਨ ਵੇਟ ਕਰ ਰਹੇ ਹਾਂ। ਪੀਐਮ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਨੇ, ਟਰੱਕ ਟ੍ਰੇਲਰ ਦੀ ਰਿਪੇਅਰ, ਟਰੱਕ ਟ੍ਰੇਲਰ ਦੀ ਸੇਫਟੀ, ਕੋਈ ਵੀ ਇੰਜਨ ਟਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ। 905-672-0001 ਸਸਤੀ ਟਰੱਕ ਰਿਪੇਅਰ ਲਈ ਵਧੀਆ ਮਕੈਨਿਕ ਤੋਂ ਗਰੇਵਾਲ ਸਾਹਿਬ ਉਹਨਾਂ ਦੀ ਵਰਕਸ਼ਾਪ 'ਤੇ ਪਹੁੰਚੋ, ਡਿਕਸੀ ਗੁਰਦੁਆਰੇ ਕੋਲ ਆ, 1123 ਲੋਰੇਮਲ ਡਰਾਈਵ ਮਿਸਿਸਾਗਾ। 905-672-0001 ਐਟਲਸ ਕਿਚਨ ਵਾਲੇ ਨੇ, ਜਿਹੜੇ ਕਿ ਕਿਚਨ ਨਵੀਂ ਵੀ ਲਾ ਦਿੰਦੇ, ਪੁਰਾਣੀ ਕਿਚਨ ਨੂੰ ਨਵੀਂ ਵਰਗੀ ਬਣਾਉਂਦੇ, ਪੇਂਟ ਕਰਦੇ ਆ ਕਿਚਨ ਨੂੰ। ਅਤੇ ਤੁਸੀਂ ਕੋਈ ਵੀ ਕਾਊਂਟਰ ਟੋਪ ਚੇਂਜ ਕਰਾਉਣੇ ਨੇ, ਪੁਰਾਣੀ ਕਿਚਨ ਨੂੰ ਨਵੀਂ ਵਰਗਾ ਬਣਾਉਣਾ, ਐਟਲਸ ਵਾਲਿਆਂ ਨੂੰ ਕੋਂਟੈਕਟ ਕਰਨਾ। ਕਾਲਸ ਤੁਸੀਂ ਹੋਲਡ ਰੱਖੋਗੇ ਸੰਤੋਸ਼ ਦੀਆਂ ਸਾਰੀਆਂ। ਫਰੈਸ਼ ਗਰੋਸਰੀ ਡਿਪੂ ਸਿਰਫ 30 ਸੈਕਿੰਡ 'ਚ ਤੁਹਾਨੂੰ 10 ਪ੍ਰਾਈਜ਼ ਇਹੋ ਜਿਹੇ ਦੱਸਣ ਲੱਗਿਆ ਕਿ ਇਸ ਵੀਕਐਂਡ ਦੀ ਗਰੋਸਰੀ ਸਾਰੀ ਫਰੈਸ਼ ਗਰੋਸਰੀ ਡਿਪੂ ਦੇ ਦੋਨੋਂ ਲੋਕੇਸ਼ਨ ਤੋਂ ਕਰੋਗੇ। ਜੀ ਜਨਾਬ, ਤੁਸੀਂ ਔਨ ਏਅਰ।
2: ਹਾਂਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੇ ਉੱਤੇ ਗਰੋਸਰੀ ਵਾਸਤੇ ਜਾਣਾ ਤਾਂ ਫਰੈਸ਼ ਗਰੋਸਰੀ ਡਿਪੂ ਜ਼ਰੂਰ ਗੇੜਾ ਮਾਰ ਕੇ ਆਇਓ ਜੀ। ਨਾਨਕ ਦੇਸੀ ਘਿਓ ਸਪੈਸ਼ਲ ਲੱਗਿਆ ਹੋਇਆ ਜੀ, ਸਿਰਫ $22.99, ਮਤਲਬ $10 ਆਫ ਨੇ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ, ਨਾਨਕ ਦੇ ਘਿਓ ਦੇ ਉੱਤੇ। ਇਦੋਂ ਇਲਾਵਾ ਇੰਡੀਆ ਗੇਟ ਫੀਸ ਰੋਜ਼ਾਨਾ ਰਾਈਸ $11 ਦੇ ਵਿੱਚ ਬੈਗ ਮਿਲ ਰਿਹਾ, 10 ਪਾਊਂਡ ਦਾ, ਜਿਹੜਾ ਕਿ ਮਿਨੀਮਮ $15 to $16 ਦਾ ਬਾਹਰ ਲੱਗਿਆ ਹੁੰਦਾ ਜੀ। ਵੇਸਣ 399 ਨੂੰ 4 LB ਦੇ ਵਿੱਚ, ਸੂਜੀ 399 ਨੂੰ 4 LB ਵਿੱਚ, ਔਰ ਦਾਲਾਂ ਘੱਟੋ ਘੱਟ 4 to 5 ਤਰ੍ਹਾਂ ਦੀਆਂ ਸਿਰਫ 399 ਦੇ ਵਿੱਚ ਮਿਲਣੀਆਂ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਨੇ। ਦੋ ਲੋਕੇਸ਼ਨ ਨੇ, ਬ੍ਰੈਂਪਟਨ ਦੇ ਵਿੱਚ 31 ਸਟੇਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਵਿੱਚ, ਔਰ ਵਿਟਵੀ ਦੇ ਵਿੱਚ 1618 ਡੰਡਾ ਸਟ੍ਰੀਟ ਈਸਟ ਵਿਟਵੀ ਦੇ ਵਿੱਚ। ਫੋਨ ਨੰਬਰ ਦੋਵਾਂ ਦੇ 905-458-1300 ਔਰ 905-556-1651। ਜ਼ਰੂਰ ਪਹੁੰਚੋ ਫਰੈਸ਼ ਗਰੋਸਰੀ ਡਿਪੂ, ਸੇਵਿੰਗ 110%। ਥੈਂਕ ਯੂ ਅਮਨ ਭਾਜੀ,
0: ਥੈਂਕ ਯੂ ਸੋ ਮਚ। ਦੋ ਲੋਕੇਸ਼ਨ, ਬ੍ਰੈਂਪਟਨ ਸਟੇਪਲ ਬੁਸ਼ ਤੇ ਵਿਟਵੀ ਐਂਡ ਡੰਡਾਸ ਦਾ ਇੰਟਰਸੈਕਸ਼ਨ, ਤੁਸੀਂ ਡਰਮ ਰੀਜਨ ਦੇ ਵਿੱਚੋਂ ਜ਼ਰੂਰ ਔਰ ਜ਼ਰੂਰ ਪਹੁੰਚੋਗੇ। ਸੇਵਿੰਗ ਦਾ ਦੂਸਰਾ ਨਾਮ ਮਹਿੰਗਾਈ ਦੇ ਦੁਸ਼ਮਣ, ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਤੇ ਦਲਜੀਤ ਜੀ, ਕੀ ਆਨਸਰ ਹੈ ਤੁਹਾਡਾ? ਦਲਜੀਤ,
3: ਹਾਂਜੀ, ਮੈਂ ਕਿਹਾ ਜੀ ਉਹ ਗਏ ਨੀ ਟਾਪੂ ਦੇ ਵਿੱਚ, ਉੱਥੇ ਸਮੁੰਦਰ 'ਚ, ਉੱਥੇ ਕਿਸ਼ਤੀ 'ਚ ਸ਼ਰਾਬੀ ਹੋਏ ਜਿਹੜੇ ਆ ਉਹ ਆਪਣੇ ਹਿਸਾਬ ਨਾਲ ਚੱਪੂ ਮਾਰਦੇ ਰਹੇ ਜੀ, ਜਦੋਂ ਸ਼ਰਾਬ ਜ਼ਿਆਦਾ ਪੀਤੀ ਹੋਏ ਪਤਾ ਨੀ ਲੱਗਦਾ ਇਨਸਾਨ ਨੂੰ।
0: ਅੱਛਾ, ਥੋੜਾ ਜਵਾਬ, ਬਸ ਸ਼ਰਾਬ ਪੀ ਕੇ ਚੱਪੂ ਮਾਰੀ ਗਏ, ਇਹੀ ਤਾਂ ਸਵਾਲ ਹੈ ਸੰਤੋਸ਼ ਦਾ, ਵੀ ਸ਼ਰਾਬ ਪੀ ਕੇ ਚੱਪੂ ਮਾਰੀ ਕੇ ਉੱਥੇ ਖੜੇ ਨੇ, ਆਨਸਰ ਕੀ ਹੈ?
1: ਅਮਨ ਜੀ, ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ।
0: ਹਾਂਜੀ,
1: ਹੈਲੋ।
0: ਹਾਂ ਹਾਂ, ਬੋਲੋ।
1: ਅਮਨ ਜੀ, ਮੈਨੂੰ ਨਾ ਮੇਰੀ ਫਰੈਂਡ ਨੇ ਆਹ ਵਾਲਾ ਮੈਸੇਜ ਕੀਤਾ ਸੀ, ਪਹਿਲਾਂ ਤੇ ਮੈਨੂੰ ਸਮਝ ਹੀ ਨਾ ਲੱਗੇ ਚੱਪੂ ਹੈ ਕੀ, ਫਿਰ ਮੈਂ ਗੂਗਲ ਕੀਤਾ ਚੱਪੂ ਕਹਿੰਦੇ ਕਿਨੂੰ, ਸ਼ਾਇਦ ਮੇਰੀ ਵਰਗੇ ਹੋਰ ਵੀ ਕੁਝ ਜਾਣੇ ਹੋਣਗੇ ਜਿਨ੍ਹਾਂ ਨੂੰ ਚੱਪੂ ਦਾ ਮਤਲਬ ਨਹੀਂ
0: ਪਤਾ ਜੀ। ਨਾ, ਕਿਸ਼ਤੀ ਚੱਲਦੀ ਹੈ ਪਾਣੀ ਦੇ ਵਿੱਚ, ਠੀਕ ਹੈ, ਸੋ ਚੱਪੂ ਮਾਰੀ ਗਏ ਨੇ, ਪਰ ਸੰਤੋਸ਼ ਕਹਿੰਦੀ ਉਹ ਚਲੇ ਗਏ ਉੱਥੇ ਕੋ, ਉੱਥੇ ਖੜੇ ਰਹਿ ਗਏ,
1: ਉਹ ਅੱਖਾਂ ਖੋਲ ਕੇ ਦੇਖਿਆ ਉਹ ਪਹੁੰਚ ਹੀ ਨਹੀਂ ਪਾਏ ਜਿੱਥੇ ਪਹੁੰਚਣਾ ਸੀ ਉਹਨਾਂ ਨੇ,
0: ਮਤਲਬ ਉੱਥੇ ਹੀ ਖੜੇ ਸੀ ਜਦੇ, ਹੈ
1: ਉੱਥੇ ਹੀ ਖੜੇ ਰਹਿ ਗਏ ਅਮਨ ਜੀ,
0: ਤੇ ਚੱਪੂ ਵੀ ਮਾਰੀ ਗਏ
1: ਜੀ। ਬਿਲਕੁਲ,
0: ਕੀ ਹੋ ਸਕਦਾ ਬਈ, ਮੇਰੇ ਦਿਮਾਗ 'ਚ 3-4 ਆਈਡੀਆਜ਼ ਆ ਚੁੱਕੇ ਨੇ ਆਲਰੇਡੀ। 905-673-3337, ਸੰਤੋਸ਼ ਦੇ ਸ਼ਰਾਬੀਆਂ ਦੀ ਕਿਸ਼ਤੀ ਮੂਵ ਕਿਉਂ ਨਹੀਂ ਹੋਈ ਗਾ, ਸੰਤੋਸ਼ ਦੇ ਸ਼ਰਾਬੀਆਂ ਦੀ, ਸੰਤੋਸ਼ ਦੀ ਕਹਾਣੀ ਵਾਲੇ ਸ਼ਰਾਬੀਆਂ ਦੀ।
1: ਮੈਂ ਤਾਂ ਡਰ ਗਈ ਅਮਨ ਜੀ, ਮੈਂ ਤਾਂ ਸੋਚਿਆ ਸੀ ਮੈਂ ਵੀ ਜਾਊਂਗੀ ਸਮਰ 'ਚ, ਇੱਦਾਂ ਦਾ ਕੁਛ ਕਰਾਂਗੇ, ਲੇਕਿਨ ਜੇ ਕਿਸ਼ਤੀ ਉੱਥੇ ਹੀ ਰਹਿਣੀ ਆ ਫਿਰ ਨਹੀਂ ਮੈਂ ਜਾ ਰਹੀ, ਮੈਨੂੰ ਸੋਲੂਸ਼ਨ ਚਾਹੀਦਾ।
0: 905-673-3337 ਦੱਸ ਸਕਦੇ ਚਰਨਪ੍ਰੀਤ ਸਰ ਨਾਲ, ਚਰਨਪ੍ਰੀਤ ਕੀ ਹਾਲ ਹੈ?
4: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਵਧੀਆ ਚੜ੍ਹਦੀ ਕਲਾ।
0: ਅੱਛਾ, ਮੈਨੂੰ ਗੱਲ ਦੱਸੋ, ਸੰਤੋਸ਼ ਦੀ ਕਿਸ਼ਤੀ ਇੱਕ ਜਿਹਦੇ 'ਚ 5 ਸ਼ਰਾਬੀ ਬੈਠ ਗਏ, ਫਰੈਂਡ ਨੇ ਇਹਨੂੰ ਕੁਐਸਚਨ ਭੇਜਿਆ ਰੇਡੀਓ ਵਾਸਤੇ
1: ਜੀ,
0: ਤੇ ਉਹ 5 ਬੈਠ ਗਏ ਪੂਰੇ ਟੱਲੀ ਨੇ, ਉਹ ਚੱਪੂ ਮਾਰਦੇ ਰਹੇ ਸਾਰੀ ਰਾਤ, ਪਰ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉੱਥੇ ਹੀ ਖੜੇ ਨੇ ਜਿੱਥੇ ਖੜੇ ਨੇ, ਕਿਉਂ?
4: ਹਾਂਜੀ, ਪਤਾ ਨਹੀਂ,
0: ਪਤਾ ਨਹੀਂ, ਚਲੋ ਠੀਕ ਹੈ। ਤੇਗ ਬਹਾਦਰ ਜੀ, ਤੁਸੀਂ ਕੀ ਕਹੋਗੇ, ਉੱਥੇ ਕਿਉਂ ਖੜੇ ਰਹੇ?
5: ਅਮਨ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ।
5: ਓਕੇ ਜੀ, ਆਪਣੇ ਕਿਨਾਰੇ ਤੇ ਖੜੀ ਆ, ਉਹਨੂੰ ਰੱਸਾ ਪਾਇਆ ਜੀ, ਬੰਨੇ ਆ, ਉਹ ਰੱਸਾ ਖੋਲਣਾ ਭੁੱਲ ਗਏ।
0: ਅੱਛਾ, ਹੁਣ ਤੁਸੀਂ ਐਨਾ ਕਹਿੰਦੇ ਵੀ ਉੱਥੇ ਪਾਣੀ ਵੀ ਹੈ ਨਹੀਂ ਸੀਗਾ, ਉੱਥੇ ਖਾਲੀ ਕਿਸ਼ਤੀ ਚ ਬਾਈ ਗਏ। 905-673-3337, ਤੁਹਾਨੂੰ ਕੀ ਲੱਗਦਾ ਚਰਨਪ੍ਰੀਤ ਜੀ?
4: ਹਾਂਜੀ,
0: ਅੱਜ ਮੈਂ ਤੁਹਾਡੀ ਪੀਜ਼ੇ ਦੀ ਡੀਲ ਮੈਂ ਬੋਲ ਦਵਾਂ ਤੁਹਾਡੀ?
4: ਹਾਂਜੀ ਜ਼ਰੂਰ ਜੀ,
0: ਹੈ
4: ਬਿਲਕੁਲ ਜੀ,
0: ਬੋਲ ਦਵਾਂ।
4: ਹਾਂਜੀ,
0: ਓਕੇ, ਚਰਨਪ੍ਰੀਤ ਕੋਲ ਅੱਜ ਡੀਲ ਆ, 2 ਲਾਰਜ ਪੀਜ਼ੇ, ਠੀਕ ਹੈ, ਸਾਰੇ ਨੋਟ ਕਰਦੇ ਰਹੋ, 2 ਲਾਰਜ ਪੀਜ਼ੇ ਨਾਲ ਅੱਜ ਮੈਂ ਤੁਹਾਨੂੰ ਸ਼ਾਮ ਦੀ ਡੀਲ ਦੇਣ ਲੱਗਿਆ, ਤੁਸੀਂ ਧੰਨ ਧੰਨ ਕਰ ਉੱਠੋਗੇ ਸਾਰੇ। ਸੰਤੋਸ਼ ਜੀ,
6: ਸੰਤੋਸ਼
0: ਕਿਹਨੇ ਰੱਖਿਆ? ਤੁਹਾਡੇ ਪੇਰੈਂਟਸ ਨੇ?
6: ਹਾਂਜੀ।
0: ਤੁਹਾਡੀ ਏਜ ਕਿੰਨੀ ਆ?
6: ਏਜ ਕਿੰਨੇ ਦੱਸਣੀ ਨਹੀਂ ਚਾਹੀਦੀ।
0: ਵੈਸੇ ਫਿਰ ਦੱਸੋ, ਤੁਹਾਨੂੰ ਕਿਹੜਾ ਕੋਈ ਦੇਖਦਾ ਪਿਆ?
6: ਚਲੋ ਮੈਂ 65 ਦੀ।
0: ਪਰ ਸੰਤੋਸ਼ ਤਾਂ ਸਾਰੀ 32 ਸਾਲ ਦੀ ਹੈ, ਇਹਦੇ ਪੇਰੈਂਟਸ ਨੇ ਨਾਮ ਸੰਤੋਸ਼ ਕਿਉਂ ਰੱਖਿਆ ਫਿਰ ਇੰਨੇ ਸਾਲ ਬਾਅਦ?
6: ਠੀਕ, ਹਾਂਜੀ, ਹਾਫ ਸਾਫ ਦਾ ਫਰਕ ਪੈ ਗਿਆ।
0: ਅੱਛਾ, ਚਲੋ 905-673-3337 ਤੁਹਾਡੇ ਕਾਲਸ ਆ ਰਹੇ ਨੇ। ਨਾਲ ਨਾਲ ਤੁਸੀਂ ਨੰਬਰ ਨੋਟ ਕਰੋ, ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ ਵਾਲਿਆਂ ਦਾ। ਪੁਰਾਣੇ ਸੋਫਿਆਂ ਨੂੰ ਜਿੱਥੇ ਨਵੇਂ ਬਣਾ ਦੇਣਗੇ, ਜਿੱਥੇ ਤੁਸੀਂ ਫਰਨੀਚਰ ਨੂੰ ਕਸਟਮ ਤਿਆਰ ਕਰਾਉਣਾ, ਲੋਐਸਟ ਪ੍ਰਾਈਜ਼, ਵਧੀਆ ਕੁਆਲਿਟੀ ਅਤੇ ਸੈਟਿਸਫਾਈਡ ਕਰਨ ਵਾਲੇ ਬੰਦੇ ਨੇ, ਤੁਹਾਨੂੰ ਸੈਟਿਸਫਾਈਡ ਕਰ ਦੇਣਗੇ ਸਰਵਿਸ 'ਚ ਵੀ। ਰੇਟ ਤਾਂ ਚਲੋ ਉਹਨਾਂ ਨੇ ਜੋ ਹੈਗਾ ਹੈ ਉਹਨਾਂ ਦਾ ਬੜਾ ਰੀਜ਼ਨੇਬਲ ਆ। ਆਰ ਐਸ ਜੀ ਵਾਲਿਆਂ ਦੇ ਨਾ ਤੁਸੀਂ ਸ਼ੋਅਰੂਮ ਨੂੰ ਜ਼ਰੂਰ ਵਿਜ਼ਿਟ ਕਰ ਲਓ। ਜੇ ਤੁਸੀਂ ਨਾ ਕੋਈ ਕਸਟਮ, ਕਈ ਵਾਰੀ ਬੈਡਰੂਮ ਛੋਟੇ ਹੁੰਦੇ ਨੇ ਜਾਂ ਡਰਾਇੰਗ ਰੂਮ ਛੋਟਾ ਹੁੰਦਾ ਜਾਂ ਬਾਹਰ ਜਿਹੜਾ ਸਿਟਿੰਗ ਏਰੀਆ ਬਾਬਾ ਜੀ ਦਾ ਕਮਰਾ ਸਪੈਸ਼ਲੀ ਤਿਆਰ ਕਰਾਉਣਾ, ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ। ਪੁਰਾਣੇ ਸੋਫਿਆਂ ਨੂੰ ਨਵੇਂ ਵਰਗੇ ਮੈਂ ਫੋਟੋ ਪਾਊਂਗਾ, ਪੁਰਾਣੇ ਹੀ ਪਹਿਲਾਂ ਮੈਂ ਆਪ ਕਰਾ ਰਿਹਾ, ਫਿਰ ਉਹ ਤੋਂ ਬਾਅਦ ਨਵਿਆਂ ਦੀ ਪਾਊਂਗਾ। ਨੰਬਰ ਕਾਲ ਕਰ ਲਓ ਨੋਟ, 647-1313-17। ਚਾਈਨਾ ਵਾਲੇ ਵੀ ਹੈਰਾਨ ਨੇ ਕਿ ਇੰਨੀ ਲੋਸ ਕੀਮਤ ਕਿਵੇਂ ਦੇ ਸਕਦੇ ਆ। 647-705-1313-17। ਚਰਨਪ੍ਰੀਤ ਜੀ, ਤੁਹਾਡੀ ਵੀ ਕੀਮਤ ਦੇ ਦੀ ਇੱਕ ਵਧੀਆ ਜੀ?
7: ਹਾਂਜੀ ਬਿਲਕੁਲ ਜੀ,
0: ਦੇਣ ਲੱਗਿਆ ਚਰਨਪ੍ਰੀਤ ਨੂੰ। ਅੱਜ ਜਿਹੜੇ ਵੀ ਲੋਕ ਪੀਜ਼ਾ ਸ਼ੈਫ ਤੇ ਜਾਣਗੇ, 30 ਰੈਂਬਲਰ ਡਰਾਈਵ ਵਾਲੀ ਲੋਕੇਸ਼ਨ ਓਨਲੀ, 30 ਰੈਂਬਲਰ, ਦੋ ਲੋਕੇਸ਼ਨ ਨੇ ਪੀਜ਼ਾ ਸ਼ੈਫ ਦੀਆਂ, ਇੱਕ ਵੈਸਟਰਨ ਐਂਡ ਫਿੰਚ ਅਤੇ ਦੂਸਰੀ 30 ਰੈਂਬਲਰ। ਦੋਨਾਂ ਲੋਕੇਸ਼ਨ 'ਤੇ ਜਿਹੜਾ ਵੀ ਜਾਊਗਾ, ਦੋ ਲਾਰਜ ਪੀਜ਼ਾ ਦੇ ਨਾਲ ਜਾਂ ਤਾਂ ਮੇਥੀ ਮਲਾਈ ਪਨੀਰ ਦਾ ਇੱਕ ਮੀਡੀਅਮ ਕੰਟੇਨਰ ਅਤੇ ਨਾਲ ਇੱਕ ਨਾਨ, ਜੇ ਤੁਸੀਂ ਵੈਸੇ ਹੀ ਖਰੀਦਦੇ ਹੋ $15 ਦਾ ਇਹ ਮੇਥੀ ਮਲਾਈ ਜਾਂ ਬਟਰ ਚਿਕਨ ਦਾ ਇੱਕ ਛੋਟਾ ਕੰਟੇਨਰ ਆਉਂਦਾ, ਇਹਨਾਂ ਦਾ ਮੀਡੀਅਮ ਕਹਿੰਦੇ ਆ ਉਹਨੂੰ, ਉਹ ਅਤੇ ਨਾਲ ਇੱਕ ਨਾਨ, ਤੁਹਾਨੂੰ ਇਹ $15 ਤੋਂ ਘੱਟ ਟੋਰਾਂਟੋ 'ਚ ਕੋਈ ਨਹੀਂ ਡਿਲੀਵਰ ਕਰਦਾ। ਕੋਈ 13 ਕਰ ਦੂਗਾ, ਲੈਸਟਿਕ 12 ਕਰ ਦੂਗਾ। $12 ਦਾ ਕੋਈ ਵੀ ਕੋਸਟ ਚਾਰਜ ਨਹੀਂ ਹੋਣਾ। $25 ਦੇ ਵਿੱਚ 6 ਟੋਪਿੰਗ, 2 ਲਾਰਜ ਪੀਜ਼ੇ ਨਾਲ 2 ਡਿਪਿੰਗ, ਅੱਜ ਦਾ ਲੰਚ ਅਤੇ ਡਿਨਰ ਪੀਜ਼ਾ ਸ਼ੈਫ 'ਤੇ ਕਰਨਾ। ਨੰਬਰ ਬੋਲੋ ਸੰਤ, ਕੀ ਹੈ ਤੁਹਾਡਾ ਚਰਨਪ੍ਰੀਤ?
7: ਹਾਂਜੀ, 6 ਟੋਪਿੰਗ ਨਾਲ 2 ਡਿਪਿੰਗ,
0: ਚਾਹੇ ਤਾਂ ਮੇਥੀ ਮਲਾਈ ਪਨੀਰ ਅਤੇ ਇੱਕ ਨਾਨ, ਅਤੇ ਚਾਹੇ ਬਟਰ ਚਿਕਨ ਅਤੇ ਇੱਕ ਨਾਨ। ਤੁਹਾਡੇ ਲਈ ਸੋਫਟ ਓਪਨਿੰਗ ਕਰਕੇ ਦੇ ਰਿਹਾ, ਗ੍ਰੈਂਡ ਓਪਨਿੰਗ ਅੱਗੇ ਕਰਨਗੇ। ਤੁਸੀਂ ਲਾਜ਼ਮੀ ਪਹੁੰਚਣਾ ਹੈਗਾ। 647-547-4200 ਨੰਬਰ ਆ ਪੀਜ਼ਾ ਸ਼ੈਫ, ਗੂਗਲ 'ਤੇ ਪਾਓਗੇ ਪੀਜ਼ਾ ਸ਼ੈਫ, ਇੱਕ ਅਮਰੀਕਾ 'ਚ ਆਉਣਗੇ, ਇੱਕ ਕੈਨੇਡਾ 'ਚ ਆਉਣਗੇ। ਕੈਨੇਡਾ ਵਾਲੇ ਪੀਜ਼ਾ ਸ਼ੈਫ ਦੀ ਗੱਲ ਕਰਦਾ, ਦੋ ਜਗ੍ਹਾ ਆਉਣਗੇ, ਅਮੈਰੀਕਾ 'ਚ ਵੀ ਅਤੇ ਕੈਨੇਡਾ 'ਚ ਵੀ। ਕੈਨੇਡਾ ਵਾਲੇ ਪੀਜ਼ਾ ਸ਼ੈਫ 'ਤੇ ਪਹੁੰਚਣਾ 647-547-4200, 6474-7400, ਲੰਚ ਅਤੇ ਡਿਨਰ ਦੀ ਸਪੈਸ਼ਲ ਡੀਲ ਆ। ਅਤੇ ਨਾਲ ਨਾਲ ਤੁਸੀਂ ਕੋਈ ਵਿਆਹ ਸ਼ਾਦੀ ਹੈ ਤੁਹਾਡੇ, ਫੰਕਸ਼ਨ ਹੈ, ਬੜੇ ਮਹਿੰਗੇ ਮਹਿੰਗੇ ਤੁਹਾਨੂੰ ਫਾਰਮ ਹਾਊਸ ਵੇਚ ਰਹੇ ਨੇ ਲੋਕ, 7-7-8-8 ਹਜ਼ਾਰ ਇੱਕ ਦਿਨ ਦਾ, 8-8 ਹਜ਼ਾਰ ਇੱਕ ਦਿਨ ਦਾ ਸਿਰਫ ਉੱਥੇ ਜਾਣ ਦਾ, ਅਤੇ ਤੁਹਾਨੂੰ ਬੈਂਕਟ ਹਾਲ ਵਾਲੇ 8-8-9-9 ਹਜ਼ਾਰ। ਤੁਸੀਂ 100 ਤੋਂ ਸਵਾ 100 ਬੰਦੇ ਦੀ ਪਾਰਟੀ ਕਰਨੀ ਆ। ਚੰਪੀ ਤੁਹਾਨੂੰ ਕੋਲ ਪਹੁੰਚਣਾ, ਇਹਨਾਂ ਕੋਲ ਡਾਇਨਰ ਆ ਵੱਡਾ, ਜਿੱਥੇ ਪ੍ਰਾਈਵੇਟ ਬੂਥ ਬਣੇ ਹੋਏ ਨੇ, 10 ਬੰਦੇ 12 ਬੰਦੇ 14 ਬੰਦੇ ਇਕੱਠੇ ਬੈਠ ਕੇ ਖਾਣਾ ਚਾਹੁੰਦੇ ਨੇ। ਵਾਸ਼ਰੂਮ ਪੀਅਰਸਨ ਏਅਰਪੋਰਟ ਵਰਗੇ ਬਾਰ ਬਣੀ ਹੋਈ ਹੈ, ਲਾਈਟਨਿੰਗ ਲੱਗੀ ਹੋਈ ਹੈ, ਜਿਹੜੀ ਡਿਸਕੋ ਲਾਈਟਨਿੰਗ ਕਹਿੰਦੇ ਹੁੰਦੇ ਆ, ਲੇਜ਼ਰ ਲਾਈਟਨਿੰਗ ਨੱਚਣ ਟੱਪਣ ਵੇਲੇ ਚਲਾਉਣੀ ਹੁੰਦੀ ਹੈ। ਨਾਲ ਨਾਲ ਗਲੋਬ ਲਾਈਟਸ ਲੱਗੇ ਹੋਏ ਨੇ, ਬਾਰ ਬਣੀ ਹੋਈ ਹੈ, ਡਾਇਨਿੰਗ ਬੜੀ ਅੱਛੀ ਆ, ਬੜਾ ਅੱਛਾ ਟੇਸਟ ਨਜ਼ਾਰਾ। ਅਤੇ ਤੁਸੀਂ ਕੋਈ ਵੀ ਕੇਟਰਿੰਗ ਬੁੱਕ ਕਰਨੀ ਹੈ, ਛੋਟੀ ਜਾਂ ਵੱਡੀ, 10-20 ਬੰਦਿਆਂ ਦਾ ਜਨਮਦਿਨ ਦਾ ਪ੍ਰੋਗਰਾਮ ਇਸ ਵੀਕਐਂਡ 'ਤੇ, ਕੋਈ ਗਾਹ ਨਾ ਪਾਓ ਘਰੇ, ਚਰਨਪ੍ਰੀਤ ਨੂੰ ਕਾਲ ਮਿਲਾਓ। ਚਰਨਪ੍ਰੀਤ ਜੀ ਨੰਬਰ?
7: ਹਾਂਜੀ, 6476338878, 647-633-8878। ਕਿਸੇ ਦੇ ਘਰ ਆ ਕੇ ਵੀ ਜੇ ਲਾਈਵ ਕੇਟਰਿੰਗ ਕਰਨੀ ਹੈ, ਟਰੱਕ ਆ ਜਾਂਦਾ ਹੈ, ਸ਼ੈਫਿੰਗ ਡਿਸ਼ਿਜ਼ ਦਾ ਪ੍ਰੋਪਰ ਸੈਟਅਪ ਕਰਕੇ, ਗਰਮ ਗਰਮ ਨਾਨ, ਸਾਰਾ ਕੁਛ ਹੀ ਉੱਥੇ ਫਰੈਸ਼ ਬਣੂਗਾ। ਤੁਸੀਂ ਲਾਈਵ ਕੇਟਰਿੰਗ ਲਈ ਵੀ ਸਾਨੂੰ ਜ਼ਰੂਰ ਕਾਲ ਕਰਿਓ, 6476338878, 647-633-8878 'ਤੇ ਸਵਾ ਕਿਚਨ। ਜਾਂ ਫਿਰ ਨਜ਼ਾਰਾ ਤੇ ਆ ਕੇ ਤੁਸੀਂ ਕਾਲ ਕਰ ਸਕਦੇ ਆ, ਜਰੂਰ ਸਾਨੂੰ ਕੰਟੈਕਟ ਕਰਿਓ। ਥੈਂਕ ਯੂ ਸੋ ਮਚ ਜੀ।
0: 647 ਜਿਹੜਾ ਹੈਗਾ 647 ਤੇ 633 ਹਾਂਜੀ
7: 88 78
0: ਹਾਂਜੀ ਕਾਲਰ 514 ਨੰਬਰ ਮੇਰੇ ਨਾਲ ਕੀ ਕਹਿਣਾ ਚਾਹੁੰਦੇ ਹੋ? ਹੈਲੋ
8: ਹੈਲੋ
0: ਹਾਂਜੀ
8: ਕਿਸੀ ਅੜ ਗਈ ਆ ਜੀ ਸ਼ਾਰਕ ਫਿਸ਼ ਨਾਲ, ਉਹਨੇ ਦੰਦੀ ਵੱਡੀ ਕੇ ਦੰਦ ਅੜ ਗਿਆ ਉਹਦਾ,
0: ਸ਼ਾਰਕ ਦਾ ਦੰਦ ਅੜ ਗਿਆ।
8: ਹਾਂਜੀ
0: ਮੈਨੂੰ ਐ ਲੱਗਦਾ ਜਿਵੇਂ ਤੁਹਾਡੀ ਆਵਾਜ਼ ਤੋਂ ਜਿਵੇਂ ਤੁਸੀਂ ਵੀ ਪੂਰਾ ਐਂ ਸ਼ਾਮ ਨੂੰ ਕੈਮ ਹੋ ਕੇ ਰਹਿੰਦੇ ਹੋ ਫਿਰ। ਹਾਂਜੀ ਤਾਂ ਹੀ ਸ਼ਾਰਕ ਤੋਂ ਗੱਡੀਆਂ ਬਣਾਈ ਜਾਂਦੇ ਹੋ। ਸੋ ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਤੇ ਪਹੁੰਚਣਾ ਕਿਸੇ ਨੇ ਵੀ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਵਾਸਤੇ ਕੰਪਲੀਟ ਰਿਪੇਅਰ ਲਈ ਹਾਈਲੈਂਡ ਆਟੋ ਰਿਪੇਅਰ ਸੈਂਟਰ 905-400-6363 ਓਇਲ ਚੇਂਜ ਤੋਂ ਲੈ ਕੇ ਸੇਫਟੀ ਤੱਕ 10% ਆਫ ਆ ਰੇਡੀਓ ਵਾਸਕਿਆਂ ਤੇ ਗੈਰੀ ਗਰੇਵਾਲ ਯਾਰਾਂ ਦੇ ਯਾਰ ਹਾਈਲੈਂਡ ਆਟੋ ਦੇ ਜਿਹੜੇ ਓਨਰ ਨੇ ਤੇ ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਲੈਂਡਸਕੇਪਿੰਗ ਤੇ ਇੰਟਰਲੋਕਿੰਗ ਦਾ ਤੇ ਪਲਾਜ਼ਿਆਂ ਦੀ ਮੈਂਟੇਨੈਂਸ ਦਾ ਕੰਮ ਕਰਦੇ ਨੇ। 647-784-12-13 ਏਜਡ ਡਰਾਈਵਰਸ ਚਾਹੀਦੇ ਨੇ ਜਿਹੜੇ 20 ਤੋਂ 25,000 ਮਾਈਲ ਡਰਾਈਵ ਕਰਨਗੇ। US ਤੇ ਕੈਨੇਡਾ ਦੇ ਟ੍ਰਿਪ ਨੇ, ਟੌਪ ਦੀ ਕੈਨੇਡਾ ਦੀ ਕੰਪਨੀ, 2 ਸਾਲ ਦਾ ਐਕਸਪੀਰੀਅੰਸ, ਸਾਫ ਟਰੈਕ ਰੈਕਡ। 647-831-6471-4930 6-647-831-4930 ਦੇ ਉੱਤੇ ਕਾਲ ਕਰਨੀ ਹੈ। ਮਨਮੋਹਨ ਸਿੰਘ ਨੂੰ ਆਟੋ ਇੰਸ਼ੋਰੈਂਸ ਘਟਾਉਣ ਲਈ 416-990-3200 416-990-3200 ਔਰ ਸੁਚੇਤ ਕੌਰ ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਵੀ ਪ੍ਰੋਡਕਟ ਲੈਣ ਲਈ ਸੁਚੇਤ ਦਾ ਨੰਬਰ ਨੋਟ ਕਰੋ। ਸੁਚੇਤ ਕੌਰ 647-986-8049 6-487-986-8049 ਦੇ ਉੱਤੇ ਕਾਲ ਕਰਨੀ ਹੈ। ਅਸ਼ੋਕ ਸੈਣੀ CPA CGA ਨੇ, ਟੈਕਸ ਦੀਆਂ ਕੋਈ ਵੀ ਕੰਪਲੀਕੇਸ਼ਨ ਨੇ 905-458-1399 ਇਹ ਹੈਗੇ ਨੇ ਕੁਈਨ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਅਸ਼ੋਕ ਸੈਣੀ। ਆਪਣੇ ਪੁਰਾਣੇ ਅਕਾਊਂਟੈਂਟ ਤੋਂ ਕੁਛ ਨਹੀਂ, 905-458-1399 ਔਰ ABS ਆਟੋ ਕਲਿਜ਼ਨ ਕਿਚਨਰ ਵਟਲੂ ਕੈਂਬਰਿਜ ਦੇ ਏਰੀਏ ਦੇ ਵਿੱਚ ਕੋਈ ਵੀ ਗੱਡੀ ਭੰਨ ਤੋੜ ਹੋ ਗਈ 416-520-1946 ਦੇ ਉੱਤੇ ਕਾਲ ਕਰਨੀ ਹੈ। ਲੋਰੀਅਰ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਸਲਿਊਸ਼ਨ ਲਈ 905-903-3200 ਰਾਈਟ ਵਿੰਡੋ ਫੋਰਸ ਵਿੰਡੋਜ਼ ਚੇਂਜ ਕਰਾਉਣੀ ਹੈ 416-206-3200 ਔਰ ਡੈਂਟਿਸਟਰੀ ਐਟ ਰੈਂਬਲਰ ਇਸ ਵੀਕਐਂਡ 'ਤੇ ਅੱਜ ਅਪੁਆਇੰਟਮੈਂਟਸ ਅਵੇਲੇਬਲ ਨੇ ਦੰਦਾਂ ਦੀ ਸਾਂਭ ਸੰਭਾਲ ਜਾਂ ਦੰਦਾਂ ਦੀ ਕੋਈ ਵੀ ਚੈੱਕਅਪ ਲਈ 905-451-8211 ਅਤੇ ਕਾਲ ਕਰਨੀ ਆ। ਔਰ ਕਿਸੇ ਕੋਲ ਕੋਈ ਵੀ ਕਰਜ਼ਾ ਹੈਗਾ ਸਾਨੂੰ ਕਾਲ ਕਰਨੀ ਆ ਕਰਜ਼ੇ ਵਾਸਤੇ, ਕਰਜ਼ਾ ਜਾਂ ਪ੍ਰੋਪਰਟੀ ਗਲਤ ਚੱਕ ਲਈ ਤੁਸੀਂ ਤੇ ਤੁਸੀਂ ਉਹ ਚ ਨਿਕਲਣਾ ਚਾਹੁੰਦੇ ਹੋ 416-400
9: ਕੀ ਗੱਲ ਇੰਨੀ ਜਲਦੀ?
10: ਹਾਂਜੀ ਤੇ ਪਤਾ ਇਸ ਦਾ ਕੀ ਮਤਲਬ?
9: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ, ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
11: ਓ ਭਾਈ ਇਹ ਤਾਂ ਗਰਮਾ ਗਰਮ ਡੀਲ ਹੈ।
10: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
12: ਹੋਲਸੇਲ ਕਲੱਬ, whole lot of value.
13: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 8777sofastudio.ca. ਥੈਂਕ ਯੂ ਜੀ।
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557 6472927557।
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੰਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਰ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਰ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 9054500054।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955 9054529955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6477625340 6477652340।
4: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 22 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ ਤੇ ਲਓ ਜੀ ਜੇਠ ਦਾ ਮਹੀਨਾ ਚੱਲ ਰਿਹਾ। ਅੱਜ ਹੋ ਗਈ 8 ਤਰੀਕ ਤੇ ਸਮਾਂ ਚੱਲ ਰਿਹਾ 558। ਸਮਾਂ ਹੋ ਗਿਆ 10:08 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਣੀ ਹੈ ਤੇ ਤੁਸੀਂ ਵੀ ਗੱਲਬਾਤ ਕਰੋਗੇ 6478 13 13 ਤੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜੀ। ਲਓ ਜੀ ਜੇ ਆਪਾਂ ਦੇਖੀਏ ਮੌਸਮ ਕਹਿੰਦਾ ਹੈ ਕਿ ਬੜਾ ਔਸਮ ਬਣਿਆ ਹੋਇਆ ਪਰ ਠੰਡ ਨਹੀਂ ਜਾ ਰਹੀ ਹੈ ਨਾ, ਠੰਡਾ ਠੰਡਾ ਮੌਸਮ ਹੀ ਫੀਲ ਹੋਈ ਜਾਂਦਾ। 12 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਫੀਲ ਤੁਸੀਂ ਕਰ ਰਹੇ ਹੋ 6 ਡਿਗਰੀ, ਹਾਈ ਜਾਣਾ 16 ਡਿਗਰੀ, ਲੋਅ ਜਾਣਾ ਹੈ ਜੀ 5 ਡਿਗਰੀ ਸੈਲਸੀਅਸ। ਅੱਛਾ, ਸੋ ਬੱਦਲਵਾਈ ਸ਼ੋ ਹੋ ਰਹੀ ਹੈ ਤੇ ਜੇ ਆਪਾਂ ਗੱਲ ਕਰੀਏ ਸਾਰਾ ਦਿਨ ਇੱਦਾਂ ਹੀ ਹੈ, ਅੱਜ ਬੱਦਲ ਹੀ ਦਿਖ ਰਿਹਾ। ਹਵਾ ਚੱਲ ਰਹੀ ਹੈ ਜੀ 38 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਤੇ ਤੁਸੀਂ ਇਸ ਸਮੇਂ ਫੀਲ ਕਰ ਰਹੇ ਹੋ 6 ਡਿਗਰੀ। ਸੋ ਠੰਡਾ ਹੈ ਜੀ ਮੌਸਮ ਬਾਹਰ। ਤੇ ਲਓ ਜੀ ਅੱਜ ਫਰਾਈਡੇ ਦਾ ਦਿਨ ਹੈ ਤੇ ਤੁਹਾਡੇ ਲਈ ਆਪਾਂ ਨੇ ਗੀਤ ਸੰਗੀਤ ਪੇਸ਼ ਕਰਨਾ ਅੱਜ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ, ਕਿਉਂਕਿ ਜਿਹੜੀ ਵੀ ਕੋਈ ਕਰੰਟ ਇਸ਼ੂ ਹੁੰਦਾ ਉਹ ਤੇ ਚਾਹੇ ਵਰਲਡ ਵਾਈਡ ਕਿਤੇ ਵੀ ਹੋਵੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹੁੰਦੇ ਹਾਂ, ਐਂਟਰਟੇਨਮੈਂਟ ਵੀ ਹੁੰਦਾ, ਗੱਲਬਾਤ ਵੀ ਹੁੰਦੀ ਹੈ। ਸੋ ਤੁਹਾਨੂੰ ਜਿਹੜੀ ਅਵੇਅਰਨੈਸ ਵੀ ਆਪਾਂ ਪਹੁੰਚਾਉਂਦੇ ਰਹਿੰਦੇ ਹਾਂ, ਅਵੇਅਰ ਕਰਦੇ ਰਹਿੰਦੇ ਹਾਂ ਕਿਵੇਂ ਕੀ ਚੱਲ ਰਿਹਾ ਅਤੇ ਕੀ ਆਪਾਂ ਨੂੰ ਕਰਨਾ ਚਾਹੀਦਾ। ਅਤੇ ਬਾਕੀ ਤਾਂ ਫਿਰ ਉਹੀ ਹੈ ਵੀ ਜੇ ਗੱਲ ਕਰਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ, ਹੈ ਨਾ। ਸੋ ਬਿਲਕੁਲ ਜੀ ਅੱਜ ਫਰਾਈਡੇ ਦਾ ਦਿਨ ਹੈ ਅਤੇ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ, ਗੀਤ ਸੰਗੀਤ ਵੀ ਪੇਸ਼ ਕਰਾਂਗੇ। ਪਹਿਲਾਂ ਤੁਹਾਡੇ ਲਈ ਇਹ ਨਾ ਬੜਾ ਵਧੀਆ ਮਿਊਜ਼ਿਕ ਤੁਹਾਡੇ ਲਈ ਲਗਾਇਆ, ਪਹਿਚਾਣ ਹੋ ਰਿਹਾ ਕਿਹੜਾ ਗੀਤ ਹੈ, ਫਿਰ ਆਪਾਂ ਗੀਤ ਵੀ ਲਾ ਦਿੰਦੇ ਹਾਂ, ਕਿਉਂਕਿ ਮੈਂ ਤਾਂ ਚੱਲ ਚਾਨ ਚੱਕੀ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਕੋਈ ਵੀ ਮਿਊਜ਼ਿਕ ਟਿਊਨਸ ਜਿਹੜੀਆਂ ਹੈਗੀਆਂ ਮੈਂ ਸਿਲੈਕਟ ਕਰ ਲੈਂਦੀ ਹੁੰਦੀ ਹਾਂ ਅਤੇ ਫਿਰ ਇਹੀ ਮੇਰੇ ਮੂਹਰੇ ਆ ਗਿਆ ਅਤੇ ਬੜਾ ਵਧੀਆ ਲੱਗਿਆ ਮੈਨੂੰ ਮਿਊਜ਼ਿਕ। ਆਈ ਹੋਪ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ। ਸੋ ਕਿਹੜਾ ਗੀਤ ਹੈ ਇਹ, ਫਿਰ ਗੀਤ ਵੀ ਆਪਾਂ ਲਾ ਦਿੰਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਨੀਆਂ। ਜੇ ਆਪਾਂ ਗੱਲ ਕਰੀਏ ਜੀ ਤੁਸੀਂ ਆਪਣਾ ਜੇ ਟਿਕਟਾਂ ਲੈਣਾ ਚਾਹੁੰਦੇ ਹੋ, ਮੈਂ ਨੰਬਰ ਦੇ ਦਿੰਦੀ ਹਾਂ ਤੁਹਾਨੂੰ, ਕਿਉਂਕਿ ਜਿਹੜੇ ਨੰਬਰ ਹੈ ਨਾ ਤੁਹਾਡੇ ਤੱਕ ਪਹੁੰਚਾਏ ਜਾਣੇ ਬੜੇ ਜ਼ਰੂਰੀ ਹੈ ਅਤੇ ਤੁਸੀਂ ਨਾ ਦੀਪਾਂਸ਼ ਨੂੰ ਕਾਲ ਕਰੋ ਦੁਆਬਾ ਟੂਰਸ ਐਂਡ ਟਰੈਵਲਸ। ਕਹਿੰਦੇ ਆ ਕਿ ਬਹੁਤ ਵਧੀਆ ਜੇਕਰ ਤੁਸੀਂ ਟਿਕਟਾਂ ਲੈਣਾ ਚਾਹੁੰਦੇ ਹੋ ਫਿਰ ਤੁਸੀਂ ਗੱਲਬਾਤ ਕਰਨੀ ਹੈ ਦੀਪਾਂਸ਼ ਦੇ ਨਾਲ, ਕਿਉਂਕਿ ਦੀਪਾਂਸ਼ ਕਹਿੰਦੇ ਆ ਕਿ ਬੜੇ ਵਧੀਆ ਰੇਟ 'ਤੇ ਟਿਕਟਾਂ ਆਈਆਂ ਹੋਈਆਂ। ਤੁਸੀਂ ਏਅਰ ਫੇਅਰ ਜੇ ਪਤਾ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਲਓ ਫਟਾਫਟ ਅਤੇ ਫਿਰ ਤੁਸੀਂ ਆਪਣੀਆਂ ਸੀਟਾਂ ਕਰਾਓ ਬੁੱਕ ਅਤੇ ਘੁੰਮ ਫਿਰ ਕੇ ਆਓ। ਚਾਹੇ ਤੁਸੀਂ ਕਿਤੇ ਉਂਝ ਘੁੰਮਣ ਫਿਰਨ ਜਾਣਾ ਜਾਂ ਫਿਰ ਬੈਕ ਹੋਮ ਜਾਣਾ, ਹੁਣ ਜਾਣਾ ਜਾਂ ਆਉਣ ਵਾਲੇ ਸਮੇਂ 'ਚ ਜਾਣਾ, ਦੁਆਬਾ ਟੂਰਸ ਐਂਡ ਟਰੈਵਲਸ 905-673-1400 ਨੰਬਰ ਹੈ, 9057731400 ਤੇ ਗੱਲਬਾਤ ਹੋ ਸਕਦੀ ਹੈ। ਤੇ ਟਿਊਨ ਪਹਿਚਾਣੀ ਨਹੀਂ, ਬੜਾ ਇਹ ਮਸ਼ਹੂਰ ਗੀਤ ਹੈਗਾ ਤੇ ਦੇਖਦੇ ਹਾਂ ਉਹੀ ਚੱਲ ਰਹੀ ਹੈ ਕਿ ਕੁਛ ਹੋਰ ਚੱਲ ਗਿਆ। ਚਲੋ ਭਾਈ, ਨਹੀਂ ਨਹੀਂ ਚੇਂਜ ਹੋ ਗਿਆ।

0: ਲਓ ਜੀ ਬਿਲਕੁਲ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ ਜੇ ਪਹਿਚਾਣ ਦਿਓ ਠੀਕ ਹੈ ਨਹੀਂ ਤਾਂ ਮੈਂ ਥੋੜ੍ਹੀ ਦੇਰ ਤੱਕ ਇਹ ਗੀਤ ਤੁਹਾਡੇ ਲਈ ਪਲੇ ਕਰ ਦੇਣਾ ਹੈ ਅਤੇ ਜੇ ਆਪਾਂ ਗੱਲਾਂ ਕਰੀਏ ਇਸ ਸਮੇਂ ਨਾ ਬੜੀ ਚਰਚਾ ਹੋ ਰਹੀ ਕੋਕਰੋਚ ਦੀ ਅੱਛਾ ਕੋਕਰੋਚ ਤੋਂ ਵੈਸੇ ਤੁਹਾਨੂੰ ਡਰ ਲੱਗਦਾ ਕਿ ਨਹੀਂ ਲੱਗਦਾ ਹੁਣ ਤਾਂ ਕੋਕਰੋਚ ਕੋਕਰੋਚ ਜਿਵੇਂ ਸਾਰੇ ਕਹਿੰਦੇ ਆ ਕਿ ਮੈਂ ਕੋਕਰੋਚ ਆ ਹੈ ਸੋ ਅਦਰਵਾਈਜ਼ ਤਾਂ ਜਦੋਂ ਕੋਕਰੋਚ ਨੂੰ ਦੇਖਦੇ ਹਾਂ ਤੇ ਬੜੀ ਗਲਿਆਨੀ ਜੀ ਜਿਵੇਂ ਕਹਿੰਦੇ ਨਾ ਸਾਰੇ ਭੱਜਦੇ ਆ ਜੇ ਕਿਤੇ ਦਿਖ ਜਾਵੇ ਕੋਕਰੋਚ ਵੀ ਉਹ ਹੋ ਵੀ ਕੀ ਕਰੀਏ ਅੱਛਾ ਫਿਰ ਉਹਨੂੰ ਛੇਤੀ ਛੇਤੀ ਹੱਥ ਵੀ ਨਹੀਂ ਆਉਂਦਾ ਭੱਜਦਾ ਵੀ ਬਹੁਤ ਹੈ ਇੱਧਰ ਉੱਧਰ ਤੇ ਫਿਰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਉਹ ਮਰਦੇ ਵੀ ਨਹੀਂ ਛੇਤੀ ਛੇਤੀ ਦੇਖੋ ਉਹਨਾਂ 'ਚ ਕਿੰਨੀ ਜਾਨ ਹੁੰਦੀ ਹੈ ਤੇ ਕਹਿੰਦੇ ਆ ਵੀ ਗੰਦ ਸਾਫ਼ ਕਰਦੇ ਆ ਗਟਰ ਸਾਫ਼ ਕਰਦੇ ਆ ਸੋ ਇਹ ਜਿਹੜੀ ਗਟਰ ਸਾਫ਼ ਕਰਨ ਦੀ ਗੱਲਬਾਤ ਜਾਂ ਕੋਕਰੋਚ ਦੀ ਗੱਲਬਾਤ ਹੈ ਇਹ ਸ਼ੁਰੂ ਹੋ ਗਈ ਹੈ ਤੇ ਫਿਰ ਔਰ ਬੜੀ ਲੇਟੈਸਟ ਜਿਵੇਂ ਆਪਾਂ ਕਹਿੰਦੇ ਹਾਂ ਨਾ ਲੇਟੈਸਟ ਬਿਲਕੁਲ ਕਰੰਟ ਨਿਊਜ਼ ਹੈਗੀ ਹੈ ਅਤੇ ਬਿਲਕੁਲ ਪਾਰਟੀ ਜਿਹੜੀ ਇਹ ਬਣੀ ਹੈ ਉਹ ਵੀ ਬਸ ਥੋੜ੍ਹੇ ਦਿਨ ਹੋਏ ਆ ਅਤੇ ਦੇਖੋ ਉਹਦੇ ਕਿੰਨੇ ਫੋਲੋਅਰਸ ਜਿਹੜੇ ਬਣ ਗਏ ਆ ਸੋ ਇਹਦੀ ਗੱਲਬਾਤ ਆਪਾਂ ਕਰਾਂਗੇ ਅਤੇ ਇੱਕ ਕਾਲ ਲੈ ਲੈਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਭਾਜੀ ਕੀ ਹਾਲ ਚਾਲ
1: ਦੇਖ
0: ਲੋ ਫਿਰ ਕੰਮ ਚੜ੍ਹਨੇ ਬਿਜ਼ੀ ਹੈ
1: ਥੱਲੇ ਕੁੜੀ ਮੁੰਡੇ ਗਾਉਂਦੇ ਆ ਉਹ ਗੱਲ ਚੀਜ਼ ਲਾਉਂਦੀ ਜਦੋਂ ਦੋਨੇ ਚੀਜ਼ ਗਾਉਂਦੀ ਆਪਣੇ ਉਹ ਸਿੰਗਰ ਹੈ ਨਾ ਜੀ ਜਿਵੇਂ ਮੁਹੰਮਦ ਜੀ ਰਜੀਤ ਕੌਰ ਜਾਂ ਚਮਕੀਰ ਜੋ ਵੀ ਹੈ ਨਾ ਜੀ ਅਮਰਜੀਤ
0: ਵੈਸੇ ਪੁਰਾਣੇ ਗੀਤ ਤਾਂ ਜਿਵੇਂ ਅਖਾੜੇ ਵੀ ਲੱਗਦੇ ਹੁੰਦੇ ਸੀ ਨਾ ਸੋ ਦੇਖ ਲੋ ਇੱਕ ਮਾਈਕ ਹੁੰਦਾ ਸੀਗਾ ਤੇ ਉਹ ਤੇ ਹੀ ਵਾਰੀ ਵਾਰੀ ਅੱਗੇ ਪਿੱਛੇ ਹੋ ਕੇ ਗਾਉਣਾ ਤੇ ਉਹ ਵੀ ਨਹੀਂ ਤਾਂ ਚਲੋ ਦੋ ਮਾਈਕ ਵੀ ਲਾ ਸਕਦੇ ਸੀ ਉਹ ਪਰ ਉਹ ਇੱਕੋ ਹੀ ਰੱਖਦੇ ਹੁੰਦੇ ਸੀਗੇ ਸੋ ਕਿਉਂਕਿ ਵਧੀਆ ਰਹੇ ਫਿਰ ਨਹੀਂ ਤਾਂ ਹੁੰਦਾ ਵੀ ਬੰਦਾ ਥੋੜਾ ਦੂਰ ਦੂਰ ਖੜਦਾ ਪਰ ਉਵੇਂ ਗੱਲ ਨਹੀਂ ਬਣਦੀ ਫਿਰ ਉਹ ਜਿਵੇਂ ਇੱਕ ਨੇ ਆਪਣੀ ਲਾਈਨ ਬੋਲੀ ਫਿਰ ਦੂਜਾ ਅੱਗੇ ਨੂੰ ਆਉਂਦਾ ਸੀ ਬੋਲਣ ਵਾਸਤੇ ਹੈ ਨਾ ਜਾਂ ਉਹਦਾ ਜਵਾਬ ਦੇਣਾ ਜਾਂ ਅਗਲੀ ਲਾਈਨ ਬੋਲਣੀ ਹੈ ਤੇ ਫਿਰ ਉਹ ਰੰਗ ਅਲੱਗ ਹੀ ਬਣ ਹੁੰਦਾ ਸੀਗਾ ਸੋ ਉਹ ਵੀ ਇੱਕ ਟੈਕਟ ਸੀਗਾ ਵੀ ਕਿਵੇਂ ਵਧੀਆ ਲੱਗੇ ਜਿਹੜੇ ਲੋਕ ਦੇਖਣ ਆਉਂਦੇ ਸੀਗੇ ਉਹਨਾਂ ਅਖਾੜਿਆਂ ਨੂੰ ਸੋ ਨਜ਼ਾਰੇ ਪੂਰੇ ਲੈਂਦੇ ਹੁੰਦੇ ਸੀ ਸੋ ਬੜੇ ਮਸ਼ਹੂਰ ਸੀ ਜੀ ਸਾਰੇ ਜਿਹੜੇ ਪੁਰਾਣੇ ਸਿੰਗਰ ਆ ਹੁਣ ਤਾਂ ਜਿਵੇਂ ਕਹਿੰਦੇ ਇੱਟ ਪੁੱਟ ਦੇ ਹੀ ਸਿੰਗਰ ਨਿਕਲਦਾ ਇੰਨੇ ਸਿੰਗਰ ਆ ਅੱਧਿਆਂ ਦੇ ਨਾਮ ਹੀ ਭੁੱਲ ਜਾਂਦੇ ਆ ਜਿਵੇਂ ਕੱਲ੍ਹ ਉਹ ਦੁੱਕੀ ਤਿੱਕੀ ਛਿੱਕੀ ਜਦੋਂ ਗੱਲ ਕੀਤੀ ਤਾਂ ਉਹ ਮੈਨੂੰ ਦਿਮਾਗ 'ਚ ਆਈ ਜਾਵੇ ਤਾਂ ਨਾਮ ਨਾ ਯਾਦ ਆਵੇ ਹੈ ਚੀਮਾ ਬਾਈ ਸੋ ਕੋਈ ਨਹੀਂ ਅੱਜ ਵੀ ਇਹ ਗੀਤ ਵੀ ਲਾਉਂਦੇ ਹਾਂ ਹੋਰ ਵੀ ਲਾਉਂਦੇ ਹਾਂ ਤੁਹਾਡੇ ਲਈ ਅਤੇ ਲਓ ਆਪਾਂ ਪਹਿਲਾਂ ਮਨਜੀਤ ਨਾਲ ਗੱਲਬਾਤ ਕਰ ਲੈਂਦੇ ਹਾਂ ਅਤੇ ਮਨਜੀਤ ਸਾਡੇ ਨਾਲ ਜੁੜੇ ਆ ਔਰ ਅਪਲਾਇੰਸ ਜੰਕਸ਼ਨ ਦੀਆਂ ਡੀਲਸ ਜੀ ਮਨਜੀਤ
2: ਥੈਂਕ ਯੂ ਸੋ ਮਚ ਸੁੰਦਰ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਡਿਵੀਜ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਇਸ ਟਾਈਮ ਇਨਵੈਸਟਮੈਂਟ ਪ੍ਰੋਗਰਾਮ ਸੁਣ ਰਹੇ ਨੇ ਇਨਵੈਸਟਮੈਂਟ ਪ੍ਰੋਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 ਅਪਲਾਇੰਸਿਸ ਦਾ ਕੋਂਬੋ ਹੈ ਜਿਹਦੇ ਵਿੱਚ 36 ਇੰਚ ਦਾ ਸਟੇਨਲੈਸ ਸਟੀਲ ਦਾ ਫੁੱਲ ਸਾਈਜ਼ ਫਰਿੱਜ ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਟੋਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ $5,500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,199 $3,199 ਅਪਲਾਇੰਸਿਸ ਦਾ ਸੈੱਟ ਤੁਸੀਂ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਰੈਗੂਲਰ ਪ੍ਰਾਈਸ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਐਂਡ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 1499 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 75 inch 75 inch ਦਾ ਐਲਈਡੀ ਸਮਾਰਟ 4K ਟੀਵੀ $1100 ਦੀ ਪ੍ਰਾਈਸ ਤੋਂ ਘਟਾ ਕੇ 799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। 6 months ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 locations ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਬਿਲਕੁਲ ਜੀ, ਤੁਸੀਂ ਮਨਜੀਤ ਨਾਲ ਗੱਲਬਾਤ ਕਰ ਸਕਦੇ ਹੋ ਅਪਲਾਈਂਸ ਜੰਕਸ਼ਨ ਤੋਂ, ਤੇ ਬੜੇ ਵਧੀਆ ਡੀਲਸ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਆ ਹਮੇਸ਼ਾ। ਦੋ ਲੋਕੇਸ਼ਨਸ ਹੈਗੀਆਂ, 905-450-0054 ਨੰਬਰ ਹੈ, 9054-500054 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ ਗੀਤ ਵੀ ਤੁਹਾਡੇ ਲਈ ਲਾਉਂਦੇ ਹਾਂ, ਪਰ ਜਿਵੇਂ ਨਾ ਆਪਾਂ ਗੱਲ ਕਰ ਰਹੇ ਸੀਗੇ ਕੋਕਰੋਚ ਜਨਤਾ ਪਾਰਟੀ ਇਹ ਜਿਹੜੀ ਬਣਾਈ ਗਈ ਹੈ, ਸੋ ਜਿਹੜੇ ਕਹਿੰਦੇ ਯੰਗਸਟਰਸ ਹੈਗੇ ਆ ਉਹਨਾਂ ਨੂੰ ਕੁਛ ਕਿਹਾ, ਕਿਹਾ ਕਿਹਨੇ, ਜਿਹੜੇ ਚੀਫ ਜਸਟਿਸ ਹੈਗੇ ਆ ਉਹਨਾਂ ਨੇ ਕਿਹਾ ਆਪਣੇ ਇੰਡੀਆ ਦੇ ਵਿੱਚ, ਉਹ ਕਹਿੰਦੇ ਆ ਵੀ ਇਹ ਸੋਸ਼ਲ ਮੀਡੀਆ 'ਤੇ ਬੈਠੇ ਰਹਿੰਦੇ ਆ ਜਿਹੜੇ ਯੰਗਸਟਰਸ ਹੈਗੇ ਆ, ਵਿਹਲੇ ਆ, ਕੋਈ ਕੰਮ ਕਾਜ ਕਰਦੇ ਨਹੀਂ ਹੈਗੇ ਅਤੇ ਬਸ ਸੋਸ਼ਲ ਮੀਡੀਆ 'ਤੇ ਬੈਠੇ ਰਹਿੰਦੇ ਆ, ਕੋਕਰੋਚਿਸ ਦੀ ਤਰ੍ਹਾਂ ਕਹਿੰਦੇ ਬਸ ਇਹਨਾਂ ਦਾ ਹਾਲ ਹੈਗਾ, ਹੈ ਨਾ। ਸੋ ਦੇਖ ਲਓ ਫਿਰ ਜਿਨ੍ਹਾਂ ਨੇ ਸੁਣਿਆ ਅਤੇ ਫਿਰ ਉਹਨਾਂ ਨੇ ਐਕਸ਼ਨ ਲੈ ਲਿਆ, ਕਹਿੰਦੇ ਆ ਵੀ ਪਾਰਟੀ ਨਵੀਂ ਬਣਾ ਦਿੱਤੀ ਇਸ ਨਾਮ ਦੇ ਉੱਪਰ ਹੀ। ਔਰ ਇੱਕ ਜਿਵੇਂ ਕਹਿੰਦੇ ਨਾ ਇੱਕ ਨੈਸ਼ਨਲ ਐਂਥਮ ਹੁੰਦਾ, ਉੱਦਾਂ ਇਸ ਪਾਰਟੀ ਦੇ ਉੱਪਰ ਇੱਕ ਗੀਤ ਵੀ ਬਣਾ ਦਿੱਤਾ ਔਰ ਉਹਦੇ ਵਿੱਚ ਸਾਰਾ ਕੁਛ ਉੱਦਾਂ ਹੀ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਵੀ ਕਿਵੇਂ ਕੀ ਜਿਹੜਾ ਚੱਲ ਰਿਹਾ ਅਤੇ ਕੀ ਸਾਡੇ ਨਾਲ ਹੋ ਰਿਹਾ, ਕਿਵੇਂ ਕਰ ਰਹੇ ਹੋ ਤੁਸੀਂ ਸਾਡੇ ਨਾਲ, ਹੈ ਨਾ। ਸੋ ਫਿਰ ਇਹ ਜਿਹੜੇ ਚੀਫ ਜਸਟਿਸ ਸੀਗੇ ਇਹ ਸੀਗੇ ਸੂਰਿਆ ਕਾਂਤ, ਜਿਨ੍ਹਾਂ ਨੇ ਕਟਾਕਸ਼ ਕੀਤਾ ਅਤੇ ਫਿਰ ਇਹ ਜਿਹੜਾ ਕਟਾਕਸ਼ ਅੰਦੋਲਨ ਦਾ ਰੂਪ ਧਾਰਨ ਕਰ ਗਿਆ, ਫਿਰ ਕੋਕਰੋਚ ਜਨਤਾ ਪਾਰਟੀ ਜਿਹੜੀ ਬਣ ਗਈ। ਕਹਿੰਦੇ ਐਵੇਂ ਐਵੇਂ ਜਿਵੇਂ ਕਹਿੰਦੇ ਨਾ ਐਵੇਂ ਐਵੇਂ ਐਵੇਂ ਮੈਂ ਤਾਂ ਲੁੱਟ ਗਿਆ, ਉਵੇਂ ਐਵੇਂ ਐਵੇਂ ਪਾਰਟੀ ਇਹ ਬਣ ਗਈ। ਇਹ ਬਣਾਈ ਕਿਹਨੇ ਆ, ਅਭਿਜੀਤ ਦਿਬਕੇ ਉਹਨਾਂ ਨੇ ਬਣਾਈ ਆ, ਔਰ ਇਹ ਜੈਨਜ਼ੀ ਦੀ ਪਾਰਟੀ ਆ। ਜੈਨਜ਼ੀ ਮੀਨਸ ਜਿਹੜੇ ਯੰਗਸਟਰਸ ਹੁਣ ਹੈਗੇ ਆ ਆਪਣੇ, ਉਹਨਾਂ ਨੇ ਇਹ ਪਾਰਟੀ ਬਣਾਈ ਆ ਵੀ ਨੌਜਵਾਨਾਂ ਦੀ ਪਾਰਟੀ ਆ। ਔਰ ਹੁਣ ਦੇਖਦੇ ਹਾਂ ਵੀ ਕੀ ਇਹਦੇ ਬਾਰੇ ਜੇ ਤੁਹਾਡੇ ਆਪਾਂ ਵਿਚਾਰ ਲਈਏ, ਤੁਸੀਂ ਕੀ ਸੋਚਦੇ ਹੋ ਜਿਹੜੀ ਇਹ ਪਾਰਟੀ ਬਣੀ ਹੈ, ਕਿਉਂਕਿ ਨਾ ਕਈ ਵਾਰ ਜੋ ਦਿਖ ਰਿਹਾ ਹੁੰਦਾ, ਜੋ ਦਿਖ ਰਿਹਾ ਹੁੰਦਾ ਉਹ ਐਕਚੁਅਲ ਦੇ ਵਿੱਚ ਹੁੰਦਾ ਨਹੀਂ, ਹੁੰਦਾ ਕੁਛ ਹੋਰ ਹੀ ਆ। ਜਿਵੇਂ ਹੁਣ ਚਲੋ ਸੋਸ਼ਲ ਮੀਡੀਆ 'ਤੇ ਵੀ ਬੜੇ ਇਹਦੇ ਦੇ ਫੋਲੋਅਰ ਵੀ ਬੜੇ ਬਣ ਗਏ, ਈਵਨ ਕਿ ਕਹਿੰਦੇ ਬੀਜੇਪੀ ਪਾਰਟੀ ਪਿੱਛੇ ਰਹਿ ਗਈ ਆ, ਇਹ ਪਾਰਟੀ ਅੱਗੇ ਲੰਘ ਗਈ। ਸੋ ਹੁਣ ਕੱਲ ਕੀ ਹੋਇਆ ਕਿ ਜਿਹੜਾ ਇਹਨਾਂ ਦਾ ਐਕਸ ਅਕਾਊਂਟ ਸੀਗਾ ਇੰਸਟਾਗ੍ਰਾਮ 'ਤੇ, ਉਹ ਅਕਾਊਂਟ ਬੰਦ ਕਰ ਦਿੱਤਾ ਗਿਆ ਵੀ ਇਹਨਾਂ ਦੇ ਤਾਂ ਫੋਲੋਅਰ ਹੀ ਬੜੇ ਬਣੀ ਜਾ ਰਹੇ ਆ, ਪਰ ਫਿਰ ਇਹਨਾਂ ਨੇ ਨਵਾਂ ਅਕਾਊਂਟ ਕਹਿੰਦੇ ਓਪਨ ਕਰ ਲਿਆ। ਔਰ ਹੁਣ ਚਲੋ ਇਹ ਕਹਿੰਦੇ ਆ ਵੀ ਅਵੇਅਰਨੈਸ ਕ੍ਰੀਏਟ ਕੀਤੀ ਜਾ ਰਹੀ ਹੈ, ਪਰ ਵਿੱਚ ਵਿੱਚ ਇਹ ਗੱਲਬਾਤ ਵੀ ਆ ਰਹੀ ਆ ਔਰ ਸੋਚਣ ਵਾਲੀ ਗੱਲ ਵੀ ਹੈਗੀ ਆ ਵੀ ਇਹ ਕੋਈ ਸਾਜਿਸ਼ ਦੇ ਤਹਿਤ ਤਾਂ ਨਹੀਂ ਹੋ ਰਿਹਾ। ਕਈ ਵਾਰ ਹੁੰਦਾ ਨਾ ਕਿ ਲਲਾ ਲਲਾ ਕਰਕੇ ਪਿੱਛੇ ਲੱਗ ਜਾਂਦੇ ਲੋਕ, ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਬੀਜੇਪੀ ਪਾਰਟੀ ਜਿਹੜੀ ਹੈ ਉਹ ਪਿੱਛੇ ਰਹਿ ਗਈ, ਉਹਦੇ ਫੋਲੋਅਰ ਘੱਟ ਗਏ ਅਤੇ ਇਹਦੇ ਤਾਂ ਇੰਨੇ ਫੋਲੋਅਰ ਬਣ ਗਏ ਅੰਤਾਂ ਦੇ, ਅਤੇ ਬਣੇ ਜਾ ਰਹੇ ਆ ਲਗਾਤਾਰ। ਅਤੇ ਇਹ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਇਕੱਠੇ ਹੋ ਰਹੇ ਆ ਜਿਹੜੇ ਯੰਗਸਟਰ ਹੈ, ਜਾਂ ਫਿਰ ਕੋਈ ਸਾਜਿਸ਼ ਦੇ ਤਹਿਤ ਇਹ ਸਾਰਾ ਕੁਛ ਹੋ ਰਿਹਾ, ਜਾਂ ਫਿਰ ਕਹਿੰਦੇ ਆ ਵੀ ਜਿਵੇਂ ਨੇਪਾਲ 'ਚ ਤਖਤਾ ਪਲਟ ਹੋਇਆ ਸੀ ਨਾ, ਉਵੇਂ ਤਾਂ ਨਹੀਂ ਹੋ ਜਾਊਗਾ ਭਾਰਤ ਦੇ ਵਿੱਚ, ਇਸ ਤਰ੍ਹਾਂ ਦੀ ਸਥਿਤੀ ਆ ਸਕਦੀ ਹੈ। ਜਾਂ ਫਿਰ ਜਿਵੇਂ ਕਹਿੰਦੇ ਆ ਸਾਮ ਦਾਮ ਦੰਡ ਭੇਦ, ਕਈ ਵਾਰ ਇੱਦਾਂ ਦੀਆਂ ਨੀਤੀਆਂ ਜਿਹੜੀਆਂ ਸਰਕਾਰ ਵੱਲੋਂ, ਜਿਹੜੀ ਮੌਜੂਦਾ ਸਰਕਾਰ ਹੁੰਦੀ ਉਹਦੇ ਵੱਲੋਂ ਅਪਣਾਈਆਂ ਜਾਂਦੀਆਂ, ਫਿਰ ਕੋਈ ਨਾ ਕੋਈ ਇੱਦਾਂ ਦੀਆਂ ਗੱਲਾਂ ਬਾਤਾਂ ਛਿੜਦੀਆਂ ਰਹਿੰਦੀਆਂ। ਸੋ ਉੱਦਾਂ ਦੇ ਤਾਂ ਨਹੀਂ ਕਹਿੰਦੇ ਕੁਛ। ਸੋ ਹੁਣ ਪਤਾ ਨਹੀਂ, ਕਹਿੰਦੇ ਜਿਹੜਾ ਨਵਾਂ ਖਾਤਾ ਬਣਿਆ ਉਹ ਤਾਂ 14,000 ਫੋਲੋਅਰਸ ਹੁਣ ਤੱਕ ਬਣ ਗਏ ਆ, ਅਤੇ ਹੁਣ ਤੱਕ ਪਤਾ ਨਹੀਂ ਕਿੰਨੇ, ਕਿਉਂਕਿ ਲਗਾਤਾਰ ਜਿਹੜਾ ਉਹ 'ਤੇ ਚੱਲੀ ਜਾ ਰਿਹਾ ਕੰਮ। ਸੋ ਬਾਕੀ ਇਹਦੇ ਬਾਰੇ ਤੁਹਾਡੇ ਕੋਈ ਵਿਚਾਰ ਹੋਣ, ਤੁਹਾਨੂੰ ਕੀ ਲੱਗਦਾ ਜਿਹੜੇ ਕੋਕਰੋਚ, ਇੱਕ ਤਾਂ ਚਲੋ ਕੋਕਰੋਚ ਕਹਿਣਾ ਹੈ ਨਾ ਵੀ ਹਰ ਕੋਈ ਕਹਿੰਦਾ ਮੈਂ ਕੋਕਰੋਚ ਹਾਂ, ਅਤੇ ਕੋਕਰੋਚ ਕਹਾਉਣਾ ਕੋਈ ਚਾਹੁੰਦਾ, ਜਿਹੜੇ ਕਈ ਸੋਸ਼ਲ ਮੀਡੀਆ 'ਤੇ ਬੜੀਆਂ ਗੱਲਾਂ ਬਾਤਾਂ ਕਈ ਉੱਠ ਰਹੀਆਂ, ਉਹ ਕਹਿੰਦੇ ਅਸੀਂ ਕੋਕਰੋਚ ਨਹੀਂ ਹੈਗੇ, ਅਸੀਂ ਤਾਂ ਸ਼ੇਰ ਹਾਂ, ਹੈ ਨਾ, ਕਿਉਂ ਅਸੀਂ ਆਪਣੇ ਆਪ ਨੂੰ ਕੋਕਰੋਚ ਕਹੀਏ। ਪਰ ਕਹਿੰਦੇ ਆ ਕੋਕਰੋਚ ਆ ਜਿਹੜਾ ਉਹ ਗੰਦ ਸਾਫ਼ ਕਰਦਾ, ਇਸ ਕਰਕੇ ਕਹਿੰਦੇ ਅਸੀਂ ਜਿਨ੍ਹਾਂ ਨੇ ਇਹ ਪਾਰਟੀ ਬਣਾਈ ਆ ਉਹ ਕਹਿੰਦੇ ਆ ਵੀ ਅਸੀਂ ਪਾਰਟੀ ਇਹ ਬਣਾਈ ਆ ਤਾਂ ਇਹ ਅਸੀਂ ਗੰਦ ਸਾਫ ਕਰਨ ਵਾਸਤੇ ਬਣਾਈ ਆ, ਸੋ ਇਸ ਕਰਕੇ ਕਿਉਂਕਿ ਸਾਨੂੰ ਕੋਕਰੋਚ ਕਹਿ ਦਿੱਤਾ ਤਾਂ ਫਿਰ ਹੁਣ ਅਸੀਂ ਕੋਕਰੋਚ ਵਾਲਾ ਹੀ ਕੰਮ ਕਰਕੇ ਦਿਖਾਵਾਂਗੇ। ਕੋਕਰੋਚ ਜਨਤਾ ਪਾਰਟੀ CJP ਬਣ ਗਈ, ਇੱਕ BJP ਹੈ ਇਹ CJP ਬਣ ਗਈ। ਸੋ ਇਹਦੀ ਗੱਲਬਾਤ ਤੁਹਾਨੂੰ ਕਿਵੇਂ ਲੱਗਦੀ ਹੈ? ਤੁਹਾਨੂੰ ਕੋਈ ਵਿੱਚ ਸਾਜਿਸ਼ ਲੱਗਦੀ ਹੈ ਵੀ ਨਹੀਂ ਸਾਜਿਸ਼ ਨਹੀਂ ਹੈਗੀ, ਹਾਂ ਜਿਹੜੇ ਯੰਗਸਟਰ ਆ ਉਹ ਤੰਗ ਹੈ ਜਾਂ ਉਹਨਾਂ ਨੂੰ ਇੱਦਾਂ ਉਹਨਾਂ ਨੇ ਕੋਕਰੋਚ ਕਹਿ ਦਿੱਤਾ ਤਾਂ ਫਿਰ ਉਹਨਾਂ ਨੇ ਇਹ ਸਾਰਾ ਕੁਛ ਕੀਤਾ? ਕਿਉਂਕਿ ਜਿਹਨੇ ਇਹ ਪਾਰਟੀ ਨੂੰ ਬਣਾਉਣ ਦੀ ਜਿਹੜਾ ਮਨ ਬਣਾਇਆ ਉਹ ਕਾਫੀ ਅਮੈਰੀਕਾ ਤੋਂ ਪੜ੍ਹੇ ਪੁੜੇ ਹੋਏ ਆ, ਕਾਫੀ ਡਿਗਰੀਆਂ ਲਿੱਤੀਆਂ ਹੋਈਆਂ ਉਹਨਾਂ ਨੇ ਵੀ, ਐਵੇਂ ਨਹੀਂ ਬਣ ਗਈ ਬੜਾ ਸੋਚ ਸਮਝ ਕੇ। ਪਰ ਪਹਿਲਾਂ ਕਹਿੰਦੇ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਵਲੰਟੀਅਰ ਉਹਨਾਂ ਨੇ ਕੰਮ ਕੀਤਾ, ਪਰ ਯੂ ਨੈਵਰ ਨੋ ਕੀ ਵਿੱਚ ਚੱਲ ਰਿਹਾ। ਬਾਕੀ ਤੁਹਾਡੇ ਵਿਚਾਰ ਜੇ ਕੋਈ ਹੈਗੇ ਬਿਲਕੁਲ ਦੇ ਸਕਦੇ ਹੋ ਕਿ ਕੋਕਰੋਚ ਕਹਾਉਣਾ ਕਿੰਨਾ ਕੁ ਵਾਜਿਬ ਲੱਗਦਾ। ਅਤੇ ਨਾਲ ਦੀ ਨਾਲ ਜਿਹੜਾ ਜਿਵੇਂ ਹੁਣ ਗੀਤ ਸੰਗੀਤ ਦੇ ਵਿੱਚ ਵੀ ਕਈ ਵਾਰ ਕੀਟ ਪਤੰਗਿਆਂ ਦੀ ਗੱਲ ਕੀਤੀ ਜਾਂਦੀ ਪਰ ਬੜੀ ਘੱਟ ਕੀਤੀ ਗਈ ਹੋਣੀ, ਹੈ ਨਾ? ਕੋਈ ਗੀਤ ਹੈਗੇ ਆ ਜਿਹੜੇ ਕਿ ਕਿਸੇ ਇਸ ਤਰ੍ਹਾਂ ਦੇ ਜਿਹੜੇ ਜਿਵੇਂ ਕੋਕਰੋਚ ਹੋ ਗਿਆ ਜਾਂ ਕੋਈ ਇੱਦਾਂ ਦੇ ਜਿਹੜੇ ਭਿਆਨਕ ਜਿਹੇ ਇਨਸੈਕਟਸ ਹੁੰਦੇ ਆ ਉਹਨਾਂ 'ਤੇ ਕੋਈ ਜਿਹੜੇ ਸਾਨੂੰ ਹਾਨੀ ਪਹੁੰਚਾਉਂਦੇ ਆ, ਹੈ ਨਾ, ਉਹਨਾਂ 'ਤੇ ਕੋਈ ਗੀਤ ਹੋਵੇ? ਵੈਸੇ ਇੱਕ ਮੇਰੀ ਨਜ਼ਰ 'ਚ ਹੈਗਾ, ਅਸੀਂ ਨਾ ਫਿਲਮ ਦੇਖੀ ਸੀਗੀ ਅੰਬਾਲੇ, ਜਿਵੇਂ ਏਅਰਫੋਰਸ ਵਾਲੇ ਦਿਖਾਉਂਦੇ ਹੁੰਦੇ ਸੀ ਨਾ ਅਲੱਗ ਅਲੱਗ ਮੂਵੀਜ਼, ਉਹਦੇ ਉੱਥੇ ਦੇਖੀ ਸੀਗੀ ਇਹ ਮੂਵੀ, ਮੈਨੂੰ ਉਹ ਗਾਣਾ ਯਾਦ ਆ ਗਿਆ। ਸੋ ਮੈਂ ਜ਼ਰੂਰ ਉਹ ਵੀ ਲਾਊਂਗੀ। ਪਰ ਜੇ ਤੁਹਾਨੂੰ ਯਾਦ ਹੈ ਕੋਈ ਵੀ ਇੱਦਾਂ ਦਾ ਇੱਦਾਂ ਦੇ ਅਤੇ ਕੋਈ ਵੀ ਗਾਣਾ, ਚਾਹੇ ਹਿੰਦੀ ਹੋਵੇ ਚਾਹੇ ਪੰਜਾਬੀ ਕੋਈ ਵੀ, ਸੋ ਤੁਸੀਂ ਦੱਸ ਸਕਦੇ ਹੋ। ਅਤੇ ਨੰਬਰ ਹੈਗਾ ਜੀ ਆਪਣਾ 647-8713-13 6477-8744-1313 ਸਾਡੇ ਸਟੂਡੀਓ ਦਾ ਨੰਬਰ ਹੈ, ਅਤੇ ਇਸ ਨੰਬਰਾਂ 'ਤੇ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਅਤੇ ਆਪਾਂ ਫਿਲਹਾਲ ਸੁਣੀਏ ਗੀਤ ਥੋੜ੍ਹਾ ਜਿਹਾ, ਫਿਰ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ।

ਮਸ਼ਹੂਰ ਹੋਈ ਸੀ ਫਿਲਮ ਇਹ, ਔਰ ਦਿਲ ਵਾਲੇ ਦੁਲਹਨੀਆ ਲੈ ਜਾਏਂਗੇ, DDLJ ਕਹਿੰਦੇ ਹੁੰਦੇ ਸੀਗੇ, ਹੈ ਨਾ, ਸ਼ਾਰਟ ਫਾਰਮ 'ਚ DDLJ. ਤੇ ਲਓ ਜੀ, ਉਹਦਾ ਗੀਤ ਸੀਗਾ ਜਿਹੜਾ ਮੈਂ ਪਹਿਲਾਂ ਮੈਂ ਮਿਊਜ਼ਿਕ ਲਾਇਆ, ਇਹ ਵਾਲਾ ਸੌਂਗ ਸੀ, ਤੁਝੇ ਦੇਖਾ ਤੋ ਯੇ ਜਾਨਾ ਸਨਮ. ਤੇ ਲਓ ਜੀ, ਗੀਤ ਵੀ ਤੁਹਾਨੂੰ ਸੁਣਾ ਦਿੱਤਾ, ਤੇ ਹੁਣ ਮੈਂ ਨੰਬਰ ਦੇ ਦੇਵਾਂ ਤੁਹਾਨੂੰ SL ਵਿੰਡੋਜ਼ ਡੋਰਸ ਦਾ, ਜੇ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਵਧੀਆ ਵਿੰਡੋਜ਼ ਡੋਰਸ ਦਾ, ਕਿਉਂਕਿ ਹੁਣ ਤੁਹਾਡੇ ਕੋਲ ਸਮਾਂ ਹੈਗਾ, ਜਦੋਂ ਸੈਟਰਡੇ ਸੰਡੇ ਆਉਂਦਾ ਹੈ ਨਾ, ਤੇ ਤੁਸੀਂ ਅੱਛਾ ਗਾਰਡਨਿੰਗ ਵੀ ਬੜੇ ਕਰ ਰਹੇ ਹੋਣੇ ਆ, ਫੁੱਲ ਬੂਟੇ ਲਗਾ ਰਹੇ ਹੋਣੇ ਆ, ਪਰ ਹਾਲੇ ਠੰਡ ਹੀ ਨਹੀਂ ਜਾ ਰਹੀ ਹੈਗੀ. ਪਹਿਲਾਂ ਵੀ ਕਈਆਂ ਨੇ ਲਗਾਏ ਤਾਂ ਮੁਰਝਾ ਗਏ, ਕਹਿੰਦੇ ਉਹ ਹੁਣ ਫਿਰ ਦੁਬਾਰਾ ਤੋਂ ਲਾ ਰਹੇ ਆ, ਪਰ ਹਾਲੇ ਠੰਡ ਹੈਗੀ ਆ. ਸੋ ਬਾਕੀ ਚਲੋ ਹੋ ਜੂਗਾ ਠੀਕ, ਪਰ ਜਾਣ ਦਾ ਨਾਮ ਨਹੀਂ ਲੈ ਰਹੀ ਠੰਡ. ਕਹਿੰਦੀ ਮਈ ਖਤਮ ਹੋਊਗੀ, ਜਦੋਂ ਜੂਨ ਆਊਗਾ ਫਿਰ ਆਊਂਗੀ. ਹੈ ਸੋ SL ਵਿੰਡੋਜ਼ ਡੋਰਸ ਦਾ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ, ਕੋਈ ਤੁਹਾਨੂੰ ਲੱਗਦਾ ਵਿੰਡੋਜ਼ ਡੋਰਸ ਟੁੱਟੀਆਂ ਹੋਈਆਂ, ਕੋਈ ਡੈਮੇਜ ਹੈ, ਜਾਂ ਫਿਰ ਨਵੀਆਂ ਲਵਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਘਰ ਹੀ ਨਵਾਂ ਬਣਾ ਰਹੇ ਹੋ, ਸਾਰਾ ਕੰਮ ਤੁਸੀਂ ਵਿੰਡੋਜ਼ ਡੋਰਸ ਦਾ ਕਰਾਉਣਾ ਵਧੀਆ, ਫਿਰ ਤੁਸੀਂ ਕੈਸ਼ ਨੂੰ ਕਾਲ ਕਰਨੀ ਹੈ. ਨੰਬਰ ਤੁਸੀਂ ਨੋਟ ਕਰ ਲਓ, 6479260047 ਨੰਬਰ ਹੈ, 647-926-0047. ਤੇ ਤੁਸੀਂ ਗੱਲਬਾਤ SL ਵਿੰਡੋਜ਼ ਡੋਰਸ ਦੇ ਨਾਲ ਕਰਨੀ, ਕਿਉਂਕਿ ਇਹ ਕਹਿੰਦੇ ਆ ਕਿ ਫਾਈਨਾਂਸਿੰਗ ਵੀ ਅਵੇਲੇਬਲ ਹੈ, ਕਿਉਂਕਿ ਕਈ ਵਾਰ ਨਾ ਪੈਸੇ ਧੇਲੇ ਦੀ ਕੋਈ ਕਮੀ ਹੁੰਦੀ ਹੈ, ਜਾਂ ਫਿਰ ਲੋੜ ਹੁੰਦੀ ਹੈ ਵੀ ਕਿਵੇਂ ਕਰਾਈਏ, ਅਸੀਂ ਪੈਸੇ ਨਹੀਂ ਇੰਨੇ ਹੈਗੇ, ਪਰ ਇਹ ਕਹਿੰਦੇ ਫਾਈਨਾਂਸਿੰਗ ਵੀ ਅਵੇਲੇਬਲ ਹੈ. ਸੋ ਵਿੰਡੋਜ਼ ਡੋਰਸ ਦਾ ਕੰਮ ਕਰਾਓ ਵਧੀਆ, 647-926-0047 ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋਣੀ ਹੈ. ਤੇ ETN ਟਰੈਵਲਸ ਵਾਲੇ ਅੱਜ ਵੀ ਖੁੱਲ੍ਹੇ ਆ ਜੀ, ਬਿਲਕੁਲ ਇਹ ਖੁੱਲ੍ਹੇ ਹੁੰਦੇ ਆ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ. ਵਧੀਆ ਰੇਟ ਦੇ ਉੱਪਰ ਤੁਸੀਂ ਟਿਕਟਾਂ ਬੁੱਕ ਕਰਾਓ, ਬਿਜ਼ਨਸ ਕਲਾਸ ਦੀਆਂ, ਜਾਂ ਫਿਰ ਇਕਨੋਮੀ ਕਲਾਸ ਦੀਆਂ, ਜਾਂ ਫਿਰ ਤੁਸੀਂ ਅਪ ਟੂ ਦਸੰਬਰ ਤੱਕ ਕਦੇ ਵੀ ਜਾਣਾ ਤੇ ਟਿਕਟਾਂ ਬੁੱਕ ਕਰਾਉਣੀਆਂ. ਨੰਬਰ ਨੋਟ ਕਰ ਲਓ, 905-463-1301, ਕਿਉਂਕਿ ਸਰਵਿਸ ਜਿਹੜੀ ਹੈ ਨਾ ਉਹ ਵਧੀਆ ਹੋਣੀ ਚਾਹੀਦੀ ਆ, ਜਿਹੜੇ ਕਿ ਤੁਹਾਡੀ ਗੱਲਬਾਤ ਸੁਣਨ, ਫੋਨ ਚੱਕਣ, ਕਿਉਂਕਿ ਕਈ ਤਾਂ ਫੋਨ ਹੀ ਨਹੀਂ ਚੱਕਦੇ, ਜਾਂ ਫਿਰ ਤੁਸੀਂ ਆਨਲਾਈਨ ਬੁੱਕ ਕਰਾ ਲੈਂਦੇ ਹੋ ਟਿਕਟਾਂ, ਫਿਰ ਵੀ ਪ੍ਰੋਬਲਮ ਆਉਂਦੀ ਹੈ, ਕਿਹਨੂੰ ਪੁੱਛੋਗੇ ਜੇ ਕੋਈ ਤੁਹਾਨੂੰ ਕੋਈ ਕੁਐਸਚਨ ਕੰਸਰਨ ਹੈ ਨਾ. ਸੋ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ਜੀ, 905-463-1301 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਹੈ. ਤੇ ਸਗਨਦੀਪ ਦਾ ਨੰਬਰ ਨੋਟ ਕਰੋਗੇ ਸੋਫਾ ਸਟੂਡੀਓ ਦਾ, ਜੇ ਵਧੀਆ ਤੁਸੀਂ ਸੋਫੇ ਬਣਾਉਣਾ ਚਾਹੁੰਦੇ ਹੋ, ਕਿਉਂਕਿ ਸਗਨਦੀਪ ਕਹਿੰਦੇ ਆ ਗਰੰਟੀ ਵਾਰੰਟੀ ਨਾਲ ਸੋਫੇ ਬਣਾ ਕੇ ਦੇਵਾਂਗੇ, ਤੁਸੀਂ ਜ਼ਰੂਰ ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦੇਣਾ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਕਲਾਇੰਟ ਉਹਨਾਂ ਤੱਕ ਪਹੁੰਚ ਰਹੇ ਆ, ਤੇ ਨਾਲ ਦੀ ਨਾਲ ਫਿਰ ਤੁਹਾਨੂੰ ਡਿਸਕਾਊਂਟ ਵੀ ਮਿਲ ਜੂਗਾ, ਕਿਉਂਕਿ ਜਿਹੜੇ ਇਹ ਸੋਫੇ ਤਿਆਰ ਕਰਕੇ ਦਿੰਦੇ ਆ ਨਾ, ਗਰੰਟੀ ਵਾਰੰਟੀ ਨਾਲ ਤਿਆਰ ਕਰਕੇ ਦਿੰਦੇ ਆ, ਤੇ ਨਾਲ ਦੀ ਨਾਲ ਇਹ ਕਹਿੰਦੇ ਕੋਈ ਸੇਲ ਨਹੀਂ ਅਸੀਂ ਲਾਉਂਦੇ, ਕਿਉਂਕਿ ਨਾ ਬੜਾ ਇੱਦਾਂ ਹੁੰਦਾ ਵੀ ਹਾਂਜੀ ਇਹ ਤਿਉਹਾਰ ਆ ਗਿਆ, ਉਹ ਆ ਗਿਆ, ਮਹੀਨਾ ਮਹੀਨਾ ਡੇਢ ਡੇਢ ਮਹੀਨਾ ਜਿਹੜਾ ਸੇਲ ਦਾ ਹੀ ਵਰਤਾਰਾ ਚੱਲਦਾ ਰਹਿੰਦਾ, ਪਰ ਇਹ ਕਹਿੰਦੇ ਚਾਹੇ ਕੋਈ ਦੀਵਾਲੀ ਆਵੇ, ਚਾਹੇ ਕੋਈ ਦੁਸ਼ਹਿਰਾ, ਹੋਲੀ, ਲੋਹੜੀ, ਕੋਈ ਵੀ, ਸਾਡੇ ਜਿਹੜੇ ਕੋਈ ਸੇਲ ਨਹੀਂ, ਕਹਿੰਦੇ ਅਸੀਂ ਲਾਉਂਦੇ $50-100 ਭਾਵੇਂ ਵਾਧੂ ਹੀ ਲੈ ਲਈਏ, ਪਰ ਮੂੰਹ ਬੋਲਦੇ ਸੋਫੇ ਤਿਆਰ ਕਰਕੇ ਦੇਵਾਂਗੇ ਜਿਹੜੇ ਲੰਬੇ ਸਮੇਂ ਤੱਕ ਤੁਹਾਡਾ ਸਾਥ ਨਿਭਾਉਣਗੇ. ਸੋ ਨੰਬਰ ਹੈਗਾ ਜੀ ਸਗਨਦੀਪ ਦਾ, ਜੇ ਤੁਸੀਂ ਸੋਫਾ ਸਟੂਡੀਓ ਨੂੰ ਕੰਟੈਕਟ ਕਰਨਾ. ਇੱਕ ਇਹਨਾਂ ਦੀ ਹੋਰ ਵੀ ਪਲੱਸ ਪੁਆਇੰਟ ਹੈ ਜੀ ਕਿ ਇਹਨਾਂ ਨੇ ਪੂਰੇ ਕੈਨੇਡਾ ਵਾਈਡ ਡਿਲੀਵਰੀ ਕਰਨੀ ਹੈ ਵਧੀਆ. ਕਿਸੇ ਵੀ ਪ੍ਰੋਵਿੰਸ ਦੇ ਵਿੱਚੋਂ ਵੈਬਸਾਈਟ ਵਿਜ਼ਿਟ ਕਰੋ ਤੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇਹਨਾਂ ਨੇ ਤੁਹਾਡੇ ਲਈ ਸੋਫੇ ਤਿਆਰ

0: ਕਰਕੇ ਉੱਥੇ ਡਿਲੀਵਰ ਕਰ ਦੇਣਗੇ। 905-799-8877 ਨੰਬਰ ਹੈ, 9057998877 ਤੇ ਗੱਲਬਾਤ ਹੋ ਸਕਦੀ ਹੈ। ਦੇਖੋ ਕੋਕਰੋਚ ਵਰਲਡ ਕਿੰਨਾ ਫੇਮਸ ਹੋ ਗਿਆ, ਅਤੇ ਜਿਨ੍ਹਾਂ ਨੂੰ ਮਤਲਬ ਕਿ ਇਹਦਾ ਨਾਮ ਲੈਣ ਤੋਂ ਵੀ ਲੱਗਦਾ ਸੀ ਵੀ ਨਹੀਂ, ਅਤੇ ਬੱਚੇ ਤਾਂ ਵੈਸੇ ਬੜੇ ਡਰਦੇ ਹੁੰਦੇ ਆ, ਅਤੇ ਇਹ ਜੈਨਜ਼ੀਆਂ ਦੀ ਪਾਰਟੀ ਹੈ। ਅੱਛਾ, ਜੈਨਜ਼ੀ ਦਾ ਕੀ ਮਤਲਬ ਹੋਇਆ, ਹੈਗਾ ਤੁਹਾਨੂੰ ਇਸ ਚੀਜ਼ ਦਾ ਇਲਮ ਕਿ ਜੈਨਜ਼ੀ ਜਿਹੜਾ ਹੈ, ਕਿਉਂਕਿ ਨਾ ਇਹ ਜਨਰੇਸ਼ਨਲ ਜਿਹੜੀਆਂ ਰੇਂਜਿਸ ਹੈਗੀਆਂ ਵੰਡੇ ਆ, ਤਿੰਨ ਕਿ ਚਾਰ ਦੇ ਵਿੱਚ ਜਿਹੜਾ ਹੈ ਰੇਂਜ ਬਣਾਈਆਂ ਵੀ ਕਿਹੜੇ ਕਿਹੜੇ ਈਅਰ ਦੇ ਲੋਕ ਇਹਦੇ ਚਾਹੁੰਦੇ ਆ। ਸੋ ਜੈਨਜ਼ੀ ਕਿਹੜੇ ਹੋਏ ਤੇ ਕਿੰਨੇ ਟੂ ਕਿੰਨੇ ਈਅਰਸ ਤੱਕ ਇਹਦੇ ਚਾਹੁੰਦੇ ਆ, ਜੇ ਹੈਗਾ ਇਲਮ ਥੋੜ੍ਹੀ ਜਾਣਕਾਰੀ ਕਰੋ, ਸਾਂਝੀ ਸਾਡੇ ਸਰੋਤਿਆਂ ਨਾਲ, ਪਤਾ ਲੱਗੇ, ਕਿਉਂਕਿ ਜੈਨਜ਼ੀ ਜੈਨਜ਼ੀ ਕਰੀ ਤਾਂ ਜਾਂਦੇ ਆ, ਪਤਾ ਤਾਂ ਹੋਵੇ ਹੈ ਜੈਨਜ਼ੀ ਹੈ ਕੌਣ, ਕਿਹਨੂੰ ਕਹਿੰਦੇ ਆ ਤੇ ਕੀ ਮਤਲਬ ਹੋਇਆ ਇਹਦਾ। 647-874-1313 ਨੰਬਰ ਹੈ, ਔਖੇ ਹੋ ਗਏ ਕੁਐਸਚਨ ਹੈ ਅੱਜ, ਜਿਵੇਂ ਕੱਲ੍ਹ ਨੰਬਰਾਂ ਦਾ ਸੀ ਫਿਰ ਫਟਾਫਟ ਆਏ, ਪਰ ਅੱਜ ਕੋਕਰੋਚ ਦੀ ਗੱਲ ਹੋਈ, ਕੋਕਰੋਚ ਦੇ ਨਾਲ ਪਾਰਟੀ ਦੀ ਗੱਲ ਹੋਈ, ਕੀ ਤੁਹਾਨੂੰ ਲੱਗਦਾ ਕਿ ਇਹ ਅਸਲ ਦੇ ਵਿੱਚ ਜਿਹੜੀ ਜੈਨਜ਼ੀਆਂ ਨੇ ਪਾਰਟੀ ਬਣਾਈ ਹੈ, ਇਹਦਾ ਤੁਸੀਂ ਕੀ ਕਹਿ ਰਹੇ ਹੋ, ਤੁਹਾਨੂੰ ਕੀ ਲੱਗਦਾ ਵੀ ਕੋਈ ਸਾਜਿਸ਼ ਦੇ ਅਧੀਨ ਇਹ ਪਾਰਟੀ ਬਣੀ ਹੈ, ਜਾਂ ਵਾਕਈ ਜਿਹੜੇ ਜੈਨਜ਼ੀ ਹੈਗੇ ਉਹ ਤੰਗ ਹੋ ਗਏ ਅਤੇ ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ, ਕਿ ਸਾਨੂੰ ਕਹਿ ਕਿਵੇਂ ਦਿੱਤਾ ਕੋਕਰੋਚ ਹੈ। ਸੋ ਇਹ ਤੁਹਾਨੂੰ ਪੁੱਛਿਆ, ਅਤੇ ਬਾਕੀ ਹੁਣ ਜੈਨਜ਼ੀ ਹੈ ਕਿਹੜੇ, ਇਹ ਵੀ ਤੁਸੀਂ ਦੱਸਣਾ। 647-874-1313 ਨੰਬਰ ਹੈ, 6478-74-1313। ਅਤੇ ਲਓ ਜੀ, ਹੁਣ ਆਪਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਉਹ ਆਪਾਂ ਨੇ ਕਰਨੀ ਹੈ, ਜੇ ਆਪਾਂ ਨੇ ਪੜ੍ਹਾਈ ਕਰਨੀ ਹੈ ਨਾ, ਅਤੇ ਸਾਡੇ ਨਾਲ ਸਾਰਾਂਸ਼ ਜੁੜੇ ਆ, ਅਤੇ ਸਾਰਾਂਸ਼ ਤੋਂ ਆਪਾਂ ਲੈਂਦੇ ਹਾਂ ਜਾਣਕਾਰੀ ਕਿ ਸਾਰਾਂਸ਼ ਕੀ ਦੱਸਣਾ ਚਾਹੁੰਦੇ ਆ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਸਾਰਾਂਸ਼। ਹੈਲੋ,
1: ਹਾਂ ਸਤਿ ਸ਼੍ਰੀ ਅਕਾਲ ਜੀ ਮੈਮ।
0: ਹਾਂਜੀ ਸਾਰਾਂਸ਼, ਕਿਵੇਂ ਹੋ, ਕੈਸੇ ਆ?
1: ਠੀਕ ਜੀ, ਆਪ ਬਤਾਈ ਜੀ। ਕੁਝ
0: ਜੀ ਜੀ ਬਹੁਤ ਅੱਛੇ ਆ, ਤੇ ਬਿਲਕੁਲ ਜੀ, ਸਾਡੇ ਜਿਹੜੇ ਲਿਸਨਰ ਪੜ੍ਹਾਈ ਕਰਨਾ ਚਾਹੁੰਦੇ ਆ ਤੇ ਗਵਰਨਮੈਂਟ ਕਹਿੰਦੇ ਗ੍ਰਾਂਟ ਦੇ ਰਹੀ ਹੈ ਤੇ ਤੁਸੀਂ ਉਹਨਾਂ ਦੀ ਹੈਲਪ ਕਰ ਰਹੇ ਹੋ, ਤੇ ਇਹਦੇ ਥੋੜਾ ਜਿਹਾ ਦੱਸੋ ਵੀ ਐਲੀਜੀਬਿਲਟੀ ਕੀ ਬਣਦੀ ਹੈ, ਤੇ ਤਾਂ ਕਿ ਸਾਡੇ ਸਰੋਤੇ ਤੁਹਾਨੂੰ ਕਰਨ ਕਾਲ, ਤੇ ਫਿਰ ਤੁਸੀਂ ਉਹਨਾਂ ਦੀ ਜਿਹੜੀ ਪੜ੍ਹਾਈ ਦਾ ਜਿੰਮਾ ਹੈਗਾ ਉਹ ਤੁਸੀਂ ਉਹਨਾਂ ਨੂੰ ਦੱਸੋ ਵੀ ਕਿਵੇਂ ਉਹ ਕਰ ਸਕਦੇ ਆ। ਜੀ
1: ਹਾਂਜੀ, ਲਾਈਕ ਜੈਸੇ ਗਵਰਨਮੈਂਟ ਕਿਸੀ ਚੀਜ਼ ਪੇ ਇਨਵੈਸਟ ਕਰਤੀ ਹੈ, ਚਾਹੇ ਚਾਈਲਡ ਬੈਨੀਫਿਟ ਹੈ, ਡੈਂਟਲ ਕੇਅਰ ਬੈਨੀਫਿਟ ਹੈ, ਯਾ ਔਰ ਤਰੀਕੇ ਕਿਤਨੇ ਸਾਰੇ ਬੈਨੀਫਿਟਸ ਹੈ, ਯਾ ਫੋਰਨ ਏਡ ਕੋ ਬਿਲੀਅਨਸ ਆਫ ਡਾਲਰਸ ਦੇਤੇ ਹੈ, ਯਾ ਤੁਮ ਬਾਤ ਕਰ ਰਹੇ ਕਿ ਏਅਰਪੋਰਟਸ ਕੋ ਪ੍ਰਾਈਵੇਟਾਈਜ਼ ਕਰ ਦੇਤੇ ਹੈ, ਇਹ ਵੀ ਚੱਲ ਰਹੀ ਬਾਤ, ਵਹਾਂ ਸੇ ਪੈਸਾ ਲੈ ਕੇ ਪਤਾ ਨਹੀਂ ਕਹਾਂ ਜਾਏਗਾ ਰਾਈਟ। ਓਕੇ, ਸੋ ਇਸ ਮੇਂ ਜੈਸੇ ਗਵਰਨਮੈਂਟ ਇਤਨੀ ਚੀਜ਼ੋਂ ਮੇਂ ਇਨਵੈਸਟ ਕਰਤੀ ਹੈ, ਜੈਸੇ ਗਵਰਨਮੈਂਟ ਐਡੂਕੇਸ਼ਨ ਮੇਂ ਇਨਵੈਸਟ ਕਰਤੀ ਹੈ ਜੀ, ਆਪ ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ ਹਮਾਰੇ ਪਾਸ, ਇਸਕਾ ਮੀਨਿੰਗ ਇਹ ਹੈ ਕਿ ਗਵਰਨਮੈਂਟ ਉਨੀ ਪ੍ਰੋਗਰਾਮਸ ਕੋ ਫੰਡ ਕਰਤੀ ਹੈ, ਸਪੋਂਸਰ ਕਰਤੀ ਹੈ, ਜੋ ਇੱਕ ਪੈਰਾਮੀਟਰ ਪੇ ਖੜੇ ਉਤਰਤੇ ਹੈ, ਤੋ ਐਸਾ ਤੋ ਹੈ ਨਹੀਂ ਕੋਈ ਵੀ ਪ੍ਰੋਗਰਾਮ ਸਪੋਂਸਰ ਹੋ ਜਾਏਗਾ ਕਿਸੇ ਵੀ ਕਾਲਜ ਕਾ, ਤੋ ਰੈਪਿਡਿਡ ਪ੍ਰੋਗਰਾਮਸ ਹੈ, ਔਰ ਗਵਰਨਮੈਂਟ ਆਪਣੀ ਫੀਸ ਪੇ ਕਰਤੀ ਹੈ ਡਾਇਰੈਕਟਲੀ ਟੂ ਦ ਕਾਲਜ, ਉਸੀ ਟਾਈਮ ਸੇਮ ਟਾਈਮ ਪੇ ਆਪਕੇ ਅਕਾਊਂਟ ਮੇਂ ਫੰਡਿੰਗ ਆਤੀ ਹੈ ਲਿਵਿੰਗ ਐਕਸਪੈਂਸਿਸ ਕੇ ਲੀਏ, ਔਰ ਲਿਵਿੰਗ ਐਕਸਪੈਂਸਿਸ ਕੇ ਲੀਏ ਮਤਲਬ ਕਿਸੀ ਕੇ ਲੀਏ ਅਲੱਗ, ਕਿਸੀ ਕੇ ਲੀਏ ਗ੍ਰੋਸਰੀ ਕਰਨਾ ਉਸ ਪੈਸੇ ਕੋ, ਕਿਸੀ ਕੇ ਲੀਏ ਬੈਕ ਹੋਮ ਭੇਜਣਾ, ਉਸ ਪੇ ਰਿਸਟ੍ਰਿਕਸ਼ਨ ਨਹੀਂ ਹੋਤਾ, ਯੂ ਕੈਨ ਯੂਜ਼ ਦੈਟ ਫੰਡਿੰਗ ਐਨੀਵੇਅਰ ਐਂਡ ਐਵਰੀਵੇਅਰ ਯੂ ਵਾਂਟ। PR citizen protected person status hona chahiye, and main thing last year ki notice of assessment ki income family ki 2024 ki notice of assessment ki income mein baat kar raha hu yahan pe, less than $70,000 agar aapki hai less to hi aapko iska advantage hai, baaki aap uber driver truck driver self employed hai acha benefit hai and koi cash nahi hai iske andar.
0: To courses saransh kon kon se hain, to ye class in class jana padta in person ki online kar sakte hain
1: isme courses to jo zyadatar clients choose kar dene wo hai fully online courses jo aasan hai aur maan ke chale assignments hai examination nahi hai 2 se 3 ghante monday to friday dene hain, kuch aise courses bhi hamare paas jo ki self study wale hain, ਮਤਲਬ ਔਰ ਵੀ ਜ਼ਿਆਦਾ ਈਜ਼ੀ ਹੋ ਗਏ।
0: ਅੱਛਾ,
1: ਔਰ ਬਾਕੀ ਇਸ ਮੇਂ ਕੋਈ ਏਜ ਲਿਮਿਟ ਨਹੀਂ ਹੈ ਜੀ, 40-50-60-70 ਸਾਲ ਪੈਨਸ਼ਨ ਪੇ ਅਵੇਲੇਬਲ ਹੈ, ਔਰ ਇਸ ਮੇਂ ਲਾਈਕ ਅਗਰ ਆਪ ਸੈਲਫ ਇੰਪਲੋਇਡ ਆਪਕੋ ਜ਼ਿਆਦਾ ਬੈਨੀਫਿਟ ਹੈ, ਸਿੰਗਲ ਮਦਰ ਅਨਇੰਪਲੋਇਡ ਊਬਰ ਡਰਾਈਵਰ ਲੈਸ ਇਨਕਮ ਸਮਾਲ ਬਿਜ਼ਨਸ ਓਨਰ ਹੈ ਆਪਕੋ ਅੱਛਾ ਬੈਨੀਫਿਟ ਹੈ, 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਹੁੰਦੀ ਹੈ ਜੀ, ਰੇਂਜ 30 ਸੇ ਲੈ ਕੇ $100,000 ਦੀ ਫੰਡਿੰਗ ਹੈ, ਜਿਸਕਾ ਅਪਰੋਕਸੀਮੇਟਲੀ ਹਾਫ ਪੋਰਸ਼ਨ ਕਿਆ ਹੈ ਨਾਨ ਰਿਫੰਡੇਬਲ ਗ੍ਰਾਂਟਸ, ਪੈਸੇ ਕਿਸ ਖਾਤੇ ਮੇ ਆਤੇ ਮੇਰੇ ਨਾ ਆਪਕੇ ਖਾਤੇ ਮੇ ਡਾਇਰੈਕਟ ਆਤੇ ਗਵਰਨਮੈਂਟ ਸੇ, ਕਾਲ ਕਰੇ ਅਸੈਸਮੈਂਟ ਕਰਾਏ ਐਂਡ ਹਮਾਰੇ ਆਫਿਸ ਵੀ ਆਏ।
0: ਠੀਕ ਹੈ, ਅੱਛਾ, ਜੋ ਐਲੀਜੀਬਿਲਟੀ ਹੈ ਜੈਸੇ ਆਪਨੇ ਬਤਾਇਆ ਕਿ ਕੋਈ ਏਜ ਲਿਮਿਟ ਨਹੀਂ ਹੈ ਇਸਕੀ, ਹੈ
1: हाँ जी, कोई एज लिमिट नहीं है, गवर्नमेंट की पॉलिसी एज पे ना डिस्क्रिमिनेट नहीं करती, चार्टर राइट है देश में। तो
0: अच्छा
1: बड़े सारे क्लाइंट्स हैं जिनकी एज 30 वर्ष के सीनियर सीनियर सिटीजन ही है जो बुक कर रहे हैं हमारे थ्रू।
0: ठीक है, तो बिल्कुल जी यूनी ग्लोबल एडवाइजरी नू तुसी कांटेक्ट करना है, सारांश गलबात सानू दस रहे हैं। जे तुसी पढ़ाई करना चाहते हो तो गवर्नमेंट थानू ग्रांट दे रही है, फंड्स थानू दे रही है, तो तुसी फिर अपनी एजुकेशन जड़ी क्यों ना लो, ते क्लासेस भी ऑनलाइन है, एलिजिबिलिटी भी थानू दस दिती है, एज लिमिट भी कोई नहीं हैगी, ते बाकी तुसी कोई होर कोई भी जानकारी लेना चाहते हो, क्योंकि जदों आपां इदां दा कोई भी काम करना ना थानू बिल्कुल क्लीन क्लियर सारा कुछ होना चाहिए, ते बिल्कुल ट्रांसपेरेंसी दे नाल इन्होंने थानू हर एक गलबात दसनी है। तुसी नंबर नोट करो यूनी ग्लोबल एडवाइजरी इंक दे सारांश दा, तुसी सारांश नागपाल नाल गलबात कर सकते हो, 437-264-3175 नंबर है, 437-264-3175। ते सारांश और क्या ऐड करना चाहते हो?
1: हाँ जी, इसमें अगर फैमिली साइज पे डिपेंड करता है, अगर आपके बच्चे ज्यादा हैं, किड्स ज्यादा है, अगर एक या दो किड्स हैं और आप मैरिड हैं, वो तो होंगे राइट मोस्ट केसेस में। ओके, तो इसमें आपकी फंडिंग ज्यादा बनती है, और जितनी कम कम कम इनकम है आपकी 2023-24 के नोटिस ऑफ असेसमेंट पे, उतनी ज्यादा फंडिंग बनती है। मतलब जितनी कम इनकम और जितने ज्यादा फैमिली
0: ज्यादा
1: साइज, यहाँ पे आपका ना कोई सिक्योरिटी, कोई इस फंडिंग की कोई सिक्योरिटी कोलेटरल, कुछ लोग पूछते हैं जी घर होना चाहिए, भाई साहब नहीं होना चाहिए कोई, गवर्नमेंट आपको फंडिंग दे रही है, बैंक रिटर है यहाँ पे आपको फंडिंग एजुकेशन के लिए, तो इसलिए। और बाकी इसमें एक ये चीज है, और दूसरा हमारी फीस काम होने के बाद आपको देनी शुरू में कुछ नहीं चाहिए हमें आपसे, डॉक्यूमेंट्स भी क्या लगते हैं, नोटिस ऑफ असेसमेंट,
0: फीस
1: मैरिज
0: कितनी है
1: सर्टिफिकेट,
0: आपकी?
1: 10th 12th। फीस है जी 199 से 499 डॉलर फ्लैट फीस है, कोई कमीशन नहीं, कोई परसेंटेज नहीं है, लोगों के बनते 50-60-70 हजार की फंडिंग बन जाती है आराम से, 70-80 हजार की हमारी फीस सेम रहती है, और काम होने के बाद देनी होती है एवरी डे टचवुड। कल भी 7 बंदों के अकाउंट में फंडिंग डायरेक्ट गवर्नमेंट से गिरी है, ठीक है, पैसे आगे 1-2 के भी आने हैं, तो पता ऐसा चलता रहता है एवरी डे, हम पैसे बाद में लेते हैं। उनका बैच शुरू हुआ था 2 महीने पहले, आज उनकी मतलब 30 से 90 डेज में फंडिंग गिरती है क्लाइंट के अकाउंट में डायरेक्ट। और बाकी इस पे डॉक्यूमेंट्स पे देखो ना, सिंपल से है, नोटिस ऑफ असेसमेंट, 10th 12th मैरिज सर्टिफिकेट, इसमें क्या है कि थैंक यू होगा बताओ, कुछ नहीं होता। गवर्नमेंट पे डॉक्यूमेंट पहले सही है, वो आप सबमिट कर रहे हैं, कोई बैंक थोड़ी है जो आप इसमें हेरा फेरी कर सकते हैं। एवरीथिंग इज ट्रांसपेरेंट, 7 ईयर्स हम बिजनेस में है, बहुतों को असिस्ट कर चुके हैं जी, आज काम स्टार्ट नहीं कर रहे, तो आप आए ऑफिस हमारे और हमसे मिले, हमें कॉल करें, पहले क्विक असेसमेंट करा लें। सेल्फ एम्प्लॉयड है, ज्यादा बेनिफिट है, ऊबर ड्राइवर हाउस वाइफ है, अच्छा बेनिफिट है, स्किल डेवलप कर रहे हैं आप यहाँ पे, और आप साथ में फंडिंग 30 से लेके 100,000 डॉलर, फैमिली ऑफ 5 है तो अप टू 100,000 डॉलर, जिसका 50,000 डॉलर क्या है नॉन रिफंडेबल ग्रांट, रेस्ट 50,000 डॉलर क्या है 0% पे लोन, फैमिली ऑफ 4 है तो अप टू 80,000, फैमिली ऑफ 2 है तो अप टू 45,000 की फंडिंग, जिसमें 22,000 ग्रांट है। क्यों मिस कर रहे हैं उस अपॉर्चुनिटी को? क्योंकि 2 महीने बाद 70 दिन रह गए, बस 3 बैच रह गए, 70 दिन रह गए हैं, उसके बाद 1 अगस्त से नए अकेडमी के स्टार्ट हो रहा है, तब सिर्फ लोन आएगा, ग्रांट गवर्नमेंट बंद कर रही है, कट कर रही है गवर्नमेंट ग्रांट्स में, अभी इनरोल करें, बहुत लोग की ऑलरेडी लाह ले चुके ने 3-3 लाख डॉलर की फंडिंग अपने अकाउंट हासिल करो, जिसके विच अप्रोक्सीमेटली हाफ पोर्शन की है नॉन रिफंडेबल टैक्स फ्री ग्रांट दा। कॉल करें, ऑफिस है नंबर 437-264-3175, 437-264-3175, उन्हें कॉल करो, 437-264-3175, 437-264-3175
0: जी। थैंक यू सरांश,
1: थैंक यू
0: जी, थैंक यू। बिल्कुल तुसी जरूर गलबात करो जी, कि कोई देखो किन्ना वधिया जड़ा थोड़े कोल चांस हैगा, जे तुसी अगे एजुकेशन लेना चाहते हो, पढ़ाई करना चाहते हो, तो फिर थानू गवर्नमेंट थोड़ी हेल्प कर रही है, तो क्यों नहीं तुसी फायदा लो। 437-264-3175 ते गलबात हो सकती है, 437-264-3175 ते तुसी गलबात सारांश नाल करनी है। तो लो जी हुण आपां चलदे आ नरदेव सिद्धू जी दे कोल ते लैंदे आ मॉर्गेज दी जानकारी। नरदेव जी स्वागत थोड़ा।
2: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਰ ਨੂੰ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ, ਤੁਹਾਨੂੰ ਸਾਰਿਆਂ ਨੂੰ ਹੈਪੀ ਫਰਾਈਡੇ
0: ਜੀ।
2: ਤੇ ਆਪਾਂ ਅੱਜ ਜਸਵਿੰਦਰ ਜੀ ਗੱਲਬਾਤ ਕਰਾਂਗੇ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ। ਸਿਕਿਓਰ ਲਾਈਨ ਆਫ ਕ੍ਰੈਡਿਟ ਸੋਹਣੀ ਫੈਸਿਲਿਟੀ ਹੈ ਜੀ, ਜਦੋਂ ਲੋੜ ਹੁੰਦੀ ਆਪਾਂ ਤੇ ਪੈਸੇ ਵਰਤ ਸਕਦੇ ਹਾਂ, ਕਿਉਂਕਿ ਜਦੋਂ ਆਪਾਂ ਲੋੜ ਪੈਂਦੀ ਹੈ ਕਈ ਵਾਰੀ ਐਮਰਜੈਂਸੀ 'ਚ ਪੈਸੇ ਲੋੜ ਪੈ ਜਾਂਦੀ ਹੈ, ਫਿਰ ਆਪਣੇ ਕੋਲ ਕੋਈ ਫੈਸਿਲਿਟੀ ਅਗਰ ਨਹੀਂ ਹੁੰਦੀ ਤਾਂ ਫਿਰ ਮੁਸ਼ਕਲ ਹੁੰਦੀ ਹੈ, ਜਾਂ ਆਪਾਂ ਨੂੰ ਕਈ ਵਾਰ ਕਿਸੇ ਤੋਂ ਫੇਵਰ ਲੈਣਾ ਪੈਂਦਾ ਹੈ ਨਾ, ਉਹ ਵੀ ਮੁਸ਼ਕਲ ਹੁੰਦਾ ਜੀ। ਤੇ ਇਹ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਉਹਨਾਂ ਭੈਣ ਭਰਾਵਾਂ ਨੂੰ ਆਪਾਂ ਬਣਾ ਕੇ ਦੇ ਸਕਦੇ ਹਾਂ ਜਿਹਨਾਂ ਕੋਲ ਆਪਣਾ ਘਰ ਹੈਗਾ, ਘਰ 'ਚ ਉਹਨਾਂ ਦੀ ਐਕੁਇਟੀ ਹੈਗੀ ਹੈ, ਉਹ ਬੇਸ਼ੱਕ ਸੈਲਫ ਇੰਪਲਾਇਡ ਹੈ, ਬੇਸ਼ੱਕ ਪੇਰੋਲ 'ਤੇ ਕੰਮ ਕਰਦੇ ਹੈ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਉਹ ਇਨਕਮ ਨਹੀਂ ਸ਼ੋਅ ਕਰ ਸਕਦੇ ਜਾਂ ਘੱਟ ਉਹਨਾਂ ਦੀ ਇਨਕਮ ਹੈਗੀ ਹੈ ਆਪਣਾ ਔਨ ਪੇਪਰ, ਤੇ ਐਸ ਲੌਂਗ ਐਸ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਇਟੀ ਹੈਗੀ, ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਤੁਹਾਡੀ ਜਿਹੜੀ ਮੌਰਗੇਜ ਪਹਿਲਾਂ ਚੱਲ ਰਹੀ ਹੈ ਉਹ ਉਸੇ ਤਰ੍ਹਾਂ ਚੱਲੀ ਜਾਏਗੀ, ਉਹਦੇ ਨਾਲ ਨਾਲ ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਬਣਾ ਦਾਂਗੇ। ਜਦੋਂ ਤੁਹਾਨੂੰ ਲੋੜ ਹੈ ਤੁਸੀਂ ਇਹ ਤੋਂ ਪੈਸੇ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ, ਜੇ ਪੈਸਾ ਇਹ ਤੋਂ ਯੂਜ਼ ਕਰੋਗੇ ਫਿਰ ਹੀ ਤੁਹਾਨੂੰ ਵਿਆਜ ਪਏਗਾ, ਫਿਰ ਹੀ ਤੁਹਾਨੂੰ ਕੋਈ ਕਿਸ਼ਤ ਆਏਗੀ। ਜੇ ਨਹੀਂ ਯੂਜ਼ ਕਰਦੇ ਬਣਾ ਕੇ ਰੱਖਣੀ ਚਾਹੁੰਦੇ ਹੋ ਉਸ ਕੇਸ 'ਚ ਤੁਹਾਨੂੰ ਕੋਈ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ। ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈ ਤੁਸੀਂ ਇਹ ਤੋਂ ਪੈਸੇ ਚੱਕ ਕੇ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਬੇਸ਼ੱਕ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਲੀਗਲ ਯੂਨਿਟ ਬਣਾਉਣਾ ਹੈਗਾ, ਬੇਸਮੈਂਟ ਫਿਨਿਸ਼ ਕਰਨੀ ਹੈ, ਉਹਦੇ ਵਾਸਤੇ ਪੈਸੇ ਚਾਹੀਦੇ ਹੈ, ਜਾਂ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਉਹਨੂੰ ਪੇ ਆਫ ਕਰਨਾ, ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਕੋਈ ਪ੍ਰਾਪਰਟੀ ਖਰੀਦੀ ਸੀਗੀ ਇਨਵੈਸਟਮੈਂਟ ਵਾਸਤੇ, ਹੁਣ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਆਪਣੇ ਬਿਜ਼ਨਸ ਵਾਸਤੇ, ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਘਰ ਨੂੰ ਰੀਫਾਇਨੈਂਸ ਕਰਨਾ ਹੈ, ਜਾਂ ਤੁਹਾਡੀ ਤੁਸੀਂ ਕੋਈ ਪ੍ਰੋਪਰਟੀ ਬੁੱਕ ਕੀਤੀ ਸੀਗੀ ਉਹਦੀ ਹੁਣ ਕਲੋਜ਼ਿੰਗ ਆ ਰਹੀ ਹੈਗੀ, ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਜਾਂ ਘੱਟ ਟਾਈਮ ਦੇ ਵਿੱਚ ਵੀ ਆ ਰਹੀ ਹੈ, ਉਹਦੀ ਮੌਰਗੇਜ ਤੁਹਾਨੂੰ ਚਾਹੀਦੀ ਹੈਗੀ ਹੈ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਾਉਣੀ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-55-03 ਨਰਦੇਵ ਸਿੱਧੂ 6472945503। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਟਾਈਮ ਦੇਣ ਲਈ ਧੰਨਵਾਦ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਨਰਦੇਵ ਸਿੱਧੂ ਜੀ ਨਾਲ ਤੁਸੀਂ ਗੱਲਬਾਤ ਕਰੋ ਜੀ, ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੁੰਦਾ ਨਾ, ਤੇ ਤੁਹਾਨੂੰ ਮੌਰਗੇਜ ਚਾਹੀਦੀ ਹੈ, ਕਈ ਵਾਰ ਹੋਰ ਬੜੇ ਕੁਐਸਚਨ ਹੁੰਦੇ ਆ ਜਿਵੇਂ ਦਾ ਮਾਹੌਲ ਹੁਣ ਬਣਿਆ ਹੋਇਆ। 647-294-55-03 ਤੇ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ। ਤੇ ਪਰਮਜੀਤ ਦਿਓਲ ਜੀ ਵੀ ਸਾਡੇ ਨਾਲ ਜੁੜੇ ਹੋਏ ਆ ਜੀ, ਇਹਨਾਂ ਤੋਂ ਵੀ ਆਪਾਂ ਜਾਣਕਾਰੀ ਲੈ ਲਈਏ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਲਓ ਜੀ ਰੀਅਲ ਇਸਟੇਟ ਦੀ ਲੈਂਦੇ ਹਾਂ ਜਾਣਕਾਰੀ। ਜੀ ਸਰ
3: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਨਾਗਰਾ ਫਾਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਬਿਲਕੁਲ ਫਾਲਸ ਦੇ ਨੇੜੇ ਤੁਹਾਨੂੰ ਇਹ ਪੀਜ਼ਾ ਸਟੋਰ ਮਿਲ ਰਿਹਾ ਵਾ, ਜਿਸ ਦੀ ਸੇਲ ਤੁਹਾਨੂੰ $14,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $3,000 ਪਰ ਮੰਥ ਹੋਵੇਗਾ, ਇਨਕਲੂਡਿੰਗ TMI, ਇਨਕਲੂਡਿੰਗ HST। ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਹੈ। ਆਸਕਿੰਗ ਪ੍ਰਾਈਸ 399 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਬਿਗ ਫ੍ਰੈਂਚਾਈਜ਼ ਦਾ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਿਸ ਦੇ ਵਿੱਚ 24% ਦਾ ਪਾਟੀਓ ਬਣਿਆ ਹੋਇਆ, ਆਊਟਸਾਈਡ ਲੇਕਰ ਲਾਇਸੈਂਸ ਆ, ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਤੁਹਾਡੇ ਲਈ ਇਹ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੋਵੇਡ ਅਤੇ ਕੈਨੇਡੀ ਦੇ ਏਰੀਏ ਦੇ ਵਿੱਚ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਿਸ ਦੀ ਸੇਲ ਜਿਹੜੀ ਆ $24,000 ਪਰ ਮੰਥ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ 5+5 ਮਿਲੇਗੀ, ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਬੇਹੱਦ ਲੋਅ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਬਿਊਟੀ ਸਲੋਨ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਕੈਲਡਨ ਦੇ ਵਿੱਚ ਇੱਕ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸਾਗਾ ਦੇ ਵਿੱਚ 2 ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਾਰ ਰਿਪੇਅਰ ਸ਼ੋਪ ਦਾ ਬਿਜ਼ਨਸ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ, ਇਹ ਵਿਦ ਪ੍ਰਾਪਰਟੀ ਤੁਹਾਨੂੰ ਮਿਲ ਰਿਹਾ ਵਾ, 2 ਕਾਂਡੋ ਯੂਨਿਟ ਜਿਹੜੇ ਕਿ ਮਿਲ ਰਹੇ ਹਨ ਜਿਸ ਦੇ ਵਿੱਚ ਇਹ ਬਿਜ਼ਨਸ ਚੱਲ ਰਿਹਾ ਵਾ, ਅਤੇ ਇਹ ਕਾਂਡੋ ਯੂਨਿਟ ਜਿਹੜੇ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਤੁਹਾਨੂੰ ਬ੍ਰਾਂਪਟਨ ਦੇ ਈਸਟ ਵਾਲੇ ਪਾਸੇ ਮਿਲ ਰਹੇ ਹਨ। ਜਿਹੜਾ ਕਾਰ ਰਿਪੇਅਰ ਸ਼ੋਪ ਦਾ ਬਿਜ਼ਨਸ ਆ, ਇਹ ਲੌਂਗ ਟਾਈਮ ਤੋਂ ਸੇਮ ਓਨਰ ਸੇਮ ਬਿਜ਼ਨਸ ਰਨ ਕਰ ਰਿਹਾ ਵਾ, ਜਿਸ ਦੀ ਸੇਲ 1.2 million ਤੋਂ ਉੱਪਰ ਪਰ ਈਅਰ ਮਿਲੇਗੀ, ਅਤੇ ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਕਾਰ ਰਿਪੇਅਰ ਸ਼ੋਪ ਦਾ ਵਿਦ ਪ੍ਰਾਪਰਟੀ ਵਿਦ ਬਿਜ਼ਨਸ ਤੁਹਾਨੂੰ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ, ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕ ਜੀ
0: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਪਰਮਜੀਤ ਦਿਓਲ ਜੀ 416-993-7378 ਤੇ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਹੋ ਤੇ ਲਓ ਜੀ ਜਿਵੇਂ ਮੈਂ ਕਿਹਾ ਨਾ ਵੀ ਗੀਤ ਪੰਜਾਬੀ ਹੋਣ ਚਾਹੇ ਹਿੰਦੀ ਹੋਣ ਤੇ ਜੇ ਤੁਹਾਨੂੰ ਲੱਗਦਾ ਵੀ ਕੋਈ ਇੱਦਾਂ ਦੇ ਜਿਹੜੇ ਇਨਸੈਕਟਸ ਉਹਨਾਂ ਦੇ ਕੋਈ ਗੀਤ ਬਣੇ ਹੋਏ ਆ ਤੇ ਜ਼ਰੂਰ ਦੱਸਿਓ ਤੇ ਮੈਨੂੰ ਤਾਂ ਜਿਹੜਾ ਪਤਾ ਸੀ ਮੈਂ ਲਾਉਣ ਲੱਗੀ ਹਾਂ ਜੇ ਕਿਸੇ ਨੇ ਫਿਲਮ ਦੇਖੀ ਹੈ ਨਾ ਜਾਂ ਨਾਮ ਪਤਾ ਤਾਂ ਉਹ ਵੀ ਦੱਸਿਓ ਬਹੁਤ ਘੱਟ ਪਤਾ ਹੋਊਗਾ ਤੇ ਲਓ ਸੁਣਦੇ ਹਾਂ

0: ਬਿਲਕੁਲ ਜੀ, ਖਟਮਲ ਇਹ ਵੀ ਬੜੇ ਡੇਂਜਰਸ ਹੁੰਦੇ ਆ, ਤੇ ਜਿਨ੍ਹਾਂ ਦੇ ਕੱਟ ਜਾਣ ਨਾ ਸਕਿਨ ਤੇ, ਕਿੰਨਾ ਉਹਨਾਂ ਦਾ ਰੈਸ਼, ਜਿਵੇਂ ਕਹਿੰਦੇ ਆ ਵੀ ਕਈ ਵਾਰੀ ਤਾਂ ਜ਼ਿਆਦਾ ਹੀ ਭਿਆਨਕ ਬਿਮਾਰੀਆਂ ਵੀ ਹੋ ਜਾਂਦੀਆਂ ਜੇ ਜ਼ਿਆਦਾ ਜਿਨ੍ਹਾਂ ਦੇ ਲੜੀ ਜਾਣ, ਹੈ ਨਾ। ਸੋ ਖਟਮਲ ਵੀ ਬੜਾ ਡੇਂਜਰਸ ਹੁੰਦਾ। ਸੋ ਇੱਦਾਂ ਹੀ ਕੋਕਰੋਚ ਵੀ, ਕੋਕਰੋਚ ਤੋਂ ਤਾਂ ਉਂਝ ਚਲੋ ਡਰ ਲੱਗਦਾ। ਸੋ ਕੋਕਰੋਚ ਪਾਰਟੀ ਜਿਹੜੀ ਬਣੀ ਆ, ਸੋ ਉਹ 'ਤੇ ਆਪਾਂ ਗੱਲਬਾਤ ਅੱਜ ਕਰ ਰਹੇ ਸੀਗੇ। ਅਤੇ ਲਓ ਜੀ, ਇੱਕ ਨੰਬਰ ਤੁਸੀਂ ਲੈ ਲਓ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਤਾਂ ਤੁਸੀਂ ਨਾ ਜ਼ਰੂਰ ਮੈਨੂੰ ਕਾਲ ਕਰਨੀ ਹੈ ਜੀ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦੇ ਲਈ। ਕਿਉਂਕਿ ਨਾ ਕਈ ਵਾਰ ਆਪਾਂ ਦੇਖਦੇ ਹਾਂ ਕਿ ਆਪਾਂ ਕਈ ਵਾਰ ਸੋਚਦੇ ਰਹਿ ਜਾਂਦੇ ਹਾਂ ਅਤੇ ਆਪਾਂ ਡਿਸੀਜਨ ਨਹੀਂ ਲੈ ਪਾਉਂਦੇ ਨਾ। ਅਤੇ ਹਾਂਜੀ ਭਾਅ ਜੀ, ਕੀ ਕਹਿਣਾ ਚਾਹੁੰਦੇ ਹੋ?
1: ਹਾਂਜੀ ਬੱਚੇ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਬੱਚੇ ਜੀ।
0: ਜੀ ਜੀ
1: ਹਾਂਜੀ ਹਾਂਜੀ, ਇਹ ਖਟਮਲ ਬੇਟੇ ਇੱਥੇ ਵੀ ਇੱਕ ਵਾਰੀ ਸੁਣਿਆ ਸੀ, ਜਿੱਦਾਂ ਇੰਡੀਆ ਤੋਂ ਕੋਈ ਕੱਪੜੇ ਲੈ ਕੇ ਜਿੱਦਾਂ ਆਉਂਦੇ ਆ ਨਾ, ਹਾਂ ਇੱਥੇ ਵੀ ਸੁਣਿਆ ਸੀਗਾ ਵੀ ਖਟਮਲ ਆ ਗਈ ਸੀ।
0: ਅੱਛਾ,
1: ਹਾਂ ਪਰ ਇੱਥੇ ਇਸ ਤਰ੍ਹਾਂ ਦੀ ਉਹ ਮੰਜੀਆਂ ਜਿਹੜੀਆਂ ਹੁੰਦੀਆਂ ਸੀ ਉੱਥੇ ਹੁੰਦੀਆਂ ਸੀ ਵਾਣ ਦੀਆਂ,
0: ਹਾਂਜੀ ਉਹਨਾਂ ਚ ਹੁੰਦੇ ਸੀ ਨਾ,
1: ਉਹਨਾਂ ਚ ਪਾਵਿਆਂ ਚ ਹੁੰਦੇ ਸੀ। ਤੇ ਫਿਰ ਲੋਕ ਅਸੀਂ ਦੇਖੇ ਸੀ ਵੀ ਹੁਣ ਪੂਰਬੀ ਲੋਕ ਜਿਹੜੇ ਆਉਂਦੇ ਹੁੰਦੇ ਸੀ ਨਾ ਪਿੱਛੋਂ, ਉਹਨਾਂ ਦੇ ਮੰਜੀਆਂ ਦੂਜੀਆਂ ਵੀ ਸਾਰੇ ਰਲ ਕੇ ਰਹਿੰਦੇ ਸੀ ਨਾ, ਮਕਾਨ ਪਿੱਟਾਂ ਦੇ ਦਾਰੇ ਵਗੈਰੇ ਬਣਾ ਕੇ ਆਉਣੇ ਤੇ ਉਹਨੂੰ ਪੈ ਜਾਂਦੇ ਸੀ। ਤੇ ਫਿਰ ਉਹਨਾਂ ਦੇ ਪਾਵਿਆਂ ਦੇ ਵਿੱਚ ਹੁੰਦੇ ਸੀ, ਤਾਂ ਮਿੱਟੀ ਦਾ ਤੇਲ ਪਾ ਕੇ ਨਾ ਪਾਵਿਆਂ ਚ ਥੱਕ ਥੱਕ ਥੱਕ ਥੱਕ ਕਰਦੇ ਹੁੰਦੇ ਸੀ, ਤਾਂ ਝੜ ਜਾਂਦੇ ਸੀ ਫਿਰ ਪਾਕਵੇ ਜ਼ਮੀਨ ਤੇ।
0: ਹਾਂ
1: ਤੇ ਉਹ ਜਦੋਂ ਜਿਹਦੇ ਲੜਦੇ ਸੀ ਨਾ ਰਾਤ ਨੂੰ, ਉਹ ਕਹਿੰਦੇ ਉਹਨਾਂ ਦਾ ਪਿੰਡਾਂ ਸਵੇਰੇ ਲਾਲ ਹੋਇਆ ਹੁੰਦਾ ਸੀ, ਪਰ ਉਹ ਛੁੱਪ ਜਾਂਦੇ ਸੀ, ਲੱਭਦੇ ਨੀ ਸੀ ਹੁੰਦੇ।
0: ਜੀ ਜੀ
1: ਜੇ ਉਹ ਖਟਮਲ ਦਾ ਨਾਂ ਹੀ ਖਟੀਆ ਕਰਕੇ, ਮੰਜੀ ਦਾ ਨਾਂ ਹੁੰਦਾ ਨਾ ਖਟੀਆ ਹਿੰਦੀ ਚ, ਤੇ ਉਹਨਾਂ ਦਾ ਨਾਲ ਫਿਰ ਖਟਮਲ ਹੋ ਗਿਆ।
0: ਜੀ ਜੀ
1: ਉਦੋਂ ਹੁੰਦੇ ਸੀਗੇ, ਅਸੀਂ ਦੇਖੇ ਸੀਗੇ ਖਟਮਲ ਚੜਦੇ,
0: ਪਹਿਲਾਂ ਬੜਾ ਰੌਲਾ ਹੁੰਦਾ ਸੀ ਖਟਮਲਾਂ ਦਾ। ਹੈ
1: ਹਾਂਜੀ, ਅਸੀਂ ਦੇਖਣ ਜਾਂਦੇ ਹੁੰਦੇ ਸੀ ਇਹਨਾਂ ਨੂੰ।
0: ਜੀ ਜੀ ਥੈਂਕ ਯੂ। ਤੇ ਕੋਕਰੋਚ ਵੀ ਇੱਥੇ, ਵੈਸੇ ਮੈਨੂੰ ਲੱਗਦਾ ਵੀ ਕਹਿੰਦੇ ਮਾਲਟਨ ਬੜੇ ਆ ਕੋਕਰੋਚ, ਹੈ ਨਾ, ਇੱਥੇ ਵੀ ਕਹਿੰਦੇ ਆ।
1: ਕੋਕਰੋਚ ਤਾਂ ਬੇਟੇ ਅਸੀਂ ਇੱਕ ਮਕਾਨ ਲਿਆ ਸੀ, ਉੱਥੇ ਬਹੁਤ ਆ ਗਏ ਸੀ। ਤੇ ਫਿਰ ਉਹ ਦਵਾਈ ਹੁੰਦੀ ਆ ਜਿੱਦਾਂ ਨਾ ਇਮਲੀ ਘੁਲੀ ਹੋਈ ਹੁੰਦੀ ਆ ਨਾ, ਇਮਲੀ ਘੁਲੀ ਹੋਈ ਉਹ ਸਰਿੰਜ ਚ ਭਰ ਕੇ, ਉਹ ਕਹਿੰਦੇ ਸੀ ਵੀ ਤੁਸੀਂ ਲਾਓ। ਤੇ ਫਿਰ ਸਾਨੂੰ ਉਹ ਕਿਸੇ ਨੇ ਦਿੱਤੀ ਸੀਗੀ ਦਵਾਈ ਦੀ, ਅਸੀਂ ਜਦੋਂ ਲਾਈ ਨਾ ਅਲਮਾਰੀਆਂ ਕੈਬਨਿਟਾਂ ਦੇ ਵਿੱਚ, ਤੇ ਉਹ ਬਿਲਕੁਲ ਹੀ ਖਤਮ ਹੋ ਗਏ, ਇੱਕ ਵੀ ਨੀ ਰਿਹਾ। ਉਹ ਘਰ ਸਾਡੇ ਕੋਲ ਹੁਣ ਵੀ ਘਰ ਹੈਗਾ ਸਾਫ਼ ਸੁਥਰਾ, ਉੱਥੇ ਇੰਨੇ ਖਟਮਲ ਸੀ ਜਦੋਂ ਅਸੀਂ ਬੱਤੀ ਜਗਾਉਣੀ ਕਿਹਦੇ ਕਿਹੜੀ ਕਰਕੇ ਸਾਰੇ ਭੱਜ ਜਾਂਦੇ ਸੀ, ਇੰਨਾ ਗੰਦ ਪਿਆ।
0: ਹਨੇਰੇ ਚ ਹੀ ਆਉਂਦੇ ਜਦੋਂ ਲਾਈਟ ਆਨ ਕਰੋ, ਜਦੇ ਭੱਜ ਜਾਂਦੇ ਹੈ ਉਹ ਤੇ ਭੱਜਦੇ ਹੀ ਬੜੀ ਦੇਰ।
1: ਗੰਦੇ ਗੰਦ ਬਹੁਤ ਪਾਉਂਦੇ ਸੀ, ਪਰ ਉਹ ਜਦੋਂ ਸੀ ਚੋ ਸਾਨੂੰ ਕਿਸੇ ਨੇ ਦੱਸਿਆ ਵੀ ਸਰਿੰਜ ਚ ਭਰ ਕੇ ਨਾ ਨੁੱਕਰਾਂ ਚ ਉਹ ਟੀਕੇ ਦਾ ਬਿੰਦੀ ਬਿੰਦੀ ਇੱਕ ਥਾਂ ਲਾ ਦੋ ਸਾਰੇ ਥਾਵਾਂ ਤੇ ਨਾ, ਤੇ ਉਹ ਤਾਂ ਬਿਲਕੁਲ ਹੀ ਖਤਮ ਹੋ ਗਿਆ, ਤਾਂ
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਜਿਹੜੇ ਇਹ ਚੀਜ਼ਾਂ ਹੈ ਬੜੀਆਂ ਖਤਰਨਾਕ ਹੈ, ਤੇ ਹੁਣ ਤਾਂ ਫਿਰ ਉਹਨਾਂ ਨੂੰ ਖਤਰਨਾਕ ਬਣਾ ਦਿੱਤਾ। ਤੇ ਰੇਸ਼ਮ ਭਾਜੀ ਵੀ ਕੁਝ ਦੱਸਣਗੇ। ਹਾਂਜੀ ਭਾਜੀ,
2: ਤੇ ਭਾਜੀ ਉਹ ਲੋਕੇਸ਼ਨ ਤੇ ਪਹੁੰਚ ਜਾਣਾ ਟੀਮੇ ਬਾਈ ਦਾ ਗੀਤ ਅੱਧਾ ਕੁ ਜੀ ਲੱਗਦਾ ਤਾਂ।
0: ਕਿਹੜਾ
2: ਟੀਮੇ ਬਾਈ ਦਾ ਗੀਤ?
0: ਕਿਹੜੇ ਵਾਲਾ? ਚੱਲ ਪਈਆਂ ਖਟਮਲ। ਤੇ ਇਹ ਨਾ ਜਿਹੜੀ ਜਿਹੜਾ ਮੈਂ ਸੌਂਗ ਲਾਇਆ, ਇਹ ਫਿਲਮ ਸੀਗੀ ਛੁਪੇ ਰੁਸਤਮ। ਸੋ ਇਹ ਦੇਵਾਨੰਦ ਸਾਹਿਬ ਤੇ ਹਿਮਾ ਮਾਲਨੀ ਹੈ। ਬੜੀ ਮੈਨੂੰ ਥੋੜੀ ਜਿਹੀ ਮੂਵੀ ਯਾਦ ਆ, ਉਹੀ ਛੋਟੇ ਹੁੰਦੇ ਸੀਗੇ ਉਦੋਂ ਅਸੀਂ ਬੜੀਆਂ ਮੂਵੀਆਂ ਬੜੀਆਂ ਦੇਖੀਆਂ, ਕਿਉਂਕਿ ਨਾ ਕਦੀ ਏਅਰਫੋਰਸ ਵਾਲੇ ਦਿਖਾਉਂਦੇ ਹੁੰਦੇ ਸੀ, ਕਦੀ ਆਰਮੀ ਵਾਲੇ, ਤੇ ਜਦੋਂ ਸੈਟਰਡੇ ਸੰਡੇ ਹੁੰਦਾ ਸੀ, ਹੈ ਨਾ, ਸੋ ਸਪੈਸ਼ਲ ਦਿਨ ਹੁੰਦਾ ਸੀ ਰੱਖੇ ਹੋਏ। ਸੋ ਬੜੀਆਂ ਮੂਵੀਆਂ ਦੇਖੀਆਂ, ਸੋ ਸਾਰੀਆਂ। ਇਹ ਵੀ ਦੇਖੀ ਹੋਈ ਹੈ ਥੋੜ੍ਹੀ ਜਿਹੀ, ਮੈਨੂੰ ਇਹਦੀ ਸਟੋਰੀ ਥੋੜ੍ਹੀ ਜਿਹੀ ਯਾਦ ਆ, ਪਰ ਇੰਨੀ ਨਹੀਂ। ਬਸ ਆਹ ਸੌਂਗ ਦਾ ਮੈਨੂੰ ਸੀਗਾ ਵੀ ਇੱਕ ਖਟਮਲ ਵਾਲਾ ਸੌਂਗ ਹੈਗਾ। ਸੋ ਅੱਛਾ, ਜਿਹੜੇ ਨਾ ਆਰਮੀ ਵਾਲੇ ਹੁੰਦੇ ਆ, ਕਿਉਂਕਿ ਉਂਝ ਅਸੀਂ ਵੀ ਦੇਖੇ ਹੋ, ਜਿਹੜੇ ਉਹਨਾਂ ਨੂੰ ਨਾ ਉਹ ਮਿਲਦੇ ਆ ਮੰਜੇ ਜਿਹੜੇ ਹੁੰਦੇ ਆ, ਉਹਨਾਂ ਚ ਵੀ ਬਹੁਤ ਹੁੰਦੇ ਆ ਉਹਨਾਂ ਦੇ, ਕਿਉਂਕਿ ਉਹ ਬਾਣ ਜਿਹਦੇ ਨਾਲ ਉਹ ਬਣੇ ਹੋਏ ਹੁੰਦੇ ਆ ਹੋਰ ਹੀ ਤਰ੍ਹਾਂ ਦਾ ਹੁੰਦਾ, ਤੇ ਉਹ ਕਾਫੀ ਸੋਲਿਡ ਉਂਝ ਮੰਜੇ ਹੁੰਦੇ ਆ, ਜਿਹੜੀ ਲੱਕੜ ਉਹਨਾਂ ਦੀ ਹੁੰਦੀ ਸੀਗੀ। ਸੋ ਉਹਨਾਂ ਦੇ ਵਿੱਚ ਵੀ ਬੜੇ ਇੱਦਾਂ ਖਟਮਲ ਵਗੈਰਾ ਹੁੰਦੇ ਸੀ, ਪਰ ਉਹ ਤਾਂ ਚਲੋ ਦਵਾਈਆਂ ਦਵਾਈਆਂ ਦੇ ਦਿੰਦੇ ਸੀਗੇ ਵੀ ਹਾਂਜੀ ਇਹ ਸਪਰੇ ਕਰੋ ਤੇ ਫਿਰ ਠੀਕ ਰਹੂਗਾ ਸਾਰਾ ਕੁਝ। ਪਰ ਉਹ ਨਾ ਜਿਹੜਾ ਬਾਣ ਹੁੰਦਾ ਸੀ ਚੁਭਦਾ ਵੀ ਬੜਾ ਹੁੰਦਾ ਸੀ ਬੜਾ, ਜਿਵੇਂ ਕਈ ਤਾਂ ਹੁੰਦਾ ਨਾ ਸੋਫਟ ਵਾਲੇ ਬਾਣ ਹੁੰਦੇ ਆ। ਇਹ ਤੇ ਵੀ ਇੱਕ ਦਿਨ ਆਪਾਂ ਗੋਲਡਨ ਕਲਚਰ ਆਫ ਪੰਜਾਬ ਦੇ ਵਿੱਚ ਕਰਾਂਗੇ ਗੱਲਬਾਤ। ਕਈ ਸੂਤ ਦੇ ਮੰਜੇ ਹੁੰਦੇ ਆ ਨਾ ਬੜੇ ਕਲਰਫੁਲ ਜੇ, ਸੋ ਬਾਣ ਦੇ ਮੰਜੇ ਹੁੰਦੇ ਆ, ਮੰਜੇ ਬੁਣਦੇ ਹੁੰਦੇ ਸੀ ਪਹਿਲਾਂ, ਬੜਾ ਕੁਛ ਹੁੰਦਾ ਸੀ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ। ਤੇ ਸਾਮ ਦਾਮ ਦੰਡ ਭੇਦ ਵੀ ਪੁੱਛਿਆ ਸੀ ਤੁਹਾਨੂੰ। ਸਾਮ ਦਾਮ ਪਤਾ ਨਹੀਂ ਕੀ ਹੁੰਦਾ, ਕੁਐਸਚਨ ਔਖੇ ਹੁੰਦੇ ਆ, ਥੋੜਾ ਜਿਹਾ ਦਿਮਾਗ ਲਾ ਲਿਆ ਕਰੋ, ਸੌਖੇ ਨਹੀਂ ਹੁੰਦੇ ਮੇਰੇ ਕੁਐਸਚਨ, ਬੜੇ ਔਖੇ ਹੁੰਦੇ ਆ। ਤੇ ਮੈਂ ਜੈਨਜੀ ਵੀ ਪੁੱਛਿਆ, ਨਹੀਂ ਦੱਸਿਆ ਤੁਸੀਂ, ਇਹ ਵੀ ਮੈਂ ਦੱਸਦੀ ਆ ਵੀ ਕਿਹੜੇ ਕਿਹੜੇ ਈਅਰ ਵਾਲੇ ਕਿਹੜੀ ਕਿਹੜੀ ਜਨਰੇਸ਼ਨ ਜਿਹੜੀ ਬਣਦੀ ਆ, ਸੋ ਦੱਸਦੇ ਆ ਆਪਾਂ। ਪਰ ਪਹਿਲਾਂ ਆਪਾਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ ਜਿਹੜਾ ਸੁਨੇਹਾ ਤੁਹਾਡੇ ਤੱਕ ਪਹੁੰਚਾ ਦਈਏ।
3: ਜਿਹਨਾਂ ਦੀਆਂ ਜੀਡੀਏ ਦੇ ਵਿੱਚ ਚਾਰ ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
4: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9878।
5: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
6: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
7: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
8: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340। ਜੀ ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਬਿਲਕੁਲ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਕੋਈ ਵੀ RESP ਦਾ ਪਲਾਨ ਤੁਸੀਂ ਓਪਨ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਵੀ ਇੰਸ਼ੋਰੈਂਸ ਦਾ ਪਲਾਨ ਲੈਣਾ ਜਾਂ ਫਿਰ ਤੁਸੀਂ ਇਨਵੈਸਟਮੈਂਟ ਜਿਹੜੇ ਅਕਾਊਂਟ ਆ ਓਪਨ ਕਰਵਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ, ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਹੁਣ ਗੱਲ ਕਰ ਰਹੀ ਸੀ ਕਿ ਕਈ ਵਾਰ ਨਾ ਅਸੀਂ ਸਿਰਫ ਪੁੱਛ ਲੈਂਦੇ ਹਾਂ ਜਾਂ ਸੋਚਦੇ ਰਹਿੰਦੇ ਹਾਂ ਕਿਉਂਕਿ ਸਾਰਾ ਕੁਛ ਠੀਕ ਚੱਲ ਰਿਹਾ ਹੁੰਦਾ, ਸਾਨੂੰ ਲੱਗ ਰਿਹਾ ਹੁੰਦਾ ਵੀ ਕੋਈ ਨਹੀਂ, ਜੇ ਹਲੇ ਨਹੀਂ ਵੀ ਕਰਾਉਂਦੇ ਕੋਈ ਇੰਸ਼ੋਰੈਂਸ ਕੋਈ ਚੱਕਰ ਨਹੀਂ ਹੈ। ਪਰ ਜਦੋਂ ਕੋਈ ਆਫਤ ਪੈ ਜਾਂਦੀ ਹੈ, ਕਿਉਂਕਿ ਆਪਾਂ ਨੂੰ ਜਿਹੜੀ ਪ੍ਰੋਬਲਮ ਹੈ ਨਾ ਉਹਨੂੰ ਪੁੱਛ ਕੇ ਨਹੀਂ ਆਉਣਾ, ਆਪਾਂ ਨੂੰ ਨਹੀਂ ਪਤਾ ਕਦੋਂ ਕੀ ਹੋਣਾ ਕੀ ਨਹੀਂ ਹੋਣਾ, ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਦਿਨ ਤੁਸੀਂ ਦੇਖਦੇ ਹੋ ਨਾ, ਹਰ ਦਿਨ ਜੋ ਆਪਾਂ ਪਲਾਨ ਕੀਤਾ ਹੋਇਆ ਹੁੰਦਾ, ਕਈ ਵਾਰ ਬੜੇ ਹੁੰਦੇ ਵੀ ਪਲਾਨ ਕਰਦੇ ਮੈਂ ਆਹ ਕਰਨਾ ਆਹ ਕਰਨਾ, ਕਈ ਜਿਹੜਾ ਕੁਛ ਹੋ ਹੀ ਜਾ ਰਿਹਾ ਠੀਕ ਹੈ ਨਹੀਂ ਇੰਨਾ ਪਲਾਨ ਕਰਦੇ, ਪਰ ਤੁਸੀਂ ਉਂਝ ਦੇਖੋ ਕਿ ਜੋ ਅਸੀਂ ਸੋਚਦੇ ਹਾਂ ਉਵੇਂ ਹੁੰਦਾ ਨਿੱਤ ਪ੍ਰਤੀ। ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਨਾ, ਉਹ ਤੋਂ ਪਹਿਲਾਂ ਜਿਵੇਂ ਆਪਾਂ ਸਾਰੇ ਦਿਨ ਨੂੰ ਦੇਖਦੇ ਹਾਂ ਕਿ ਅੱਜ ਸਾਰੇ ਦਿਨ 'ਚ ਕਿਵੇਂ ਕਿਵੇਂ ਕੀ ਹੋਇਆ, ਤੇ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਅਸੀਂ ਪਲਾਨ ਨਹੀਂ ਕੀਤੀਆਂ ਹੁੰਦੀਆਂ, ਆਪਾਂ ਨੇ ਸੋਚੀਆਂ ਨਹੀਂ ਹੁੰਦੀਆਂ ਵੀ ਇੱਦਾਂ ਵੀ ਆਪਾਂ ਨੇ ਕਰਨਾ ਸੀ ਜਾਂ ਇੱਦਾਂ ਵੀ ਹੋਣਾ ਸੀ। ਆਟੋਮੈਟਿਕਲੀ ਯਾਨੀ ਕਿ ਰੱਬ ਵੱਲੋਂ ਹੀ ਉਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਆਪਣੀ ਲਾਈਫ ਦੇ ਵਿੱਚ, ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ। ਸੋ ਇੱਦਾਂ ਹੀ ਹੁੰਦਾ, ਕੁਛ ਨਹੀਂ ਪਤਾ ਕਿ ਆਉਣ ਵਾਲਾ ਸਮਾਂ ਕਿੱਦਾਂ ਦਾ। ਆਪਾਂ ਤਾਂ ਚਲੋ ਰੱਬ ਅੱਗੇ ਅਰਦਾਸ ਆਪਣੇ ਲਈ ਸਾਰਿਆਂ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਭ ਕੁਛ ਠੀਕ ਰਹੇ, ਕੋਈ ਪ੍ਰੋਬਲਮ ਕਿਸੇ ਨੂੰ ਨਾ ਆਵੇ, ਪਰ ਆਪਾਂ ਨੂੰ ਪਤਾ ਨਹੀਂ ਹੁੰਦਾ। ਸੋ ਉਹ ਚੀਜ਼ ਨੂੰ ਰਿਸਕ ਨੂੰ ਆਪਾਂ ਇੰਸ਼ੋਰੈਂਸ ਕੰਪਨੀਜ਼ ਤੇ ਪਾ ਕੇ ਆਪ ਟੈਨਸ਼ਨ ਫਰੀ ਹੋ ਸਕਦੇ ਹਾਂ। ਸੋ ਇਸ ਕਰਕੇ ਜ਼ਰੂਰ ਜਿਹੜੀਆਂ ਇਹ ਪਲਾਨ ਹੈ ਨਾ ਤੁਹਾਡੇ ਫਾਇਦੇ ਲਈ ਬਣੇ ਹੋਏ ਆ, ਕੋਈ ਨੁਕਸਾਨ ਨਹੀਂ ਹੈ ਇਹਨਾਂ ਦਾ। ਕਈ ਵਾਰ ਆਪਾਂ ਜ਼ਿਆਦਾ ਚਤਰ ਬਣ ਰਹੇ ਹੁੰਦੇ ਹਾਂ ਪਰ ਉਨੇ ਚਤਰ ਆਪਾਂ ਹੁੰਦੇ ਨਹੀਂ। ਸੋ ਇਸ ਕਰਕੇ ਜ਼ਰੂਰ ਇਹਨਾਂ ਵੱਲ ਗੌਰ ਕਰੋ, ਅਤੇ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਕਿਉਂਕਿ ਹੁਣ ਵਿਜ਼ਟਰ ਸੁਪਰ ਵੀਜ਼ਾ 'ਤੇ ਵੀ ਬਹੁਤ ਆ ਰਿਹਾ ਜਾਂ ਆਪਾਂ ਟਰੈਵਲ ਕਰਨ ਬਹੁਤ ਜਾ ਰਹੇ ਹਾਂ, ਸੋ ਜ਼ਰੂਰ ਜਿਹੜੀਆਂ ਸੁਪਰ ਵੀਜ਼ਾ ਇੰਸ਼ੋਰੈਂਸ ਹੈ ਉਹ ਤਾਂ ਚਲੋ ਮੈਂਡੇਟੋਰੀ ਹੈ, ਵਿਜ਼ਟਰ ਇੰਸ਼ੋਰੈਂਸ ਜ਼ਰੂਰ ਲਓ, ਅਤੇ ਟਰੈਵਲ ਤੁਸੀਂ ਕਿਤੇ ਕਰਨ ਜਾ ਰਹੇ ਹੋ ਟਰੈਵਲ ਇੰਸ਼ੋਰੈਂਸ ਜ਼ਰੂਰ ਲਓ। ਸੋ ਮੇਰਾ ਨੰਬਰ ਤੁਸੀਂ ਨੋਟ ਕਰੋ 647-765-2340, ਮੇਰਾ ਨੰਬਰ ਹੈ 647-765-2340, ਅਤੇ ਜੇ ਤੁਸੀਂ ਤੁਸੀਂ ਆਟੋ ਹੋਮ ਇੰਸ਼ੋਰੈਂਸ ਚਾਹੁੰਦੇ ਹੋ, ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤੇ ਉਹਦੀ ਇੰਸ਼ੋਰੈਂਸ ਤੁਸੀਂ ਕਰਾਉਣੀ ਹੈ, ਜਾਂ ਤੁਹਾਡੀ ਟਰੱਕਿੰਗ ਕੰਪਨੀ ਹੈ ਉਹਦੀ ਇੰਸ਼ੋਰੈਂਸ ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਫਲੀਟ ਇੰਸ਼ੋਰੈਂਸ ਤੋਂ ਨੰਬਰ ਨੋਟ ਕਰ ਲਓ ਗੁਣਤਾਸ ਦਾ 6479194 1024791919100 2 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਜਿਵੇਂ ਨਾ ਆਪਾਂ ਨੇ ਟਰੱਕਿੰਗ ਕੰਪਨੀ ਦੀ ਗੱਲ ਕੀਤੀ, ਕਹਿੰਦੇ ਪਿਛਲੇ 5 ਸਾਲਾਂ ਤੋਂ ਕੈਲਡਨ ਸਿਟੀ ਸ਼ਹਿਰ ਦੀ ਹੱਦ ਵਿੱਚ ਪੈਂਦੇ ਟਰੱਕ ਯਾਰਡ ਖਿਲਾਫ ਵੱਡੀ ਕਾਰਵਾਈ ਜਿਹੜੀ ਆ ਹੋ ਰਹੀ ਹੈ, ਕਿਉਂਕਿ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਯਾਰਡ ਹੈ ਉਹ ਯੂਜ਼ ਕੀਤੇ ਜਾ ਰਹੇ ਆ, ਸੋ ਲੱਖ ਲੱਖ ਤੱਕ ਦੇ ਜੁਰਮਾਨੇ ਉਹਨਾਂ ਨੂੰ ਹੋ ਰਹੇ ਆ। ਸੋ ਇਸ ਕਰਕੇ ਜੀ ਬੜਾ ਧਿਆਨ ਰੱਖੋ, ਕੋਈ ਗੈਰ ਕਾਨੂੰਨੀ ਕੰਮ ਕੋਈ ਵੀ ਨਾ ਕਰੋ ਕਿ ਪ੍ਰੋਬਲਮ ਜਿਹੜੀ ਤੁਹਾਨੂੰ ਆਵੇ। ਸੋ ਬਿਲਕੁਲ ਜੀ, ਜਿਹੜਾ ਮੈਂ ਪੁੱਛਿਆ ਸੀ ਜੈਨਜ਼ੀ ਜਾਂ ਕਿਹੜੇ ਇਹ ਜਨਰੇਸ਼ਨ ਹੈਗੀ ਆ, ਮੈਨੂੰ ਤੁਸੀਂ ਨਾ ਮੈਸੇਜ ਕਰ ਸਕਦੇ ਹੋ, ਦੇਖਦੇ ਹਾਂ ਸਾਡੇ ਕਿੰਨੇ ਲਿਸਨਰ ਜਿਹੜੇ ਇਸ ਬਾਰੇ ਜਾਣਦੇ ਆ, ਫਿਰ ਆਪਾਂ ਮੰਡੇ ਨੂੰ ਉਹਦੇ ਬਾਰੇ ਗੱਲਬਾਤ ਹੋਰ ਕਰ ਸਕਦੇ ਹਾਂ। ਸੋ ਮੇਰਾ ਨੰਬਰ 6479704776542340। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਮੰਡੇ ਨੂੰ, ਵੀਕਐਂਡ ਵਧੀਆ ਹੋਵੇ, ਸਤਿ ਸ੍ਰੀ ਅਕਾਲ।
9: ਤੁਸੀਂ ਜੀਓ ਬੇਫਿਕਰ।
10: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ, ਰਾਜ਼ ਕੀ ਹੈ?
11: Swing in the golf season with AM 530 at the MICPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MICPA, meaningful interactions create benevolent acts. Register now or donate at micba.com.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ। ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈਗੀ ਜੀ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੀ ਗਾਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ, ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449। ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
2: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
5: ਤੁਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100
6: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।
7: Rich people don't do different things, but they do things differently.
8: Oh, ki kar dene tere rich people?
9: Tere vaang roz kam te nahi jande, dollars naal dollars banaunde ne. Chal ik gal dass, tera $1,000,000 da car paid off hai. Ki tenu kam te jaan di lod hagi hai?
8: Kam te ta jana hi pena, dollar kitthon aunge?
9: Bas ehi fark hai, tu dollars layi kam karda hai te rich people dollars invest karke baith ke khande ne.
7: Je tusi vi aida chahunde ho, ta hun hi call karo Jasvinder Tillo nu 416-278-8869 te.
8: Main kal hi ja ke aana.
7: Rich people ajj da kam kal te nahi chhadde, hun hi call kar 416-278-6869 ਤੇ।

0: ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਅੱਲਾਹ ਤਾਲਾ ਜੀਸਸ ਮਹਾਰਾਜ ਤੁਹਾਡੀ ਸਦਾ ਸਦਾ ਜੈ ਹੋਵੇ ਅਤੇ ਆਪਣਾ ਤੁਸੀਂ ਮਿਹਰ ਭਰਿਆ ਹੱਥ ਆਪਣੇ ਬੱਚਿਆਂ ਦੇ ਉੱਤੇ ਇਸੇ ਤਰ੍ਹਾਂ ਹੀ ਰੱਖਿਓ। ਤੁਹਾਡੇ ਹੁਕਮ ਦਾ ਸਦਕਾ, ਤੁਹਾਡੇ ਹੀ ਹੁਕਮ ਦੇ ਨਾਲ ਹੀ ਇਹ ਸਾਰੀ ਦੁਨੀਆ ਚੱਲਦੀ ਹੈ ਔਰ ਤੁਹਾਡੇ ਹੀ ਹੁਕਮਾਂ ਦੇ ਨਾਲ ਸਾਡੇ ਘਰ ਦਾ ਰੋਟੀ ਰੋਜ਼ੀ ਦਾ ਸਾਧਨ ਵੀ ਬਣਦਾ ਹੈ। ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ, ਬਾਬਾ ਜੀ ਦਾ ਧੰਨਵਾਦ ਕਰੋ ਸਭ ਤੋਂ ਪਹਿਲਾਂ, ਬਾਕੀ ਗੱਲਾਂ ਸਾਰੀਆਂ ਬਾਅਦ 'ਚ, ਕਿਉਂਕਿ ਬਾਬੇ ਖੁਸ਼ ਹੋ ਗਏ ਅਤੇ ਫਿਰ ਸਭ ਨੂੰ ਅਸੀਂ ਵੀ ਖੁਸ਼ ਹੋ ਗਏ, ਠੀਕ ਹੈ ਨਾ। ਇਹ ਬਾਬਾ ਜੀ ਜਿੱਥੇ ਵੀ ਬੈਠੇ ਆ ਸਾਨੂੰ ਸੁਣ ਰਹੇ ਆ, ਤੁਸੀਂ ਖੁਸ਼ ਹੋ ਅਤੇ ਸਾਡੇ ਪੰਜਾਬੀ ਵਿਰਸਾ ਦੇ ਪਰਿਵਾਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਹੀ ਰੱਖਿਓ। ਲਓ ਜੀ, ਅੱਜ ਹੈ ਫਰਾਈਡੇ, ਬਾਬੇ ਨੂੰ ਕਰ ਲਿਆ ਆਪਾਂ ਯਾਦ ਅਤੇ ਹੁਣ ਤੁਹਾਡੇ ਵਾਸਤੇ ਜਿਹੜੀ ਮੈਂ ਹਰ ਰੋਜ਼ ਹੀ ਸਵੇਰੇ ਸਵੇਰੇ ਆ ਕੇ ਇੱਕ ਅਰਦਾਸ ਕਰਦਾ ਹੁੰਦਾ, ਉਹ ਅਰਦਾਸ ਕਿਹੜੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ, ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਬਈ ਚੜ੍ਹਦੀ ਕਲਾ 'ਚ ਰਹੋ ਤੁਸੀਂ ਸਾਰੇ ਜਾਣੇ ਔਰ ਬਾਬਾ ਜੀ ਤੁਹਾਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਹ ਅਰਦਾਸ ਜਿਹੜੀ ਕਿ ਮੈਂ ਤੁਹਾਡੇ ਸਾਰਿਆਂ ਵਾਸਤੇ ਕਰਦਾ ਹੁੰਦਾ ਔਰ ਤੁਸੀਂ ਸਾਰੇ ਜਾਣੇ ਬਸ ਤੰਦਰੁਸਤ ਰਹੋ, ਖੁਸ਼ੀਆਂ ਮਾਣੋ ਔਰ ਇਸੇ ਤਰ੍ਹਾਂ ਪੰਜਾਬੀ ਵਿਰਸਾ ਰੇਡੀਓ ਨਾਲ ਜੁੜੇ ਰਹੋ 11 ਤੋਂ 12 ਅਤੇ ਤੁਹਾਨੂੰ ਗੀਤ ਸੰਗੀਤ ਕੁਛ ਹਾਸੇ ਦੀਆਂ ਕੁਛ ਫਿਰ ਨਾਲ ਤੁਹਾਨੂੰ ਰਵਾਉਣ ਵਾਲੀਆਂ ਗੱਲਾਂ ਕੁਛ ਹਸਾਉਣ ਵਾਲੀਆਂ ਗੱਲਾਂ, ਆਪਣੇ ਪੇਰੈਂਟਸ ਨੂੰ ਯਾਦ ਕਰਨ ਵਾਲਾ ਪ੍ਰੋਗਰਾਮ ਆ ਪੰਜਾਬੀ ਵਿਰਸਾ, ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਨ ਵਾਲਾ ਪ੍ਰੋਗਰਾਮ ਆ ਪੰਜਾਬੀ ਵਿਰਸਾ, ਜਿਹੜੇ ਮਾਂ ਪਿਓ ਸਾਨੂੰ ਛੱਡ ਕੇ ਚਲੇ ਗਏ ਉਹਨਾਂ ਨੂੰ ਯਾਦ ਕਰਕੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਕੱਢਣ ਵਾਲਾ ਪ੍ਰੋਗਰਾਮ ਆ ਪੰਜਾਬੀ ਵਿਰਸਾ, ਅਤੇ ਇਹ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਹੀ ਹੁੰਦਾ। ਲਓ ਜੀ, ਅੱਜ ਆਪਾਂ ਨਾ ਰੋਣਾ ਨਾ ਅੱਜ ਆਪਾਂ ਕੋਈ ਹੋਰ ਗੱਲ ਕਰਨੀ, ਅੱਜ ਹੈ ਫਰਾਈਡੇ ਅਤੇ ਫਰਾਈਡੇ ਦੇ ਦਿਨ ਦੇ ਵਿੱਚ ਤੁਹਾਡੇ ਵਾਸਤੇ ਅਸੀਂ ਵਧੀਆ ਗੀਤ ਸੰਗੀਤ ਔਰ ਚੜ੍ਹਦੀ ਕਲਾ ਵਾਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਤੁਹਾਡਾ ਆਪਣਾ ਸਿੰਘ ਹਰਜੀਤ। ਲਓ ਜੀ, ਫਰਾਈਡੇ ਦਾ ਤੁਹਾਨੂੰ ਪਤਾ ਹੀ ਹੁੰਦਾ ਸਿਸਟਮ ਕਿਵੇਂ ਹੁੰਦਾ ਅਤੇ ਮੇਰਾ ਖਿਆਲ ਨਹੀਂ ਮੈਨੂੰ ਦੱਸਣ ਲੋੜ ਹੈ, ਨੰਬਰ ਸਟੂਡੀਓ ਜ਼ਰੂਰ ਮੈਂ ਦੱਸ ਦੇਣਾ 905-673-33-37 905-673-33-37। ਪਹਿਲੀ ਕਾਲ ਨੇ ਕੀ ਕਰਨਾ ਅਤੇ ਉਸ ਤੋਂ ਬਾਅਦ ਵਾਲੀਆਂ 5 ਕਾਲਸ ਨੇ ਕੀ ਕਰਨਾ, ਇਹ ਮੈਂ ਤੁਹਾਨੂੰ ਹਰ ਫਰਾਈਡੇ ਤੁਹਾਨੂੰ ਪਤਾ ਹੀ ਹੁੰਦਾ ਕੀ ਕਰਦੇ ਹੁੰਦੇ ਆਪਾਂ, ਠੀਕ ਹੈ ਨਾ। ਦੇਖਦੇ ਹਾਂ ਕਰਮ ਵਾਲੀ ਅੱਜ ਪਹਿਲੀ ਕਾਲ ਕਿਹੜੀ ਆਉਂਦੀ ਆ, ਕਿਹੜੇ ਅੱਜ ਫਿਰ ਪਹਿਲੀ ਕਾਲ ਵਾਲੇ ਆਪਣੇ ਮਨਪਸੰਦ ਦੇ 3 ਆਰਟਿਸਟ ਦੱਸਦੇ ਆ ਅਤੇ ਉਹਨਾਂ ਦੇ ਵਿੱਚੋਂ ਫਿਰ ਇੱਕ ਆਰਟਿਸਟ ਅੱਜ ਦੀ ਚੋਣ ਹੋਏਗੀ। 905-673-33-37 905-673-33-37 ਖੜਕਣਗੇ ਢੋਲ ਪਹਿਣਗੇ ਭੰਗੜੇ ਪੰਜਾਬੀ ਵਿਰਸਾ ਰੇਡੀਓ ਦੇ ਨਾਲ, ਠੀਕ ਹੈ ਨਾ, ਅਤੇ ਨਾਲ ਗੱਲਾਂ ਬਾਤਾਂ ਹੋਣਗੀਆਂ, ਨਾਲ ਤੁਹਾਡੇ ਨਾਲ ਕੁਛ ਹਾਸੇ ਦੀਆਂ ਮਜ਼ਾਕ ਦੀਆਂ ਗੱਲਾਂ ਹੋਣਗੀਆਂ, ਨਾਲ ਦੀ ਨਾਲ ਹੀ ਤੁਹਾਡੇ ਵਾਸਤੇ ਕੁਛ ਗੀਤ ਸੰਗੀਤ ਤਾਂ ਹੋਣਾ ਹੀ ਹੋਣਾ, ਬਿਜ਼ਨਸਮੈਨਾਂ ਦੇ ਸੰਦੇਸ਼ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਦੇ ਰਹਿਣਗੇ। ਹੈਲੋ
1: ਬਾਈ, ਸਤਿ ਸ਼੍ਰੀ ਅਕਾਲ ਜੀ, ਵਿਰੁੱਧ ਬੋਲਦਾ ਜੀ।
0: ਆਓ ਜੀ, ਕੀ ਹਾਲ ਆ ਜੀ?
1: ਬਾਈ ਜੀ ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਸੁਣਾਓ ਸਭ ਵਧੀਆ।
0: 3 ਆਰਟਿਸਟ ਕਿਹੜੇ ਅੱਜ ਦੇ ਚੁਣਨੇ ਤੁਸੀਂ?
1: ਭਾਈ ਗੁਰਦਾਸ ਬਾਂਦੀ ਆ।
0: ਅੱਛਾ,
1: ਇਹ ਮਾਨਕ ਸਾਹਿਬ ਆ,
0: ਕੁਲਦੀਪ ਮਾਨਕ ਸਾਹਿਬ।
1: ਹਾਂਜੀ, ਤੇ ਅਫਸਰ ਸਦਰ ਸਤੂਲ
0: ਤੀਜੇ ਗੜੇ
1: ਸਤਿੰਦਰ ਸਤੂਲ ਸਤੂਲ। ਬਾਈ ਮੇਰੇ ਇੱਧਰੋਂ ਦੰਦ ਲੱਗੇ ਨਾ, ਤੁਹਾਡੀ ਵਾਰ ਕਰਦੀ ਆ।
0: ਕੀ ਲੱਗੇ ਤੁਹਾਡੇ?
1: ਦੰਦ ਲੱਗੇ ਆਪਣੇ ਬਾਈ ਲਵਾਏ ਨੇ।
0: ਅੱਛਾ, ਦੰਦ ਨਵੇਂ ਲਵਾਏ। ਅੱਛਾ ਅੱਛਾ,
1: ਥੋੜੀ ਵਾਰ ਕੱਟਦੀ ਸੀ
0: ਤੇ ਕੋਈ ਗੱਲ ਨਹੀਂ। ਆ ਸਰਦੂਲ ਸਿਕੰਦਰ ਨਾ
1: ਬਾਈ, ਕੋਈ ਨਾ ਕੋਈ ਜਿਸ ਤਰ੍ਹਾਂ।
0: ਚਲੋ, ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ ਵੈਰੀ ਮੱਚ। ਲਓ ਜੀ, ਫਸਟ ਕਾਲ। ਹੈਲੋ।
2: ਹੈਲੋ,
0: ਹਾਂਜੀ ਸਰ,
2: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਚਾਲ ਆ?
2: ਸ਼ੁਕਰ ਆ ਰੱਬ ਦਾ, ਤੁਸੀਂ ਸੁਣਾਓ ਕਿਵੇਂ ਹੋ?
0: ਕਿਰਪਾ ਗੁਰੂ ਸਾਹਿਬ ਦੀ ਸਰ।
2: ਭਾਜੀ ਫਿਰ ਅੱਜ ਸਰਤਾਜ ਲਾ ਦਿਓ।
0: ਨਹੀਂ ਦੇਖੋ, ਗਲਤ ਗੱਲ ਆ, ਭਾਜੀ ਨੇ 3 ਆਰਟਿਸਟ ਦੱਸ ਦੇ, ਤੁਹਾਨੂੰ ਉਹਨਾਂ ਚ ਚੁਣਨਾ ਪੈਣਾ ਹੁਣ। ਇੱਕ ਹੈਗਾ ਜੀ,
2: ਸੋਰੀ ਮੈਨੂੰ ਪਤਾ ਨਹੀਂ।
0: ਅੱਛਾ ਕੋਈ ਨਹੀਂ, ਮੈਂ ਦੱਸ ਦੇਣਾ। ਇੱਕ ਹੈਗਾ ਜੀ ਗੁਰਦਾਸ ਮਾਨ ਸਾਹਿਬ, ਦੂਸਰੇ ਹੈਗੇ ਕੁਲਦੀਪ ਮਾਨਕ ਸਾਹਿਬ, ਤੀਸਰੇ ਹੈਗੇ ਜੀ ਸਰਦੂਲ ਸਿਕੰਦਰ ਸਾਹਿਬ। ਸਰਦੂਲ ਸਿਕੰਦਰ ਸਾਹਿਬ, ਹੁਸਨਾਂ ਦੇ ਮਾਲਕ ਕੋ ਸਦਾਇਆ ਨਾ ਕਰੋ, ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ। ਉਹ ਲੱਗੀ ਵਾਲੇ ਹੁੰਦੇ ਸਦਾ ਦਿਲਾਂ ਦੇ ਮੁਰੀਦ, ਤੇ ਆਸ਼ਕਾਂ ਨੂੰ ਜਨਾਬ ਜੀ ਬਹੁਤਾ ਤੜਫਾਇਆ ਨਾ ਕਰੋ। 905-673-33-37 ਦੀ ਅਗਲੀ ਕਾਲ ਤੁਹਾਡੀ ਆ ਸਕਦੀ ਹੈ। ਇੱਕ ਜਿਹੜੀ ਵੋਟ ਹੈ, ਦੇਖੋ 5 ਵੋਟਾਂ ਨੇ ਫੈਸਲਾ ਕਰਨਾ ਹੁੰਦਾ, 3 ਕਾਲ ਜਿੱਦਾਂ ਚਲੀ ਗਈਆਂ ਉਹ ਫੈਸਲਾ ਹੋ ਜਾਂਦਾ ਹੁੰਦਾ। 3 ਆਰਟਿਸਟ ਅੱਜ ਦੇ ਚੁਣੇ ਗਏ ਆ, ਇੱਕ ਹੈ ਜੀ ਗੁਰਦਾਸ ਮਾਨ ਸਾਹਿਬ, ਦੂਸਰੇ ਹੈ ਜੀ ਕੁਲਦੀਪ ਮਾਨਕ ਸਾਹਿਬ ਔਰ ਤੀਸਰੇ ਹੈ ਜੀ ਤੁਹਾਡੇ ਵਾਸਤੇ ਸਰਦੂਲ ਸਿਕੰਦਰ ਸਾਹਿਬ। ਤੇ ਇੱਕ ਜਿਹੜੀ ਵੋਟ ਆ ਸਰਦੂਲ ਜੀ ਨੂੰ ਆਲਰੇਡੀ ਪੈ ਚੁੱਕੀ ਹੈ ਤੇ ਅਗਲੀ ਮੈਨੂੰ ਵੋਟ ਪਤਾ ਨਹੀਂ ਕਿੱਧਰ ਜਾਣੀ ਹੈ। ਦੇਖੋ ਫੈਸਲਾ ਤੁਹਾਡੇ ਹੱਥ ਵਿੱਚ ਹੀ ਹੈ ਤੇ ਜਿਤਾਉਣਾ ਤੁਸੀਂ ਹੈ, ਜਿਹਨੂੰ ਇੱਕ ਕਲਾਕਾਰ ਨੂੰ ਤੁਸੀਂ ਜਿਤਾਉਣਾ ਤੁਹਾਨੂੰ ਪਤਾ, ਠੀਕ ਹੈ ਨਾ। ਮੈਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ ਤੇ ਅਗਲੀ ਕਾਲ ਜਿਹੜੀ ਤੁਹਾਡੀ ਆ ਸਕਦੀ ਹੈ ਜਿਹੜੀ ਕਿ ਆ ਗਈ ਹੈ, ਚੱਕੋ ਜੀ। ਹੈਲੋ। ਲਓ ਜੀ ਬੋਲੋ ਜੀ। ਹੈਲੋ ਜੀ ਬੋਲੋ ਵੀਰੇ। ਜਿਹੜੇ ਸਾਈਡ ਵੱਲ ਹੋਵਾਂ ਉਦਾਂ ਦਾ ਹੀ ਹੋ ਜਾਂਦਾ ਹੁੰਦਾ ਮੈਂ ਜਦੋਂ ਮੇਰਾ ਆਸ਼ਕੀ ਮਿਜਾਜ
1: ਮੈਂ ਕੱਲ ਮੰਮੀ ਬਾਪੂ ਨੂੰ ਫੋਨ ਕੀਤਾ ਘਰੇ
0: ਅੱਛਾ
1: ਮੈਂ ਕਿਹਾ ਤੁਸੀਂ ਆਉਂਗੇ ਨਾ ਉਰੇ
0: ਤੁਹਾਡੇ ਪੇਰੈਂਟਸ ਮੇਰੇ ਤਾਂ ਇੰਨੇ ਮਾਂ ਪਿਓ ਹੋਰ ਮੰਨ ਗਏ ਦੇਖੋ ਕਿੰਨੀਆਂ ਮੈਨੂੰ ਕੀਰਤਨ ਦੇ ਉੱਤੇ ਦਰਬਾਰ ਦੇ ਉੱਤੇ ਕਿੰਨੀਆਂ ਮਾਵਾਂ ਦਾ ਮੈਨੂੰ ਆਸ਼ੀਰਵਾਦ ਮਿਲਿਆ ਕਿੰਨੀਆਂ ਮਾਵਾਂ ਨੇ ਮੈਨੂੰ ਚੁੰਮਿਆ ਉੱਥੇ ਮੈਂ ਤਾਂ ਉਹ ਵਕਤ ਸੋਚਦਾ ਵੀ ਕੈਸਾ ਗੁਰੂ ਸਾਹਿਬ ਦੀ ਮੌਜ ਆ ਹੈ ਬੜੀ ਮੌਜ ਆ ਗੁਰੂ ਸਾਹਿਬ ਦੀ ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਵੀਰਾ ਜੀ ਸੋ ਨਾਈਸ ਆਫ ਯੂ ਤੁਹਾਡੇ ਮੰਮੀ ਜੀ ਵਾਸਤੇ ਡੈਡੀ ਜੀ ਵਾਸਤੇ ਮੈਂ ਗੁਰੂ ਸਾਹਿਬ ਅੱਗੇ ਇੱਕੋ ਅਰਦਾਸ ਕਰਦਾ ਬਾਬਾ ਜੀ ਉਹਨਾਂ ਨੂੰ ਤੰਦਰੁਸਤੀ ਦਾਤਾਂ ਬਖਸ਼ਣ ਬਸ ਹੋਰ ਮੈਂ ਕੋਈ ਵਰਡ ਨਹੀਂ ਯੂਜ਼ ਕਰ ਸਕਦਾ ਉਹਨਾਂ ਨੂੰ ਤੰਦਰੁਸਤ ਰੱਖਣ ਔਰ ਜਿੰਨਾ ਸਮਾਂ ਤੁਹਾਡੇ ਕੋਲ ਰਹਿ ਕੇ ਜਾਣ ਤੁਹਾਡੀਆਂ ਮਿੱਠੀਆਂ ਮਿੱਠੀਆਂ ਯਾਦਾਂ ਮਿੱਠੇ ਮਿੱਠੇ ਉਹ ਪਲ ਤੁਸੀਂ ਆਪਣੇ ਪੇਰੈਂਟਸ ਨਾਲ ਬਤੀਤ ਕਰੋ ਬੜੇ ਔਖੇ ਹੁੰਦੇ ਜਿੰਨਾ ਕੋਈ ਨਹੀਂ ਹੁੰਦੇ ਉਹ ਫਿਰ ਬੜਾ ਔਖਾ ਹੋ ਜਾਂਦਾ ਚਲੋ ਛੱਡੋ ਉੱਧਰ ਨਹੀਂ ਜਾਣਾ ਫਿਰ ਮਨ ਖਰਾਬ ਹੋ ਜਾਣਾ ਦੋ ਕਾਲਸ ਸਰਦੂਲ ਸਿਕੰਦਰ ਸਾਹਿਬ ਵਾਸਤੇ ਆ ਗਈ ਆ ਅਗਲੀ ਕਾਲ ਦੇਖਦੇ ਹਾਂ ਕਿੱਧਰ ਜਾਂਦੀ ਹੈ 9056733337 ਅੱਜ ਬੀਬਾ ਬੋਆਏ ਵੀ ਨਹੀਂ ਆਇਆ ਅੱਜ ਵੀ ਅਮਰੀਕ ਸਿੰਘ ਨਹੀਂ ਆਏ ਸਾਡੇ ਰੰਗੀਲਾ ਸਾਹਿਬ ਉਹ ਤਾਂ ਦੋ ਤਿੰਨ ਦਿਨਾਂ ਤੋਂ ਰੜਕੇ ਨਹੀਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਭਾਊ ਸਾਡਾ ਔਰ ਕਾਲਾ ਕੰਮੇ ਵਾਲਿਆ ਨਹੀਂ ਆਇਆ ਕਾਲਾ ਕੰਮੇ ਵਾਲਾ ਭਰਾ ਨਹੀਂ ਆਇਆ ਸਤਨਾਮ ਜੀ ਨਹੀਂ ਆਇਆ ਹੈਮਿਲਟਨ ਵਾਲੇ ਕਿੰਨੇ ਬੰਦੇ ਕਿੱਥੇ ਗੁਆਚੇ ਭਾਈ ਉਹ ਭਾਈ ਤੁਹਾਨੂੰ ਇਕੱਲਿਆਂ ਨੂੰ ਗਰਮੀ ਲੱਗਦੀ ਆ ਕਿਤੇ ਚਲੇ ਗਏ ਸਾਰੇ ਘੁੰਮਣ ਨੂੰ ਸਾਨੂੰ ਵੀ ਗਰਮੀ ਲੱਗਦੀ ਹੈ ਨਾਲ ਲੈ ਜਾ ਕਰੋ ਸਾਨੂੰ ਵੀ ਕਿਤੇ ਨਾ ਕਿਤੇ 9056733337 905-673-3337 ਅਤੇ ਅਗਲੀ ਕਾਲ ਤੁਹਾਡੀ ਆ ਸਕਦੀ ਹੈ ਇੱਕ ਆਰਟਿਸਟ ਹੈ ਜੀ ਅੱਜ ਦੇ ਸਰਦੂਲ ਸਿਕੰਦਰ ਸਾਹਿਬ ਔਰ ਦੂਸਰੇ ਆ ਜੀ ਕੁਲਦੀਪ ਮਾਨਕ ਸਾਹਿਬ ਅਤੇ ਤੀਸਰੇ ਭਾਜੀ ਨੇ ਚੁਣਿਆ ਜੀ ਗੁਰਦਾਸ ਮਾਨ ਸਾਹਿਬ ਦੇਖਦੇ ਅਗਲੀ ਕਾਲ ਕਿੱਦਾਂ ਜਾਂਦੀ ਹੈ ਹੈਲੋ
3: ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਬਾਜੀ
0: ਆਓ ਜੀ ਕੀ ਹਾਲ ਹੈ ਸਰ ਬੜੀ ਸਿਆਣੀ ਗੱਲ ਤੁਸੀਂ ਕੀਤੀ ਹੈ ਥੈਂਕ ਯੂ ਤੁਹਾਡੀ ਕਾਲ ਦਾ ਨੈਕਸਟ ਕਾਲ ਤੇ ਜਾਣੇ ਹੈਲੋ
4: ਸਤਿ ਸ੍ਰੀ ਅਕਾਲ ਬਾਜੀ
0: ਸਤਿ ਸ੍ਰੀ ਅਕਾਲ ਜੀ
4: ਹੋਰ ਜੀ ਚੜ੍ਹਦੀ ਕਲਾ
0: ਕਿਰਪਾ ਗੁਰੂ ਸਾਹਿਬ ਜੀ ਸਰ ਸਾਰੀਆਂ ਕਾਲ ਹੀ ਸਰਦੂਲ ਭਾਜੀ ਵਾਸਤੇ ਬਈ ਜਿਉਂਦੇ ਰਹੋ ਸਰਦੂਲ ਭਾਜੀ ਤੁਸੀਂ ਛੱਡ ਕੇ ਚਲੇ ਗਏ ਸਾਨੂੰ ਪਰ ਤੁਹਾਡਾ ਸਾਥ ਗਾਣਿਆਂ ਦੇ ਜ਼ਰੀਏ ਤੁਹਾਡੀਆਂ ਮਿੱਠੀਆਂ ਯਾਦਾਂ ਜਿਹੜੀਆਂ ਸਿੰਘ ਹਰਜੀਤ ਨਾਲ ਜੁੜੀਆਂ ਹੋਈਆਂ ਉਹ ਨਹੀਂ ਕਦੇ ਜਾ ਸਕਦੀਆਂ ਹੈਂ ਆਖਰੀ ਫੋਨ ਕੀਤਾ ਸੀ ਸਰਦੂਲ ਜੀ ਨੇ ਮੈਨੂੰ ਹੋਸਪਿਟਲ ਤੋਂ ਬੈਠੇ ਹੋਏ ਮੈਸੇਜ ਕੀਤਾ ਸੀ ਕਹਿੰਦੇ ਹਰਜੀਤ ਮੇਰੀ ਸ਼ਾਇਦ ਜ਼ਿੰਦਗੀ ਦਾ ਆਖਰੀ ਮੈਸੇਜ ਹੀ ਹੋਵੇ ਤੇਰੇ ਲਾ ਕੇ ਔਰ ਆਈ ਵਿਸ਼ ਕਿ ਸਰਦੂਲ ਜੀ ਅੱਜ ਇੱਥੇ ਹੁੰਦੇ ਅਤੇ ਹਰਜੀਤ ਸਿੰਘ ਵਾਲਿਆਂ ਨੇ ਸ਼ੋਅ ਕਰਾਉਣਾ ਸੀ ਉਹਨਾਂ ਦੇ ਹੈ 2013 'ਚ ਮੈਂ ਸ਼ੋਅ ਕਰਾਇਆ ਸੀ ਸਰਦੂਲ ਸਿਕੰਦਰ ਜੀ ਦਾ ਇੱਥੇ ਔਰ ਬਹੁਤ ਜ਼ਿਆਦਾ ਭਰਮਾ ਹੁੰਗਾਰਾ ਬਹੁਤ ਜ਼ਿਆਦਾ ਮੈਂ ਕਹਿੰਦਾ ਅਮਰ ਨੂਰੀ ਜੀ ਆ ਜਾਂਦੇ ਇੱਥੇ ਅਮਰ ਨੂਰੀ ਦਾ ਉਹਨਾਂ ਦੇ ਬੇਟੇ ਸਾਰੰਗ ਅਤੇ ਅਲਾਪਰਾਂ ਦਾ ਇੱਕ ਸ਼ੋਅ ਕਰਾਈਏ ਇੱਥੇ ਸਰਦੂਲ ਜੀ ਦੀ ਯਾਦ ਦੇ ਵਿੱਚ ਅਤੇ ਮੇਰਾ ਖਿਆਲ ਆ ਕਿ ਤੁਸੀਂ ਬਹੁਤ ਵੱਡੀ ਤਾਦਾਦ 'ਚ ਆਓਗੇ ਸਰਦੂਲ ਨੂੰ ਸਮਰਪਿਤ ਕਰਾਂਗੇ ਸ਼ੋਅ ਜਦੋਂ ਨੂਰੀ ਜੀ ਆਏ ਇੱਥੇ ਨੂਰੀ ਜੀ ਨਾਲ ਗੱਲ ਕਰਦੇ ਹਾਂ ਅੱਜ ਕਿ ਨਾਲ ਅਲਾਪ ਲੈ ਕੇ ਆਓ ਨਾਲੇ ਆਪਣਾ ਬੇਟਾ ਸਾਰੰਗ ਲੈ ਕੇ ਆਓ ਅਤੇ ਇੱਥੇ ਸ਼ੋਅ ਕਰੀਏ ਸਰਦੂਲ ਜੀ ਦੀ ਯਾਦ ਦੇ ਵਿੱਚ ਕਿਉਂਕਿ ਸਰਦੂਲ ਜੀ ਦੇ ਪ੍ਰੇਮੀ ਬਹੁਤ ਆ ਸਰਦੂਲ ਜੀ ਨੂੰ ਪਿਆਰ ਕਰਨ ਵਾਲੇ ਬਹੁਤ ਆ, ਸਰਦੂਲ ਜੀ ਦੇ ਗਾਣਿਆਂ ਨੂੰ ਪਿਆਰ ਕਰਨ ਵਾਲੇ ਬਹੁਤ ਆ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀ ਸ਼ੋਅ।

0: ਦਿੱਤੀਆਂ। ਸਰਦੂਲ ਜੀ ਨੇ ਚਰਖਾ ਗਲੇ ਚ ਡਾ ਲਿਆ, ਉੱਤੋਂ ਸੁਰਮਾ ਅੱਖਾਂ ਜੇ ਪਾ ਲਿਆ, ਉੱਤੋਂ ਤੇਰਾ ਲੱਖ ਪਤਲਾ ਨੱਕ ਪਤਲਾ, ਕਿੰਨੀਆਂ ਤਾਰੀਫਾਂ ਕਰਤੀਆਂ ਸਰਦੂਲ ਜੀ ਨੇ। ਕਮਾਲ ਦੀ ਗੱਲ ਆ, ਤਾਰੀਫ ਕਰਨ ਵਾਲੇ ਵੀ ਬਸ ਲਿਖਣ ਵਾਲੇ ਵੀ ਕਮਾਲ ਕਰ ਦਿੰਦੇ ਆ। ਪ੍ਰੋਗਰਾਮ ਪੰਜਾਬੀ ਵਿਰਸਾ, ਸਰਦੂਲ ਭਾਜੀ ਦਾ ਕੋਈ ਏਦਾਂ ਦਾ ਗੀਤ ਹੋਵੇ ਜਿਹੜਾ ਕਿ ਤੁਸੀਂ ਖੁਦ ਗੁਣਗੁਣਾਉਂਦੇ ਹੋਵੋ, ਕੁਛ ਤੁਹਾਨੂੰ ਯਾਦ ਆ ਗੀਤ ਕੋਈ ਏਦਾਂ ਦਾ ਕਿ ਤੁਹਾਨੂੰ ਖੁਦ ਇਹ ਗੀਤ ਉਹ ਯਾਦ ਹੋਵੇ ਜਿਹੜਾ ਤੁਸੀਂ ਖੁਦ ਗੁਣਗੁਣਾਉਂਦੇ ਹੋਵੋ, ਤਦ ਤੁਹਾਨੂੰ ਗੀਤ ਬਹੁਤ ਜ਼ਿਆਦਾ ਪਸੰਦ ਹੋਵੇ। ਸਾਡਾ ਇੱਕ ਬੌਬੀ ਭੰਧੇਰ ਸਾਹਿਬ ਆ ਵੀਰ ਮੇਰਾ, ਉਹਦਾ ਵੀ ਸਰਦੂਲ ਜੀ ਦੇ ਗੀਤ ਜ਼ਿਆਦਾ ਗਾਉਂਦਾ ਹੁੰਦਾ, ਪਰ ਉਹ ਪਤਾ ਨਹੀਂ ਅੱਜ ਕੱਲ੍ਹ ਸੁਣ ਰਿਹਾ ਪਰ ਉਹ ਨਹੀਂ ਸੁਣ ਰਿਹਾ। ਕੰਮਾਂ ਕਾਰਾਂ 'ਤੇ ਕਈ ਵਾਰੀ ਹੋ ਜਾਂਦਾ, ਸਿਸਟਮ ਚੇਂਜ ਹੋ ਜਾਂਦਾ, ਕਈ ਵਾਰੀ ਸ਼ਿਫਟ ਚੇਂਜ ਹੋ ਜਾਂਦੀ ਹੈ, ਕਈ ਵਾਰੀ ਕੀ ਹੁੰਦਾ। ਪਰ ਸਰਦੂਲ ਜੀ ਦਾ ਗੀਤ ਕੋਈ ਗਾ ਕੇ ਸੁਣਾਵੇ ਯਾਰ ਮੈਨੂੰ, ਕੋਈ ਕੋਈ ਬੰਦਾ ਕੋਈ ਇੱਦਾਂ ਦਾ ਜਿਹੜਾ ਸਰਦੂਲ ਜੀ ਨੂੰ ਬੜਾ ਪਿਆਰਾ ਗੀਤ ਬੰਦਾ ਹੋਵੇ, ਉਹ ਕਿਸੇ ਨੂੰ ਆਉਂਦਾ ਹੋਵੇ ਗੀਤ, ਕੋਈ ਵੀ ਹੋਵੇ ਸਰਦੂਲ ਜੀ ਦਾ ਗੀਤ ਗਾ ਕੇ ਸੁਣਾਓ ਬਈ, ਜੇ ਬੱਬਰ ਸ਼ੇਰੋ ਜੇ ਤੁਹਾਨੂੰ ਆਉਂਦਾ ਕਿਸਮ 'ਤੇ। ਹੈਲੋ
1: ਹੈਲੋ,
0: ਹਾਂਜੀ
1: ਭਾਜੀ, ਥੈਂਕ ਯੂ ਸੋ ਮਚ, ਤੁਸੀਂ ਲਾ ਤਾ ਸਰਦੂਲ ਜੀ ਨੂੰ, ਤੇ ਇੱਕ ਯਾਰ ਗਾਣਾ ਮੈਂ ਗਾ ਕੇ ਤਾਂ ਸੁਣਾ ਨਹੀਂ ਸਕਦਾ, ਜੇ ਉਹ ਲੱਗੂਗਾ ਜਿਹੜਾ ਸੀਗਾ ਨਾ ਤੇਰਾ ਲਿਖਦਾ ਸਫੇਦੀਆਂ ਤੇ ਨਾ ਜੀਨੇ ਨੇ ਜੀਟੀ ਰੋਡ ਦੇ ਉੱਤੇ।
0: ਨਹੀਂ ਉਹ ਤਾਂ ਲਿਖਦਾ ਗੇ, ਨਾ ਲਿਖਣ ਨੂੰ ਕਿਹੜਾ ਔਖਾ ਗਾ, ਮੈਂ ਲਿਖਦਾ ਗੇ। ਪਰ ਗੱਲ ਇਹ ਹੈ ਕਿ ਤੁਹਾਨੂੰ ਮਾੜਾ ਮੋਟਾ ਤਾਂ ਪਤਾ ਹੋਣਾ ਚਾਹੀਦਾ ਨਾ, ਸੁਣਾਉਣਾ ਪੈਂਦਾ ਹੁੰਦਾ ਗੀਤ ਜੇ ਆਪਣੀ ਫਰਮਾਇਸ਼ ਲਵਾਉਣੀ ਦੇ।
1: ਭਾਜੀ ਜੇ ਮੈਂ ਗੀਤ ਸੁਣਾ ਤਾ ਫਿਰ ਸਦੂਰ ਸਾਹਿਬ ਦੇ ਨਾ ਤੋਹੀਨ ਹੋ ਜਾਣੀ।
0: ਨਹੀਂ ਕੁਛ ਨਹੀਂ ਹੁੰਦਾ, ਕੋਈ ਗੱਲ ਨੀ, ਤੁਸੀਂ ਸੁਣਾਓ ਸੁਣਾਓ ਗੀਤ ਸੁਣਾਓ ਦੇ।
1: ਨਹੀਂ ਭਾਜੀ ਮੇਰਾ ਕੋਨਫੀਡੈਂਸ ਲੋ ਹੋ ਗਿਆ ਹੁਣ,
0: ਦੇਖਾ ਸਰ ਕਾਹਲੀ ਕੋਲ ਡਰਦੇ, ਕੀ ਪਤਾ ਕੋਈ ਤੁਹਾਨੂੰ ਮਿਊਜ਼ਿਕ ਡਾਇਰੈਕਟਰ ਸੁਣ ਲਵੇ, ਤੁਹਾਡੀ ਕੋਈ ਕੈਸਟ ਹੀ ਕਢਾ ਦੇਵੇ ਕੋਈ।
1: ਨਹੀਂ ਭਾਈ ਬਹੁਤ ਬਹੁਤ ਥੈਂਕ ਯੂ, ਫਿਰ ਤਾਂ
0: ਮੇਰੀ ਗੱਲ ਸੁਣ ਲਓ, ਇਹ ਪਤਾ ਕੋਈ ਨਹੀਂ ਹੁੰਦਾ, ਸ਼ੈਰੀ ਮਾਨ ਨੇ ਐਵੇਂ ਪਾਤਾ ਸੀ ਯੂਟਿਊਬ ਤੇ ਹੋਸਟਲ ਵਾਲਾ ਗਾਣਾ, ਦੇਖ ਲਓ
1: ਭਾਜੀ ਸ਼ੈਰੀ ਮਾਨ ਨੂੰ ਆਪਣੀ ਆਵਾਜ਼ ਤੇ ਭਰੋਸਾ ਸੀ ਨਾ
0: ਯਾਰ, ਤੂੰ ਆਪਣੇ ਆਪ ਦੇ ਕੰਫੀਡੈਂਸ ਬੰਦਾ ਨਹੀਂ ਯਾਰ, ਕਮਾਲ ਦੀ ਗੱਲ ਆ ਵੀਰ।
1: ਕੰਫੀਡੈਂਸ ਲੱਗ ਚੀਜ਼ ਹੁੰਦੀ ਜੇ ਕਿਤੇ ਕਪਿਲ ਸ਼ਰਮਾ ਸ਼ੋਅ ਹੁੰਦਾ ਫਿਰ ਤਾਂ ਮੈਂ ਗਾ ਵੀ ਦਿੰਦਾ।
0: ਅੱਛਾ ਉਹ ਇਹ ਕੀ ਚੱਕਰ, ਉੱਥੇ ਉੱਥੇ ਕਿਵੇਂ ਗਾ ਦੇਣਾ ਸੀ,
1: ਉੱਥੇ ਕਾਮੇਡੀ ਹੋਈ ਨੇ ਸੀ ਨਾ ਫਿਰ ਮੇਰੀ ਵੌਇਸ ਦੀ
0: ਸ਼ੋਅ। ਚਲੋ ਠੀਕ ਹੈ, ਥੈਂਕ ਯੂ ਬ੍ਰਦਰ, ਸੋ ਨਾਈਸ ਆਫ ਯੂ। ਨੈਕਸਟ ਕਾਲ, ਹੈਲੋ ਹੈਲੋ ਜੀ,
2: ਹੈਲੋ
0: ਜੀ ਬੇਟਾ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਜੀ?
2: ਵਧੀਆ ਜੀ ਵਧੀਆ ਭਾਜੀ, ਸਰਦੂਲ ਭਾਜੀ ਦਾ ਗੀਤ ਹੈਗਾ ਇੱਕ, ਉਹ ਮੈਨੂੰ ਵਧੀਆ ਲੱਗਦਾ ਤੇ ਮੈਂ ਗੁਣਗੁਣਾਉਂਦਾ ਵੀ, ਕਈ ਵਾਰੀ ਹੱਥ ਜੀ ਦੇ ਫੁੱਲ ਕਿਰਦੇ ਉਹਨਾਂ ਫੁੱਲਾਂ ਨੂੰ ਸਾਂਭਦਾ ਫਿਰਦਾ।
0: ਆਏ ਹਾਏ ਹਾਏ, ਕਿਆ ਗੀਤ ਦੀ ਫਰਮਾਇਸ਼ ਕੀਤੀ ਹੈ, ਕਮਾਲ ਦਾ ਗੀਤ ਹੈ, ਸੁਣਾਓ ਤਾਂ ਫਿਰ ਜਾਂਦਾ ਤੁਹਾਨੂੰ।
2: ਭਾਜੀ ਨੂਰੀ ਜੀ ਕਹਿੰਦੇ ਨੇ ਉਧਰੋਂ, ਕਹਿੰਦੇ ਮੁੰਡੇ ਹਵੇ ਚ ਰੱਬ ਹੈ, ਮੁੰਡਿਆ ਵੇ ਜਿਹੜੀ ਕਹਿਣ ਨੂੰ ਫੇਰੇ ਤੂੰ ਗੱਲ ਕਹਿ, ਮੁੰਡਿਆ ਵੇ ਖੜ ਜਾਣਾ ਰਹਾ ਕੇਰ ਕੇ, ਕਿਹੜੀ ਗੱਲ ਤੂੰ ਕਹਿਣ ਨੂੰ ਫਿਰਦਾ। ਫਿਰ ਸਰਦੂਲ ਭਾਜੀ ਕਹਿੰਦੇ ਨੇ
0: ਕਿਆ ਵਾ,
2: ਹੱਸਦੀ ਦੇ ਫੁੱਲ ਕਿਰਦੇ, ਹੱਸਦੀ ਦੇ ਫੁੱਲ ਕਿਰਦੇ ਨੀ ਉਹਨਾਂ ਫੁੱਲਾਂ ਨੂੰ ਸਾਂਭਦਾ ਫਿਰਦਾ।
0: ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਹਾਂ 11 ਤੋਂ 12।

0: ਪੰਜਾਬੀ ਵਿਰਸਾ ਹੈਲੋ
1: ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ
1: ਨਜ਼ਰਾ ਤੋਂ ਗਿਰ ਗਈ ਕੀ ਕਰੀਏ ਅੱਖਾਂ ਤੋਂ ਓਹਲੇ ਹੋ ਜਾਣੀ ਨਾਲ ਜਸ਼ਨ ਮਨਾ ਲੈ ਗੈਰਾਂ ਦੇ ਮੈਂ ਕਿਵੇਂ ਸਜਾਵਾਂ ਦਿਲ ਅੜੀਏ ਜੋ ਲੜਤ ਗਈ ਵਿਚ ਪੈਰਾਂ ਦੀ
0: ਏਦਾਂ ਥੋੜਾ ਗੱਲ ਬੰਦੀ ਹੁੰਦੀ ਹੈ ਇਹ ਤਾਂ ਸੁਣਾਉਣਾ ਪੈਂਦਾ ਹੁੰਦਾ
1: ਅੱਛਾ ਜੀ ਹੁਣ ਏਦਾਂ ਚੰਗੀ ਤਰ੍ਹਾਂ ਨੀ ਆਉਂਦਾ ਹਲੇ
0: ਫਿਰ ਯਾਦ ਕਰ ਲੋ ਫਿਰ ਸੁਣਾ ਲਿਓ ਕੋਈ ਗੱਲ ਨੀ ਕੱਲ ਨੂੰ ਸੁਣਾ ਲਿਓ
1: ਠੀਕ ਹੈ ਭਾਜੀ ਮੈਂ ਇੱਕ ਗੱਲ ਕਰਨੀ ਸੀਗੀ
0: ਹਾਂਜੀ
1: ਆਪਾਂ ਨਾ ਜਿਹੜਾ ਤੁਸੀਂ ਕੀਰਤਨ ਦਰਬਾਰ ਦੇ ਵਿਚ ਇੱਕ ਆਪਣੇ ਸਰਦਾਰ ਜੀ ਲੰਡਨ ਤੋਂ ਸੀਗੇ ਜਿਹੜੇ ਪੜ੍ਹਾਉਂਦੇ ਆ ਸਕੂਲਾਂ ਦੇ ਵਿਚ ਜੇ ਕਦੇ ਟਾਈਮ ਕੱਢ ਕੇ ਨਾ ਉਹਨਾਂ ਬਾਰੇ ਇੱਕ ਦਿਨ ਪ੍ਰੋਗਰਾਮ ਬਣਾਇਓ ਭਾਜੀ
0: ਲੰਡਨ ਵਿਚ ਕਿਹੜੇ ਪੜ੍ਹਾਉਂਦੇ ਸਰ ਸਾਹਿਬ ਸੋਰੀ ਮੈਂ ਸਮਝਿਆ ਨੀ
1: ਜਿਹੜੇ ਆਪਣੇ ਆਪਣੇ ਇੰਡੀਆ ਦੇ ਵਿਚ ਸਕੂਲ ਪੰਜਾਬ ਚ ਆਪਣੇ ਨਿਆਣਿਆਂ ਨੂੰ ਪੜ੍ਹਾਉਂਦੇ ਨੀ ਹੈਗੇ $20 ਫੀਸ ਦੇ ਕੇ
0: ਹਾਂ ਉਹ ਆਪਣੇ ਇੰਗਲੈਂਡ ਤੋਂ ਆਏ ਸੀ ਲੰਡਨ ਹਾਂਜੀ ਹਾਂਜੀ
1: ਇੰਗਲੈਂਡ ਤੋਂ ਆਏ ਸੀ ਹਾਂਜੀ ਉਹਨਾਂ ਸਰਦਾਰ ਜੀ ਬਾਰੇ ਨਾ ਇੱਕ ਦਿਨ ਆਪਣਾ ਟੌਪਿਕ ਰੱਖਿਓ ਭਾਜੀ
0: ਕੋਈ ਗੱਲ ਨੀ ਜ਼ਰੂਰ ਰੱਖਾਂਗੇ ਸਰ ਥੈਂਕ ਯੂ ਵੈਰੀ ਮਚ ਤੁਹਾਡੀ ਕਾਲ ਦਾ ਜੀ 9096773337 ਔਰ ਇੱਕ ਨੰਬਰ ਤੁਸੀਂ ਹੋਰ ਨੋਟ ਕਰ ਲਓ ਇਹ ਨੰਬਰ ਹੈ ਜੀ ਰਾਇਲ ਇੰਡੀਆ ਬੈਂਕਟ ਹਾਲ ਦਾ ਰਾਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ ਵਧੀਆ ਫੰਕਸ਼ਨ ਪਾਰਟੀਜ਼ ਕਰਨ ਵਾਸਤੇ ਮੈਂ ਰੋਜ਼ ਤੁਹਾਨੂੰ ਜ਼ਿਕਰ ਕਰਦਾ ਤਕਰੀਬਨ 250-300 ਬੰਦੇ ਦੀ ਪਾਰਟੀ 100 ਬੰਦੇ ਦੀ ਪਾਰਟੀ 80 ਬੰਦੇ ਦੀ ਪਾਰਟੀ ਇਹ ਨਾ ਹਾਲ ਛੋਟਾ ਜਿਹਾ ਭਰਿਆ ਭਰਿਆ ਲੱਗਦਾ ਜਦੋਂ ਤੁਸੀਂ ਕੋਈ ਵੱਡੇ ਹਾਲ ਕਰ ਲੈਂਦੇ ਹਾਂ ਗੈਦਰਿੰਗ ਘੱਟ ਹੁੰਦੀ ਹੈ ਉਹਦੇ ਨਾਂ ਦਾ ਵੀਡੀਓ ਵਧੀਆ ਬਣਦੀ ਫਿਰ ਗੱਲ ਪ੍ਰੋਪਰ ਬਣਦੀ ਨਹੀਂ ਵੈਰੀ ਓਨੈਸਟ ਵਿਦ ਯੂ ਆਈ ਐਮ ਸ਼ੋਰ ਯੂ ਅੰਡਰਸਟੈਂਡ ਫਿਰ ਉਹਦੀਆਂ ਵੀਡੀਓਜ਼ ਅੱਛੀਆਂ ਬਣਦੀਆਂ ਜਦੋਂ ਤੁਹਾਡਾ ਰਸ਼ ਟਾਈਮ ਹੋਵੇ ਬੱਚੇ ਦਾ ਬਰਥਡੇ ਹੋਵੇ ਤੁਸੀਂ ਕਰ ਰਹੇ ਹੋ ਬੰਦੇ ਹੁਣ 60 ਅਤੇ ਹਾਲ ਲੈ ਲਓ 800 ਵਾਲਾ ਅਤੇ ਫਿਰ ਪੰਗਾ ਪੈ ਜਾਂਦਾ ਨਾ ਬੰਦਾ ਦਿਸਣਾ ਤੁਰਿਆ ਫਿਰਦਾ ਨਾ ਬੱਚੇ ਦੀ ਫੋਟੋ ਵਧੀਆ ਆਉਣੀ ਅਤੇ ਨਾ ਜਿਹੜੇ ਆਏ ਹੁੰਦੇ ਗੈਸਟ ਉਹਦੀ ਫੋਟੋ ਵਧੀਆ ਨਹੀਂ ਆਉਣੀ ਬਹੁਤ ਵਧੀਆ ਰੋਟੀ ਬੜੀ ਵਧੀਆ ਇਹਨਾਂ ਦੀ ਰਾਇਲ ਇੰਡੀਆ ਬੈਂਕਟ ਹਾਲ ਵਾਲਿਆਂ ਦੀ ਇੱਕ ਵਾਰੀ ਫੋਨ ਕਰਕੇ ਪਤਾ ਕਰ ਲਓ ਕੋਈ 100 ਬੰਦੇ ਦੀ 80 ਬੰਦੇ ਦੀ 90 ਬੰਦੇ ਦੀ 150 ਬੰਦੇ ਦੀ ਗੈਦਰਿੰਗ ਕਰਨੀ ਹੈ ਵਧੀਆ ਹਾਲ ਆ ਬਲੀਵ ਮੀ ਤੁਸੀਂ ਇੱਥੇ ਜਾਓਗੇ ਤੁਹਾਨੂੰ ਚੰਗਾ ਲੱਗੂਗਾ ਫੂਡ ਬੜਾ ਕਮਾਲ ਦਾ 9054580011 ਨੰਬਰ ਬੜਾ ਈਜ਼ੀ ਆ ਸਾਡੇ ਬ੍ਰੈਂਪਟਨ ਦੇ ਵਿੱਚ ਸਟੀਲ ਐਂਡ ਮੈਲਨੀ ਦੇ ਕਾਰਨਰ ਤੇ ਹਾਲ ਬਣਿਆ ਹੋਇਆ ਰਾਇਲ ਇੰਡੀਆ ਬੈਂਕਟ ਹਾਲ 9054580011 ਹੈਲੋ
1: ਹੈਲੋ
0: ਜੀ ਸਰ

0: मेरा सिर्फ ये ड्यूटी लाई हुई है रब ने भी, हरजीत सिंह जिन्ने बंदे टेंशन जा 1 घंटे उन्होंने बिल्कुल सैट करके रख दे भाई। शहर च रेडियो ना कोई ऑन हो 11 12, ठीक है ना। तुहानू ही पता कि पंजाबी विरसा नूं तुसीं इन्ना प्यार दिंदे हो। 18 साल का सफर है जिंदगी का, 18 साल का, इक्को ही चैनल ते इक्को ही टाइम ते 11 12, तुहाडे सारयां दे सहयोग दे नाल। नंबर मैं दे रहा सी रॉयल इंडिया बैंकट हॉल का, जरूर तुसीं नोट कर लो, 9054580011 ते कॉल भी की जा सकती है। A1 केक एंड पेस्ट्री वाले साडे बहुत प्यार वाले वीर है, तुहानू पता कि जिहड़े पीपे वाले बिस्कुट सी टोरंटो च सब तो पहला जिन्होंने शुरू किए सी ਉਹ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਨੇ ਸ਼ੁਰੂ ਕੀਤੇ ਸੀ, ਜਿਹੜੇ ਸਾਡੇ ਜਸਪਾਲ ਸਿੰਘ ਜੀ ਨਾਗਰਾ ਸਾਹਿਬ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਜਸਪਾਲ ਸਿੰਘ ਨਾਗਰਾ ਸਾਹਿਬ ਚਲੇ ਗਏ ਆ। ਪਰ ਮੈਂ ਇਹ ਸਮਝਦਾ ਕਿ ਜਸਪਾਲ ਸਿੰਘ ਨਾਗਰਾ ਸਾਹਿਬ ਨੇ ਇਹ ਬੂਟਾ ਲਾਇਆ ਔਰ ਉਹ ਬੂਟਾ ਜਿਹੜਾ ਹੈ ਉਹਨਾਂ ਦੇ ਬੇਟੇ ਜਿਹੜੇ ਕਿ ਮੈਂ ਸਮਝਦਾ ਉਹਨਾਂ ਦੇ ਬੇਟਾ ਜੀ ਨੇ ਪਿੱਛੋਂ ਉਸ ਚੀਜ਼ ਨੂੰ ਬਹੁਤ ਜ਼ਿਆਦਾ ਵਧੀਆ ਇੱਕ ਬੂਟੇ ਨੂੰ ਪਾਣੀ ਦੇ ਦੇ ਕੇ ਵੱਡਾ ਕਰ ਦਿੱਤਾ। ਔਰ ਜਸਪਾਲ ਸਿੰਘ ਜੀ ਨਾਗਰਾ ਸਾਹਿਬ ਜਿੱਥੇ ਮੇਰੇ ਤਾਂ ਮਿੱਤਰ ਸੀ ਆਪਣੀ ਜ਼ਿੰਦਗੀ ਦੇ, ਕਿਉਂਕਿ ਮੇਰਾ ਬਹੁਤ ਲੰਬਾ ਵਾਸਤਾ ਰਿਹਾ ਉਹਨਾਂ ਨਾਲ ਬਿਜ਼ਨਸ ਬੇਸ ਦੇ ਉੱਤੇ ਵੀ, ਜਿੱਥੇ ਆਪ ਬੜੇ ਪਿਆਰੇ ਇਨਸਾਨ ਸੀ ਔਰ ਉਹਨਾਂ ਦੇ ਬੇਟਾ ਜੀ ਅੱਗੋਂ ਉਹਨਾਂ ਦੇ ਪੁੱਤਰ ਜੀ ਤੁਹਾਡੇ ਵਾਸਤੇ A1 ਕੇਕ ਐਂਡ ਪੇਸਟਰੀ ਤੋਂ ਸੇਵਾਵਾਂ ਦੇ ਰਹੇ ਆ, ਸੇਮ ਲੋਕੇਸ਼ਨ ਤੋਂ ਸੇਵਾਵਾਂ ਦੇ ਰਹੇ ਆ ਤੁਹਾਡੇ ਵਾਸਤੇ, ਹਾਜ਼ਰ ਆ 1075 ਲੋਰੀ ਮਾਰ ਡਰਾਈਵ ਦੇ ਉੱਤੇ ਆ ਤੁਹਾਡੇ ਵਾਸਤੇ A1 ਕੇਕ ਐਂਡ ਪੇਸਟਰੀਜ਼ ਵਾਲੇ। ਪਿਓਰ ਵੈਜੀਟੇਰੀਅਨ ਕੇਕਸ ਤਿਆਰ ਕਰਦੇ ਆ, ਪਿਓਰ ਵੈਜੀਟੇਰੀਅਨ ਕੁੱਕੀਜ਼ ਇਹਨਾਂ ਦੀ ਹੁੰਦੀ ਆ ਔਰ ਲੰਬੇ ਸਮੇਂ ਤੋਂ ਪਰਿਵਾਰਾਂ ਨੇ ਆਰਡਰ ਕਰਨੇ ਕੇਕ ਦੇ। ਤੁਸੀਂ 1075 ਲੋਰੀ ਮਾਰ ਡਰਾਈਵ ਦੇ ਉੱਤੇ ਆਪ ਵੀ ਚਲ ਜਾਓ, ਉੱਥੇ ਜਾ ਕੇ ਫਿਰ ਤੁਸੀਂ ਹੋਰ ਸਮਾਨ ਲਿਆਉਣਾ ਉਹ ਵੀ ਤੁਸੀਂ ਲਿਆ ਸਕਦੇ ਆ, ਕੇਕ ਲਿਆਉਣੇ ਆ, ਪੇਸਟਰੀਜ਼ ਲਿਆਉਣੀਆਂ, ਜਾਂ ਤੁਸੀਂ ਕੇਕ ਰਸ ਲੈ ਕੇ ਆਉਣੇ ਆ, ਅਜਵੈਨ ਵਾਲੇ ਬਿਸਕੁਟ ਲੈਣੇ ਆ, ਮੈਂਗੋ ਵਾਲੇ ਬਿਸਕੁਟ ਲੈਣੇ ਆ, ਬਹੁਤ ਸਮਾਨ ਇੱਥੇ ਇਹਨਾਂ ਨੂੰ ਮਿਲਦਾ ਔਰ ਤੁਸੀਂ ਪਹੁੰਚੋ। ਔਰ ਕਮਾਲ ਦਾ ਜਿਹੜਾ ਇਹਨਾਂ ਦਾ ਸ਼ੌਪ ਹੈ ਦੇਖਣ ਵਾਲੀ ਹੈ, A1 ਕੇਕ ਐਂਡ ਪੇਸਟਰੀਜ਼, 9055642663 ਦੇ ਕੋਕ ਦੀ ਜਾ ਸਕਦੀ ਹੈ। ਇਸ ਵੀਕਐਂਡ ਤੁਹਾਨੂੰ ਕੇਕ ਚਾਹੀਦੇ ਆ, ਜ਼ਰੂਰ ਜਾਇਓ ਔਰ ਪਿਓਰ ਵੈਜੀਟੇਰੀਅਨ ਕੇਕ ਖਾ ਲੈ ਕੇ ਆਇਓ। ਕਈ ਵਾਰ ਪਰਿਵਾਰਾਂ 'ਚ ਨਹੀਂ ਕੋਈ ਬੰਦਾ ਨੋਨ ਵੈਜ ਕੇਕ ਐੱਗ ਵਾਲੇ ਨਹੀਂ ਖਾਂਦਾ, ਅਤੇ ਵੈਜੀਟੇਰੀਅਨ ਕੇਕ ਤੁਹਾਨੂੰ ਇੱਥੇ ਮਿਲ ਜਾਂਦੇ ਆ, ਰੋਇਲ ਰੋਇਲ ਕਿਸਮ ਦੇ ਬਈ, ਕਮਾਲ ਦੇ ਜਿਹੜੇ ਕੁਆਲਿਟੀ ਦੇ ਇੱਥੇ ਕੇਕ ਮਿਲਦੇ ਆ। A1 ਕੇਕ ਐਂਡ ਪੇਸਟਰੀਜ਼, 9055462663, ਨੰਬਰ ਇੱਕ ਵਾਰੀ ਫਿਰ ਦੁਬਾਰਾ ਨੋਟ ਕਰੋ, 9055642663 ਦੇ ਕਾਲ ਕਰਕੇ ਤੁਸੀਂ ਆਪਣੀ ਜਿਹੜੀ ਕਿ ਅਗਲਾ ਕੇਕ ਆਪਣੇ ਵਿਆਹ ਸ਼ਾਦੀ ਪਾਰਟੀ ਬਰਥਡੇ ਵਾਸਤੇ ਲਿਆ ਸਕਦੇ ਆ। ਪੰਜਾਬੀ ਵਿਰਸਾ, ਲਓ ਜੀ ਇੱਕ ਕਾਲ ਲੈ ਲਈਏ, ਸੁਲਤਾਨ ਜੀ ਵਿਆਹ ਕੇ ਸੁਲਤਾਨ ਜੀ ਨਾਲ ਗੱਲ ਵੀ ਕਰਾਂਗੇ। ਹੈਲੋ
1: ਜੀ ਭਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
1: ਠੀਕ ਹੈ ਭਾਈ ਜੀ, ਤੁਸੀਂ ਸੁਣਾਓ?
0: ਬਹੁਤ ਅੱਛੇ ਸਰ, ਕੌਣ ਬੋਲ ਰਹੇ ਹੋ?
1: ਹਾਂਜੀ, ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ, ਬਹੁਤ ਮਜ਼ਾ ਆ ਰਿਹਾ ਜੀ।
0: ਕੀ ਬਾਤ ਹੈ ਸਰ, ਇੰਜੋਏ ਕਰੋ ਜ਼ਿੰਦਗੀ ਦਾ। ਇਹ ਜ਼ਿੰਦਗੀ 'ਚ ਆਪਾਂ ਜਿੱਥੇ ਰੱਬ ਦਾ ਨਾਮ ਲੈਣਾ ਲੈਣਾ ਉੱਥੇ ਨਾਲ ਇੰਜੋਏ ਵੀ ਕਰਨਾ, ਇੰਜੋਏ ਕਰਨਾ 11 12 ਪੰਜਾਬੀ ਵਿਰਸਾ ਨਾਲ, ਠੀਕ ਹੈ ਸਰ?
1: ਜੀ ਜੀ,
0: ਥੈਂਕ ਯੂ ਵੈਰੀ ਮਚ। ਸੁਲਤਾਨ ਜੀ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਆ ਇਸ ਵੀਕਐਂਡ ਦੇ ਉੱਤੇ, ਕੀ ਸਪੈਸ਼ਲ ਸੁਲਤਾਨ ਜੀ ਨਾਲ ਗੱਲਬਾਤ ਕਰਨਾ। ਸੁਲਤਾਨ ਜੀ ਕੀ ਹਾਲ ਚਾਲ ਜੀ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦਾ ਮੈਸੇਜ ਦਵਾਂਗੇ, ਖਾਸ ਤੌਰ ਤੇ ਬਿਗ ਸਕਰੀਨ ਟੀਵੀ ਦੀ।
0: ਮੈਂ ਉੱਥੇ ਹੀ ਆਣ ਲੱਗਾ ਸੀ,
1: ਜ਼ਿਆਦਾ ਡਿਮਾਂਡ ਹੋ ਗਈ ਜੀ।
0: ਮੈਂ ਉੱਥੇ ਹੀ ਆਣ ਲੱਗੇ, ਤੁਸੀਂ ਗੱਲ, ਮੈਂ ਕਿਹਾ ਜਦੋਂ ਅਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੀ ਗੱਲ ਕਰਨੀ ਆ, ਸਭ ਤੋਂ ਪਹਿਲਾਂ ਮੈਨੂੰ ਜਿਹੜਾ 98 ਇੰਚ ਵਾਲਾ ਟੀਵੀ ਹੈ ਤੁਸੀਂ ਉਹ ਦਿਓ, ਘੱਟੋ ਘੱਟ ਨਾ 6 ਪੀਸ ਤੁਹਾਡੇ ਕੋਲ ਅੱਜ ਹੋਣੇ ਚਾਹੀਦੇ ਆ, ਪਲੀਜ਼ ਪਲੀਜ਼ ਮੈਨੂੰ ਨਾ ਤੁਸੀਂ
1: ਡੈਫੀਨੇਟਲੀ ਜੀ,
0: ਮੈਨੂੰ ਜਦੋਂ ਤੁਸੀਂ ਮੈਨੂੰ ਨਹੀਂ, ਤੁਸੀਂ ਪਹਿਲਾਂ ਮੇਰੀ ਗੱਲ ਸੁਣੋ। ਤੁਸੀਂ ਕਈ ਵਾਰੀ ਕਹਿੰਦੇ ਹਰਜੀਤ ਜੀ ਮੇਰੇ ਕੋਲ 3 ਪੀਸ ਆ, ਤੁਸੀਂ ਐਡ ਕਰਦੇ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਤੇ ਤੁਸੀਂ 3-3 ਪੀਸ ਲੈ ਕੇ ਆ ਜਾਂਦੇ ਆ। ਤੁਹਾਨੂੰ ਪਤਾ ਇੱਥੇ ਮੇਲਾ ਲੱਗਾ ਰੇਡੀਓ, ਜਿਹੜੇ ਲਿਸਨਰਸ਼ਿਪ ਕਿੰਨੀ ਵੱਡੀ ਹੈ ਪੰਜਾਬੀ ਵਿਰਸਾ ਦੀ।
1: ਆਈ ਨੋ, ਇਹ ਚ ਕੋਈ ਸ਼ੱਕ ਨਹੀਂ, ਫੋਨ ਦੀਆਂ ਘੰਟੀਆਂ ਰਾਈਟ ਵੇ ਖੜਕ ਜਾਂਦੀਆਂ ਔਰ
0: ਅੱਜ
1: ਬੜੇ ਨਹੀਂ ਪਿਆਰ ਸਤਿਕਾਰ ਨਾਲ ਆ ਕੇ ਪਰਚੇਸ ਕਰਦੇ ਆ ਜੀ।
0: ਅੱਜ ਸਵਾਲ ਮੇਰੇ ਆਉਣਗੇ
1: ਕਿ ਪਿੱਛੋਂ ਕੰਪਨੀ ਰਿਲੀਜ਼ ਜਿਹੜੇ ਨਾ ਜੀ, ਲੋ ਪ੍ਰਾਈਸ ਹੁੰਦੀ ਹੈ ਕਰਕੇ ਥੋੜੇ ਥੋੜੇ ਹੀ ਰਿਲੀਜ਼ ਕੀਤੇ।
0: ਅੱਜ ਸਵਾਲ ਮੇਰੇ ਹੋਣਗੇ, ਜਵਾਬ ਤੁਹਾਡੇ ਹੋਣਗੇ, ਬਸ।
1: ਚਲੋ ਠੀਕ ਹੈ ਜੀ,
0: ਸਭ ਤੋਂ ਪਹਿਲਾਂ ਮੈਨੂੰ ਜਿਹੜਾ ਵੱਡਾ, ਸਭ ਤੋਂ ਵੱਡਾ ਟੈਲੀਵਿਜ਼ਨ ਦਾ ਸਾਈਜ਼ ਕਿੰਨਾ ਆ?
1: 98 ਇੰਚ ਹੈ ਜੀ, 98 ਇੰਚ।
0: ਕਿਹੜੇ ਬ੍ਰਾਂਡ ਦਾ ਟੀਵੀ ਹੈ? ਲਾ
1: ਸੈਮਸੰਗ।
0: ਅੱਛਾ, ਇਹਦੀ ਰੈਗੂਲਰ ਪ੍ਰਾਈਸ ਕਿੰਨੀ ਆ?
1: ਰੈਗੂਲਰ $3500 ਸੀਗੀ ਜੀ, ਤੇ ਸੇਲ ਤੇ ਰਹਿੰਦਾ ਇਹ $2799 ਦਾ, ਡਿਪੈਂਡ ਕਰਦਾ ਹੁੰਦਾ ਕੰਪਨੀ ਜਿਹੜੀ ਆ ਕਿਹਨਾਂ ਦਿਨਾਂ ਨੂੰ ਕਿੱਥੇ ਕਿੱਥੇ ਸਿਲੈਕਸ਼ਨ ਕਰੇ।
0: ਤੁਸੀਂ ਅੱਜ ਟੀਵੀ ਕਿੰਨੇ ਦਾ ਦੇਣਾ ਆ ਮੈਨੂੰ? ਛੱਡੋ,
1: ਅੱਜ ਤੁਹਾਨੂੰ ਦਵਾਂਗੇ ਸਿਰਫ $1999 ਦਾ।
0: ਅੱਛਾ, 1999 ਦਾ ਟੀਵੀ ਆ, ਆਲਮੋਸਟ 50% ਥੋੜਾ ਜਿਹਾ ਉੱਤੇ ਚੱਲ ਜਾਓ, ਇਹ ਤੁਹਾਨੂੰ ਪ੍ਰਾਈਸ ਅੱਜ ਮਿਲ ਰਿਹਾ। ਦੂਜੀ ਗੱਲ, ਪੈਸੇ ਕਿੰਨੀ ਦੇਰ ਬਾਅਦ ਲੈਣੇ ਆ ਇਸ ਟੀਵੀ ਦੇ?
1: 6 ਮਹੀਨੇ ਚ ਪੇ ਕਰਨੇ ਜੀ 1999 98 ਇੰਚ ਸੈਮਸੰਗ ਟੀਵੀ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ ਕੋਈ

0: ਇੰਟਰਸਟ ਨਹੀਂ ਹੋਏਗਾ ਤੇ ਡਿਲੀਵਰੀ ਵੀ ਅਸੀਂ ਫ੍ਰੀ ਕਰਾਂਗੇ।
1: ਇਸੇ ਵੀਕਐਂਡ ਤੇ ਚਾਹੀਦੀ ਹੈ ਡਿਲੀਵਰੀ?
0: ਹਾਂਜੀ ਹਾਂਜੀ, ਅੱਜ ਬਾਏ ਕਰਨ ਕੱਲ ਨੂੰ ਡਿਲੀਵਰੀ ਹੋ ਜਾਏ।
1: ਬੁਕਿੰਗ ਕਰਾਉਣ ਲਈ ਜੇ ਅਸੀਂ ਹੁਣ ਬੁਕਿੰਗ ਤੁਹਾਨੂੰ ਫੋਨ ਕਰ ਦਈਏ, ਅਸੀਂ ਤੁਹਾਨੂੰ $1,000 ਡਿਪੋਜ਼ਿਟ ਦੇ ਦਈਏ, ਟੀਵੀ ਸਾਡਾ ਕੱਲ ਡਿਲੀਵਰ ਹੋ ਜਾਏਗਾ? ਯੈਸ অর ਨੋ?
0: 100% ਯੈਸ।
1: ਕਿਹੜੇ ਨੰਬਰ ਤੇ ਅਸੀਂ ਕਾਲ ਕਰੀਏ ਤੁਹਾਨੂੰ, ਜਲਦੀ ਦੱਸੋ।
0: 905-450-2828 ਨੰਬਰ ਹੈ ਜੀ, 905-450-2828। 98-ਇੰਚ ਟੀਵੀ ਸਿਰਫ, ਜਿੱਦਾਂ ਤੁਸੀਂ ਕਿਹਾ ਜੀ, ਮੇਰੇ ਕੋਲ 3 ਹੀ ਇਨ ਸਟਾਕ ਹੈ।
1: ਬੰਦਿਆਂ ਨੂੰ ਕਹਿੰਦੀ ਰਹਿੰਦੀ ਭਾਈ ਇਹ ਠੀਕ ਕਰਾ ਦੋ ਠੀਕ ਕਰਾ ਦੋ, ਬੰਦਿਆਂ ਕੋਲ ਨਹੀਂ ਟਾਈਮ ਹੁੰਦਾ, ਕਈ ਵਾਰੀ ਬਿਜ਼ੀ ਹੁੰਦੇ ਆ, ਅਸੀਂ ਉਹ ਬਦਲਦੇ ਨੇ ਅੱਜ ਇਸ ਵੀਕਐਂਡ ਦੇ।
0: ਇੱਥੇ ਥੋੜਾ ਜਿਹਾ ਮੈਂ ਤੁਹਾਨੂੰ ਡਿਟੇਲ ਨਾਲ ਦੱਸੂਗਾ ਜੀ, ਬਹੁਤ ਸਾਰੇ ਐਸੇ ਘਰ ਹੈ ਜਿੱਥੇ ਕੁਈਨ ਸਾਈਜ਼ ਜਾਂ ਕਿੰਗ ਸਾਈਜ਼ ਕੰਫਰਟਰ ਵਾਸ਼ ਕੀਤੇ ਜਾਂਦੇ ਆ, ਕੁੱਲ ਕੁਆਇਨ ਲਾਂਡਰੀ ਤੇ ਜਾਣਾ ਪੈਂਦਾ। ਮੇਰੇ ਕੋਲ ਟੌਪ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਲਾਰਜ ਕਪੈਸਿਟੀ 6.1 ਕਿਊਬਿਕ ਫੁੱਟ ਦਾ ਟੱਬ ਸਾਈਜ਼ ਹੈ ਜੀ ਵਾਸ਼ਰ ਦਾ, ਤੇ 8.0 ਕਿਊਬਿਕ ਫੁੱਟ ਦਾ ਟੱਬ ਸਾਈਜ਼ ਹੈ ਜੀ ਡਰਾਇਰ ਦਾ। ਔਰ ਇਹ GE ਪ੍ਰੋਫਾਈਲ ਸੀਰੀਜ਼ ਬਹੁਤ ਹਾਈ ਐਂਡ ਤੇ ਬਹੁਤ ਡਿਊਰੇਬਲ ਸਮਝੀ ਜਾਂਦੀ ਹੈ। ਜਿਹੜੇ ਵੀ ਵਾਸ਼ਰ ਡਰਾਇਰ ਕਸਟਮਰ ਇਹ ਲੈ ਲੈਣਗੇ, ਗਰੰਟੀ ਉਹਨਾਂ ਨੂੰ ਕੁਆਇਨ ਲਾਂਡਰੀ ਤੇ ਜਾ ਕੇ ਤੇ ਕਿੰਗ ਸਾਈਜ਼ ਕੰਫਰਟਰ ਤੇ ਕਿੰਗ ਸਾਈਜ਼ ਬਲੈਂਕਟ ਧੋਣ ਦੀ ਲੋੜ ਨਹੀਂ ਪੈਣੀ। ਘਰ ਚ ਹੀ ਏਡਾ ਵੱਡਾ ਟੱਬ ਹੈ ਇਹਦਾ ਕਿ ਤੁਸੀਂ ਕਿੰਗ ਸਾਈਜ਼ ਕੰਫਰਟਰ ਤੇ ਕਿੰਗ ਸਾਈਜ਼ ਬਲੈਂਕਟ ਵਾਸ਼ ਕਰ ਸਕੋਗੇ। ਇਹਦੀ ਵੈਸੇ ਮਾਰਕੀਟ ਚ ਪ੍ਰਾਈਸ ਜਿਹੜੀ ਹੈ ਜੀ $2,200 ਹੈ।
1: ਠੀਕ ਹੈ,
0: ਜੇ ਗੂਗਲ ਸਰਚ ਕਰਾਉਣਗੇ ਕਸਟਮਰ, ਅਸੀਂ ਗੂਗਲ ਸਰਚ ਕਰਕੇ ਉਹਨਾਂ ਨੂੰ ਦਿਖਾ ਵੀ ਦੇਵਾਂਗੇ, ਕਿਤੇ ਵੀ ਇਹ $1,800 ਜਾਂ $1,900 ਤੋਂ ਘੱਟ ਨਹੀਂ ਲੱਗਾ।
1: ਠੀਕ ਹੈ,
0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅੱਜ ਇਸ ਵੀਕਐਂਡ ਓਨਲੀ ਐਂਡ ਓਨਲੀ 1699 ਸਿਰਫ 1699 ਚ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ, ਜਿਹਦੇ ਚ ਕਿੰਗ ਸਾਈਜ਼ ਕੰਫਰਟਰ, ਕਿੰਗ ਸਾਈਜ਼ ਬਲੈਂਕਟ, ਐਨਰਜੀ ਸੇਵਰ, ਐਨਰਜੀ ਸਟਾਰ, ਪ੍ਰੋਫਾਈਲ ਸੀਰੀਜ਼, ਵੈਰੀ ਡਿਊਰੇਬਲ ਮੋਟਰ ਹੈ ਜੀ, ਬਹੁਤ ਲੌਂਗ ਲਾਸਟ ਤੇ ਹੈਗਾ। ਸਪੈਸ਼ਲ ਤੇ ਅਸੀਂ ਬਹੁਤ ਹੀ ਹਾਈ ਵਾਲੀਅਮ ਬਿਜ਼ਨਸ ਕਰਕੇ ਕੰਪਨੀ ਕੋਲੋਂ ਇਹ ਡਿਸਕਾਊਂਟ ਲਿਆ, ਸਿਰਫ $1,680 ਚ ਪੇਅਰ ਹੈ ਜੀ।
1: ਕਿਹੜੇ ਨੰਬਰ ਤੇ ਬੁਕਿੰਗ ਕਰਾ ਸਕਦੇ ਆ, ਨੰਬਰ ਦਿਓ।
0: 905-450-2828 ਨੰਬਰ ਹੈ, 905-450-2828।
1: ਤੁਸੀਂ ਟੀਵੀ ਦਾ ਮੈਨੂੰ ਕਹਿਤਾ ਪੈਸੇ 6 ਮਹੀਨੇ ਬਾਅਦ ਲੈ ਲਿਓ, ਅਸੀਂ ਵਾਸ਼ਰ ਦੇ ਪੈਸੇ ਵੀ 6 ਮਹੀਨੇ ਬਾਅਦ ਦੇਣੇ ਆ, ਮੰਨਦੇ ਹੋ ਤੁਸੀਂ ਤਾਂ ਨਹੀਂ ਮੰਨਦੇ?
0: ਬਿਲਕੁਲ ਬਿਲਕੁਲ, ਫ੍ਰੀ ਡਿਲੀਵਰੀ ਹੋਏਗੀ ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈਗਾ ਬਿਨਾਂ ਵਿਆਜ ਤੋਂ।
1: ਇਸ ਵੀਕਐਂਡ ਦੇ ਕਈ ਵਾਰੀ ਪੇਰੈਂਟਸ ਤੇ ਕੁੜੀਆਂ ਨੇ ਘਰ ਲਿਆ ਹੁੰਦਾ ਨਵਾਂ, ਠੀਕ ਆ, ਮੁੰਡੇ ਨੇ ਘਰ ਲਿਆ ਹੁੰਦਾ ਨਵਾਂ, ਅਸੀਂ ਉਸ ਘਰ ਦੇ ਵਿੱਚ ਕੋਈ ਟੀਵੀ ਭੇਜਣਾ, ਉਦਾਂ ਵੀ 200-400 ਸਗਨ ਪਾਉਣਾ ਪੈਂਦਾ ਜਿੱਥੇ ਜ਼ਿਆਦਾ ਕਲੋਜ਼ ਹੋਵੇ ਰਿਸ਼ਤਾ, ਕੋਈ ਟੀਵੀ ਏਦਾਂ ਦਾ ਦਿਓ ਕੋਈ 65 ਇੰਚ ਦਾ, ਕੋਈ 55 ਇੰਚ ਦਾ, ਕੋਈ 75 ਇੰਚ ਦਾ, ਰੇਟ ਏਦਾਂ ਦੇ ਹੋਣ ਕਿ ਅਸੀਂ ਉਹਨਾਂ ਦੇ ਘਰ ਜਾ ਕੇ ਬਾਬਾ ਜੀ ਦੀ ਸਵਾਰੀ ਆਉਣੀ ਹੈ ਇਸ ਵੀਕਐਂਡ ਦੇ ਬਹੁਤ ਜ਼ਿਆਦਾ ਘਰਾਂ ਵਿੱਚ, ਕਿ ਅਸੀਂ ਉਹ ਟੀਵੀ ਉਹਨਾਂ ਨੂੰ ਗਿਫਟ ਦੇ ਦਈਏ। ਰੇਟ ਦਿਓ ਸਰ ਮੈਨੂੰ, 3 ਜਿਹੜਾ ਟੀਵੀ
0: ਹੈ 55 ਇੰਚ ਟੀਵੀ ਭੇਜ ਦਿਓ ਜੀ, 55 ਇੰਚ ਟੀਵੀ ਸਿਰਫ $399 ਦਾ,
1: ਕਮਾਲ ਦੀ ਗੱਲ ਹੈ ਰੇਟ। ਇਹ ਤੁਸੀਂ ਅੱਜ ਤੁਸੀਂ ਘਬਰਾ ਜੇ ਗਏ, ਮੈਂ ਤੁਹਾਨੂੰ ਕਿਹਾ ਸਵਾਲ ਕਰਨਾ, ਤੁਸੀਂ ਬਹੁਤ ਅੱਜ ਮੈਨੂੰ ਪ੍ਰਾਈਸ।
0: ਵੀਕਐਂਡ ਹੈ ਹੀ ਬਹੁਤ ਸਪੈਸ਼ਲ ਜੀ, ਕੰਪਨੀਆਂ ਨੇ ਬੜਾ ਹੀ ਸਪੈਸ਼ਲ ਡਿਸਕਾਊਂਟ ਹੈ ਐਕਸਕਲੂਸਿਵ ਦਿੱਤਾ 801 ਬੋਵੇ ਡਰਾਈਵ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਜੀ।
1: ਜੇ ਅਸੀਂ ਨੰਬਰ ਉਹੀ ਤੇ ਬੁਕਿੰਗ ਕਰਾਉਣੀ ਨਾ ਆਪਣਾ ਸੁਲਤਾਨ ਜੀ, ਸੇਮ ਨੰਬਰ ਹੀ
0: ਬਿਲਕੁਲ 905-450-2828 ਤੇ $399 ਵੀ ਭਾਵਾਂ 6 ਮਹੀਨੇ ਚ ਦਈਓ ਜੀ।
1: ਹਾਂ ਮੈਂ ਇਹ, ਅੱਛਾ ਚਲੋ ਆ ਸਾਰਾ ਕੁਝ ਹੋ ਗਿਆ, ਤੁਸੀਂ ਟੀਵੀ ਵੀ ਦੱਸਤੇ ਮੈਨੂੰ, ਵੱਡਾ ਟੀਵੀ ਵੀ ਦੱਸਤਾ, ਵਾਸ਼ਰ ਡਰਾਈਵ ਵੀ ਦੱਸਤਾ, ਤੇ ਭਾਅ ਜੀ ਗਿਫਟ ਮੈਂ ਨਹੀਂ ਦੇਣ ਜਾਣਾ ਅਗਲਿਆਂ ਦੇ ਘਰਾਂ 'ਚ, ਉਹ ਜਦੋਂ ਤੁਹਾਡੇ ਕੋਲ ਉੱਥੇ ਆਉਣਾ ਪੰਜਾਬੀ ਵਿਰਸਾ ਨੂੰ ਗਿਫਟ ਦੱਸੋ ਕੀ ਦੇਣਾ, ਉਹ ਭੁੱਲ ਗਏ ਤੁਸੀਂ?
0: ਸਰ ਹੈ ਐਵਰੀ ਪਰਚੇਜ਼ ਦੇ ਨਾਲ ਗਿਫਟ ਮਿਲੇਗਾ, ਐਵਰੀ ਪਰਚੇਜ਼ ਗਿਫਟ ਸਾਡੇ ਕੋਲ ਚੋਪਰ ਹੈ ਜੀ, ਬਲੈਂਡਰ ਹੈ, ਗਰਾਈਂਡਰ ਹੈ, ਔਰ ਜਿਹੜੇ ਕਸਟਮਰ ਲੈਣਾ ਚਾਹੁੰਗੇ ਉਹਨਾਂ ਨੂੰ ਟੋਸਟਰ ਵੀ ਮਿਲ ਸਕਦਾ। ਅਗਰ ਕਸਟਮਰ ਲੈਣਾ ਚਾਹੁੰਦਾ ਜੀ ਇਲੈਕਟ੍ਰਿਕ ਡਿਜੀਟਲ ਘੋਟਣਾ, ਉਹ ਵੀ ਮਿਲ ਸਕਦਾ ਜੀ। ਅਗਰ ਕਸਟਮਰ ਲੈਣਾ ਚਾਹੁੰਗੇ ਪ੍ਰੈਸ ਆਇਰਨ, ਵੱਟ ਕੱਢਣ ਵਾਲੀ ਸਟੀਮ ਪ੍ਰੈਸ, ਉਹ ਵੀ ਮਿਲ ਸਕਦੀ ਹੈ, ਉਹ ਸਾਰੇ ਗਿਫਟ ਹੋਣਗੇ ਐਨੀ ਆਫ ਵਨ ਕਸਟਮਰ ਸਿਲੈਕਟ ਕਰਨ ਜਿਹੜਾ
1: ਤੁਸੀਂ ਇਹ ਦਾ
0: ਟੀਵੀ ਦੇ ਨਾਲ
1: ਇਹ
0: ਵਾਲ ਮਾਊਂਟ ਬ੍ਰੈਕਟ ਵੀ ਫ੍ਰੀ ਦੇਵਾਂਗੇ।
1: ਮੈਂ ਉੱਥੇ ਆਣ ਲੱਗਾ ਸੀ, ਤੁਸੀਂ ਕਿ ਇੱਕ ਗਿਫਟ ਨਹੀਂ ਅਸੀਂ ਲੈਣਾ, ਇੱਕ ਵਾਲ ਮਾਊਂਟ ਹੋ ਗਈ, ਹੋਰ ਕੀ ਸੀ ਨਾਲ ਚੇਤਾ ਕਰੋ?
0: ਇੱਕ ਵਾਲ ਮਾਊਂਟ ਬ੍ਰੈਕਟ ਸੀ ਜੀ, ਇੱਕ ਗਿਫਟ ਹੋ ਗਿਆ,
1: ਦੋ
0: ਸਿਲੈਕਸ਼ਨ, ਦੂਸਰਾ ਤੀਸਰਾ ਐਚ ਡੀ ਐਮ ਆਈ ਕੇਬਲ,
1: ਤਿੰਨ
0: ਨਾਲ ਨਾਲ ਕਲੀਨਿੰਗ ਕਿੱਟ ਹੋ ਗਈ।
1: ਹਾਂ, ਚਾਰ ਚੀਜ਼ਾਂ ਸੀ ਮੈਨੂੰ ਯਾਦ ਆ ਪੱਕੀ ਗੱਲ। ਤੇ ਨੰਬਰ ਦੇ ਦਿਓ ਕਿਰਪਾ ਕਰਕੇ, ਤੇ ਘੰਟੀਆਂ ਚੱਕਣੀਆਂ ਸ਼ੁਰੂ ਕਰੋ ਫੋਨ ਆਪਣੇ, ਤੇ ਬੁਕਿੰਗ ਕਰੋ ਵੱਡੇ ਟੀਵੀ ਦੀ। ਮੈਨੂੰ ਪ੍ਰਾਈਸ ਇੱਕ ਵਾਰੀ ਦੁਬਾਰਾ ਦੇ ਦਿਓ, ਜਿਹੜਾ 98 ਇੰਚ ਵਾਲਾ ਟੀਵੀ ਆ,
0: 1999 ਦਾ 98 ਇੰਚ ਮਿਲੇਗਾ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85 ਲੈਣਾ, 75 ਲੈਣਾ, 65 ਲੈਣਾ, 55 ਲੈਣਾ, ਲੋਐਸਟ ਪ੍ਰਾਈਸ ਗਾਰੰਟੀ ਕੀਤੀ ਜਾਏਗੀ, 6 ਮਹੀਨੇ ਨੋ ਇੰਟਰਸਟ ਪੇਮੈਂਟ ਜੀ। 905-450-2828, 905-450-2828 ਜੀ।

ஹாய் வரப்பா மேரியா. ਤੇਰਾ ਲਿਖ ਦੂੰ ਸਫੈਦਿਆਂ ਦੇ ਨਾਂ ਨੀ ਜਿੰਨੇ ਨੇ ਜੀ ਟੀ ਰੋਡ ਦੇ ਉੱਤੇ. ਬਈ ਵਾਹ ਬਈ ਵਾਹ. ਸਰਦੂਲ ਭਾਜੀ ਜ਼ਿੰਦਾਬਾਦ. ਸਰਦੂਲ ਭਾਜੀ ਸਰੀਰਕ ਤੌਰ ਤੇ ਨੀ ਹੈ ਸਾਡੇ ਨਾਲ, ਨੂਰੀ ਜੀ ਕਹਿੰਦੇ ਹੁੰਦੇ ਆ. ਇੱਕ ਦਿਨ ਮੈਂ ਗੱਲ ਕਰ ਰਿਹਾ ਸੀ, ਕਹਿੰਦੇ ਹਰਜੀਤ ਜੀ ਭਾਵੇਂ ਸਰੀਰਕ ਤੌਰ 'ਤੇ ਮੇਰੇ ਨਾਲ ਨਹੀਂ ਆ ਸਰਦੂਲ, ਪਰ ਮੇਰੀਆਂ ਰੂਹਾਂ ਦੇ ਵਿੱਚ ਵੱਸ ਗਿਆ ਸਰਦੂਲ. ਮੇਰੇ ਹਰ ਕਦਮ ਪਲ ਪਲ ਮੇਰੇ ਨਾਲ ਆ ਸਰਦੂਲ ਸਿਕੰਦਰ.

0: ਚਲੋ ਹਰਜੀਤ ਜੀ ਨਾ ਹੁਣ ਆਪਾਂ ਬਾਅਦ ਦੇਖਾਂਗੇ, ਪਹਿਲਾਂ ਵਿਧੀ ਛਾਬੜਾ ਜੀ ਆ ਕੇ ਇਹਨਾਂ ਨਾਲ ਗੱਲਬਾਤ ਕਰ ਲਈ, ਇੰਸ਼ੋਰੈਂਸ ਦੇ ਫੀਲਡ ਦੇ ਮਾਹਿਰ ਜਿਹੜੇ ਐਕਸਪਰਟਸ ਆ। ਔਰ ਵਿਧੀ ਜੀ ਕੀ ਕਹੋ ਜੀ? ਵਿਧੀ ਜੀ
1: ਸਤਿ ਸ੍ਰੀ ਅਕਾਲ ਹਰਜੀਤ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ,
0: ਸਤਿ ਸ੍ਰੀ ਅਕਾਲ ਜੀ, ਵਧਾਈਆਂ ਬਹੁਤ ਬਹੁਤ ਤੁਹਾਨੂੰ।
1: ਮੈਨੂੰ ਵਧਾਈਆਂ?
0: ਹਾਂਜੀ,
1: ਕਿਸ ਚੀਜ਼ ਦੀ ਵਧਾਈਆਂ?
0: ਆਵਾਜ਼ ਤੁਹਾਡੀ ਅੱਗੇ ਨਾਲ ਵਧੀਆ ਹੋ ਗਈ।
1: ਸਹੀ ਕਹਿ ਰਹੇ ਹੋ ਤੁਸੀਂ, ਮੇਰੀ ਆਵਾਜ਼ ਵਾਪਸ ਆ ਗਈ ਹੈ।
0: ਆਵਾਜ਼ ਵਾਪਸ ਆ ਗਈ ਨਾ, ਫਿਰ ਵਧਾਈਆਂ ਮੈਂ ਕਿਹਾ ਦੇ ਦਈਏ।
1: ਥੈਂਕ ਯੂ ਸੋ ਮਚ।
0: ਮੈਨੂੰ ਪਤਾ ਤੁਸੀਂ ਕਾਜੂ ਬਰਫੀ ਬਹੁਤ ਖਾਧੀ ਹੈ, ਤਦ ਹੀ ਠੀਕ ਹੋਈ ਤੁਹਾਡੀ ਆਵਾਜ਼।
1: ਨਹੀਂ ਨਹੀਂ ਨਹੀਂ, ਮੈਂ ਉਹ ਕੀਤਾ ਜਿਹੜਾ ਤੁਸੀਂ ਮੈਨੂੰ ਕਿਹਾ ਸੀਗਾ ਕਰਨ ਲਈ।
0: ਅੱਛਾ, ਕਰ ਚਲੋ, ਵਧੀਆ ਕੀਤਾ। ਔਰ ਦੱਸੋ ਅੱਜ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਪਲੀਜ਼
1: ਮੋਰਗੇਜ ਇੰਸ਼ੋਰੈਂਸ ਬਾਰੇ ਗੱਲ ਕਰਾਂਗੀ ਹਰਜੀਤ ਜੀ। ਮੋਰਗੇਜ ਇੰਸ਼ੋਰੈਂਸ ਦੀ ਬਹੁਤ ਜ਼ਿਆਦਾ ਕਾਲਸ ਮੈਨੂੰ ਆ ਰਹੀਆਂ ਨੇ ਅੱਜ ਕੱਲ੍ਹ, ਅਤੇ ਮੈਂ ਕਿਹਾ ਅੱਜ ਮੈਂ ਸਾਰਿਆਂ ਦੇ ਨਾਲ ਇਹ ਇਨਫੋਰਮੇਸ਼ਨ ਸ਼ੇਅਰ ਕਰਦਾ, ਕਿਉਂਕਿ ਯੂਜਲੀ ਲੋਕਾਂ ਨੂੰ ਲੱਗਦਾ ਹੈ ਕਿ ਮੋਰਗੇਜ ਇੰਸ਼ੋਰੈਂਸ ਉਹਨਾਂ ਦੇ ਕੋਲੋਂ ਹੈ, ਉਹਨਾਂ ਦੀ ਮੋਰਗੇਜ ਕਵਰ ਹੋਈ ਹੋਈ ਹੈ, ਅਤੇ ਦੈਟਸ ਅ ਗੁੱਡ ਪ੍ਰੋਡਕਟ ਕਿ ਚਲੋ ਉਹ ਉਹਨਾਂ ਨੂੰ ਇੱਕ ਪੀਸ ਆਫ ਮਾਇੰਡ ਹੈ। ਦ ਪ੍ਰੋਬਲਮ ਵਿਦ ਮੋਰਗੇਜ ਇੰਸ਼ੋਰੈਂਸ ਥਰੂ ਦ ਬੈਂਕ ਕਿ ਉਹਨਾਂ ਦੇ ਅੰਦਰ ਜਿਹੜਾ ਬੈਂਕ ਹੈ ਉਹੀ ਬੈਨੀਫਿਸ਼ਰੀ ਹੈ, ਤੁਹਾਨੂੰ ਜਿੰਨੀ ਵੀ ਕਵਰੇਜ ਲਿੱਤੀ ਹੋਈ ਹੈ ਤੁਸੀਂ ਮੋਰਗੇਜ ਇੰਸ਼ੋਰੈਂਸ ਦੀ, ਅੱਜ ਆਪਣੀ ਪਾਲਿਸੀ ਜ਼ਰੂਰ ਉਠਾ ਕੇ ਦੇਖੋ। ਉਹਦੇ ਅੰਦਰ ਯੂਜਲੀ ਜਿਹੜੀ ਕਵਰੇਜ ਹੁੰਦੀ ਹੈ, ਜਿਵੇਂ ਕਿ ਅਗਰ ਤੁਸੀਂ $1 million ਦੀ ਮੋਰਗੇਜ ਲਿੱਤੀ ਹੋਈ ਹੈ ਤੇ $1 million ਦੀ ਕਵਰੇਜ ਹੈ, ਉਹਦੇ ਅੰਦਰ ਬੈਨੀਫਿਸ਼ਰੀ ਤੁਹਾਡਾ ਬੈਂਕ ਹੀ ਹੈ, ਤੁਸੀਂ ਬਿਲਕੁਲ ਬੈਨੀਫਿਸ਼ਰੀ, ਤੁਹਾਡੀ ਫੈਮਿਲੀ ਨਹੀਂ ਹੈ। ਤੇ ਦੂਜੀ ਚੀਜ਼, ਜਦੋਂ ਤੁਹਾਡੀ ਮੋਰਗੇਜ ਡਿਕਰੀਜ਼ ਹੁੰਦੀ ਹੈ, ਜਿਵੇਂ ਜਿਵੇਂ ਮੋਰਗੇਜ ਅਮਾਊਂਟ ਥੱਲੇ ਆਉਂਦਾ ਹੈ, ਲੈਟਸ ਸੇ ਤੁਹਾਡਾ ਮੋਰਗੇਜ ਅਮਾਊਂਟ 6 lakh ਪਹੁੰਚ ਗਿਆ, 7 lakh ਪਹੁੰਚ ਗਿਆ, ਤੇ ਉਸ ਟਾਈਮ ਵੀ ਬੈਂਕ ਹੀ ਬੈਨੀਫਿਸ਼ਰੀ ਹੈ, ਲੇਕਿਨ ਬੈਂਕ ਨੇ ਉਹ ਅਮਾਊਂਟ ਨੂੰ ਡਿਕਰੀਜ਼ ਕਰ ਦੇਣਾ। ਬਟ ਤੁਸੀਂ ਪ੍ਰੀਮੀਅਮ ਜਿਹੜਾ ਹੈ ਉਹ ਜ਼ਿਆਦਾ ਹੀ ਦੇ ਜਾ ਰਹੇ ਹੋ, ਉਹ ਹੈ $1 million ਦਾ, ਜਿਹੜਾ ਤੁਸੀਂ ਬੈਂਕ ਦੇ ਨਾਲ ਸਾਈਨ ਕੀਤਾ ਸੀਗਾ ਪੇਪਰ ਜਦੋਂ ਤੁਸੀਂ ਮੋਰਗੇਜ ਲਿੱਤੀ ਸੀਗੀ। ਨਾ ਇਹਦੇ ਅੰਦਰ ਕੋਈ ਅੰਡਰ ਰਾਈਟਿੰਗ ਹੁੰਦੀ ਨਹੀਂ, ਜਦੋਂ ਤੁਸੀਂ ਇਹ ਮੋਰਗੇਜ ਇੰਸ਼ੋਰੈਂਸ ਲੈਂਦੇ ਹੋ ਬੈਂਕ ਤੋਂ, ਕੋਈ ਮੈਡੀਕਲ ਚੈੱਕਅਪ ਨਹੀਂ ਹੁੰਦਾ, ਕੋਈ ਫਰਦਰ ਅੰਡਰ ਰਾਈਟਿੰਗ ਨਹੀਂ। ਤੇ ਰੀਸੈਂਟਲੀ ਜਦੋਂ ਮੇਰੇ ਕੋਲੋਂ ਇੱਕ ਕੇਸ ਆਇਆ, ਜਿਹੜੇ ਆਏ ਸੀਗੇ ਮੇਰੇ ਕਲਾਇੰਟ ਮੇਰੇ ਆਫਿਸ ਤੇ, ਉਹਨਾਂ ਨੇ ਇਹੀ ਮੇਰੇ ਤੋਂ ਕੁਐਸਚਨ ਪੁੱਛਿਆ ਕਿ ਸਾਨੂੰ ਮੋਰਗੇਜ ਇੰਸ਼ੋਰੈਂਸ ਇੱਥੇ ਲਿੱਤੀ ਹੋਈ ਸੀਗੀ, ਉਹ ਸਾਨੂੰ ਮਿਲ ਨਹੀਂ ਰਹੀ, ਕਿਉਂਕਿ ਉਹਨਾਂ ਦੀ ਵਾਈਫ ਦੀ ਜਿਹੜੀ ਹੈ ਉਹ ਡੈਥ ਹੋ ਗਈ ਹੈ, ਸ਼ੀ ਵਾਜ਼ ਓਨਲੀ 39। ਤੇ ਹੁਣ ਉਹਨਾਂ ਨੂੰ ਸਟਰਗਲ ਕਰਨਾ ਪੈ ਰਿਹਾ, ਕਿਉਂਕਿ ਮੋਰਗੇਜ ਇੰਸ਼ੋਰੈਂਸ ਜਿਹੜੀ ਲਿੱਤੀ ਸੀਗੀ ਬੈਂਕ ਤੋਂ, ਅਪਰੋਕਸੀਮੇਟਲੀ $8 lakh ਦੀ ਉਹਨਾਂ ਦੇ ਕੋਲੋਂ ਮੋਰਗੇਜ ਹੈ, ਤੇ ਬੈਂਕ ਉਹਨਾਂ ਨੂੰ ਮੋਰਗੇਜ ਇੰਸ਼ੋਰੈਂਸ ਦੇ ਜਿਹੜੇ ਪੈਸੇ ਨੇ ਉਹਨਾਂ ਨੂੰ ਅਫਕੋਰਸ ਨਹੀਂ ਦੇਣੇ ਬੈਂਕ ਨੇ, ਕਿਉਂਕਿ ਬੈਂਕ ਜਿਹੜਾ ਆਪ ਹੀ ਬੈਨੀਫਿਸ਼ਰੀ ਹੈ।
0: ਜੀ ਜੀ।
1: ਤੇ ਇਸ ਕਰਕੇ ਜਦੋਂ ਇਹ ਚੀਜ਼ ਆਉਂਦੀ ਹੈ, ਅਸੀਂ ਇਸ ਚੀਜ਼ ਤੋਂ ਬਚਣਾ ਪਹਿਲਾਂ ਹੀ ਹੈ, ਕਿਉਂਕਿ ਅਸੀਂ ਜਿਹੜੀ ਪਲਾਨਿੰਗ ਹੈ ਉਹ ਪਹਿਲਾਂ ਅਸੀਂ ਕਰ ਲਈਏ ਉਹ ਬੈਟਰ ਹੈ, ਰਾਦਰ ਇਸ ਚੀਜ਼ ਦੇ ਅੰਦਰ ਅਸੀਂ ਬਾਅਦ ਵਿੱਚ ਜਾਈਏ ਲੋਇਰ ਨੂੰ ਕੰਟੈਕਟ ਕਰਦੇ ਹਾਂ ਕਿ ਹਾਂਜੀ ਬੈਂਕ ਸਾਨੂੰ ਪੈਸੇ ਨਹੀਂ ਦੇ ਰਿਹਾ, ਤੇ ਪਹਿਲਾਂ ਹੀ ਇਸ ਪਾਲਿਸੀ ਨੂੰ ਤੁਸੀਂ ਸਮਝ ਕੇ ਰੱਖੋ, ਕਿਉਂਕਿ ਇਹ ਪਾਲਿਸੀ ਦੇ ਅੰਦਰ ਸਾਫ਼ ਲਿਖਿਆ ਹੋਇਆ ਕਿ ਬੈਂਕ ਹੀ ਬੈਨੀਫਿਸ਼ਰੀ ਹੈ। ਦੂਜੀ ਚੀਜ਼, ਜਦੋਂ ਤੁਸੀਂ ਸਮਟਾਈਮਸ ਹੁੰਦਾ ਵੀ ਹੈ ਕਿ ਅਸੀਂ ਬੈਂਕ ਜਿਹੜਾ ਹੈ ਲੈਂਡਰ ਚੇਂਜ ਕਰਦੇ ਹਾਂ, ਲੈਟਸ ਸੇ ਆਫਟਰ 5 years ਅਸੀਂ ਵਨ ਬੈਂਕ ਤੋਂ ਦੂਜੇ ਬੈਂਕ ਤੋਂ ਵੀ ਆਰ ਗੋਇੰਗ ਟੂ ਦ ਸੈਕਿੰਡ ਬੈਂਕ, ਨਾਓ ਉਸ ਟਾਈਮ ਜਿਹੜੀ ਮੋਰਗੇਜ ਇੰਸ਼ੋਰੈਂਸ ਹੈ ਤੁਹਾਡੀ ਪਹਿਲਾਂ ਬੈਂਕ ਤੋਂ, ਉਹ ਕੈਂਸਲ ਹੋ ਜਾਣੀ ਹੈ, ਤੇ ਦੂਜੀ ਬੈਂਕ ਨੇ ਜਦੋਂ ਮੋਰਗੇਜ ਇੰਸ਼ੋਰੈਂਸ ਕਰਨੀ ਹੈ ਉਸ ਟਾਈਮ ਤੁਹਾਡੀ ਏਜ ਦੇ ਹਿਸਾਬ ਦੇ ਨਾਲ ਪ੍ਰੀਮੀਅਮ ਫਿਰ ਵੱਧ ਗਿਆ।
0: ਠੀਕ ਹੈ,
1: ਇਸ ਚੀਜ਼ ਤੋਂ ਤੁਸੀਂ ਬਚੋ, ਆਪਣੀ ਆਪ ਇੰਡੀਵਿਜੁਅਲ ਇੰਸ਼ੋਰੈਂਸ ਲੈ ਕੇ ਰੱਖੋ ਜਿਹਦੇ ਅੰਦਰ ਤੁਹਾਨੂੰ ਇੱਕ ਵਧੀਆ ਕਵਰੇਜ ਮਿਲਦੀ ਹੈ। ਅਗਰ ਤੁਹਾਡੀ ਮਿਲੀਅਨ ਦੀ ਮੋਰਗੇਜ ਹੈ ਤੇ ਤੁਹਾਨੂੰ ਮਿਲੀਅਨ ਦੀ ਕਵਰੇਜ ਤੁਸੀਂ ਲੈ ਸਕਦੇ ਹੋ, ਇਹਦੇ ਅੰਦਰ ਤੁਹਾਡੀ ਫੈਮਿਲੀ ਹੀ ਬੈਨੀਫਿਸ਼ਰੀ ਹੈ। ਉਹਦੇ ਅੰਦਰ ਵੀ ਅਗਰ ਤੁਹਾਡੀ ਮੋਰਗੇਜ ਘੱਟ ਹੋ ਰਹੀ ਹੈ ਤੇ ਮਿਲੀਅਨ ਦਾ ਅਮਾਊਂਟ ਜਿਹੜਾ ਕਵਰੇਜ ਅਮਾਊਂਟ ਹੈ ਉਹ ਘੱਟ ਨਹੀਂ ਹੋਣਾ। ਇਨ ਕੇਸ ਓਨਰ ਪਾਸ ਹੋਏ ਤੇ ਫੈਮਿਲੀ ਜਿਹੜੀ ਹੈ ਓਨਰ ਦੀ ਜਿਹੜੀ ਬੈਨੀਫਿਸ਼ਰੀ ਹੈ ਉਹਨੂੰ ਪੂਰਾ $1 million ਹੀ ਮਿਲਣਾ। ਇਸ ਚੀਜ਼ ਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਅਸੀਂ ਸਮਝਣਾ ਹੈ। ਅਗਰ ਅਸੀਂ ਨਹੀਂ ਅਫੋਰਡ ਕਰ ਸਕਦੇ, ਲੈਟ ਸੇ 25 years ਦੀ ਇਹ ਮੋਰਗੇਜ ਇੰਸ਼ੋਰੈਂਸ ਥਰੂ ਦ ਇੰਸ਼ੋਰੈਂਸ ਕੰਪਨੀ, ਤੇ ਤੁਸੀਂ 10-15 years ਤੋਂ ਵੀ ਇਹ ਜਿਹੜੀ ਮੋਰਗੇਜ ਇੰਸ਼ੋਰੈਂਸ ਹੈ ਸਟਾਰਟ ਕਰ ਸਕਦੇ ਹੋ। 10 years ਦੇ ਅੰਦਰ ਸਟਾਰਟ ਕਰਨ ਦਾ ਫਾਇਦਾ ਹੈ ਕਿ ਤੁਹਾਡੇ ਕੋਲੋਂ ਅਪਰੋਕਸੀਮੇਟਲੀ 7 years ਨੇ ਕਿ ਤੁਸੀਂ ਇਸ ਚੀਜ਼ ਨੂੰ ਵਧਾ ਸਕਦੇ ਹੋ ਆਪਣੀ ਟਰਮ ਨੂੰ। ਅਗਰ ਤੁਸੀਂ 10 years ਦੀ ਲਿੱਤੀ ਹੈ, ਤੁਸੀਂ 20 years ਦੀ ਹੋਰ ਅੱਗੇ ਲੈ ਸਕਦੇ ਹੋ 7 years ਦੇ ਅੰਦਰ। ਸੋ ਯੂ ਹੈਵ ਫਲੈਕਸੀਬਿਲਿਟੀ, ਸਾਰੇ ਆਪਸ਼ਨ ਨੇ। ਇਹ ਚੀਜ਼ ਤੁਹਾਡੇ ਏਜ ਦੇ ਹਿਸਾਬ ਦੇ ਨਾਲ, ਤੁਹਾਡੀ ਹੈਲਥ ਤੇ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਪਲਾਨਿੰਗ ਹੁੰਦੀ ਹੈ ਮੋਰਗੇਜ ਇੰਸ਼ੋਰੈਂਸ ਦੀ। ਤੁਹਾਡਾ ਕੋਈ ਵੀ ਮੋਰਗੇਜ ਇੰਸ਼ੋਰੈਂਸ ਬਾਰੇ ਕੁਐਸਚਨ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਇਸ ਵੀਕਐਂਡ ਮੈਂ ਅਪੁਆਇੰਟਮੈਂਟ ਲੈ ਰਹੀ ਹਾਂ ਮੋਰਗੇਜ ਇੰਸ਼ੋਰੈਂਸ ਬਾਰੇ, ਇਟਸ ਟੋਟਲੀ ਫ੍ਰੀ ਆਫ ਕਾਸਟ, ਕੋਈ ਕੰਸਲਟੇਸ਼ਨ ਦੀ ਕੋਈ ਫੀ ਨਹੀਂ। ਅਗਰ ਤੁਸੀਂ ਕੰਸਲਟੇਸ਼ਨ ਲੈਣੀ ਹੈ ਮੇਰੇ ਆਫਿਸ ਆ ਕੇ ਮੇਰੇ ਤੋਂ, ਫਿਰ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਨੰਬਰ ਮੇਰਾ ਹੈ 416-524-3535, 416-524-3535।
0: ਨੰਬਰ ਵਿਧੀ ਜੀ ਇੱਕ ਵਾਰੀ ਫਿਰ ਦੁਬਾਰਾ ਦੇ ਦਿਓ ਪਲੀਜ਼।
1: ਜੀ ਬਿਲਕੁਲ ਹਰਜੀਤ ਜੀ, ਨੰਬਰ ਮੇਰਾ ਸਾਰਿਆਂ ਲਈ 416-524-3535, 416-524-3535।
0: ਥੈਂਕ ਯੂ ਵੈਰੀ ਮਚ ਮੈਮ, ਸੋ ਨਾਈਸ ਹੋ ਜੀ ਪ੍ਰੋਗਰਾਮ ਪੰਜਾਬੀ ਵਿਰਸਾ।

0: ਰਿਕਾਰਡਿੰਗ ਚੈੱਕ ਕਰਨੀ ਪੈਣੀ ਹੈ, ਵਿੱਚ ਵਿੱਚ ਅੜਦੀ ਆ, ਕੰਮ ਅੜਨ ਵਾਲਾ ਕੰਮ ਨਹੀਂ ਚਾਹੀਦਾ। ਆਪਾਂ ਸਿੰਘਰ ਜੀ ਦੇ ਸ਼ੋਅ ਚੱਲ ਰਿਹਾ, ਇੱਥੇ ਤਾਂ ਕੰਮ ਬਿਲਕੁਲ ਟੌਪ ਗੇਅਰ 'ਤੇ ਚਾਹੀਦਾ। ਲਓ ਜੀ, ਹਸੀਬ ਸ਼ੇਖ ਸਾਹਿਬ ਸਾਡੀ ਕਮਿਊਨਿਟੀ ਦੇ ਵਿੱਚ ਛਾ ਗਏ ਆ ਔਰ ਸਾਡੀ ਕਮਿਊਨਿਟੀ ਵਾਲੇ ਇਹਨਾਂ ਨੂੰ ਪਿਆਰ ਵੀ ਬਹੁਤ ਦੇ ਰਹੇ ਆ। ਹਸੀਬ ਸ਼ੇਖ ਸਾਹਿਬ ਕਮਰਸ਼ੀਅਲ ਪ੍ਰੋਪਰਟੀ ਦਾ ਹੀ ਇਕੱਲਾ ਕੰਮ ਕਰਦੇ ਆ ਔਰ ਕਿਉਂਕਿ ਐਕਸਪਰਟਸ ਆ ਆਪਣੇ ਕੰਮ ਦੇ ਵਿੱਚ, ਬੜੇ ਪ੍ਰੋਫੈਸ਼ਨਲ ਆਪਣੇ ਕੰਮ ਦੇ ਵਿੱਚ ਆ। ਹਸੀਬ ਸ਼ੇਖ ਸਾਹਿਬ ਕਹਿੰਦੇ ਆ, ਹਰਜੀਤ ਜੀ ਜਿਨ੍ਹਾਂ ਨੇ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ ਵਧੀਆ ਡੀਲ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਸਮਾਂ ਹੈ ਜੇ ਬੈਂਕ 'ਚ ਪੈਸੇ ਪਏ ਨਾ ਭਾਈ ਵੀਰ ਮੇਰੇ, ਉਹ ਬੈਂਕ ਦੇ ਤੁਸੀਂ ਰੱਖ ਲਓ, ਦੇਖ ਲਓ ਮਹੀਨੇ ਕੁ ਬਾਅਦ ਦੋ ਤਿੰਨ ਚਾਰ ਡਾਲਰ ਹੀ ਆਉਂਦੇ ਆ। ਬੈਂਕ ਵਾਲੇ ਸਾਡੇ ਪੈਸੇ ਚੱਕ ਕੇ ਹੋਰ ਲਾਈ ਤੁਰੀ ਜਾਂਦੇ ਆ ਅਤੇ ਸਾਡੇ ਪੈਸੇ ਉੱਥੇ ਹੀ ਪਏ ਰਹਿ ਜਾਂਦੇ ਆ ਅਤੇ ਬੈਂਕ ਵਾਲੇ ਪੈਸੇ ਤੁਹਾਡੇ ਲਾਉਂਦੇ ਕਦੇ ਹੋਰ ਫੰਡ 'ਚ ਅਤੇ ਅੱਗੋ ਦੇ ਅੱਗੋ ਹੋਰ ਪ੍ਰੋਫਿਟ। ਕਿਉਂ ਨਾ ਫਿਰ ਤੁਸੀਂ ਹਸੀਬ ਸ਼ੇਖ ਸਾਹਿਬ ਨਾਲ ਕੰਮ ਕਰੋ ਕਮਰਸ਼ੀਅਲ ਪ੍ਰੋਪਰਟੀ ਦਾ। ਔਰ ਕਮਰਸ਼ੀਅਲ ਪ੍ਰੋਪਰਟੀ ਤੁਹਾਨੂੰ ਪਤਾ ਕਿ ਜਦੋਂ ਕੋਈ ਕਿਰਾਏਦਾਰ ਨਾ ਕਿਰਾਇਆ ਦੇਵੇ, ਇੱਕ ਤਰੀਕ ਆ ਗਈ, ਦੂਜੇ ਦਿਨ ਤਾਲਾ ਲਵਾ ਦਿਓ। ਅਤੇ ਜੇ ਘਰਾਂ ਦਾ ਕੰਮ ਪਿਆ ਤਾਂ 6 ਮਹੀਨੇ 8 ਮਹੀਨੇ ਲੱਗ ਜਾਂਦੇ ਪ੍ਰੋਪਰਟੀ ਖਾਲੀ ਕਰਾਉਣ ਨੂੰ, ਠੀਕ ਹੈ ਨਾ। ਕਮਰਸ਼ੀਅਲ ਪ੍ਰੋਪਰਟੀ ਦਾ ਇਹ ਵਾਧਾ ਅਤੇ ਕੋਈ ਵੀ ਤੁਸੀਂ ਲੈਂਡਲੋਰਡ ਜਿਹੜਾ ਹੈ ਉਹ ਇਸ ਕਰਕੇ ਜਾ ਰਹੀ ਆ ਪ੍ਰੋਪਰਟੀ ਕਮਰਸ਼ੀਅਲ ਵੱਲ ਜਾਂਦੇ ਜਿਹੜੇ ਬਿਜ਼ਨਸ ਪਰਸਨ ਆ, ਕਿਉਂਕਿ ਬਿਜ਼ਨਸ ਵਾਲੇ ਜਿਹੜੇ ਆ ਉਹਨਾਂ ਨੂੰ ਜਿਹੜੀ ਕਿ ਕਮਰਸ਼ੀਅਲ ਪ੍ਰੋਪਰਟੀ ਦੇ ਵਿੱਚੋਂ ਫਾਇਦਾ ਬੜਾ ਹੁੰਦਾ, ਕਿਉਂਕਿ ਕਮਰਸ਼ੀਅਲ ਪ੍ਰੋਪਰਟੀ ਜਿਹੜੀ ਆ ਵੱਧਦੀ ਰੈਜੀਡੈਂਸ਼ੀਅਲ ਪ੍ਰੋਪਰਟੀ ਨਾਲ ਜ਼ਿਆਦਾ ਉਹਦੀ ਗਰੋਥ ਹੁੰਦੀ ਹੈ। ਆਓ ਆਪਾਂ ਹਸੀਬ ਸ਼ੇਖ ਸਾਹਿਬ ਕੋਲ ਪੁੱਛਦੇ ਹਾਂ। ਜੀ ਸਰ, ਕੀ ਹਾਲ ਚਾਲ ਆ?
1: ਹਾਂਜੀ ਸਰ ਜੀ, ਬੜੀ ਮਿਹਰਬਾਨੀ, ਚੜ੍ਹਦੀ ਕਲਾ ਜੀ, ਬਸ A1 ਸਰ ਜੀ, ਸੁਪਰ ਐਕਸੀਲੈਂਟ।
0: ਬਹੁਤ ਅੱਛੀ ਗੱਲ ਆ, ਮੈਂ ਜਿਹੜਾ ਜ਼ਿਕਰ ਕਰ ਰਿਹਾ ਸੀ ਹੁਣੇ ਹੀ ਤੁਸੀਂ ਸ਼ਾਇਦ ਸੁਣ ਰਹੇ ਹੋਵੋਗੇ। ਦੱਸੋ ਅੱਜ ਨਵੀਆਂ ਪ੍ਰੋਪਰਟੀਆਂ ਕਿਹੜੀਆਂ ਲੈ ਕੇ ਆਏ ਹੋ ਤੁਸੀਂ ਸਰ?
1: ਹਾਂਜੀ ਸਰ ਜੀ, ਅੱਜ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਦੋ ਤਿੰਨ ਚਾਰ ਪ੍ਰੋਪਰਟੀਜ਼ ਹੈਗੀਆਂ ਨੇ। ਥੈਂਕ ਯੂ ਹਰਜੀਤ ਭਾਈ ਜੀ, ਆਪ ਤੇ ਸਿਰਫ ਲੋਕਾਂ ਨਾਲ ਕਨੈਕਟ ਕਰਦੇ ਹੋ, ਐਕਚੁਅਲੀ ਸਾਰੀਆਂ ਲਿਸਟਿੰਗਾਂ ਤੇ ਉਦੋਂ ਮਿਲ ਸਕਦੀਆਂ ਨੇ ਜਦੋਂ ਤੁਸੀਂ ਇਨ ਪਰਸਨ ਮੀਟਿੰਗ ਕਰਦੇ ਹੋ।
0: ਜੀ ਜੀ,
1: ਲੇਕਿਨ ਅੱਜ ਜਿਹੜਾ ਹੈਗਾ ਨਾ, ਅਸੀਂ ਮੇਜਰ ਜਿਹੜਾ ਹੈਗਾ ਦੋ ਤਿੰਨ ਪ੍ਰੋਪਰਟੀਜ਼ ਆਪਦੇ ਨਾਲ ਸ਼ੇਅਰ ਕਰਨੇ ਆ।
0: ਜ਼ਰੂਰ।
1: ਉਹਦੇ ਚ ਹੈਗਾ ਜੀ, ਇੱਕ ਮੇਰੇ ਕੋਲ ਐਸੋ ਗੈਸ ਸਟੇਸ਼ਨ ਹੈਗਾ, ਕਾਰ ਵਾਸ਼ ਦੇ ਨਾਲ ਟਨਲ ਕਾਰ ਵਾਸ਼ ਹੈਗੀ ਹੈ, ਟਚਲੈਸ ਕਾਰ ਵਾਸ਼ ਹੈਗਾ, ਚੈਟਮ ਦੇ ਵਿੱਚ ਹੈਗਾ, 24/7 ਚੱਲਦਾ ਹੈਗਾ ਵੇ, ਔਰ ਇਹਦਾ ਨੈਟ ਪ੍ਰੋਫਿਟ ਜਿਹੜਾ ਹੈਗਾ ਵੇ +$450,000 ਹੈਗਾ। ਡੈਫੀਨੇਟਲੀ ਲੋਕ ਚਾਹੁੰਦੇ ਨੇ ਕਿ ਐਸਾ ਗੈਸ ਸਟੇਸ਼ਨ ਮਿਲੇ ਜਿਹਦੇ ਡਬਲ ਵਾਲ ਫਾਈਬਰ ਗਲਾਸ ਟੈਂਕ ਹੋਣ, ਜਿਹੜਾ ਕਿ 24/7 ਚੱਲ ਰਿਹਾ ਹੋਵੇ, ਜਿਹ 'ਚ ਗਰੋਥ ਹੋਵੇ, ਅਸੀਂ ਉਹਦਾ ਬੈਨੀਫਿਟ ਲਈਏ। ਤੇ ਇਹਨੂੰ ਲੈਣ ਵਾਸਤੇ ਤੁਹਾਨੂੰ ਮੈਨੂੰ ਕਾਲ ਕਰਨੀ ਹੋਏਗੀ, ਤੇ ਤੁਸੀਂ ਮੈਨੂੰ ਕਾਲ ਕਰੋਗੇ ਤੇ ਅਸੀਂ ਤੁਹਾਡੇ ਨਾਲ ਬੈਠ ਕੇ ਇਹਦੇ ਤੇ ਡਿਟੇਲ ਨਾਲ ਗੱਲ ਕਰ ਸਕਦੇ ਕਿ ਤੁਹਾਨੂੰ ਇਹਦਾ ਬੈਨੀਫਿਟ ਕਿਸ ਤਰ੍ਹਾਂ ਦਵਾਇਆ ਜਾਵੇ। ਅਗਲੇ ਜਿਹੜਾ ਅਸੀਂ ਗੈਸ ਸਟੇਸ਼ਨ ਦੱਸਾਂਗੇ ਉਹ ਹੈਗਾ ਜੀ, ਮੇਰੇ ਕੋਲ ਐਸੋ ਦਾ ਗੈਸ ਸਟੇਸ਼ਨ ਹੈਗਾ ਵਿੰਡਸਰ ਦੇ ਵਿੱਚ। ਇਸ ਵਿੰਡਸਰ ਵਾਲੇ ਗੈਸ ਸਟੇਸ਼ਨ 'ਚ ਕਾਰਡ ਲੌਕ ਵਾਲੇ 3 ਪੰਪ ਹੀ ਨੇ, ਔਰ ਇਹਦੇ ਵਿੱਚ 4 ਪੰਪ ਦੂਸਰੇ ਜਿਹੜੇ ਡੋਮੈਸਟਿਕ ਆਟੋਮੋਬਾਈਲ ਵਾਸਤੇ ਨੇ। ਇਹਦਾ ਸਟੋਰ ਜਿਹੜਾ ਹੈਗਾ, ਇਹ 'ਚ ਡਰਾਈਵ ਥਰੂ ਵੀ ਹੈਗਾ ਵੇ, ਅਗਰ ਤੁਸੀਂ ਕੱਲ੍ਹ ਨੂੰ ਕੋਈ ਫਰੈਂਚਾਈਜ਼ ਜਾਂ ਕੋਈ ਫੂਡ ਲਿਆਉਣਾ ਚਾਹੋ ਟੇਕ ਆਊਟ, ਉਹ ਲਿਆ ਸਕਦੇ ਹੋ। ਬਿਹਤਰੀਨ ਲੋਕੇਸ਼ਨ ਹੈਗੀ ਹੈ, 400 ਫੁੱਟ ਦਾ ਫਰੰਟ ਹੈਗਾ ਵੇ, ਡੈਫੀਨੇਟਲੀ ਸਿਟੀ ਦੇ ਅੰਦਰ ਪ੍ਰੋਪਰਟੀ ਹੈ, ਇਹਨੂੰ ਕੋਈ ਬੰਦਾ ਜਾਣ ਨਹੀਂ ਦੇਗਾ, ਔਰ ਆਸਕਿੰਗ ਪ੍ਰਾਈਸ ਆਲਮੋਸਟ $2 million ਹੈ। ਡਬਲ ਵਾਲ ਫਾਈਬਰ ਗਲਾਸ ਟੈਂਕ ਦੇ ਨਾਲ ਬਿਹਤਰੀਨ ਲੋਕੇਸ਼ਨ ਹੈਗੀ ਹੈ। ਜਿਸ ਅਗਰ ਅਸੀਂ ਇਹ ਗੱਲ ਕਰਨੇ ਪਏ ਹਾਂ ਤੇ ਸਾਡੇ ਕੋਲ ਜੀ ਅਗਲਾ ਗੈਸ ਸਟੇਸ਼ਨ ਆ ਜਾਂਦਾ, ਇੱਥੋਂ ਸਿਰਫ 1 ਘੰਟੇ ਦੀ ਵਾਟ ਤੇ ਹੈਗਾ ਵੇ, ਈਸਟ ਵੈਸਟ ਵਾਲੇ ਪਾਸੇ ਵੱਲ, ਉਹ ਹੈਗਾ ਜੀ ਪਾਇਨੀਅਰ ਦਾ ਗੈਸ ਸਟੇਸ਼ਨ ਹੈਗਾ ਵਿਦ ਪੀਜ਼ਾ ਵਿਦ ਮਿਸਟਰ ਸਾਹਿਬ, ਮਲਟਾਈ ਇਨਕਮ ਜਨਰੇਟਿੰਗ ਹੈਗਾ ਵੇ, ਔਰ ਇਹਦੇ ਵਿੱਚ ਜਿਹੜਾ ਹੈਗਾ ਵੇ ਆਲਮੋਸਟ ਜਿਹੜਾ ਹੈਗਾ $500,000 ਨੈਟ ਇਨਕਮ ਬਣਦੀ ਪਈ ਹੈ।
0: ਜੀ ਜੀ,
1: ਅਗਰ ਤੁਸੀਂ ਇਹਨੂੰ ਲੈਣਾ ਗਿਆ ਤੁਹਾਨੂੰ ਮੈਨੂੰ ਕਾਲ ਕਰਨੀ ਹੋਏਗੀ 6479884449। ਤੇ ਹਰਜੀਤ ਭਾਈ ਜੀ, ਹਮੇਸ਼ਾ ਦੀ ਤਰ੍ਹਾਂ ਜਿਹੜਾ ਅਸੀਂ ਉਹ ਹਮੇਸ਼ਾ ਦੱਸਦੇ ਹੁੰਦੇ ਹਾਂ ਕਿ ਰਾਜਿਆਂ ਮਹਾਰਾਜਿਆਂ ਵਾਲਾ ਰੈਸਟੋਰੈਂਟ ਹੈਗਾ ਜੀ ਮਿਸਿਸ ਸਾਗਰ ਦੇ ਵਿੱਚ ਹੈਗਾ, 17,000 ਫੁੱਟ ਦੀ ਲੋਕੇਸ਼ਨ ਹੈਗੀ ਜੀ, ਔਰ ਇਹਦੇ ਵਿੱਚ 3.4 million ਐਨੂਅਲ ਸੇਲ ਹੈ ਵਿਦ ਅ ਪ੍ਰੋਫਿਟ ਆਫ $50,000 per month ਐਵਰੀ ਪ੍ਰੋਫਿਟ ਹੈਗਾ, ਆਲਮੋਸਟ ਜਿਹੜਾ ਹੈਗਾ $600,000 ਪ੍ਰੋਫਿਟ ਬਣਦਾ। ਡੈਫੀਨੇਟਲੀ ਇਹੋ ਜਿਹੇ ਬਿਜ਼ਨਸ ਨੂੰ ਲੋਕ ਭਾਲਦੇ ਨੇ ਕਿ ਵੀ ਸਾਨੂੰ ਬਿਜ਼ਨਸ ਮਿਲੇ, ਇਹਦਾ ਬੈਨੀਫਿਟ ਚੁੱਕ ਲਈਏ। ਸਾਡੇ ਕੋਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਕੋਲ ਸਕੂਲ ਹੀ ਗਾਵੇ, ਉਹਦੇ ਵਿੱਚ ਪੂਰਾ ਸਕੂਲ ਬਣਿਆ ਦਾ, 20 ਕਮਰਿਆਂ ਦਾ ਸਕੂਲ ਹੈਗਾ ਜੇ, ਚੈਟਮ 'ਚ 9 property tax ਦੇ ਨਾਲ, ਔਰ ਸਿਟੀ ਇਨਕਰੇਜ ਕਰ ਰਿਹਾ ਕਿ ਕੱਲ ਨੂੰ ਤੁਸੀਂ ਉੱਥੇ ਹੋਟਲ ਲਿਆਉਣਾ ਚਾਹੁੰਦੇ ਹੋ, ਮੋਟਰ ਲਿਆਉਣਾ ਚਾਹੁੰਦੇ ਹੋ, ਓਲਡ ਏਜ ਹਾਊਸ ਲਿਆਉਣਾ ਚਾਹ ਰਹੇ ਹੋ, ਕੋਈ ਉੱਥੇ ਇਹੋ ਜਿਹੀ ਚੀਜ਼ ਲਿਆਉਣਾ ਚਾਹ ਰਹੇ ਹੋ, ਸਿਟੀ ਇਨਕਰੇਜ ਕਰਦਾ ਪਿਆ ਕਿ ਜੀ ਆਇਓ, ਡਿਵੈਲਪਰ ਜਿਹੜੇ ਹੈਗੇ ਨੇ ਉਹ ਆਪਣੇ ਆਪਣਾ ਸਿੱਧਾ ਕਰ ਲਓ ਆਪਣੇ ਫੰਡਸ ਨੂੰ ਤੇ ਇਹਨੂੰ ਲੈ ਲਵੋ, ਇਹਦੋਂ ਤੁਸੀਂ ਕੱਲ ਨੂੰ ਫਿਊਚਰ ਡਿਵੈਲਪਮੈਂਟ ਵਾਸਤੇ ਜਿਸ ਤਰ੍ਹਾਂ ਦਿਲ ਕਰਦਾ ਤੁਸੀਂ ਯੂਜ਼ ਕਰ ਸਕਦੇ ਹੋ।
0: ਵੈਰੀ ਗੁੱਡ।
1: ਡੈਫੀਨੇਟਲੀ ਪ੍ਰੋਪਰਟੀਜ਼ ਬਹੁਤ ਜ਼ਿਆਦਾ ਹੈਗੀਆਂ ਨੇ ਸਾਡੇ ਕੋਲ, ਜ਼ਿਆਦਾਤਰ ਸਾਡੇ ਕੋਲ ਉਹ ਬਿਜ਼ਨਸ ਹੈਗੇ ਨੇ ਜਿਹਨਾਂ 'ਚ ਰੀਅਲ ਸਟੇਟ ਯਾਨੀ ਲੈਂਡ ਪ੍ਰੋਪਰਟੀ ਵਗੈਰਾ ਨਾਲ ਹੀਗਾ ਵੀ, ਲੇਕਿਨ ਐਟ ਦਾ ਸੇਮ ਟਾਈਮ ਸਾਡੇ ਕੋਲ ਛੋਟੇ ਸਮਾਲ ਬਿਜ਼ਨਸ ਵੀ ਹੈਗੇ ਨੇ ਜਿਹਦੇ ਵਿੱਚ ਰੈਸਟੋਰੈਂਟਸ ਆਉਂਦੇ ਨੇ, ਕੁਛ ਬ੍ਰੈਂਡਿਡ ਨੇ, ਕੁਛ ਨੋਨ ਬ੍ਰੈਂਡਿਡ ਨੇ। ਬ੍ਰੈਂਪਟਨ 'ਚ ਸਾਡੇ ਕੋਲ ਨੋਨ ਬ੍ਰੈਂਡਿਡ ਰੈਸਟੋਰੈਂਟ ਹੈਗਾ ਵੇ, ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਬ੍ਰੈਂਡਿਡ ਰੈਸਟੋਰੈਂਟ ਵੀ ਹੈਗੇ ਨੇ। ਲੇਕਿਨ ਸਾਰੀਆਂ ਚੀਜ਼ਾਂ ਦਾ ਤੁਸੀਂ ਇਨਫੋਰਮੇਸ਼ਨ ਲੈਣੀ ਹੈਗੀ ਹੈ ਤਾਂ ਤੁਹਾਨੂੰ ਕਾਲ ਕਰਨੀ ਪਏਗੀ 6479884449। ਵਾਂਸ ਅਗੇਨ 6479884449।
0: ਬੜੀ ਮਿਹਰਬਾਨੀ ਸ਼ੇਖ ਸਾਹਿਬ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਜੀ।
2: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ

0: या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफिल रोड ब्रैम्पटन वधिया ग्रोसरी सब तो नेड़े इंडियन फ्रूट लैंड 9054569900
1: A to Z किचन कैबिनेट भाई वाह क्या किचन कैबिनेट तैयार करते हैं लकी भाजी दी बनिया किचन कैबिनेट देखे गुआंढ भी बहाने नाल तुहाडे घरे आउंदे हन शीशे नाल भरिया किचन कैबिनेट वास्ते डिजाइनर किचन कैबिनेट वास्ते A to Z किचन कैबिनेट 416-720-7073 905-720-7073 ते कॉल कर सकदे हो
0: इस बार गणेश चतुर्थी पर भगवान गणेश का आगमन आपके घर ला रहा है ढेरों खुशियां इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर दुर्बा फ्लावर्स इको फ्रेंडली स्टैचूज जो हो जाए क्विकली डिसॉल्व इन वाटर तो इस बार सिर्फ गणेश जी की पूजा नहीं खुशियों की भी आराधना कीजिए इट्स ऑल अंडर GTS बिगेस्ट डिवाइन शॉप इंडिया सजावट एंड पूजा हट 31 मेलनी ड्राइव यूनिट 5 ब्रैम्पटन 905-458-6808
1: लो जी ਆਪਾਂ ਗੀਤ ਮੇਰਾ ਇੱਕ ਆਇਆ ਸੀ ਦਿਮਾਗ 'ਚ ਗੀਤ ਸਰਦੂਲ ਜੀ ਦਾ ਉਹ ਸੀ ਫੁੱਲਾਂ ਦੀ ਇਹ ਕੱਚੀ ਹੈ ਵਪਾਰ ਨੇ ਕੰਢਿਆਂ ਦੇ ਪਾਤ ਸਾਨੂੰ ਤੋਲਣਾ ਲਾਵਾਂ ਗੀਤ ਉਹ ਜੇ ਨਾ ਲਾਵਾਂ ਕੀ ਖਿਆਲ ਆ ਤੁਹਾਡਾ ਥੋੜ੍ਹਾ ਮੈਨੂੰ ਦੱਸ ਦਿਓ ਗੀਤ ਥੋੜ੍ਹਾ ਸੈਡ ਜਿਹਾ ਔਰ ਜਾਂ ਫਿਰ ਕੋਈ ਮੈਂ ਹੋਰ ਹੱਸਣ ਖੇਡਣ ਵਾਲਾ ਗੀਤ ਹੀ ਲਾ ਦੇਵਾਂ ਮੈਨੂੰ ਥੋੜ੍ਹਾ ਦੱਸ ਦਿਓ ਪਲੀਜ਼ ਗਾਣੇ ਬੜੇ ਕਮਾਲ ਦੇ ਆ ਖੱਤ ਟੁਕੜੇ ਟੁਕੜੇ ਕਰਦੇ ਨੇ ਨਹੀਂ ਮੈਂ ਸਾੜ ਦੇਣਾ ਤਸਵੀਰਾਂ ਨੂੰ ਜਦ ਤੂੰ ਹੀ ਨਹੀਂ ਤਾਂ ਫਿਰ ਕੀ ਕਰਨਾ ਇਹੋ ਜਿਹੀਆਂ ਮੁਹੱਬਤ ਦੀਆਂ ਜ਼ਗੀਰਾਂ ਨੂੰ ਹੈ ਇਹ ਮੁਹੱਬਤ ਦਾ ਵਰਡ ਮੈਂ ਹੀ ਲਾ ਤਾ ਵਿੱਚ ਹਰਜੀਤ ਸਿੰਘ ਜੀ ਤੁਸੀਂ ਕਈ ਵਾਰੀ ਸ਼ੇਰੋ ਸ਼ਾਇਰੀ ਦੇ 'ਚ ਮਾੜੀ ਮੋਟੇ ਲਾ ਦਿੰਦੇ ਹੁੰਦੇ ਆ ਅਤੇ ਇਹ ਗੀਤ ਜਿਹੜੇ ਆ ਇਹ ਥੋੜ੍ਹੇ ਸੈਡ ਵਾਲੇ ਗੀਤ ਆ ਆਈ ਮੀਨ ਹੈਗੇ ਤਾਂ ਰੋਮੈਂਟਿਕ ਗੀਤ ਹੀ ਹੈ ਪਰ ਮੈਨੂੰ ਦੱਸੋ ਮੈਂ ਗੀਤ ਉਹ ਲਾਵਾਂ ਜਾਂ ਨਾ ਲਾਵਾਂ ਫੁੱਲਾਂ ਦੀ ਇੱਕ ਅੱਛੀ ਵਪਾਰ ਨੇ ਕੰਢਿਆਂ ਦੇ ਭਾਤ ਸਾਨੂੰ ਤੋਲਣਾ ਇਕੱਲੇ ਵਿਕ ਰਹਿਣ ਦੇ ਵਿਲਕਦੇ ਇਹ ਗੀਤ ਬੜਾ ਪਿਆਰਾ ਗੀਤ ਹੈ ਇੱਕ ਗੀਤ ਜਿਹੜਾ ਮੈਂ ਪਹਿਲਾਂ ਦੂਜਾ ਦੱਸਿਆ ਖਾਤੇ ਟੁਕੜੇ ਟੁਕੜੇ ਕਰਦੇ ਨੇ ਨਹੀਂ ਮੈਂ ਸਾੜ ਦੇਣਾ ਤਸਵੀਰਾਂ ਨੂੰ ਓਏ ਜਦ ਤੂੰ ਹੀ ਨਹੀਂ ਤਾਂ ਫਿਰ ਮੈਂ ਕੀ ਕਰਨਾ ਸਰਦਾਰਨੀਏ ਇਹ ਮੁਹੱਬਤ ਦੀਆਂ ਜਗੀਰਾਂ ਨੂੰ ਵਾਹ ਵੀ ਵਾਹ ਲਓ ਜੀ ਦੱਸੋ ਫਿਰ ਕੀ ਲਾਈਏ ਆਪਾਂ ਜਾਂ ਫਿਰ ਮੇਰੇ ਕੋਲ ਗੀਤ ਇੱਕ ਹੋਰ ਤਿਆਰ ਪਿਆ ਉਹ ਕਹੋ ਆਪਾਂ ਉਹ ਲਾ ਦਿੰਦੇ ਜਿਵੇਂ ਤੁਹਾਡਾ ਹੁਕਮ 905-6737-337 A to Z ਕਿਚਨ ਕੈਬਨਟ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ A to Z ਕਿਚਨ ਕੈਬਨਟ ਵਾਲੇ ਕਹਿੰਦੇ ਆ ਲੱਕੀ ਭਾਅ ਜੀ ਕਹਿੰਦੇ ਆ ਕਹਿੰਦੇ ਦੋ ਸਾਡੇ ਫੈਕਟਰੀਆਂ ਚੱਲਦੀਆਂ ਇੱਕ ਫੈਕਟਰੀ ਸਾਡੀ ਬ੍ਰੈਂਪਟਨ ਦੇ ਵਿੱਚ ਆ ਦੂਜੀ ਫੈਕਟਰੀ ਸਾਡੀ ਨੈਗਰਾ ਫਾਲ ਦੇ ਵਿੱਚ ਆ ਅਤੇ ਸਾਰੇ ਕਵਰ ਕਰ ਲੈਂਦੇ ਆ ਕੋਈ ਕਿੱਧਰੋਂ ਬ੍ਰੈਂਪਟਨ ਵਾਲੇ ਇੱਧਰੋਂ ਈਸਟ ਵਾਲੀ ਸਾਈਡ ਡਾਊਨ ਟਾਊਨ ਟੋਰਾਂਟੋ ਈਟੋਬੀਕੋ ਨੌਰਥ ਯਾਰਕ ਇੱਧਰ ਕਵਰ ਕਰਦੇ ਆ ਅਤੇ ਜਿਹੜੇ ਇੱਧਰ ਓਕਵਿਲ ਹਮਿਲਟਨ ਚੱਲ ਜਾਓ ਇੱਧਰ ਹੋਰ ਚੱਲ ਜਾਓ ਅੱਗੇ ਥੋੜ੍ਹਾ ਜਿਹਾ ਸਿਹਤ ਕੈਂਥਰੀ ਚੱਲ ਜਾਓ ਉੱਥੇ ਸਾਰੇ ਜੀ ਨੈਗਰਾ ਫਾਲ ਵਾਲੀ ਫੈਕਟਰੀ ਕਵਰ ਕਰਦੀ ਹੈ ਜੇ ਤੁਸੀਂ ਵੀ ਘਰ ਦੀਆਂ ਕਿਚਨ ਕੈਬਨਟ ਆਪਣੀਆਂ ਵਧੀਆ ਸ਼ੀਸ਼ੇ ਵਾਲੀਆਂ ਤਿਆਰ ਕਰਾਉਣੀਆਂ ਅਤੇ ਨੰਬਰ ਹਾਜ਼ਰ ਆ ਲੱਕੀ ਭਾਅ ਜੀ ਦਾ ਕਮਾਲ ਦੀ ਜਿੱਥੇ ਕਿਚਨ ਕੈਬਨਟ ਤਿਆਰ ਕਰਦੇ ਆ ਨਵੇਂ ਨਵੇਂ ਡਿਜ਼ਾਈਨ ਹਰ ਰੋਜ਼ ਹੀ ਤਿਆਰ ਕਰਦੇ ਆ ਕਿਉਂਕਿ ਇਹ ਆਪ ਕਹਿੰਦੇ ਆ ਨਾ ਡਿਜ਼ਾਈਨਰ ਬੰਦੇ ਆ ਇਹ ਆਪ ਕਾਰਪੈਂਟਰ ਬੰਦੇ ਆ ਇਹ ਆਪ ਮਕੈਨਿਕ ਬੰਦੇ ਆ ਇਹ ਆਪ ਫੋਰਮੈਨ ਬੰਦੇ ਆ ਆਪ ਇਹ ਸੁਪਰਵਾਈਜ਼ਰ ਬੰਦੇ ਆ ਆਪ ਇਹ ਬੌਸ ਬੰਦੇ ਆ ਅਤੇ ਇਸ ਕਰਕੇ ਨਵੇਂ ਨਵੇਂ ਡਿਜ਼ਾਈਨ ਤਿਆਰ ਕਰਦੇ ਆ A to Z ਕਿਚਨ ਕੈਬਨਟ ਵਾਲੀ ਕੰਪਨੀ ਦੇ ਮਾਲਕ ਲੱਕੀ ਭਾਅ ਜੀ 416-720-7073 416-720-7073 ਦੇ ਕੋਕ ਦੀ ਜਾ ਸਕਦੀ ਹੈ ਇਸ ਨੰਬਰ 'ਤੇ ਤੁਸੀਂ ਕਾਲ ਜ਼ਰੂਰ ਕਰੋ ਜੇ ਤੁਸੀਂ ਆਪਣੀਆਂ ਵਧੀਆ ਕਿਚਨ ਕੈਬਨਟਸ ਤਿਆਰ ਕਰਵਾਉਣੀਆਂ ਅਤੇ ਵਾਕਈ ਸਹੀ ਗੱਲ ਆ ਘਰ ਦੀਆਂ ਕਿਚਨ ਕੈਬਨਟ ਸੋਹਣੀਆਂ ਬਣੀਆਂ ਹੋਣਾ ਨਾ ਅਤੇ ਫਿਰ ਬੀਬੀਆਂ ਰਾਣੀਆਂ ਵੀ ਵਧੀਆ ਗੋਲ ਗੋਲ ਫੁਲਕੇ ਪੱਕਦੀ ਹੈ ਅਤੇ ਜੇ ਕਿਚਨ ਕੈਬਨਟ ਖਾਸ ਕਰ ਜਦੋਂ ਕਿ ਘਰ ਗੈਸਟ ਆ ਜਾਵੇ ਨਾ ਅਤੇ ਕਿਚਨ ਕੈਬਨਟ ਨਾ ਵਧੀਆ ਹੋਣ ਅਤੇ ਫਿਰ ਇਹਨਾਂ ਬਾਅਦ 'ਚ ਪੰਗਾ ਜ਼ਰੂਰ ਪੈਂਦਾ ਪੰਗਾ ਜ਼ਰੂਰ ਪੈਂਦਾ ਕਿੰਨੀ ਵਾਰੀ ਤੁਹਾਨੂੰ ਮੈਂ ਕਿਹਾ ਵੀ ਕਿਚਨ ਕੈਬਨਟ ਲਵਾ ਦਿਓ ਲੱਕੀ ਭਾਅ ਜੀ ਕੋ ਲਵਾ ਦਿਓ ਲੱਕੀ ਭਾਅ ਜੀ ਕੋ ਹੈ ਅਤੇ ਲੱਕੀ ਭਾਅ ਜੀ ਦੇ ਕਿਚਨ ਕੈਬਨਟ ਐਵੇਂ ਨਹੀਂ ਅਸੀਂ ਐਡ ਬਣਾਈ ਗੁਆਂਢ ਵੀ ਬਹਾਨੇ ਨਾਲ ਘਰ ਆਉਂਦੇ ਦੇਖਣ ਵਾਸਤੇ ਇਹ ਐਡ ਐਵੇਂ ਨਹੀਂ ਬਣਦੀ ਹੈ ਇਹ ਐਡ ਦੇ ਜੇ ਬੰਦੇ ਦੀ ਕੋਈ ਖਾਸੀਅਤ ਹੋਵੇ ਤਾਂ ਇੱਦਾਂ ਦੀ ਇੱਦਾਂ ਮੰਡੀ ਹੈ ਠੀਕ ਹੈ ਨਾ ਲਓ ਜੀ ਲੱਕੀ ਭਾਈ ਦਾ ਨੰਬਰ ਦਿਓ ਹਰਜੀਤ ਜੀ ਅੱਗੇ ਦੁਆਰਾ 416-720-7073 ਦੇ ਕੋਕ ਦੀ ਜਾ ਸਕਦੀ ਹੈ ਮੇਰਾ ਨੰਬਰ ਤੁਹਾਡੇ ਸਾਰੇ ਕੋਲ ਹੈ ਨਾ ਭਾਈ ਤੁਹਾਡੀਆਂ ਨੰਬਰਸ ਆਫ ਕਾਲਸ ਪਿਆਰ ਦੀਆਂ ਆਉਂਦੀਆਂ ਬਾਅਦ 'ਚ 12 ਵਜੇ ਤੋਂ ਬਾਅਦ ਕਈ ਵਾਰ ਸਾਡੇ ਬਿਜ਼ਨਸਮੈਨਸ ਵੀਰਾਂ ਨੂੰ ਨੰਬਰ ਚਾਹੀਦਾ ਹੁੰਦਾ ਡਾਇਰੈਕਟ ਲਾਈਨ ਨੰਬਰ ਤੁਹਾਡੇ ਸਾਰਿਆਂ ਕੋਲ ਮੇਰਾ ਹੈ 6474481000 4481000 ਮੇਰਾ ਡਾਇਰੈਕਟ ਨੰਬਰ ਹੈ ਔਰ ਚਾਹੀਦਾ ਹੁੰਦਾ ਕਿ ਨੰਬਰ ਵੈਸੇ ਤੁਸੀਂ ਗੂਗਲ ਕਰੋਗੇ ਨਾ ਪੰਜਾਬੀ ਵਿਰਸਾ ਰੇਡੀਓ ਸਭ ਤੋਂ ਉੱਤੇ ਸਿੰਘ ਹਰਜੀਤ ਦਾ ਨੰਬਰ ਆਉਂਦਾ ਸਿੰਘ ਹਰਜੀਤ ਪਾ ਲਓ ਗੂਗਲ ਸਭ ਤੋਂ ਉੱਤੇ ਆਊ ਟੋਰਾਂਟੋ ਵਾਲਾ ਸਿੰਘ ਹਰਜੀਤ ਪੰਜਾਬੀ ਵਿਰਸੇ ਵਾਲਾ ਚੱਕੋ ਨੰਬਰ 6474481000 6474481000 ਲਓ ਹਰਜੀਤ ਜੀ ਕੰਮ ਖਿੱਚ ਕੇ ਰੱਖੋ ਬਈ ਅੱਜ ਫਰਾਈਡੇ ਹੈ ਫਰਾਈਡੇ ਬੜੇ ਪਲੈਨ ਬਣੇ ਹੁੰਦੇ ਆ ਆਪਾਂ ਵੀ ਕਿਸੇ ਘਰੇ ਤੁਸੀਂ ਜਾਣਾ ਹੁੰਦਾ ਤੁਹਾਡੇ ਘਰੇ ਕਿਸੇ ਨੇ ਆਉਣਾ ਹੁੰਦਾ ਕੋਈ ਵਿਆਹ ਸ਼ਾਦੀਆਂ ਫੰਕਸ਼ਨ ਪਾਰਟੀ ਦਾਰੂ ਸ਼ਾਰੂ ਪੀਣੀ ਹੁੰਦੀ ਵਧੀਆ ਟਕਾ ਕੇ ਅਤੇ ਰਾਤ ਨੂੰ ਘਰ ਵਾਲੀ ਨੇ ਕਹਿਣਾ ਲਿਆ ਜਰਾ ਫੁਲਕਾ ਤਾਜ਼ਾ ਤਾਜ਼ਾ ਬਣਾ ਕੇ ਤਰੀ ਦੇ ਨਾਲ ਜਰਾ ਬੱਕਰੀ ਦੀ ਤਰੀ ਦੇ ਨਾਲ

ਹੁੰਦੀ ਹੈ ਮੂੰਗੀ ਦੀ, ਇਹਦੇ ਵਿੱਚ ਕਿੰਨੇ ਕੁ ਜ਼ਿਆਦਾ ਇਹ ਤਾਕਤਵਰ ਹੈ ਬਾਡੀ ਵਾਸਤੇ। ਸਾਰਿਆਂ ਤੋਂ ਜ਼ਿਆਦਾ ਮਹੱਤਵਪੂਰਨ ਦਾਲ ਮੰਨੀ ਗਈ ਹੈ ਪੀਲੀ ਦਾਲ। ਦਾਲਾਂ ਹੋਰ ਵੀ ਬਹੁਤ, ਹਰ ਦਾਲਾਂ ਦੇ ਵਿੱਚ ਗੁਣ ਹੁੰਦੇ ਹੈ, ਪਰ ਇਹ ਮੈਂ ਗੱਲ ਕਿਤੇ ਸੁਣ ਰਿਹਾ ਸੀ, ਕਹਿੰਦੇ ਜਿਹੜੀ ਯੈਲੋ ਦਾਲ ਹੁੰਦੀ ਹੈ ਨਾ, ਪੀਲੀ ਦਾਲ ਹੁੰਦੀ ਹੈ, ਇਹਦੇ ਵਿੱਚ ਤੁਹਾਡੀ ਬਾਡੀ ਨੂੰ ਬਹੁਤ ਜ਼ਿਆਦਾ ਵਧੀਆ ਸੋਲਿਡ ਬਣਾਉਣ ਦੇ ਵਿੱਚ ਯੈਲੋ ਦਾਲ ਦਾ ਬੜਾ ਵੱਡਾ ਕੰਮ ਆ। ਇਹਦੇ ਕੀ ਬੈਨੀਫਿਟ ਆ ਇਹ ਮੈਂ ਪੂਰੀ ਡਿਟੇਲ ਤੁਹਾਨੂੰ ਆਉਣ ਵਾਲੇ ਦਿਨਾਂ ਦੱਸੂੰਗਾ, ਕਿਉਂਕਿ ਹਰ ਦਾਲਾਂ ਚਲੋ ਨੈਚੁਰਲ ਚੀਜ਼ਾਂ ਹੁੰਦੀਆਂ, ਸਬਜ਼ੀਆਂ ਨੈਚੁਰਲ ਆ। ਹੁਣ ਐਪਲ ਕਈ ਲੋਕ ਕਹਿੰਦੇ ਇਹ ਖਾ ਲਓ ਰੋਜ਼ ਦਾ, ਤਾਂ ਡਾਕਟਰ ਦੇ ਵੇਹ ਹੋ ਜਾਂਦਾ ਡਾਕਟਰ ਹੈ ਨਾ। ਅਤੇ ਇਹ ਕਈ ਚੈਰੀ ਜਿਹੜੀ ਹੈ ਬੜੀ ਅੱਛੀ ਹੈ ਬਾਡੀ ਵਾਸਤੇ। ਫਰੂਟ ਸਾਰੇ ਅੱਛੇ ਆ, ਬਨੈਨਾ ਕਹਿੰਦੇ ਰਾਤ ਨੂੰ ਨਹੀਂ ਖਾਣਾ ਚਾਹੀਦਾ ਦਿਨੇ ਖਾਣਾ ਚਾਹੀਦਾ, ਖੀਰਾ ਕਈ ਬੰਦੇ ਕਹਿੰਦੇ ਰਾਤ ਨੂੰ ਨਹੀਂ ਖਾਣਾ ਚਾਹੀਦਾ ਦਿਨੇ ਖਾਣਾ ਚਾਹੀਦਾ, ਮੂਲੀ ਕਹਿੰਦੇ ਦਾਰੂ ਨਾਲ ਜ਼ਰੂਰ ਖਾਣੀ ਚਾਹੀਦੀ ਹੈ। ਪਤਾ ਨਹੀਂ ਇਹਦਾ ਕੀ ਚੱਕਰਬਾਜੀ ਕੀ ਹੈ, ਇਹਦੇ ਬਾਰੇ ਗੱਲਬਾਤ ਕਿਸੇ ਨੂੰ ਪਤਾ ਵੀ ਮੂਲੀ ਕਿਉਂ ਖਾਣੀ ਚਾਹੀਦੀ ਹੈ ਦਾਰੂ ਨਾਲ, ਇਹ ਨਹੀਂ ਹਾਲੇ ਤੱਕ ਪਤਾ ਲੱਗਾ ਕਿਸੇ ਨੂੰ। ਇਹ ਕਰਾਂਗੇ ਮੰਡੇ ਨੂੰ, ਨਾਲੇ ਇੱਕ ਦਾਰੂ ਦਾ ਛੱਟਾ ਵੀ ਦਿੰਦੇ ਹੁੰਦੇ ਵਿੱਚੋਂ ਕੱਢ ਕੇ, ਸਿਆਣੇ ਬੰਦੇ ਨਾ, ਧਰਤੀ ਮਾਤਾ ਨੂੰ ਦਾਰੂ 'ਚ ਮਾੜਾ ਜਿਹਾ ਪਾ ਕੇ ਉਂਗਠਾ ਆਹ ਮਾਰਿਆ ਚੱਕ ਕੇ। ਚਲੋ ਮੈਨੂੰ ਦਿਓ ਜੀ ਆਗਿਆ ਤੁਸੀਂ, ਥੈਂਕ ਯੂ ਵੈਰੀ ਮੱਚ ਤੁਹਾਡਾ ਸਾਰਿਆਂ ਦਾ ਵੀਰ ਮੇਰੇ, ਜਿੰਨੀਆਂ ਸਾਡੀਆਂ ਲੇਡੀਜ਼ ਹੋ ਰਹੀਆਂ ਤੁਹਾਡਾ ਵੀ ਥੈਂਕ ਯੂ ਜੀ, ਸਾਰੀਆਂ ਸਾਡੀਆਂ ਲੇਡੀਜ਼ ਦਾ, ਵੀਰਾਂ ਦਾ। ਤੁਸੀਂ ਬਹੁਤ ਵੱਡੀ ਤਾਦਾਦ ਵਿੱਚ ਪੰਜਾਬੀ ਵਿਰਸਾ ਨੂੰ ਸੁਣਦੇ ਹੋ ਮੈਨੂੰ ਪਤਾ, ਔਰ ਤੁਹਾਡਾ ਸਾਰਿਆਂ ਦਾ ਮੈਂ ਆਲਵੇਜ਼ ਐਪਰੀਸ਼ੀਏਟ ਕਰਦਾ, ਤੁਸੀਂ ਆਪਣਾ ਟਾਈਮ ਮੈਨੂੰ ਦਿੰਦੇ ਹੋ। ਚਲੋ ਅਸੀਂ ਤਾਂ ਜਿਹੜਾ ਸਾਡਾ ਟਾਈਮ ਹੈ ਹੀ ਹੈ, ਕਿਉਂਕਿ ਬਹੁਤ ਚੈਨਲ ਸ਼ਹਿਰ ਦੇ ਵਿੱਚ ਚੱਲਦੇ ਆ, ਜਿਹੜਾ ਤੁਹਾਨੂੰ ਅੱਛਾ ਲੱਗਦਾ ਹੋਵੇ ਚੰਗਾ ਲੱਗਦਾ ਤੁਸੀਂ ਉਹੀ ਸੁਣਨਾ ਨਾ, ਜਿਹੜਾ ਚੈਨਲ ਤੁਹਾਡੀ ਤੁਹਾਡੀ ਸ਼ਾਨ ਦੇ ਬਰਖਿਲਾਫ ਸ਼ਾਨ ਦੇ ਪ੍ਰਤੀ ਹੋਰ ਤੁਹਾਡਾ ਵਾਧਾ ਕਰ ਦੇਵੇ ਉਹ ਤੁਸੀਂ ਚੈਨਲ ਸੁਣਿਆ ਕਰੋ। ਔਰ ਮੈਂ ਸਮਝਦਾ ਕਿ ਤੁਹਾਡਾ ਸਾਡਾ ਪਿਆਰ ਹੈ ਇੱਕ ਆਵਾਜ਼ ਦੇ ਜ਼ਰੀਏ, ਬਹੁਤ ਪਰਿਵਾਰਾਂ 'ਚ ਆਣ ਜਾਣ ਬਣ ਗਿਆ, ਰਿਸ਼ਤੇਦਾਰੀਆਂ ਬਣ ਗਈਆਂ, ਜਿਵੇਂ ਕਹਿ ਲਓ ਅੱਗੋਂ ਦੀ ਅੱਗੋਂ, ਭਾਵੇਂ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਵੀ ਸੀ ਪਰ ਪਿਆਰ ਦਾ ਰਿਸ਼ਤਾ ਬਣ ਗਿਆ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਫੋਰ ਲਿਸਨਿੰਗ ਪੰਜਾਬੀ ਵਿਰਸਾ, ਲਵ ਯੂ ਆਲ, ਆਲਵੇਜ਼ ਲਵ ਯੂ, ਲਵ ਯੂ, ਲਵ ਯੂ, ਪਿਆਰ ਪਿਆਰ ਪਿਆਰ ਮੇਰੇ ਵੱਲੋਂ ਬਹੁਤ ਜ਼ਿਆਦਾ ਪਿਆਰ। ਅਤੇ 6474481000 ਮੇਰਾ ਨੰਬਰ ਹੈ, 6474481000, ਥੈਂਕ ਯੂ ਫੋਰ ਲਿਸਨਿੰਗ ਪੰਜਾਬੀ ਵਿਰਸਾ।

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: 416-817-6500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
1: 647-10-647-739-8710।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
4: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਕਿਉਂ ਮੈਂ ਗੋਨਾ?
5: ਨਹੀਂ ਨਹੀਂ,
4: ਤੂੰ ਚੋਰ ਹੈ,
5: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ,
6: ਚੋਰ ਹੈ ਤੂੰ।
7: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
8: Indian Fruitland, one stop for all your grocery needs.
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
8: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
10: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
11: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
10: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
11: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
10: 40 ਸਾਲਾਂ ਤੋਂ ਬੇਦਾਗ ਸਰਵਿਸ,
12: ਗਿੱਲ ਇੰਟਰਨੈਸ਼ਨਲ ਟ੍ਰੈਵਲ।
11: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
12: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
11: 905-671-8400 or 905-796-8800 or visit giltravels.ca.
3: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ, ਕਮਾਈ ਜਾਂਦੀ ਹੈ।
13: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
11: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
14: ਨਾਓ, ਓਪਨ ਟਿਲ 2 AM।
15: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
16: ਓ ਜੀ ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
15: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
16: ਅੱਛਾ, ਉਹ ਕਿਵੇਂ? ਉਹ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ, ਹੁਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ।
17: ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੇਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾਅ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ, 905-791-4900।
18: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
19: ਮੇਰੇ ਨਾਮ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
20: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
21: Ladies and gentlemen,
6: Introducing from CHLO AM 530, the number one radio host in the world, Dave Tatla.
21: Are you ready?
22: Ikka Junction Lay 647-429-4040. Catering karoni hai choti vade function lay, no problem. 647-429-4040. Live cooking karoni hai kare, no problem. 647-429-4040. Tusi inare banquet hall ya lounge vich choti vaddi party karni hai, no problem. 647-429-4040. 647-429-4040. 647-429-4040.

0: आफ्टरनून, वेलकम टू डेव टाला शो। आज के प्रोग्राम में बहनों और भाइयों, आप सबका स्वागत है। आशावादियां उम्मीद करते हैं तुहाडा अज दा दिन अच्छा गुजर रहा होवेगा। साडी कोशिश रहेगी 2 बजे तक नेशनल इंटरनेशनल खबरां नाल तुहानू जोड़ के रखिए। अगे चल के वतनों दूर पेश करनगे किरण जी और मनप्रीत जी इंडिया तो खबरां पेश करनगे। छतरी छत रिपोर्ट कहती है कि अज सूर्य सिंह 5:45 ते आया, 8:42 ते चले जाना। मामा चांसो लवारस जा हैगा 11:52 ते शाम नू आएगा ते 1:46 ते सवेरे चले जाना। अज दा जिहड़ा तापमान है ओ 16 डिग्री मिक्सर सन एंड क्लाउड। कल नू तापमान 10 डिग्री होगा सिर्फ। सारा दिन बदलवाई रहेगी, सारा दिन छतरी जात की लोड़ पेगी। संडे नू 15 डिग्री बदलवाई ना छतरी जात की लोड़ पेगी। मंडे नू 20 डिग्री मिक्सर सन एंड क्लाउड। ट्यूजडे नू 23 डिग्री और बुधवार नू 22 डिग्री तापमान रहेंगे। एक रिपोर्ट आ रही है, उन्होंने दसिया कि जे अज साडे कैनेडा च इलेक्शन हुंदी आ ते जिहड़ा मार्क कार्नी आ मेजोरिटी दे विच जित जाएगा। ऑलराइट, इहदे नाल नाल होर स्पोर्ट्स दी स्पोर्ट्स वाल भी चलदे आ, लेकिन इह दस दईए इक खबर बड़ी बाहर चल रही आ जी। किंग चार्ल्स महाराजा मर गया। किंग चार्ल्स मर गया। मरिया नहीं, इज लाइव एंड वेल एंड किकिंग गुड। अपने विक्टोरिया डे की छुट्टी हुई थी पिछे जे क्वीन एलिजाबेथ दे, जे अज वोटां पाईए बे जेडे क्वीन एलिजाबेथ दा जेड़ा इत्थे रिप्रेजेंटेटिव है जी बे, ओह खत्म कर देना चाहिए। जेडे नोट आ इन्हां दे राजे महाराजे दीआं फोटो चक देनियां चाहीदियां। सारे कहणगे हां हां चक दो, फिर कहणगे भी छुट्टी भी कैंसल कर दो, छुट्टी भी नहीं होनी। नहीं यार, फिर तां रहण दो, छुट्टी तां जरूरी आ। छुट्टी दे पैसे भी लैणे आ जिहड़े जिथे काम करदे हो, ते इह भी चाहुंदे भी राजे महाराजे ओह जिहड़े हैगे साडे नोटां दे नां रहण। खैर, सर्वे च पुछया गया साढ़े $1 बिलियन लग जाना जिहड़ा फीफा दा वर्ल्ड कप हो रहा। ਤੁਸੀਂ ਸਮਝਦੇ ਹੋ ਕਿ $1 ਬਿਲੀਅਨ ਲਾਉਣਾ ਜਾਇਜ਼ ਹੈ ਜਾਂ ਨਜਾਇਜ਼ ਹੈ? ਸਿਰਫ 4% ਕਹਿੰਦੇ ਯੈਸ, 96% ਕਹਿੰਦੇ ਨੋ। ਲੇਕਿਨ ਭੁੱਲ ਜਾਂਦੇ ਨੇ ਲੋਕ, ਜਿਹੜਾ ਸਾਡੀ ਇਕਾਨਮੀ ਨੂੰ ਟੀਕਾ ਲੱਗਣਾ ਉਹ ਤੁਸੀਂ ਲਾਉਣਾ, ਉਹ ਜਿਹੜੇ ਲੋਕਾਂ ਨੇ ਬਾਹਰ ਆਉਣਾ ਉਹਨਾਂ ਨੇ ਲਾਉਣਾ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
2: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
3: ਓ ਜੱਜ ਸਾਹਿਬ, ਸਜ਼ਾ ਦੇਣ ਤੋਂ ਪਹਿਲਾਂ ਇਹ ਸੋਚ ਲਿਓ ਅਸੀਂ ਸਮਾਜ ਭਲਾਈ ਦੇ ਬਹੁਤ ਸਾਰੇ ਕੰਮ ਕਰਦੇ ਹਾਂ।
4: ਅੱਛਾ, ਤੂੰ ਸਮਾਜ ਲਈ ਕਿਹੜਾ ਭਲਾ ਕੰਮ ਕੀਤਾ
3: ਹੈ? ਐਲਾ ਦੱਸਾ ਭਲਾ। ਓ ਸਾਹਿਬ ਜੀ, ਮੇਰਾ ਮਤਲਬ ਜੱਜ ਸਾਹਿਬ ਆ, ਜੇ ਅਸੀਂ ਨਾ ਹੁੰਦੇ ਤਾਂ ਪੁਲਿਸ ਵਾਲਿਆਂ ਨੂੰ ਕੀ ਕਰਨ ਨੂੰ ਰੱਖਣਾ ਸੀ, ਤੇ ਤੁਹਾਡੇ ਵਰਗੇ ਜੱਜ ਕੀ ਕਰਨ ਨੂੰ ਬਣਾਉਣੇ ਸੀ ਇੱਥੇ?
4: ਵਾਟ
5: ਫਿੱਟੇ ਮੂੰਹ ਤੇਰੇ।
6: ਮੈਂ ਕਿਹਾ ਕਿੱਥੇ ਜਾ ਰਹੀ ਹੈ?
5: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
6: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
5: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
6: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ, ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ।
5: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
7: यार, क्लोजिंग नेड़े आ गई, पेपर वर्क हजे भी कंप्लीट नहीं होया।
8: ओहो, फिकर ना करो, कॉल करो रविंदर तंबर या हरमन टिल्लो नू। रियल एस्टेट लॉ विच ट्रस्टेड टीम, परचेजेस, सेल क्लोजिंग्स, रीफाइनेंसिंग, मॉर्गेजेस, बोरोवर ते लेंडर साइड दोवां लई एक्सपर्ट लीगल सर्विसेज।
7: घर होवे या कमर्शियल बिजनेस डील, हर क्लोजिंग नू बनाया जांदा है स्मूथ, सिंपल ते स्ट्रेस फ्री। अज ही विजिट करो 448500 टोरब्रम रोड, ब्रैम्पटन, ऑन L60 5C6।
8: कॉल रविंदर तंबर
7: 6477104659।
9: विजन वैनिटीज ते न्यू शिपमेंट आ गई है। बाथरूम वैनिटीज दे सिलेक्टेड मॉडल्स ते भी अप टू 60% ऑफ। कॉन्ट्रैक्टर्स ले स्पेशल प्राइसेस। ए नहीं नहीं, वैनिटीज दी परचेज ते सिलेक्टेड रेंज ऑफ मिरर्स फ्री। विजन वैनिटीज, डिक्सी एंड डेरी दे बिल्कुल नजदीक। कॉल 9056711800, 905-671-1800।
10: कंडीशंस अप्लाई। Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
11: Radio with a difference. The Dave Tatla Show.
0: ਸਟੂਡੀਓ ਵਿੱਚ ਉਮਰਪ੍ਰੀਤ ਜੀ ਵੀ ਆ ਚੁੱਕੇ ਨੇ ਉਮਰਪ੍ਰੀਤ ਜੀ ਪ੍ਰੋਗਰਾਮ ਸਵਾਗਤ ਹੈ
12: ਥੈਂਕ ਯੂ ਸੋ ਮਚ ਦੇਵ ਜੀ ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓਨਟੇਰੀਓ ਦੇ ਜਿਹੜੇ ਸਾਡਾ ਪੁਲਿਸ ਡਿਪਾਰਟਮੈਂਟ ਹੈ ਜਾਂ ਗਵਰਨਮੈਂਟ ਹੈ ਇਹ ਲੀਗਲ ਟਰਕਿੰਗ ਆਪਰੇਸ਼ਨ ਨੂੰ ਤਾਲੇ ਲਾਉਣ ਲੱਗਿਆ ਮੀਨਿੰਗ ਤੁਸੀਂ 4 acres ਚ ਜਗ੍ਹਾ ਲੈ ਲਈ ਉਹ ਚ ਘਰ ਆ 10 acres ਚ ਬਜਰੀ ਪਾ ਕੇ ਪਾਰਕਿੰਗ ਲੋਟ ਬਣਾਤਾ ਯੂ ਕੈਨ ਡੂ ਦੈਟ ਯੂ ਨੀਡ ਅ ਪਰਮਿਟ ਫੋਰ ਦੈਟ ਤੇ ਇੱਥੇ ਦੀਆਂ ਸਰਕਾਰਾਂ ਇਨਵਾਇਰਮੈਂਟ ਨੂੰ ਬਹੁਤ ਤਰਜੀਹ ਦਿੰਦੀਆਂ ਨੇ ਸੋ ਯੂ ਕੈਨ ਡੂ ਇਟ ਇਸੇ ਤਰ੍ਹਾਂ ਕਈ ਫਾਰਮਾਂ ਵਾਲੇ ਕੀ ਕਰਦੇ ਆ ਕੋਈ ਨਾ ਕੋਈ ਫੰਕਸ਼ਨ ਰੱਖ ਲੈਂਦੇ ਫਾਰਮਾਂ ਚ ਉੱਥੇ ਟਿਕਟਾਂ ਲਾ ਦਿੰਦੇ ਆ ਜਾਂ ਕੋਈ ਮੇਲੇ ਸ਼ੇਲੇ ਰੱਖ ਲੈਂਦੇ ਆ ਫਿਰ ਸੜਕਾਂ ਤੇ ਪਾਰਕਿੰਗ ਕਰਦੇ ਆ ਫਿਰ ਉਹਨਾਂ ਨੂੰ ਟਿਕਟਾਂ ਲੱਗਦੀਆਂ ਫਿਰ ਕਹਿੰਦੇ ਜੀ ਗਵਰਨਮੈਂਟ ਸਾਨੂੰ ਟਿਕਟਾਂ ਲਾ ਗਈ ਹਰ ਚੀਜ਼ ਲਈ ਇੱਥੇ ਪਰਮਿਸ਼ਨ ਹੁੰਦੀ ਆ ਹਰ ਜਗ੍ਹਾ ਲਈ ਹੁੰਦੀ ਆ ਕਈ ਐਸੀ ਜਗ੍ਹਾ ਨੇ ਜਿੱਥੇ ਜਾ ਕੇ ਫੂਡ ਖਵਾਉਣ ਲੱਗ ਜਾਂਦੇ ਆਪਾਂ ਲੋਕਾਂ ਨੂੰ ਉਹਦੇ ਲਈ ਪਰਮਿਟ ਲੈਣਾ ਪੈਂਦਾ ਜੇ ਉਹ ਫੂਡ ਖਵਾ ਰਹੇ ਹਾਂ ਤੇ ਤੁਹਾਨੂੰ ਟਿਕਟਾਂ ਦੇ ਜਾਣ ਫਿਰ ਚੀਕਾਂ ਨਾ ਮਾਰਿਓ ਹਰ ਚੀਜ਼ ਇੱਥੇ ਏਅਰਪੋਰਟ ਤੇ ਆਪਣੇ ਮੇਫੀਲਡ ਤੇ ਬੰਦੇ ਨੇ ਜ਼ਮੀਨ ਲੈ ਕੇ ਉੱਥੇ ਪਾਰਕਿੰਗ ਲਾਟ ਬਣਾਤਾ ਟਰੱਕ ਕਢਾ ਤੇ ਪਹਿਲਾਂ ਸਿਟੀ ਨੇ ਕੇਸ ਕੀਤਾ ਉਹ ਹਾਰਿਆ ਫਿਰ ਇਹਨੇ ਜੂਨੀਅਰ ਕੋਰਟ ਚ ਗਿਆ ਉੱਥੇ ਹਾਰਿਆ ਫਿਰ ਹਾਈ ਕੋਰਟ ਚ ਗਿਆ ਉੱਥੇ ਹਾਰਿਆ 2.5-3 lakh ਜਿਹੜਾ ਨੁਕਸਾਨ ਕੀਤਾ ਵਕੀਲਾਂ ਦਾ ਉਹ ਜਿਹੜੇ ਫਾਈਨ ਹੋਏ ਉਹ ਵੱਖਰੇ ਬਜਰੀ ਫੇਰ ਵੀ ਚੁਕਾਉਣੀ ਪਈ ਦਿਸ ਇਜ਼ ਨਾਟ ਇੰਡੀਆ ਮਾਈ ਫਰੈਂਡ ਦਿਸ ਇਜ਼ ਕੈਨੇਡਾ ਬੀ ਕੈਨੇਡੀਅਨ ਐਨੀਵੇ ਕੈਨੇਡਾ ਚ ਜਿੱਥੇ ਖਬਰਾਂ ਚੱਲਣਗੀਆਂ ਸਾਡੀਆਂ ਕੈਨੇਡਾ ਚ ਹੋਰ ਬਹੁਤ ਚੀਜ਼ਾਂ ਦੀ ਜ਼ਰੂਰਤ ਹੈ ਇੰਡੀਆ ਚ ਕੀ ਆ ਮੇਰੇ ਕੋਲ 20-25 acres ਜ਼ਮੀਨ ਆ ਆਪਣਾ ਮਕਾਨ ਆ ਮੈਨੂੰ ਕੁਛ ਹੋ ਗਿਆ ਬੱਚਿਆਂ ਨੂੰ ਸਾਰਾ ਕੁਛ ਓਵੇਂ ਮਿਲ ਜਾਣਾ
12: ਜੀ ਜੀ ਜੀ ਬਿਲਕੁਲ
0: ਕੋਈ ਫਰਕ ਨਹੀਂ ਪੈਣਾ ਲੇਕਿਨ ਇੱਥੇ ਤਾਂ ਫਰਕ ਪੈਂਦਾ ਨਾ
12: ਓ ਯੈਸ
0: ਉਸ ਚੀਜ਼ ਨੂੰ ਕਿਵੇਂ ਕਵਰ ਕਰ ਸਕਦੇ ਹੋ ਤੁਸੀਂ
12: ਬਿਲਕੁਲ ਦੇਵ ਜੀ ਸੋ ਤੁਸੀਂ ਇੱਕ ਬਹੁਤ ਵਧੀਆ ਗੱਲ ਕਹਿਤੀ ਕਿ ਇੱਥੇ ਜੇ ਸਾਡੇ ਕੋਲ ਜ਼ਮੀਨਾਂ ਹੈਗੀਆਂ ਸਾਡੇ ਕੋਲ ਐਸੈਟਸ ਆ ਸਾਡੀ ਬਹੁਤ ਇੱਕ ਵੱਡੀ ਅਸਟੇਟ ਆ ਤਾਂ ਉਹ ਬੱਚਿਆਂ ਤੇ ਜਦੋਂ ਪਾਸ ਹੋਣੀ ਆ ਅਫਕੋਰਸ ਟੈਕਸਿਸ ਆ ਹੁਣ ਬਹੁਤ ਵਾਰ ਹੁੰਦਾ ਕਿ ਜਦੋਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਆ ਨਾ ਦੇਵ
0: ਜੀ
12: ਇੱਕ ਆਉਂਦੀ ਹੈ ਨੀਡ ਇੱਕ ਆਉਂਦੀ ਹੈ ਵਾਂਟ ਸੋ ਨੀਡ ਇੱਕ ਡਿਫਰੈਂਟ ਚੀਜ਼ ਆ ਉਹ ਆਪਾਂ ਅੱਗੇ ਜਾ ਕੇ ਕਰਾਂਗੇ ਵਾਂਟ ਚ ਸਾਨੂੰ ਲੱਗਦਾ ਹੁੰਦਾ ਵੀ ਇੰਸ਼ੋਰੈਂਸ ਵਾਂਟ ਕਿਹਦੀ ਹੋ ਸਕਦੀ ਆ ਬਟ ਯੈਸ ਇੰਸ਼ੋਰੈਂਸ ਵਾਂਟ ਹੁੰਦੀ ਆ ਵੈਲਦੀ ਲੋਕਾਂ ਦੀ ਜਿਵੇਂ ਦੇਵ ਜੀ ਨੇ ਕਿਹਾ ਕਿ 20-25 acres ਜ਼ਮੀਨ ਆ ਸਾਡੇ ਐਸੈਟਸ ਆ ਸਾਡੇ ਬਿਜ਼ਨਸ ਆ ਸਾਡੇ ਪਲਾਜ਼ੇ ਆ ਅਗਲੀ ਜਨਰੇਸ਼ਨ ਤੱਕ ਜਦੋਂ ਜਾਣੇ ਆ ਇੱਕ ਬਹੁਤ ਵੱਡਾ ਟੈਕਸ ਬਿੱਲ ਹੈ ਜਿਹੜਾ CRA ਵੱਲੋਂ ਹੋਣਾ ਸੋ ਕਿਵੇਂ ਇਨਹੈਰੀਟੈਂਸ ਚ ਕਿਵੇਂ ਹੁੰਦਾ ਕਈ ਵਾਰ ਅਸੀਂ ਲੋਕ ਸੋਚਦੇ ਹਾਂ ਅਸੀਂ ਵਿਲ ਚ ਲਿਖਾ ਤਾਂ ਆਪੇ ਬੱਚਿਆਂ ਕੋਲ ਚਲਾ ਜਾਣਾ ਨਹੀਂ ਵਿਲ ਚ ਲਿਖਾਏ ਤੇ ਬੱਚਿਆਂ ਕੋਲ ਨਹੀਂ ਜਾਣਾ ਵਿਲ ਸਿਰਫ ਡਾਇਰੈਕਸ਼ਨ ਦਿੰਦੀ ਹੈ ਟੂਵਰਡ ਦ ਡਿਸਟ੍ਰੀਬਿਊਸ਼ਨ ਆਫ ਐਸੈਟਸ ਲੇਕਿਨ ਜਦੋਂ ਬੱਚਿਆਂ ਕੋਲ ਜਾਣਾ ਉਹ CRA ਨੂੰ ਪੇ ਹੋਣ ਤੋਂ ਬਾਅਦ ਹੀ ਜਾਣਾ ਮਤਲਬ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈ ਲੈਸ ਸੇ ਅੱਜ ਹੈਗੀ ਹੈ 22 ਤਰੀਕ ਅੱਜ ਡੈਥ ਹੁੰਦੀ ਹੈ ਤਾਂ ਮੰਨਿਆ ਜਾਏਗਾ ਵੀ 21 ਤਰੀਕ ਨੂੰ ਤੁਹਾਡਾ ਸਾਰਾ ਕੁਝ ਡੀਮ ਡਿਸਪੋਜ਼ਡ ਆਫ ਹੋ ਗਿਆ ਮਤਲਬ ਪੇਪਰਾਂ ਚ ਮੰਨਿਆ ਜਾਏਗਾ ਕਿ ਵਿਕ ਗਿਆ ਉਹਦੀ ਸਿਰਫ ਵੈਲਿਊ ਦੇਖਣ ਲਈ ਜੋ ਵੀ ਉਹਦੀ ਵੈਲਿਊ ਆਊਗੀ ਫਿਰ CRA ਨੇ ਦੇਖਣਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕੈਪੀਟਲ ਗੇਨ ਟੈਕਸ ਹੈ ਕਿਹੜੀ ਇੰਟਰਸਟ ਇਨਕਮ ਹੈ ਉਹਦੇ ਹਿਸਾਬ ਨਾਲ ਟੈਕਸੇਸ਼ਨ ਸਾਰੀ ਕਾਊਂਟ ਹੋ ਕੇ ਪਹਿਲੇ CRA ਆਪਣਾ ਹਿੱਸਾ ਲਏਗੀ ਫਿਰ ਤੁਹਾਡਾ ਜੋ ਵੀ ਬੱਚਿਆ ਉਹ ਬੈਨੀਫਿਸ਼ਰੀਜ਼ ਕੋਲ ਜਾਏਗਾ ਹੁਣ ਇਹ ਚੀਜ਼ਾਂ ਨੂੰ ਕਵਰ ਕਰਨ ਲਈ ਦੋ ਹੀ ਤਰੀਕੇ ਆ ਕੈਪੀਟਲ ਗੇਨ ਟੈਕਸਿਸ ਤੁਹਾਡੇ ਹੈਗੇ ਇੱਕ ਤਾਂ ਇਹ ਆ ਵੀ ਤੁਸੀਂ ਅੱਜ ਤੋਂ ਸੇਵਿੰਗ ਕਰਨੀ ਸ਼ੁਰੂ ਕਰ ਦਿਓ ਅੱਜ ਆਪਾਂ ਕੈਲਕੂਲੇਟ ਕਰ ਲਈਏ ਤੁਹਾਡੇ ਕਿੰਨੇ ਟੈਕਸਿਸ ਹੈ ਉਸ ਹਿਸਾਬ ਨਾਲ ਆਪਾਂ ਸੇਵ ਕਰਨਾ ਸ਼ੁਰੂ ਕਰੀਏ ਤੇ ਕੱਲ ਨੂੰ ਜਦੋਂ ਵੀ ਡੈਥ ਹੁੰਦੀ ਆ ਤਾਂ ਟੈਕਸਿਸ ਪੇ ਹੋ ਜਾਣਗੇ ਬਟ ਗੱਲ ਇਹ ਆ ਵੀ ਸਾਨੂੰ ਨਹੀਂ ਪਤਾ ਸੀ ਕਦੋਂ ਜਾਣਾ ਸਾਲ ਬਾਅਦ ਕੁਝ ਹੋ ਗਿਆ 2 ਸਾਲ ਬਾਅਦ ਕੁਝ ਹੋ ਗਿਆ ਟੈਕਸ ਬਿੱਲ ਤਾਂ ਉਨੇ ਦਾ ਉਨਾ ਹੀ ਖੜਾ ਦੂਜਾ ਇੱਕ ਈਜ਼ੀ ਤਰੀਕਾ ਹੁੰਦਾ ਇੰਸ਼ੋਰੈਂਸ ਦੇ ਥਰੂ ਆਪਾਂ ਟੈਕਸਿਸ ਪੇ ਕਰ ਸਕਦੇ ਹੁੰਦੇ ਆ ਔਰ ਸਟੇਟ ਪਲੈਨਿੰਗ ਦੇ ਵਿੱਚ ਇੱਕ ਸਪੈਸ਼ਲ ਪਲਾਨ ਹੁੰਦਾ ਇੰਸ਼ੋਰੈਂਸ ਦਾ ਜਿਹਦੇ ਚ ਸੈਕਿੰਡ ਡੈਥ ਤੇ ਮਿਲਦਾ ਕਿਉਂਕਿ ਹਸਬੈਂਡ ਵਾਈਫ ਤੋਂ ਚੀਜ਼ਾਂ ਰੋਲ ਓਵਰ ਹੋ ਜਾਂਦੀਆਂ ਲੇਕਿਨ ਜਦੋਂ ਸੈਕਿੰਡ ਡੈਥ ਹੋਣੀ ਹੈ ਉਦੋਂ ਟੈਕਸਿਸ ਜਿਹੜੇ ਟ੍ਰਿਗਰ ਹੁੰਦੇ ਆ ਸੋ ਇਹ ਪਲਾਨ ਬਹੁਤ ਇੱਕ ਵਧੀਆ ਪਲਾਨ ਹੈ ਥੋੜੇ ਪ੍ਰੀਮੀਅਮ ਦੇ ਵਿੱਚ ਵਧੀਆ ਕਵਰੇਜ ਆਪਾਂ ਨੂੰ ਮਿਲ ਜਾਂਦੀ ਹੈ ਸੋ ਤੁਹਾਨੂੰ ਲੱਗਦਾ ਤੁਹਾਡੇ ਕੋਲ ਅਸਟੇਟ ਹੈਗੀ ਤੁਹਾਡੇ ਕੋਲ ਐਸੈਟਸ ਹੈਗੇ ਆ ਕੱਲ ਨੂੰ ਬੱਚਿਆਂ ਤੱਕ ਕਿਵੇਂ ਪਾਸ ਆਨ ਹੋਣੇ ਆ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ 6464416 1646 4416 1616
0: ਗੇਨ ਜੇ ਸਾਡੇ ਕੋਲ ਐਸੈਟ ਆ ਉਹ ਤੇ ਤਾਂ ਟੈਕਸ ਲਾਤਾ ਸੀ ਯਾਰ ਨੇ ਜੇ ਕਰ ਜਿਆ ਫਿਰ ਸਾਨੂੰ ਪੈਸੇ ਦੇਣਗੇ
12: ਨਾ ਜੀ ਨਾ ਉਹ ਤੁਹਾਡੀ ਸਟੇਟ ਹੀ ਪੇ ਕਰੂਗੀ
0: ਆਲਰਾਈਟ ਨੰਬਰ ਆਪਣਾ ਫੇਰ ਦੇ ਦੋ ਪਲੀਜ਼।
12: ਨੰਬਰ ਜੀ 6474461616 647416 1616।
0: ਆਪਣੇ ਪੀਲ ਰੀਜਨ ਪੁਲਿਸ ਵਾਲਿਆਂ ਨੇ ਤਕਰੀਬਨ 65 ਬੰਦਿਆਂ ਨੂੰ ਫੜਿਆ ਹੈ ਜਿਹੜੇ ਕਿ ਚੋਰੀਆਂ ਕਰਦੇ ਸੀ, ਜੁੱਤੀਆਂ ਚੱਕ ਕੇ ਲੈ ਆਏ, ਕੱਪੜੇ ਚੱਕ ਕੇ ਲੈ ਆਏ, ਹੋਰ ਇਸ ਤਰ੍ਹਾਂ ਜਿਹੜੀ ਚੀਜ਼ ਚਾਹੀਦੀ ਆ ਠੇਕੇ ਤੋਂ ਦਾਰੂ ਚੱਕ ਲੈਣ ਦੀ। 545 ਚਾਰਜਸ ਇਹਨਾਂ ਤੇ ਲੱਗਿਆ, $250,000 ਦਾ ਜਿਹੜਾ ਚੋਰੀ ਦਾ ਸਮਾਨ ਸੀ ਉਹ ਫੜਿਆ ਵੀ ਹੈ, $250,000 ਦਾ। ਔਰ ਇੱਕ ਬੇ ਸਟਰੀਟ ਤੇ ਕੱਲ ਰਿਪੋਰਟ ਆਇਆ ਕਾਂਡੋ ਵਿਖਿਆ ਜੀ, $3.5 lakh ਘਾਟੇ ਚ। ਆ ਦੇਖੋ ਟੋਰਾਂਟੋ ਸਟਾਰ ਦੀ ਰਿਪੋਰਟ, $3.5 lakh ਘਾਟੇ ਉਹ ਜਿਹਨੇ ਲਿਆ ਸੀਗਾ, ਉਹਨੇ ਮੇਰੇ ਖਿਆਲ 21 ਚ ਲਿਆ ਸੀ। ਤੇ ਐਨੀਵੇ ਕਾਂਡੋ ਮਾਰਕੀਟ ਇਜ਼ ਡੈਡ,
12: ਬਿਲਕੁਲ।
0: ਤੁਹਾਡੀ ਜੇਬ ਦੇ ਵਿੱਚ ਕਿੰਨੇ ਪੈਸੇ ਹੋਣਗੇ ਜਾਂ ਤੁਹਾਡੇ ਪਰਸ ਚ ਕਿੰਨੇ ਪੈਸੇ ਹੋਣਗੇ, ਅੱਜ ਅੰਦਾਜ਼ਾ ਲਾ ਲਓ 50, 100, 200 ਜਿਹੜੇ ਕਾਰਡ ਕਾਰਡ ਹੀ ਰੱਖਦੇ ਆਪਾਂ।
12: ਹਾਂਜੀ,
0: ਇੱਕ ਬੰਦੇ ਦੀ ਜੇਬ ਚ $5.9 million ਸੀ,
12: ਮਤਲਬ ਚੈੱਕ ਸੀਗਾ
0: ਨਹੀਂ,
12: ਹਾਂਜੀ
0: ਲੋਟਰੀ ਦਾ ਟਿਕਟ, ਲੋਟਰੀ ਦਾ ਟਿਕਟ ਸੀ ਉਹਦੀ ਜੇਬ ਚ, ਉਹਨੂੰ ਪਤਾ ਹੀ ਨਹੀਂ ਵੀ ਮੇਰੀ ਜੀਨ ਚ ਟਿਕਟ ਆ। ਆਲਰਾਈਟ, ਮੇਨ ਸਟ੍ਰੀਮ ਚ ਕੱਲ ਸਰਵੇ ਹੋਇਆ, ਸਰਵੇ ਚ ਪੁੱਛਿਆ ਗਿਆ ਆਰ ਯੂ ਇਨ ਦਾ ਫੇਵਰ ਆਫ ਸੇਲ ਆਫ ਅਲਕੋਹਲ ਬੀਇੰਗ ਐਕਸਟੈਂਡਡ ਟੂ 4 AM, ਜਦੋਂ ਫੀਫਾ ਦਾ ਵਰਲਡ ਕੱਪ ਆਪਣੇ ਚੱਲਣਾ 4 ਵਜੇ ਤੱਕ ਇਹਨਾਂ ਨੇ ਜਿਹੜੇ ਬਾਰ ਆ ਖੋਲਤੇ ਆ। 32% ਕਹਿੰਦੇ ਠੀਕ ਆ, 68% ਕਹਿੰਦੇ ਨਹੀਂ ਨਹੀਂ ਨਹੀਂ ਨਹੀਂ, ਇਹ ਕਿਉਂ ਕੀਤਾ? ਇਹ 68 ਉਹ ਆ ਜਿਹੜੇ ਪੀਂਦੇ ਨਹੀਂ ਹੈ, ਇਹ 68 ਉਹ ਆ ਜਿਹੜੇ ਪੀਣ ਵਾਲਿਆਂ ਨੂੰ ਲਾਈਕ ਨਹੀਂ ਕਰਦੇ ਹੈਗੇ, ਉਹ ਹੋਣੇ ਆ। ਐਨੀਵੇ ਜਾਣੇ ਆਉਂਦੇ ਆ ਸਟੇਜ ਨੂੰ ਗੁਰਪ੍ਰੀਤ ਸਮਰਾ ਹੋਰਾਂ ਦਾ ਆ ਸੁਨੇਹਾ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
13: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
14: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
15: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
14: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
16: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
14: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
16: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ, ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
17: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ, ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ, ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
19: एयरपोर्ट निसान ब्रांड ते आ गया साल दा सब तो वड्डा 48 आवर स्प्रिंग सेल ब्लेज इवेंट। निसान रोग सेंट्रा ते किक्स ते मिल रहे ने मैसिव कैश डिस्काउंट्स। कोई भी न्यू व्हीकल खरीदो ते लव फ्री गिफ्ट्स। टीवीज, लैपटॉप्स, बारबेक्यूज, गैस कार्ड्स ते और भी बहुत कुछ। सैटरडे 3 मई 9 AM टू 5 PM, संडे 24 मई 10 AM टू 4 PM। ये डील्स बार बार नहीं होंदिया, इस वीकेंड मौका हाथ सोना जान दे। और जानकारी लिए आज ही रात से होता या फारूक नु कॉल करो एट 9057914900.
20: Explicitly authorized by management of Red FM.
21: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002, 647-201-6002, 201-6002।
22: कल्चर ऑफ पंजाब आपका डेली एंटरटेनमेंट डोज।
23: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल है। जस्ट डायल 416-677-0609। सिर्फ एक कॉल आपकी किस्मत बदल सकती है।
0: ਖਬਰਾਂ ਜੋ ਖਬਰ ਇਹ ਹੈ, ਜਿਹੜੀ ਪੈਟਰੋਲ ਦੀ ਪ੍ਰਾਈਜ਼ ਆ, ਅੱਜ ਅੱਧੀ ਰਾਤੋਂ 4 ਸੈਂਟ ਥੱਲੇ ਆ ਰਹੀ ਹੈ। ਸੋ ਵੇਟ ਕਰ ਲਓ, ਟੈਂਕੀਆਂ ਕੱਲ ਨੂੰ ਭਰਾ ਲਿਓ। ਮੰਡੀਆਂ ਦੇ ਭਾਅ 'ਚ ਜਨਕ ਜੋਲਰ ਦੇ ਸਹਿਯੋਗ ਨਾਲ ਦੱਸ ਦਿੰਦੇ ਹਾਂ, ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਕਰੂਡ ਆਇਲ ਇਹ ਉੱਪਰ ਆ, ਸੋਨਾ ਅਤੇ ਡਾਲਰ ਜਿਹੜਾ ਸਾਡਾ ਉਹ ਇਸ ਸਮੇਂ ਥੱਲੇ ਚੱਲ ਰਿਹਾ ਹੈ। ਕ੍ਰਿਕਟ ਦੇ ਵਿੱਚ ਜਿਹੜਾ ਇਸ ਸਮੇਂ ਮੈਚ ਚੱਲ ਰਿਹਾ ਹੈ ਉਹ ਹੈ ਜੀ ਆਪਣੇ ਐੱਸ ਆਰ ਐੱਚ ਕੀ ਹੁੰਦਾ ਜੀ, ਸ਼ਾਹਰੁਖ ਖਾਨ ਨਹੀਂ, ਹੈਦਰਾਬਾਦ, ਹੈਦਰਾਬਾਦ ਅਤੇ ਆਰ ਸੀ ਬੀ ਰੋਇਲ ਚੈਲੇਂਜ ਵਾਲੇ। ਉਹ ਮੈਨੂੰ ਕੀ ਪਤਾ, ਛੋਟੇ ਜਿਹੇ ਨਿਕਨੇਮ ਜੇ ਰੱਖ ਲੈਂਦੇ ਆ, ਜ਼ਿਆਦਾ ਵੱਡੇ ਹੋਣ ਐਂ ਕਰਕੇ ਦੇਖੀ ਜਿਹੜੇ ਵੱਡੇ ਹੋ ਜਾਣ। ਹਾਂ ਹੁਣ ਹੋਗੇ, ਸਨਰਾਈਜ਼ ਹੈਦਰਾਬਾਦ ਹੈ ਅਤੇ ਰੋਇਲ ਚੈਲੇਂਜਰ ਬੈਂਗਲੌਰ ਵਾਲੇ ਆ। ਸਨਰਾਈਜ਼ ਹੈਦਰਾਬਾਦੀਆਂ ਨੇ 255 ਰਨ ਬਣਾਏ 4 ਵਿਕਟਾਂ 'ਤੇ, ਅਤੇ ਜਿਹੜੇ ਬੈਂਗਲੌਰ ਵਾਲੇ ਆ ਇਹਨਾਂ ਨੇ 34 ਰਨ ਬਣਾ ਲਏ, ਕੋਈ ਆਊਟ ਨਹੀਂ ਹੋਇਆ 3 ਓਵਰਾਂ ਦੇ ਵਿੱਚ।
12: ਐਚ ਤੇ ਕੇ ਦਾ ਹੀ ਫਰਕ ਪਿਆ, ਤੁਸੀਂ ਸਹੀ ਸੀ ਐਸ ਆਰ ਤਾਂ ਤੁਸੀਂ ਸ਼ਾਹਰੁਖ ਠੀਕ ਪੜਿਆ
0: ਲੱਗਦੇ ਸੀਗਾ। ਅਤੇ ਆਪਣੇ ਇੱਥੇ ਸਪੋਰਟਸ 'ਚ ਕੱਲ੍ਹ ਦੂਜੀ ਗੇਮ ਬਲੂ ਜੇ ਵਾਲੇ ਲਗਾਤਾਰ ਜਿੱਤੇ, ਨਿਊਯਾਰਕ ਯੈਂਕੀ ਨੂੰ 2-0 ਨਾਲ ਹਰਾਇਆ। ਅਤੇ ਇੱਕੋ ਟੀਮ ਰਹਿ ਗਈ ਹਾਕੀ ਦੇ ਵਿੱਚ, ਆਈਸ ਹਾਕੀ 'ਚ, ਜਿਹੜੀ ਮੋਂਟਰੀਅਲ ਦੀ ਹੈ, ਮੋਂਟਰੀਅਲ ਕਨੇਰੀਅਨਸ, ਉਹ ਆਪਦਾ ਪਹਿਲਾ ਮੈਚ ਜਿੱਤ ਗਈ ਆ। 7 ਚੋਂ 4 ਜਿੱਤਣੇ, ਫਿਰ ਇਹ ਸਟੈਨਲੀ ਕੱਪ ਚ ਜਾ ਸਕਦੇ ਨੇ,
24: ਸਿਰਾ ਲਾ ਦੇਣਗੇ।
25: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
24: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
25: ਕਾਲ 6474294040।

0: हमको टाइम देखना नहीं आता है। और चंगा मामा नहीं देखना होता, ए दा दस भी छोटी सुई कितने तो बड़ी सुई कितने। अरे साथ दोनों ही टाइम पीस में है।
1: फिट्टे मुँह तेरे।
2: ਸਾਰਾ ਕੁਛ ਕਰਦੇ ਨੇ। ਅਗਲਾ ਟੋਪਿਕ ਕੀ ਹੈ ਜੀ ਆਪਣਾ?
3: ਦੇਵ ਜੀ, ਸੋ ਆਪਾਂ ਗੱਲ ਕਰ ਰਹੇ ਸੀ ਇੰਸ਼ੋਰੈਂਸ ਦੀ ਨੀਡ ਤੇ ਵਾਂਟ ਤੇ। ਸੋ ਨੀਡ ਦੀ ਜੇ ਆਪਾਂ ਗੱਲ ਕਰੀਏ, ਦੇਖੋ ਕਈ ਵਾਰ ਸਾਨੂੰ ਕੀ ਲੱਗਦਾ ਹੁੰਦਾ ਸਾਡੇ ਚ ਬਹੁਤੇ ਲੋਕਾਂ ਨੂੰ ਕਿ ਲਾਈਫ ਇੰਸ਼ੋਰੈਂਸ ਇਜ਼ ਆਲ ਅਬਾਊਟ ਮਨੀ, ਬਟ ਮੈਂ ਕਹਿੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਇਜ਼ ਐਕਚੁਅਲੀ ਅਬਾਊਟ ਰਿਸਪੋਂਸਿਬਿਲਟੀ। ਉਹਦਾ ਕੀ ਮਤਲਬ ਹੈ ਕਿ ਜੇ ਮੇਰੀ ਇਨਕਮ ਤੇ ਮੇਰੀ ਫੈਮਿਲੀ ਡਿਪੈਂਡ ਕਰਦੀ ਹੈ ਤਾਂ ਉਹਨਾਂ ਦੀ ਡਿਗਨਿਟੀ, ਸੈਲਫ ਰਿਸਪੈਕਟ ਤੇ ਉਹਨਾਂ ਦੀ ਸਟੇਬਿਲਿਟੀ ਰਹੇ ਉਹਨਾਂ ਦੀ ਲਾਈਫ ਦੇ ਵਿੱਚ, ਚਾਹੇ ਮੈਂ ਨਹੀਂ ਵੀ ਹਾਂ, ਚਾਹੇ ਕੁਝ ਪ੍ਰੀਮੈਚਿਓਰ ਹੋ ਵੀ ਜਾਂਦਾ, ਪ੍ਰੀਮੈਚਿਓਰ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਦਾ ਘਰ ਪ੍ਰੋਟੈਕਟਿਡ ਰਹੇ, ਮੇਰੀ ਫੈਮਿਲੀ ਨੂੰ ਇਨਕਮ ਆਉਂਦੀ ਰਹੇ, ਮੇਰੇ ਬੱਚਿਆਂ ਨੂੰ ਵਧੀਆ ਲਾਈਫ ਮਿਲੇ, ਮੇਰੇ ਬੱਚਿਆਂ ਲਈ ਮੈਂ ਜੋ ਸੋਚਿਆ ਸੀਗਾ ਉਹਨਾਂ ਦੇ ਫਿਊਚਰ ਲਈ ਉਹ ਕਰ ਸਕਦੇ ਹੋਣ। ਸੋ ਲਾਈਫ ਇੰਸ਼ੋਰੈਂਸ ਇੱਕ ਪ੍ਰੋਡਕਟ ਨਹੀਂ ਹੈਗਾ, ਲਾਈਫ ਇੰਸ਼ੋਰੈਂਸ ਇਜ਼, ਮੈਂ ਕਹੂੰਗੀ, ਇੱਕ ਪ੍ਰੋਮਿਸ ਹੈ, ਇੱਕ ਕਮਿਟਮੈਂਟ ਹੈ, ਤਾਂ ਕਿ ਮੇਰੀ ਫੈਮਿਲੀ ਜਿਹੜੀ ਹੈਗੀ ਆ ਉਹ ਪ੍ਰਿਪੇਅਰਡ ਰਹੇ, ਉਹ ਕਿਸੇ ਵੀ ਤਰ੍ਹਾਂ ਅਨਪ੍ਰਿਪੇਅਰਡ ਨਾ ਹੋਏ। ਇੱਕ ਛੋਟੀ ਜਿਹੀ ਗੱਲ ਮੈਂ ਸ਼ੇਅਰ ਕਰਦੀ ਹਾਂ ਇੱਥੇ ਦੇਵ ਜੀ, ਮੈਂ ਹੁਣੇ ਕਿਸੇ ਦੀ ਮੈਂ ਲਾਈਫ ਇੰਸ਼ੋਰੈਂਸ ਕੀਤੀ, ਫੀਮੇਲ 40 ਸਾਲ ਦੀ ਉਹਨਾਂ ਦੀ ਉਮਰ ਆ, ਦੋ ਬੱਚੇ ਆ 12 ਤੇ 15 ਸਾਲ ਦੇ, ਤੇ ਉਹਨਾਂ ਨੇ 5 ਲੱਖ ਦੀ ਟਰਮ ਲਈ ਆ 20 ਸਾਲ ਦੇ ਲਈ, ਕਹਿੰਦੇ 20 ਸਾਲ ਤੱਕ ਮੇਰੇ ਬੱਚੇ ਬਸ ਠੀਕ ਹੈ, ਇੰਡੀਪੈਂਡੈਂਟ ਹੋ ਜਾਣਗੇ, ਮੈਨੂੰ ਉਨਾ ਹੀ ਚਾਹੀਦਾ। ਤੇ ਉਹਨਾਂ ਦਾ ਪ੍ਰੀਮੀਅਮ ਆਇਆ $33। ਉਹ ਕਹਿੰਦੇ ਕਿ ਉਮਰ ਬੇਦਾ ਦੇਖੋ 30-35 ਡਾਲਰ ਬਚਾਉਣ ਦੇ ਚੱਕਰ ਚ ਨਾ ਅੱਜ ਜੋ ਮੇਰਾ ਤੇ ਮੇਰੇ ਬੱਚਿਆਂ ਦਾ ਹਾਲ ਹੈ ਨਾ, ਰੱਬ ਨਾ ਕਰੇ ਕਿਸੇ ਦਾ ਹੋਏ। ਸੋ ਜੋ ਉਹਨਾਂ ਨੇ ਮੈਨੂੰ ਦੱਸਿਆ ਕਿ ਪਿਛਲੇ ਸਾਲ ਮੇਰੇ ਹਸਬੈਂਡ ਦੀ ਡੈਥ ਹੋ ਗਈ, ਕਹਿੰਦੇ ਟਰੱਕ ਚਲਾਉਂਦੇ ਸੀਗੇ ਉਹ, ਠੀਕ, ਕਹਿੰਦੇ ਮੈਂ ਤਾਂ ਪਾਰਟ ਟਾਈਮ ਵੇਅਰ ਹਾਊਸ ਚ ਕੰਮ ਕਰਦੀ ਹਾਂ, 1000-1200 ਮੈਂ ਕਮਾਉਂਦੀ ਸੀਗੀ, ਬਟ ਠੀਕ ਉਹਨਾਂ ਦੀ ਇਨਕਮ ਸੀਗੀ। ਕਹਿੰਦੇ ਅਸੀਂ ਪੰਗੇ ਵੀ ਜ਼ਿਆਦਾ ਲਏ ਹੋਏ ਸੀ, ਵੱਡਾ ਘਰ ਲੈ ਲਿਆ ਹੁਣ ਜਦੋਂ ਪਿੱਛੇ ਜੇ, ਵੀ ਸਾਡੀਆਂ ਸੇਵਿੰਗ ਵੀ ਸਾਰੀਆਂ ਡਾਊਨ ਪੇਮੈਂਟ ਚ ਯੂਜ਼ ਹੋ ਗਈਆਂ ਸਮ ਆਓ। ਚਲੋ ਪਿਛਲੇ ਸਾਲ ਉਹਨਾਂ ਦੀ ਮਤਲਬ ਬਿਮਾਰ ਹੋ ਗਏ, 2-3 ਮਹੀਨੇ ਕੰਮ ਤੇ ਨਹੀਂ ਗਏ, ਮਾੜਾ ਮੋਟਾ ਜਿਹੜਾ ਹੈਗਾ ਸੀ ਉਹ ਵੀ ਖਤਮ ਹੋ ਗਿਆ ਸਾਡੇ ਕੋਲ, ਫਿਰ ਐਂਡ ਦੈਨ ਹੀ ਪਾਸਡ ਅਵੇ। ਹੁਣ ਕਹਿੰਦੇ ਘਰ ਪਾਵਰ ਆਫ ਸੇਲ ਤੇ ਵਿਕ ਗਿਆ ਕਿਉਂਕਿ ਮੈਂ ਤਾਂ ਅਫੋਰਡ ਕਰ ਨਹੀਂ ਸੀ ਸਕਦੀ। ਕਹਿੰਦੇ ਬੇਸਮੈਂਟ ਦੇ ਵਿੱਚ ਮੈਂ ਆ ਗਈ, ਫੁੱਲ ਟਾਈਮ ਹੁਣ ਕੰਮ ਕਰ ਰਹੀ ਹਾਂ, 2000 ਕਮਾਉਂਦੀ ਹਾਂ। ਕਹਿੰਦੇ ਲੇਕਿਨ 2000 ਚ ਖਰਚਾ ਥੋੜੀ ਨਾ ਚੱਲਦਾ, ਦੋ ਬੱਚੇ ਵੀ ਹੈ ਮੇਰੇ। ਸੋ ਕਹਿੰਦੇ ਕਿ ਚਲੋ ਫੈਮਿਲੀ ਫਰੈਂਡਸ ਬਹੁਤ ਚੰਗੇ ਆ ਸਾਰਿਆਂ ਨੇ ਮਿਲ ਕੇ 100-200 ਪਰ ਮੰਥ ਲਗਾ ਲਿਆ ਕਿ ਆਪਾਂ ਦੇ ਦਿਆ ਕਰਾਂਗੇ। ਕਹਿੰਦੇ ਹੁਣ ਸਾਲ ਹੋ ਗਿਆ, ਹੌਲੀ ਹੌਲੀ ਪੇਮੈਂਟਸ ਮਿਸ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਡਿਗਨਿਟੀ ਦਾ ਸੈਲਫ ਰਿਸਪੈਕਟ ਦੀ ਗੱਲ ਮੈਂ ਤਾਂ ਕੀਤੀ ਕਿ ਜੋ ਉਹਨਾਂ ਨੇ ਕਿਹਾ ਕਿ ਤੁਸੀਂ ਸੋਚੋ, ਕਹਿੰਦੇ ਮੇਰੇ ਲਈ ਮੈਨੂੰ ਇੰਨੀ ਜ਼ਿਆਦਾ ਸ਼ਰਮ ਆਉਂਦੀ ਹੈ ਨਾ ਰਿਮਾਇੰਡ ਕਰਵਾਉਣਾ ਅਗਲੇ ਨੂੰ ਕਿ ਤੁਹਾਡੇ $200 ਨਹੀਂ ਆਏ। ਕਹਿੰਦੇ ਲੇਕਿਨ ਕਹਿੰਦੇ ਇਸ ਚ ਮੇਰੇ ਹਸਬੈਂਡ ਦੀ ਗਲਤੀ ਨਹੀਂ ਹੈ, ਮੇਰੀ ਹੀ ਗਲਤੀ ਹੈ। ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਸੀ ਆਪਾਂ ਇੰਸ਼ੋਰੈਂਸ ਲੈ ਲਈਏ, ਕਹਿੰਦੇ ਮੈਨੂੰ ਲੱਗਿਆ ਵੀ ਅੱਗੇ ਖਰਚੇ ਤਾਂ ਪੂਰੇ ਨਹੀਂ ਪੈਂਦੇ, ਕਿੱਥੇ ਹੋਰ $50 ਦਾ ਆਪਾਂ ਵਧਾ ਲਾਂਗੇ। ਸੋ ਗੱਲ ਇਹ ਹੈ ਵੀ ਜੇ ਅੱਜ ਆਪਾਂ ਇਨਕਮ ਦੇ ਆਉਂਦੇ ਹੋਏ $50 ਨਹੀਂ ਅਫੋਰਡ ਕਰ ਸਕਦੇ, ਕੱਲ ਨੂੰ ਸੋਚੋ ਵੀ ਫੈਮਿਲੀ ਦਾ ਕੀ ਹੋਣਾ ਜੇ ਆਪਾਂ ਨਹੀਂ।
2: ਜੇ $50 ਆਪਾਂ ਆਪਣੇ ਖਰਚਿਆਂ ਚ ਨਹੀਂ ਕੱਢਦੇ ਤਾਂ ਹਜ਼ਾਰਾਂ ਕਿੱਥੋਂ ਕੱਢਾਂਗੇ?
3: ਬਿਲਕੁਲ ਬਿਲਕੁਲ, ਮਤਲਬ ਹੁਣ ਉਹਨਾਂ ਨੇ ਜਦੋਂ ਮੈਨੂੰ ਗੱਲ ਦੱਸੀ, ਐਕਚੁਅਲੀ ਬਹੁਤ ਜ਼ਿਆਦਾ ਮਤਲਬ ਸਟ੍ਰੈਸਫੁਲ ਕੰਡੀਸ਼ਨ ਹੁੰਦੀ ਹੈ। ਕਹਿੰਦੇ ਮੈਂ ਬੱਚਿਆਂ ਨੂੰ ਕੁਝ ਮਤਲਬ ਚੰਗੀ ਲਾਈਫ ਦੇ ਹੀ ਨਹੀਂ ਸਕਦੀ। ਕਹਿੰਦੇ ਜੇ ਮੈਂ ਮਾੜਾ ਜਿਹਾ ਵੀ ਸੋਚਾਂ ਮੈਂ ਬੱਚਿਆਂ ਨੂੰ ਕਿਤੇ ਲੈ ਜਾਂ ਤਾਂ ਮੈਨੂੰ ਲੱਗਦਾ ਵੀ ਲੋਕੀ ਕਹਿਣਗੇ ਵੀ ਸਾਡੇ ਪੈਸੇ ਤੇ ਐਸ਼ ਕਰੀ ਜਾਂਦੀ ਆ। ਸੋ ਮਤਲਬ ਬਹੁਤ ਜ਼ਰੂਰੀ ਹੁੰਦਾ ਕਿ ਸਾਡੀ ਫੈਮਿਲੀ ਦਾ ਜੋ ਲਾਈਫ ਸਟਾਈਲ ਹੈ ਉਸ ਅਸੀਂ ਨਹੀਂ ਵੀ ਹਾਂ ਤਾਂ ਵੀ ਉਹਨਾਂ ਦਾ ਮੇਨਟੇਨ ਰਹੇ। ਔਰ ਇੰਸ਼ੋਰੈਂਸ ਹੀ ਇੱਕ ਐਸੀ ਚੀਜ਼ ਹੈ ਜਿਹੜਾ ਤੁਹਾਡਾ ਬੈਕਅਪ ਪਲਾਨ ਹੋਣਾ ਚਾਹੀਦਾ। ਤੁਹਾਡੇ ਫੈਮਿਲੀ ਫਰੈਂਡਸ ਕਦੇ ਤੁਹਾਡਾ ਬੈਕਅਪ ਪਲਾਨ ਨਹੀਂ ਹੋ ਸਕਦੇ। ਸਾਡੀ ਇਨਕਮ ਆ ਰਹੀ ਹੈ ਲੇਕਿਨ ਜੇ ਨਹੀਂ ਆ ਰਹੀ ਤਾਂ ਇੰਸ਼ੋਰੈਂਸ ਉਹ ਚੀਜ਼ ਹੈ ਜਿਹੜੀ ਸਾਡੀ ਜਗ੍ਹਾ ਤੇ ਕੰਮ ਕਰੇਗੀ। ਸੋ ਮੇਕ ਸ਼ੋਰ ਵੀ ਘਰ ਚ ਜਿਹੜਾ ਵੀ ਜਿਹਦੀ ਇਨਕਮ ਤੇ ਘਰ ਡਿਪੈਂਡ ਹੈਗਾ, ਜ਼ਰੂਰ ਉਹਨਾਂ ਦੀ ਪੂਰੀ ਇੰਸ਼ੋਰੈਂਸ ਕਰਾਈ ਹੋਏ, ਜਿਸ ਤੁਹਾਡੀਆਂ ਮੋਰਗੇਜਸ ਕਵਰ ਹੋਣ, ਤੁਹਾਡੇ ਲੋਨ ਕਵਰ ਹੋਣ, 65 ਸਾਲ ਤੱਕ ਤੁਹਾਡੀ ਇਨਕਮ ਕਵਰ ਹੋਏ, ਪਰ ਚਾਈਲਡ 2 ਲੱਖ ਦੀ ਕਵਰੇਜ। ਸੋ ਸਾਰਾ ਕੁਝ ਮਿਲਾ ਕੇ ਚਾਹੇ ਤੁਸੀਂ 10 ਸਾਲ ਦੀ ਟਰਮ ਲਓ, 20 ਸਾਲ ਦੀ ਟਰਮ ਲਓ, ਅਪ ਟੂ 65 ਲਓ, ਲੇਕਿਨ ਇੰਸ਼ੋਰੈਂਸ ਆਪਣੀ ਜ਼ਰੂਰ ਕਰਵਾਓ। ਸੋ ਕੋਈ ਵੀ ਕੁਸ਼ਚਨ ਤੁਹਾਡਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474416 1616, 6474416 1616।
2: ਪੈਸੇ ਬਚਾਉਣ ਦੀ ਗੱਲ ਚੱਲੀ ਆ, 24 ਤਰੀਕ ਨੂੰ ਸੰਡੇ ਨੂੰ ਏਅਰਪੋਰਟ ਨਿਸਾਨ ਖੋਲਦੇ ਨੇ, ਤੇ ਲੇਕਿਨ ਉਹਨੇ ਫੈਸਲਾ ਕਰ ਦਿਆ ਕਿ 23 ਨੂੰ ਵੀ ਖੋਲੇ ਆ ਤੇ 24 ਨੂੰ ਵੀ ਖੋਲਾਂਗੇ। 48 ਘੰਟੇ ਦੀ ਇੱਕ ਸਪੈਸ਼ਲ ਸੇਲ ਲਾ ਰਿਹਾ, ਸੈਟਰਡੇ 9 ਤੋਂ 5, ਸੰਡੇ 10 ਤੋਂ 4 ਵਜੇ ਤੱਕ ਹਰ ਇੱਕ ਕਾਰ ਤੇ ਸਪੈਸ਼ਲ ਹੋਏਗਾ। ਜਿਹੜੀ ਇਹਨਾਂ ਦੀ ਨਿਸਾਨ ਰੋਗ ਹੈ ਉਹਦੇ $185 ਪਰ ਵੀਕ ਮਿਲਣਗੇ ਤੁਹਾਨੂੰ, ਪਰ ਵੀਕ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ। $4,250 ਦਾ ਕੈਸ਼ ਡਿਸਕਾਊਂਟ ਵੀ ਹੈ। ਇਸੇ ਤਰ੍ਹਾਂ ਨਿਸਾਨ ਦੀ ਸੈਂਟਰਾ ਹੈ 2026 ਦੀ 106

0: $1,000 ਬਾਈ ਵੀਕਲੀ ਹੈ ਤੇ $500 ਕੈਸ਼ ਡਿਸਕਾਊਂਟ ਮਿਲੇਗਾ। ਲੀਜ਼ ਤੇ ਲੈਣੀ ਆ ਜੇ ਨਿਸਾਨ ਕਿਕਸ ਤਾਂ ਉਹ ਹੈ ਜੀ $179 ਤੇ $3,000 ਦਾ ਰਿਬੇਟ ਮਿਲੇਗਾ, ਕੈਸ਼ ਡਿਸਕਾਊਂਟ ਮਿਲੇਗਾ। ਨਾਲ ਉਹ ਤੋਹਫੇ ਕੱਢ ਰਹੇ ਆ, ਬਾਰਬੀਕਿਊ ਹੈ, ਟੀਵੀ ਹੈ, ਲੈਪਟਾਪ ਹੈ, ਕੈਸ਼ ਕਾਰਡ ਹੈ, ਫਾਇਰ ਟੇਬਲ ਹੈ, ਈ ਸਕੂਟਰ ਹੈ। ਗੱਲ ਕੀ, ਇਹ ਦੋ ਦਿਨਾਂ 'ਚ ਤੁਸੀਂ ਜ਼ਰੂਰ ਜਾ ਕੇ ਆਇਓ। ਏਅਰਪੋਰਟ ਨਿਸਾਨ 905-799-4900 795-499-4900। ਲਓ ਜੀ ਗਏ ਅਤੇ ਆਏ ਪਹਿਲਾਂ ਤਾਂ ਆਹ ਸੁਣੋ। ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ। ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ। ਇਹੀ ਗੱਲ ਉਮਰਪ੍ਰੀਤ ਜੀ ਆਪਾਂ ਕਰ ਰਹੇ ਸੀ
1: ਜੀ,
0: ਕਿ ਦਿਲ ਤਾਂ ਬਹੁਤ ਕਰਦਾ ਆਹ ਵੀ ਲੈ ਲਾ, ਆਹ ਵੀ ਹੋਵੇ, ਗੱਡੀ ਵਧੀਆ ਹੋਵੇ, ਘਰ ਵਧੀਆ ਹੋਵੇ, ਲੇਕਿਨ ਜੇ ਛੋਟੇ ਘਰ ਚ ਵੀ ਰਹਿ ਸਕਦੇ ਹੋ, ਉਖੜੇ ਪੈਰ ਚੱਕ ਚੱਕ ਕੇ ਉਖੜੇ ਚ ਸੈਰ ਲੈਣ ਦੀ ਕੋਈ ਲੋੜ ਨਹੀਂ ਹੈ।
1: ਬਿਲਕੁਲ।
0: ਐਨੀਵੇ ਜਾਣੇ ਆ, ਉਹਨੇ ਸਟੇਟ ਨੂੰ
2: ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ, ਕ੍ਰੋਸ ਬੋਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਪੁਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬੋਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222, ਐਕਸਟੈਂਸ਼ਨ ਹੈ 4।
0: ਲੋ ਜੀ, ਸਾਡੇ ਨਾਲ ਸੁਖੀ ਜੀ ਏਅਰ ਤੇ ਆ ਚੁੱਕੇ ਨੇ, ਦੇਖਦੇ ਹਾਂ ਅੱਜ ਰੀਅਲ ਸਟੇਟ ਦੀਆਂ ਕਿਹੜੀਆਂ ਸਪੈਸ਼ਲਿਸਟ ਨੇ। ਹਾਂਜੀ ਸੁਖੀ ਜੀ।
3: ਹੈਲੋ ਦੀਪ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਮੇਰੇ ਸੁਖੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਈ ਹੋਪ ਐਵਰੀਬਡੀ ਇਜ਼ ਇੰਜੋਇੰਗ ਦੇਅਰ ਡੇ। ਫਰਾਈਡੇ ਆ ਗਿਆ, ਹਰ ਇੱਕ ਨੂੰ ਵੀਕਐਂਡ ਦੀ ਜਿਹੜੀ ਹੁੰਦੀ ਆ ਵੇਟ ਹੁੰਦੀ ਆ। ਵੈਦਰ ਵੀ ਅੱਜ ਵਧੀਆ ਆ, ਵਧੀਆ ਵੈਦਰ ਦੇ ਨਾਲ ਨਾਲ ਕੁਛ ਥੋੜੀਆਂ ਜਿਹੀਆਂ ਵਧੀਆ ਵਧੀਆ ਲਿਸਟਿੰਗ ਸ਼ੇਅਰ ਕਰਨਾ ਚਾਹੂੰਗੀ। ਸਭ ਤੋਂ ਪਹਿਲਾਂ ਤਾਂ ਜੇ ਕੋਈ ਆਪਣਾ ਲਿਸਨਰ ਪਾਵਰ ਆਫ ਸੇਲ ਤੇ ਪ੍ਰੋਪਰਟੀ ਦੇਖ ਰਿਹਾ ਹੈ,
0: ਲੱਗਦਾ ਲਾਈਨ ਚ ਗੜਬੜ ਆ। ਚਲੋ ਉਨੀ ਦੇਰ ਆਪਾਂ ਗੱਲ ਕਰਦੇ ਆ, ਗ੍ਰੈਂਡ ਫਰਨੀਚਰ ਤੇ ਚੱਲਦੇ ਆ, ਉਹ ਦੇਖਦੇ ਆ ਸੁਖ ਸਾਹਿਬ ਕੀ ਕਹਿਣਾ ਚਾਹੁੰਦੇ ਆ। ਹਾਂਜੀ ਸਰ,
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੀਪ ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਜਿਹੜੀ ਫਲੋਰ ਕਲੀਅਰ ਸੇਲ ਅੱਜ ਤੋਂ ਸਟਾਰਟ ਹੋ ਚੁੱਕੀ ਆ, ਜਿਹੜੇ ਇੱਕ ਇੱਕ ਦੋ ਦੋ ਬੈਡਰੂਮ ਸੈੱਟ ਜਿਹੜੇ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਉਹਨਾਂ ਲਈ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਜਿਹੜੀ ਫਲੋਰ ਮਾਡਲ ਇਨਵੈਂਟਰੀ ਬਲੋ ਦਾ ਕੋਸਟ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੇ ਜਾ ਰਹੇ ਆ। ਇੱਕ ਮੇਰੇ ਸਾਹਮਣੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਿਆ, ਥੱਲੇ ਆਡੀ ਦਾ ਬੇਸ ਬਣਿਆ ਹੋਇਆ, ਉੱਪਰ ਰੀਅਲ ਮਾਰਬਲ ਦਾ ਟੋਪ ਲੱਗਾ, ਜਿਹਦੀ ਰੈਗੂਲਰ ਕੀਮਤ $1,300 ਸੀ। ਇੱਕੋ ਹੀ ਪੀਸ ਆ, ਫਲੋਰ ਮਾਡਲ ਲਾਸਟ, ਰੀਅਲ ਮਾਰਬਲ ਦਾ ਟੇਬਲ ਆਡੀ ਵਾਲੇ ਬੇਸ ਦੇ ਨਾਲ, $399 ਦਾ। ਲੈ ਜਾਓ ਚੈੱਕ, ਇੱਕੋ ਹੀ ਪੀਸ ਲੈ ਆਓ, ਯੂ ਹਰ ਰਾਈਟ ਮੇ ਪਿਕਅਪ ਕਰਕੇ ਲੈ ਜਾਓ। ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਡੀ ਵਾਲੇ ਬੇਸ ਦੇ ਨਾਲ $399 ਦਾ। ਇੱਕ ਸੋਫਾ ਕਮ ਬੈੱਡ, ਇਹ ਵੀ ਲਾਸਟ ਹੀ ਪੀਸ ਆ, ਸੋਫਾ ਵੀ ਬਣ ਜਾਂਦਾ, ਬੈੱਡ ਵੀ ਬਣ ਜਾਂਦਾ, ਸੋਫਾ ਕਮ ਬੈੱਡ ਲਾਸਟ ਪੀਸ, ਲੈ ਜਾਓ ਚੈੱਕ ਕੇ ਰਾਈਟ ਮੇ, $299 ਦਾ ਸੋਫਾ ਕਮ ਬੈੱਡ, $299 ਦੇ ਵਿੱਚ। ਪੇਟੀ ਵਾਲਾ ਬੈਡਰੂਮ ਸੈੱਟ, ਇਹ ਵੀ ਲਾਸਟ ਹੀ ਪੀਸ ਸਾਡੇ ਕੋਲ ਪਿਆ, ਫਲੋਰ ਮਾਡਲ ਲਾਸਟ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਲਾਸਟ ਲਾਸਟ ਲਾਸਟ ਪੀਸ, ਲੈ ਜਾਓ $499 ਦੇ ਵਿੱਚ। ਪੇਟੀ ਵਾਲਾ ਬੈਡਰੂਮ ਸੈੱਟ $499, ਪਰ ਜਿਹੜਾ ਪਹਿਲਾਂ ਆ ਕੇ ਸਰ ਫਸਟ ਕਮ ਫਸਟ ਸਰਵ ਆ, ਇੱਕ ਇੱਕ ਪੀਸ ਜਿਹੜੇ ਤੁਹਾਨੂੰ ਆਉਣ ਏਅਰ ਅਸੀਂ ਦੱਸ ਰਹੇ ਹਾਂ। ਸੋ ਜ਼ਰੂਰ ਤੁਸੀਂ ਵੀ ਇੱਕ ਚੱਕਰ ਲਾਓ, ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਡਾ ਵੇਟ ਕਰ ਰਹੀਆਂ ਨੇ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਭਾਜੀ,
0: ਬੜੀ ਮਿਹਰਬਾਨੀ ਸਰ, ਥੈਂਕ ਯੂ।
2: ਏਅਰਪੋਰਟ ਨਿਸਾਨ ਬ੍ਰਾਂਡ ਤੇ ਆ ਗਿਆ ਸਾਲ ਦਾ ਸਭ ਤੋਂ ਵੱਡਾ 48 ਆਰ ਸਪ੍ਰਿੰਗ ਸੇਲ ਬਲੇਜ ਇਵੈਂਟ। ਨਿਸਾਨ ਰੋਗ ਸੈਂਟਰਾ ਤੇ ਕਿਕਸ ਤੇ ਮਿਲ ਰਹੇ ਨੇ ਮੈਸਿਵ ਕੈਸ਼ ਡਿਸਕਾਊਂਟ। ਕੋਈ ਵੀ ਨਿਊ ਵਹੀਕਲ ਖਰੀਦੋ ਤੇ ਲਓ ਫ੍ਰੀ ਗਿਫਟਸ, ਟੀਵੀਸ, ਲੈਪਟਾਪਸ, ਬਾਰਬੀਕਿਊਸ, ਗੈਸ ਕਾਰਡਸ ਤੇ ਹੋਰ ਵੀ ਬਹੁਤ ਕੁਝ। ਸੈਟਰਡੇ 23 ਮਈ 9 AM ਟੂ 5 PM, ਸੰਡੇ 24 ਮਈ 10 AM ਟੂ 4 PM। ਇਹ ਡੀਲਸ ਵਾਰ ਵਾਰ ਨਹੀਂ ਆਉਂਦੀਆਂ, ਇਸ ਵੀਕਐਂਡ ਮੌਕਾ ਹੱਥੋਂ ਨਾ ਜਾਣ ਦਿਓ। ਹੋਰ ਜਾਣਕਾਰੀ ਲਈ ਅੱਜ ਹੀ ਰਾਜ ਸਹੋਦਾ ਜਾਂ ਫਾਰੂਕ ਨੂੰ ਕਾਲ ਕਰੋ @905-791-4900।
0: ਨਾ ਚਾਚਾ ਜੀ,
1: ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਅਪਰੂਵ ਨਹੀਂ ਹੋਈ ਹੈ।
5: ਓ ਤੂੰ ਰੇਫੜਾ, ਉਹ ਮੋੜਗੇ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
1: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ,
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
7: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
9: ਨਾ ਇੰਨੇ ਪਰੇਸ਼ਾਨ ਕਾਦੀ ਹੈ ਫਰਸਟ੍ਰੇਸ਼ਨ,
10: ਉਹ ਕੀ ਦੱਸਾਂ, ਕਰਨਾ ਇੱਕ ਫੰਕਸ਼ਨ
11: ਤੇ ਚੱਲ ਫਿਰ ਟਿੱਕਾ ਜੰਕਸ਼ਨ।
12: ਟਿੱਕਾ ਜੰਕਸ਼ਨ 100-125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ।
13: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ, 295 ਕੁਈਨ ਸਟਰੀਟ ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ, 647-735-6072, 647-735-6072।
0: ਆਓ ਤੁਹਾਨੂੰ ਲੈ ਕੇ ਚੱਲਦੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸੁਲਤਾਨ ਬਾਈ ਹਮਾਰੇ ਸਾਥ ਹੈ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
14: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਟੈਲੀਵਿਜ਼ਨ ਵਾਲੇ ਪਾਸੇ ਚੱਲੋ, 85 ਇੰਚ ਤੋਂ,
14: ਖਾਸ ਤੌਰ ਤੇ 85 ਇੰਚ ਦੀ ਗੱਲ ਇਸ ਲਈ ਕਰਾਂਗੇ ਭਾਜੀ ਕਿਉਂਕਿ ਇਸ ਟਾਈਮ ਬਹੁਤ ਡਿਮਾਂਡ ਚ ਹੈ ਤੇ QLED ਟੈਕਨੋਲੋਜੀ ਹੈ, ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ ਸੈਮਸੰਗ ਦਾ QLED 85 ਇੰਚ ਜਿਹੜਾ $2000 ਵਾਲਾ ਸਿਰਫ $1299 ਦਾ ਲੈ ਕੇ $700 ਕੱਲੇ ਸੈਮਸੰਗ 85 ਇੰਚ QLED ਤੇ ਤੁਸੀਂ ਸੇਵ ਕਰਨਾ ਤੇ $1299 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 55 ਇੰਚ TV ਚਾਹੀਦਾ $399 ਦਾ ਸਿਰਫ, ਜਾਂ 65 ਇੰਚ ਚਾਹੀਦਾ ਤੇ $699 ਦਾ ਓਨਲੀ ਐਂਡ ਓਨਲੀ ਐਕਸਕਲੂਸਿਵ ਡੀਲ ਹੈ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ TV ਐਂਡ ਅਪਲਾਈਸਿਸ, 905-450-2828-905-450-2828 ਜੀ।
0: ਬ੍ਰੈਂਪਟਨ TV ਅਪਲਾਈਸਿਸ, 85 ਇੰਚ, 98 ਇੰਚ, 50-55, ਜਿਹੜਾ ਮਰਜ਼ੀ ਲੈ ਲਓ ਟੈਲੀਵਿਜ਼ਨ ਲਈ ਤੁਹਾਨੂੰ ਜਾਣਾ ਪਏਗਾ ਬ੍ਰੈਂਪਟਨ TV ਐਂਡ ਅਪਲਾਈਸਿਸ। ਤੇ ਕਿਚਨ ਵਾਲੇ ਪਾਸੇ ਸਰ?
14: ਕਿਚਨ ਵਾਲੇ ਪਾਸੇ ਵੀ ਜੀ 40% ਦਾ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ, ਖਾਸ ਤੌਰ ਤੇ ਜਿਨ੍ਹਾਂ ਨੇ ਬਿਲਟ ਇਨ ਕਿਚਨ ਲੈਣਾ ਉਹ ਤਾਂ ਕਸਟਮਰ ਬਿਲਕੁਲ ਮਿਸ ਨਾ ਕਰਨ, ਕਿਉਂਕਿ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰਾ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਲੈ ਕੇ 40% ਦਾ ਤੁਸੀਂ ਸੇਵਿੰਗ ਕਰ ਸਕਦੇ ਹੋ। ਡਿਸਕਾਊਂਟ ਤੁਹਾਨੂੰ ਰਾਈਟ ਵੇ ਮਿਲ ਜਾਏਗਾ, ਡਿਲੀਵਰੀ ਤੁਸੀਂ 2 ਮਈ-9 ਜੂਨ ਦੀ ਕੋਈ ਵੀ ਰੱਖ ਸਕਦੇ ਜੀ, ਤੇ ਪੇਮੈਂਟ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਏਗੀ ਜਿਹੜੀ ਕਿ 6 ਮਹੀਨੇ ਚ ਤੁਸੀਂ ਪੇ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ ਸਿਰਫ $1799 ਦਾ ਮਿਲੇਗਾ ਤੇ $1799 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, $700 ਕੱਲੇ ਵਾਸ਼ਰ ਐਂਡ ਡਰਾਇਰ ਤੇ ਤੁਸੀਂ ਸੇਵ ਕਰਨੇ ਆ। ਤੇ ਜਿਨ੍ਹਾਂ ਨੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਉਹਨਾਂ ਕਸਟਮਰ ਵਾਸਤੇ ਸਾਡੇ ਕੋਲ $1700 ਵਾਲਾ ਟੋਪ ਲੋਡ ਵਾਸ਼ਰ ਐਂਡ ਡਰਾਇਰ, ਓਨਲੀ $1099 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ $1099 ਦੇ ਮਿਲ ਜਾਣਗੇ ਫ੍ਰੀ ਹੋਮ ਡਿਲੀਵਰੀ ਦੇ ਨਾਲ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ TV ਐਂਡ ਅਪਲਾਈਸਿਸ, 905-450-2828 ਤੇ 98 ਇੰਚ ਜਦੋਂ ਬਿਗ ਸਕਰੀਨ 85 ਇੰਚ $1299 ਦਾ ਮਿਲੇਗਾ, ਉੱਥੇ 98 ਇੰਚ ਵੀ ਸਾਡੇ ਕੋਲ ਜੀ $3500 ਵਾਲਾ $1999 ਦਾ ਆਇਆ, $1500 98 ਇੰਚ TV ਤੇ ਵੀ ਸੇਵ ਕਰੋਗੇ। 905-450-2828, 905-450-2828 ਜੀ,
0: 905-450-2828। 6 ਮਹੀਨੇ ਦੇ ਵਿੱਚ ਤੁਸੀਂ ਪੈਸੇ ਦੇ ਸਕਦੇ ਹੋ, 6 ਮਹੀਨੇ ਤੋਂ ਬਾਅਦ ਦੇ ਸਕਦੇ ਹੋ, ਵਿਆਜ ਕੋਈ ਨਹੀਂ, 905-450-2828। ਥੈਂਕ ਯੂ ਸੁਲਤਾਨ ਜੀ,
14: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਬੜੀ ਮਿਹਰਬਾਨੀ, ਥੈਂਕ ਯੂ ਜੀ। ਅਨੀਸ਼ਾ ਜੀ, ਵੈਲਕਮ ਟੂ ਦਾ ਸ਼ੋ।
15: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ। ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ। ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525-647-946-2525।
16: ਮੱਖੀ ਸਾਡੇ ਹੋਟਲ ਦੀ ਨੀ, ਕਿਸੇ ਦੂਸਰੇ ਹੋਟਲ ਦੀ ਹੈ ਸਰ, ਸੋਰੀ। ਇਹਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ ਹੈ।
17: ਫਿੱਟੇ ਮੂੰਹ ਤੇਰੇ।
0: ਚੁਰਾਸੀ ਦੌਰਾਨ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਹੋਏ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿੱਤਾ। ਮਤਾ ਜਿਹੜਾ ਹੈ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਬੋਲਾ ਦੇ ਕਥਿਤ ਮਰੀਜ਼ਾਂ ਵਾਲਾ ਜਹਾਜ਼ ਅਮਰੀਕਾ ਨੇ ਦਾਖਲ ਹੋਣ ਤੋਂ ਰੋਕ ਦਿੱਤਾ ਤੇ ਸਾਡੇ ਕਹਿੰਦੇ ਮੋਂਟਰੀਅਲ ਤਾਰ ਲੋ, ਆਪਦੇ ਦੇਸ਼ ਉੱਤੋਂ ਨਹੀਂ ਦਿੱਤਾ, ਕਹਿੰਦੇ ਜਾਓ ਭੱਜ ਮੋਂਟਰੀਅਲ ਤਾਰ ਲੋ। 38 ਸਾਲ ਦਾ ਉਪਿੰਦਰ ਸਿੰਘ ਸਿਆਂ 25 ਜੁਲਾਈ ਵਿੱਚ ਗ੍ਰਿਫਤਾਰ ਕੀਤਾ ਸੀ। ਲਾਸ ਏਂਜਲਸ ਤੋਂ ਆਸਟ੍ਰੇਲੀਆ 530 ਪਾਉਂਡ ਮੈਥ ਦਾ ਕਥਿਤ ਤੌਰ ਤੇ ਤਸਕਰੀ ਕਰਨ ਦਾ ਕੋਸ਼ਿਸ਼ ਕਰਦਾ ਸੀ, ਹਿਰਾਸਤ ਚ ਲਿਆ ਗਿਆ ਹੈ। ਫਿਰ ਕਹਿੰਦੇ ਜੀ ਕੈਨੇਡਾ ਪਹਿਲਾਂ ਵਾਲਾ ਨਹੀਂ ਰਿਹਾ ਹੈਗਾ, ਇਹਨੂੰ ਖਰਾਬ ਕਿਹਨੇ ਕੀਤਾ? ਗੱਡੀਆਂ ਯੂ ਟਰਨ ਕੌਣ ਮਾਰਦਾ? ਰੈਡ ਲਾਈਟਾਂ ਚ ਕੌਣ ਕੱਢਦਾ? ਦਾਰੂ ਕੌਣ ਚੋਰੀ ਕਰਦਾ? ਦੇਸੀ ਘਿਓ ਚੋਂ ਕੌਣ ਚੋਰੀ ਕਰਦਾ? ਬਟਰ ਕੌਣ ਚੋਰੀ ਕਰਦਾ? ਘਰਾਂ ਦੇ ਡਾਕੇ ਕੌਣ ਮਾਰਦਾ? ਫਰੋਤੀ ਦੀਆਂ ਕੌਲਾਂ ਕੌਣ ਕਰਦਾ? ਫਿਰ ਕਹਿੰਦੇ ਜੀ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਹੈ। ਸਪੇਨ ਵਿੱਚ ਅੱਤ ਦੀ ਗਰਮੀ ਕਾਰਨ 2 ਸਾਲ ਦੀ ਬੱਚੀ ਨੂੰ ਗੱਡੀ 'ਚ ਛੱਡ ਕੇ ਤੇ ਉਹਦੀ ਮੌਤ ਹੋ ਗਈ। ਆਪਣੇ ਵੀ ਇੱਥੇ ਗਰਮੀ ਆ ਰਹੀ ਆ ਭਾਈ, ਧਿਆਨ ਰੱਖੋ, ਬੱਚੇ ਨਾ ਛੱਡ ਜਿਓ। ਇਰਾਨ ਜੰਗ ਪਰ ਟਰੰਪ ਤੇ ਇਜ਼ਰਾਈਲ ਵਾਲਾ ਬੀਬੀ ਦੇ ਟਕਰਾਅ ਹੋ ਗਿਆ, ਆਪ 'ਚ ਹੁਣ ਲੜ ਪਏ। ਪਹਿਲਾਂ ਨੇ ਇਕੱਠਿਆਂ ਨੇ ਅਟੈਕ ਕੀਤਾ, ਹੁਣ ਆਪ 'ਚ ਲੜ ਪਏ। ਇਜ਼ਰਾਈਲ ਕਹਿੰਦਾ ਹਮਲਾ ਨਹੀਂ ਰੁਕਣਾ ਚਾਹੀਏ। ਖੈਰ, ਦਾਦਾ ਜੀ ਦੀ ਮੌਤ ਹੋ ਗਈ ਜੀ, ਕਬਰ ਪੱਟੀ ਦੱਬਤਾ। ਫਿਰ ਜਾ ਕੇ ਰਿਸ਼ਤੇਦਾਰ ਨੇ ਕੱਢ ਲੈਂਦਾ, ਕਹਿੰਦੇ ਮੂੰਹ ਨੂੰ ਪਿੱਗ ਤਾਂ ਲਾਇਆ ਹੀ ਨਹੀਂ ਅਜੇ। ਡੋਨਲਡ ਟਰੰਪ ਦੇ ਸੱਤਾ ਵਿੱਚ ਆਉਣ ਮਗਰੋਂ ਅਮਰੀਕਾ ਤੋਂ ਡਿਪੋਰਟ ਪ੍ਰਵਾਸੀਆਂ ਬਾਰੇ ਨਵਾਂ ਅੰਕੜਾ ਡਿਪੋਰਟੇਸ਼ਨ ਵਾਲਿਆਂ ਨੇ ਦੱਸਿਆ ਹੈ, ਜਿਸ ਮੁਤਾਬਕ 9 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਗ੍ਰਿਫਤਾਰ ਕਰਕੇ ਮੁਲਕ ਚੋਂ ਕੱਢ ਦਿੱਤਾ। ਲਓ ਜੀ, ਕਾਕਰੋਚ ਪਾਰਟੀ ਤਾਂ ਬਣ ਗਈ ਆਪਣੇ ਇੰਡੀਆ 'ਚ, ਸੁਣਿਆ ਹੋਣਾ ਤਾਂ ਪੜ੍ਹਿਆ ਹੋਣਾ। ਉਹ ਕਿਸੇ ਸੁਪਰੀਮ ਕੋਰਟ ਦੇ ਜੱਜ ਨੇ ਕਦੇ ਕਹਿਤਾ ਜਿਹੜੇ ਆ ਬੰਦੇ ਆ ਨਾ ਨੌਜਵਾਨ, ਇਹ ਕਾਕਰੋਚ ਵਰਗੇ ਆ, ਲੇਜ਼ੀ ਜਿਹਾ ਤੁਰੇ ਫਿਰਦੇ ਆ। ਉਹਨਾਂ ਨੇ ਕਾਕਰੋਚ ਪਾਰਟੀ ਬਣਾਤੀ, ਇੱਕ ਕਾਕਰੋਚ ਜਨਤਾ ਪਾਰਟੀ, ਉਹ ਮਿਲੀਅਨਸ ਆਫ ਮਿਲੀਅਨਸ ਉਹਦੇ ਫੋਲੋਅਰ ਹੋ ਗਏ ਜੀ। ਹੁਣ ਪਾਕਿਸਤਾਨ ਵਾਲਿਆਂ ਨੇ ਵੀ ਬਣਾ ਲਈ ਇੱਕ, ਉਹ ਕਹਿੰਦੇ ਅਸੀਂ ਪਿੱਛੇ ਕਿਉਂ ਰਹੀਏ।
18: ਤੁਸੀਂ ਮੇਰੇ ਨਿਊਜ਼ ਲੈਂਦੇ ਕਿੱਥੋਂ ਆਉਂਦੇ ਜੀ?
0: ਮੈਂ ਇੱਕ ਘੰਟਾ ਉੱਠ ਕੇ ਖਬਰਾਂ ਪੜ੍ਹਦਾ। ਮੇਰੇ ਖਿਆਲ ਇੱਕ ਪਾਕਿਸਤਾਨ ਦਾ ਨਿਊਜ਼ ਪੇਪਰ ਆ ਡੌਨ, ਉਹ ਪੜ੍ਹਦਾ। ਫਿਰ ਹਿੰਦੁਸਤਾਨੀਆਂ ਦਾ ਇੱਕ ਹੈਗਾ ਦੈਨਿਕ ਭਾਰਤ, ਦੈਨਿਕ ਖਣੀ, ਦੈਨਿਕ ਭਾਰਤ, ਦੈਨਿਕ ਭਾਸਕਰ,
18: ਦੈਨਿਕ ਭਾਸਕਰ,
0: ਤੇ 10-12 ਹੋਰ ਅਖਬਾਰ ਨੇ ਜਿਹੜੇ ਪੜ੍ਹਦਾ, ਫਿਰ ਉਹਨਾਂ 'ਚ ਆਈਆਂ ਖਬਰਾਂ ਕੱਢਦਾ। ਕੈਨੇਡਾ ਦੇ ਸਿਟੀਜ਼ਨ ਬਣੇ 2.5-3 ਲੱਖ ਪ੍ਰਵਾਸੀ। ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਘਟਣ ਦਰਮਿਆਨ ਕੈਨੇਡਾ ਦੇ ਸੁਪਰ ਵੀਜ਼ਾ ਲਈ ਭਾਰਤੀ ਮਾਪਿਆਂ ਦੀ ਉਡੀਕ ਦਾ ਸਮਾਂ ਸਿਰਫ 117 ਦਿਨ ਰਹਿ ਗਿਆ। ਸੁਪਰ ਵੀਜ਼ੇ ਦੀ ਗੱਲ ਚੱਲੀਏ, ਸੁਪਰ ਵੀਜ਼ੇ ਬਾਰੇ ਦੱਸੋ।
18: ਬਿਲਕੁਲ ਦੇਵ ਜੀ, ਸੁਪਰ ਵੀਜ਼ਾ ਪੇਰੈਂਟਸ ਨੂੰ ਬੁਲਾਉਣ ਦਾ ਇੱਕ ਵਧੀਆ ਤਰੀਕਾ। ਦੇਖੋ, PR ਦੀਆਂ ਫਾਈਲਾਂ ਫੁਈਲਾਂ ਤਾਂ ਮਤਲਬ ਹੋਈਆਂ ਰੁਕੀਆਂ ਹੋਈਆਂ ਹੁਣ, ਸੋ ਸੁਪਰ ਵੀਜ਼ਾ ਹੀ ਇੱਕ ਆਪਸ਼ਨ ਰਹਿ ਜਾਂਦੀ ਹੈ। ਲੇਕਿਨ ਇਸ 'ਚ ਮੈਂਡੇਟੋਰੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ। ਉਹਦੇ 'ਚ ਇਹ ਆ ਵੀ ਤੁਸੀਂ 1 ਸਾਲ ਦੀ ਮਿਨੀਮਮ ਕਵਰੇਜ ਹੋਣੀ ਚਾਹੀਦੀ ਤੇ 1 ਲੱਖ ਦੀ ਕਵਰੇਜ ਹੋਣੀ ਚਾਹੀਦੀ ਹੈ, ਸਾਨੂੰ ਸਾਰਿਆਂ ਨੂੰ ਪਤਾ। ਲੇਕਿਨ ਇਹਦੇ 'ਚ ਕੁਝ ਕੁ ਚੀਜ਼ਾਂ ਧਿਆਨ 'ਚ ਰੱਖਣ ਵਾਲੀ ਲੈਣੀਆਂ ਹੁੰਦੀਆਂ ਜਦੋਂ ਵੀ ਆਪਾਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਲੈਣੀ ਹੈ ਤੁਸੀਂ ਮੰਥਲੀ ਐਨੂਅਲ ਕੋਈ ਵੀ ਪੇ ਕਰ ਸਕਦੇ ਹੋ ਦੋਨੋਂ ਐਕਸੈਪਟਿਡ ਹੁੰਦੀਆਂ ਦੋ ਮੰਥ ਦਾ ਪੇ ਕਰਕੇ ਤੁਹਾਨੂੰ ਅਪ ਫਰੰਟ ਤੁਹਾਨੂੰ ਪੇਪਰ ਮਿਲ ਜਾਣਾ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਤੁਸੀਂ ਅਪਲਾਈ ਕਰ ਲਓ ਲੇਕਿਨ ਧਿਆਨ ਚ ਰੱਖਣ ਵਾਲੀ ਚੀਜ਼ ਕੀ ਹੁੰਦੀ ਹੈ ਤੁਹਾਡੇ ਪੇਰੈਂਟਸ ਦੀ ਹੈਲਥ ਕੰਡੀਸ਼ਨ ਸਾਡੇ ਜੋ ਬਹੁਤੇ ਲੋਕ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ ਲੈਟਸ ਸੇ ਬੀਪੀ ਹੈ ਪੇਰੈਂਟਸ ਨੂੰ ਉਹਨਾਂ ਨੇ ਆਪਣੀ ਦਵਾਈ ਲੈ ਕੇ ਆਉਣੀ ਹੈ ਜੀ ਸੋ ਅਸੀਂ ਪ੍ਰੀ ਐਗਜ਼ਿਸਟਿੰਗ ਕਵਰ ਨਹੀਂ ਕਰਨੀ ਸੋ ਦਵਾਈ ਉਹ ਲੈ ਕੇ ਹੀ ਆਉਣਗੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਵਰ ਕਰਨ ਦਾ ਮਤਲਬ ਇਹ ਹੁੰਦਾ ਕਿ ਲੈਸ ਸੇ ਉਹਨਾਂ ਨੂੰ ਬੀਪੀ ਸੀਗਾ ਬੀਪੀ ਉਹਨਾਂ ਦਾ ਸਟੇਬਲ ਸੀਗਾ ਤੇ ਇੱਥੇ ਆ ਕੇ ਬੀਪੀ ਨਾਲ ਰਿਲੇਟਡ ਜੇ ਕੋਈ ਪ੍ਰੋਬਲਮ ਹੋ ਜਾਂਦੀ ਹੈ ਤਾਂ ਉਹ ਤਾਂ ਹੀ ਕਵਰ ਹੋਊਗੀ ਜੇ ਆਪਾਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਵਰ ਕੀਤੀ ਹੋਈ ਹੈ ਨੰਬਰ 2 ਕਿ ਉਹਨਾਂ ਦਾ ਸਟੇਬਿਲਿਟੀ ਕਲੋਜ਼ ਜ਼ਰੂਰ ਡਿਸਕਸ ਕਰਿਆ ਕਰੋ ਐਡਵਾਈਜ਼ਰ ਨਾਲ ਉਹਦਾ ਮਤਲਬ ਇਹ ਹੈ ਵੀ ਕਦੋਂ ਉਹਨਾਂ ਦੀ ਮੈਡੀਕੇਸ਼ਨ 'ਚ ਚੇਂਜ ਹੋਇਆ ਚਾਹੇ ਮੈਡੀਕੇਸ਼ਨ ਘਟੀ ਜਾਂ ਵਧੀ ਦੋਨੋਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਅਨਸਟੇਬਲ ਬਣਾ ਦਿੰਦੀਆਂ ਸੋ ਐਡਵਾਈਜ਼ਰ ਨੂੰ ਜ਼ਰੂਰ ਦੱਸੋ ਕਿ ਪਿਛਲੇ 3 ਮਹੀਨੇ ਪਹਿਲੇ ਉਹਨਾਂ ਦੀ ਮੈਡੀਸਨ 'ਚ ਚੇਂਜ ਹੋਇਆ ਜਾਂ 6 ਮਹੀਨੇ ਪਹਿਲੇ ਚੇਂਜ ਹੋਇਆ ਜਾਂ ਸਾਲ ਪਹਿਲੇ ਚੇਂਜ ਹੋਇਆ ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਸਟੇਬਿਲਿਟੀ ਕਲੋਜ਼ ਇੱਕ ਵਰਡ ਹੁੰਦਾ ਕੱਲ ਨੂੰ ਕਲੇਮ ਦਾ ਡਿਕਲਾਈਨ ਹੋਣ ਦਾ ਇੱਕ ਰੀਜ਼ਨ ਸਟੇਬਿਲਿਟੀ ਕਲੋਜ਼ ਦਾ ਨਾ ਮੈਚ ਹੋਣਾ ਵੀ ਹੁੰਦਾ ਇਸ ਲਈ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਕਈ ਵਾਰ ਆਪਾਂ ਆਨਲਾਈਨ ਦੇਖਦੇ ਹਾਂ ਅਸੀਂ ਆਨਲਾਈਨ ਲੈ ਲਈਏ ਪ੍ਰੀਮੀਅਮ ਸੇਮ ਹੀ ਹੈ ਚਾਹੇ ਤੁਸੀਂ ਆਨਲਾਈਨ ਲਓ ਇੰਸ਼ੋਰੈਂਸ ਚਾਹੇ ਤੁਸੀਂ ਐਡਵਾਈਜ਼ਰ ਦੇ ਥਰੂ ਲਓ ਲੇਕਿਨ ਫਰਕ ਇਹ ਹੁੰਦਾ ਵੀ ਆਨਲਾਈਨ ਜੇ ਤੁਸੀਂ ਬਾਏ ਕਰੋਗੇ ਤੁਹਾਨੂੰ ਆਹ ਪਾਲਿਸੀ ਵਰਡਿੰਗ ਦੇਖਣੀ ਪਊਗੀ ਤੁਹਾਨੂੰ ਆਪ ਸਾਰਾ ਕੁਝ ਸਰਚ ਕਰਨਾ ਪਏਗਾ ਅੱਡ ਕੰਪਨੀਆਂ ਦੇ ਪੋਰਟਲ ਤੇ ਜਾ ਕੇ ਕੰਪੈਰੀਜ਼ਨ ਦੇਖਣਾ ਪਏਗਾ ਲੇਕਿਨ ਐਜ਼ ਏ ਐਡਵਾਈਜ਼ਰ ਸਾਡੇ ਕੋਲ ਸਾਰੀਆਂ ਕੰਪਨੀਆਂ ਦਾ ਐਕਸੈਸ ਹੈਗਾ ਸਾਡੇ ਪੋਰਟਲ ਨੇ ਕੰਪੇਅਰ ਕਰਕੇ ਰੇਟ ਦੱਸ ਦੇਣਾ ਔਰ ਫਿਰ ਸਾਨੂੰ ਪਤਾ ਹੁੰਦਾ ਵੀ ਕਿਹੜੀ ਕੰਪਨੀ ਦੇ ਵਿੱਚ ਕਿੰਨਾ ਸਟੇਬਿਲਿਟੀ ਕਲੋਜ਼ ਹੈ ਕਿਹੜੀਆਂ ਕੰਪਨੀਆਂ ਦੇ ਵਿੱਚ ਕੁਝ ਸਪੈਸ਼ਲ ਜਿਹੜੀਆਂ ਕੰਡੀਸ਼ਨ ਹੈ ਉਹਦੀ ਐਕਸਕਲੂਜਨ ਹੈ ਸੋ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਹਾਨੂੰ ਕੋਟੇਸ਼ਨ ਚਾਹੀਦੀ ਹੈ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਜਾਂ ਵਿਸਟਰ ਇੰਸ਼ੋਰੈਂਸ ਦੀ ਇੱਕ ਚੀਜ਼ ਮੈਂ ਹੋਰ ਕਹੂੰਗੀ ਵੀ ਜੇ ਤੁਹਾਡੇ ਪੇਰੈਂਟਸ ਆਲਰੇਡੀ ਇੱਥੇ ਹੈ ਉਹਨਾਂ ਦੀ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ ਹੈ ਮੇਕ ਸ਼ੋਰ ਐਕਸਪਾਇਰ ਹੋਣ ਤੋਂ ਪਹਿਲੇ ਇੰਸ਼ੋਰੈਂਸ ਨੂੰ ਰੀਨਿਊ ਕਰਵਾ ਲਓ ਜਾਂ ਜੇ ਉਹ ਵਾਪਿਸ ਚਲੇ ਗਏ ਜਦੋਂ ਉਹਨਾਂ ਨੇ ਵਾਪਿਸ ਆਉਣਾ ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਹੁਣ ਕਿਹੜਾ ਅਸੀਂ ਅਪਲਾਈ ਕਰਨਾ ਸੁਪਰ ਵੀਜ਼ਾ ਸੋ ਅਸੀਂ ਹੁਣ ਦੁਬਾਰਾ ਪੇਰੈਂਟਸ ਦੀ ਰੀਐਂਟਰੀ ਹੋ ਰਹੀ ਹੈ ਤਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਜ਼ਰੂਰ ਉਹਨਾਂ ਦੀ ਇੰਸ਼ੋਰੈਂਸ ਚੈੱਕ ਕਰਨੀ ਹੈ ਮੇਕ ਸ਼ੋਰ ਕਿ ਇੰਸ਼ੋਰੈਂਸ ਲੈ ਕੇ ਹੀ ਇੱਥੇ ਆਉਣ ਕੋਈ ਵੀ ਕੁਐਸਚਨ ਤੁਹਾਡਾ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਨੂੰ ਲੈ ਕੇ ਨੰਬਰ ਹੈ ਜੀ ਮੇਰਾ 6471446 6474416 16
0: ਕੀ ਦੇਖ ਰਹੇ ਹੋ ਜੀ ਸਕਰੀਨ ਤੇ
18: ਹਾਂ ਕਾਕਰੋਚ ਇਹ ਤਾਂ ਤੁਸੀਂ ਸਹੀ ਕਿਹਾ ਕਾਕਰੋਚ ਜਨਤਾ ਪਾਰਟੀ ਹੈ ਤਾਂ
0: ਅੱਛਾ ਹੁਣ ਇਹਦੀ ਜਿਹੜੀਆਂ ਖਬਰਾਂ ਨੇ ਇੰਡੀਆ ਚ ਕਾਕਰੋਚ ਜਨਤਾ ਪਾਰਟੀ ਸਿਰਫ ਮਜ਼ਾਕ ਨਹੀਂ ਵੱਡੀ ਸ਼ੁਰੂਆਤ ਹੋ ਸਕਦੀ ਹੈ ਕਾਕਰੋਚ ਜਨਤਾ ਪਾਰਟੀ ਦਾ ਕੀ ਹੋਵੇਗਾ ਕੀ ਇਹ ਆਪਣਾ ਬੁਲਬੁਲਾ ਫਟ ਜਾਵੇਗਾ ਕੀ ਇਸ ਨੂੰ ਸਰਕਾਰ ਦੁਆਰਾ ਦਵਾਇਆ ਜਾਵੇ ਜਾਂ ਇਹ ਇੱਕ ਰਾਜਨੀਤਿਕ ਹੰਗਾਮਾ ਪੈਦਾ ਕਰੇਗਾ ਇਟਸ ਅ ਸੀਰੀਅਸ ਸਟਫ ਦੇਅਰ ਸਿਰਫ ਉਹ ਜਿਹੜਾ ਲੀਡਰ ਸੁਪਰੀਮ ਕੋਰਟ ਦਾ ਪਤਾ ਨਹੀਂ ਕਿਹੜਾ ਸੀ ਸਿਰਫ ਇਹ ਕਹਿ ਬੈਠਾ ਕਹਿੰਦੇ ਲੇਜ਼ੀ ਜੇ ਹੈ ਉਹਨਾਂ ਲਿਖਿਆ ਲੇਜ਼ੀ ਦੇ ਜਿਹੜੇ ਜਿਹਨਾਂ ਕੋਲ ਜੋਬ ਨਹੀਂ ਉਹਨਾਂ ਦੀ ਪਾਰਟੀ ਹੈ ਹੁਣ ਕਈਆਂ ਕੋਲ ਡਿਗਰੀ ਆ ਪਰ ਜੋਬ ਹੀ ਹੈ ਨੂੰ ਡਿਗਰੀਆਂ ਕੀ ਕਰਨਗੇ ਡਿਗਰੀਆਂ ਨਾਲ ਤਾਂ ਰੋਟੀ ਮਿਲਣੀ ਨਹੀਂ ਉਹਨਾਂ ਫਿਰ ਵਿਹਲੇ ਹੀ ਫਿਰਨੇ ਵਿਚਾਰੇ ਖੈਰ ਆ ਸੋਨਮ ਬਾਜਵਾ ਜਿਹੜੇ ਠੁਮਕੇ ਜੇ ਲਾਉਂਦੀ ਆ ਇਹਦਾ ਮੈਨੂੰ ਲੱਗਦਾ ਦਿਮਾਗ ਖੇਲੇਗਾ ਉਹ ਡਾਕਟਰ ਉਦੋਂ ਇਲਾਜ ਕਰਾਉਣਾ ਚਾਹੀਦਾ ਕਹਿੰਦੀ ਬੇਜ਼ੁਬਾਨ ਕੁੱਤਿਆਂ ਨੂੰ ਨਾ ਮਾਰੋ ਸੋਨਮ ਬਾਜਵਾ ਵੱਲੋਂ ਮੁੱਖ ਮੰਤਰੀ ਮਾਨ ਨੂੰ ਅਵਾਰਾ ਕੁੱਤਿਆਂ ਖਿਲਾਫ਼ ਵੱਡੀ ਮੁਹਿੰਮ ਤੇ ਮੁੜ ਵਿਚਾਰ ਕਰਨ ਲਈ ਕਿਹਾ ਉਹਨਾਂ ਨੇ ਕਿਹਾ ਵੀ ਜਿਹੜੇ ਕੁੱਤੇ ਇਹਨਾਂ ਨੂੰ ਮਾਰ ਮੁੜ ਕੇ ਖਤਮ ਕੀਤਾ ਜਾਵੇ ਇਹ ਬਾਜਵਾ ਜਿਹੜੀ ਸੋਨਮ ਆ ਉਦੋਂ ਕਿੱਥੇ ਸੀ ਜਦੋਂ ਕੁੱਤੇ ਇੱਕ ਛੋਟੀ ਜਿਹੀ ਬੱਚੀ ਨੂੰ ਨੋਚ ਕੇ ਖਾ ਗਏ ਇੱਕ ਬੱਚੇ ਨੂੰ ਨੋਚ ਕੇ ਖਾ ਗਏ ਬਜ਼ੁਰਗਾਂ ਦੇ ਦੰਦੀਆਂ ਫੜੀਆਂ ਜਾ ਗਏ ਇਹ ਬਾਜਵਾ ਉਦੋਂ ਕਿੱਥੇ ਸੀ ਖੈਰ ਹੈਮਿਲਟਨ ਦੇ ਕਬਰਸਤਾਨ ਵਿੱਚੋਂ 40 ਕਾਂਸੀ ਦੇ ਫੁੱਲਦਾਨ ਚੋਰੀ ਲਓ ਕਾਂਸੀ ਹੁਣ ਵੇਚਣਗੇ ਉਹ ਜਿਹੜੇ ਪਾਏ ਹੁੰਦੇ ਨਾ ਐਸ਼ ਉਹ ਹੀ ਚੱਕ ਕੇ ਲੈ ਗਏ ਹਾਈਵੇ 401 ਤੇ ਸਵੇਰੇ ਗੋਲੀਆਂ ਚੱਲੀਆਂ ਜੀ 401 ਦੇ ਉੱਪਰ ਗੱਡੀਆਂ ਦੇ ਮੇਵਿਸ ਦੇ ਨੇੜੇ ਉਹਨਾਂ ਨੇ ਕਲੈਕਟਰ ਲੇਨ ਬੰਦ ਕਰਤੀ ਪਤਾ ਨਹੀਂ ਖੋਲੀ ਕਿ ਨਹੀਂ ਸਕਾਰਬੋ ਹਾਦਸੇ ਵਿੱਚ ਇੱਕ ਦੀ ਮੌਤ 3 ਜ਼ਖਮੀ ਟੋਰਾਂਟੋ ਵਿੱਚ 2 ਗੁੱਟਾਂ ਵਿੱਚ ਲੜਾਈ ਹੋਈ ਇੱਕ ਨੌਜਵਾਨ ਦੇ ਚੰਗੇ ਛੋਰੇ ਛਾਰੇ ਮਾਰੇ ਤੇ ਉਹ ਮੌਤ ਨਾਲ ਖੇਲ ਰਿਹਾ ਹੈ ਜੀ ਅਜੇ ਜਲੰਧਰ ਲੁਧਿਆਣਾ ਤੇ ਪਠਾਨਕੋਟ 'ਚ ਮੀਂਹ ਨਾਲ ਤਾਪਮਾਨ 'ਚ ਗਿਰਾਵਟ ਪੰਜਾਬ ਵਿੱਚ ਹਰ ਤੀਜਾ ਦੁੱਧ ਦਾ ਨਮੂਨਾ ਫੇਲ ਯੂਪੀ ਹਰਿਆਣੇ ਵਾਲੇ ਵੀ ਰਹਿਣ ਸਾਵਧਾਨ ਹਿੰਦੁਸਤਾਨ 'ਚ ਦੁੱਧ ਨਿਕਲੀ ਫੁੱਲ ਨਿਕਲੀ ਸਬਜ਼ੀਆਂ ਨਿਕਲੀ ਬੰਦੇ ਨਿਕਲੀ ਉੱਥੇ ਸ਼ਰਾਬ ਨਿਕਲੀ ਇਹ ਮੇਨ ਚੀਜ਼ ਆ ਸ਼ਰਾਬ ਨਿਕਲੀ ਦੁੱਧ ਨਿਕਲੀ ਬਰਾਬਰ ਸ਼ਰਾਬ ਵੀ ਨਿਕਲੀ ਆ ਉੱਥੇ ਜਤਿੰਦਰ ਜੀ ਵੈਲਕਮ ਟੂ ਦਾ ਸ਼ੋ
19: ਸਤਿ ਸ਼੍ਰੀ ਅਕਾਲ ਦੀਪ ਜੀ ਕੀ ਹਾਲ ਚਾਲ ਕਿਵੇਂ ਠੀਕ ਹੋ
0: ਠੀਕ ਹੈ ਵੀਰੇ ਕਰੋ ਹੁਕਮ ਸਰ
19: ਦੀਪ ਜੀ ਆਪਣੇ ਕੋਲ ਇੱਕ ਕਾਟੇਜ ਆ ਸੇਲ ਦੇ ਉੱਪਰ ਇਹ ਕਾਟੇਜ ਜਿਹੜੀ ਮਸਕੋਕਾ ਦੇ ਵਿੱਚ ਲੋਕੇਟਡ ਹੈ ਤੇ ਇਹਦੇ ਵਿੱਚ 3 ਬੈਡਰੂਮ ਨੇ 3 ਵਾਸ਼ਰੂਮ ਨੇ 2 ਏਕੜ ਦੇ ਲੱਗ ਪਛੱਗੇ ਦਾ ਲੋਟ ਆ 2 ਸਾਲ ਪੁਰਾਣੀ ਹੈ ਦੀਪ ਜੀ 2025 ਦੇ ਵਿੱਚ ਇਸ ਕਾਟੇਜ ਦੀ ਇਨਕਮ ਲਗਭਗ $1,00,000 ਦੇ ਲੱਗ ਸਕੀ ਏਅਰਬੀਨਬੀ ਤੋਂ ਸੀਗੀ ਫੁੱਲੀ ਅਪਗ੍ਰੇਡਡ ਪ੍ਰੋਪਰਟੀ ਹੈ ਤੇ ਸੈਲਰ ਤੁਹਾਨੂੰ ਜਿਹੜੇ ਇਹਦੇ ਦੀਪਾ ਜੀ ਦੀ ਸੇਲ ਹੋਈ ਆ ਉਹਦੇ ਸਾਰੇ ਕੁਛ ਡਿਮੈਂਸ਼ਨ ਵਗੈਰਾ ਦੇ ਦੇਣਗੇ ਨਾਲ ਦੀ ਨਾਲ। ਤੁਸੀਂ ਜੇ ਇੱਦਾਂ ਦੀ ਇਨਕਮ ਵਾਲੀ ਕੋਟੇ ਲੈਣਾ ਚਾਹੁੰਦੇ ਹੋ ਬੈਕ ਫੈਂਸ ਵਾਲੇ ਰਿਵਰ ਚੱਲਦਾ ਆ, ਜ਼ਿਆਦਾ ਜਾਣਕਾਰੀ ਤੁਸੀਂ ਸਾਨੂੰ ਕਾਲ ਕਰ ਲਿਓ, ਸਾਡਾ ਨੰਬਰ 416-265-22 416-265-22 ਤੇ ਕਾਲ ਕਰ ਲਿਓ। ਬ੍ਰੈਂਪਟਨ ਦੇ ਵਿੱਚ ਡਬਲ ਕਾਰ ਗਏ ਦਾ ਡੀਟੈਚ ਮਕਾਨ ਹੈ, ਚਾਰ ਬੈਡਰੂਮ ਨੇ ਉੱਪਰ ਤੇ ਪੰਜਵਾਂ ਬੈਡਰੂਮ ਤੁਸੀਂ ਬਣਾ ਸਕਦੇ ਹੋ ਜਾਂ ਉਹਨੂੰ ਆਫਿਸ ਬਣਾ ਲਓ। ਨਾਲ ਦੀ ਨਾਲ ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਫੈਮਿਲੀ ਹੈ ਤੇ ਦੋ ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ। ਇਹ ਜਿਹੜੀ ਪ੍ਰੋਪਰਟੀ ਹੈ ਸੈਂਡਲਵੁੱਡ ਐਂਡ ਬ੍ਰੈਸਡਲ ਦੇ ਏਰੀਆ ਦੇ ਵਿੱਚ ਹੈ। ਜੇ ਤੁਹਾਡੇ ਕੋਲ ਕੋਈ ਵੀ ਟਾਊਨ ਹਾਊਸ ਹੈ, ਤੁਹਾਡੇ ਕੋਲ ਕੋਈ ਸੈਮੀ ਡਿਟੈਚ ਮਕਾਨ ਹੈ, ਕੋਈ ਛੋਟੀ ਪ੍ਰੋਪਰਟੀ ਹੈ ਸਿੰਗਲ ਕਾਰ ਗਰਾਜ, ਉਹਨੂੰ ਇਹਦੇ ਨਾਲ ਕਨਵਰਟ ਕਰਨਾ ਚਾਹੁੰਦੇ ਹੋ ਤੇ ਇਹ ਡਬਲ ਕਾਰ ਗਰਾਜ ਦੀ ਜਿਹੜੀ ਪ੍ਰੋਪਰਟੀ ਆ ਇਹ ਤੁਸੀਂ ਲੈ ਲਿਓ ਤੇ ਦੂਜੀ ਪ੍ਰੋਪਰਟੀ ਅਸੀਂ ਸੈਲਰ ਨੂੰ ਦਵਾ ਦਿਆਂਗੇ। ਨੰਬਰ ਸਾਡਾ 416-265-22 416-265-22। ਦੋ ਸਾਡੇ ਕੋਲ ਪੀਜ਼ਾ ਸਟੋਰ ਨੇ, ਦੋ ਬਾਰਬਰ ਸ਼ਾਪਾਂ ਨੇ, ਸੇਲੇ ਉੱਪਰ ਇਹਨਾਂ ਦੀ ਇਨਕੁਆਇਰੀ ਕਰਨਾ ਚਾਹੁੰਦੇ ਹੋ ਤਾਂ ਵੀ ਸਾਡੀ ਟੀਮ ਨਾਲ ਗੱਲਬਾਤ ਕਰ ਲਿਓ। ਨੰਬਰ ਸਾਡਾ 416-265-22-416-265-2222। ਥੈਂਕ ਯੂ ਭਾਜੀ ਜੀ,
0: ਬੜੀ ਮਿਹਰਬਾਨੀ। ਵੈਨਜ਼ੂਏਲਾ ਭਾਰਤ ਦਾ ਤੀਜਾ ਸਭ ਤੋਂ ਵੱਡਾ ਤੇਲ ਸਪਲਾਇਰ ਹੈ। ਨਾਰਵੇ ਤੇਲ ਵੇਚਣ ਤੋਂ ਇੱਕ ਵੀ ਰੁਪਈਆ ਖਰਚ ਨਹੀਂ ਕਰਦਾ, ਜਿਹੜਾ ਤੇਲ ਵੇਚਦਾ ਨਾ ਇੱਕ ਰੁਪਈਆ ਨਹੀਂ ਖਰਚ ਕਰਦਾ। ਸਭ ਤੋਂ ਜ਼ਿਆਦਾ ਜਿਹੜਾ ਫੰਡ ਹੈ ਉਹਨੇ ਇਕੱਠਾ ਕੀਤਾ ਹੋਇਆ। ਸਾਡੇ ਵਾਲੇ ਆਉਂਦੇ ਬਾਅਦ ਚ ਸ਼ੱਕ ਪਹਿਲਾਂ ਜਾਈਦੇ। ਸਾਡੇ ਨਾਲ ਉਮਰਪ੍ਰੀਤ ਜੀ ਨੇ ਜਿਹੜਾ ਕਿ ਲਾਈਫ ਇੰਸ਼ੋਰੈਂਸ ਰਿਲੇਟਡ ਤੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇਹਨਾਂ ਤੇ ਕੀ ਕਹਿਣਾ ਚਾਹੋਗੇ?
18: ਬਿਲਕੁਲ ਦੇਵ ਜੀ, ਸੁਪਰਵਾਈਜ਼ਰ ਮੈਡੀਕਲ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ, ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ। ਸੁਪਰਵਾਈਜ਼ਰ ਮੈਡੀਕਲ ਇੰਸ਼ੋਰੈਂਸ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਹੀ ਹੁੰਦੀ ਹੈ। ਸੋ ਸੁਪਰਵਾਈਜ਼ਰ ਤੋਂ ਬਿਨਾਂ ਇਹ ਇੰਸ਼ੋਰੈਂਸ ਕਿਨੂੰ ਚਾਹੀਦੀ ਹੈ? ਜੇ ਤੁਸੀਂ ਕੈਨੇਡਾ ਦੇ ਵਿੱਚ ਹੋ, ਵਰਕ ਪਰਮਿਟ ਤੇ ਹੋ, ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈ, ਸਟੂਡੈਂਟ ਆਫ ਕੋਰਸ ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈ, ਜੇ ਤੁਸੀਂ ਕਾਲਜ ਤੋਂ ਨਹੀਂ ਕਵਰ, ਜ਼ਰੂਰ ਆਪਣੀ ਮੈਡੀਕਲ ਇੰਸ਼ੋਰੈਂਸ ਲਓ। ਜਾਂ ਕਈ ਵਾਰ ਅਸੀਂ ਅਪਲਾਈਡ ਸਟੇਟਸ ਤੇ ਹੁੰਦੇ ਹਾਂ, ਮਤਲਬ ਸਟੂਡੈਂਟ ਸਾਡਾ ਸਾਡੀ ਸਟੱਡੀ ਖਤਮ ਹੋ ਗਈ ਲੇਕਿਨ ਹਜੇ ਵਰਕ ਪਰਮਿਟ ਨਹੀਂ ਆਇਆ, ਉਸ ਟਾਈਮ ਤੇ ਵੀ ਤੁਹਾਨੂੰ ਇਹ ਇੰਸ਼ੋਰੈਂਸ ਹੈ ਵੀ ਜਿਹੜਾ ਤੁਹਾਡੇ ਕੱਲ ਨੂੰ ਕੋਈ ਵੀ ਸੱਟ ਲੱਗ ਜੇ, ਕੋਈ ਬਿਮਾਰ ਹੋ ਜਾਏ, ਤਾਂ ਤੁਹਾਡੇ ਜਿਹੜੇ ਮੈਡੀਕਲ ਐਕਸਪੈਂਸਿਸ ਹੈ ਉਹ ਇੰਸ਼ੋਰੈਂਸ ਕਵਰ ਕਰਦੀ ਹੈ। ਉਹਦੇ 'ਚ ਮੈਡੀਸਨ, ਤੁਹਾਡੇ ਕੋਈ ਵੀ ਟੈਸਟ ਹੈਗੇ ਆ, ਸਾਰਾ ਕੁਝ ਕਵਰ ਹੁੰਦਾ, ਡਾਕਟਰ ਨੂੰ ਵਿਜ਼ਿਟ ਕਰਨਾ ਜਾਂ ਹੋਸਪਿਟਲਾਈਜੇਸ਼ਨ, ਹਰ ਚੀਜ਼ ਕਵਰ ਹੁੰਦੀ ਹੈ ਜਿੱਥੇ ਤੱਕ ਦੀ ਆਪਾਂ ਕਵਰੇਜ ਲਈ ਹੈ। ਸੋ ਤੁਸੀਂ ਤੁਹਾਡੇ ਕੋਲ ਅਪਲਾਈਡ ਸਟੇਟਸ ਤੇ ਉਹ ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈ, ਮੇਕ ਸ਼ੋਰ ਵੀ ਤੁਹਾਡੇ ਕੋਲ ਇਹ ਇੰਸ਼ੋਰੈਂਸ ਜ਼ਰੂਰ ਹੋਏ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ ਤੁਹਾਡੇ ਕੋਲ ਆਲਰੇਡੀ ਕੋਈ ਪਲਾਨ ਹੈ, ਤੁਸੀਂ ਉਹਦੇ 'ਚ ਕੋਈ ਚੇਂਜਸ ਕਰਾਉਣੇ ਆ, ਉਹਦੇ 'ਚ ਕੁਛ ਅਪਡੇਟ ਕਰਨਾ ਲੈ, ਕੋਈ ਬੈਨੀਫਿਸ਼ਰੀ ਅਪਡੇਟ ਕਰਨਾ ਲੈ, ਕੋਈ ਬੈਂਕਿੰਗ ਇਨਫੋਰਮੇਸ਼ਨ ਅਪਡੇਟ ਕਰਨਾ ਲਈ ਹੈ, ਜਾਂ ਤੁਹਾਡੇ ਕੋਲ ਸਿਰਫ ਲਾਈਫ ਇੰਸ਼ੋਰੈਂਸ ਹੈ, ਤੁਸੀਂ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ ਐਡ ਕਰਵਾਉਣੀ ਹੈ, ਜਾਂ ਤੁਹਾਡੇ ਕੋਲ ਟਰਮ ਪਲਾਨ ਹੈ, ਤੁਸੀਂ ਉਹਨਾਂ ਨੂੰ ਮਨੀ ਬੈਕ ਪਲਾਨ ਦੇ ਵਿੱਚ ਚੇਂਜ ਕਰਨਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਇਨਵੈਸਟਮੈਂਟਸ ਨੂੰ ਲੈ ਕੇ, ਜਿਹਦੇ ਚ RRSP, RESP, TFSA, ਮੈਂ ਹਮੇਸ਼ਾ ਹੀ ਕਹਿੰਦੀ ਹਾਂ ਸਾਰਿਆਂ ਲਈ ਬਹੁਤ ਵਧੀਆ ਅਕਾਊਂਟ ਹੈ, ਪਹਿਲਾ ਘਰ ਲੈਣਾ FHSA ਜਾਂ ਡਿਸੇਬਿਲਟੀ ਸੇਵਿੰਗਸ ਪਲਾਨ, ਜਿਹਦੇ ਚ ਘਰ ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਹੈ ਜਿਨ੍ਹਾਂ ਦੇ DTC ਡਿਸੇਬਿਲਟੀ ਟੈਕਸ ਕ੍ਰੈਡਿਟ ਅਪਰੂਵਡ ਹੈ, ਤਾਂ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਆਪਾਂ ਐਲੀਜੀਬਲ ਹੋ ਸਕਦੇ ਹਾਂ। ਸੋ ਨੰਬਰ ਹੈ ਜੀ 6474461616 6474416616। ਥੈਂਕ ਯੂ ਸੋ ਮਚ ਦੇਵ ਜੀ।
0: ਥੈਂਕ ਯੂ ਜੀ, ਥੈਂਕ ਯੂ। ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰ ਚਾਹੀਦੇ ਆ ਜੀ, ਏਜ਼ ਡਰਾਈਵਰ ਚਾਹੀਦੇ ਆ। 905-8462 ਡੈਡੀਕੇਟ ਦੇ ਆਟੋ ਪਾਰਟਸ ਦੇ ਰਨ ਨੇ, 3,000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US East ਲਈ ਵੀ ਡਰਾਈਵਰ ਚਾਹੀਦੇ ਨੇ। 905-8462-29 8462-29 ਇਹਨਾਂ ਦਾ ਨੰਬਰ ਹੈ। ਜਾਣੇ ਆਉਂਦੇ ਆ, ਓ ਅਭਿਸ਼ੇਕ ਜੀ ਆ ਗਏ। ਹਾਂਜੀ ਸਰ,
20: ਰੈਂਟ ਕਰ। ਸਤਿ ਸ਼੍ਰੀ ਅਕਾਲ ਦੇਵ ਭਾਜੀ। ਦੇਵ ਭਾਜੀ, ਫਸਟ ਟਾਈਮ ਹੋਮ ਬਾਇਰਸ ਲਈ ਬਹੁਤ ਹੀ ਸੋਹਣਾ ਮੌਕਾ ਹੈ ਜੀ। ਪ੍ਰਾਈਸਿਸ ਬਹੁਤ ਡਾਊਨ ਨੇ, ਬਿਲਡਰ ਵੱਲੋਂ ਵੀ ਸਪੈਸ਼ਲ ਇਨਸੈਂਟਿਵਸ ਨੇ, ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈ HST ਦੇ ਨਾਲ, ਤੇ ਇਸ ਦੇ ਚੱਲਦੇ ਸਾਡੇ ਕੋਲ ਦੇਵ ਭਾਜੀ ਓਕਵਿਲ ਦੇ ਅੰਦਰ ਬ੍ਰਾਂਡ ਨਿਊ ਟਾਊਨ ਹੋਮਸ ਆ ਰਹੇ ਨੇ ਜੀ। 7 ਲੱਖ ਦੀ ਰੇਂਜ ਤੋਂ ਸਟਾਰਟ ਹੋ ਰਹੇ ਨੇ ਜੀ। ਡੀਟੈਚਡ ਹੋਮ 1.2 million ਦੀ ਰੇਂਜ ਚੋਂ, ਬ੍ਰੈਂਪਟਨ ਜਾਂ ਕੈਲੀਟਨ ਦੇ ਅੰਦਰ ਆਪਣੇ ਕੋਲ ਬ੍ਰਾਂਡ ਨਿਊ ਟਾਊਨ ਹੋਮ ਮਾਊਂਟ ਪਲੈਜ਼ੈਂਟ ਗੋ ਸਟੇਸ਼ਨ ਦੇ ਨਾਲ, ਸਿਰਫ 5,30,000 ਦੀ ਰੇਂਜ। ਡੀਟੈਚਡ ਘਰ 3,3200 square feet ਵੱਡੇ ਘਰ 1.2-1.3 million ਦੀ ਰੇਂਜ ਹੈਗੀ ਅਗਲੇ ਸਾਲ ਦੀ ਕਲੋਜ਼ਿੰਗ। ਸਪੈਸ਼ਲ ਇਨਸੈਂਟਿਵ, ਸਪੈਸ਼ਲ ਡਿਸਕਾਊਂਟਸ। ਕਮਰਸ਼ੀਅਲ ਕੋਈ ਬਿਜ਼ਨਸ ਬਾਏ ਕਰਨਾ ਚਾਹੁੰਦਾ ਹੈ ਜਾਂ ਕਨਵੀਨੀਅੰਸ ਸਟੋਰ ਹੈਗਾ ਜੀ ਸਾਡੇ ਕੋਲ ਵੌਨ ਦੇ ਅੰਦਰ। ਅਸਾਈਨਮੈਂਟ ਸੇਲ ਮਿਲਟਨ ਦੇ ਅੰਦਰ, 1 bedroom plus den 1 parking 1 locker, ਓਰਿਜਨਲ ਬਾਇੰਗ ਤੋਂ $1,00,000 ਤੇ ਡਿਸਕਾਊਂਟ ਤੇ ਸਾਡੇ ਕੋਲ ਅਵੇਲੇਬਲ ਹੈ, 5 ਲੱਖ ਤੋਂ ਥੱਲੇ। ਜੇ ਕੋਈ ਕਮਰਸ਼ੀਅਲ ਸਪੇਸ ਰੈਂਟ ਕਰਨਾ ਚਾਹੁੰਦਾ ਹੈ, ਮੇਰੇ ਕੋਲ ਸਟੀਲਸ ਐਂਡ ਟੋਰਨਰ ਤੇ ਕਮਰਸ਼ੀਅਲ ਸਪੇਸ ਅਵੇਲੇਬਲ ਹੈ ਰੈਂਟ ਕਰਨ ਵਾਸਤੇ। ਸਾਡੇ ਕੋਲ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਜੈਕਟਸ ਦਾ ਪਲੈਟੀਨਮ ਐਕਸੈਸ ਹੈ, ਬਹੁਤ ਸੋਹਣੀ ਡੀਲਾਂ ਨੇ ਜੀ। ਸਾਨੂੰ ਹੁਣੇ ਕਾਲ ਕਰੋ 647-792-7000 6477927000।
21: ਕਿੱਥੇ ਹੋ?
22: ਓਏ ਆਫਿਸ ਯਾ, ਕੀ ਗੱਲ ਹੋ ਗਈ?
21: ਉਹ ਕੁਝ ਨਹੀਂ, ਗਵਾਂਢਣ ਭੱਜ ਗਈ ਸੀ।
3: ਤਾਂ ਪੁੱਛਿਆ
16: ਹੈ
21: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL because we care. Quick Truck
22: Lube. ਯਾਰ ਕਲੋਜ਼ਿੰਗ ਨੇੜੇ ਆ ਗਈ ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ
23: ਓਹੋ ਫਿਕਰ ਨਾ ਕਰੋ ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ ਪਰਚੇਜ਼ਸ ਸੇਲ ਕਲੋਜ਼ਿੰਗਸ ਰੀਫਾਈਨਾਂਸਿੰਗ ਮੌਰਗੇਜਸ ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼
22: ਕਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ ਸਿੰਪਲ ਤੇ ਸਟ੍ਰੈਸ ਫ੍ਰੀ ਅੱਜ ਹੀ ਵਿਜ਼ਿਟ ਕਰੋ 448500 ਕੋਰਬ੍ਰਮ ਰੋਡ ਬ੍ਰੈਂਪਟਨ ਔਨ L60 5C6
23: ਕਾਲ ਰਵਿੰਦਰ ਤੰਬਰ 6477104659
22: ਜਾਂ ਹਰਮਨ ਢਿੱਲੋਂ 6479866760
24: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ
7: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
24: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
22: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
24: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
22: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
0: ਗ੍ਰੈਂਡ ਫਰਨੀਚਰ ਤੋਂ ਸੁਖ ਸਾਹਿਬ ਇੱਕ ਵਾਰ ਫਿਰ ਆ ਗਏ ਹਾਂਜੀ ਸਰ
25: ਬਹੁਤ ਸ਼ੁਕਰੀਆ ਧੰਨਵਾਦ ਦੀਪ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ ਜਿਹੜੀ ਬਹੁਤ ਸਾਰੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੀ ਹੈ ਬਿਲੋ ਦਾ ਕੋਸਟ ਫਲੋਰ ਮਾਡਲ ਇਨਵੈਂਟਰੀ ਕਲੀਅਰ ਆਊਟ ਸੇਲ ਤੇ ਲੱਗੀ ਹੋਈ ਆ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਬਿਲੋ ਦਾ ਕੋਸਟ ਕਲੀਅਰ ਆਊਟ ਕੀਤਾ ਜਾ ਰਿਹਾ ਤੇ ਇੱਕ ਮੇਰੇ ਸਾਹਮਣੇ ਰਿਕਲਾਈਨਰ ਸੋਫਾ ਸੈੱਟ ਪਿਆ 3 ਸੀਟਰ ਸੋਫਾ 2 ਸੀਟਰ ਲੱਭ ਸੈੱਟ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ ਜਿਹਦੀ ਰੈਗੂਲਰ ਕੀਮਤ $2500 ਸੀ ਲਾਸਟ ਹੀ ਪੀਸ ਆ ਹੁਣੇ ਰਾਈਟ ਲਿਆ ਕੇ ਚੱਕ ਕੇ ਲੈ ਜਾਓ 599 ਦੇ ਵਿੱਚ ਰਿਕਲਾਈਨਰ ਸੋਫਾ ਸੈੱਟ $599 ਦਾ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਸਿਰਫ $99 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾ ਰਹੀਆਂ ਸੋ ਇਹੋ ਜਿਹੇ ਬਹੁਤ ਸਾਰੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾ ਰਹੇ ਆ ਤੁਹਾਡਾ ਇੰਤਜ਼ਾਰ ਕਰ ਰਹੇ ਨੇ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਥੈਂਕ ਯੂ ਵੈਰੀ ਮਚ ਭਾਜੀ

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatno Dur Radio.

ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਤੁਸੀਂ ਸਾਨੂੰ ਜਿਹੜਾ ਜੀ ਸੁਣ ਰਹੇ ਹੈਗੇ 5:30 AM ਤੇ ਵਤਨੋ ਦੂਰ ਜਿਹੜਾ ਜੀ ਸਾਡਾ ਰੇਡੀਓ ਚੈਨਲ ਤੇ ਸਵਾਗਤ ਕਰਦੇ ਹਾਂ ਵਤਨੋ ਦੂਰ ਤੇ ਸਾਡੇ ਬੜੇ ਪਿਆਰੇ ਪਿਆਰੇ ਚਾਹੀਤੇ ਜਿਹੜੇ ਜੀ ਲਿਸਨਰਸ ਆ। ਔਰ ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈਗਾ 1 ਵਜੇ ਤੋਂ ਲੈ ਕੇ 2 ਵਜੇ ਤੱਕ। ਕੋਈ ਵੀ ਸਾਂਝ ਪਾਉਣੀ ਹੈਗੀ ਆ, ਕੋਈ ਵੀ ਫਰਮਾਇਸ਼ੀ ਗੀਤ ਲਵਾਉਣਾ ਚਾਹੁੰਦੇ ਆ, ਤੁਸੀਂ ਮੈਨੂੰ ਜਿਹੜਾ ਜੀ ਜ਼ਰੂਰ ਵਟਸਐਪ ਕਾਲ ਜਾਂ ਮੈਸੇਜ ਰਾਹੀਂ ਦੱਸ ਸਕਦੇ ਆ। ਨੰਬਰ ਹੈਗਾ 9057990999 ਤੇ ਜਿਹੜਾ ਜੀ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਆ। ਔਰ ਜਿੱਥੇ ਕਿ ਅੱਜ ਦਿਨ ਹੈਗਾ ਆ ਜੀ ਫਰਾਈਡੇ, ਤੇ ਤਰੀਕ ਜਿਹੜੀ ਆ ਜੀ ਅੱਜ ਹੋ ਚੁੱਕੀ ਹੈਗੀ ਆ 22 ਮਈ, ਤੇ ਟਾਈਮ ਸਾਡੀ ਘੜੀ ਮੁਤਾਬਿਕ ਹੋ ਚੁੱਕਿਆ 1:06:14। ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਜੀ 15 ਡਿਗਰੀ, ਸ਼ਾਮ ਨੂੰ ਹੈਗਾ ਹੈ 14 ਡਿਗਰੀ, ਓਵਰਨਾਈਟ ਹੈਗਾ ਹੈ ਜੀ 12 ਡਿਗਰੀ, ਤੇ ਹਵਾ ਦੀ ਸਪੀਡ ਹੈਗੀ 26 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਜਿਹੜੀ ਜੀ ਏਅਰ ਇੰਡੈਕਸ ਹੈਗਾ ਜੀ 2, ਜਿੱਥੇ ਕਿ ਅੱਜ ਦਿਨ ਚੜਿਆ ਸੀ, ਸਨਰਾਈਜ਼ ਹੋਇਆ ਸੀ 5:47 AM ਤੇ ਦਿਨ ਛਪ ਜਾਣਾ ਹੈ ਜੀ 8:44 PM ਤੇ। ਸੋ ਇਹ ਸੀਗੀ ਵੈਦਰ ਰਿਪੋਰਟ। ਨਾਲ ਦੀ ਨਾਲ ਜਿਹੜਾ ਜੀ ਆਪਾਂ ਅੱਜ ਤੁਹਾਡੀ ਜਲੰਧਰ ਸਟੂਡੀਓ ਮਨਪ੍ਰੀਤ ਜੀ ਦੇ ਨਾਲ ਵੀ ਗੱਲਬਾਤ ਕਰਾਵਾਂਗੇ। ਅੱਜ ਤੱਕ ਅਸੀਂ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਫਰਾਈਡੇ ਆ, ਕੋਸ਼ਿਸ਼ ਕਰਾਂਗੇ ਗੀਤ ਸੰਗੀਤ ਦਾ ਪ੍ਰੋਗਰਾਮ ਜਿਹੜਾ ਜੀ ਆਪਾਂ ਥੋੜਾ ਅੱਜ ਵੱਧ ਰੱਖਾਂਗੇ। ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਹੈਗੇ ਸਮੋਸਾ ਐਂਡ ਸਵੀਟ ਫੈਕਟਰੀ, ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਹੈਗਾ ਆ। ਨਾਲ ਦੀ ਨਾਲ ਸਿੰਗਾਪੁਰ ਜਵੈਲਰ, ਜਿੱਥੇ ਕਿ 70% ਆਫ ਤੁਹਾਨੂੰ ਇਸ ਟਾਈਮ ਡਾਇਮੰਡ ਜਵੈਲਰੀ ਤੇ ਉਹ ਪ੍ਰੋਵਾਈਡ ਕਰ ਰਹੇ ਹੈਗੇ ਆ। ਸੋ ਫਟਾਫਟ ਪਹੁੰਚੋ ਸਿੰਗਾਪੁਰ ਜਵੈਲਰਸ, ਮਾਲਟਨ ਦੇ ਵਿੱਚ ਹੀ ਜਿਹੜਾ ਹੈ ਜੀ ਇਹਨਾਂ ਦਾ ਸਟੋਰ ਹੈਗਾ ਆ, ਮਾਲਟਨ ਗੁਰਦੁਆਰੇ ਤੋਂ ਨੈਕਸਟ ਜਿਹੜਾ ਪਲਾਜ਼ਾ ਉਹਦੇ ਵਿੱਚ ਇਹਨਾਂ ਦਾ ਸਟੋਰ ਹੈਗਾ ਆ। ਨਾਲ ਦੀ ਨਾਲ ਟੈਲੀਟਾਈਮ ਇਲੈਕਟ੍ਰੋਨਿਕ ਵੀ ਜਿਹੜਾ ਜੀ ਸਾਥ ਦੇ ਰਿਹਾ ਹੈਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਟੀਵੀ ਅਪਲਾਈਂਸ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਆ ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕ ਦੇ ਨਾਲ ਕਰ ਸਕਦੇ ਆ, ਔਰ ਜਾਂ ਤੁਸੀਂ ਉਹਨਾਂ ਦੇ ਸਟੋਰ 'ਚ ਪਹੁੰਚ ਸਕਦੇ ਆ 280 Rutherford Road ਸਾਊਥ ਬਰੈਂਪਟਨ ਦੇ ਵਿੱਚ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਜੀ ਸਾਹਿਬ ਸਿੰਘ ਸੈਜਰਾ ਫਰੋਮ ਬੈਲੀਆਰਡ ਇੰਸ਼ੋਰੈਂਸ, ਉਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਬਹੁਤ ਜਲਦੀ ਅਸੀਂ ਤੁਹਾਡੀ ਉਹਨਾਂ ਨਾਲ ਵੀ ਜਿਹੜੀ ਇੰਸ਼ੋਰੈਂਸ ਸੰਬੰਧੀ ਗੱਲਬਾਤ ਕਰਾਵਾਂਗੇ। ਕਟਾਰੀਆ ਟੂਰਸ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤਾਂ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਨਾਲ ਗੱਲਬਾਤ ਕਰ ਸਕਦੇ ਹਾਂ 9056781200 ਤੇ। ਤੇ ਨਾਲ ਦੀ ਨਾਲ ਜਿਹੜਾ ਹੈ ਜੀ ਟਿੱਕਾ ਜੰਕਸ਼ਨ, ਬਿਲਕੁਲ ਜੀ ਵੀਕਐਂਡ ਆ ਚੁੱਕਿਆ, ਵਧੀਆ ਸਵਾਦ ਫੂਡ ਖਾਣਾ ਚਾਹੁੰਦੇ ਵਿਦ ਬੈਸਟ ਡਾਈਨ ਇਨ ਐਕਸਪੀਰੀਅੰਸ ਲਾਈਵ ਮਿਊਜ਼ਿਕ, ਤੇ ਤੁਸੀਂ ਗੱਲਬਾਤ ਜਿਹੜੀ ਹੈ ਜੀ ਟਿੱਕਾ ਜੰਕਸ਼ਨ ਨਾਲ ਕਰਕੇ ਆਪਣਾ ਟੇਬਲ ਬੁੱਕ ਕਰ ਸਕਦੇ ਆ। ਨਾਲ ਦੀ ਨਾਲ ਜਿਹੜਾ ਹੈ ਜੀ ਦ ਮਾਸਟਰ ਬਿਲਡ ਫੈਬ, ਜਿੱਥੇ ਕਿ ਤੁਹਾਨੂੰ ਦੱਸਦੇ ਹੋਣੇ ਕਿ ਤੁਸੀਂ ਲਗਜ਼ਰੀ ਜੇ ਆਪਣੇ ਘਰਾਂ ਦੇ ਬਾਹਰ ਕਿਚਨ ਬਣਵਾਉਣੀਆਂ ਹੈਗੀਆਂ ਆ, ਜਾਂ ਤੁਸੀਂ ਫੈਂਸਿਸ, ਗੇਟਸ, ਸਨ ਰੂਮ ਬਣਵਾਉਣੇ ਆ, ਜਾਂ ਤੁਸੀਂ ਬੇਸਮੈਂਟ ਵਿੰਡੋ ਕਵਰਸ ਕਰਾਉਣੇ ਆ, ਤਾਂ ਤੁਸੀਂ ਦ ਮਾਸਟਰ ਬਿਲਡ ਫੈਬ ਨਾਲ ਗੱਲਬਾਤ ਕਰ ਸਕਦੇ ਹੈਗੇ ਆ 4379552200 ਤੇ, ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਨਾਲ ਦੀ ਨਾਲ ਜਿਹੜਾ ਹੈ ਜੀ ਤੁਹਾਨੂੰ ਦੱਸ ਦਈਏ ਕਿ ਸਪੈਕਸ ਐਕਸਪ੍ਰੈਸ, ਬਿਲਕੁਲ ਜੀ ਸਪੈਕਸ ਐਕਸਪ੍ਰੈਸ ਤੇ ਅੱਜ ਫਰਾਈਡੇ ਆ, ਕੱਲ ਨੂੰ ਸੈਟਰਡੇ, ਉਹਨਾਂ ਕੋਲ ਦੋਨੋਂ ਲੋਕੇਸ਼ਨ ਜਿਹੜੇ ਜੀ ਡਾਕਟਰਸ ਅਵੇਲੇਬਲ ਹੈਗੇ ਆ। ਜੇ ਤੁਸੀਂ ਆਈ ਚੈੱਕਅਪ ਕਰਾਉਣਾ ਚਾਹੁੰਦੇ ਹੈਗੇ ਆ ਤੇ ਅੱਖਾਂ ਦੇ ਵਿੱਚ ਕਿਸੇ ਤਰੀਕੇ ਦੀ ਵੀ ਦਿੱਕਤ ਆ ਰਹੀ ਹੈ, ਤੁਸੀਂ ਸਪੈਕਸ ਐਕਸਪ੍ਰੈਸ ਨਾਲ ਸੰਪਰਕ ਕਰ ਸਕਦੇ ਆ 9054600888 ਤੇ, ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਸੋ ਬਿਲਕੁਲ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਪਿਆਰਾ ਜਿਹਾ ਗੀਤ ਲਾਉਂਦੇ ਹਾਂ ਤੇ ਉਹਦੇ ਬਾਅਦ ਜਿਹੜੀ ਹੈ ਜੀ ਆਪਾਂ ਅਗਲੀ ਗੱਲਬਾਤ ਕਰਾਂਗੇ।

0: ਬਿਲਕੁਲ ਜੀ, ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਥੈਂਕ ਯੂ ਸੋ ਮਚ ਸਾਡੇ ਲਿਸਨਰਸ ਦੇ ਜਿਹੜੇ ਜੀ ਸਾਡੇ ਤੱਕ ਮੈਸੇਜ ਵੀ ਪਹੁੰਚ ਰਹੇ, ਔਰ ਬਹੁਤ ਪਿਆਰਾ ਤੁਸੀਂ ਜਿਹੜਾ ਜੀ ਹੁਣੇ ਗੀਤ ਸੁਣ ਕੇ ਹਟੇ ਆ। ਆਫਕੋਰਸ ਗੀਤ ਸੁਣਾਉਣਾ ਸਾਡਾ ਪਿਆਰਾ ਜਿਹਾ ਬਣਦਾ ਵੀ ਸੀ, ਕਿਉਂਕਿ ਵੀਕਐਂਡ ਜਿਹੜਾ ਜੀ ਆ ਚੁੱਕਿਆ ਹੈਗਾ ਆ, ਔਰ ਬਹੁਤ ਸਾਰੇ ਜਿਹੜੇ ਜੀ ਐਕਸਾਈਟਮੈਂਟ ਹੁੰਦੀ ਹੈ ਦਿਲਾਂ ਦੇ ਵਿੱਚ ਕਿ ਠੀਕ ਆ ਵੀਕਐਂਡ ਤੇ ਆਹ ਕਰਨਾ, ਇੱਥੇ ਜਾਣਾ, ਇਹ ਕਰਨਾ, ਉਹ ਕਰਨਾ, ਬਟ ਤੁਸੀਂ ਜਿੱਥੇ ਮਰਜ਼ੀ ਜਾਓ ਬਟ ਨਾਲ ਸਿਹਤ ਦਾ ਆਪਣਾ ਧਿਆਨ ਜਿਹੜਾ ਜੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਨਾਲ ਦੀ ਨਾਲ ਤੁਸੀਂ ਕਿਤੇ ਘੁੰਮਣ ਵੀ ਜਾਂਦੇ ਹੁੰਦੇ ਆ ਜਾਂ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ, ਆਲਵੇਜ਼ ਮੇਕ ਸ਼ੋਰ ਕਰਿਆ ਕਰੋ ਕਿ ਤੁਸੀਂ ਇੰਸ਼ੋਰੈਂਸਾਂ ਜਿਹੜੀਆਂ ਜੀ ਆਪਣੇ ਹੱਥਾਂ ਦੇ ਵਿੱਚ ਜ਼ਰੂਰ ਰਾਖਵੀਆਂ ਕਰਕੇ ਲੈ ਕੇ ਚੱਲਿਆ ਕਰੋ। ਤੇ ਸਾਡੀ ਲਾਈਨ ਜਿਹੜੀ ਹੈ ਜੀ ਜੁੜ ਚੁੱਕੀ ਹੈ ਸਾਹਿਬ ਜੀ ਦੇ ਨਾਲ, ਸੋ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ।
0: ਬਿਲਕੁਲ ਜੀ, ਕੀ ਹਾਲ ਚਾਲ ਹੈ ਭਾਜੀ?
1: ਬਸ ਵਧੀਆ ਜੀ, ਵਧੀਆ, ਤੁਹਾਡਾ ਕੀ ਹਾਲ ਚਾਲ ਕਿਰਨ?
0: ਮੈਂ ਬਿਲਕੁਲ ਵਧੀਆ। ਸੋ ਬਿਲਕੁਲ ਸਾਹਿਬ ਜੀ, ਜਿੱਦਾਂ ਕਿ ਸਾਨੂੰ ਪਤਾ ਹੈ ਕਿ ਤੁਸੀਂ ਕਮਰਸ਼ੀਅਲ ਇੰਸ਼ੋਰੈਂਸ ਕਰਦੇ ਆ, ਲਾਈਫ ਇੰਸ਼ੋਰੈਂਸ ਕਰਦੇ ਆ, ਇਨਵੈਸਟਮੈਂਟ, ਆਟੋ ਐਂਡ ਹੋਮ ਇੰਸ਼ੋਰੈਂਸ ਦੀਆਂ ਸਰਵਿਸਿਜ਼ ਤੁਸੀਂ ਸਾਡੇ ਲਿਸਨਰਸ ਨੂੰ ਜਿਹੜੀਆਂ ਜੀ ਪ੍ਰੋਵਾਈਡ ਕਰਦੇ ਆ। ਔਰ ਸਾਹਿਬ ਜੀ, ਅੱਜ ਮੈਂ ਤੁਹਾਡੇ ਨਾਲ ਥੋੜੀ ਜਿਹੀ ਗੱਲਬਾਤ ਇਹ ਕਰੂੰਗੀ ਕਿ ਕਮਰਸ਼ੀਅਲ ਇੰਸ਼ੋਰੈਂਸ, ਬਿਕਾਜ਼ ਕਮਰਸ਼ੀਅਲ ਇੰਸ਼ੋਰੈਂਸ ਵਿੱਚ ਬਹੁਤ ਸਾਰੇ ਕ੍ਰਾਈਟੇਰੀਆਜ਼ ਹੁੰਦੇ ਆ, ਤੁਸੀਂ ਕਿਹੜੇ ਏਰੀਆ ਦੇ ਵਿੱਚ ਜਿਹੜੇ ਆ ਜੀ ਸਾਡੇ ਕਲਾਇੰਟਸ ਨੂੰ ਹੈਲਪ ਕਰਦੇ ਆ ਕਮਰਸ਼ੀਅਲ ਇੰਸ਼ੋਰੈਂਸ?
1: ਬਿਲਕੁਲ ਜੀ, ਸਭ ਤੋਂ ਪਹਿਲੇ ਵਧਰੋਂ ਦੂਰ ਸੁਣ ਰਹੇ ਸਾਡੇ ਸਾਰੇ ਭੈਣ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਜੀ। ਬਿਲਕੁਲ ਜੀ, ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਜਿਹੜੇ ਪਰਟੀਕੁਲਰ ਏਰੀਆ ਜਿਹਦੇ ਵਿੱਚ ਸਾਡੀ ਕਾਫੀ ਕਹਿ ਲਓ ਕਿ ਇੱਕ ਤਰ੍ਹਾਂ ਦੀ USP ਆ, ਪ੍ਰਾਈਸ ਵਾਈਜ਼ ਕਹਿ ਲਓ, ਕਵਰੇਜ ਵਾਈਜ਼, ਉਹ ਏਰੀਆ ਹੈਗੇ ਨੇ। ਕੋਈ ਰੈਸਟੋਰੈਂਟ ਓਨਰਸ ਨੇ ਜਾਂ ਕੋਈ ਪੀਜ਼ਾ ਸਟੋਰ ਓਨਰ ਆ, ਜਾਂ ਉਹਨਾਂ ਦੀ ਕੋਈ ਲਗਾਤਾਰ ਚੇਨ ਚੱਲਦੀ ਫਰੈਂਚਾਈਜ਼ੀ ਦੀ, ਜਿਵੇਂ ਸਬਵੇ ਹੋ ਗਿਆ ਜਾਂ ਪੀਜ਼ਾ ਦੀ, ਉਹਨਾਂ ਕੋਲ ਚੇਨਾਂ ਹੋ ਗਈਆਂ, ਚੇਨ ਜਿਹੜੀਆਂ ਲਗਾਤਾਰ ਹੁੰਦੀਆਂ, ਜਿਹਨਾਂ ਕੋਲ 5-10 ਸਟੋਰ ਆ, ਉਹਨਾਂ ਵਾਸਤੇ ਬਹੁਤ ਵਧੀਆ ਪ੍ਰੋਗਰਾਮਸ ਨੇ ਸਾਡੇ ਕੋਲ, ਸਾਡੀ ਬ੍ਰੋਕਰੇਜ ਕੋਲ। ਕੋਈ ਗ੍ਰੋਸਰੀ ਸਟੋਰ ਹੋ ਗਿਆ, ਕਨਵੀਨੀਅੰਸ ਸਟੋਰ ਦੇ ਨਾਲ ਨਾਲ ਅੱਜ ਕੱਲ੍ਹ ਵੇਪ ਸਟੋਰ ਵੀ ਲੋਕੀ ਖੋਲ ਰਹੇ ਆ, ਉਹਨਾਂ ਨੂੰ ਵੀ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ, ਜਾਂ ਤੁਹਾਡਾ ਇੰਡੀਵਿਜੁਅਲ ਹੀ ਵੇਪ ਸਟੋਰ ਆ ਉਹਦੇ ਵਾਸਤੇ ਵੀ ਤੁਹਾਡੇ ਕੋਲ MGAs ਹੈਗੀਆਂ ਆ, ਜਾਂ ਜਵੈਲਰੀ ਜਿਹੜੇ ਬਿਜ਼ਨਸ 'ਚ ਹੁੰਦੇ ਨੇ ਉਹਨਾਂ ਦੀ ਇੰਸ਼ੋਰੈਂਸਾਂ ਬਹੁਤ ਵੱਧ ਜਾਂਦੀਆਂ ਆ ਡਿਊ ਟੂ ਦਾ ਕਲੇਮਸ ਜਾਂ ਡਿਊ ਟੂ ਦਾ ਹਾਈ ਵੈਲਿਊ ਆਈਟਮਸ। ਤੇ ਲਾਸਟ ਇੱਕ ਡੈਂਟਿਸਟ ਹੋ ਗਏ, ਇਹ ਸਾਰੀਆਂ ਕੈਟੇਗਰੀਆਂ ਨੇ ਜਿਹਦੇ ਵਿੱਚ ਸਾਡੀ ਕਹਿ ਲਓ ਕਿ ਕਾਫੀ ਹੱਦ ਤੱਕ USP ਐਟ ਗੁੱਡ ਸਾਡਾ ਰਿਲੇਸ਼ਨਸ਼ਿਪ ਆ ਕਮਰਸ਼ੀਅਲ ਅੰਡਰਰਾਈਟਰਸ ਨਾਲ। ਤੇ ਅਗਰ ਤੁਸੀਂ ਕਿਸੇ ਵੀ ਏਰੀਆ ਦੇ ਵਿੱਚ ਤੁਹਾਡਾ ਆਪਦਾ ਬਿਜ਼ਨਸ ਆ ਜਾਂ ਤੁਸੀਂ ਪਲਾਨ ਕਰ ਰਹੇ ਆ ਬਾਏ ਕਰਨ ਵਾਸਤੇ, ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਮਰਸ਼ੀਅਲ ਇੰਸ਼ੋਰੈਂਸ ਵਾਸਤੇ।
0: ਬਿਲਕੁਲ ਜੀ, ਔਰ ਸਾਹਿਬ ਜੀ ਨੰਬਰ ਜ਼ਰੂਰ ਦੱਸ ਦਿਓ ਸਾਡੇ ਲਿਸਨਰਸ ਨੂੰ।
1: ਸੋ ਬਿਲਕੁਲ, ਮੇਰਾ ਨੰਬਰ ਹੈ 647-241-1309-647-241-1309।
0: ਬਿਲਕੁਲ ਸਾਹਿਬ ਜੀ, ਔਰ ਨਾਲ ਦੀ ਨਾਲ ਸਾਹਿਬ ਜੀ ਜਿੱਥੇ ਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ, ਕਿਉਂਕਿ ਇੰਸ਼ੋਰੈਂਸ ਦੀ ਦੁਨੀਆ ਕਾਫੀ ਜਿਹੜੀ ਜੀ ਵੱਡੀ ਹੁੰਦੀ ਆ, ਕੁਛ ਨਾ ਕੁਛ ਤਬਦੀਲੀਆਂ ਹਰ ਦਿਨ ਆਉਂਦੀਆਂ ਰਹਿੰਦੀਆਂ ਆ, ਕੁਛ ਆਪਣੇ ਤਜਰਬੇ ਦੇ ਨਾਲ ਆਪਣੇ ਐਕਸਪੀਰੀਅੰਸ ਨਾਲ ਤੁਸੀਂ ਸਾਡੇ ਲਿਸਨਰਸ ਨਾਲ ਕੁਛ ਐਡਵਾਈਸ ਜਾਂ ਕੁਛ ਸਾਂਝਾ ਕਰਨਾ ਚਾਹੂੰਗੇ?
1: ਬਿਲਕੁਲ ਬਿਲਕੁਲ ਕਿਰਨ ਜੀ, ਕਿਉਂਕਿ ਲਾਈਫ ਇੰਸ਼ੋਰੈਂਸ ਦੇ ਵਿੱਚ ਕਾਫੀ ਚੇਂਜਸ ਆ ਵੀ ਰਹੇ ਨੇ, ਫੀਚਰਸ ਵਾਈਜ਼ ਕਹਿ ਲਓ ਜਾਂ ਪ੍ਰਮੋਸ਼ਨ ਕਈ ਕੰਪਨੀਆਂ ਦੀਆਂ ਚੱਲਦੀਆਂ ਜੋ ਟਾਈਮ ਟੂ ਟਾਈਮ ਕੱਢਦੇ ਰਹਿੰਦੇ ਨੇ। ਇੱਕ ਮੈਂ ਡਿਸਕਸ ਕਰ ਦੇਣਾ, ਰੀਸੈਂਟਲੀ ਕਈ ਕੰਪਨੀਆਂ ਨੇ ਇੱਕ ਆਪਸ਼ਨ ਦਿੱਤੀ ਆ, ਖਾਸ ਕਰ ਉਹਨਾਂ ਕਲਾਇੰਟਸ ਵਾਸਤੇ ਜਿਨ੍ਹਾਂ ਦਾ ਬਜਟ ਥੋੜਾ ਜਿਹਾ ਘੱਟ ਹੁੰਦਾ ਲਾਈਫ ਇੰਸ਼ੋਰੈਂਸ ਵਾਸਤੇ। ਸੋ ਅਗਰ ਮੈਂ ਉਦਾਹਰਣ ਲੈ ਕੇ ਗੱਲ ਕਰਦਾ, ਲੜਜਸ ਤੇ ਕਿਸੇ ਦੀ ਏਜ ਆ, ਸਾਡਾ ਕੋਈ ਲਿਸਨਰ ਸੁਣ ਰਿਹਾ ਉਹਦੀ ਏਜ 30 ਆ, ਤੇ ਉਹਦਾ ਪਲਾਨ ਸੀ ਕਿ ਮੈਂ ਅੱਜ $5,00,000 ਦੀ ਪਾਲਿਸੀ ਲੈਣੀ ਆ ਤੇ ਟਰਮ 40 ਸਾਲ ਲੈਣੀ ਆ, ਜੋ ਕਿ ਮੈਨੂੰ ਏਜ 70 ਤੱਕ ਕਵਰ ਕਰੇ। ਹੁਣ ਉਸ ਬੰਦੇ ਦਾ ਪ੍ਰੀਮੀਅਮ ਆਉਂਦਾ ਆ $72
0: ਜੀ,
1: ਬਟ ਕਈ ਵਾਰ ਪ੍ਰੋਬਲਮ ਆਉਂਦੀ ਆ ਕਿ ਉਹ ਸਾਨੂੰ ਕਈ ਵਾਰ ਸਾਡੇ ਕਲਾਇੰਟਸ ਕਹਿੰਦੇ ਵੀ ਭਾਜੀ ਮੇਰਾ ਬਜਟ ਹੀ ਨਹੀਂ ਹੈਗਾ $70
0: ਜੀ,
1: ਕਿਉਂਕਿ ਇਸ ਟਾਈਮ ਇਕੋਨਮੀ ਨੂੰ ਵੇਖਦੇ ਹੋਏ ਹਰ ਕਿਸੇ ਨੇ ਜਿੱਥੇ ਵੀ 4 ਪੈਸੇ ਬਚਦੇ ਆ ਬਚਾਉਣੇ ਚਾਹੁੰਦੇ ਆ, ਉਹਨਾਂ ਵਾਸਤੇ ਕੰਪਨੀਆਂ ਨੇ ਇੱਕ ਬੜੀ ਵਧੀਆ ਆਪਸ਼ਨ ਕੱਢੀ ਆ ਜਿਹਨੂੰ ਐਕਸਚੇਂਜ ਆਪਸ਼ਨ ਕਹਿੰਦੇ ਆ। ਸੋ ਕੰਪਨੀ ਕਹਿੰਦੀ ਆ ਤੁਸੀਂ ਅੱਜ 10 ਸਾਲ ਦਾ ਪਲਾਨ ਲੈ ਲਓ ਜੋ ਕਿ ਸਿਰਫ 20 ਈਅਰ ਦਾ ਵਾ, ਕਵਰੇਜ ਉਹੀ ਰਹੂਗੀ 5 ਲੱਖ ਦੀ, ਬਟ ਅਗਲੇ 7 ਸਾਲਾਂ ਦੇ ਵਿੱਚ ਤੁਸੀਂ ਕਦੀ ਵੀ ਇਸ ਪਲਾਨ ਨੂੰ 30 ਜਾਂ 40 ਸਾਲ ਦੇ ਵਿੱਚ ਕਨਵਰਟ ਕਰਾ ਲਿਓ ਜਦੋਂ ਤੁਹਾਡਾ ਬਜਟ ਵੱਧ ਗਿਆ। ਕਹਿਣ ਦਾ ਮਤਲਬ ਤੁਹਾਨੂੰ ਅੱਜ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਮੈਂ ਲੈਣੀ ਸੀ ਮੇਰਾ ਬਜਟ ਨਹੀਂ, ਤੁਸੀਂ $20 ਦੇ ਵਿੱਚ ਉਹ $5,00,000 ਦਾ ਪਲਾਨ ਲੌਕ ਕਰ ਸਕਦੇ ਆ। ਸੋ ਕਵਰੇਜ ਤੇ ਕੋਈ ਕੰਪਰੋਮਾਈਜ਼ ਨਹੀਂ ਹੋਇਆ ਮੇਰਾ, ਤੁਹਾਨੂੰ ਅਗਲੇ 7 ਸਾਲਾਂ ਚ, ਜਿਹਦੀ ਜੇ ਅੱਜ 26 ਹੋ ਗਈ, ਤੁਹਾਡੇ ਕੋਲ 2033 ਤੱਕ ਦਾ ਟਾਈਮ ਆ ਕਿ ਤੁਸੀਂ ਸਾਨੂੰ ਜਾਂ ਕੰਪਨੀ ਨੂੰ ਕਾਲ ਕਰਕੇ ਉਹਨੂੰ ਕਦੀ ਵੀ ਕਨਵਰਟ ਕਰਾ ਲਓ, ਭਾਵੇਂ ਅਗਲੇ ਬੰਦੇ ਨੂੰ ਅਨਫੋਰਚੁਨੇਟਲੀ 5 ਜਾਂ 10 ਪ੍ਰੋਬਲਮਸ ਲੱਗ ਵੀ ਗਈਆਂ ਤਾਂ ਵੀ ਉਹ ਕੋਈ ਮੈਟਰ ਨਹੀਂ ਕਰਦਾ, ਤੁਹਾਡਾ ਉਹ ਪਲਾਨ ਸਿੱਧਾ ਸਿੱਧਾ 1 ਦਿਨ ਦੇ ਵਿੱਚ ਕਨਵਰਟ ਹੋ ਜਾਣਾ, ਐਸ ਲੌਂਗ ਐਸ ਤੁਹਾਡਾ ਬਜਟ ਵੱਧ ਗਿਆ। ਇਹ ਬਹੁਤ ਵਧੀਆ ਚੀਜ਼ ਆ ਜਿਹੜੀ ਲਾਈਫ ਇੰਸ਼ੋਰੈਂਸ ਕੰਪਨੀਜ਼ ਨੇ, ਸਾਲ ਕੁ ਹੋ ਗਿਆ ਬਟ ਇੱਕ ਅੱਧੀ ਕੰਪਨੀ ਸਾਲ ਪਹਿਲੇ ਆਈ ਸੀ RBC, ਹੁਣ ਬਾਕੀ ਕੰਪਨੀਆਂ ਨੇ ਵੀ ਐਕਸਚੇਂਜ ਪਲਾਨ ਖੋਲ ਰਿਹਾ, ਵੇਰਾ ਜਿਨ੍ਹਾਂ ਨੇ ਆਲਰੇਡੀ ਇਹ ਪਲਾਨ ਪਿਛਲੇ 5-7 ਸਾਲਾਂ ਚ ਲਿਆ ਵੀ ਹੋਇਆ ਵਾ, ਜੇ ਕੋਈ ਕੰਪਨੀ IA ਦੇ ਨਾਲ ਮੇਰੇ ਲਿਸਨਰ ਸੁਣ ਰਹੇ ਉਹਨਾਂ ਕੋਲ ਵੀ ਆਪਸ਼ਨ ਆ। ਇਹ ਨਵੇਂ ਕਲਾਇੰਟ ਨਹੀਂ, ਪੁਰਾਣੇ ਬੰਦੇ ਵੀ ਜਿਨ੍ਹਾਂ ਨੇ 10-10 ਸਾਲ ਦਾ ਪਲਾਨ ਕਿਤੇ ਬਜਟ ਕਰਕੇ ਘੱਟ ਕਰਾਇਆ ਸੀ, ਉਹਨਾਂ ਨੇ ਵੀ ਕੰਪਨੀਆਂ ਆਪਸ਼ਨਸ ਦੇ ਰਹੀਆਂ। ਤੁਸੀਂ ਆਪਣੇ ਐਡਵਾਈਜ਼ਰਸ ਨੂੰ ਕਾਲ ਕਰਕੇ ਜਾਂ ਸਾਨੂੰ ਕਾਲ ਕਰਕੇ ਉਹ ਵੀ ਪਲਾਨ ਸਾਡੇ ਨਾਲ ਅਗਰ ਤੁਸੀਂ ਲੈਣਾ ਚਾਹੁੰਦੇ ਆ ਉਹ ਵੀ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ।
0: ਬਿਲਕੁਲ ਜੀ, ਬਿਲਕੁਲ ਜੀ, ਨੰਬਰ ਹੈਗਾ 6472411309 ਤੇ ਤੁਸੀਂ ਸਾਹਿਬ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ। ਇਹਨਾਂ ਦਾ ਆਫਿਸ ਜਿਹੜਾ ਜੀ ਕੈਲੇਡਨ ਦੇ ਵਿੱਚ ਹੈ ਜੀ, ਆਫਿਸ ਦੇ ਵਿੱਚ ਵੀ ਜਾ ਕੇ ਮਿਲਣਾ ਤਾਂ ਤੁਸੀਂ ਜਾ ਕੇ ਵੀ ਮਿਲ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਸਾਹਿਬ ਜੀ ਆਖਰੀ ਤੇ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ ਕਿ ਜੇ ਆਪਾਂ TFSA ਜਾਂ RRSP ਦੇ ਵਿੱਚ ਜਿੱਦਾਂ ਜੇ ਇਨਵੈਸਟਮੈਂਟ ਕੀਤੀ ਹੋਈ ਆ, ਕੀ ਚੀਜ਼ਾਂ ਦਾ ਆਪਾਂ ਨੂੰ ਧਿਆਨ ਜਿਹੜਾ ਜੀ ਰੱਖਣਾ ਚਾਹੀਦਾ ਆ ਜਾਂ ਕਿਹੜੀ ਐਡਵਾਈਸ ਤੁਸੀਂ ਉਹਦੇ ਤੇ ਵੀ ਦੇਣਾ ਚਾਹੋਗੇ?
1: ਬਿਲਕੁਲ, ਇੱਕ ਸਭ ਤੋਂ ਇੰਪੋਰਟੈਂਟ ਕੁਐਸਚਨ ਬੜਾ ਆਉਂਦਾ ਵਾ ਕਿ ਭਾਜੀ ਅਸੀਂ ਬੜੇ ਕੰਫਿਊਜ਼ ਆ, ਬੜਾ ਸੁਣੀਦਾ ਵਾ TFSA ਵੀ ਆ, RRSP ਵੀ ਆ, RES, ਅਸੀਂ ਕੀ ਕਰੀਏ? ਸੋ ਅਗਰ ਤੁਸੀਂ ਪਰਸਨਲੀ ਮੈਨੂੰ ਪੁੱਛੋ, ਮੈਨੂੰ ਸਭ ਤੋਂ ਜ਼ਿਆਦਾ ਪਸੰਦ TFSA ਆ, ਖਾਸ ਕਰ ਉਹਨਾਂ ਵਾਸਤੇ ਜਿਨ੍ਹਾਂ ਦੀ ਇਨਕਮ 70-80-90 ਹਜ਼ਾਰ ਦੀ ਰੇਂਜ ਦੇ ਵਿੱਚ ਆਉਂਦੀ ਆ। ਸੋ ਉਹਨਾਂ ਵਾਸਤੇ TFSA ਬਹੁਤ ਵਧੀਆ। ਈਵਨ ਤੁਹਾਡੇ ਅਗਰ ਬੱਚੇ ਵੀ ਹੈਗੇ ਆ, ਅਗਰ ਗਵਰਨਮੈਂਟ ਤੁਹਾਨੂੰ ਬੈਨੀਫਿਟ ਹਰ ਮਹੀਨੇ ਦੇ ਵੀ ਰਹੀ ਆ $500-600, ਮੈਂ ਕਹਿੰਦਾ ਹੁੰਦਾ ਇੱਕ ਵੱਖਰਾ TFSA ਅਕਾਊਂਟ ਖੋਲ ਲਓ ਰੈਦਰ ਦੈਨ RESP। ਪਹਿਲੇ ਆਪਣਾ TFSA ਸਾਰਾ ਯੂਜ਼ ਕਰ ਲਓ, ਉਹ ਤੁਸੀਂ ਸਮਝ ਲਓ ਕਿ ਉਹ ਅਕਾਊਂਟ ਖੋਲਿਆ ਤੇ ਮੈਂ ਆਪ ਦੇ ਨਾਂ ਤੇ ਹੀ ਆ, ਬਟ ਮੈਂ ਬੱਚਿਆਂ ਵਾਸਤੇ ਖੋਲਿਆ ਵਾ, ਉਸ ਅਕਾਊਂਟ ਨੂੰ ਮੈਂ ਛੇੜਨਾ ਨੀ। ਹਾਂ, ਤੁਹਾਡਾ TFSA ਵੀ ਯੂਜ਼ ਹੋ ਗਿਆ ਸਾਰਾ, ਫਿਰ ਤੁਸੀਂ RESP ਤੁਸੀਂ ਉਹ ਖੁਲਵਾ ਲਓ ਕਿ ਤੁਹਾਡੇ ਕੋਲ TFSA ਦੇ ਰੂਮ ਹੀ ਨੀ ਹੈਗਾ। RESP ਦਾ ਬੜਾ ਸਿੰਪਲ ਆ, ਤੁਹਾਡੀ ਇਨਕਮ ਹੀ 2-2.5-3-4 ਲੱਖ ਦੀ ਰੇਂਜ ਚ ਆਉਂਦੀ ਆ, ਤੁਹਾਡੇ ਕੋਈ ਆਪਸ਼ਨ ਨੀ, ਤੁਹਾਨੂੰ RESP ਕਰਨਾ ਤੁਹਾਡੇ ਲਈ ਮਸਤ ਆ। ਬਟ ਅਸਲੀ ਗੇਮ ਆ ਜਾਂਦੀ ਆ ਜਦੋਂ ਤੁਸੀਂ ਵਿਡਰਾਅਲ ਕਰਨਗੇ, ਕਿਉਂਕਿ RESP ਚ ਜਿੰਨਾ ਵੀ ਪੈਸਾ ਅੱਜ ਤੁਸੀਂ ਲੈ, ਜਿਸ ਅੱਜ ਤੁਹਾਡੇ ਕੋਲ ਤੁਹਾਡੀ ਏਜ 65-70 ਹੋ ਗਈ ਆ, ਉਹ ਚ ਅਮਾਊਂਟ 3-5 ਲੱਖ ਪਿਆ, ਰੱਬ ਨਾ ਕਰੇ ਅਨਫੋਰਚੁਨੇਟਲੀ ਡੈਥ ਹੁੰਦੀ ਆ ਜਾਂ ਤੁਸੀਂ ਜਿੰਦੇ ਜੀ ਵੀ ਉਸ ਪੈਸੇ ਨੂੰ ਕਢਾਉਂਦੇ ਆ, ਤੁਹਾਨੂੰ 40-50% ਟੈਕਸ ਲੱਗਣਾ। ਸੋ ਉਹਦੀ ਵਿਡਰਾਅਲ ਸਟ੍ਰੈਟੇਜੀ ਬੜੀ ਇੰਪੋਰਟੈਂਟ ਹੁੰਦੀ ਆ ਕਿ ਉਹਨੂੰ ਜਦੋਂ ਵਿਡਰਾਅ ਕਰਨਾ ਉਹ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖੀਏ, ਕਿਵੇਂ ਆਪਣਾ ਸਾਰਾ ਦਾ ਸਾਰਾ ਟੈਕਸ ਕਿਵੇਂ ਬਚਾ ਸਕਦੇ ਆ। ਓਬਵੀਅਸਲੀ ਸਮਾਂ ਇਜਾਜ਼ਤ ਨਹੀਂ ਦਿੰਦਾ ਇੱਥੇ ਡਿਸਕਸ ਕਰਨ ਲਈ, ਪਰ ਉਹਦੇ ਵਾਸਤੇ ਵੀ ਅਗਰ ਤੁਹਾਡੇ ਕੋਲ ਬੈਂਕ 'ਚ ਵੀ ਕੋਈ ਇਨਵੈਸਟਮੈਂਟ ਪਈਆਂ ਨੇ TFSA RRSP ਜਿਹਦੇ ਤੇ ਚੰਗੀ ਰਿਟਰਨ ਨਹੀਂ ਆ ਰਹੀ, ਉਹਦੇ ਵਾਸਤੇ ਵੀ ਤੁਸੀਂ ਸਾਡੇ ਆਫਿਸ ਆ ਸਕਦੇ ਆ, ਵੀਕਐਂਡ ਤੇ ਵੀ ਆ ਸਕਦੇ ਆ, ਅਪਾਇੰਟਮੈਂਟ ਬੁੱਕ ਕਰਾ ਕੇ। ਸਾਡਾ ਆਫਿਸ ਵੀ Highway 50 ਬੋਲਟਨ ਦੇ ਵਿੱਚ ਹੈਗਾ, ਬ੍ਰੈਮਟਨ ਤੋਂ ਸਿਰਫ 10-15 ਮਿੰਟ ਦੀ ਹੀ ਦੂਰੀ ਤੇ ਆ। ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ 6472411309, 6472411309।
0: ਬਹੁਤ ਬਹੁਤ ਸ਼ੁਕਰੀਆ ਸਾਹਿਬ ਜੀ, ਦੁਬਾਰਾ ਆਪਾਂ ਤੁਹਾਡੇ ਨਾਲ ਜਿਹੜੀ ਹੈ ਜੀ ਫਿਰ ਅਗਲੇ ਹਫਤੇ ਗੱਲਬਾਤ ਸਾਡੇ ਲਿਸਨਰਸ ਨਾਲ ਕਰਵਾਵਾਂਗੇ। ਸੋ ਬਿਲਕੁਲ ਜੀ, ਨੰਬਰ ਹੈਗਾ 6472411309 ਤੇ ਤੁਸੀਂ ਸਾਹਿਬ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਜਲੰਧਰ ਸਟੂਡੀਓ ਤੋਂ ਵੀ ਅਸੀਂ ਮਨਪ੍ਰੀਤ ਜੀ ਦੇ ਨਾਲ ਤੁਹਾਡੀ ਗੱਲਬਾਤ ਜਿਹੜੀ ਜੀ ਕਰਵਾ ਕੇ ਦੇਵਾਂਗੇ। ਸੋ ਮਨਪ੍ਰੀਤ ਜੀ ਵੀ ਪਹੁੰਚ ਚੁੱਕੇ ਆ, ਕੁਛ ਖਬਰਾਂ ਆਪਾਂ ਹੁਣ ਜਲੰਧਰ ਸਟੂਡੀਓ ਤੋਂ ਲੈਂਦੇ ਹਾਂ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਕਿਰਨ ਜੀ, ਤੁਹਾਡਾ ਵੀ ਤੇ ਜਿੰਨੇ ਵੀ ਸਾਡੇ ਲਿਸਨਰਸ ਨੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਸਾਰਿਆਂ ਨੂੰ ਜੀ ਆਇਆਂ
0: ਜੀ।
2: ਤੇ ਖਬਰਾਂ ਜਿਹੜੀਆਂ ਨੇ ਹੈਗੀਆਂ ਨੇ ਉਹਨਾਂ ਤੇ ਝਾਤ ਜ਼ਰੂਰ ਆਪਾਂ ਪਾਵਾਂਗੇ, ਤੇ ਨਾਲ ਦੀ ਨਾਲ ਅੱਜ ਆਪਾਂ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਵੀ ਕਰਾਂਗੇ, ਕਿਉਂਕਿ ਗਰਮੀ ਵੀ ਪੈ ਰਹੀ ਆ, ਉਹਦੇ ਵਿੱਚ ਸਾਡੀ ਸਕਿਨ ਜਿਹੜੀ ਆ ਉਹ ਕਿਵੇਂ ਦੀ ਹੋਣੀ ਚਾਹੀਦੀ ਆ, ਜਾਂ ਸਾਨੂੰ ਆਪਣੀ ਸਕਿਨ ਦਾ ਕਿਵੇਂ ਖਿਆਲ ਰੱਖਣਾ ਚਾਹੀਦਾ ਆ, ਜਾਂ ਸਾਡੀ ਸਕਿਨ ਜਿਹੜੀ ਚਮੜੀ ਆ ਵੱਧ ਤੋਂ ਵੱਧ ਕਿੰਨੇ ਕੁ ਟੈਂਪਰੇਚਰ ਦੇ ਵਿੱਚ ਰਹਿ ਸਕਦੀ ਆ। ਪਰ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਦੇਸ਼ ਦੇ 12 ਰਾਜਾਂ ਦੀਆਂ 26 ਰਾਜ ਸਭਾ ਸੀਟਾਂ ਦੇ ਲਈ 18 ਜੂਨ ਨੂੰ ਚੋਣਾਂ ਹੋਣੀਆਂ ਨੇ, ਔਰ ਚੋਣ ਕਮਿਸ਼ਨ ਨੇ ਫਰਾਈਡੇ ਨੂੰ ਯਾਨੀ ਅੱਜ ਇਹਦਾ ਐਲਾਨ ਕਰ ਦਿੱਤਾ ਆ। ਇਹਨਾਂ ਚੋਣਾਂ ਦੇ ਵਿੱਚ ਰਾਸ਼ਟਰੀ ਜਮਹੂਰੀ ਗੱਠਜੋੜ ਨੂੰ ਇੱਕ ਸੀਟ ਦਾ ਕਿਤੇ ਨਾ ਕਿਤੇ ਨੁਕਸਾਨ ਵੀ ਹੋ ਰਿਹਾ, ਤੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੂੰ 3 ਸੀਟਾਂ ਦਾ ਫਾਇਦਾ ਮਿਲਣ ਦੀ ਜਿਹੜੀ ਆ ਸੰਭਾਵਨਾ ਜਿਹੜੀ ਜਤਾਈ ਜਾ ਰਹੀ ਆ। ਤੇ ਜਿਹੜੇ ਜਿਹੜੇ ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਉਹ ਨੇ ਜੀ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਇਹਨਾਂ ਦੀਆਂ 4-4 ਸੀਟਾਂ ਦੇ ਚੋਣਾਂ ਹੋਣਗੀਆਂ। ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ 3-3 ਸੀਟਾਂ ਦੇ ਲਈ ਵੋਟਿੰਗ ਹੋਊਗੀ। ਝਾਰਖੰਡ ਦੇ ਵਿੱਚ 2 ਸੀਟਾਂ ਦੇ ਚੋਣਾਂ ਹੋਣਗੀਆਂ, ਤੇ ਇਸ ਤੋਂ ਇਲਾਵਾ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਤੇ ਮਿਜ਼ੋਰਮ ਦੀ 1-1 ਸੀਟ ਤੇ ਚੋਣ ਜਿਹੜੀ ਹੋਊਗੀ। ਮਹਾਰਾਸ਼ਟਰ ਤੇ ਤਾਮਿਲਨਾਡੂ ਦੀ 1-1 ਸੀਟ ਤੇ ਜ਼ਿਮਨੀ ਚੋਣ ਜਿਹੜੀ ਆ ਕਰਵਾਈ ਜਾਊਗੀ। ਸੋ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਇਹਨਾਂ ਚੋਣਾਂ ਦੇ ਵਿੱਚ NDA ਨੂੰ 17 ਸੀਟਾਂ ਮਿਲ ਸਕਦੀਆਂ ਨੇ, ਕਾਂਗਰਸ ਨੂੰ 5 ਸੀਟਾਂ। ਜਿੱਦਾਂ ਆਪਾਂ ਕਹਿ ਸਕਦੇ ਨਾ, ਕਈ ਵਾਰੀ ਸੋਸ਼ਲ ਸਰਵੇ ਹੋ ਜਾਂਦਾ ਹੈ ਜਾਂ ਕਈ ਵਾਰੀ ਮੀਡੀਆ ਸਰਵੇ ਹੋ ਜਾਂਦਾ, ਸੋ ਉਹਨਾਂ ਦੀਆਂ ਪਾਰਟੀਆਂ ਦਾ ਸਰਵੇ ਆ, ਅੰਦਾਜ਼ਾ ਲਗਾਇਆ ਜਾ ਰਿਹਾ। ਕਿੰਨੀਆਂ ਸੀਟਾਂ ਤੇ ਕਿਹੜੀ ਪਾਰਟੀ ਜਿੱਤਦੀ ਓਬਵੀਅਸਲੀ ਆਪਾਂ ਸਭ ਜਾਣਦੇ ਹਾਂ ਕਿ ਉਹਦਾ ਅਸਲੀ ਰਿਜ਼ਲਟ ਹੀ ਜਿਹੜੇ ਸਾਨੂੰ ਦੱਸਦੇ ਨੇ ਕਈ ਵਾਰੀ ਇੱਕ ਇੱਕ ਵੋਟ ਦੇ ਪਿੱਛੇ ਵੀ ਗੇਮ ਜਿਹੜੀ ਘੁੰਮ ਜਾਂਦੀ ਆ ਹਨਾ
0: ਬਿਲਕੁਲ
2: ਤੇ ਸੋ ਆਪਾਂ ਤਾਂ ਇਹੀ ਕਵਾਂਗੇ ਬਈ ਜਿਨ੍ਹਾਂ ਦੀ ਵੀ ਵੋਟ ਪਈ ਬਣੀ ਆ ਹਨਾ ਉਹ ਸਾਰੇ ਲੋਕ ਆਪਣੀਆਂ ਵੋਟਾਂ ਦਾ ਜਿਹੜਾ ਮਤਦਾਨ ਕਰਨ ਜ਼ਰੂਰ ਜਾਣ ਜਦੋਂ ਵੀ ਮੇਰੀ ਤੇ ਕਿਸੇ ਵੀ ਪਲੇਟਫਾਰਮ ਤੇ ਕਿਸੇ ਸਪੈਸ਼ਲ ਡੇ ਤੇ ਡਿਊਟੀ ਲੱਗੇ ਬੋਲਣ ਦੀ ਭਾਵੇਂ ਉਹ ਆਕਾਸ਼ਵਾਣੀ ਦਾ ਪੈਨਲ ਹੋਵੇ ਭਾਵੇਂ ਉਹ ਸਾਡਾ ਵਤਨੋਂ ਦੂਰ ਦਾ ਹੋਵੇ ਤਾਂ ਮੈਂ ਤੇ ਕਹਿੰਦੀ ਹੁੰਦੀ ਜਿਹੜਾ ਜਿਹੜਾ ਜਿੱਥੋਂ ਜਿੱਥੋਂ ਵੀ ਸੁਣ ਰਿਹਾ ਇੱਕ ਇੱਕ ਵੋਟ ਬੜੀ ਕੀਮਤੀ ਆ ਅਸੀਂ ਆਪਣੀ ਮਰਜ਼ੀ ਦਾ ਜਿਹੜਾ ਵਾ ਨੁਮਾਇੰਦਾ ਚੁਣੀਏ ਆਪਣੀ ਮਰਜ਼ੀ ਦੇ ਨੁਮਾਇੰਦੇ ਨੂੰ ਵੋਟ ਪਾਈਏ ਤੇ ਸਾਡੀ ਮਤਦਾਨ ਦੀ ਬੜੀ ਵੈਲਿਊ ਆ ਤੇ ਅਸੀਂ ਆਪਣੀ ਵੋਟ ਦਾ ਜਿਹੜਾ ਮਤਦਾਨ ਕਰੀਏ ਤੇ ਬਾਕੀ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਜਾਂਦੇ ਹਾਂ
0: ਬਿਲਕੁਲ
2: ਖ਼ਬਰਾਂ ਜਿਹੜੀਆਂ ਹੋਰ ਵੀ ਬਸ ਬਹੁਤ ਸਾਰੀਆਂ ਨੇ ਤੇ ਇਹਦੇ ਬਾਰੇ ਲੰਬੀ ਚਰਚਾ ਤਾਂ ਨੀ ਕਰਨੀ ਕਿਉਂਕਿ ਇਹਦੀ ਲੰਬੀ ਚਰਚਾ ਇਸ ਖ਼ਬਰ ਦੀ ਹੋਣੀ ਅੱਜ ਤੋਂ ਹੀ ਸ਼ੁਰੂ ਹੋ ਜਾਣੀ ਹੈ ਤੇ ਸਾਨੂੰ ਹਰ ਦੂਜੇ ਤੀਜੇ ਦਿਨ ਇਹਦੇ ਤੇ ਚਰਚਾ ਕਰਨੀ ਪੈਣੀ ਹੈ ਤੇ ਅਸੀਂ ਕਰਾਂਗੇ ਵੀ ਜ਼ਰੂਰ
0: ਬਿਲਕੁਲ ਜੀ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਮੁਕੇਸ਼ ਚੌਹਾਨ ਜੀ ਦੇ ਸਿਗਨਲ ਵੀ ਪੇਸ਼ ਕਰ ਰਹੇ ਹਾਂ ਮੁਰਗੀ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਹੈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ ਜਾਂ ਤੁਹਾਡੀ ਮਿਸਡ ਮੋਰਗੇਜ ਪੇਮੈਂਟ ਹੋ ਗਈ ਘਰਾਂ ਦੀ ਜਿਹੜੀ ਮੰਥਲੀ ਮੋਰਗੇਜ ਪੇਮੈਂਟ ਜਾਂਦੀ ਹੈ ਉਹ ਮਿਸ ਹੋ ਚੁੱਕੀ ਹੈਗੀ ਆ ਤੇ ਹੁਣ ਤੁਸੀਂ ਦੁਬਾਰਾ ਉਹਨੂੰ ਜਿਹੜਾ ਜੀ ਟਰੈਕ ਤੇ ਲਿਆਉਣਾ ਚਾਹੁੰਦੇ ਆ ਜਾਂ ਤੁਹਾਡੀ ਕ੍ਰੈਡਿਟ ਕਾਰਡ ਡੈਬਟਸ ਹੈਗੀਆਂ ਆ ਔਰ ਤੁਸੀਂ ਉਹਦੇ ਰਿਲੇਟਿਡ ਗੱਲ ਕਰਨੀ ਹੈਗੀ ਆ ਜਾਂ ਤੁਸੀਂ ਤੁਹਾਨੂੰ ਲੋਨ ਚਾਹੀਦਾ ਆ ਫਸਟ ਟਾਈਮ ਹੋਮ ਬਾਇਰ ਹੈਗੇ ਮੋਰਗੇਜ ਸੰਬੰਧੀ ਕੋਈ ਵੀ ਗੱਲ ਕਰਨੀ ਹੈ ਇਹਨਾਂ ਦਾ ਨੰਬਰ ਹੈ 6475127000 ਤੇ ਇਹਨਾਂ ਦੇ ਨਾਲ ਵੀ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਆ ਸਪੈਕਸ ਐਕਸਪ੍ਰੈਸ ਦਾ ਮੈਸੇਜ ਇੱਕ ਵਾਰੀ ਫੇਰ ਸਾਂਝਾ ਕਰ ਜੀ ਸਪੈਕਸ ਐਕਸਪ੍ਰੈਸ ਤੁਹਾਨੂੰ ਦੋ ਲੋਕੇਸ਼ਨਸ ਤੋਂ ਜਿਹੜਾ ਜੀ ਇਸ ਟਾਈਮ ਬ੍ਰੈਂਪਟਨ ਦੇ ਵਿਖੇ ਸਰਵ ਕਰ ਰਿਹਾ ਹੈਗਾ ਆ ਤੁਸੀਂ ਜਿਹੜਾ ਜੀ ਫਰੇਮਸ ਲੈਣਾ ਚਾਹੁੰਦੇ ਹੋ ਪ੍ਰਸਕ੍ਰਾਈਬ ਆਈ ਗਲਾਸਿਸ ਬਣਵਾਉਣੇ ਆ ਜਾਂ ਤੁਸੀਂ ਡਿਜ਼ਾਈਨਰ ਫਰੇਮਸ ਲੈਣੇ ਹੈਗੇ ਆ ਤੁਸੀਂ ਅੱਖਾਂ ਦਾ ਇਲਾਜ ਕਰਾਉਣਾ ਚਾਹੁੰਦੇ ਆ ਕੁਛ ਵੀ ਕਰਨਾ ਤੁਸੀਂ ਸਪੈਕਸ ਐਕਸਪ੍ਰੈਸ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ ਪਹਿਲੀ ਲੋਕੇਸ਼ਨ ਇਹਨਾਂ ਦੀ ਹੈਗੀ ਆ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲਸ ਦਾ ਜਿਹੜਾ ਜੀ ਇੰਟਰਸੈਕਸ਼ਨ ਹੈ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ ਇਹਨਾਂ ਦਾ ਜਿਹੜਾ ਜੀ ਇਹ ਸ਼ੋਰੂਮ ਆ ਦੂਜੀ ਲੋਕੇਸ਼ਨ ਇਹਨਾਂ ਦੀ ਹੈਗੀ ਜੀ 10653 ਕ੍ਰੈਡਿਟ ਵਿਊ ਰੋਡ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਹੈਗਾ ਇੰਟਰਸੈਕਸ਼ਨ ਗੱਲਬਾਤ ਕਰ ਲਈ ਨੰਬਰ 9054600888 ਤੇ ਗੱਲਬਾਤ ਕਰ ਸਕਦੇ ਹਾਂ ਔਰ ਹੁਣ ਥੋੜੀ ਜੀ ਜਿਹੜੀ ਹੈ ਜੀ ਆਪਾਂ ਰੀਅਲ ਸਟੇਟ ਬਾਰੇ ਗੱਲਬਾਤ ਕਰ ਲਈਏ ਸਾਡੀ ਟੀਮ ਰੀਅਲ ਸਟੇਟ ਦਾ ਵੀ ਜਿਹੜਾ ਜੀ ਕੰਮ ਕਰਦੀ ਹੈਗੀ ਆ ਤੁਹਾਡੀ ਪ੍ਰੋਪਰਟੀ ਚਾਹੇ ਇੰਡੀਆ ਦੇ ਵਿੱਚ ਆ ਚਾਹੇ ਇੱਥੇ ਹੈਗੀ ਆ ਤੁਸੀਂ ਬਾਏ ਕਰਨੀ ਆ ਤੁਸੀਂ ਸੈਲ ਕਰਨਾ ਚਾਹੁੰਦੇ ਆ ਇੰਡੀਆ ਦੇ ਵਿੱਚ ਜਾਂ ਤੁਸੀਂ ਜਲੰਧਰ ਲੁਧਿਆਣਾ ਮੋਹਾਲੀ ਦੇ ਵਿੱਚ ਫਲੈਟ ਲੈਣਾ ਚਾਹੁੰਦੇ ਆ ਅਪਾਰਟਮੈਂਟ ਲੈਣਾ ਚਾਹੁੰਦੇ ਹੈਗੇ ਆ ਤੁਸੀਂ ਸਾਡੇ ਨਾਲ ਉਸ ਚੀਜ਼ ਤੇ ਵੀ ਗੱਲਬਾਤ ਕਰ ਸਕਦੇ ਹਾਂ ਸਾਡੇ ਕੋਲ ਡਿਵੈਲਪਮੈਂਟ ਪ੍ਰੋਜੈਕਟਸ ਜਿਹੜੇ ਜੀ ਅਵੇਲੇਬਲ ਹੈਗੇ ਆ ਇੱਥੇ ਕੋਈ ਗੈਸ ਸਟੇਸ਼ਨ ਪਰਚੇਸ ਕਰਨਾ ਚਾਹੁੰਦੇ ਹੈਗੇ ਆ ਵੁੱਡ ਸਟਾਕ ਦੇ ਵਿੱਚ ਕਿਚਨਰ ਦੇ ਵਿੱਚ ਜਾਂ ਤੁਸੀਂ ਕੋਈ ਬ੍ਰੈਂਪਟਨ ਦੇ ਵਿੱਚ ਬਿਜ਼ਨਸ ਪਰਚੇਸ ਕਰਨਾ ਹੈ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਆ 4168817070 ਤੇ ਔਰ ਸਾਡੇ ਕੋਲ ਬਹੁਤ ਸਾਰੇ ਜਿਹੜੇ ਆ ਜੀ ਡਾਇਰੈਕਟ ਫਰੋਮ ਦਾ ਬਿਲਡਰ ਬਹੁਤ ਸਾਰੇ ਕਮਰਸ਼ੀਅਲ ਪਲਾਜ਼ੇ ਜਿਹੜੇ ਜੀ ਆਏ ਹੋਏ ਉਹਦੇ ਵਿੱਚ ਜੇ ਤੁਹਾਨੂੰ ਕੋਈ ਯੂਨਿਟ ਚਾਹੀਦੀ ਤੁਸੀਂ ਆਪਣਾ ਕੋਈ ਬਿਜ਼ਨਸ ਕਰਨਾ ਚਾਹੁੰਦੇ ਤਾਂ ਵੀ ਗੱਲ ਸਾਡੇ ਨਾਲ ਇਸੀ ਨੰਬਰ ਤੇ ਕੀਤੀ ਜਾ ਸਕਦੀ ਹੈ 4168817070 ਤੇ ਸੋ ਬਿਲਕੁਲ ਜੀ ਨਾਲ ਦੀ ਨਾਲ ਇੱਕ ਵਾਰੀ ਫਿਰ ਮਨਪ੍ਰੀਤ ਜੀ ਦਾ ਸਵਾਗਤ ਕਰਦੇ ਹਾਂ ਜੀ ਮਨਪ੍ਰੀਤ ਜੀ
2: ਜੀ ਕਿਰਨ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹਦੇ ਨਾਲ ਹੀ ਆਪਾਂ ਸਾਰਿਆਂ ਨੂੰ ਪਤਾ ਕਿ ਗਰਮੀ ਬਹੁਤ ਜ਼ਿਆਦਾ ਕਿਰਨ
0: ਮੈਂ ਉਹੀ ਗੱਲ ਕਰਨ ਲੱਗੀ ਸੀਗੀ ਮਨਪ੍ਰੀਤ ਜੀ ਮੈਂ ਉਹੀ ਪੁੱਛਣ ਲੱਗੀ ਸੀ ਮੈਂ ਕਿਹਾ ਕਿ ਬਹੁਤ ਜ਼ਿਆਦਾ ਜਿਹੜੇ ਜੀ ਇਸ ਟਾਈਮ ਹੀਟ ਵਾਰਨਿੰਗਸ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੀਆਂ ਬੜਾ ਔਖਾ ਹੋਣਾ ਆ
2: ਸੱਚੀ ਗੱਲ ਹੈ ਕਿਉਂਕਿ ਰਾਤੀ ਕਿਤੇ ਨਾ ਕਿਤੇ ਬੱਦਲ ਵਾਲੀ ਵੀ ਹੋਈ ਤੇ ਥੋੜੀ ਬਹੁਤੀ ਕਿਣਮਣ ਵੀ ਹੋਈ ਮੀਂਹ ਵੀ ਪਿਆ ਸੁੱਤਿਆਂ ਔਰ ਦਿਨੇ ਉੱਠ ਕੇ ਥੋੜਾ ਜਿਹਾ ਲੱਗਿਆ ਵੀ ਮੌਸਮ ਠੰਡਾ ਆ ਸੋ ਉਹ ਜਿਹੜਾ ਮੌਸਮ ਹੈ 10 ਵਜੇ ਤੱਕ ਤਾਂ ਠੀਕ ਰਿਹਾ ਪਰ ਉਸ ਤੋਂ ਬਾਅਦ ਜਿਹੜੀ ਧੁੱਪ ਲੱਗੀ ਔਰ ਜਿਹੜੀ ਹੁਮਸ ਹੋਈ ਹਨਾ ਬਰਸਾਤ ਦਾ ਜਿੱਥੇ ਜਿੱਥੇ ਵੀ ਥੋੜਾ ਬਹੁਤਾ ਜਾਨ ਲਾ ਲਓ ਪਾਣੀ ਬਰਸਾਤ ਪੈਣ ਤੋਂ ਬਾਅਦ ਆਪਾਂ ਨੂੰ ਸਭ ਨੂੰ ਪਤਾ ਜਦੋਂ ਇਕਦਮ ਧੁੱਪ ਲੱਗਦੀ ਆ ਤਾਂ ਉਹ ਵਾਲੀ ਗਰਮੀ ਜਿਹੜੀ ਆ ਬੜੀ ਬੁਰੇ ਤਰੀਕੇ ਦੀ ਹੁੰਦੀ ਆ ਤੇ ਅੱਜ ਉਵੇਂ ਦਾ ਮੌਸਮ ਸੀਗਾ ਸਾਰਾ ਦਿਨ ਲੂ ਗਰਮ ਚੱਲਦੀ ਰਹੀ ਗਰਮ ਹਵਾਵਾਂ ਔਰ ਪੰਜਾਬ ਦੇ ਵਿੱਚ ਦਿਨੋ ਦਿਨ ਜਿਹੜੀ ਵੱਧ ਰਹੀ ਗਰਮੀ ਆ ਉਹ ਬਿਲਕੁਲ ਅਸਹਿ ਆ ਇਸ ਕਹਿਰ ਨੂੰ ਦੇਖਦੇ ਹੋਇਆ ਕਿਤੇ ਨਾ ਕਿਤੇ ਬਾਕੀ ਸਟੇਟਾਂ ਦੇ ਵਿੱਚ ਤੇ ਤਕਰੀਬਨ ਛੁੱਟੀਆਂ ਹੋ ਗਈਆਂ ਨੇ ਪੰਜਾਬ ਦੇ ਵਿੱਚ ਛੁੱਟੀਆਂ ਦਾ ਐਲਾਨ ਨਹੀਂ ਹੋਇਆ ਤੇ ਪਰ ਭਗਵੰਤ ਮਾਨ ਸਾਹਿਬ ਨੇ ਜਿਹੜਾ ਆ ਸੂਬੇ ਦੇ ਨਾਗਰਿਕਾਂ ਸਕੂਲੀ ਬੱਚਿਆਂ ਤੇ ਸਰਕਾਰੀ ਮੁਲਾਜ਼ਮਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਅੱਜ ਇੱਕ ਵੱਡਾ ਜਿਹੜਾ ਫੈਸਲਾ ਕਹਿ ਸਕਦੇ ਲਿਆ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਆਪਣੇ ਜਿੰਨੇ ਵੀ ਸਰਕਾਰੀ ਸਕੂਲ ਜਾਂ ਜਿੰਨੀਆਂ ਵੀ ਸਾਡੀਆਂ ਸਰਕਾਰੀ ਮੁਲਾਜ਼ਮ ਆ ਉਹ 25 ਮਈ ਤੋਂ ਸਾਰੀ ਆਪਣੇ ਦਫਤਰਾਂ ਦੇ ਵਿੱਚ ਜਿਹੜੇ ਨੇ ਸਮਾਂ ਜਿਹੜਾ ਸਵੇਰ ਦਾ ਉਹਨਾਂ ਦਾ 7:30 ਵਜੇ ਹੋਊਗਾ ਪਹੁੰਚਣ ਦਾ ਔਰ ਦੁਪਹਿਰ 1:30 ਵਜੇ ਤੱਕ ਉਹ ਸਾਰੇ ਕੰਮ ਕਰਨਗੇ। ਸੋ ਇਹਦੇ ਨਾਲ ਇਹ ਜ਼ਰੂਰੀ ਦੱਸਣਾ ਇਹ ਵੀ ਸੀਗਾ ਕਿ ਸਰਕਾਰੀ ਦਫਤਰਾਂ ਦਾ ਸਮਾਂ ਵੀ ਜਿਹੜਾ ਸਵੇਰੇ 7:30 ਵਜੇ ਤੋਂ ਲੈ ਕੇ 1:30 ਵਜੇ ਤੱਕ ਆ ਔਰ ਸਕੂਲੀ ਬੱਚਿਆਂ ਦਾ ਸਮਾਂ ਵੀ ਸੇਮ ਆ। ਸੋ ਜਿਨ੍ਹਾਂ ਨੇ ਵੀ ਕੋਈ ਇੰਡੀਆ ਆਇਆ ਜਾਂ ਤੁਹਾਡੇ ਆਪਣੇ ਭੈਣ ਭਰਾ ਆ ਜਿਨ੍ਹਾਂ ਨੇ ਕੋਈ ਕੰਮ ਕਾਰ ਕੋਈ ਬੈਂਕਿੰਗ ਦਾ ਕੋਈ ਕੋਰਟ ਕਚਹਿਰੀ ਦਾ ਕੰਮ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਤੇ ਸੋ 7:30 ਤੋਂ ਲੈ ਕੇ 1:30 ਦੇ ਵਿੱਚ ਤੁਸੀਂ ਕਰਵਾ ਸਕਦੇ ਹੋ। ਉਸ ਤੋਂ ਬਾਅਦ ਸਰਕਾਰੀ ਦਫਤਰ ਜਿਹੜੇ ਬੰਦ ਨੇ ਜਿੰਨੀ ਦੇਰ ਤੱਕ ਗਰਮੀ ਪੈ ਰਹੀ ਹੈ ਜਾਂ ਗਰਮ ਹਵਾਵਾਂ ਚੱਲ ਰਹੀਆਂ ਹਨਾ। ਤੇ ਇਸ ਤੋਂ ਬਿਨਾਂ ਕਿਰਨ ਪਸ਼ੂ ਤੇ

0: ਬਹੁਤ ਸਾਰੇ ਪੰਛੀ ਆ ਜਿਹੜੇ ਭਟਕਦੇ ਆ।
1: ਬਿਲਕੁਲ ਜੀ। ਸੋ ਮਨਪ੍ਰੀਤ ਜੀ, ਆਪਾਂ ਦੁਬਾਰਾ ਜਿਹੜੇ ਆ ਜੀ ਇਸ ਟੋਪਿਕ ਤੇ, ਕਿਉਂਕਿ ਟੋਪਿਕ ਬੜਾ ਪਿਆਰਾ, ਆਪਾਂ ਦੁਬਾਰਾ ਵੀ ਜਿਹੜੀ ਜੀ ਗੱਲਬਾਤ ਕਰਦੇ ਆ। ਸੋ ਉਹਦੇ ਤੋਂ ਪਹਿਲਾਂ ਜੇ ਤੁਸੀਂ ਦੇਖੋ ਜੀ ਜਾਣਾ ਚਾਹੁੰਦੇ ਇੰਡੀਆ ਦੇ ਵਿੱਚ, ਤੇ ਜੇ ਤੁਸੀਂ ਜਾਣਾ ਆ ਪਾਕਿਸਤਾਨ, ਜੇ ਤੁਸੀਂ ਕਿਤੇ ਹੋਰ ਜਾਣਾ ਚਾਹੁੰਦੇ ਆ, ਤਾਂ ਤੁਸੀਂ ਜਿਹੜਾ ਜੀ ਵਧੀਆ ਵੈਕੇਸ਼ਨ ਪੈਕੇਜਸ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਲੈ ਸਕਦੇ ਆ। ਸੋ ਮੇਰੇ ਨਾਲ ਭਾਜੀ ਜਿਹੜੇ ਜੀ ਲਾਈਨ ਤੇ ਆ ਚੁੱਕੇ ਆ, ਬਹੁਤ ਬਹੁਤ ਸਵਾਗਤ ਹੈ ਜੀ।
2: ਥੈਂਕ ਯੂ ਵੈਰੀ ਮਚ ਮੈਮ, ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਬਿਲਕੁਲ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਭਾਜੀ। ਮੈਂ ਹਨਾ ਤੁਹਾਡੀਆਂ ਡੀਲਸ ਦੇਖ ਕੇ ਹੈਰਾਨ ਰਹਿ ਜਾਂਦੀ ਆ ਕਿ ਇੰਨੀਆਂ ਘੈਂਟ ਡੀਲਸ ਤੁਸੀਂ ਕਿੱਥੋਂ ਲੈ ਕੇ ਆਉਂਦੇ ਆ?
2: ਡੀਲਸ ਤਾਂ ਆਉਂਦੀਆਂ ਜੀ ਜਿਹੜਾ ਭੈਣ ਭਰਾ ਸਾਥ ਦਿੰਦੇ ਆ।
1: ਬਿਲਕੁਲ ਜੀ।
2: ਸੋ ਭੈਣ ਭਰਾਵਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸਾਥ ਦੇ ਕੇ ਇੱਥੋਂ ਤੱਕ ਲੈ ਕੇ ਆਏ ਆ, ਤੇ ਅੱਗੇ ਵੀ ਉਮੀਦ ਕਰਦੇ ਆ ਇਹੀ ਸਾਥ ਦਿੰਦੇ ਰਹਿਣਗੇ, ਤੇ ਅਸੀਂ ਵਧੀਆ ਵਧੀਆ ਡੀਲਾਂ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਵੱਲ ਨੂੰ।
1: ਬਿਲਕੁਲ ਜੀ।
2: ਸੋ ਬਾਕੀ ਜੇ ਹੁਣ ਇੰਡੀਆ ਵੀ ਜੇ ਜਾਣਾ ਚਾਹੁੰਦੇ ਆ, ਆਪਾਂ ਚਲੋ ਨੇੜੇ ਨੇੜੇ ਪਹਿਲਾਂ ਸ਼ੁਰੂ ਕਰ ਲੈਂਦੇ ਹੈਗੇ ਆ। ਕਈ ਵਾਰ ਆਪਾਂ ਕੋਈ ਬਾਹਲਾ ਟਾਈਮ ਨਹੀਂ ਲਾਉਣਾ ਚਾਹੁੰਦੇ, ਆਪਾਂ ਕਹਿੰਦੇ ਨੇੜੇ ਨੇੜੇ ਜਾ ਕੇ, ਜਿਵੇਂ ਕੋਈ ਆਪਣਾ ਕੈਰੇਬੀਅਨ ਜਾਣਾ ਚਾਹੁੰਦਾ ਹੈਗਾ, ਮੈਕਸੀਕੋ ਜਾਣਾ ਚਾਹੁੰਦਾ, 899 ਤੋਂ ਮੈਕਸੀਕੋ ਸ਼ੁਰੂ ਹੋ ਜਾਂਦਾ ਤਾਂ 999 ਤੋਂ ਡੋਮਿਨਿਕਨ ਰਿਪਬਲਿਕ ਸ਼ੁਰੂ ਹੋ ਜਾਂਦਾ। ਜਿੰਨਾ ਐਡਵਾਂਸ ਬੁੱਕ ਕਰਾਓਗੇ ਓਨੇ ਪ੍ਰਾਈਸ ਗੁੱਡ ਪਾਓਗੇ, ਤੇ ਸਰਵਿਸਿਸ ਵੀ ਟੌਪ ਦੀਆਂ ਲਓਗੇ, ਕਿਉਂਕਿ ਜਿੰਨੇ ਐਡਵਾਂਸ ਹੁੰਦੇ ਓਨੇ ਹੋਟਲ ਵਧੀਆ ਵੀ ਮਿਲਦੇ ਆ ਤੇ ਟੌਪ ਵੀ ਮਿਲਦੇ ਆ ਔਰ ਪ੍ਰਾਈਸ ਵੀ ਗੁੱਡ ਮਿਲਦੇ ਹੈਗੇ ਆ। ਸੋ ਇਹ ਚੀਜ਼ਾਂ ਸਾਡੇ ਕੋਲ ਕੈਰੇਬੀਅਨ ਦੇ ਵਿੱਚ ਸਾਰੇ, ਮੈਕਸੀਕੋ ਦੇ ਵਿੱਚ 4-5 ਸ਼ਹਿਰ ਹੈਗੇ ਆ ਜੀ, ਉਹਨਾਂ ਦੇ ਵਿੱਚ ਜਿਹੜੇ ਮਰਜ਼ੀ ਸ਼ਹਿਰ ਚੂਜ਼ ਕਰ ਲਓ ਤੁਸੀਂ। ਡੋਮਿਨਿਕਨ ਦੇ 2-3 ਸ਼ਹਿਰ ਹੈਗੇ ਆ, ਉਸ ਤੋਂ ਬਾਅਦ ਕੋਸਟਰੀਕਾ ਹੈਗਾ, ਬਹਾਮਸ ਹੈਗਾ, ਇਹਨਾਂ ਦੇ ਬਹੁਤ ਵਧੀਆ ਪੈਕੇਜ ਹੁੰਦੇ ਜਿਹੜੇ 899 ਤੋਂ ਸਟਾਰਟ ਹੋ ਜਾਂਦੇ ਆ ਜੀ, ਔਰ ਆਲ ਇਨਕਲੂਸਿਵ ਹੁੰਦੇ ਆ, ਇਹਦੇ ਵਿੱਚ ਕਿਤੇ ਵੀ ਤੁਹਾਨੂੰ ਕੁਛ ਨੀ ਕਰਨ ਦੀ ਲੋੜ, ਤੁਸੀਂ ਬਸ ਆਪਣੇ ਕੱਪੜੇ ਪਾ ਕੇ ਜਾਣੇ, ਟਿਕਟ ਵੀ ਵਿੱਚ ਆ, ਟ੍ਰਾਂਸਫਰ ਵੀ ਵਿੱਚ ਆ, ਖਾਣਾ ਪੀਣਾ ਰਹਿਣਾ ਸਹਿਣਾ ਉੱਥੋਂ ਦਾ ਸਾਰਾ ਵਾਤਾਵਰਨ ਸਭ ਕੁਛ ਵਿੱਚ ਹੀ ਹੈ ਜੀ, ਮਤਲਬ ਐਕਸੀਲੈਂਟ ਸਰਵਿਸਿਸ ਹੁੰਦੀ ਹੈ ਪੂਰਾ ਟੂਰ ਲੈ ਕੇ, ਜਿਵੇਂ ਕਹਿ ਲਓ ਖਾਣਾ ਪੀਣਾ ਪੀਣਾ ਤੁਹਾਡੀ ਜਿੰਨੀ ਲਿਮਿਟ ਆ ਉਨੀ ਪੀ ਸਕਦੇ ਹੋ, ਕੋਈ ਕੋਈ ਦਿੱਕਤ ਨੀ ਹੈਗੀ।
1: ਤੇ
2: ਬਾਕੀ ਜੇ ਮੰਨ ਲਓ ਉਸ ਤੋਂ ਬਾਅਦ ਆਪਾਂ ਨੇੜੇ ਨੇੜੇ ਆ ਜਾਈਏ ਵੀ ਇਸ ਤੋਂ ਹੋਰ ਨੇੜੇ ਉਹਨੇ ਕਿਸੇ ਨੇ ਕੋਈ ਆਪਣਾ ਲਾਸ ਵੇਗਸ ਵਗੈਰਾ ਜਾਣਾ ਹੈਗਾ, ਅਮੈਰੀਕਾ ਚ ਜਾਣਾ ਜਾਂ ਕਿਤੇ ਵੀ ਇੱਥੇ ਲੋਕਲ ਫਲਾਈਟ ਤੇ ਜਾਣਾ ਹੈਗਾ, ਲੋਕਲ ਇੰਤਜ਼ਾਮ ਕਰਨਾ ਹੈਗਾ, ਉਹ ਸਾਰਾ ਕੁਛ ਅਸੀਂ ਕਰਕੇ ਦਿੰਦੇ ਹਾਂ। ਉਸ ਤੋਂ ਬਾਅਦ ਆਪਾਂ ਅੱਜ ਪੁੱਠੀ ਚੇਂਜ ਲਾਉਣੇ ਆ ਜੀ, ਮੈਂ ਜਿਵੇਂ ਵੀਜ਼ਾ ਸਰਵਿਸਿਜ਼ ਆ, ਅੱਗੇ ਟਿਕਟਾਂ ਪਹਿਲਾਂ ਦੱਸਦੇ ਹੁੰਦੇ, ਆਪਾਂ ਟਿਕਟਾਂ ਹੁਣ ਐਂਡ ਤੇ ਦੱਸਾਂਗੇ। ਜਿਵੇਂ ਵੀਜ਼ਾ ਸਰਵਿਸਿਜ਼ ਆ, ਕਿਸੇ ਵੀ ਕੰਟਰੀ ਦਾ ਕੋਈ ਵੀਜ਼ਾ ਚਾਹੀਦਾ, ਇੰਡੀਆ ਦਾ ਵੀਜ਼ਾ ਚਾਹੀਦਾ, ਇੰਡੀਅਨ ਪਾਸਪੋਰਟ ਨਿਊ ਬਣਾਉਣਾ, ਜਾਂ ਓਸੀਆਈ ਦੀ ਕੋਈ ਵੀ ਸਰਵਿਸਿਜ਼ ਚਾਹੀਦੀ ਆ। ਮੈਮ ਇੱਕ ਨਾ ਓਸੀਆਈ ਲਈ ਅਪਡੇਟ ਆ ਸਾਰੇ ਭੈਣ ਭਰਾਵਾਂ ਨੂੰ, ਜਿੰਨੇ ਵੀ ਭੈਣ ਭਰਾਵਾਂ ਨੇ ਸਾਰਿਆਂ ਨੇ ਓਸੀਆਈ ਲਈ ਹੋਈ ਸੀ ਪੁਰਾਣੇ ਪਾਸਪੋਰਟ, ਤੇ ਅੱਜ ਉਹਨਾਂ ਕੋਲ ਨਵੇਂ ਕੈਨੇਡੀਅਨ ਪਾਸਪੋਰਟ ਬਣ ਗਿਆ, ਤੇ ਪਲੀਜ਼ ਉਹਨੂੰ ਅਪਡੇਟ ਕਰਾ ਲਓ। ਅਪਡੇਟ ਜੇ ਆਪ ਨਹੀਂ ਕਰ ਸਕਦੇ, ਤੁਸੀਂ ਸਾਡੇ ਕੋਲ ਆਓ, ਲੰਬੀਆਂ ਲੰਬੀਆਂ ਲਾਈਨਾਂ ਤੋਂ ਬਚੋ, ਸਾਡੇ ਆਫਿਸ ਆਓ, ਦੋਨੇ ਆਫਿਸ ਸੱਤੋ ਦਿਨ ਖੁੱਲਦੇ ਆ ਜੀ, ਕਟਾਰੀਆ ਟੂਰ ਐਂਡ ਟਰੈਵਲ ਦੇ, ਜਿਹੜਾ ਕਿ ਡੈਰੀ ਐਂਡ ਏਅਰਪੋਰਟ ਤੇ, ਦੂਸਰਾ ਗੌਰ ਐਂਡ ਮੈਨੇਜਰ ਤੇ, ਬ੍ਰੰਟਨ ਵਾਲੀ ਲੋਕੇਸ਼ਨ ਤੇ ਹੈ, ਤੇ ਇਹਦੇ ਵਿੱਚ ਆਓ, ਇੱਥੇ ਪੇਪਰ ਵਰਕ ਦੇ ਕੇ ਜਾਓ, ਤੇ ਇੱਥੋਂ ਹੀ ਲੈ ਜਾਓ, ਕਿਤੇ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ, ਲਾਈਨਾਂ ਚ ਧੱਕੇ ਖਾਣ ਦੀ ਲੋੜ ਨਹੀਂ, ਪੀਸੀਸੀ ਲੈਣੀ ਆ, ਉਸ ਤੋਂ ਬਾਅਦ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਇੰਗਲੈਂਡ ਦਾ ETR ਵੀਜ਼ਾ ਲੈਣਾ ਹੈਗਾ, ਉਹ ਵੀ ਅੱਜ ਕੱਲ ਬਹੁਤ ਹੋਇਆ ਹੋਇਆ ਜੀ, ਬੜੇ ਲੋਕ ਆ ਵਿਚਾਰੇ ਜਿਨ੍ਹਾਂ ਨੂੰ ਪਤਾ ਨੀ ਹੈਗਾ ਤੁਹਾਨੂੰ ਕਿ ਕੈਨੇਡੀਅਨ ਪਾਸਪੋਰਟ ਤੇ ETR ਦੀ ਲੋੜ ਹੁੰਦੀ ਹੈ, ਇਲੈਕਟ੍ਰੋਨਿਕ ਵੀਜ਼ਾ ਹੁੰਦਾ, ਸ਼ਾਰਟ ਪੀਰੀਅਡ ਚ ਮਿਲ ਜਾਂਦਾ ਉਹ, ਪਰ ਕਈ ਵਾਰ ਆਪਾਂ ਪਤਾ ਨੀ ਹੁੰਦਾ ਤੇ ਆਪਾਂ ਏਅਰਪੋਰਟਾਂ ਤੇ ਚਲੇ ਜਾਂਦੇ ਹਾਂ, ਤੇ ਉਹ ਬੜੀ ਪ੍ਰੋਬਲਮ ਆਉਂਦੀ, ਫਿਰ ਟਿਕਟਾਂ ਨੀ ਕੈਂਸਲ ਹੁੰਦੀਆਂ, ਟਿਕਟਾਂ ਨਾਨ ਰਿਫੰਡੇਬਲ ਹੁੰਦੀਆਂ, ਸੋ ਇਹ ਗੱਲ ਦਾ ਖਿਆਲ ਰੱਖੋ। ਉਸ ਤੋਂ ਬਾਅਦ ਕਿਸੇ ਨੇ ਮਿਡਲ ਈਸਟ ਦਾ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਯੂਰਪ ਦਾ ਵੀਜ਼ਾ ਲੈਣਾ, ਨੇਪਾਲ ਦਾ ਵੀਜ਼ਾ ਲੈਣਾ, ਹਰ ਤਰ੍ਹਾਂ ਵੀਜ਼ਾ ਸਰਵਿਸਿਸ ਅਵੇਲੇਬਲ ਹੈ, ਜਾਂ ਕਿਸੇ ਦਾ PR ਕਾਰਡ ਐਕਸਪਾਇਰ ਹੋ ਗਿਆ, ਸਿਟੀਜਨ ਦੇ ਪੇਪਰ ਭਰਾਉਣੇ ਆ, ਜਾਂ USA ਦਾ ਵੀਜ਼ਾ ਲੈਣਾ। ਔਰ USA ਦੇ ਵਿੱਚ ਵੀ ਮੈਮ ਇੱਕ ਬਹੁਤ ਵਧੀਆ ਇਨਫੋਰਮੇਸ਼ਨ ਆ, ਜੇ ਤੁਹਾਡੇ ਕੋਲ ਕੋਈ ਲੰਬੀ ਤੁਹਾਡੀ ਬੁੱਕ ਕੀਤੀਆਂ ਹੋਈਆਂ ਵਾ, ਜੇ ਤੁਸੀਂ ਨੇੜੇ ਚਾਹੁੰਦੇ ਹੋ ਵੀ ਤੁਸੀਂ 27 ਚ ਬੁੱਕ ਆ, ਤੁਹਾਡੀ 28 ਚ ਬੁੱਕ ਆ, ਜੇ ਤੁਸੀਂ ਚਾਹੁੰਦੇ ਹੋ ਇਹ ਆਪਾਂ ਨੂੰ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਹੀ ਅਪਾਇੰਟਮੈਂਟ ਮਿਲ ਜੇ, ਉਹਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਉਹਦੇ ਬੇਸ ਤੇ ਵੀ ਸਾਡੇ ਨਾਲ, ਤੇ ਪੂਰਾ ਉਹ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਮੈਂ ਸਰਵਿਸਿਸ ਅਵੇਲੇਬਲ ਕਰਾ ਕੇ ਦੇਵਾਂਗੇ, ਔਰ ਜੋ ਵੀ ਸਰਵਿਸ ਫੀਸ ਹੋਏਗੀ ਉਹ ਬਿਲਕੁਲ ਜੈਨੂਅਨ ਰੱਖੀ ਗਈ ਹੈ, ਔਰ ਜੇ ਇਨ ਕਿਸੇ 2-3 ਮਹੀਨਿਆਂ ਵਿੱਚ ਨਹੀਂ ਹੁੰਦਾ ਤੁਸੀਂ ਆਪਣੇ ਫੁੱਲ ਰਿਫੰਡ ਵੀ ਲੈ ਸਕਦੇ ਹੋ ਇਸ ਚੀਜ਼ ਦਾ ਜੀ। ਸੋ ਇਹ ਬਹੁਤ ਵਧੀਆ।
1: ਬਿਲਕੁਲ ਜੀ। ਸੋ ਗੱਲਬਾਤ ਕਰਨ ਦੇ ਲਈ ਨੰਬਰ ਹੈਗਾ 9056781200 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਭਾਜੀ ਤੁਹਾਡੀਆਂ ਕੁਛ ਲੋਕੇਸ਼ਨ ਜਿਹੜੀ ਜੀ ਤੁਸੀਂ ਵਿਨੀਪੈਗ ਤੋਂ ਵੀ ਸਰਵ ਕਰਦੇ ਆ, ਕੈਲਗਰੀ ਤੋਂ ਵੀ ਜਿਹੜਾ ਜੀ ਸਰਵ ਕਰਦੇ ਹੈਗੇ ਆ, ਔਰ ਤੁਸੀਂ ਦੱਸੋ ਕਿ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਸਾਡੇ ਲਿਸਨਰਸ ਲਈ ਓਪਨ ਹੈਗੇ ਆ?
2: ਆਲਵੇਜ਼ ਅਸੀਂ ਜਿਹੜੀ ਔਨ ਕਾਲ ਆ ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਵੇਲੇਬਲ ਹੁੰਦੀ ਹੈ, ਤੇ ਜੇ ਇਨ ਪਰਸਨ ਸਾਨੂੰ ਮਿਲਣਾ 9:30 ਤੋਂ ਸਵੇਰੇ 7 ਵਜੇ ਤੱਕ ਸਾਡੇ ਦੋਨੇ ਆਫਿਸ ਖੁੱਲੇ ਹੁੰਦੇ ਆ ਟੋਰਾਂਟੋ ਵਾਲੇ। ਸੋ ਬਾਕੀ ਔਨ ਕਾਲ ਅਸੀਂ ਅਵੇਲੇਬਲ ਹੁੰਦੇ ਹਾਂ ਜੀ, ਜਦੋਂ ਮਰਜ਼ੀ ਕਰ ਸਕਦੇ। ਤੇ ਸ਼ੋਰਟ ਹੋਰ ਹੈਗਾ ਜੀ, ਵਨ ਵੇ ਦੀਆਂ ਡੀਲਾਂ ਸਾਡੇ ਕੋਲ 850 ਡਾਲਰ ਤੋਂ ਸ਼ੁਰੂ ਹੋ ਗਈਆਂ ਜੀ ਪੂਰੇ ਸਾਲ ਦੇ ਵਿੱਚ।

0: ਹੁਣ ਤੋਂ ਲੈ ਕੇ ਪੂਰੇ ਸਾਲ ਤੱਕ ਔਰ ਰਿਟਰਨ ਡੀਲਾਂ ਹੈਗੀਆਂ ਜਿਹੜੀਆਂ 1695 ਤੋਂ ਲੈ ਕੇ 1995 ਦੇ ਵਿੱਚ ਪੂਰਾ ਹੋਣ ਤੋਂ ਲੈ ਕੇ ਦਸੰਬਰ ਤੱਕ ਜਿਹੜੀਆਂ ਡੀਲਸ ਹੈਗੀਆਂ ਜਿਹੜੀਆਂ ਹਾਈ ਸੀਜ਼ਨ ਦੀਆਂ ਵਾ ਹਾਈਐਸਟ 1995 ਆ ਤੇ ਲੋਅਸਟ 1695 ਆ ਉਹ ਸਾਡੇ ਕੋਲ ਸਾਰੀਆਂ ਪਹੁੰਚ ਚੁੱਕੀਆਂ ਜੇ ਕੋਈ ਵੀ ਨੇੜੇ ਨੇੜੇ ਤੁਹਾਨੂੰ ਜਾਣਾ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਕਿਤੇ ਵੀ ਜਾਣਾ ਚਾਹੁੰਦੇ ਆ ਸਾਰੀਆਂ ਸੀਟਾਂ ਸਾਡੇ ਕੋਲ ਅਵੇਲੇਬਲ ਆ ਕਾਲ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ 905-678-1200
1: ਜਿਹੜੇ ਆ ਜੀ ਕੀਤੀ ਜਾ ਸਕਦੀ ਆ ਸੋ ਲਓ ਜੀ ਸੁਣਦੇ ਆ ਇੱਕ ਪੈਰਾ ਜਿਹਾ ਗੀਤ ਤੇ ਉਹਦੇ ਬਾਅਦ ਜਿਹੜੇ ਆ ਜੀ ਆਪਾਂ ਮਨਪ੍ਰੀਤ ਜੀ ਦੇ ਨਾਲ ਦੁਬਾਰਾ ਗੱਲਬਾਤ ਕਰਦੇ ਆ।

0: ਜੰਕਸ਼ਨ ਤੇ।
1: ਉਹ ਕਿਹੜੇ ਜੰਕਸ਼ਨ ਤੇ?
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵੇਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040। ਟਿੱਕਾ ਜੰਕਸ਼ਨ ਬ੍ਰੈਂਪਟਨ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਇੱਕ ਲਾਈਫ ਹੈ ਜਿਸੇ ਲਵ ਹੈ,
7: ਯੇ ਕਹਤੇ ਮੁਝਸੇ ਸਭ ਹੈ,
8: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: नोबेल फ्रेश फूड शहर विच इको रौला पै गया टॉप क्वालिटी ते लो लो प्राइसा विच नोबेल फ्रेश फूड फेर नंबर लै गया आटा दाल चावल आले सब्जी ते दूध क्यों सब मिलेगा नोबेल फ्रेश फूड 2945 सैंडलवुड पार्कवे ईस्ट दूसरी लोकेशन 20 गिलिंगहम ड्राइव इन ब्रैम्पटन फोन 2898010566 नोबेल फ्रेश फूड
3: कनेडा विच 75 प्लस लोकेशंस दे नाल पिज़्ज़ा डिपो लेके आया फुल ऑन टेस्ट दा कॉम्बो 50 प्लस टॉपिंग्स दे नाल बनाओ अपना फेवरेट पिज़्ज़ा ट्राई करो स्वीट चिली मैंगो पिज़्ज़ा या शाही पनीर पिज़्ज़ा
4: जूसी अते स्पाइसी विंग्स 25 फ्लेवर्स दे विच अते इंडियन स्टाइल चिकन विंग्स भी ट्राई करो
3: लोडेड फ्राइज नाल बटर चिकन फ्राइज शाही पनीर फ्राइज मतलब हर बाइट विच फुल पैसा वसूल अपने नजदीकी स्टोर ते जाओ या pizzadepo.ca ते ऑर्डर करो
4: ते जे तुसी बिजनेस करना है ते फ्रेंचाइजी एट pizzadepo.ca ते आज ही अप्लाई करो पिज़्ज़ा डिपो स्वाद के साथ टॉपिंग्स नॉनस्टॉप
5: यारों के साथ टशन या फैमिली के साथ करना हो जशन ढाबा ऑन द फॉल्स आए टेस्ट का वादा और चॉइस भी ज्यादा
6: दिल्ली वाला बटर चिकन रोगन जोश सोया चाप बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नाइग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नाइग्रा फॉल्स कॉल 905-358-0864
5: 905-358-0864 Dhaba on the Falls.
7: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607 647-822-9607
8: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
9: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
8: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
10: भाई साहब जिंदगी दा कोई भरोसा नहीं इस करके हाथ दे विच इंश्योरेंस पॉलिसी होनी बहुत जरूरी है
11: ता इस लई आज ही हरप्रीत सैनी नु मिलो इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस तुहानू सिर्फ 10 साल या 20 साल लई पे करन दी लोड है ते इन्ने नाल ही तुसी पूरी लाइफ कवर्ड हो डिविडेंड्स दे नाल हर साल कैश वैल्यू ग्रो करदी है ते कवरेज इंक्रीज करदी है वधेरी जानकारी लई कॉल हरप्रीत सैनी 416-817-6500
12: ਬਿਲਕੁਲ ਜੀ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਵਤਨੋਂ ਦੂਰ ਤੇ ਬਹੁਤ ਬਹੁਤ ਸਵਾਗਤ ਹੈ ਜੀ ਔਰ ਉਮੀਦ ਕਰਾਂਗੇ ਕਿ ਅੱਜ ਦਾ ਰੇਡੀਓ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਸੰਦ ਜਿਹੜਾ ਜੀ ਆ ਰਿਹਾ ਹੋਊਗਾ ਤੇ ਸਾਨੂੰ ਜਿਹੜਾ ਜੀ ਮੈਸੇਜਸ ਵੀ ਪਹੁੰਚ ਰਹੇ ਹੈਗੇ ਬਹੁਤ ਬਹੁਤ ਸ਼ੁਕਰੀਆ ਸਾਡੇ ਲਿਸਨਰਸ ਦਾ ਜਿਹੜੇ ਸਾਨੂੰ ਜਿਹੜਾ ਜੀ ਟਾਈਮ ਕੱਢ ਕੇ ਆਪਣੇ ਵਟਸਐਪ ਮੈਸੇਜਸ ਰਾਹੀਂ ਆਪਣਾ ਮੈਸੇਜ ਸਾਡੇ ਤੱਕ ਸਾਂਝਾ ਕਰਦੇ ਰਹਿੰਦੇ ਇੱਕ ਵਾਰੀ ਫੇਰ ਦੱਸ ਦਈਏ ਕਿ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਕਰਦੀ ਹੈਗੀ ਆ ਤੁਸੀਂ ਕੁਝ ਇੱਥੇ ਇਨਵੈਸਟਮੈਂਟ ਪ੍ਰਾਪਰਟੀ ਪਰਚੇਸ ਕਰਨੀ ਕੋਈ ਘਰ ਲੈਣਾ ਚਾਹੁੰਦੇ ਆ ਕੁਝ ਸੈਲ ਕਰਨਾ ਜਾਂ ਜਾਂ ਤੁਹਾਡੀ ਇੰਡੀਆ ਦੇ ਵਿੱਚ ਪ੍ਰਾਪਰਟੀ ਆ ਉੱਥੇ ਜਾਂ ਤੁਸੀਂ ਸੈਲ ਕਰਨਾ ਜਾਂ ਪਰਚੇਸ ਕਰਨੀ ਹੈਗੀ ਆ ਸਾਡੀ ਟੀਮ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਸਾਡੇ ਕੋਲ 8 ਤੋਂ 10 ਜਿਹੜੇ ਜੀ ਟੀਮ ਮੈਂਬਰਸ ਰੀਅਲ ਸਟੇਟ ਦੇ ਲਈ ਹੀ ਜਿਹੜੇ ਜੀ ਕੰਮ ਕਰਦੇ ਹੈਗੇ ਆ ਸੋ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਜਿਹੜਾ ਜੀ ਵਧੀਆ ਇੱਕ ਆਪਾਂ ਕਹਿ ਸਕਦੇ ਹਾਂ ਕਿ ਡੀਲ ਕਰ ਸਕਦੇ ਹਾਂ ਨੰਬਰ 416-881-7070 ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਔਰ ਜਿੱਥੇ ਕਿ ਸਾਡੀ ਲਾਈਨ ਜਿਹੜੀ ਜੀ ਮਨਪ੍ਰੀਤ ਜੀ ਦੇ ਨਾਲ ਅਸੀਂ ਜਲੰਧਰ ਸਟੂਡੀਓ ਨਾਲ ਕਨੈਕਟ ਕੀਤੀ ਹੋਈ ਹੈ ਥੋੜੀ ਜਿਹੀ ਹੋਰ ਗੱਲਬਾਤ ਜਿਹੜੀ ਜੀ ਆਪਾਂ ਕਰਦੇ ਹਾਂ ਸੋ ਮਨਪ੍ਰੀਤ ਜੀ ਇੱਕ ਵਾਰੀ ਫੇਰ ਸਵਾਗਤ ਹੈ
13: ਬਹੁਤ ਸ਼ੁਕਰੀਆ ਕਿਰਨ ਜੀ।
12: ਬਿਲਕੁਲ ਮਨਪ੍ਰੀਤ ਜੀ, ਜਿੱਥੇ ਕਿ ਆਪਾਂ ਗੱਲ ਕੀਤੀ ਕਿ ਗਰਮੀ ਭਾਰਤ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਹੋ ਰਹੀ ਹੈ, ਉਹਦਾ ਤਾਂ ਨਿਊਜ਼ ਆਪਣੇ ਕੋਲ ਹੁੰਦੀਆਂ ਹੈ, ਆਪਾਂ ਇੰਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਸਭ ਕਵਰ ਕਰ ਪਾਈਏ ਜਾਂ ਹੈਲਥ 'ਤੇ ਰਿਲੇਟਡ ਗੱਲ ਕਰ ਲਈਏ। ਕਿਉਂਕਿ ਮਨਪ੍ਰੀਤ ਜੀ ਦੇਖੋ, ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ, ਬਹੁਤ ਜ਼ਿਆਦਾ ਜਿਹੜੀਆਂ ਜੀ ਹੈਲਥ ਰਿਲੇਟਡ ਇਸ਼ੂਜ਼ ਵੀ ਆਉਣੇ ਸਟਾਰਟ ਹੋ ਜਾਂਦੇ ਆ, ਸਪੈਸ਼ਲੀ ਹੈ ਨਾ
13: ਜੀ,
12: ਕਿਉਂਕਿ ਜਦੋਂ ਆਪਣੇ ਆਪਾਂ ਬਾਹਰ ਧੁੱਪਾਂ ਦੇ ਵਿੱਚ ਕੰਮ ਕਰਦੇ ਹਾਂ ਜਾਂ ਆਪਾਂ ਬਾਹਰ ਜਾਂਦੇ ਹਾਂ, ਫਿਰ ਆਪਾਂ ਘਰ ਆ ਕੇ ਏਸੀਆਂ ਦੇ ਵਿੱਚ ਬੈਠ ਜਾਂਦੇ, ਗਰਮ ਸਾੜ ਜਿਹੜੇ ਸਰੀਰ ਹੋ ਜਾਂਦੇ ਆ, ਸੋ ਉਹਦੇ ਲਈ ਆਪਾਂ ਥੋੜ੍ਹੀ ਜਿਹੀ ਹੈਲਥ ਟਿਪਸ 'ਤੇ ਗੱਲ ਕਰਦੇ ਹਾਂ।
13: ਕਿਰਨ, ਮੈਂ ਇੱਕ ਮਤਲਬ ਨਿਊਜ਼ ਅਪਡੇਟ ਹੀ ਪੜ੍ਹ ਰਹੀ ਸੀ ਕਿ ਸੱਚੀ ਮੁੱਚੀ ਜਿਸ ਤਰੀਕੇ ਦੇ ਨਾਲ ਦੇਸ਼ ਭਰ ਦੇ ਵਿੱਚ ਟੈਂਪਰੇਚਰ ਵੱਧ ਰਿਹਾ ਔਰ ਗਰਮੀ ਇੰਨੀ ਭਿਆਨਕ ਪੈ ਰਹੀ ਆ, ਇਨਸਾਨੀ ਸਰੀਰ ਦੇ ਲਈ ਇਹ ਸੱਚੀ 'ਚ ਵੱਡਾ ਖਤਰਾ ਕਿਤੇ ਨਾ ਕਿਤੇ ਖੜੀ ਕਰਦੀ ਆ। ਔਰ ਇਹੋ ਜਿਹੇ ਗੰਭੀਰ ਮੌਸਮ ਦੇ ਵਿੱਚ ਇਹ ਸਮਝਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਜਿਹੜਾ ਮਨੁੱਖੀ ਸਰੀਰ ਆ ਜਾਂ ਸਾਡੀ ਜਿਹੜੀ ਚਮੜੀ ਆ ਉਹ ਕਿਹੜੇ ਪੱਧਰ ਤੱਕ ਅਸੀਂ ਕਿਸ ਤਰੀਕੇ ਦੇ ਨਾਲ ਸੁਰੱਖਿਅਤ ਰੱਖ ਸਕਦੇ ਤੇ ਕਿਹੜੇ ਪੱਧਰ ਤੇ ਜਦੋਂ ਹਾਈ ਟੈਂਪਰੇਚਰ ਹੁੰਦਾ ਹੈ ਤਾਂ ਕਿੰਨਾ ਵੱਡਾ ਨੁਕਸਾਨ ਜਿਹੜਾ ਆ ਹੁੰਦਾ ਆ। ਮਾਹਰਾਂ ਦੇ ਜੋ ਮੈਂ ਸਟੇਟਮੈਂਟ ਪੜ੍ਹੀ, ਜਿਹੜੇ ਮਾਹਰ ਲੋਕ ਨੇ ਉਹ ਕਹਿੰਦੇ ਜਿੱਥੇ 45 ਡਿਗਰੀ ਸੈਲਸੀਅਸ ਤੋਂ ਵੱਧ ਟੈਂਪਰੇਚਰ ਹੁੰਦਾ ਹੈ ਸਰੀਰ ਦੇ ਨੈਚੁਰਲ ਕੂਲਿੰਗ ਸਿਸਟਮ ਨੂੰ ਫੇਲ ਕਰਨਾ ਸ਼ੁਰੂ ਕਰ ਦਿੰਦਾ ਆ,
12: ਤੇ
13: ਉੱਥੇ 50 ਤੋਂ 60 ਡਿਗਰੀ ਦਾ ਟੈਂਪਰੇਚਰ ਜਿਹੜਾ ਕੁਝ ਸਕਿੰਟਾਂ ਦੇ ਅੰਦਰ ਸਾਡੀ ਚਮੜੀ ਨੂੰ ਬੁਰੀ ਤਰ੍ਹਾਂ ਸਾੜ ਦਿੰਦਾ ਆ। ਔਰ ਮਨੁੱਖੀ ਸਰੀਰ ਦਾ ਜਿਹੜਾ ਨਾਰਮਲ ਆਪਣਾ ਅੰਦਰਲਾ ਜਿੱਦਾਂ ਆਪਣੀ ਬਾਡੀ ਦਾ ਟੈਂਪਰੇਚਰ ਹੁੰਦਾ ਹੈ, ਇਹ ਟੈਂਪਰੇਚਰ ਉਹ ਲਗਭਗ 37 ਡਿਗਰੀ ਸੈਲਸੀਅਸ ਹੁੰਦਾ ਹੈ, ਤੇ ਜਦੋਂ ਸਾਨੂੰ ਗਰਮੀ ਲੱਗਦੀ ਹੈ ਤਾਂ ਸਾਡਾ ਸਰੀਰ ਦੇ ਵਿੱਚ ਜਿਹੜਾ ਪਸੀਨਾ ਨਿਕਲਦਾ ਆ, ਜਿਹੜਾ ਸਾਡਾ ਬਲੱਡ ਸਰਕੂਲੇਸ਼ਨ ਆ ਹਨਾ, ਉਹ ਖੁਦ ਜਿਹੜਾ ਆ ਆਪਣੇ ਆਪ ਨੂੰ ਠੰਡਾ ਰੱਖਣ ਦੀ ਜਿਹੜੀ ਕੋਸ਼ਿਸ਼ ਕਰਦਾ, ਔਰ ਜਿਵੇਂ ਬਾਹਰੀ ਟੈਂਪਰੇਚਰ 45 ਡਿਗਰੀ ਸੈਲਸੀਅਸ ਤੋਂ ਪਾਰ ਜਾਂਦਾ ਆ ਤਾਂ ਇਹ ਸਰੀਰ ਦੇ ਲਈ ਇਹ ਸੰਤੁਲਨ ਬਣਾ ਕੇ ਰੱਖਣਾ ਬੇਹੱਦ ਸਾਡੇ ਲਈ ਮੁਸ਼ਕਲ ਹੋ ਜਾਂਦਾ ਕਿ ਕਿਵੇਂ ਅਸੀਂ ਉਹਨੂੰ ਠੀਕ ਰੱਖੀਏ। ਹੀਟ ਸਟ੍ਰੋਕ ਜਿਹੜਾ ਸਭ ਤੋਂ ਵੱਡਾ ਖਤਰਾ ਕਿਤੇ ਨਾ ਕਿਤੇ ਸਾਬਤ ਹੁੰਦਾ। ਕਿਰਨ, ਬੜੀ ਲੰਬੀ ਚੌੜੀ ਆਪਾਂ ਜੇ ਸਾਇੰਸ ਦੇ ਤੌਰ ਤੇ ਇਹਨੂੰ ਦੇਖੀਏ ਤਾਂ ਲੰਬੀ ਚੌੜੀ ਖਬਰ ਹੈ, ਪਰ ਮੈਂ ਮੋਟਾ ਜਿਹਾ ਦੱਸਦਾ ਕਿ ਮੈਨੂੰ ਯਾਦ ਆ ਮੈਂ ਇੱਕ ਖਬਰ ਪੜ੍ਹੀ ਸੀਗੀ 2024 ਦੇ ਵਿੱਚ, ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਪਰ ਉਹਦੀ ਰੈਸ਼ੋ ਜਿਹੜੀ ਸੀਗੀ ਪੂਰੇ ਭਾਰਤ ਦੇ ਵਿੱਚ ਮਰਨ ਵਾਲਿਆਂ ਦੀ ਗਰਮੀ ਦੇ ਨਾਲ 101 ਸੀਗੀ, 101 ਲੋਕ ਜਿਹੜੇ ਸੀਗੇ ਗਰਮੀ ਦੇ ਨਾਲ ਮਰੇ ਸੀਗੇ, ਤੇ 40,000 ਦੇ ਲੋਕ ਕਰੀਬ ਜਿਹੜੇ ਸੀਗੇ ਉਹ ਗਰਮੀ ਤੋਂ ਪ੍ਰਭਾਵਿਤ ਹੋਏ ਸੀ, ਬੁਰੀ ਤਰ੍ਹਾਂ ਇਨਫੈਕਟਡ ਹੋਏ ਸੀਗੇ ਹਨਾ, ਤੇ ਮੌਤ ਦੇ ਮੂੰਹ ਚੋਂ ਹੋ ਕੇ ਕਹਿ ਸਕਦੇ ਹਾਂ ਬਚੇ ਸੀਗੇ। ਸੋ ਐਵੇਂ ਅੱਜ ਵੀ ਅਸੀਂ ਜਦੋਂ ਡਾਕਟਰਾਂ ਦੇ ਜਾਂ ਕਲੀਨਿਕਾਂ ਦੇ ਜਾਂਦੇ ਹਾਂ ਤਾਂ ਕੋਈ ਸਿਰ ਦਰਦ ਦੇ ਨਾਲ, ਕੋਈ ਉਲਟੀਆਂ ਦੇ ਨਾਲ, ਕੋਈ ਦਸਤ ਦੇ ਨਾਲ ਜਿਹਨੂੰ ਆਪਾਂ ਲੂਸ ਮੋਸ਼ਨ ਕਹਿ ਦਿੰਦੇ ਹਾਂ ਹਨਾ, ਇਹੋ ਜਿਹੀਆਂ ਬਿਮਾਰੀਆਂ ਦੇ ਨਾਲ ਲੋਕ ਜਿਹੜੇ ਨੇ ਪਏ ਹੁੰਦੇ ਨੇ, ਉਹਦਾ ਰੀਜ਼ਨ ਸਭ ਤੋਂ ਵੱਡਾ ਇਹੀ ਹੁੰਦਾ ਕਿ ਅਸੀਂ ਗਰਮੀਆਂ ਦੇ ਵਿੱਚ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ, ਤੇ ਇੱਕਦਮ ਜਦੋਂ ਅਸੀਂ ਧੁੱਪ ਦੇ ਵਿੱਚ ਜਾਂ ਗਰਮੀ ਦੇ ਵਿੱਚ ਬਾਹਰ ਜਾਂਦੇ ਹਾਂ ਤਾਂ ਉਹ ਸਾਨੂੰ ਇਫੈਕਟ ਕਰਦੀ ਹੈ। ਸੋ ਗਰਮੀਆਂ ਦੇ ਵਿੱਚ ਅਸੀਂ ਸਕਿਨ ਤੇ ਸਕਿਨ ਨੂੰ ਸਿਹਤਮੰਦ ਤੇ ਤਰੋ ਤਾਜ਼ਾ ਰੱਖਣ ਦੇ ਲਈ ਜਿਹੜਾ ਆ ਹਾਈਡਰੇਟ ਕਰਨ ਦੇ ਲਈ ਪਾਣੀ ਬਹੁਤ ਜ਼ਰੂਰੀ ਹੈ। ਡਾਕਟਰ ਸਾਨੂੰ ਸਲਾਹ ਦਿੰਦੇ ਨੇ ਕਿ 8 ਤੋਂ 10 ਗਲਾਸ ਜਿਹੜੇ ਪਾਣੀ ਪੀਓ, ਜੇ ਤੁਸੀਂ ਸਕਿਨ ਨੂੰ ਠੀਕ ਰੱਖਣਾ, ਜਦੋਂ ਤੁਸੀਂ ਬਾਹਰ ਇੱਕਦਮ ਧੁੱਪ ਦੀਆਂ ਕਿਰਨਾਂ ਦੇ ਵਿੱਚ ਜਾਣਾ ਹੈ ਤੇ ਉਹ ਤੁਹਾਡੇ ਚਿਹਰੇ ਨੂੰ ਇਫੈਕਟ ਨਾ ਕਰਨ, ਤਾਂ ਘੱਟੋ ਘੱਟ ਘਰੋਂ ਨਿਕਲਣ ਤੋਂ ਪਹਿਲਾਂ 20 ਮਿੰਟ ਤੁਸੀਂ ਚੰਗੀ ਕੁਆਲਿਟੀ ਦਾ ਸਨਸਕ੍ਰੀਨ ਲਾਓ, ਜਿਹੜਾ ਘੱਟ ਤੋਂ ਘੱਟ SPF 30 ਜ਼ਰੂਰ ਹੋਵੇ। ਔਰ ਇਹਦੇ ਨਾਲ ਹੀ ਗਰਮੀਆਂ ਦੇ ਵਿੱਚ ਪਸੀਨੇ ਦੇ ਕਾਰਨ ਸਾਡਾ ਚਿਹਰਾ ਚਿਪਚਿਪਾਹਟ ਜਿਹੜੀ ਜਾਂ ਸਾਡੀ ਬਾਡੀ ਕਰਦੀ ਹੈ, ਤਾਂ 2-3 ਵਾਰੀ ਸਾਫ਼ ਪਾਣੀ ਨਾਲ ਮੂੰਹ ਧੋ, 2 ਵਾਰੀ ਜ਼ਰੂਰ ਗਰਮੀਆਂ ਦੇ ਵਿੱਚ ਦਿਨ ਦੇ ਵਿੱਚ ਤੁਸੀਂ ਨਹਾਓ ਹਨਾ। ਸਕਿਨ ਨੂੰ ਠੰਡਕ ਪਹੁੰਚਾਉਣ ਦੇ ਲਈ ਘਰੇਲੂ ਨੁਕਤੇ ਜਿਵੇਂ ਐਲੋਵੇਰਾ ਜੈਲ ਹੋ ਗਿਆ, ਕੋਈ ਖੀਰੇ ਦਾ ਰਸ ਹੋ ਗਿਆ ਜਾਂ ਰੋਜ਼ ਵਾਟਰ ਹੋ ਗਿਆ, ਇਹੋ ਜਿਹੀਆਂ ਚੀਜ਼ਾਂ ਦਾ ਅਸੀਂ ਜਿਹੜਾ ਇਸਤੇਮਾਲ ਕਰੀਏ, ਤੇ ਤਲੀਆਂ ਹੋਈਆਂ ਤੇ ਮਸਾਲੇਦਾਰ ਚੀਜ਼ਾਂ ਤੋਂ ਅਸੀਂ ਬਚੀਏ ਤਾਂ ਜੋ ਸਾਡੀ ਸਿਹਤ ਆ ਉਹ ਤੰਦਰੁਸਤ ਰਹੇ।
12: ਬਿਲਕੁਲ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੈਗੇ ਕਿ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਔਰ ਮਨਪ੍ਰੀਤ ਜੀ ਹੈ ਨਾ, ਕੱਲ੍ਹ ਮੈਂ ਇੱਕ ਹੋਰ ਗੱਲ ਵੀ ਇਹ ਵੀ ਕਰ ਰਹੀ ਸੀਗੀ ਕਿ ਠੀਕ ਆ, ਸਪੈਸ਼ਲੀ ਇੱਥੇ ਵੀ ਹੁਣ ਦੇਖੋ ਸਮਰ ਵੈਦਰ ਜਿਹੜਾ ਜੀ ਆ ਚੁੱਕਿਆ ਹੈਗਾ ਆ, ਪਰ ਗੱਲ ਇਹ ਹੈ ਕਿ ਠੀਕ ਹੈ ਜਦੋਂ ਤੁਸੀਂ ਇੱਕ ਹੈਲਦੀ ਲਾਈਫ ਸਟਾਈਲ ਅਪਣਾਉਣਾ ਚਾਹੁੰਦੇ ਆ, ਸਪੈਸ਼ਲੀ ਮਨਪ੍ਰੀਤ ਜੀ ਜਦੋਂ ਆਪਾਂ ਕੁੜੀਆਂ ਦੀ ਗੱਲ ਕਰਦੇ ਹਾਂ ਹੈ ਨਾ, ਕਿਉਂਕਿ ਚਲੋ ਠੀਕ ਹੈ ਅੱਜ ਆਪਣੇ ਕੋਲ ਟਾਈਮ ਹੈਗਾ ਆ, ਸੋ ਮੈਂ ਆਲਵੇਜ਼ ਕਹਿੰਦੀ ਹੁੰਦੀ ਕਿ ਸਾਡੇ ਕੋਲ ਆਲਵੇਜ਼ ਨਹੀਂ ਟਾਈਮ ਹੁੰਦਾ ਜਾਂ ਆਪਾਂ ਆਪਣੀ ਸਿਹਤ ਦੇ ਬਾਰੇ ਜਾਂ ਆਪਾਂ ਗੱਲ ਕਰੀਏ, ਕਿਉਂਕਿ ਤੁਸੀਂ ਵੀ ਇੱਕ ਲੇਡੀਜ਼ ਆ, ਮੈਂ ਵੀ ਇੱਕ ਲੇਡੀਜ਼ ਆ ਹੈ ਨਾ, ਸਪੈਸ਼ਲੀ ਇੱਥੇ ਗੱਲਬਾਤ ਆਪਾਂ ਜਿਹੜੀਆਂ ਸਾਡੀਆਂ ਲੇਡੀਜ਼ ਲਈ ਕਰਾਂਗੇ ਕਿ ਬਹੁਤ ਸਾਰੀਆਂ ਦਿੱਕਤਾਂ ਦਾ ਸਾਨੂੰ ਜਿਹੜਾ ਜੀ ਸਾਹਮਣਾ ਕਰਨਾ ਪੈਂਦਾ ਆ ਜੇ ਅਸੀਂ ਇੱਕ ਹੈਲਦੀ ਲਾਈਫ ਸਟਾਈਲ ਨਹੀਂ ਜਿੰਦੇ ਹੈਗੇ। ਹੈਲਦੀ ਲਾਈਫ ਸਟਾਈਲ ਦਾ ਮਤਲਬ ਇਹ ਹੈਗਾ ਕਿ ਠੀਕ ਹੈ ਜੇ ਮਨਪ੍ਰੀਤ ਜੀ ਆਪਾਂ ਬਾਹਰੋਂ ਹੀ ਰੋਜ਼ ਖਾਂਦੇ ਹਾਂ, ਠੀਕ ਹੈ ਬਹੁਤ ਸਾਰੀਆਂ ਸਾਡੀਆਂ ਇੱਥੇ ਭੈਣਾਂ ਆ ਜਾਂ ਬੱਚਿਆਂ ਆ ਜਿਹੜੀਆਂ ਨਵੀਆਂ ਆਇਆ ਹੈਗੇ ਆ, ਠੀਕ ਹੈ, ਤੇ ਉਹ ਕਿਉਂਕਿ ਠੀਕ ਹੈ ਕੱਲੇ ਆਏ ਆ ਹਲੇ ਬਣਾਉਣਾ ਖਾਣਾ ਇੰਨਾ ਪਤਾ ਨਹੀਂ ਹੈਗਾ ਤਾਂ ਇੱਦਾਂ ਹੁੰਦਾ ਚਲੋ ਜੀ ਬਾਹਰੋਂ ਹੀ ਖਾ ਲੈਣੇ ਬਹੁਤ ਸਾਰਾ ਜੰਕ ਫੂਡ ਆਪਾਂ ਕੰਜ਼ਿਊਮ ਕਰਦੇ ਹਾਂ ਉਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਜੀ ਇੱਕ ਬਿਮਾਰੀਆਂ ਦਾ ਸਾਹਮਣਾ ਆਪਾਂ ਨੂੰ ਕਰਨਾ ਪੈਂਦਾ ਹੈ
13: ਬਿਲਕੁਲ ਕਹਿਣ ਤੁਸੀਂ ਸਹੀ ਕਿਹਾ ਕਿਉਂਕਿ ਕਈ ਵਾਰੀ ਅਸੀਂ ਬਣਾਉਣ ਤੋਂ ਆਲਸ ਹੋ ਜਾਂਦਾ ਮੈਨੂੰ ਲੱਗਦਾ ਕਿ ਜਿਹੜੇ ਬੰਦੇ ਨੂੰ ਖਾਣਾ ਬਣਾਉਣ ਦਾ ਸ਼ੌਂਕ ਹੈ ਨਾ
12: ਜੀ
13: ਉਹ ਆਪਣੇ ਲਈ ਖਾਣਾ ਬਣਾ ਹੀ ਲੈਂਦਾ ਇਹ ਬੜੇ ਵੱਡੇ ਬਹਾਨੇ ਹੁੰਦੇ ਨੇ ਅਸੀਂ ਫੋਨ ਦੀ ਸਕਰੀਨ ਤੇ ਜਦੋਂ ਅਸੀਂ ਬੈੱਡ ਤੇ ਚਲੇ ਜਾਂਦੇ ਵੀ ਅਸੀਂ ਫਟਾਫਟ ਡਿੱਗਣਾ ਹੈ ਥੱਕੇ ਆਏ ਹਾਂ ਤੇ ਅਸੀਂ ਆਪਣੇ ਸਾਨੂੰ ਲੱਗਦਾ ਅਸੀਂ ਆਪਣਾ ਮਾਇੰਡ ਰਿਫਰੈਸ਼ ਕਰ ਰਹੇ ਹਾਂ ਪਰ ਅਸੀਂ ਆਪਣਾ ਦਿਮਾਗ ਥਕਾ ਰਹੇ ਹਾਂ ਸਾਡੀਆਂ ਅੱਖਾਂ ਥੱਕ ਰਹੀਆਂ ਆ ਹਨਾ ਤੇ ਅਸੀਂ ਮੈਂਟਲੀ ਤੌਰ ਤੇ ਪਤਾ ਨੀ ਕਿਹੋ ਜਿਹੀ ਕੋਈ ਨਿਊਜ਼ ਸੁਣ ਲੈਣੀ ਹੈ ਜਾਂ ਵੀਡੀਓ ਦੇਖ ਲੈਣੀ ਹੈ ਤੇ ਅਸੀਂ ਉਸ ਤੋਂ ਅਪਸੈਟ ਹੋ ਜਾਣਾ ਵਾ ਜਾਂ ਸਾਨੂੰ ਕਰਿਓਸਿਟੀ ਜਾਗ ਜਾਣੀ ਕੋਈ ਉਹੋ ਜਿਹੀ ਚੀਜ਼ ਦੇਖ ਲਈ ਤੇ ਸਾਨੂੰ ਲਾਲਚ ਆਉਣ ਲੱਗਦਾ ਮੈਂ ਵੀ ਜਲਦੀ ਜਲਦੀ ਇਹ ਲੈ ਲਵਾਂ ਜਾਂ ਉਹ ਲੈ ਲਵਾਂ ਤੇ ਉਹ ਕੀ ਆ ਉਹ ਡਿਸਟਰਬੈਂਸ ਆ ਕਿਤੇ ਨਾ ਕਿਤੇ ਸਾਡੇ ਮਾਇੰਡ ਨੂੰ ਡਿਸਟਰਬ ਕਰਦਾ ਤੇ ਸਾਨੂੰ ਲੱਗਦਾ ਅਸੀਂ ਆਪਣਾ ਐਂਟਰਟੇਨ ਕਰ ਰਹੇ ਜੇ ਅਸੀਂ 4 ਘੰਟੇ ਮੋਬਾਈਲ ਤੇ ਬਿਤਾ ਸਕਦੇ ਤਾਂ ਮੈਨੂੰ ਲੱਗਦਾ ਹਾਰਡਲੀ 15 ਤੋਂ 20 ਮਿੰਟ ਲੱਗਦੇ ਨੇ ਅਸੀਂ ਆਪਣੇ ਆਪ ਦੇ ਲਈ ਜੇ ਕੁਛ ਖਾਣਾ ਬਣਾਉਣਾ ਹੋਵੇ ਜਾ ਕੇ ਭਾਵੇਂ ਲੰਚ ਤਿਆਰ ਕਰਨਾ ਬ੍ਰੇਕਫਾਸਟ ਕਰਨਾ ਡਿਨਰ ਅਸੀਂ ਜੇ ਜਲਦੀ ਵਾਲਾ ਭੋਜਨ ਵੀ ਤਿਆਰ ਕਰਨਾ ਨਾ ਜਲਦੀ ਤੋਂ ਜਲਦੀ ਵਾਲਾ ਵੀ ਫਿਰ ਅਸੀਂ ਸੱਚੀ ਕੁਛ ਖਾ ਕੇ ਸੋਣਾ ਤੇ ਮੈਨੂੰ ਨੀ ਲੱਗਦਾ 20 ਮਿੰਟ ਤੋਂ ਵੱਧ ਕੁਛ ਲੱਗਦਾ ਜੇ ਤੁਸੀਂ ਨਾਲ ਹਲਕੀ ਫੁਲਕੀ ਦਾਲ ਦੂਲ ਬਣਾ ਲੈਂਦੇ ਹੋ ਫੁਲਕੇ ਦਾ ਇੰਤਜ਼ਾਮ ਕਰ ਲੈਂਦੇ ਹੋ ਤਾਂ ਵੱਧ ਤੋਂ ਵੱਧ 1/2 ਘੰਟਾ
12: ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਹੁਣ ਤੁਸੀਂ ਵੀ ਜਿਹੜਾ ਜੀ ਕਰੋ ਰੈਸਟ ਤੇ ਆਪਾਂ ਮਿਲਦੇ ਹਾਂ ਮੰਡੇ ਨੂੰ ਸੋ ਥੈਂਕ ਯੂ ਸੋ ਮਚ ਜੀ ਬਿਲਕੁਲ ਜੀ ਸੋ ਇਹ ਸੀਗੇ ਮਨਪ੍ਰੀਤ ਜੀ ਜਲੰਧਰ ਸਟੂਡੀਓ ਤੋਂ ਸੋ ਬਿਲਕੁਲ ਜੀ ਸਾਡੇ ਨਾਲ ਕਿਸੇ ਗੱਲ ਤੇ ਵੀ ਜੇ ਤੁਹਾਨੂੰ ਵੀ ਲੱਗਦਾ ਕਿ ਠੀਕ ਆ ਤੁਸੀਂ ਕੋਈ ਹੈਲਥ ਟਿਪਸ ਜਾਂ ਹੈਲਥ ਰਿਲੇਟਡ ਕੋਈ ਵੀ ਜਿਹੜੀ ਹੈ ਜੀ ਗੱਲਬਾਤ ਸਾਂਝੀ ਸਾਡੇ ਨਾਲ ਕਰਨਾ ਚਾਹੁੰਦੇ ਹਾਂ ਤੇ ਆਫਕੋਰਸ ਤੁਸੀਂ ਸਾਡੇ ਨਾਲ 9057990999 ਤੇ ਕਰ ਸਕਦੇ ਹੈਗੇ ਹਾਂ ਔਰ ਇੱਕ ਵਾਰੀ ਫਿਰ ਜਿਹੜਾ ਜੀ ਅਸੀਂ ਤੁਹਾਨੂੰ ਬਾਰ ਬਾਰ ਕੇ ਇਸ ਕਰਕੇ ਦੱਸ ਰਹੇ ਹਾਂ ਕਿ ਰੀਅਲ ਸਟੇਟ ਦੇ ਵਿੱਚ ਜਿਹੜਾ ਜੀ ਸਾਡੇ ਕੋਲ ਕਮਰਸ਼ੀਅਲ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਆਏ ਹੋਏ ਕਿਉਂਕਿ ਹੱਲੇ ਜਿਹੜੇ ਹੈ ਜੀ ਇਹ ਡਾਇਰੈਕਟ ਫਰੋਮ ਦਾ ਬਿਲਡਰ ਹੈ ਉਹਦੇ ਬਾਅਦ ਜਿਹੜੇ ਜੀ ਮਾਰਕੀਟ ਦੇ ਵਿੱਚ ਆ ਜਾਂਦੇ ਆ ਤਾਂ ਫਿਰ ਪ੍ਰਾਈਸ ਜਿਹੜੇ ਹੈ ਜੀ ਬਹੁਤ ਸਾਰੇ ਅਪ ਹੋ ਜਾਂਦੇ ਆ ਤੁਸੀਂ ਕਮਰਸ਼ੀਅਲ ਯੂਨਿਟ ਲੈਣਾ ਚਾਹੁੰਦੇ ਆ ਤੁਸੀਂ ਕੋਈ ਗੈਸ ਸਟੇਸ਼ਨ ਲੈਣਾ ਹੈਗਾ ਆ ਤੁਸੀਂ ਬਿਲਕੁਲ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 416-881-7070 ਤੇ ਪ੍ਰੋਪਰਟੀ ਇੰਡੀਆ ਦੇ ਵਿੱਚ ਪਰਚੇਸ ਕਰਨੀ ਆ ਜਾਂ ਤੁਸੀਂ ਪ੍ਰੋਪਰਟੀ ਕੋਈ ਵੇਚਣੀ ਆ ਜਾਂ ਕੋਈ ਡਿਸਪਿਊਟਿਡ ਵੀ ਜੇ ਤੁਹਾਡੀ ਪ੍ਰੋਪਰਟੀ ਆ ਅਸੀਂ ਉਹਦੇ ਵਿੱਚ ਵੀ ਜਿਹੜਾ ਜੀ ਡੀਲ ਤੁਹਾਡੀ ਜ਼ਰੂਰ ਕਰਵਾ ਕੇ ਦਿੰਦੇ ਹਾਂ 416-881-7070

0: ਬਿਲਕੁਲ ਜੀ, ਮਾਫੀ ਚਾਹੁੰਦੇ ਹਾਂ, ਗਾਣਾ ਆਪਾਂ ਆਪਣੇ ਲਿਸਨਰਸ ਨੂੰ ਹੁਣੀ ਸੁਣਾ ਰਹੇ ਹੈਗੇ, ਨਾਲ ਦੀ ਨਾਲ ਸਾਡੇ ਇੱਕ ਕਾਲਰ ਜਿਹੜੇ ਆ ਜੀ ਔਨ ਏਅਰ ਸਾਡੇ ਨਾਲ ਜੁੜ ਚੁੱਕੇ ਆ, ਸੋ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਐਨੂ ਭਾਜੀ, ਤੁਸੀਂ ਔਨ ਏਅਰ ਹੋ?
1: ਹਾਂਜੀ, ਕਹਿ ਰਹੇ ਸੀ ਵੀ ਜਿਹੜੀ 20 ਮਿੰਟ ਦੇ ਵਿੱਚ ਚੀਜ਼ਾਂ ਬਣ ਜਾਂਦੀਆਂ ਵਾ।
0: ਜੀ ਜੀ,
1: ਉਹ ਗਲਤ ਕਹਿ ਰਹੇ ਆ। ਉਹ ਗਲੋ ਜਦੋਂ ਨਾ ਗਲੋ ਗਲਾਵਾਂ ਲਾਉਣਾ ਹੋਵੇ ਨਾ, ਉਦੋਂ 20 ਮਿੰਟ ਜਾਂਦੀਆਂ। ਜੇ ਪਿਆਰ ਨਾ ਬਣਾਉਣੀ ਹੋਵੇ ਨਾ, ਘੱਟੋ ਘੱਟ ਅੱਧਾ ਤੋਂ ਪੌਣਾ ਘੰਟਾ, ਜੇ ਸਾਗ ਤੇ ਜਿਆਦਾ ਟਾਈਮ ਲੈਂਦਾ ਵਾ।
0: ਜੀ ਜੀ,
1: 20 ਮਿੰਟ ਦਾ ਤੁਸੀਂ ਮਾਰਿਆ ਭਾਂ ਕੇ, ਉਹ ਮਾਰਿਆ ਮੁੜ ਕੇ ਤਾਂ ਹੀ ਘਰ ਚ ਲੜਾਈ ਪੈਂਦੀ ਆ।
0: ਜੀ ਜੀ,
1: ਕੀ ਬਣਾਤਾ ਅੱਜ ਅੱਜ
0: ਬਿਲਕੁਲ ਜੀ। ਸੋ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਸੋ ਬਿਲਕੁਲ ਜੀ, ਮੈਂ ਇੱਥੇ ਕਲੈਰੀਫਾਈ ਕਰ ਦਵਾਂ, ਮਨਪ੍ਰੀਤ ਜੀ ਨੇ ਕਿਹਾ ਸੀਗਾ ਕਿ ਠੀਕ ਆ ਜੀ, ਆਪਾਂ ਕੁਛ ਲਾਈਟ ਜੇ ਭੋਜਨ ਬਣਾਉਣਾ ਹੋਵੇ ਤੇ ਆਪਾਂ 20 ਮਿੰਟ ਜੇ ਸੈਂਡਵਿਚ ਆ ਜਿੱਦਾਂ ਜੇ ਬਾਹਰੋਂ ਖਾਣ ਨਾਲੋਂ ਚੰਗਾ ਤਾਂ ਆਪਾਂ ਜਿਹੜਾ ਜੀ ਘਰ ਬਣਾ ਸਕਦੇ ਹਾਂ। ਠੀਕ ਹੈ ਜੀ, ਔਰ ਸਾਡੇ ਲਿਸਨਰ ਦਾ ਵੀ ਮੈਸੇਜ ਅਸੀਂ ਜਿਹੜਾ ਜੀ ਤੁਹਾਡੇ ਤੱਕ ਸੁਣਾਤਾ। ਸੋ ਬੈਕ ਟੂ ਮਿਊਜ਼ਿਕ ਪਹੁੰਚਦੇ ਜੀ।

ਬਿਲਕੁਲ ਜੀ, ਇੱਕ ਵਾਰੀ ਫੇਰ ਸਾਡੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ। ਬਿਲਕੁਲ ਜੀ, ਔਰ ਆਪਣੇ ਕੋਲ ਹੁਣ 5 ਮਿੰਟ ਜਿਹੜੇ ਜੀ ਬਾਕੀ ਰਹਿ ਗਏ ਹੈਗੇ ਆ, ਔਰ ਕਾਫੀ ਵਧੀਆ ਲੱਗਦਾ ਹੈ ਜਦੋਂ ਸਾਡੇ ਲਿਸਨਰ ਸਾਨੂੰ ਜਿਹੜੇ ਜੀ ਮੈਸੇਜਸ ਕਰਦੇ ਆ, ਕਾਲਸ ਕਰਦੇ ਆ, ਔਰ ਆਪਣੀਆਂ ਜਿਹੜੇ ਜੀ ਸਲਾਹ ਮਸ਼ਵਰੇ ਸਾਡੇ ਨਾਲ ਸਾਂਝੇ ਕਰਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ, ਹੁਣ ਆਪਾਂ ਸੈਟਰਡੇ ਸੰਡੇ, ਹੁਣ ਆਪਾਂ ਜਿਹੜਾ ਜੀ ਤੁਹਾਨੂੰ ਦੁਬਾਰਾ ਮੰਡੇ ਨੂੰ ਮਿਲਾਂਗੇ 1 ਤੋਂ 2 ਵਜੇ ਤੱਕ। ਦੁਬਾਰਾ ਆਪਣਾ ਜਿਹੜਾ ਜੀ ਸਾਥ ਹੋਊਗਾ, ਕਈ ਅਹਿਮ ਖਬਰਾਂ, ਕੁਛ ਖਾਸ ਗੱਲਾਂ ਤੇ ਕੁਛ ਖਾਸ ਹੈਲਥ ਟਿਪਸ ਤੇ ਨਾਲ ਦੇ ਨਾਲ ਸਪੋਂਸਰਸ ਦੇ ਮੈਸੇਜਸ ਲੈ ਕੇ ਆਪਾਂ ਤੁਹਾਡੇ ਤੱਕ ਦੁਬਾਰਾ ਪੇਸ਼ ਹੋਵਾਂਗੇ। ਤਦ ਤੱਕ ਇੱਕ ਵਾਰੀ ਫਿਰ ਦਾ ਮਾਸਟਰ ਬਿਲਡ ਫੈਬ ਵਾਲਿਆਂ ਦਾ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ। ਦੇਖੋ ਜੀ, ਜੇ ਤੁਸੀਂ ਘਰਾਂ ਦੇ ਵਿੱਚ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੇ ਆ, ਜਾਂ ਤੁਸੀਂ ਸਨ ਰੂਮ ਬਣਵਾਉਣਾ ਚਾਹੁੰਦੇ ਆ, ਜਾਂ ਤੁਸੀਂ ਬੇਸਮੈਂਟ ਸਟੇਅਰ ਕੈਨੋਪੀ ਡੋਰਸ ਜਾਂ ਵਿੰਡੋਜ਼ ਘਰਾਂ ਦੀਆਂ, ਜਾਂ ਬੇਸਮੈਂਟ ਵਿੰਡੋ ਕਵਰਸ ਕਰਵਾਉਣੇ ਆ ਫਿਕਸਡ ਜਾਂ ਮੂਵੇਬਲ, ਜਾਂ ਤੁਸੀਂ ਰੇਲਿੰਗਸ, ਕੁਛ ਵੀ ਤੁਸੀਂ ਇੱਦਾਂ ਦਾ ਕੰਮ ਕਰਵਾਉਣਾ ਚਾਹੁੰਦੇ ਤੁਸੀਂ ਇਹਨਾਂ ਨਾਲ ਕਰ ਸਕਦੇ ਹੈਗੇ ਆ। ਔਰ ਬਿਲਕੁਲ ਜੀ, ਇਹਨਾਂ ਦਾ ਮਟੀਰੀਅਲ ਜਿਹੜਾ ਹੈ ਜੀ ਪੂਰਾ ਮੇਡ ਇਨ ਕੈਨੇਡਾ ਹੈਗਾ। ਦੇ ਆਰ ਆਲਸੋ ਦਾ ਫੈਬਰੀਕੇਟਰ ਸਪਲਾਇਰਸ, ਸੋ ਸਾਡੇ ਕਿਸੇ ਵੀ ਕੰਸਟਰਕਟਰ ਭਰਾ ਨੂੰ ਜੇ ਜਿਹੜਾ ਜੀ ਬਲਕ ਦੇ ਵਿੱਚ ਸਮਾਨ ਚਾਹੀਦਾ ਹੈ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ। 4379552020 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦੱਸ ਦਈਏ, ਵੀਕਐਂਡ ਆ ਚੁੱਕਿਆ, ਤੁਸੀਂ ਨੋਬਲ ਫਰੈਸ਼ ਫੂਡ ਤੋਂ ਬਿਲਕੁਲ ਸਸਤੀਆਂ ਗਰੋਸਰੀਆਂ ਲੈ ਕੇ ਤੇ ਬਿਲਕੁਲ ਇੰਜੋਏ ਕਰ ਸਕਦੇ ਆ। ਮੇਰੇ ਕੋਲ ਕਾਫੀ ਵੱਡੀ ਜਿਹੜੀ ਜੀ ਮਈ ਸਪੈਸ਼ਲ ਦੀ ਇਸ ਟਾਈਮ ਲਿਸਟ ਹੈਗੀ ਆ, ਉਹਦੇ ਵਿੱਚ ਹਰ ਚੀਜ਼ ਜਾਣੀ ਕਿ ਬਹੁਤ ਘੱਟ ਕੀਮਤ ਤੇ ਹੈਗੀ ਆ, ਔਰ ਬਹੁਤ ਤੁਸੀਂ ਜਿਹੜੇ ਜੀ ਪੈਸਿਆਂ ਦੀ ਬਚਤ ਕਰ ਸਕੋਗੇ। ਇੱਕ ਵਾਰੀ ਜਦੋਂ ਤੁਸੀਂ ਇਹਨਾਂ ਦੇ ਜਾਓਗੇ ਤੇ ਤੁਸੀਂ ਆਪਣੇ ਆਪ ਕੰਪੇਅਰ ਆਪਣੇ ਪ੍ਰਾਈਜ਼ ਕਰਕੇ ਦੇਖ ਲਿਓ, ਤੇ ਜੇ ਤੁਸੀਂ ਹੋਲਸੇਲ ਇਨਕੁਆਇਰੀ ਕਰਨੀ ਹੈ ਤਾਂ ਨੰਬਰ 6474465050 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਇੰਸ਼ੋਰੈਂਸ ਸੰਬੰਧੀ ਕਰਨੀ ਹੋਵੇ ਕੋਈ ਵੀ ਗੱਲਬਾਤ, ਤੇ ਤੁਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦੇ ਨਾਲ ਜਿਹੜੀ ਜੀ ਕਰ ਸਕਦੇ ਹੈਗੇ ਆ। ਨੰਬਰ 6475127000 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਕੋਈ ਸਲਾਹ ਮਸ਼ਵਰਾ ਜਾਂ ਕੋਈ ਵੀ ਜਿਹੜਾ ਜੀ ਤੁਸੀਂ ਫੀਡਬੈਕ ਦੇਣਾ ਹੋਵੇ ਮੈਨੂੰ ਸਾਡੇ ਰੇਡੀਓ ਦੇ ਲਈ, ਨੰਬਰ 9057990999 ਤੇ ਰੇਡੀਓ ਤੋਂ ਬਾਅਦ ਵੀ ਤੁਸੀਂ ਸਾਨੂੰ ਜਿਹੜੀ ਹੈ ਜੀ ਕਾਲ ਕਰ ਸਕਦੇ ਹੈਗੇ ਆ। ਸੋ ਬਿਲਕੁਲ ਜੀ, ਇੱਥੇ ਦੋ ਸਾਨੂੰ ਇਜਾਜ਼ਤ, ਕੱਲ ਨੂੰ ਨਹੀਂ ਹੁਣ ਸੋਮਵਾਰ ਨੂੰ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ।

0: Another Dawn Clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਸ ਵੀ ਹਾਈ ਐਂਡ ਹੀ ਲੈਣੇ ਆ।
4: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡ੍ਰਾਇਰ, ਐਲਈਡੀ ਟੀਵੀਜ਼, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ 905-450-2828
5: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਸੁਗੰਧ ਵਰਗਾ ਕਿਸ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਜਿਹੜਾ ਹੈ ਰੇਡੀਓ ਪ੍ਰੋਗਰਾਮ ਸਤਰੰਗ ਦੇ ਨਾਲ ਇਹ ਆਵਾਜ਼ ਤੁਸੀਂ ਚੰਦਰਾ ਬਰਾੜ ਹੁਣਾਂ ਦੀ ਸੁਣ ਰਹੇ ਸੀ। ਰਿਸ਼ਤਾ ਸੌਂਗ ਜਿਹੜਾ ਤੁਹਾਡੇ ਰੂਬਰੂ ਕਰ ਰਹੇ ਸੀ ਅਤੇ ਦੱਸ ਦਈਏ ਕਿ ਖਬਰਾਂ ਦਾ ਬੁਲੇਟਿਨ ਬਿਲਕੁਲ ਰੈਡੀ ਹੈ ਜੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਖਬਰਾਂ ਪੰਜਾਬ ਦੀ ਧਰਤੀ ਤੋਂ। ਸੁਵਰਨ ਸਿੰਘ ਟਿਣਸ ਸਾਹਿਬ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਨੇ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਦੀਪਾਂਸ਼ ਬਾਈ ਹੁਣਾਂ ਵੱਲੋਂ। ਦੀਪਾਂਸ਼ ਬਾਈ ਜੀ ਕਹਿੰਦੇ ਆ ਕਿ ਜੇਕਰ ਭਾਈ ਤੁਸੀਂ ਦੁਨੀਆ ਭਰ ਦੇ ਵਿੱਚ ਕਿਤੇ ਜਾਣਾ ਚਾਹੁੰਦੇ ਹੋ ਤਾਂ ਟਿਕਟਾਂ ਲੈਣ ਲਈ ਇੱਕ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, 905-673-1400 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹੀ ਡੀ ਐਲ ਕੇ ਸੈਪਟਿਕ ਸਰਵਿਸ, ਗ੍ਰੈਂਡ ਫਰਨੀਚਰ, ਗੋਲਡਨ ਸਪਲਾਈਜ਼, ਕੈਸ਼ ਐਂਡ ਕੈਰੀ, ਹੋਮਫੈਕਸ ਅਤੇ ਜੂਨੀ ਗਲੋਬਲ ਜਿਹੜੀ ਐਡਵਾਈਜ਼ਰੀ ਹੈ ਉਹਨਾਂ ਦੇ ਵੱਲੋਂ ਅੱਜ ਦਾ ਇਹ ਖਬਰਾਂ ਨੇ ਸਪੋਂਸਰ ਕੀਤੀਆਂ ਜਾ ਰਹੀਆਂ। ਟਿਣਾ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਹੈ। ਟਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
1: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਿਣਾ ਸਾਹਿਬ, ਪਿਛਲੇ ਕੁਝ ਦਿਨਾਂ ਤੋਂ ਇੰਦਰ ਕੌਰ ਦਾ ਜਿਹੜਾ ਕਤਲ ਹੋਇਆ ਉਹਦੀਆਂ ਗੱਲਾਂ ਬਾਤਾਂ, ਉਹਦੀਆਂ ਖਬਰਾਂ ਸਾਰੇ ਪਾਸੇ ਚੱਲ ਰਹੀਆਂ ਨੇ, ਗ੍ਰਿਫਤਾਰੀਆਂ ਵੀ ਹੋਈਆਂ ਦੱਸੀਆਂ ਗਈਆਂ ਨੇ। ਹੁਣ ਉਹਨਾਂ ਦੇ ਪੋਸਟਮਾਰਟਮ ਦੀ ਰਿਪੋਰਟ ਆ ਜਿਹੜੀ ਉਹ ਆਈ ਆ, ਉਹ 'ਚ ਕਈ ਖੁਲਾਸੇ ਆ ਜਿਹੜੇ ਉਹ ਹੋਏ ਆ, ਤੇ ਪਾਓਗੇ ਝਾਤ ਕਿਹੜੇ ਕਿਹੜੇ ਖੁਲਾਸੇ ਹੋਏ ਆ?
1: ਦੇਖੋ ਬਾਈ ਜੀ, ਪਹਿਲੀ ਗੱਲ ਤਾਂ ਇਹ ਆ ਕਿ ਇੰਦਰ ਕੌਰ ਉਹ ਕੁੜੀ ਜਿਹਦੇ ਤੇ ਉਸ ਕੁੜੀ ਦੀ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਇੱਕ ਮੁੰਡੇ ਦੇ ਨਾਲ ਪਿਛਲੇ 5 ਸਾਲਾਂ ਤੋਂ ਜਿਹੜੀ ਕਮਿਟਮੈਂਟ ਕਹਿ ਲਈਏ ਜਾਂ ਰਿਲੇਸ਼ਨਸ਼ਿਪ ਸੀ, ਇਹ ਗੱਲ ਕਹਿ ਲਈਏ, ਮੁੰਡਾ ਕੁੜੀ ਦੇ ਘਰੇ ਹੀ ਜਾਂਦਾ ਹੁੰਦਾ ਸੀ ਤੇ ਕੁੜੀ ਆ ਜਿਹੜੀ ਉਹ ਮੁੰਡੇ ਵਾਲਿਆਂ ਨੂੰ ਸਾਰਿਆਂ ਨੂੰ ਜਾਣਦੀ ਸੀ, ਟੱਬਰਾਂ ਦੀ ਸਾਂਝ ਵੀ ਪੈ ਚੱਲੀ ਸੀ, ਦੋਵਾਂ ਨੇ ਵਿਆਹ ਵੀ ਕਰਵਾਉਣਾ ਸੀ। ਪਰ ਤਾਜ਼ਾ ਜਾਣਕਾਰੀ ਇਹ ਆਈ ਜੀ ਕਿ ਪਿਛਲੇ ਦਿਨ ਉਸ ਕੁੜੀ ਦੀ ਨੀਲੋਂ ਵਾਲੀ ਨਹਿਰ ਦੇ ਵਿੱਚੋਂ ਲਾਸ਼ ਮਿਲੀ ਆ। ਹੁਣ ਉਸ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ, ਉਹਦੇ ਭਰਾ ਨੇ, ਹੋਰਾਂ ਨੇ ਮੁੰਡੇ ਦੇ ਉੱਤੇ ਦੋਸ਼ ਲਾਇਆ ਵੀ ਇਹਨੇ ਕਤਲ ਕਰਤਾ। ਮੁੰਡੇ ਦੇ ਪਿਓ ਨੂੰ, ਉਹਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਜਿਹੜੀ ਅੱਜ ਦੀ ਤਾਜ਼ਾ ਜਾਣਕਾਰੀ ਆ ਉਹ ਇਹ ਆ ਕਿ ਅੱਜ ਇੰਦਰ ਕੌਰ ਦੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਆ। ਇਹਦੇ ਵਿੱਚ ਇਹ ਗੱਲ ਕਹੀ ਆ ਡਾਕਟਰਾਂ ਨੇ ਕਿ ਉਹਦੇ ਦੋ ਗੋਲੀਆਂ ਮਾਰੀਆਂ, ਇੱਕ ਉਹਦੀ ਛਾਤੀ ਚ ਗੋਲੀ ਮਾਰੀ ਆ, ਇੱਕ ਉਹਦੇ ਸਿਰ ਚ ਗੋਲੀ ਮਾਰੀ ਆ, ਉਸ ਤੋਂ ਬਾਅਦ ਉਹਨੂੰ ਨਹਿਰ ਦੇ ਵਿੱਚ ਸੁੱਟਿਆ ਗਿਆ, ਨੀਲੋਂ ਵਾਲੀ ਨਹਿਰ ਦੇ ਵਿੱਚ। ਮਤਲਬ ਇਹ ਜੀ ਕਤਲ ਕਰਕੇ ਸੁੱਟੀ ਗਈ ਆ, ਉਹ ਗੋਲੀਆਂ ਮਾਰ ਕੇ ਸੁੱਟੀ ਆ, ਕੋਈ ਉਹਨੂੰ ਜਿਉਂਦੇ ਜੀ ਧੱਕਾ ਨਹੀਂ ਦਿੱਤਾ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਦੁੱਖ ਦੀ ਗੱਲ ਆ। ਕਾਨੂੰਨ ਨੇ ਚਲੋ ਜੋ ਕੰਮ ਕਰਨਾ ਉਹ ਤਾਂ ਕਰਨਾ ਹੀ ਆ, ਪਰ ਦੁੱਖ ਦੀ ਗੱਲ ਇਹ ਆ ਵੀ ਬੰਦਾ ਬੰਦੇ ਨੂੰ ਮਾਰਨ ਲੱਗਾ ਤੇ ਸਪਿੰਟ ਲਾਉਂਦਾ, ਬੰਦਾ ਬੰਦੇ ਨੂੰ ਮਾਰਨ ਲੱਗਾ ਖੇਡ ਬਣਾਈ ਬੈਠਾ। ਹੁਣ ਇਹ ਮੁੰਡਾ ਜਿਹੜਾ ਕੈਲਗਰੀ ਦੇ ਵਿੱਚ ਆ, ਇਹਦਾ ਕੀ ਵਿਗੜਨਾ, ਇਹਦੇ ਤੇ ਕਾਨੂੰਨ ਕੀ ਕਾਰਵਾਈ ਕਰੂਗਾ, ਨਹੀਂ ਕਰ ਸਕੂਗਾ, ਇਹਦੇ ਬਾਰੇ ਤਾਂ ਮੈਨੂੰ ਗਿਆਨ ਨਹੀਂ ਹੈ, ਕਾਨੂੰਨ ਦਾ ਕੰਮ ਆ। ਪਰ ਇਨਸਾਨ ਦੇ ਤੌਰ ਦੇ ਉੱਤੇ ਦੁੱਖ ਹੋਣਾ ਸੁਭਾਵਿਕ ਆ ਵੀ ਅਸੀਂ ਕੀ ਹੁੰਦੇ ਸਾਂ ਤੇ ਅਸੀਂ ਕੀ ਬਣ ਗਏ ਹਾਂ।
0: ਟਣਾ ਸਾਹਿਬ, ਇੱਕ ਪੰਜਾਬ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਆ ਜਿਹੜੀ, ਉਹਦੀ ਰਿਪੋਰਟ ਆਈ ਆ ਜਿਹਦੇ ਵਿੱਚ ਇੱਕ ਹੈਰਾਨੀ ਕਰਨ ਵਾਲੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਕਹਿੰਦੇ ਹਰ ਤੀਜਾ ਦੁੱਧ ਦਾ ਨਮੂਨਾ ਵਾ ਜਿਹੜਾ ਉਹ ਫੇਲ ਆ। ਕੀ ਕਹੋਗੇ ਇਹਦੇ ਬਾਰੇ ਤੇ, ਦੱਸੋਗੇ ਇਹ ਫਿਰ ਚਿੱਟਾ ਜ਼ਹਿਰ ਵੇਚਿਆ ਜਾ ਰਿਹਾ?
1: ਬਾਈ ਜੀ, ਕੁਝ ਕੁ ਮਹੀਨੇ ਨਾ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ, ਜਿਹੜੇ ਕਿ ਸਾਬਕਾ ਮੁੱਖ ਮੰਤਰੀ ਆ ਤੇ ਜਲੰਧਰੋਂ ਹੈਗੇ ਜੀ ਮੈਂਬਰ ਪਾਰਲੀਮੈਂਟ, ਉਹਨਾਂ ਨੇ ਦੁੱਧ ਦਾ ਲਾਈਵ ਜਿਹੜਾ ਉਹ ਕਹਿੰਦੇ ਵੀ ਇੱਕ ਐਕਸਪੈਰੀਮੈਂਟ ਕਰਕੇ ਦਿਖਾਇਆ ਸੀ, ਉਹਦਾ ਬੜਾ ਰੌਲਾ ਪਿਆ। ਦੋਧੀ ਯੂਨੀਅਨ ਨੇ ਗੱਲ ਕਹੀ ਕਿ ਭਾਈ ਚਰਨਜੀਤ ਚੰਨੀ ਨੇ ਜਿਹੜਾ ਨਕਲੀ ਦੁੱਧ ਬਣਾ ਕੇ ਦਿਖਾਇਆ, ਇਹ ਸਾਡੇ ਦੁੱਧ ਦੀ ਕੁਆਲਿਟੀ ਦੇ ਉੱਤੇ ਵੀ ਸਵਾਲ ਖੜੇ ਕਰਨ ਵਾਲੀ ਗੱਲ ਆ, ਇਹ ਸਾਡੇ ਕਾਰੋਬਾਰ ਨੂੰ ਸੱਟ ਮਾਰਨ ਵਾਲੀ ਗੱਲ ਆ। ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਚੰਨੀ ਨੇ ਕਿਸੇ ਦਾ ਨਾਂ ਲੈ ਕੇ ਨਹੀਂ ਇਹ ਗੱਲ ਕਹੀ, ਉਹਨੇ ਇਹ ਗੱਲ ਕਹੀ ਸੀ ਕਿ 90% ਪੰਜਾਬੀ ਮੌਤ ਪੀ ਰਹੇ ਆ, ਮੌਤ ਦਾ ਸੂਚਕ ਬਣ ਗਿਆ ਦੁੱਧ ਜੀ, ਇਹ ਚਿੱਟਾ ਦੁੱਧ ਆ ਕਾਲੇ ਕਾਰੋਬਾਰ ਵਾਲਾ, ਉਹਦੀ ਇਹ ਗੱਲ ਕਹੀ ਸੀ। ਅੱਜ ਹੁਣ ਇੱਕ ਨਵੀਂ ਰਿਪੋਰਟ ਆ ਗਈ ਆ, 200 ਤੋਂ ਵੱਧ ਨਮੂਨੇ ਦੁੱਧ ਦੇ ਲਏ ਗਏ, ਜਿਹਦੇ ਵਿੱਚੋਂ 68 ਦੇ ਕਰੀਬ ਨਮੂਨੇ ਜਿਹੜੇ ਦੁੱਧ ਦੇ ਉਹ ਫੇਲ ਹੋਏ ਆ। ਮਤਲਬ ਹਰ ਤੀਜਾ ਨਮੂਨਾ ਜਿਹੜਾ ਉਹ ਫੇਲ ਪਾਇਆ ਗਿਆ। ਹੁਣ ਇਹੀ ਦੁੱਧ ਆਪਾਂ ਪੀਨੇ, ਹੁਣ ਸਵਾਲ ਤਾਂ ਇਹ ਨਾ ਵੀ ਕਿਸੇ ਪਿੰਡ ਦੇ ਵਿੱਚ ਮੰਨ ਲਓ 500 ਘਰ ਆ, ਉਹ 500 ਘਰ ਦੇ ਵਿੱਚੋਂ 50 ਘਰਾਂ ਦੇ ਵਿੱਚ ਮਸਾਂ ਪਸ਼ੂ ਹੋਣਗੇ, ਪਰ ਦੁੱਧ ਸਾਰੇ ਪਿੰਡ ਨੇ ਪੀਣਾ, 500 ਘਰਾਂ ਨੇ ਪੀਣਾ, ਇਹ ਦੁੱਧ ਆਉਂਦਾ ਕਿੱਥੋਂ ਆ? 50 ਘਰ ਆ ਜਿਹੜੇ, ਉਹ 500 ਘਰ ਦੇ ਵਿੱਚ ਕਿਵੇਂ ਦੁੱਧ ਵੰਡ ਦੇਣਗੇ? ਉਹਨਾਂ ਨੇ ਆਪ ਵੀ ਪੀਣਾ, ਆਪ ਵੀ ਵਰਤਣਾ। ਸੋ ਇਹ ਮਤਲਬ ਇਹ ਵੀ ਕਿ ਹੈ ਤਾਂ ਪੂਰੇ ਦੇਸ਼ ਦੇ ਵਿੱਚ, ਪਰ ਜਿਹੜੇ ਪੰਜਾਬ ਦੀ ਅਸੀਂ ਗੱਲ ਕਰਦੇ ਹੁੰਦੇ ਸੀਗੇ ਦੁੱਧ ਦਹੀ ਦੀਆਂ ਨਦੀਆਂ ਵਾਲਾ ਪੰਜਾਬ, ਉਸ ਪੰਜਾਬ ਦੇ ਵਿੱਚ ਮੌਤ ਦਾ ਕਾਰੋਬਾਰ ਕਿਵੇਂ ਹੁੰਦਾ, ਇਹ ਪੰਜਾਬੀ ਪੰਜਾਬੀਆਂ ਨੂੰ ਮਾਰਨੇ ਰਾਹ ਦੇ ਉੱਤੇ ਕਿਵੇਂ ਤੁਰ ਰਹੇ ਆ, ਇਹ ਇੱਕ ਬਹੁਤ ਵੱਡਾ ਖੁਲਾਸਾ ਹੈਗਾ ਜੀ।
0: ਅੱਛਾ, ਇੱਕ ਚੀਜ਼ ਟਾਣਾ ਸਾਹਿਬ ਹੋਰ ਦੱਸਿਓ ਕਿ ਜਿਹੜੀ ਇੱਕ ਪੁਨਰ ਸੁਰਜੀਤੀ ਆ ਤੇ ਇੱਕ ਵਾਰਸ ਪੰਜਾਬ ਦੇ ਆ, ਇਹ ਦੋ ਧੜੇ ਆ ਜਿਹੜੇ, ਇਹ ਇੱਕ ਹੋ ਸਕਦੇ ਆ, ਇਹਦਾ ਗੱਠਜੋੜ ਹੋ ਸਕਦਾ ਜਾਂ ਨਹੀਂ, ਕੋਈ ਇਹਦੀਆਂ ਆਸਾਰ ਤੁਹਾਨੂੰ ਨਜ਼ਰ ਆਉਂਦੇ ਆ?
1: ਦੇਖੋ ਬਾਈ ਜੀ, ਪਿਛਲੇ ਦਿਨ ਤਾਂ ਇਹਦੇ ਆਸਾਰ ਨਜ਼ਰ ਆਉਣੇ ਬੰਦ ਹੋ ਗਏ ਸੀ, ਕਿਉਂਕਿ ਮਨਪ੍ਰੀਤ ਇਆਲੀ ਆ ਜਿਹੜਾ, ਉਹਦੇ ਵੱਲੋਂ ਵੀ ਪੁਨਰ ਸੁਰਜੀਤ ਧੜੇ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਗਿਆ। ਉਹਨੇ ਇਹ ਵੀ ਗੱਲ ਕਹੀ ਕਿ ਭਵਿੱਖ ਦੇ ਵਿੱਚ ਮੈਂ ਅਕਾਲੀ ਦਲ ਦੇ ਵਿੱਚ, ਭਾਜਪਾ ਦੇ ਵਿੱਚ, ਆਮ ਆਦਮੀ ਪਾਰਟੀ ਚ ਜਾਂ ਕਾਂਗਰਸ ਦੇ ਵਿੱਚ ਬਿਲਕੁਲ ਨਹੀਂ ਆਊਂਗਾ, ਮੈਂ ਕੋਈ ਹੋਰ ਰਾਹ ਚੁਣੂੰਗਾ। ਅੰਦਾਜ਼ਾ ਇਸ ਗੱਲ ਦਾ ਲੱਗ ਗਿਆ ਜੀ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਧਿਰ ਦੇ ਵੱਲ ਜਾਊ। ਉਦੋਂ ਇਹ ਵੀ ਪਤਾ ਲੱਗਾ ਜੀ ਕਿ ਜਿਹੜੀ 8-9 ਮੈਂਬਰੀ ਤਾਲਮੇਲ ਕਮੇਟੀ ਬਣਾਈ ਸੀ ਉਹਦੇ ਵਿੱਚ AI ਵੀ ਸੀ, ਪਰ ਕੁੱਝ ਕੁ ਮੁੱਦਿਆਂ ਦੀ ਦੋਵੇਂ ਪਾਰਟੀਆਂ ਦੀ, ਦੋਵੇਂ ਧਿਰਾਂ ਦੀ ਆਪਸ ਦੇ ਵਿੱਚ ਅਸਹਿਮਤੀ ਆ, ਜਿਹਦੇ ਕਰਕੇ ਇਹ ਗੱਲ ਬਣੀ ਨਹੀਂ। ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਬੜੀ ਮਹੱਤਵਪੂਰਨ ਆ, ਉਹ ਇਸ ਕਰਕੇ ਮਹੱਤਵਪੂਰਨ ਆ ਵੀ ਨਵੀਂ ਗੱਲ ਆ ਗਈ ਆ ਵੀ ਇੱਕ ਆਖਰੀ ਹਮਲਾ ਮਾਰ ਕੇ ਦਿੱਤਾ ਜਾ ਰਿਹਾ ਵੀ ਪੁਨਰ ਸੁਰਜੀਤੀ ਧਿਰ ਤੇ ਵਾਰਸ ਪੰਜਾਬ ਦੇ ਧਿਰ ਦੇ ਵਿੱਚ ਗਸ਼ਤ ਹੋ ਜਾਵੇ। ਇਹ ਗਸ਼ਤ ਹੋਣਾ ਨਹੀਂ ਹੋਣਾ ਇਹਦੇ ਬਾਰੇ ਮੈਨੂੰ ਗਿਆਨ ਨਹੀਂ ਆ, ਪਰ ਇੱਕ ਵਾਰੀ ਫਿਰ ਹਮਲਾ ਮਾਰ ਕੇ ਦੇਖਿਆ ਜਾ ਰਿਹਾ ਵੀ ਜੇ ਕਿਤੇ ਇਕੱਠੇ ਹੋਣ ਵਾਲੀ ਗੱਲ ਬਣ ਜੇ ਤਾਂ ਸਭ ਦੇ ਲਈ ਚੰਗਾ ਹੋਊਗਾ, ਦੋਵਾਂ ਧਿਰਾਂ ਵਾਸਤੇ ਚੰਗਾ ਹੋਊਗਾ। ਮਹਾਂਪ੍ਰੀਤ ਇਹ ਆ ਰਹੀ ਹੈ ਵਾਰਸ ਪੰਜਾਬ ਦੇ ਵਿੱਚ ਚਲੇ ਜਾਣਾ, ਇਹ ਗੱਲ ਲਗਭਗ ਪੱਕੀ ਆ, ਕਿਉਂਕਿ ਉਹਨੇ ਹੋਰ ਕਿਸੇ ਧਿਰ ਵੱਲ ਜਾਣਾ ਨੀ। ਪੁਨਰ ਸੁਰਜੀਤੀ ਨੂੰ ਉਹਨੇ ਅਲਵਿਦਾ ਆਖੀ ਆ, ਲੈ ਦੇ ਕੇ ਇੱਕੋ ਹੀ ਧਿਰ ਰਹਿ ਗਈ ਆ ਵਾਰਸ ਪੰਜਾਬ ਦੇ। ਸੋ ਪੰਜਾਬ ਦੇ ਸਿਆਸੀ ਸਿਨੈਰੀਓ ਦੇ ਵਿੱਚ ਬਹੁਤ ਕੁਝ ਤਬਦੀਲੀ ਦੇ ਵਿੱਚ ਆਊਗਾ, ਕਦੇ ਕੋਈ ਗੱਲ ਮੂਹਰੇ ਆਉਂਦੀ, ਕਦੇ ਕੋਈ ਗੱਲ ਮੂਹਰੇ ਆਉਂਦੀ ਆ, ਤੇ ਰਾਜਨੀਤਿਕ ਲੋਕਾਂ ਦੇ ਚਿਕੜਬਾਜ਼ੀਆਂ ਜਿਹੜੀਆਂ ਉਹ ਹੁਣੇ ਤੋਂ ਇਉਂ ਸਾਹਮਣੇ ਆਉਣ ਲੱਗ ਪਈਆਂ ਜਿਵੇਂ ਮਹੀਨੇ ਕੁ ਬਾਅਦ ਵੋਟਾਂ ਪੈਣੀਆਂ ਹੋਣਗੀਆਂ।
0: ਅੱਛਾ, ਵੋਟਾਂ ਦੀ ਗੱਲ ਚੱਲੀ ਆ ਤੇ ਜਿਹੜੀਆਂ ਹਾਈ ਕੋਰਟ ਨੇ ਜਿਹੜੇ ਕਹਿੰਦੇ ਪੋਲਿੰਗ ਬੂਥ ਆ ਉਹਨਾਂ ਦੇ ਅੰਦਰ ਤੇ ਬਾਹਰ CCTV ਕੈਮਰੇ ਜਿਹੜੇ ਉਹ ਲਾਉਣ ਲਈ ਕਹਿਤਾ, ਤੇ ਨਾਲ ਇਹ ਵੀ ਆ ਕਿ ਫੁਟੇਜ ਆ ਜਿਹੜੀ ਉਹ ਤਕਰੀਬਨ ਘੱਟੋ ਘੱਟ ਵੀ 1 ਸਾਲ ਆ ਜਿਹੜਾ ਉਹਦੇ ਲਈ ਸੁਰੱਖਿਅਤ ਰੱਖਣ ਦੇ ਹੁਕਮ ਵੀ ਦਿੱਤੇ ਸੀ ਫੁਟੇਜ ਨੂੰ।
1: ਦੇਖੋ ਭਾਈ, ਇਹ ਨਾ 26 ਤਰੀਕ ਨੂੰ ਵੋਟਾਂ ਪੈਣੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ। 26 ਨੂੰ ਵੋਟਾਂ ਪੈਣੀਆਂ, ਮੇਰੇ ਖਿਆਲ 28 ਜਾਂ 29 ਨੂੰ ਨਤੀਜੇ ਆਉਣੇ ਆ। ਇਹਦੇ ਲਈ ਪੰਜਾਬ ਦੇ ਵਿੱਚ ਪੂਰੀਆਂ ਤਿਆਰੀਆਂ ਗਹਿਮਾ ਗਹਿਮੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਇਵੇਂ ਆ ਵੀ ਜਿਵੇਂ ਜ਼ਿੰਦਗੀ ਦੇ ਵਿੱਚ ਦੁਬਾਰਾ ਕਦੇ ਵੋਟਾਂ ਨਹੀਂ ਪੈਣੀਆਂ ਹੁੰਦੀਆਂ। ਇਹਦੇ ਪਿੱਛੇ ਕਾਰਨ ਇੱਕ ਇਹ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਆਖਰੀ ਚੋਣ ਆ, ਇਸ ਤੋਂ ਬਾਅਦ ਕੋਈ ਜ਼ਿਮਨੀ ਚੋਣ, ਕੋਈ ਪੰਚਾਇਤੀ ਚੋਣ, ਕੋਈ ਲੋਕ ਸਭਾ ਦੀ ਚੋਣ, ਕੋਈ ਹੋਰ ਲੱਲਾ ਭੱਲਾ ਕੁਛ ਨਹੀਂ ਹੋਣਾ। ਇਸ ਤੋਂ ਬਾਅਦ ਸਿੱਧੀਆਂ ਵਿਧਾਨ ਸਭਾ ਦੀਆਂ ਚੋਣਾਂ ਹੀ ਹੋਣੀਆਂ 27 ਵਾਲੀਆਂ। ਸੋ ਉਸ ਤੋਂ ਪਹਿਲਾਂ ਸੈਮੀ ਫਾਈਨਲ ਮੰਨਿਆ ਜਾ ਰਿਹਾ। ਆਮ ਤੌਰ ਤੇ ਉੱਥੇ ਸੱਤਾਧਾਰੀ ਧਿਰ ਹੁੰਦੀ ਜਿਹੜੀ, ਉਹਦੀ ਧਿਰ ਦੇ ਵਿੱਚ, ਉਹਦੇ ਪੱਖ ਦੇ ਵਿੱਚ ਇਹ ਚੋਣਾਂ ਚਲੀਆਂ ਜਾਂਦੀਆਂ, ਪੰਚਾਇਤੀ ਚੋਣਾਂ ਵੀ ਤੇ ਨਿਗਮ ਚੋਣਾਂ ਵੀ, ਪਰ ਮੁਕਾਬਲਾ ਵੀ ਬੜਾ ਤਿੱਖਾ। ਪਰ ਅੱਜ ਜਿਹੜੀ ਜਾਣਕਾਰੀ ਆਈ ਆ ਵੀ ਪੰਜਾਬ ਹਰਿਆਣਾ ਹਾਈਕੋਰਟ ਨੇ 2 ਟੁਕੜੇ ਗੱਲ ਕਹਿਤੀ ਆ, ਉਹ ਕਹੀ ਹੈ ਜੀ ਕਿ ਇਸ ਮੁਤਲਕ ਬਈ ਜਿੰਨੇ ਵੀ ਪੋਲਿੰਗ ਬੂਥ ਬਣਨੇ ਆ 26 ਤਰੀਕ ਨੂੰ, ਉਹਨਾਂ ਸਾਰਿਆਂ ਦੇ ਵਿੱਚ CCTV ਕੈਮਰੇ ਦੀ ਫੁਟੇਜ ਹੋਣੀ ਚਾਹੀਦੀ ਆ। CCTV ਕੈਮਰੇ ਲਾਏ ਜਾਣ, ਉਹਦੀ ਫੁਟੇਜ ਬਣਾਈ ਜਾਵੇ, ਰਿਕਾਰਡਿੰਗ ਕੀਤੀ ਜਾਵੇ, ਤੇ 1 ਸਾਲ ਤੱਕ ਉਸ ਰਿਕਾਰਡਿੰਗ ਨੂੰ ਸਾਂਭ ਕੇ ਰੱਖਿਆ ਜਾਵੇ। ਜੇ ਮੰਨ ਲਓ ਇਹ ਫੁਟੇਜ ਡਿਲੀਟ ਹੁੰਦੀ ਆ, ਜੇ ਮੰਨ ਲਓ ਕੁਝ ਇਹੋ ਜਿਹਾ ਹੁੰਦਾ, ਇਹਦੇ ਲਈ ਫਿਰ ਚੋਣ ਕਮਿਸ਼ਨ ਨੇ ਕਿਹਾ ਜੀ ਕਿ ਅਸੀਂ ਸੂਬੇ ਦੀ ਸਰਕਾਰ ਦੇ ਉੱਤੇ, ਬਾਕੀ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਾਂਗੇ। ਇਹ ਚੋਣਾਂ ਨਿਰਪੱਖ ਹੋਣੀਆਂ ਚਾਹੀਦੀਆਂ, ਇਹਦੇ ਵਿੱਚ ਕੋਈ ਗੜਬੜੀ ਨਹੀਂ ਹੋਣੀ ਚਾਹੀਦੀ, ਇਹਦੇ ਵਿੱਚ ਕੋਈ ਵੀ ਤੇੜਮੇੜ ਨਹੀਂ ਹੋਣੀ ਚਾਹੀਦੀ, ਤੇ 1 ਸਾਲ ਤੱਕ CCTV ਕੈਮਰਿਆਂ ਦੀ ਫੁਟੇਜ ਸੰਭਾਲ ਕੇ ਰੱਖਣੀ ਚਾਹੀਦੀ ਆ।
0: ਇੱਕ ਟਾਣਾ ਸਾਹਿਬ, ਹੋਰ ਖਬਰ ਆ ਜਿਹੜੀ ਹਰਭਜਨ ਸਿੰਘ ਹੁਣਾਂ ਨੇ ਜਿਹੜੇ ਕ੍ਰਿਕਟਰ ਆ ਸਾਬਕਾ, ਤੁਸੀਂ ਕਹਿ ਲਓ ਕਿ ਹੁਣ ਅੱਜ ਕੱਲ੍ਹ ਉਹ ਕਮੈਂਟਰੀ ਵੀ ਕਰਦੇ ਆ, ਉਹਨਾਂ ਦੇ ਘਰ ਦੇ ਬਾਹਰ ਵੀ ਗਦਾਰ ਲਿਖਤਾ ਸੀਗਾ, ਪੁਤਲਾ ਸਾੜਿਆ ਸੀਗਾ। ਉਹ ਕਹਿੰਦੇ ਇਹ ਹੋਰ ਕੋਈ ਨਹੀਂ, ਇਹ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਮੇਰੇ ਘਰ ਦੇ ਬਾਹਰ ਗਦਾਰ ਲਿਖਿਆ, ਜਿਨ੍ਹਾਂ ਨੇ ਪੁਤਲਾ ਸਾੜਿਆ। ਅਤੇ ਹੁਣ ਜਿਹੜੇ ਉਹਨੂੰ ਟ੍ਰੋਲ ਕਰਨ ਵਾਲੇ ਸੀ ਉਹਨਾਂ ਦੇ ਲਈ ਉਹਨਾਂ ਨੇ ਕਹਿਤਾ ਕਿ ਪਹਿਲਾਂ ਕਹਿੰਦੇ ਉਹ ਆਪਣੇ ਲੋਕਾਂ ਤੋਂ ਪੁੱਛਣ ਕਿ ਪੰਜਾਬ ਦੀ ਰਾਜ ਸਭਾ ਸੀਟ ਕਿੰਨੇ 'ਚ ਵੇਚੀ ਗਈ ਸੀ, ਜੇ ਨਹੀਂ ਉਹ ਦੱਸਣਗੇ ਸਮਾਂ ਆਉਣ 'ਤੇ ਕਹਿੰਦੇ ਹਰ ਗੱਲ ਦਾ ਜਵਾਬ ਮੈਂ ਦਊਂਗਾ, ਮੈਂ ਦੱਸੂੰਗਾ ਬਈ ਭਾਈ ਕਿਹਨੂੰ ਕਿੰਨਾ ਚੜਾਵਾ ਕਿਹਦੀ ਤਰਫੋਂ ਚੜਿਆ ਸੀਗਾ, ਕਿਹਨੇ ਕਿੰਨਾ ਚੜਾਵਾ ਕਿਹਨੂੰ ਚੜਾਇਆ ਸੀਗਾ। ਅੱਗੋਂ ਉਹਨਾਂ ਨੇ ਇਹ ਵੀ ਆਰੋਪ ਲਾਤਾ ਕਿ ਪੰਜਾਬ ਨੂੰ ਲੁੱਟਣ ਲਈ, ਲਾਲਾ ਨੂੰ ਮਾਲ ਪਹੁੰਚਾਉਣ ਲਈ ਕਿਵੇਂ ਕਿਹੜੇ ਮੰਤਰੀ ਨੂੰ ਸੰਤਰੀ ਬਣਾਇਆ ਗਿਆ ਸੀਗਾ। ਸੋ ਪੰਜਾਬ ਦੀ ਲੁੱਟ ਕੌਣ ਕਰਦਾ ਰਿਹਾ, ਕੀ ਕਹੋਗੇ?
1: ਦੇਖੋ ਬਾਈ ਜੀ, ਮੈਨੂੰ ਨਾ ਇਉਂ ਲੱਗਦਾ ਵੀ ਹਰਭਜਨ ਸਿੰਘ ਦਾ ਨਾ ਪੰਜਾਬੀਆਂ ਦੇ ਮਨਾਂ ਦੇ ਵਿੱਚ ਵੈਸੇ ਹੀ ਬਹੁਤ ਸਤਿਕਾਰ ਆ ਕ੍ਰਿਕਟਰ ਦੇ ਤੌਰ ਤੇ, ਉਹਨੂੰ ਇਹੋ ਜਿਹੀਆਂ ਜਾਲੀ ਜਿਹੀਆਂ ਗੱਲਾਂ ਦੇ ਵਿੱਚ ਪੈਣਾ ਨਹੀਂ ਚਾਹੀਦਾ। ਅੱਜ ਜੇ ਉਹ ਇਹ ਗੱਲ ਕਹਿੰਦਾ ਨਾ ਕਿ ਲਾਲੇ ਕੋਲੇ ਪੈਸੇ ਕਿਹਨੇ ਪਹੁੰਚਾਏ ਤੇ ਕਿੰਨੇ ਕਿੰਨੇ ਚ ਸੀਟ ਵੇਚੀ, ਫਿਰ ਇਹ ਵੀ ਤਾਂ ਰਾਜ ਸਭਾ ਦੇ ਮੈਂਬਰ ਬਣੇ ਆ, ਮਤਲਬ ਇਹ ਵੀ ਕਿਤੇ ਵੇਚੀ ਨਾ ਹੋਵੇ ਸਵਾਲ ਤਾਂ ਫਿਰ ਇਹ ਵੀ ਆ। ਉਹ ਹੁਣ BJP ਚ ਚਲਾ ਗਿਆ, ਇਹ ਉਹਦੀ ਨਿੱਜੀ ਇੱਛਾ, ਪਰ ਉਸ ਤੋਂ ਬਾਅਦ ਇਹੋ ਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਪੰਜਾਬੀਆਂ ਨੂੰ ਕੋਈ ਬਹੁਤੀ ਖੁਸ਼ੀ ਨਹੀਂ ਹੈਗੀ ਹਰਭਜਨ ਸਿੰਘ ਦੇ ਉੱਤੇ ਵੀ, ਉਹਨੂੰ ਕ੍ਰਿਕਟਰ ਦੇ ਤੌਰ ਦੇ ਉੱਤੇ ਜਾਣਦੇ ਲੋਕ, ਪਰ ਉਹਨੇ ਸਿਆਸਤ ਦੇ ਲਈ ਥੋੜੇ ਕੁਝ ਕੀਤਾ। ਉਹਨੇ ਦੁਖੀ ਦਾ ਕੰਮ ਨੀ ਕੀਤਾ ਗਾ, ਰਾਜ ਸਭਾ ਦੇ ਵਿੱਚ ਕੋਈ ਪੰਜਾਬ ਦਾ ਮੁੱਦਾ ਨੀ ਚੁੱਕਿਆ, ਪੰਜਾਬ ਦੇ ਮੁੱਦਿਆਂ ਦਾ ਕੋਈ ਹੱਲ ਨੀ ਹੋਇਆ। ਮਤਲਬ ਇਹ ਵੀ ਕਿ ਹੁਣ ਤਾਂ ਇਹ ਐਵੇਂ ਉਲਝਣ ਵਾਲੀ ਗੱਲ ਆ ਵੀ ਮੈਂ ਨਾਲੇ ਬਾਰੇ ਦੱਸੂਗਾ ਆਮ ਆਦਮੀ ਪਾਰਟੀ ਦੇ ਕਿਵੇਂ ਸੀਟਾਂ ਵੇਚੀਆਂ ਤੇ ਫਿਰ ਤੁਸੀਂ ਨਾ ਰਾਜ ਸਭਾ ਦੇ ਮੈਂਬਰ ਬਣਦੇ, ਤੁਹਾਨੂੰ ਕਿਹਨੇ ਕਿਹਾ? ਇਹ ਗੱਲ ਸੱਚੀ ਆ ਵੀ ਉਹਨਾਂ ਨੇ ਸੀਟਾਂ ਵੇਚੀਆਂ, ਇਹ ਦੋਸ਼ ਲੱਗਦੇ ਆ, ਪਰ ਭਾਈ ਤੁਹਾਡੇ ਕਰਕੇ ਹੀ ਲੱਗਦੇ ਆ, ਜਾਂ ਤੁਹਾਡੇ ਕਰਕੇ ਲੱਗਦੇ, ਜਾਂ ਅਸ਼ੋਕ ਮਿੱਤਲ ਕਰਕੇ ਲੱਗਦੇ ਆ, ਜਾਂ ਇੱਥੇ ਸੰਜੀਵ ਅਰੋੜਾ ਕਰਕੇ ਲੱਗਦੇ ਹੁੰਦੇ ਸੀ, ਜਾਂ ਫਿਰ ਇੱਥੇ ਲੱਗਦੇ ਹੁੰਦੇ ਸੀ ਵੀ ਇੱਥੇ ਵਿਕਰਮਜੀਤ ਸਾਹਨੀ ਨੂੰ ਕਿਵੇਂ ਬਣਾਤਾ, ਜਾਂ ਰਜਿੰਦਰ ਗੁਪਤਾ ਕਰਕੇ ਲੱਗਦੇ ਹੁੰਦੇ ਸੀ, ਹੋਰ ਸੀਚੇਵਾਲ ਬਾਬੇ ਕਰਕੇ ਤਾਂ ਲੱਗਦੇ ਨੀ ਗੇ। ਸੋ ਮਤਲਬ ਇਹ ਵੀ ਕਿ ਹੁਣ ਜਦੋਂ ਮਾਮਲਾ ਠੰਡਾ ਪੈ ਗਿਆ, ਆਪਦਾ ਕੰਮ ਕਰੋ, ਜੇ ਹੁਣ ਬੀਜੇਪੀ ਚ ਤਾਂ ਵੀ ਪੰਜਾਬ ਦੇ ਬਾਰੇ ਸੋਚੋ, ਜੇ ਆਪ ਦੇ ਵਿੱਚ ਸੀ ਤਾਂ ਵੀ ਪੰਜਾਬ ਦੇ ਬਾਰੇ ਸੋਚੋ ਵੀ ਐਵੇਂ ਮੈਂ ਉਹਦੇ ਬਾਰੇ ਖੁਲਾਸੇ ਕਰੂੰਗਾ, ਜੇ ਤਾਂ ਅੱਜ ਹੀ ਕਰ ਦੋ, ਅੱਜ ਕਿਹੜਾ ਡਾਕਟਰ ਨੇ ਮਨਾ ਕੀਤਾ, ਅੱਜ ਹੀ ਕਿਉਂ ਨੀ ਕਰਦੇ ਗੇ? ਸੋ ਕੁੱਲ ਮਿਲਾ ਕੇ ਗੱਲ ਇਹ ਕਿ ਇਹਨਾਂ ਨੂੰ ਕੰਮ ਦੀ ਗੱਲ ਕਰਨੀ ਚਾਹੀਦੀ ਆ, ਚੱਲੀਆਂ ਵੀ ਕਹਿ ਰਹੀ ਵੀ ਥੋੜਾ ਜਿਹੀਆਂ ਮਾਰਨ ਵਾਲਾ ਬੰਦ ਕਰਨਾ ਚਾਹੀਦਾ ਜੀ।
0: ਜਿਵੇਂ ਕਹਿੰਦਾ ਕਿ ਸਮਾਂ ਆਏ ਤੇ ਦੱਸਾਂਗਾ, ਸਮਾਂ ਤਾਂ ਹੁਣ ਆਇਆ ਹੀ ਹੋਇਆ, ਇਲੈਕਸ਼ਨ ਅੱਗੇ ਆ ਰਹੀ ਹੈ, ਬੰਦਾ ਆਪਦਾ ਮਾਈਂਡ ਸੈਟਅਪ ਕਰੂਗਾ ਤੇ ਸਮਾਂ ਤਾਂ ਹੁਣ ਆਇਆ,
1: ਮੂਰਤ ਕਢਾਉਣਾ ਬਾਈ ਜੀ, ਅੱਜ ਹੀ ਗੱਲ ਕਰ ਦਿੰਦੇ।
0: ਬਿਲਕੁਲ ਸਹੀ ਆ। ਸੋ ਟਾਣਾ ਸਾਹਿਬ, ਜਾਂਦੇ ਜਾਂਦੇ ਕੁਝ ਹੋਰ ਐਡ ਕਰਨਾ ਚਾਹੁੰਦੇ ਜੀ?
1: ਦੇਖੋ ਪੰਜਾਬ ਦੇ ਮੌਸਮ ਦੀ ਗੱਲ ਆ ਬਾਈ ਜੀ, 45-46 degrees ਪੰਜਾਬ ਦੇ ਵਿੱਚ ਟੈਂਪਰੇਚਰ ਹੋ ਗਿਆ। ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 48 ਘੰਟਿਆਂ ਦੇ ਵਿੱਚ ਕਿਤੇ ਕੋਈ ਮੀਂਹ ਪੈਣ ਦੀ ਸੰਭਾਵਨਾ ਹੈ ਨੀ ਜੀ।
0: ਸੋ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
1: ਬਹੁਤ ਮਿਹਰਬਾਨੀ, ਮਿਹਰਬਾਨੀ,
0: ਬਹੁਤ ਬਹੁਤ ਮਿਹਰਬਾਨੀ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਇਹਨਾਂ ਖਬਰਾਂ ਨੂੰ ਖਾਸ ਤੌਰ ਤੇ ਸਪਾਂਸਰ ਕੀਤਾ ਗਿਆ ਸੀ ਮੋਨਾ ਮੈਂਗੀ ਜੀ ਵੱਲੋਂ। ਮੋਨਾ ਜੀ ਸਾਡੇ ਨਾਲ ਨੇ, ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਥੈਂਕ ਯੂ ਸੋ ਮਚ ਰਾਜਪੀਤ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ।
0: ਸਤਿ ਸ਼੍ਰੀ ਅਕਾਲ ਜੀ। ਮੋਨਾ ਜੀ, ਬਹੁਤ ਸਾਰੀਆਂ ਫੈਮਿਲੀਜ਼ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸੁਪਰਵਿਜ਼ਰ ਤੇ ਆ ਰਹੀਆਂ ਨੇ, ਉਹਨਾਂ ਦੇ ਲਈ ਪਹਿਲਾਂ ਜ਼ਰੂਰ ਇੱਕ ਵਾਰ ਸਲਾਹ ਮਸ਼ਵਰਾ ਦੇ ਦਈਏ ਕਿ ਭਾਈ ਤੁਸੀਂ ਆਪੋ ਆਪਣੀ ਇੰਸ਼ੋਰੈਂਸ ਕਰਵਾ ਕੇ ਆਓ, ਤੇ ਵੈਸੇ ਹੀ ਕਰਵਾਉਣੀ ਪੈਣੀ ਨਹੀਂ ਤਾਂ ਕੰਮ ਵੈਸੇ ਹੀ ਔਖਾ ਵਾ, ਪਰ ਸੁਪਰਵਿਜ਼ਰ ਦੀ ਜਿਹੜੀ ਕੋਟੇਸ਼ਨ ਕੋਈ ਕਿਤੋਂ ਲੈਂਦਾ, ਕੋਈ ਕਿਤੋਂ ਲੈਂਦਾ, ਥੋੜ੍ਹਾ ਜਿਹਾ ਦੱਸੋ ਉਹਦੇ ਬਾਰੇ।
2: ਬਿਲਕੁਲ ਰਾਜਵੀਰ ਜੀ, ਓਬਵੀਅਸਲੀ ਹੈ, ਜਦੋਂ ਵੀ ਆਪਾਂ ਕੋਟੇਸ਼ਨ ਦੀ ਗੱਲ ਕਰਦੇ ਹੈਗੇ ਆ ਕਿ ਸਾਨੂੰ ਘੱਟੋ ਘੱਟ ਰੇਟ ਮਿਲੇ, ਤਾਂ ਘੱਟੋ ਘੱਟ ਰੇਟ ਦੇ ਵਿੱਚ ਬੈਨੀਫਿਟਸ ਆਲਰੇਡੀ ਰਿਡਿਊਸਡ ਹੋਣਗੇ ਹੀ ਹੋਣਗੇ। ਉਹ ਚੀਜ਼ ਨੂੰ ਅਸੀਂ ਜ਼ਰੂਰ ਲੈ ਕੇ ਚੱਲੀਏ ਕਿ ਹਾਂ ਉਹਦੇ ਵਿੱਚ ਬੈਨੀਫਿਟਸ ਰਿਡਿਊਸ ਹੋਣੇ ਆ, ਕਿਉਂਕਿ ਪ੍ਰੀਮੀਅਮ ਦੀ ਜੇ ਗੱਲ ਕਰੀਏ ਅੱਜ ਦੀ ਡੇਟ ਦੇ ਵਿੱਚ ਵਰਕਿੰਗ ਐਜ਼ ਅ ਬ੍ਰੋਕਰ ਸਾਰੀ ਇੰਸ਼ੋਰੈਂਸ ਕੰਪਨੀਜ਼ ਨਾਲ ਅਸੀਂ ਡੀਲ ਕਰਦੇ ਹਾਂ, ਲੋਐਸਟ ਤੋਂ ਲੋਐਸਟ ਰੇਟਸ ਵੀ ਹੁੰਦੇ ਨੇ, ਜ਼ਿਆਦਾ ਤੋਂ ਜ਼ਿਆਦਾ ਵੀ ਹੁੰਦੇ ਨੇ, ਪਰ ਜਿੰਨੇ ਜ਼ਿਆਦਾ ਹੁੰਦੇ ਨੇ ਓਬਵੀਅਸਲੀ ਉਹਨਾਂ ਦੇ ਵਿੱਚ ਜਿੱਦਾਂ ਜਿੱਦਾਂ ਰੇਟ ਵੱਧ ਰਿਹਾ ਉਦਾਂ ਉਦਾਂ ਉਹਦੇ ਵਿੱਚ ਬੈਨੀਫਿਟ ਵੱਧ ਰਿਹਾ ਹੈਗਾ। ਹੁਣ ਇਸ ਟਾਈਮ ਤੇ ਬਹੁਤ ਸਾਰੇ ਕੰਪਨੀਜ਼ ਹੁੰਦੀਆਂ ਨੇ ਜਿਹੜੀਆਂ ਕਿ ਡੈਫੀਨੇਟਲੀ ਇਸ ਟਾਈਮ ਤੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਵਿਦਆਊਟ ਪ੍ਰੀ ਐਗਜ਼ਿਸਟਿੰਗ, ਉਹਦੇ ਵਿੱਚ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ, ਜਾਂ ਫਿਰ ਕਹਿ ਲਓ ਕਿ ਕੱਲ੍ਹ ਨੂੰ ਰੱਬ ਨਾ ਕਰੇ ਪਰਸਨ ਜੇ ਇੱਥੇ ਪਾਸ ਅਵੇ ਹੋ ਜਾਂਦਾ ਤਾਂ ਉਹਦੇ ਫਾਈਨਲ ਐਕਸਪੈਂਸ ਦੇ ਲਈ ਕਿੰਨੀ ਅਮਾਊਂਟ ਕਵਰ ਕਰ ਰਹੀਆਂ ਨੇ? ਕੋਈ ਕੰਪਨੀ 4,000 ਤੱਕ ਕਵਰ ਕਰਦੀ, ਕੋਈ 6,000 ਤੱਕ ਕਵਰ ਕਰਦੀ ਹੈ, ਐਂਡ ਕਈ ਕੰਪਨੀਜ਼ ਰੀਪੈਟਰੀਏਸ਼ਨ ਲਈ ਕੋਈ 8,000 ਕਵਰ ਕਰੇ, ਕੋਈ 12,000। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ, ਕਿਉਂਕਿ ਜਿਹੜੇ ਵੀ ਪਰਸਨ ਨੇ ਇੱਥੇ ਆਉਣਾ, ਡਿਪੈਂਡਿੰਗ ਅਪੋਨ ਉਹਨਾਂ ਦੀ ਏਜ ਕੀ ਹੈਗੀ ਹੈ, ਉਹਨਾਂ ਦੀ ਹੈਲਥ ਕਿੱਦਾਂ ਦੀ ਹੈਗੀ ਹੈ, ਸੋ ਇਹ ਸਾਰੀਆਂ ਚੀਜ਼ਾਂ ਮੇਨਲੀ ਅਸੀਂ ਜ਼ਰੂਰ ਧਿਆਨ ਦੇ ਵਿੱਚ ਰੱਖੀਏ। ਹੁਣ ਇਸ ਟਾਈਮ 'ਤੇ ਜਦੋਂ ਰੇਟਸ ਦੀ ਗੱਲ ਕਰਦੇ ਹੈਗੇ ਹਾਂ, ਤਾਂ ਡੈਫੀਨੇਟਲੀ ਰੇਟਸ ਦੇ ਲਈ ਹੋ ਸਕਦਾ ਮੇ ਬੀ $50, $100 ਹੇਅਰ ਐਂਡ ਦੇਅਰ ਹੋ ਸਕਦੇ ਨੇ, ਪਰ ਜੇ ਬੈਨੀਫਿਟਸ ਦੀ ਗੱਲ ਕਰਾਂਗੇ ਤਾਂ $1,000s ਦੇ ਫਰਕ ਹੁੰਦੇ ਨੇ ਉਹਨਾਂ ਦੇ ਵਿੱਚ। ਸੋ ਬੈਨੀਫਿਟਸ ਦੇ ਟਾਈਮ 'ਤੇ ਕੱਲ੍ਹ ਨੂੰ ਜਦੋਂ ਵੀ ਕੋਈ ਇੱਦਾਂ ਦੀ ਗਾਡ ਸਰਵਿਸ ਕੋਈ ਪ੍ਰੋਬਲਮ ਆਉਂਦੀ ਹੈਗੀ, ਕੋਈ ਲੋੜ ਪੈਂਦੀ ਹੈ, ਤਾਂ ਉਸ ਟਾਈਮ 'ਤੇ ਆਪਾਂ ਨੂੰ ਮੇਨਲੀ ਇਹ ਹੁੰਦਾ ਕਿ ਇਹ ਸਾਰੀ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਕਵਰ ਹੋਣ। ਰੀਸੈਂਟਲੀ ਇੱਕ ਜਿਹੜਾ ਕੇਸ ਮੇਰੇ ਲਾਈਕ ਕਲਾਇੰਟਸ ਦੇ ਵਿੱਚੋਂ ਹੀ ਆਇਆ ਸੀਗਾ ਕਿ ਉਹਨਾਂ ਦੇ ਫਾਦਰ ਸਾਹਿਬ ਇੱਥੇ ਆਏ ਸੀਗੇ ਅਤੇ ਉਹ ਵਾਕ ਕਰ ਰਹੇ ਸੀਗੇ, ਤਦੋਂ ਉਹਨਾਂ ਨੂੰ ਵਾਕ ਕਰਦੇ ਐਜ਼ ਅ ਪੈਡੈਸਟ੍ਰੀਅਨ ਕਿਸੇ ਕਾਰ ਨੇ ਹਿੱਟ ਕਰ ਦਿੱਤਾ, ਐਂਡ ਕਾਫੀ ਦੇਰ ਤੱਕ ਹੋਸਪਿਟਲ ਰਹੇ, ਐਂਡ ਉਸ ਤੋਂ ਬਾਅਦ ਅਨਫੋਰਚੁਨੇਟਲੀ ਹੀ ਪਾਸਡ ਅਵੇ। ਸੋ ਹੁਣ ਉਹ ਚੀਜ਼ ਆ ਜਾਂਦੀ ਹੈ ਕਿ ਉਸ ਟਾਈਮ 'ਤੇ ਉਹ ਹੋਸਪਿਟਲ ਦਾ ਖਰਚਾ ਕਵਰ ਹੋਇਆ ਉਹ ਕੰਪਨੀ ਵੱਲੋਂ, ਹੁਣ ਉਸ ਟਾਈਮ ਤੋਂ ਬਾਅਦ ਐਕਸੀਡੈਂਟਲ ਡੈਥ ਡਿਸਮੈਂਬਰਮੈਂਟ ਸੀਗੀ ਉਸ ਪਾਲਿਸੀ ਦੇ ਵਿੱਚ, ਤਾਂ ਕਰਕੇ ਐਕਸੀਡੈਂਟਲ ਲਾਈਫ ਇੰਸ਼ੋਰੈਂਸ ਓਬਵੀਅਸਲੀ ਹੈ ਕਿ ਜੇ ਤੁਸੀਂ $1,00,000 ਦੀ ਪਾਲਿਸੀ ਕਰਵਾਈ ਹੈ ਤਾਂ $1,00,000 ਦੀ ਹੀ ਉਹਦੇ ਵਿੱਚ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ ਹੁੰਦੀ ਹੈ। ਪਰ ਇਹੀ ਚੀਜ਼ ਆ ਜਾਂਦੀ ਹੈ ਕਿ ਕੁਛ ਕੰਪਨੀਆਂ ਦੇ ਵਿੱਚ ਆਪਾਂ ਨੂੰ ਰੇਟ ਘੱਟ ਮਿਲੂਗਾ, ਥੋੜ੍ਹੀ ਜਿਹੀ ਉਹ ਕਵਰੇਜ ਘੱਟ ਹੋ ਜਾਂਦੀ ਹੈ। ਸੋ ਡਿਪੈਂਡਿੰਗ ਅਪੋਨ ਸਾਨੂੰ ਬੈਨੀਫਿਟਸ ਕਿੱਦਾਂ ਦੇ ਚਾਹੀਦੇ ਹੈਗੇ ਆ, ਕਿਸ ਤਰੀਕੇ ਦੇ ਜਿਨ੍ਹਾਂ ਨੇ ਆਉਣਾ, ਉਹਨਾਂ ਦੀ ਏਜ ਹੈਲਥ ਦੇ ਹਿਸਾਬ ਨਾਲ ਇਹ ਸਾਰੀਆਂ ਚੀਜ਼ਾਂ ਆਪਾਂ ਡੈਫੀਨੇਟਲੀ ਫਾਈਨਲਾਈਜ਼ ਕਰ ਸਕਦੇ ਹੁੰਦੇ ਹਾਂ। ਬਟ ਇਸ ਚੀਜ਼ ਦੀ ਗਰੰਟੀ ਹੈ ਡਿਪੈਂਡਿੰਗ ਅਪੋਨ ਕੀ ਏਜ ਹੈਗੀ ਆ, ਕਿੱਦਾਂ ਦੀ ਹੈਲਥ ਹੈਗੀ ਆ, ਉਹਦੇ ਹਿਸਾਬ ਦੇ ਨਾਲ ਬੈਸਟ ਕਵਰੇਜ ਤੁਹਾਨੂੰ ਡੈਫੀਨੇਟਲੀ ਪ੍ਰੋਵਾਈਡ ਕੀਤੀ ਜਾਊਗੀ ਵਿਦ ਲੋਐਸਟ ਰੇਟਸ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਮੰਥਲੀ ਪੇਮੈਂਟ, ਐਨੂਅਲ ਪੇਮੈਂਟ ਆਪਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ, ਜਾਂ ਆਲਰੇਡੀ ਪੇਰੈਂਟਸ ਇੱਥੇ ਨੇ ਤੇ ਪਾਲਿਸੀ ਐਕਸਪਾਇਰ ਹੋਣ ਵਾਲੀ ਹੈ, ਜ਼ਰੂਰ ਉਹਨਾਂ ਦੀ ਪਾਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ, ਤਾਂ ਕਿ ਤੁਹਾਡੇ ਲਈ ਸ਼ੋਪ ਅਰਾਊਂਡ ਕਰਕੇ ਬੈਸਟ ਇਨਫੋਰਮੇਸ਼ਨ, ਬੈਸਟ ਪਾਲਿਸੀ ਤੁਹਾਨੂੰ ਪ੍ਰੋਵਾਈਡ ਕਰ ਸਕੀਏ। ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਜੀ 416-509-1509। ਇੱਕ ਚੀਜ਼ ਜ਼ਰੂਰ ਇਸ ਚ ਰਾਜਵੀਰ ਜੀ ਮੈਂ ਐਡ ਕਰਨਾ ਚਾਹੂੰਗੀ, ਕਾਫੀ ਵਾਰ ਆਪਾਂ ਹਰ ਵੀਕ ਇਸ ਟੋਪਿਕ ਤੇ ਗੱਲ ਕਰਦੇ ਹਾਂ, ਬਹੁਤ ਅਵੇਅਰਨੈਸ ਦੇਣ ਦੀ ਕੋਸ਼ਿਸ਼ ਕਰੀ ਦੀ ਹੈ, ਐਂਡ ਬਹੁਤ ਸਾਰੀ ਅਵੇਅਰਨੈਸ ਹੈਗੀ ਵੀ ਹੈ ਫੈਮਿਲੀਜ਼ ਦੇ ਵਿੱਚ, ਪਰ ਕਿਤੇ ਨਾ ਕਿਤੇ ਥੋੜੀ ਜਿਹੀ ਕਮੀ ਰਹਿ ਜਾਂਦੀ ਹੈ। ਐਵਰੀ ਵੀਕ ਇੱਕ ਕਾਲ ਜ਼ਰੂਰ ਆਉਂਦੀ ਹੈ ਕਿ ਹੁਣ ਵਿਜ਼ਿਟਰ ਕੋਈ ਆਇਆ ਹੋਇਆ ਸੀਗਾ 4-6 ਮਹੀਨਿਆਂ ਤੋਂ, ਹੁਣ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਹੈ, ਕੀ ਕੁਛ ਹੋ ਸਕਦਾ ਹੈ। ਸੋ ਉਸਦੇ ਬਾਰੇ ਮੈਂ ਉਹਨੇ ਜ਼ਰੂਰ ਕਹਿਣਾ ਚਾਹੂੰਗੀ ਕਿ ਇਹ ਭੁੱਲ ਜਾਓ ਕਿ ਕਦੇ ਵੀ ਏਦਾਂ ਦੀ ਚੀਜ਼ ਹੋ ਜਾਏਗੀ ਕਿ ਹਾਂ ਆਲਰੇਡੀ ਬਿਮਾਰ ਨੇ, ਕੋਈ ਸੱਟ ਵੱਜ ਗਈ ਹੈ, ਹੁਣ ਅਸੀਂ ਪਾਲਿਸੀ ਕਰਵਾ ਲਈਏ। ਕੋਈ ਵੀ ਐਡਵਾਈਜ਼ਰ, ਕੋਈ ਵੀ ਇੰਸ਼ੋਰੈਂਸ ਕੰਪਨੀ ਉਸ ਟਾਈਮ ਤੇ ਤੁਹਾਨੂੰ ਨਹੀਂ ਪਾਲਿਸੀ ਦੇਵੇਗੀ। ਸੋ ਇਸੇ ਕਰਕੇ ਪਹਿਲਾਂ ਪਾਲਿਸੀ ਕਰਵਾ ਕੇ ਰੱਖੋ, ਤਾਂ ਕਿ ਜੇ ਕੱਲ ਨੂੰ ਕੁਛ ਮਿਸਹੈਪ ਹੁੰਦਾ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਪ੍ਰੋਪਰ ਕਵਰੇਜ ਹੋਵੇ। ਕੋਈ ਵੀ ਡਿਟੇਲ ਚਾਹੀਦੀ ਕਾਲ ਕਰ ਸਕਦੇ ਜੀ 416-509-1509।
0: 416-509-1509।

0: ਮੇਰਾ ਮੇਰਾ ਰਿਸ਼ਤਾ ਕੁੜੇ ਜਿਵੇਂ ਹਵਾ ਨਾਲ ਸਾਹ ਕੁੜੀਏ। ਹਵਾ ਤੋਂ ਚੇਤੇ ਆਇਆ ਯਾਰ, ਬਹੁਤ ਸਾਰੀਆਂ ਚੀਜ਼ਾਂ ਨਾ, ਜੇ ਕਦੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਦੁੱਖ ਮਿਲਦਾ ਤਾਂ ਉਹ ਦੁੱਖ ਦੇ ਵਿੱਚ ਸੁੱਖ ਲਿਖਿਆ ਹੁੰਦਾ। ਕਿਵੇਂ? ਜਿਵੇਂ ਹਵਾ ਦੇ ਵਿੱਚ ਸਾਹ ਲੁਕੇ ਹੁੰਦੇ ਆ, ਜਿਵੇਂ ਅੱਗ ਦਰਖਤ ਦੇ ਵਿੱਚ ਲੁਕੀ ਹੁੰਦੀ ਹੈ। ਦਰਖਤ ਆ ਖੜਾ, ਉਹਨਾਂ ਚਿਰ ਦਰਖਤ ਜਦੋਂ ਸੁੱਕ ਗਿਆ ਅਤੇ ਉਹਨੂੰ ਅੱਗ ਲਾਓਗੇ ਤਾਂ ਉਹ 'ਚ ਅੱਗ ਲੁਕੀ ਹੋਈ ਆ। ਹਵਾ ਦੇ ਵਿੱਚ ਸਾਹ ਲੁਕੇ ਹੋਏ ਆ, ਬੱਦਲਾਂ ਦੇ ਵਿੱਚ ਪਾਣੀ ਲੁਕਿਆ ਹੋਇਆ, ਸਾਨੂੰ ਦਿਸਦਾ ਨਹੀਂ ਹੈਗਾ। ਤੇਰਾ ਮੇਰਾ ਰਿਸ਼ਤਾ ਕੁੜੇ ਜਿਵੇਂ ਹਵਾ ਵਿੱਚ ਸਾਹ, ਉੱਥੋਂ ਮੈਨੂੰ ਗੱਲ ਚੇਤੇ ਆ ਗਈ ਵੀ ਇਵੇਂ ਹੀ ਤੁਹਾਡੀ ਅਸਫਲਤਾ ਦੇ ਵਿੱਚ ਤੁਹਾਡੀ ਸਫਲਤਾ ਲੁਕੀ ਹੋਈ ਆ, ਤੁਹਾਡੇ ਦੁੱਖਾਂ ਦੇ ਵਿੱਚ ਤੁਹਾਡੇ ਸੁੱਖ ਲੁਕੇ ਹੋਏ ਆ। ਸੋ ਅਸਫਲਤਾ 'ਚ ਸਫਲਤਾ ਕਿਵੇਂ ਲੁਕੀ ਆ? ਜਦੋਂ ਅਸਫਲ ਹੋਵੋਗੇ ਤਾਂ ਹਿੰਮਤ ਕਰੋਗੇ, ਮਿਹਨਤ ਕਰੋਗੇ ਤਾਂ ਫੇਰ ਹੀ ਸਫਲ ਹੋਵੋਗੇ। ਲੈ, ਦੁੱਖ ਦੇ ਵਿੱਚ ਸੁੱਖ ਲੁਕਿਆ ਆ, ਸੁੱਖ ਤਾਂ ਸਾਡੀ ਫੋਨ ਲਾਈਨ 'ਤੇ ਲੁਕਿਆ ਹੋਇਆ, ਦੁੱਖ ਦੇ ਵਿੱਚ ਸੁੱਖ ਕਿੱਥੇ ਲੁਕਿਆ? ਸੁੱਖ ਤਾਂ ਆ ਗਿਆ। ਸੁੱਖ ਜੀ, ਕੀ ਹਾਲ ਚਾਲ ਆ?
1: ਬਹੁਤ ਸ਼ੁਕਰੀਆ, ਧੰਨਵਾਦ ਮੋਪਰਾ ਸਾਹਿਬ, ਬਿਲਕੁਲ ਤੁਸੀਂ ਸੁੱਖ ਨੂੰ ਯਾਦ ਕਰਦੇ ਆ ਤੇ ਸੁੱਖ ਸਰ ਹਾਜ਼ਰ ਹੋ ਜਾਂਦਾ
0: ਤੁਹਾਡੇ। ਦੇਖੋ, ਸੁੱਖ ਨਾਲ ਸੁੱਖ ਹਾਜ਼ਰ ਹੋ ਗਿਆ ਤੇ ਹੁਣ ਸੁੱਖ ਨਾਲ ਕੋਈ ਸੁੱਖ ਜੀ ਇਹੋ ਜਿਹੀ ਡੀਲ ਲੈ ਕੇ ਆਓ ਜਿਹੜੇ ਸੁਣ ਕੇ ਬੰਦੇ ਨੂੰ ਸੁੱਖ ਮਿਲ ਜਾਵੇ, ਬੰਦਾ ਕਹੇ ਯਾਰ ਕੋਈ ਗੱਲ ਨਹੀਂ ਹੈ, ਆਹ ਤਾਂ ਨਜ਼ਾਰਾ ਹੀ ਲਿਆਤਾ ਡੀਲ ਦਾ।
1: ਸਰ ਡੀਲ ਇੱਕ ਨਹੀਂ, ਅੱਜ ਪੂਰਾ ਸ਼ੋਰੂਮ ਹੀ ਡੀਲਾਂ ਦੇ ਆ, ਡੀਲਾਂ ਦੇ ਡੀਲਾਂ, ਠਾ ਡੀਲਾਂ, ਡੀਲਾਂ ਦੇ ਡੀਲਾਂ, ਠਾ ਠਾ ਠਾ ਡੀਲਾਂ ਮਿਲਣੀਆਂ ਸਵੀਕਨ ਦੇ ਉੱਪਰ, ਕਿਉਂਕਿ ਮੰਡੇ ਤੋਂ ਆਪਾਂ ਮੈਸੇਜ ਦਿੰਦੇ ਆ ਰਹੇ ਹਾਂ ਕਿ ਫਲੋਰ ਕਲੀਨਰ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਟਰਡੇ ਸੰਡੇ ਸ਼ੁਰੂਆਤ ਹੋ ਚੁੱਕੀ ਆ, ਪ੍ਰਭਾਤ ਪਹੁੰਚ ਗਏ ਨੇ, ਡਾਇਨਿੰਗ ਟੇਬਲ ਬਾਈ ਜੀ ਜਿਹੜਾ ਬੁਲਾਇਆ ਸੀ ਟੇਬਲ ਤੇ 6,99 ਡਾਲਰ ਦਾ, ਪਰਿਵਾਰ ਸਵੇਰੇ 11 ਵਜੇ ਆ ਕੇ ਲੈ ਗਏ ਨੇ, ਉੱਥੇ ਸੋਲਡ ਆਊਟ ਦਾ ਫੱਟਾ ਲੱਗ ਗਿਆ ਤੇ ਹੁਣ ਮੈਂ ਜਿਹੜੀਆਂ ਡੀਲਾਂ ਦਿੰਦਾ ਇਹ ਇੱਕ ਇੱਕ ਹੀ ਪੀਸ ਆ, ਰਾਈਟ ਵੇ ਐਕਟ ਕਰ ਲਓ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾ ਕਰ ਲਓ। ਬਾਈ ਜੀ ਮੈਂ ਇੱਕ ਸੋਫਾ ਸੈੱਟ ਦੀ ਡੀਲ ਦਿੰਦਾ, 3-seater ਸੋਫਾ, 2-seater ਲਫਸਡ ਨਾਲ ਸਿੰਗਲ ਚੇਅਰ, ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ ਲੈਦਰ ਦਾ ਸੋਫਾ ਸੈੱਟ, ਇਹਦੀ ਬੁਪਰਾ ਸਾਹਿਬ ਰੈਗੂਲਰ ਕੀਮਤ ਜਿਹੜੀ 1800-2000 ਡਾਲਰ ਸੀ, ਇੱਕੋ ਹੀ ਸੈੱਟ ਆ, ਆ ਕੇ ਫਲੋਰ ਤੋਂ ਹੁਣੇ ਲੈ ਜਾਓ। ਸੋਫਾ ਲਫਸਡ ਐਂਡ ਚੇਅਰ ਕਰੋਮ ਲੈਦਰ ਨਾਲ, ਲਾਸਟ ਪੀਸ, ਤਿੰਨੋ ਹੀ ਪੀਸ ਸਿਰਫ 399 ਡਾਲਰ,
0: 399
1: ਡਾਲਰ, 399 ਡਾਲਰ ਜੀ ਬੁਪਰਾ ਸਾਹਿਬ,
0: ਜਿਹੜਾ ਲਾਸਟ ਪੀਸ ਆ 99 ਚੱਕ ਦੋ, ਕੱਲਾ 300 ਰਹਿਣ ਦੋ ਹੁਣ। ਇਹਦੇ ਵੀ 99 ਚੱਕ, ਇਹਦੇ ਵੀ ਚੱਕ ਦੋ, ਅੱਜ ਦੇਖੀਓ ਲੈ ਦੋ ਕੰਮ
1: ਸਾਰੇ, 200 ਡਾਲਰ ਰੀਅਲ ਮਾਰਬਲ ਦਾ ਟੇਬਲ ਤੇ ਨਾਲ ਵੈਲਵਟ ਦੀਆਂ 6 ਚੇਅਰਾਂ, ਇਹ ਵੀ ਲਾਸਟ ਹੀ ਪੀਸ ਆ, ਲੈ ਜਾਓ ਚੱਕ ਕੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ
0: 499 ਚੱਕ ਦੋ ਹੁਣੇ ਚ ਵੀ,
1: 99 ਚੱਕ ਤੇ ਸਰ, ਕੱਲਾ 99 ਡਾਲਰ, ਇਹ ਆਪਾਂ 99 ਨੇ ਚੱਕਣਾ, 100 ਹੀ ਚੱਕਦਾ ਸਰ, 99 ਡਾਲਰ ਦੇ ਵਿੱਚ ਪਾਵਰ ਰਿਕਲਾਈਨਰ ਚੇਅਰ ਬਰਾਊਨ ਕਲਰ ਦੀ, 99 ਡਾਲਰ, ਇਹ ਤਾਂ ਹਲੇ ਟ੍ਰੇਲਰ ਆ, ਫਿਲਮ ਤਾਂ ਤੁਹਾਨੂੰ ਇੰਸਟੋਰ ਮਿਲਣੀ ਆ, ਜੇ ਚ ਹਾਈਡ੍ਰੋਲਿਕ ਬੈਡਰੂਮ ਸੈੱਟ, ਜਦੋਂ ਟੈਗ ਲੱਗਾ ਹੋਇਆ 5000 ਦਾ, ਤੁਸੀਂ 800 ਚ ਲੈ ਜਾਣਾ, ਸੋਫੇ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਬਾਈ ਜੀ ਕਲੀਅਰ ਆਊਟ ਪ੍ਰਾਈਸ ਤੇ ਲੱਗੇ ਹੋਏ ਨੇ, ਸੋ ਜਰੂਰ ਇੱਕ ਚੱਕਰ ਲਾਓ, 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਮੋਬਾਇਲ ਸਾਹਿਬ,
0: ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਲਿੰਕ 'ਚ।

ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰ ਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313

0: ਮੋਨਾ ਜੀ, ਤੁਸੀਂ ਵੀ ਨੋਟ ਕੀਤਾ ਹੋਵੇਗਾ, ਕਈ ਵਾਰ ਨਾ ਇੱਕ ਮੈਂ ਵੀਡੀਓ ਦੇਖਦਾ ਨਾ ਕਿ ਛੋਟਾ ਜਿਹਾ ਬੱਚਾ ਇੱਕ ਨਵਾਂ ਫਿਲਮਾਂ ਦੇ ਵਿੱਚ ਆਇਆ, ਉਹ ਬੜਾ ਕੱਬਾ ਜਿਹਾ ਬੋਲਦਾ, ਦੇਖਿਆ ਤੁਸੀਂ ਉਹਦੀਆਂ ਵੀਡੀਓ ਦੇਖੀਆਂ? ਪੰਜਾਬੀ ਫਿਲਮਾਂ ਦੇ ਵਿੱਚ ਆਇਆ ਤੇ ਉਹ ਬਹੁਤ ਮਤਲਬ ਉਹ ਜਦੋਂ ਉਹਨੂੰ ਕਹਿੰਦਾ ਕਿ ਮੈਨੂੰ ਕੁੜੀਆਂ ਨਹੀਂ ਵਧੀਆ ਲੱਗਦੀਆਂ ਜਾਂ ਕੁਛ, ਬਹੁਤ ਕੱਬੇ ਦੇ ਸੁਭਾਅ ਨਾਲ ਬੋਲਦਾ ਤੇ ਹਾਂ ਉਹ ਬੇਇੱਜ਼ਤੀ ਕਰਦਾ ਮੈਨੂੰ, ਕਹਿੰਦਾ ਜਿਹੜੀ ਐਂਕਰ ਸੀ ਕਹਿੰਦਾ ਮੈਨੂੰ ਤੂੰ ਵੀ ਨਹੀਂ ਵਧੀਆ ਲੱਗਦੀ, ਉਹ ਕਹਿੰਦੀ ਮਰ ਜਾਣਾ ਤੂੰ ਮੇਰੇ ਮੂੰਹ ਤੇ ਬੇਇੱਜ਼ਤੀ ਕਰੀ ਜਾਂਦਾ ਹੈ ਨਾ ਮਤਲਬ। ਹਾਂ ਤੇ ਹੋਰ ਕਾਫੀ ਚੀਜ਼ਾਂ, ਪਰ ਇੱਕ ਚੀਜ਼ ਆ ਬੜੀ ਵਧੀਆ ਕਮਾਲ ਦੀ ਗੱਲ ਜਸਵੰਤ ਜਫਰ ਹੋਣਾ ਨੇ ਲਿਖੀ ਸੀ ਕਿ ਕਹਿੰਦੇ ਅਸੀਂ ਨਾ ਕੀ ਕਰ ਦਿੰਦੇ ਹਾਂ ਕਈ ਵਾਰ, ਅਸੀਂ ਕੋਈ ਸਾਡਾ ਬਹੁਤ ਕਰੀਬੀ ਹੁੰਦਾ, ਸਾਡਾ ਕੋਈ ਬਹੁਤ ਦੋਸਤ ਹੁੰਦਾ, ਅਸੀਂ ਉਹਦੇ ਔਗਣ ਨੂੰ ਵੀ ਗੁਣ ਬਣਾ ਕੇ ਵਡਿਆਉਂਦੇ ਰਹਿੰਦੇ ਹਾਂ। ਉਹ ਬੱਚਾ ਹੁਣ ਜਿਹੜਾ ਉਹਨੂੰ ਪਤਾ ਨਹੀਂ ਹੈ ਹਜੇ, ਅਸੀਂ ਉਹਦੀਆਂ ਚੀਜ਼ਾਂ 'ਤੇ ਵਿਊਜ਼ ਲੈਣ ਦੇ ਲਈ ਉਹਦੀਆਂ ਇੰਟਰਵਿਊਜ਼ ਕਰ ਰਹੇ ਹਾਂ, ਉਹ ਤੋਂ ਜਾਣ ਬੁੱਝ ਕੇ ਉਹੋ ਜਿਹੇ ਸਵਾਲ ਪੁੱਛਦੇ ਨੇ ਵੀ ਉਹ ਕੱਬਾ, ਇੱਕ ਤਾਂ ਕਰੈਕਟਰ ਕੱਬਾ ਹੋਵੇ ਗੱਲ ਵੱਖਰੀ ਹੈ, ਇੱਕ ਉਹ ਆਮ ਲਾਈਫ ਦੇ ਵਿੱਚ ਵੀ ਉਹ ਇਸ ਤਰੀਕੇ ਨਾਲ ਇੰਸਲਟ ਕਰ ਰਿਹਾ, ਬੋਲ ਰਿਹਾ, ਕੱਬਾ ਆਪਣਾ ਦਿਖਾ ਰਿਹਾ, ਅਤੇ ਉਹਨੂੰ ਉਹਨੂੰ ਸਮਝਾਉਣ ਦੀ ਬਜਾਏ ਉਹਨੂੰ ਇਹ ਲੱਗਦਾ ਜਦੋਂ ਉਹਨੂੰ ਐਪਰੀਸ਼ੀਏਟ ਕਰਦੇ ਆ, ਉਹਦੇ ਵੀਡੀਓ ਚੱਲਦੀਆਂ ਨੇ, ਉਹਨੂੰ ਇਹ ਲੱਗਦਾ ਇਹ ਤਾਂ ਬਹੁਤ ਚੰਗੀ ਗੱਲ ਆ, ਇਹ ਤਾਂ ਮੈਨੂੰ ਲਾਈਕ ਕਰ ਰਹੇ ਨੇ ਹਨਾ ਲੋਕ ਮੇਰੇ, ਪਰ ਅਸਲ ਦੇ ਵਿੱਚ ਇੱਕ ਉਹਦਾ ਔਗਣ ਪਲ ਰਿਹਾ ਵਾ ਜਿਹੜਾ ਸਾਨੂੰ ਸਾਰਿਆਂ ਨੂੰ ਨਹੀਂ ਦੱਸਦਾ, ਅਸੀਂ ਸਿਰਫ ਐਂਟਰਟੇਨਮੈਂਟ ਦੇ ਤੌਰ 'ਤੇ ਉਹਨੂੰ ਦੇਖ ਲਿਆ, ਰੀਲ ਅੱਗੇ ਕੱਢਤੀ, ਪਰ ਅਸਲ ਦੇ ਵਿੱਚ ਉਹ ਇੱਕ ਬਿਲਡਅਪ ਹੋ ਰਿਹਾ ਉਹਦੇ ਅੰਦਰੋਂ, ਉਹ ਕਰੈਕਟਰ ਉਹਦਾ ਅਸਲੀ ਕਰੈਕਟਰ ਬਿਲਡਅਪ ਹੋਈ ਜਾ ਰਿਹਾ, ਜਦੋਂ ਉਹਨੇ ਵੱਡਾ ਹੋਣਾ ਤਾਂ ਉਹਨੇ ਉਵੇਂ ਬੋਲਣਾ, ਘਰਦਿਆਂ ਨੂੰ ਵੀ ਬੋਲੇਗਾ ਜਾਂ ਕਿਸੇ ਨੂੰ ਵੀ ਬੋਲੂਗਾ, ਅਤੇ ਉਦੋਂ ਫਿਰ ਉਹ ਕਹਿਣਗੇ ਕਿ ਯਾਰ ਪਛਤਾਵਾ ਹੋਊਗਾ ਕਿ ਅਸੀਂ, ਉਦੋਂ ਫਿਰ ਜਿਹੜੇ ਉਹਦੇ ਹਮਦਰਦ ਹੁੰਦੇ ਆ, ਦੂਜੇ ਹੁੰਦੇ ਆ, ਉਹ ਅੰਦਰੋਂ ਢਿੱਡੋ ਢਿੱਡ ਮੁਸਕਰਾਉਂਦੇ ਆ, ਜਿਵੇਂ ਆਪਾਂ ਕਹਿ ਲਈਏ ਅੱਗੇ ਅਸੀਂ ਜਵਾਕਾਂ ਨੂੰ ਵਿਗਾੜ ਦਿੰਦੇ ਸੀ, ਉਹ ਐਂ ਕਰੋ ਚਾਚੇ ਨੂੰ ਭੈਣ ਦੀ ਗੱਲ ਕੱਢ ਕੇ ਸੁਣਾ ਕੇ ਨਾ, ਅਸੀਂ ਇਹ 'ਚ ਮਾਣ ਮਹਿਸੂਸ ਕਰਦੇ ਸੀ ਪਹਿਲਾਂ ਪਹਿਲਾਂ ਲੋਕ ਬਹੁਤ, ਹੈ ਨਾ ਮਿਲਾ ਦੱਸ ਵੀ ਇਹ ਗਾਲ ਕੱਢਦਾ ਵਾ, ਉਹ ਜਦੋਂ ਵੱਡਾ ਹੋ ਕੇ ਮਾਮਾ ਭੈਣਾਂ ਦੀਆਂ ਗਾਲਾਂ ਕੱਢਦਾ ਸੀ, ਫਿਰ ਅਸੀਂ ਕਹਿੰਦੇ ਸੀ ਵੀ ਤਾਂ ਯਾਰ ਇਹ ਤਾਂ ਬੈਲੀ ਬਣ ਗਿਆ, ਇਹ ਤਾਂ ਗਾਲਾਂ ਕੱਢਣ ਲੱਗ ਗਿਆ, ਅਤੇ ਛੋਟੇ ਹੁੰਦੇ ਬਹੁਤੀ ਵਾਰ ਬਹੁਤਿਆਂ ਦੇ ਰਿਸ਼ਤੇਦਾਰਾਂ ਨੇ ਕਿਹਾ ਹੋਊ ਲਾਇਓ ਮੇਰਾ ਸ਼ੇਰ ਇਹ ਅੱਖਾਂ ਮੀਚ ਕੇ ਚਾੜ ਜਾ ਕਰਨ ਲਾ ਪਿਆ ਕਿ ਥੋੜ੍ਹਾ ਜਿਹਾ ਉਹ ਬੱਲੇ ਤੇਰੇ ਜਾ ਲਿਆ ਹੁਣ ਗਲਾਸ ਚੱਕ ਕੇ ਨਮਕੀਨ ਲਿਆ, ਮਤਲਬ ਛੋਟੇ ਜਵਾਕ ਨੂੰ ਥੋੜ੍ਹਾ ਛੋਟਾ ਜਿਹਾ ਪਿੱਗ ਲਵਾ ਦੇਣਾ, ਉਹ ਜਦੋਂ ਵੱਡਾ ਹੋ ਕੇ ਉਹਨੇ ਸ਼ਰਾਬੀ ਬਣਨਾ ਤਾਂ ਫਿਰ ਕਹਿਣਾ ਯਾਰ ਇਹ ਤਾਂ ਸ਼ਰਾਬ ਬਹੁਤ ਪੀਣ ਲੱਗ ਗਿਆ, ਕਿਉਂਕਿ ਅਸੀਂ ਉਹਨਾਂ ਨੂੰ ਇਹ ਲੱਗਦਾ ਕਿ ਉਸ ਟਾਈਮ 'ਤੇ ਬੱਚਿਆਂ ਨੂੰ ਤਾਂ ਇਹ ਲੱਗਦਾ ਹੁੰਦਾ ਨਾ ਕਿ ਸ਼ਾਇਦ ਇਹ ਚੀਜ਼ ਚੰਗੀ ਆ ਜਿਹਦੇ ਕਰਕੇ ਹੱਸ ਰਹੇ ਨੇ, ਜਿਹਦੇ ਕਰਕੇ ਸਾਰੇ ਖੁਸ਼ ਹੋ ਰਹੇ, ਜਿਹਦੇ ਕਰਕੇ ਸਾਰੇ ਵਡਿਆਈ ਕਰ ਰਹੇ ਆ, ਪਰ ਕਦੇ ਵੀ ਕਿਸੇ ਦੇ ਘਰ ਜਾ ਕੇ ਜਾਂ ਕਦੇ ਵੀ ਆਪਣੇ ਬੱਚਿਆਂ ਦੇ ਉਹਨਾਂ ਔਗਣਾਂ ਨੂੰ ਨਾ ਵਡਿਆਇਆ ਜਾਵੇ ਜਿਹਨਾਂ ਕਰਕੇ ਤੁਹਾਨੂੰ ਉਸ ਟਾਈਮ 'ਤੇ ਜ਼ਰੂਰ ਲੱਗੂਗਾ ਲੈ ਦੇਖੀ ਹੁਣ ਇਹਨੇ ਕੌਲੀ ਭਗਾ ਕੇ ਮਾਰਨੀ ਆ ਖਾ ਕੇ, ਆਏ ਆਈ ਮਾਰਦਾ ਤਾਂ ਬਈ ਆਈ, ਇਹ 'ਚ ਕੋਈ ਵਡਿਆਈ ਵਾਲੀ ਗੱਲ ਤਾਂ ਹੈ ਨਹੀਂ ਗੀ, ਪਰ ਅਸੀਂ ਵਡਿਆ ਕੇ ਕਈ ਵਾਰ ਰਿਸ਼ਤੇਦਾਰਾਂ ਨੂੰ ਦਿਖਾਉਣ ਲੱਗ ਜਾਂਦੇ ਹਾਂ, ਦੇਖ ਹੁਣ ਨਹੀਂ ਚੱਕਣਾ ਇਹਨੇ ਗਲਾਸ, ਇਹ ਇੱਥੇ ਰੱਖਤਾ ਇੱਥੇ ਪਿਆ ਰਹਿਣ ਦੇਣਾ, ਮਤਲਬ ਸਾਨੂੰ ਇਹ ਪਤਾ ਨਹੀਂ ਲੱਗਦਾ ਕਿ ਅਸੀਂ ਬਿਲਡਅਪ ਕੀ ਕਰ ਰਹੇ ਹਾਂ, ਮਹਿਸੂਸ ਕੀਤਾ ਤੁਸੀਂ ਕਦੇ ਇੱਦਾਂ ਦਾ, ਸਮਝਦੇ ਹੋ ਨਾ ਗੱਲ ਕੀ ਕਹਿਣੀ ਚਾਹੁੰਦਾ ਮੈਂ?
1: ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਉਹ ਇੱਕ ਐਗਜ਼ਾਮਪਲ ਕ੍ਰੀਏਟ ਕਰ ਰਹੇ ਹਾਂ ਕਿ ਇਟਸ ਲਾਈਕ ਇਹਦੇ ਵਿੱਚ ਕੁਝ ਗਲਤ ਨਹੀਂ ਹੈ।
0: ਹਾਂ ਹਾਂ, ਉਹਨੂੰ ਇਹ ਲੱਗਦਾ ਕਿ ਇਹ 'ਚ ਤਾਂ ਕੁਛ ਵੀ ਗਲਤ ਨਹੀਂ ਹੈਗਾ, ਹੈ ਨਾ ਵੀ ਤਾਂ ਸਾਰਾ ਕੁਛ ਸਹੀ ਆ, ਵੀ ਤਾਂ ਹੀ ਤਾਂ ਸਾਰੇ ਖੁਸ਼ ਹੋ ਰਹੇ ਆ, ਤਾਂ ਹੀ ਤਾਂ ਇਹ ਐਪਰੀਸ਼ੀਏਟ ਕਰ ਰਹੇ ਆ, ਤਾਂ ਹੀ ਤਾਂ ਮੇਰੀ ਇੰਟਰਵਿਊਜ਼ ਹੋ ਰਹੀਆਂ ਨੇ, ਇੰਨੀਆਂ ਮਿਲੀਅਨਸ ਵਿਊਜ਼ ਜਾ ਰਹੇ ਨੇ, ਇਹ ਦੇਖ ਰਹੇ ਨੇ, ਪਰ ਉਹ ਅੰਦਰੋਂ ਕਰੈਕਟਰ ਕੈਸਾ ਸੀ ਬਿਲਡਅਪ, ਅਸੀਂ ਸਾਨੂੰ ਜਾਣੂ ਕੋਈ ਹੋਰ ਲੱਭ ਜਾਣਾ।
1: ਮੈਨੂੰ
0: ਪਰਸਨਲੀ ਤੌਰ ਤੇ ਲੱਗਿਆ ਕਿ ਮੈਂ ਕਿਹਾ ਯਾਰ ਜ਼ਰੂਰ ਉਹਨਾਂ ਨੂੰ ਵੀ ਇਹ ਦੇਖਣ ਦੀ ਜ਼ਰੂਰਤ ਹੋਣੀ ਚਾਹੀਦੀ ਕਿ ਯਾਰ ਅਸੀਂ ਕਿਤੇ ਉਹ ਚੌੜ ਚੌੜ ਦੇ ਵਿੱਚ ਹੀ ਉਹਦਾ ਬਚਪਨਾ ਤਾਂ ਨਹੀਂ ਉਹ ਤੋਂ ਖੋ ਰਹੇ, ਹੈ ਨਾ ਜਿਹੜੀ ਚੀਜ਼ਾਂ ਉਹਨੇ ਸਿੱਖਣੀਆਂ ਸੀਗੀਆਂ ਉਹ ਅੱਜ ਉਹਨਾਂ ਨੂੰ ਬੋਲਦਾ, ਕੱਲ੍ਹ ਉਹਨੇ ਮਾਂ ਪਿਓ ਨੂੰ ਵੀ ਬੋਲਣ ਲੱਗ ਜਾਣਾ, ਰਿਸ਼ਤੇਦਾਰਾਂ ਨੂੰ ਬੋਲੇਗਾ, ਫਿਰ ਉਹ ਕਹਿਣਗੇ ਯਾਰ ਇਹ ਤਾਂ ਵਿਗੜ ਗਿਆ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ।

0: ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਰੈਪ ਐਂਡ ਮੂਵ ਵਾਲਿਆਂ ਦਾ ਸੁਨੇਹਾ ਇੱਕ ਵਾਰ ਮੈਂ ਫਿਰ ਤੁਹਾਡੇ ਨਾਲ ਸਾਂਝਾ ਕਰ ਲਵਾਂ ਕਿ ਭਾਈ ਜੇਕਰ ਤੁਸੀਂ ਘਰ ਦਾ ਸਮਾਨ ਮੂਵ ਕਰਾਉਣਾ, ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਕੁਝ ਪੁੱਛਣ ਦੀ ਲੋੜ ਨਹੀਂ, ਇੱਕ ਨੰਬਰ ਤੁਹਾਨੂੰ ਦੇ ਦਿੰਦੇ ਹਾਂ 226-505-9270। ਬਹੁਤ ਕਮਾਲ ਦੀ ਟੀਮ ਆ, ਕੋਈ ਹਿਡਨ ਕੋਸਟ ਨਹੀਂ ਹੈ, ਫੁੱਲੀ ਇੰਸ਼ੋਰਡ ਟੀਮ ਆ। ਤੁਹਾਡਾ ਸਮਾਨ ਪ੍ਰੋਪਰ ਤਰੀਕੇ ਨਾਲ ਐਨ ਬਲੈਂਕਟਾਂ ਦੇ ਵਿੱਚ ਲਪੇਟ ਕੇ ਲਿਜਾਣਗੇ, ਪ੍ਰੋਪਰ ਤਰੀਕੇ ਨਾਲ ਤੁਹਾਡਾ ਸਮਾਨ ਆ ਜਿਹੜਾ ਟਕਾ ਕੇ ਆਉਣਗੇ। ਸੋ ਨੰਬਰ ਤੁਸੀਂ ਨੋਟ ਕਰ ਲਓ 226-505-9270। ਸੁਲਤਾਨ ਜੀ ਸਾਰੇ ਨਾਲ ਨੇ, ਸੁਲਤਾਨ ਜੀ ਦੀ ਗੱਲਬਾਤ ਕਰਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੋਂ। ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੋ ਗੱਲਬਾਤ ਕਰਾਂਗੇ ਅਸੀਂ, ਸਭ ਤੋਂ ਪਹਿਲਾਂ ਜਿਹੜੇ ਸੁਲਤਾਨ ਜੀ ਟੀਵੀ ਆ ਉੱਥੋਂ ਸ਼ੁਰੂਆਤ ਕਰਦੇ ਹਾਂ ਕਿ ਟੀਵੀ 'ਤੇ ਸਪੈਸ਼ਲ ਅੱਜ ਕੀ ਦੇ ਰਹੇ ਹੋ, ਕਿਉਂਕਿ ਮੂਹਰੇ ਵੀਕਐਂਡ ਆਉਂਦਾ ਵਾ, ਵੀਕਐਂਡ ਵੀਕਐਂਡ ਵੀਕਐਂਡ ਵੀਕਐਂਡ ਆ ਗਿਆ ਬਸ।
1: ਖਾਸ ਤੌਰ ਤੇ ਰਾਜਵੀਰ ਜੀ, ਕਿਉਂਕਿ ਸੈਮਸੰਗ ਜਿਹੜਾ ਬਹੁਤ ਸਪੌਂਸਰ ਕਰ ਰਿਹਾ ਫੀਫਾ ਵਰਲਡ ਕੱਪ ਨੂੰ, ਔਰ ਇਸ ਸਪੌਂਸਰਸ਼ਿਪ ਦੇ ਵਿੱਚ ਹੀ ਸੈਮਸੰਗ ਜਿਹੜਾ ਬਿਗ ਸਕਰੀਨ ਟੀਵੀਆਂ ਦੀ ਪ੍ਰਾਈਸ ਡ੍ਰੌਪ ਕਰਕੇ ਆਪਣੇ ਕਸਟਮਰਸ ਨੂੰ ਚਾਹੁੰਦਾ ਕਿ ਬਿਗ ਸਕਰੀਨ ਟੀਵੀ, ਜਿਹੜੇ ਵੀ ਸਪੋਰਟਸ ਦੇ ਸ਼ੌਕੀਨ ਹੈ, ਖਾਸ ਤੌਰ ਤੇ ਜਿਨ੍ਹਾਂ ਨੇ ਫੀਫਾ ਵਰਲਡ ਕੱਪ ਦੇਖਣਾ ਵੱਡੀਆਂ ਸਕਰੀਨਾਂ ਤੇ, ਉਹ ਜ਼ਰੂਰ ਸੈਮਸੰਗ ਦੇ ਇਹਨਾਂ ਟੀਵੀਆਂ ਨੂੰ ਪਰਚੇਸ ਕਰਨ। ਸੈਮਸੰਗ ਪੂਰਾ ਪੂਰਾ ਪਾਰਟਿਸਪੇਟ ਕਰ ਰਿਹਾ ਤੇ ਨਵੀਂ ਤੋਂ ਨਵੀਂ ਟੈਕਨੋਲੋਜੀ ਲੈ ਕੇ ਦੇ ਰਿਹਾ ਜੀ। QLED ਕੁਆਂਟਮ ਪ੍ਰੋਸੈਸਰ ਦੇ ਨਾਲ ਸੈਮਸੰਗ ਦਾ QLED ਜਿਹੜਾ $2000 ਵਾਲਾ 85 ਇੰਚ ਹੈ, ਸਿਰਫ $1399 ਦਾ ਮਤਲਬ ਇਹ ਹੈ ਕਿ ਤੁਸੀਂ ਐਟਲੀਸਟ $700 85 ਇੰਚ ਟੀਵੀ ਤੇ ਸੇਵ ਕਰੋਗੇ, ਕਿਉਂਕਿ ਸੈਮਸੰਗ ਨੇ ਸਪੈਸ਼ਲ ਐਕਸਕਲੂਸਿਵ ਆਫਰ ਦਿੱਤੀ ਹੈ ਬੋਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ 55 ਇੰਚ $399 ਦਾ, 65 ਇੰਚ $699 ਦਾ ਜੇ ਲੈਣਾ, ਤਦ ਵੀ ਮਿਸ ਨਾ ਕਰੀਓ ਬੋਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 9054502828 ਸਾਡਾ ਨੰਬਰ ਹੈ ਜੀ। ਬਹੁਤ ਲਿਮਿਟਿਡ ਜਿਹੀ ਇਨਵੈਂਟਰੀ ਹੈ, 5-5-6-6 ਪੀਸ ਸਿਰਫ ਇਨ ਸਟਾਕ ਹੈ। ਸੈਮਸੰਗ ਨੇ ਲਿਮਿਟਿਡ ਇਨਵੈਂਟਰੀ ਰਿਲੀਜ਼ ਕੀਤੀ ਹੈ, ਪਰ ਤੁਹਾਨੂੰ ਲੋਐਸਟ ਪ੍ਰਾਈਸ ਗਾਰੰਟੀ ਮਿਲ ਜਾਏਗੀ ਇਸ ਵੀਕਐਂਡ ਤੇ। ਖਾਸ ਤੌਰ ਤੇ 98 ਇੰਚ ਵਾਲੇ ਕਸਟਮਰ ਤਾਂ ਬਿਲਕੁਲ ਮਿਸ ਨਾ ਕਰਨ, ਕਿਉਂਕਿ 98 ਇੰਚ ਜਿਹੜਾ $3500 ਵਾਲਾ $2799 ਦਾ ਸੇਲ ਤੇ ਸੀ, ਅੱਜ $1999 ਦਾ ਦਿੱਤਾ ਜਾਏਗਾ, ਤੇ ਸਿਰਫ 3 ਲੱਕੀ ਕਸਟਮਰ, 3 TV 98 ਇੰਚ ਆਏ ਆ $1999 ਦੇ, ਉਹ ਵੀ 6 ਮਹੀਨੇ ਚ ਪੇ ਕਰਨਾ ਜੀ। 905-450-2828 ਜੀ,
0: 905-450-2828 ਸੁਲਤਾਨ ਜੀ ਦਾ ਨੰਬਰ ਆ। ਸੁਲਤਾਨ ਜੀ ਟੀਵੀਆਂ ਦੀ ਗੱਲ ਤਾਂ ਹੋ ਗਈ, ਤੇ ਤੁਸੀਂ ਹੁਣ ਵਾਸ਼ਰ ਡਰਾਇਰ ਵੀ ਦੱਸ ਦਿਓ, ਤੇ ਜੇਕਰ ਵਾਸ਼ਰ ਡਰਾਇਰ ਇਕੱਲਾ ਕਿਸੇ ਨੇ ਲੈਣਾ ਹੋਵੇ ਤਾਂ ਉਹ ਕਿੰਨੇ ਦਾ, ਤੇ ਇੱਕ ਪੂਰਾ ਪੈਕੇਜ ਵੀ ਦੇ ਦਿਓ ਕੋਈ।
1: ਪੈਕੇਜ ਦੇ ਵਿੱਚ ਤਾਂ ਸਾਡੇ ਕੋਲ ਰਾਜਵੀਰ ਜੀ ਇਸ ਟਾਈਮ 40% ਦਾ ਡਿਸਕਾਊਂਟ ਹੈ। ਫਰਿੱਜ, ਸਟੋਵ, ਡਿਸ਼ਵਾਸ਼ਰ ਜੇ 3-ਪੀਸ ਕਿਚਨ ਬੰਡਲ ਲੈਣਾ ਤੇ ਉਹਦੇ ਚ ਕੋਈ 30-33 ਇੰਚ ਦਾ ਫਰਿੱਜ ਨਹੀਂ ਹੋਏਗਾ, ਫੁੱਲ ਸਾਈਜ਼ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, $5000 ਵਾਲਾ $2999 ਚ ਮਿਲੇਗਾ। ਜੇ ਬਿਲਟ ਇਨ ਕਿਚਨ ਲੈਣਾ ਜੀ ਤੇ ਫਲੱਸ਼ ਕੱਟ ਆਊਟ ਦੇ ਨਾਲ ਬਿਲਟ ਇਨ ਕਿਚਨ ਜਿਹੜਾ ਉਹ ਵੀ ਤੁਹਾਨੂੰ ਮਿਲੇਗਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ ਤੇ ਬਿਲਟ ਇਨ ਡਿਸ਼ਵਾਸ਼ਰ ਦੇ ਨਾਲ $12000 ਵਾਲਾ ਸਿਰਫ $6900 ਚ। ਤੇ ਜਿੱਦਾਂ ਤੁਸੀਂ ਕਿਹਾ ਕੱਲਾ ਵਾਸ਼ਰ ਵੀ ਚਾਹੀਦਾ ਹੋਵੇ $699 ਚ, ਜਾਂ ਸਿੰਗਲ ਪੀਸ ਕੱਲਾ ਡਰਾਇਰ ਲੈਣਾ $599 ਦਾ, ਜਾਂ ਸਿੰਗਲ ਡਿਸ਼ਵਾਸ਼ਰ ਲੈਣੀ ਹੈ ਜਿਹਨੂੰ ਭਾਂਡੇ ਧੋਣ ਵਾਲੀ ਮਸ਼ੀਨ ਵੀ ਆਪਾਂ ਕਹਿ ਸਕਦੇ ਹਾਂ, ਕਿਚਨ ਦੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ $300-400 ਰਿਪੇਅਰ ਤੇ ਲੱਗ ਜਾਂਦਾ ਜੀ, ਸਿਰਫ $499 ਦੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਮਿਲ ਜਾਏਗੀ, ਫ੍ਰੀ ਡਿਲੀਵਰ ਹੋਣਾ ਜੀ, ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ। ਚਾਹੇ ਤੁਸੀਂ ਬੰਡਲ ਪੈਕੇਜ ਲੈਣਾ, ਕੱਲਾ ਫਰਿੱਜ ਜਾਂ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਜਾਂ ਤੁਸੀਂ ਬਿਗ ਸਕਰੀਨ ਟੀਵੀਆਂ ਚ 85 ਇੰਚ ਸਿਰਫ $1399 ਚ ਤੇ 98 ਇੰਚ ਸਿਰਫ $1999 ਦਾ ਲੈਣਾ, ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਜੀ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, BremptonAppliances.com। ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦੇ ਆਈਕੋਨ ਨੂੰ ਕਲੈਕਟ ਕਰੋਗੇ, ਤੁਹਾਨੂੰ ਉੱਥੇ ਵੀ ਬਹੁਤ ਸ਼ਾਨਦਾਰ ਤੇ ਲੋਐਸਟ ਪ੍ਰਾਈਸਿਸ ਮਿਲਣਗੀਆਂ। ਤੁਸੀਂ ਰਾਈਟ ਵੇ ਬੁਕਿੰਗ ਕਰ ਸਕਦੇ ਹੋ ਜੀ 905-450-2828 ਤੇ 905-450-2828 ਜੀ।
0: ਸੋ ਬਹੁਤ ਬਹੁਤ ਸ਼ੁਕਰੀਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਸ ਤੇ ਤੁਸੀਂ ਜ਼ਰੂਰ ਕਿਹੜਾ
1: ਮਾਰੋ ਜੀ। ਬਹੁਤ ਸ਼ੁਕਰੀਆ,
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।

0: ਯੂਨੀ ਗਲੋਬਲ ਐਡਵਾਈਜ਼ਰੀ ਤੇ ਚੱਲਾਂਗੇ, ਪਰ ਉਸ ਤੋਂ ਪਹਿਲਾਂ ਮੋਹਨ ਜੀ ਇੱਕ ਚੀਜ਼ ਤੁਸੀਂ ਦੇਖੀ ਆ ਵੀ ਜਿੰਨਾ ਚਿਰ ਨਾ ਅਸੀਂ ਕਹਿੰਦੇ ਹਾਂ ਵੀ ਆਪਣੇ ਆਰ ਪਰਿਵਾਰ ਹੋ ਗਿਆ, ਭਾਈਚਾਰਾ ਹੋ ਗਿਆ, ਉਹਨਾਂ ਨੂੰ ਠੰਡ ਪਾਉਣ ਵਾਲੀਆਂ ਗੱਲਾਂ ਨੇ ਜਿਹੜੀਆਂ ਉਹਦੀ ਗਤੀ ਸਾਡੀ ਘੱਟ ਗਈ ਆ, ਅਤੇ ਅਸੀਂ ਬਹੁਤਾ ਨਾ ਰਿਵਾਜ਼ ਮਾਹੌਲ ਆ ਜਿਹੜਾ ਇਹ ਬਦਲ ਗਿਆ, ਅਸੀਂ ਸਾਡੇ ਗੀਤਾਂ ਦੀਆਂ ਤੁਕਾਂ ਵੀ ਬਦਲ ਗਈਆਂ ਨੇ। ਹੁਣ ਗੀਤ ਪਤਾ ਹੋਰ ਤਰੀਕੇ ਦੇ ਕਿੱਦਾਂ ਚੱਲ ਪਏ ਆ। ਹੁਣ ਅੱਜ ਮੈਂ ਤਾਂ ਆਹ ਤਾਂ ਸੀਗਾ ਰਾਂਝੇ ਨੂੰ ਜੋਗੀ ਕਰਤਾ, ਇਹ ਤਾਂ ਜੈਸੀ ਵੀ ਉਹਨਾਂ ਦਾ ਗੀਤ ਸੀਗਾ, ਹੁਣ ਤਾਂ ਐਂ ਚੱਲ ਪਿਆ ਕਹਿੰਦੀ ਸਾਡੀ ਇਕੱਠਿਆਂ ਦੀ ਕੋਈ ਪਿੱਕ ਪਾ ਚੰਨ ਵੇ, ਮੈਂ ਕੁੜੀਆਂ ਦੇ ਕਾਲਜੇ ਮਚਾਉਣੇ ਜਾਂਦਾ ਵੇ, ਲੈ ਹਾਂ ਸਾਡੀ ਇਕੱਠਿਆਂ ਦੀ ਪਿੱਕ ਕੋਈ ਪਾ ਚੰਨ ਵੇ, ਮੈਂ ਕੁੜੀਆਂ ਦੇ ਕਾਲਜੇ ਮਚਾਉਣੇ ਹੁੰਦੇ ਆ। ਲੈ ਦੱਸ ਵੀ ਕੁੜੀਆਂ ਦੇ ਕਾਲਜੇ ਮਚਾਉਣ ਨੂੰ ਤੂੰ ਇਕੱਠਿਆਂ ਦੀ ਪਿੱਕ ਪਵਾਉਣ ਨੂੰ ਫਿਰਦੀ ਦੱਸ, ਤੇ ਚੰਨ ਨੂੰ ਚਾਹੇ ਮੈਂ ਕਹਿੰਦਾ ਚੰਨ ਦਾ ਉਹ ਤਾਂ ਛਿੱਤਰ ਪਰੇਡ ਕਰਵਾ ਦੇਵੇ, ਉਹ ਕਰਦੇ ਕਹਿ ਤੂੰ ਆ ਕੇ ਚੰਨ ਚੜ੍ਹੀ ਜਾਂਦਾ ਹੈ। ਤੁਸੀਂ ਦੱਸੋ ਵੀ ਅੱਛਾ ਕਮਾਲ ਹੱਦ ਹਨਾ, ਮੈਂ ਗੀਤ ਦੂਜੇ ਦੇ ਕਾਲਜ ਮਚਾਉਣ ਵਾਲਾ ਜ਼ਿਆਦਾ ਧਿਆਨ, ਤਾਂ ਮਤਲਬ ਖੁਸ਼ੀ ਵੱਲ ਆਪਦੀ ਬਣੀ ਤਾਂ ਪਿੱਕ, ਉਹ ਕਹਿੰਦੇ ਇਕੱਠਿਆਂ ਦੀ ਪਿੱਕ ਤਾਂ ਪਵਾਉਣੀ ਆ ਵੀ ਮੈਂ ਕੁੜੀਆਂ ਦੇ ਕਾਲਜ ਮਚਾਉਣੇ ਹੁੰਦੇ ਆ। ਦੱਸ ਕੁੜੀਆਂ ਚਾਹੇ ਦੇਖਣ ਮਨਾ, ਇਹ ਵੀ ਇੱਕ ਨੰਬਰ ਵਾਜ ਨਹੀਂ ਚੱਲੇ ਪਏ, ਦੂਜਿਆਂ ਨੂੰ ਛੋਟਾ ਦਿਖਾਉਣ ਦੀ ਖਾਤਰ ਆਪਣੇ ਆਪ ਨੂੰ ਵੱਡਾ ਦਿਖਾਉਣਾ, ਦੂਜਿਆਂ ਨੂੰ ਵੀ ਇੱਕ ਵੱਡਾ ਘਰ ਲੈ ਲਈਏ, ਵੱਡੀ ਕਾਰ ਲੈ ਲਈਏ, ਕਿਉਂਕਿ ਮੇਰੀ ਦਰਾਣੀ ਨੇ ਉਹ ਲਿਆ, ਇਹਨੇ ਉਹ ਲਿਆ, ਮੇਰੀ ਸਹੇਲੀ ਨੇ ਆਹ ਕਾਰ ਲਈ, ਆਪਾਂ ਇਹ ਤੋਂ ਵੱਡੀ ਲੈ ਲਈਏ, ਅਤੇ ਹੁਣ ਆਪਾਂ ਕੱਪੜੇ ਮਹਿੰਗੇ ਪਾ ਲਈਏ, ਬਸ ਦੂਜੇ ਨੂੰ ਮਚਾਉਣ ਦੀ ਖਾਤਰ ਨਹੀਂ ਅਸੀਂ ਕਈ ਵਾਰ ਬਹੁਤੀਆਂ ਚੀਜ਼ਾਂ ਕਰਨ ਲੱਗ ਜਾਂਦੇ।
1: ਬਿਲਕੁਲ, ਕਾਫੀ ਕੇਸਿਸ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈਗਾ, ਪਰ ਹਮੇਸ਼ਾ ਵੈਸੇ ਬੇਸਿਕਲੀ ਤਾਂ ਇਹੀ ਹੁੰਦਾ ਕਿ ਜਿਵੇਂ ਕਹਿੰਦੇ ਨਾ ਕਿ ਚਾਹੇ ਫਾਈਨੈਂਸ਼ਲੀ ਵੀ ਕਹੀਏ ਆਪਣੀ ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ, ਕਿ ਦੂਜੇ ਨੂੰ ਦੇਖ ਕੇ ਅਸੀਂ ਦੂਜਿਆਂ ਦਾ ਜਿੰਨਾ ਆਪਾਂ ਦੂਜਿਆਂ ਵੱਲ ਧਿਆਨ ਦਿੰਦੇ ਆਪਣਾ ਟਾਈਮ ਹੀ ਖਰਾਬ ਕਰਦੇ। ਮੈਨੂੰ ਲੱਗਦਾ ਆਪਣੀ ਲਾਈਫ ਵੱਲ ਅਸੀਂ ਜਿੰਨਾ ਫੋਕਸ ਕਰਾਂਗੇ ਓਨਾ ਹੀ ਆਪਣੇ ਆਪ ਨੂੰ ਸੁਧਾਰ ਸਕਾਂਗੇ।
0: ਨਾਲੇ ਜਿਹੜੇ ਅਜੇ ਬੰਦੇ ਆ ਨਾ ਜਿਹੜੇ ਦੂਜਿਆਂ ਦਾ ਕਾਲਜਾਂ ਮਚਾਉਣ ਵਾਲੇ ਹੁੰਦੇ ਆ, ਇਹੋ ਜਿਹੇ ਬਾਅਦ ਚ ਮੁਰ ਕੇ ਮਰ ਕੇ ਪ੍ਰੇਤ ਬਣੇ ਫਿਰਦੇ ਹੁੰਦੇ ਆ, ਚੈਨ ਨਹੀਂ ਪੈਂਦੀ ਉਹਨਾਂ ਨੂੰ ਹਨਾ, ਉਹ ਫਿਰ ਉਹ ਕਹਿੰਦੇ ਵੀ ਹੁਣ ਦੇਖੀਏ ਕਿਹੜਾ ਕਿਹੜਾ ਦੇਖਦਾ। ਲਓ ਜੀ ਸਿਮਰਨ ਜੀ ਸਾਡੇ ਨਾਲ ਆ ਗਏ ਆ ਯੂਨੀ ਗਲੋਬਲ ਤੋਂ। ਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਹਾਂਜੀ ਸਤਿ
2: ਸ਼੍ਰੀ ਅਕਾਲ ਸਰ।
0: ਅੱਛਾ, ਇੱਕ ਤਾਂ ਤੁਹਾਨੂੰ ਅਸੀਂ ਧੰਨਵਾਦ ਵੀ ਕਰਦੇ ਹਾਂ, ਤੁਹਾਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਯੂਨੀ ਗਲੋਬਲ ਐਡਵਾਈਜ਼ਰੀ ਇੱਕ ਉਹ ਐਡਵਾਈਜ਼ਰੀ ਬਣ ਗਈ ਆ ਜਿੱਥੇ ਮੈਨੂੰ ਲੱਗਦਾ ਸੈਂਕੜੇ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਲੋਕ ਨੇ ਉਹਨਾਂ ਨੇ ਲਾਹਾ ਲਿਆ। ਥੋੜ੍ਹਾ ਜਿਹਾ ਦੱਸਿਓ ਕਿ ਅੱਜ ਵੀ ਮੇਰਾ ਖਿਆਲ ਆ ਤੁਹਾਡਾ ਜਿਹੜਾ ਆਫਿਸ ਆ ਪੂਰਾ ਬਿਜ਼ੀ ਹੁੰਦਾ, ਜਿੰਨੀ ਵਾਰ ਵੀ ਮੈਂ ਗਿਆ ਮੈਨੂੰ ਲੱਗਦੀਆਂ ਤਿੰਨ ਤਿੰਨ ਚਾਰ ਚਾਰ ਫੋਨ ਲਾਈਨਜ਼ ਨੇ ਜਿਹੜੀਆਂ ਉਹ ਬਿਜ਼ੀ ਹੁੰਦੀਆਂ ਨੇ। ਦੱਸੋ ਕਿ ਕਿਹੜਾ ਕਿਹੜਾ ਬੰਦਾ ਅੱਜ ਕਿੰਨੀਆਂ ਕੁ ਅਪਰੂਵਲਸ ਆਈਆਂ ਤੁਹਾਡੀਆਂ?
2: ਅੱਜ ਆਪਣੀਆਂ ਮੋਸਟਲੀ ਲਾਈਕ 20-25 ਤੱਕ ਦੇ ਅਪਰੂਵਲਸ ਆਈਆਂ ਨੇ
0: ਸੋ,
2: ਤੇ ਅੱਧੇ ਬੱਚੇ ਬਣੇ ਵੀ ਨੇ ਜਿਨ੍ਹਾਂ ਦੇ ਫੰਡਸ ਵੀ ਰਿਲੀਜ਼ ਹੋਏ ਨੇ ਜੀ ਅੱਜ।
0: ਅੱਛਾ, ਜਿਨ੍ਹਾਂ ਦੇ ਫੰਡਸ ਵੀ ਰਿਲੀਜ਼ ਹੋਏ ਆ, ਸੋ ਭਾਈ ਇਹ ਦੱਸਦੀ ਹੈ ਕਿ ਇਹ ਜਿਹੜੇ ਫੰਡਸ ਨੇ ਇਹ ਇੱਕ ਤਰ੍ਹਾਂ ਦਾ ਗਵਰਨਮੈਂਟ ਵੱਲੋਂ ਦਿੱਤਾ ਹੋਇਆ ਫੰਡ ਜਿਹੜਾ ਹੈ, ਗਵਰਨਮੈਂਟ ਵੱਲੋਂ ਦਿੱਤੀ ਹੋਈ ਗ੍ਰਾਂਟ ਜਿਹੜੀ ਹੈ ਉਹਦੇ ਤੁਸੀਂ ਹੱਕਦਾਰ ਹੋ ਸਕਦੇ ਹੋ। ਕੌਣ ਹੱਕਦਾਰ ਹੋ ਸਕਦਾ, ਥੋੜ੍ਹਾ ਜਿਹਾ ਇਹ ਵੀ ਦੱਸ ਦਿਓ ਕਿ ਕੌਣ ਕੌਣ ਐਲੀਜੀਬਲ ਹੈਗਾ ਇਹਦੇ ਲਈ?
2: ਸੋ ਇਹਦੀ ਐਲੀਜੀਬਿਲਟੀ ਹੁੰਦੀ ਹੈ ਕਿ ਤੁਸੀਂ ਪੀਆਰ ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ ਤਾਂ ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੋਣਾ ਚਾਹੀਦਾ ਹੈ, ਪਲੱਸ ਤੁਹਾਡਾ ਵੈਲਿਡ ਪਿੰਨ ਨੰਬਰ ਹੋਣਾ ਚਾਹੀਦਾ ਹੈ। ਇਹਦੇ 'ਚ ਕੋਈ ਏਜ ਲਿਮਿਟ ਨਹੀਂ ਹੋਗੀ, ਕਿਸੇ ਵੀ ਏਜ ਦੇ ਵਿੱਚ ਤੁਸੀਂ ਕਰ ਸਕਦੇ ਹੋ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ। ਤੁਸੀਂ ਓਨਟਾਰੀਓ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ, ਅਗਰ ਤੁਸੀਂ ਨਿਊ ਵੀ ਆਏ ਹੋ, ਅਗਰ ਤੁਸੀਂ ਡਾਇਰੈਕਟ ਓਨਟਾਰੀਓ 'ਚ ਆਏ ਹੋ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਇਹਦੇ 'ਚ ਤੁਹਾਡੀ ਇਨਕਮ ਦੇਖਦੇ ਨੇ ਅਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ, ਤੁਹਾਡੀ ਇਨਕਮ ਜਿਹੜੀ ਆ ਉਹ 70,000 ਤੋਂ ਘੱਟ ਹੋਣੀ ਚਾਹੀਦੀ ਹੈ।
0: ਅੱਛਾ, ਜੇ ਫੈਮਿਲੀ ਸਾਈਜ਼ ਆਪਾਂ ਕਹਿ ਲਈਏ ਕਿ ਉਹਨਾਂ ਦੇ ਬੱਚੇ ਹੈ ਨਹੀਂ, ਦੋ ਹਸਬੈਂਡ ਵਾਈਫ ਹੀ ਆ, ਉਹ ਵੀ ਐਲੀਜੀਬਲ ਆ?
2: ਹਾਂਜੀ, ਉਹ ਵੀ ਐਲੀਜੀਬਲ ਹੁੰਦੇ ਨੇ, ਬਟ ਇਨਕਮ ਘੱਟ ਹੋਣੀ ਚਾਹੀਦੀ ਹੈ ਸਾਡੀ, 70,000 ਤੋਂ ਤਾਂ ਘੱਟ ਹੋਣੀ ਚਾਹੀਦੀ ਹੈ। ਸੋ ਮੈਨੂੰ ਲੱਗਿਆ 30-40 ਦੇ ਵਿੱਚ ਇਨਕਮ ਹੋਵੇ ਤਾਂ ਬਹੁਤ ਵਧੀਆ, ਤੁਹਾਡਾ ਤੁਹਾਨੂੰ ਫੰਡਿੰਗ ਆਉਂਦੀ ਹੈ।
0: ਅੱਛਾ, ਚਾਹੇ ਕੋਈ ਬੰਦਾ ਸੈਲਫ ਇੰਪਲਾਈਡ ਹੈ ਚਾਹੇ ਕੋਈ ਵੀ ਹੈ ਨਾ?
2: ਸੈਲਫ ਇੰਪਲੋਇਡ ਮੋਸਟਲੀ ਸੈਲਫ ਇੰਪਲੋਇਡ ਬੰਦੇ ਲਈ ਹੈ, ਤੇ ਜੇ ਕੋਈ ਹਾਊਸ ਵਾਈਫ ਹੈ ਜਾਂ ਲੋਕ ਲਾਈਕ ਜਿਵੇਂ ਸਮਾਲ ਬਿਜ਼ਨਸ ਓਨਰਸ ਹੈ, ਟਰੱਕ ਡਰਾਈਵਰਸ, ਊਬਰ ਡਰਾਈਵਰਸ, ਸੋ ਉਹਨਾਂ ਲਈ ਬੈਟਰ ਹੋਏਗਾ, ਉਹਨਾਂ ਲਈ ਹੀ ਜ਼ਿਆਦਾ ਫੰਡਿੰਗ ਆਉਂਦੀ ਹੈ।
0: ਤੇ ਦੋਨੇ ਹਸਬੈਂਡ ਵਾਈਫ ਦੋਨੇ ਅਪਲਾਈ ਕਰ ਸਕਦੇ, ਦੋਨਾਂ ਨੂੰ ਹੀ ਗ੍ਰਾਂਟ ਮਿਲ ਸਕਦੀ ਹੈ?
2: ਹਾਂਜੀ, ਦੋਨੋਂ ਵੀ ਅਪਲਾਈ ਕਰ ਸਕਦੇ ਨੇ, ਬਾਕੀ ਥੋੜਾ ਕੇਸ ਟੂ ਕੇਸ ਡਿਪੈਂਡ ਕਰਦਾ ਵਾ, ਜਿਵੇਂ ਹੁਣ ਡਿਪੈਂਡੈਂਟ ਬੱਚੇ ਹੁੰਦੇ ਨੇ ਤਾਂ ਉਸ ਅਕੋਰਡਿੰਗ, ਹੁਣ ਜਿਵੇਂ ਮੰਨ ਲਓ ਵੀ ਤੁਹਾਡੇ ਦੋ ਡਿਪੈਂਡੈਂਟ ਬੱਚੇ ਨੇ ਤਾਂ ਤੁਸੀਂ ਦੋਨੋਂ ਜਣੇ ਐਲੀਜੀਬਲ ਹੁੰਦੇ ਹੋ, ਅਗਰ ਤੁਸੀਂ ਇੱਕ ਤੁਹਾਡਾ ਇੱਕ ਬੱਚਾ ਤਾਂ ਵੀ ਤੁਸੀਂ ਦੋਨੋਂ ਜਣੇ ਐਲੀਜੀਬਲ ਹੁੰਦੇ ਹੋ, ਅਗਰ ਤੁਸੀਂ ਦੋ ਹਸਬੈਂਡ ਵਾਈਫ ਹੋ ਤਾਂ ਤੁਸੀਂ ਇੱਕ ਜਣਾ, ਆਪਾਂ ਇੱਕ ਜਣੇ ਦਾ ਪ੍ਰੈਫਰ ਕਰਦੇ ਹਾਂ, ਬਾਕੀ ਜਿੱਦਾਂ ਜ਼ਿਆਦਾ ਤੁਹਾਨੂੰ ਜਿੱਦਾਂ ਮਤਲਬ ਜ਼ਿਆਦਾ ਬੈਨੀਫਿਟ ਮਿਲਦਾ ਉਸ ਅਕੋਰਡਿੰਗ ਆਪਾਂ ਤੁਹਾਡੀ ਫਾਈਲਿੰਗ ਕਰਦੇ ਹੁੰਦੇ ਹਾਂ। ਮੋਸਟਲੀ ਜਿਵੇਂ ਫੈਮਿਲੀ ਆਫ 4 ਦੇ ਵਿੱਚ ਸਾਨੂੰ 80-90,000 ਤੱਕ ਦੀ ਫੰਡਿੰਗ ਜਾਂਦੀ ਹੈ ਅਗਰ ਤੁਸੀਂ ਦੋਨੋਂ ਅਪਲਾਈ ਕਰਦੇ ਹੋ। ਸੇਮ ਇੱਦਾਂ ਹੀ ਫੈਮਿਲੀ ਆਫ 3 ਦੇ ਵਿੱਚ ਤੁਹਾਡੀ ਲਾਈਕ 50-60,000 ਤੱਕ ਜਾਂਦੀ ਹੈ। ਸੋ ਇੱਦਾਂ ਫੰਡਿੰਗ ਥੋੜੀ ਵੈਰੀ ਕਰਦੀ ਹੈ ਉਹ ਇਨਕਮ ਦੇ ਬਿਹਾਫ ਦੇ ਉੱਤੇ, ਇਨਕਮ ਪਲੱਸ ਤੁਹਾਡਾ ਫੈਮਿਲੀ ਸਾਈਜ਼, ਉਸ ਬੇਸਿਸ ਦੇ ਉੱਤੇ ਹੀ ਤੁਹਾਡੀ ਫੰਡਿੰਗ ਤੁਹਾਨੂੰ ਕੈਲਕੂਲੇਟ ਹੁੰਦੀ ਹੈ ਜੀ।
0: ਨੰਬਰ ਇੱਕ ਵਾਰ ਸਾਂਝਾ ਕਰ ਦਿਓ।
2: ਨੰਬਰ ਸਾਡਾ ਹੈਗਾ 4372643175 4372643175। ਬਾਕੀ ਤੁਸੀਂ ਸਾਡੇ ਆਫਿਸ ਵੀ ਆ ਸਕਦੇ ਹੋ, ਸਾਡਾ ਆਫਿਸ ਲੋਕੇਟਡ ਹੈਗਾ ਮਿਸੀ ਸਾਗਾ ਡੈਰੀ ਐਂਡ ਹਰਨ ਟਾਰੀ ਉੱਤੇ, ਆਫਿਸ ਦਾ ਐਡਰੈਸ ਹੈਗਾ 218 ਐਕਸਪੋਰਟ ਬੁਲੇਵਾਰਡ। ਬਾਕੀ ਤੁਸੀਂ ਜਦੋਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਰਾਈਟ ਵੇ ਦੱਸ ਦਾਂਗੇ ਕਿ ਤੁਹਾਡੀ ਕਿੰਨੀ ਤੁਹਾਨੂੰ ਗ੍ਰਾਂਟ ਆਏਗੀ ਤੇ ਕਿੰਨਾ ਲੋਨ ਆਏਗਾ। ਪਹਿਲਾਂ ਤੁਸੀਂ ਸਾਨੂੰ ਕਾਲ ਕਰਕੇ ਇੱਕ ਵਾਰ ਆਪਣੀ ਇਨਫੋਰਮੇਸ਼ਨ ਦੇ ਦਿਓ ਤੇ ਉਸ ਵਿਹਾਫ ਤੇ ਆਪਾਂ ਤੁਹਾਨੂੰ ਸਾਰਾ ਦੱਸ ਦਾਂਗੇ ਤੁਸੀਂ ਐਲੀਜੀਬਲ ਹੁੰਦੇ ਹੋ ਇਹਦੇ ਲਈ ਜਾਂ ਨਹੀਂ ਹੁੰਦੇ।
0: 437 264 3375

0: ਅਸੀਂ ਮੋਨਾ ਮਹਿੰਗੀ ਜੀ ਵੱਲ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੋਨਾ ਮਹਿੰਗੀ ਜੀ ਦਾ ਨੰਬਰ ਆ 416-509-1509। ਜੀ ਮੋਨਾ ਜੀ,
1: ਬਿਲਕੁਲ ਰਾਜਵੀਰ ਜੀ, ਜਦੋਂ ਵੀ ਲਾਈਫ ਇੰਸ਼ੋਰੈਂਸ ਦੀ ਗੱਲ ਆਉਂਦੀ ਹੈਗੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ, ਅਕਸਰ ਅਸੀਂ ਗੱਲ ਕਰਦੇ ਹੁੰਦੇ ਆਪਣੀ ਪਰਸਨਲ ਪਾਲਿਸੀਜ਼ ਦੇ ਬਾਰੇ, ਆਪਣੀ ਫੈਮਿਲੀਜ਼ ਨੂੰ ਕਵਰ ਕਰਨ ਲਈ, ਕਿਉਂਕਿ ਹਰੇਕ ਪਰਸਨ ਦੀ ਜਿਹੜੀ ਪ੍ਰਾਇਰਟੀ ਆ ਜਾਂਦੀ ਹੈਗੀ ਆ, ਹਰੇਕ ਪਰਸਨ ਨੂੰ ਇਸ ਤਰੀਕੇ ਦੇ ਨਾਲ ਹੀ ਫੀਲਿੰਗ ਹੁੰਦੀ ਕਿ ਸਭ ਨਾਲੋਂ ਪਹਿਲਾਂ ਅਸੀਂ ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ, ਆਪਣੇ ਘਰ ਨੂੰ ਪ੍ਰੋਟੈਕਟ ਕਰੀਏ। ਪਰ ਇੱਕ ਚੀਜ਼ ਮੈਂ ਜ਼ਰੂਰ ਇੱਥੇ ਐਡ ਆਨ ਕਰਨਾ ਚਾਹੂੰਗੀ ਕਿ ਜਿੰਨੇ ਵੀ ਪਰਸਨ ਆਪਣੀ ਆਪਣੀ ਕਮਿਊਨਿਟੀ ਦੇ ਵਿੱਚ, ਬਹੁਤ ਸਾਰੇ ਪਰਸਨ ਹੈਗੇ ਆ ਜਿਹੜੇ ਕਿ ਬਿਜ਼ਨਸ ਓਨਰਸ ਹੈਗੇ ਆ, ਬਿਜ਼ਨਸ ਸੈਲਫ ਇੰਪਲੋਇਡ ਹੈਗੇ ਨੇ, ਸੋ ਉਹਨਾਂ ਦੇ ਲਈ ਜ਼ਰੂਰ ਇੱਕ ਗੱਲ ਕਹਿਣਾ ਚਾਹੂੰਗੀ ਕਿ ਇਸ ਟਾਈਮ ਤੇ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ ਜਿਹਦੇ ਵਿੱਚ ਕਿ ਤੁਸੀਂ ਕਾਰਪੋਰੇਟ ਓਨਡ ਪਾਲਿਸੀਜ਼ ਕਰਵਾ ਸਕਦੇ ਹੁੰਦੇ ਹੋ, ਜਿਹਦੇ ਨਾਲ ਕਿ ਕਾਰਪੋਰੇਸ਼ਨਸ ਨੂੰ ਵੀ ਤੁਸੀਂ ਸਿਕਿਓਰ ਕਰ ਸਕਦੇ ਹੋ, ਐਂਡ ਕਾਰਪੋਰੇਸ਼ਨ ਦੇ ਥਰੂ ਹੀ ਤੁਸੀਂ ਆਪਣੇ ਆਪ ਨੂੰ ਤੇ ਆਪਣੀ ਫੈਮਿਲੀਜ਼ ਨੂੰ ਸਿਕਿਓਰ ਕਰ ਸਕਦੇ ਹੋ। ਨੋ ਮੈਟਰ, ਕਈ ਵਾਰ ਹੁੰਦਾ ਕਿ ਸਾਡੀ ਇੱਕ ਪਾਲਿਸੀ ਚੱਲ ਰਹੀ ਹੈ, ਆਲਰੇਡੀ ਕੋਈ ਪਰਸਨਲ ਪਾਲਿਸੀ ਪੁਰਾਣੀ ਚੱਲ ਰਹੀ ਹੈ, ਦੋ ਪਾਲਿਸੀਜ਼ ਚੱਲ ਰਹੀਆਂ ਨੇ, ਨੋ ਮੈਟਰ ਵਟ, ਈਵਨ ਦੈਨ ਤੁਸੀਂ ਐਡੀਸ਼ਨਲ ਜਦੋਂ ਪਾਲਿਸੀਜ਼ ਕਰਵਾਉਣਾ ਚਾਹੋ ਤਾਂ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖੋ ਕਿ ਕਿਸ ਤਰੀਕੇ ਦੇ ਨਾਲ ਅਸੀਂ ਟੈਕਸ ਐਫੀਸ਼ੀਐਂਟ ਵੇ ਦੇ ਨਾਲ ਆਪਣੀ ਰਿਟੇਨ ਅਰਨਿੰਗਸ ਨੂੰ ਯੂਜ਼ ਕਰ ਸਕੀਏ, ਆਪਣੀ ਕਾਰਪੋਰੇਸ਼ਨਸ ਨੂੰ ਵੀ ਪ੍ਰੋਟੈਕਟ ਕਰੀਏ, ਕਿਉਂਕਿ ਜਿੰਨੇ ਵੀ ਪਰਸਨ ਇਸ ਟਾਈਮ ਤੇ, ਮੈਂ ਕਹੂੰਗੀ ਕਿ ਜਿੰਨੇ ਵੀ ਸਕਸੈਸਫੁਲ ਬਿਜ਼ਨਸ ਓਨਰਸ ਹੋਣੇ ਆ, ਮੋਸਟ ਆਫ ਦਾ ਟਾਈਮ ਉਹਨਾਂ ਨੇ 8-10 ਸਾਲ ਤੋਂ ਜ਼ਿਆਦਾ ਉਸ ਬਿਜ਼ਨਸ ਦੇ ਵਿੱਚ ਮਿਹਨਤ ਕੀਤੀ ਹੋਣੀ, ਆਪਣਾ ਟਾਈਮ ਲਗਾਇਆ ਹੋਣਾ, ਤਾਂ ਕੁਛ ਬਿਲਡਅਪ ਕੀਤਾ ਹੋਏਗਾ। ਐਂਡ ਜੇ ਹੁਣ ਉਸ ਚੀਜ਼ ਨੂੰ ਬਿਲਡਅਪ ਕੀਤਾ ਹੈਗਾ, ਡੈਫੀਨੇਟਲੀ ਉਸ ਵੈਲਥ ਨੂੰ ਅੱਗੇ ਲੈ ਕੇ ਜਾਣ ਲਈ, ਤਾਂ ਕਿ ਤੁਹਾਡੀ ਜਿਹੜੀ ਵੀ, ਜੋ ਵੀ ਤੁਸੀਂ ਬਿਲਡਅਪ ਕੀਤਾ, ਨੈਕਸਟ ਜਨਰੇਸ਼ਨ ਨੂੰ ਪ੍ਰੋਪਰਲੀ ਪਾਸ ਆਨ ਹੋ ਸਕੇ, ਉਹਦੇ ਵਿੱਚ ਟੈਕਸੇਸ਼ਨ ਘੱਟ ਤੋਂ ਘੱਟ ਘੱਟ ਹੋ ਸਕੇ, ਐਂਡ ਜ਼ਿਆਦਾ ਤੋਂ ਜ਼ਿਆਦਾ ਪਾਸ ਆਨ ਹੋ ਸਕਣ ਐਸੈਟਸ, ਉਹ ਤਾਂ ਹੀ ਪੋਸੀਬਲ ਹੋ ਸਕੇਗਾ ਜੇ ਤੁਸੀਂ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਕਰੋਗੇ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਇਸ ਚੀਜ਼ ਦਾ ਵੱਲ ਜ਼ਰੂਰ ਧਿਆਨ ਦਿਓ। ਕਈ ਵਾਰ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਅਸੀਂ ਕਾਰਪੋਰੇਟ ਓਨਡ ਪਾਲਿਸੀਜ਼ ਦੀ ਗੱਲ ਕਰਦੇ ਹੈਗੇ ਹਾਂ, ਕਿ ਅਸੀਂ ਆਪਣੀ ਪਰਸਨਲ ਐਸਟੇਟ ਪਲੈਨਿੰਗ ਦੀ ਗੱਲ ਕਰਦੇ ਹਾਂ, ਕਾਫੀ ਵਾਰ ਅਸੀਂ ਦੇਖਦੇ ਹਾਂ ਜਦੋਂ ਪਰਸਨ ਬਿਲਕੁਲ 70s ਜਾਂ 70s ਦੇ ਪਲੱਸ ਹੁੰਦੇ ਆ ਜਾਂ 60s ਦੇ ਪਲੱਸ ਹੁੰਦੇ, ਉਸ ਟਾਈਮ ਤੇ ਸੋਚਦੇ ਹਾਂ ਕਿ ਸ਼ਾਇਦ ਉਹੀ ਟਾਈਮ ਹੈਗਾ ਸਾਡੇ ਲਈ ਪਲੈਨਿੰਗ ਕਰਨ ਲਈ। ਮੈਂ ਕਹੂੰਗੀ ਕਿ ਜਿੰਨੀ ਐਡਵਾਂਸ, ਜਿੰਨੀ ਅਰਲੀ ਏਜ ਦੇ ਵਿੱਚ ਤੁਸੀਂ ਪਲੈਨਿੰਗ ਕਰੋਗੇ, ਓਨਾ ਹੀ ਤੁਹਾਡੇ ਲਈ ਬੈਨੀਫਿਸ਼ੀਅਲ ਹੋਏਗਾ, ਕਿਉਂਕਿ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਜਿਹੜੀਆਂ ਕਾਰਪੋਰੇਟ ਓਨਡ ਪਾਲਿਸੀਜ਼ ਦੇ ਥਰੂ, ਕਾਰਪੋਰੇਸ਼ਨ ਦੇ ਥਰੂ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਸ਼ਨ ਵੀ ਪ੍ਰੋਵਾਈਡ ਕਰ ਸਕਦੇ ਹੋ, ਨਾਲ ਦੀ ਨਾਲ ਰਿਟਾਇਰਮੈਂਟ ਪਲੈਨਿੰਗ ਵੀ ਕਰ ਸਕਦੇ ਹੈਗੇ ਹੋ, ਕਿਉਂਕਿ ਜਦੋਂ ਸੈਲਫ ਇੰਪਲੋਇਡ ਹੁੰਦੇ ਆ ਮੋਸਟਲੀ ਆਪਣੀ RRSP ਦੇ ਰੂਮਸ ਜਿਹੜੇ ਹੈਗੇ, ਕੰਟਰੀਬਿਊਸ਼ਨ ਰੂਮ ਬਹੁਤ ਘੱਟ ਰਹਿ ਜਾਂਦੇ ਆ, ਕਿਉਂਕਿ ਨੈਟ ਇਨਕਮ ਬਹੁਤ ਘੱਟ ਹੁੰਦੀ ਹੈਗੀ ਹੈ। ਸੋ ਇਸ ਕਰਕੇ ਬੈਟਰ ਰਹੇਗਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਪਲੈਨਿੰਗ ਕਰ ਸਕੋਗੇ, ਕਿ ਕਾਰਪੋਰੇਸ਼ਨ ਦੇ ਥਰੂ ਆਪਣੀ ਰਿਟਾਇਰਮੈਂਟ ਪਲੈਨਿੰਗ ਨੂੰ ਵੀ ਅਸੀਂ ਡਿਜ਼ਾਇਨ ਕਰ ਸਕਦੇ ਹੁੰਦੇ ਆ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਆਲਰੇਡੀ ਕੋਈ ਪਾਲਿਸੀ ਚੱਲ ਰਹੀ ਇਸ ਟਾਈਮ ਤੇ ਕਾਰਪੋਰੇਸ਼ਨ ਦੇ ਥਰੂ, ਇਸ ਤਰੀਕੇ ਦੀ ਪਲੈਨਿੰਗ ਕਰਨਾ ਚਾਹੁੰਦੇ ਹੋ ਤਾਂ ਕਿ ਪ੍ਰੋਟੈਕਸ਼ਨ ਤੇ ਪਲੱਸ ਰਿਟਾਇਰਮੈਂਟ ਪਲੈਨਿੰਗ ਹੋ ਸਕੇ, ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509,
0: 416-509-1509।

0: ਆਹ ਗੀਤ ਤਾਂ ਸੌਖੇ। ਦੱਸ ਘੰਟੇ ਵਾਲਾ ਬਾਈ ਤੇਰਾ ਕੀ ਲੱਗਦਾ, ਜਿਹਨੇ ਟਿਕਟ ਕਟਾਈ ਤੇਰਾ ਕੀ ਲੱਗਦਾ, ਜਿਹਨੇ ਸੀਟ 'ਤੇ ਬਿਠਾਈ ਤੇਰਾ ਕੀ ਲੱਗਦਾ, ਜਿਹਨੇ ਕੁਲਫੀ ਖਵਾਈ ਤੇ, ਇਹ ਤਾਂ ਸੌਖਾ ਜਿਹਾ ਗੀਤ ਹੈ ਇਹ। ਇਹ ਤਾਂ ਇਹ ਬਣ ਗਈ ਗੱਲਬਾਤ ਹੈ ਨਾ। ਨਾਲੇ ਵੀ ਕਿਉਂ ਦੱਸਿਓ, ਉਹਨੇ ਨਹੀਂ ਦੱਸਣਾ ਹੈਗਾ। ਜੇ ਉਹਨੇ ਦੱਸਣਾ ਹੁੰਦਾ ਫਿਰ ਉਹਨੂੰ ਬੈਠਣੇ ਕਿਉਂ ਤੁਸੀਂ? ਮਨਜੀਤ ਰਾਹੀ ਅਤੇ ਦਲਜੀਤ ਕੌਰ ਹੁਣਾਂ ਦੀ ਆਵਾਜ਼ ਆ ਜਿਹੜੀ, ਇਹ ਤੁਸੀਂ ਸੁਣ ਰਹੇ ਹੋ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਮੋਨੇ ਜੀ, ਇੱਕ ਚੀਜ਼ ਹੋਰ ਵੀ ਆ, ਅਸੀਂ ਕਿਸੇ ਨਾ ਆਮ ਹੀ ਕਿਸੇ ਨੂੰ ਕਹਿੰਦੇ ਹਾਂ ਵੀ ਬਾਈ ਖੁਸ਼ ਰਿਹਾ ਕਰੋ ਯਾਰ, ਹੈ ਨਾ, ਵੀ ਖੁਸ਼ ਰਹੋ ਤੁਸੀਂ, ਜਾਂ ਖੁਸ਼ ਰਹੋ ਕਹਿ ਕੇ ਆ ਜਾਂਦੇ ਹਾਂ, ਜਾਂ ਖੁਸ਼ ਰਿਹਾ ਕਰੋ ਕਹਿ ਕੇ ਆ ਜਾਂਦੇ ਹਾਂ। ਇੰਸਟੈਡ ਆਫ ਦੈਟ ਕਿ ਕਿਸੇ ਨੂੰ ਇਹ ਕਹਿਣਾ ਕਿ ਖੁਸ਼ ਰਹੋ ਜਾਂ ਖੁਸ਼ ਰਿਹਾ ਕਰੋ, ਸਾਨੂੰ ਕੁਛ ਐਸਾ ਕਰਨਾ ਚਾਹੀਦਾ ਕਿ ਉਹ ਬੰਦਾ ਖੁਸ਼ ਹੋ ਜਾਵੇ, ਹੈ ਨਾ, ਜਾਂ ਕੁਛ ਐਸਾ ਕਹਿਣਾ ਚਾਹੀਦਾ ਜਿਹਦੇ ਨਾਲ ਉਹ ਖੁਸ਼ ਹੋ ਜਾਵੇ। ਹੁਣ ਸਪੋਜ਼ ਕਰੋ ਕਿ ਬੰਦੇ ਨੇ ਕਿਸੇ ਤੋਂ ਪੈਸੇ ਲੈਣੇ ਹੋਣ, ਉਹ ਜਿਹਦੇ ਤੋਂ ਪੈਸੇ ਲੈਣੇ ਆ ਉਹਨੂੰ ਕਹਿ ਦਿਆ ਕਰ ਖੁਸ਼ ਰਿਹਾ ਕਰ, ਉਹ ਕਹਿੰਦਾ ਖੁਸ਼ ਨਹੀਂ ਰਿਹਾ, ਕਰ ਤੂੰ ਮੈਨੂੰ ਪੈਸੇ ਦੇ ਵੀਰੇ, ਮੈਂ ਆਪੇ ਖੁਸ਼ ਹੋ ਜਾਣਾ। ਹਾਂ ਜੇ ਹੁਣ ਉਹ ਉਹਨੂੰ ਐਂ ਕਹਿ ਤੋਰ ਦੇਵੇ, ਨਹੀਂ ਨਹੀਂ ਇੱਥੇ ਦੁਨੀਆਦਾਰੀ 'ਚ ਕੀ ਰੱਖਿਆ, ਇੱਕ ਦਿਨ ਸਾਰਿਆਂ ਨੇ ਚਲੇ ਜਾਣਾ, ਮੇਰਾ ਭਰਾ ਖੁਸ਼ ਰਿਹਾ ਕਰ, ਹੈ ਨਾ, ਉਹ ਕਹਿੰਦਾ ਖੁਸ਼ ਕਿਵੇਂ ਰਹੂ, ਉਹ ਕਹਿੰਦਾ ਖੁਸ਼ ਤਾਂ ਰਹੂ, ਤੂੰ ਈ ਟ੍ਰਾਂਸਫਰ ਹੁਣੇ ਕਰ ਦੇ ਮੈਨੂੰ, ਫਿਰ ਆਪੇ ਬੰਦਾ ਖੁਸ਼ ਹੈ। ਸੋ ਖੁਸ਼ ਰਿਹਾ ਕਰੋ ਦੀ ਜਗ੍ਹਾ 'ਤੇ ਇਹ ਕਰਨਾ ਚਾਹੀਦਾ ਕਿ ਕੁਛ ਐਸਾ ਕਰੋ ਕਿ ਬੰਦਾ ਖੁਸ਼ ਹੋਵੇ। ਸੋ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਅਸੀਂ ਇੱਕ ਵਾਰ ਫਿਰ ਚੱਲਦੇ ਹਾਂ ਯੂਨੀਅਨ ਗਲੋਬਲ ਐਡਵਾਈਜ਼ਰੀ 'ਤੇ, ਅਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਕਹਿੰਦੇ ਭਾਈ ਅਸੀਂ ਤਾਂ ਤੁਹਾਨੂੰ ਖੁਸ਼ ਰਿਹਾ ਕਰੋ ਦੀ ਜਗ੍ਹਾ 'ਤੇ, ਅਸੀਂ ਤਾਂ ਕਹਿੰਦੇ ਹਾਂ ਕਿ ਖੁਸ਼ ਐਸਾ ਕਰੋ ਕਿ ਤੁਸੀਂ ਇੱਕ ਕਾਲ ਕਰੋ ਅਤੇ ਤੁਹਾਡੇ ਅਕਾਊਂਟ ਦੇ ਵਿੱਚ ਸਰਕਾਰੀ ਤੌਰ 'ਤੇ ਪੈਸੇ ਡਿੱਪਣੇ ਆ, ਫਿਰ ਤੁਸੀਂ ਆਪੇ ਖੁਸ਼ ਹੋ ਜਾਣਾ, ਵਾਗੋ ਵੱਗ ਤੁਸੀਂ ਕਿ ਸਾਰਾ ਟੱਬਰ ਖੁਸ਼ ਹੋ ਜਾਣਾ। ਜੀ ਸਿਮਰਨ ਜੀ, ਦੱਸੋ ਥੋੜ੍ਹਾ ਜਿਹਾ।
1: ਹਾਂਜੀ, ਸੋ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀਗਾ ਕਿ ਅਗਰ ਤੁਸੀਂ ਪੀਅਰ ਹੋ, ਸਿਟੀਜ਼ਨ ਹੋ, ਤਾਂ ਤੁਸੀਂ ਇਹ ਬੈਨੀਫਿਟ ਲੈ ਸਕਦੇ ਹੋ। ਤੁਹਾਡੀ ਇਨਕਮ ਜੇ 70,000 ਤੋਂ ਘੱਟ ਹੈਗੀ ਹੈ, ਤੁਹਾਡੀ ਇਨਕਮ 30 ਹੈ, 40,000 ਹੈ, ਤਾਂ 70,000 ਤੋਂ ਘੱਟ ਹੈਗੀ ਹੈ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਅਤੇ ਅਗਰ ਤੁਹਾਡਾ ਫੈਮਿਲੀ ਸਾਈਜ਼ ਹੈਗਾ ਵਾ, ਤੁਹਾਡੇ ਡਿਪੈਂਡੈਂਟ ਕਿਡਸ ਅਕਾਊਂਟ ਹੁੰਦੇ ਨੇ, ਸੋ ਉਸ ਬੇਸਿਸ ਦੇ ਉੱਤੇ ਹੀ ਤੁਹਾਨੂੰ ਤੁਹਾਡੀ ਫੰਡਿੰਗ ਆਉਂਦੀ ਹੈ। ਤੁਸੀਂ ਸਾਡੇ ਨੰਬਰ 'ਤੇ ਸਾਨੂੰ ਕਾਲ ਕਰੋ ਅਤੇ ਆਪਣੀ ਇਨਕਮ ਦੱਸੋ, ਆਪਣਾ ਫੈਮਿਲੀ ਸਾਈਜ਼ ਦੱਸੋ, ਆਪਾਂ ਤੁਹਾਨੂੰ ਦੱਸ ਦਾਂਗੇ ਕਿ ਤੁਹਾਨੂੰ ਕਿੰਨੀ ਦੀ ਫੰਡਿੰਗ ਆਏਗੀ। ਇਹਦੇ ਵਿੱਚ ਸਾਡੇ ਕੋਲ ਡਿਫਰੈਂਟ ਡਿਫਰੈਂਟ ਕੋਰਸਿਸ ਅਵੇਲੇਬਲ ਹੈਗੇ ਨੇ, ਸਾਰੇ ਹੀ ਆਨਲਾਈਨ ਕੋਰਸਿਸ ਨੇ। 2-3 ਘੰਟੇ ਦੀ ਕਲਾਸ ਹੁੰਦੀ ਹੈ ਸਿਰਫ, ਤੁਸੀਂ ਕਲਾਸ ਆਨਲਾਈਨ ਅਟੈਂਡ ਕਰਨੀ ਹੈ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ। ਅਤੇ ਇਹਦੇ 'ਚ ਕੋਈ ਐਗਜ਼ਾਮ ਨਹੀਂ ਹੋਣਗੇ, ਸਿਰਫ ਅਸਾਈਨਮੈਂਟਸ ਹੋਣਗੀਆਂ। ਬਹੁਤ ਈਜ਼ੀ ਟੂ ਪਾਸ ਕੋਰਸਿਸ ਸਾਡੇ ਕੋਲ ਅਵੇਲੇਬਲ ਹੈਗੇ ਨੇ, ਸੋ ਤੁਸੀਂ ਸਾਨੂੰ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ, ਆਪਾਂ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਕਿੰਨੀ ਗ੍ਰਾਂਟ ਆਏਗੀ ਅਤੇ ਕਿੰਨਾ ਲੋਨ ਆਏਗਾ। ਇਹਦੇ ਵਿੱਚ ਲੋਨ ਆਉਂਦਾ ਹੁੰਦਾ, ਲੋਨ ਜਿਹੜਾ ਹੁੰਦਾ ਤੁਸੀਂ ਉਹਦੇ ਤੇ ਜਿੰਨਾ ਟਾਈਮ ਸਟੱਡੀ ਹੋਏਗੀ ਉਨਾ ਟਾਈਮ ਕੋਈ ਇੰਟਰਸਟ ਨਹੀਂ ਹੋਏਗਾ, ਸਟੱਡੀ ਤੋਂ ਬਾਅਦ ਉਹਦੇ ਤੇ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ, ਸਾਲ ਦਾ 2.5%। ਜਿਹੜਾ ਗ੍ਰਾਂਟ ਦਾ ਪੋਰਸ਼ਨ ਹੈ ਉਹ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ, ਉਹ ਤੁਸੀਂ ਰਿਟਰਨ ਨਹੀਂ ਕਰਨਾ ਹੁੰਦਾ। ਸੋ ਵੈਸੇ ਵੀ ਜਿਵੇਂ ਹੁਣ ਜੁਲਾਈ ਤੋਂ ਬਾਅਦ ਰੂਲ ਚੇਂਜ ਹੋ ਰਹੇ ਨੇ, ਉਹ ਤੋਂ ਬਾਅਦ ਸਿਰਫ ਲੋਨ ਹੀ ਆਏਗਾ, ਗ੍ਰਾਂਟ ਦਾ ਪੋਰਸ਼ਨ ਨਹੀਂ ਆਏਗਾ। ਸੋ ਟਰਾਈ ਕਰੋ ਕਿ ਤੁਸੀਂ, ਹੁਣ ਸਾਡੇ 2 ਬੈਚ ਅਵੇਲੇਬਲ ਹੈਗੇ ਨੇ, ਤੁਸੀਂ ਹੁਣ ਸਾਨੂੰ ਕਾਲ ਕਰੋਗੇ ਤਾਂ ਹੁਣ ਤੁਹਾਨੂੰ ਜਿਹੜੇ ਆਪਣੇ ਰੀਸੈਂਟ ਬੈਚ ਆ ਰਹੇ ਨੇ ਉਹਦਾ ਵਿੱਚ ਆਪਾਂ ਤੁਹਾਨੂੰ ਇਨਰੋਲ ਕਰ ਦਾਂਗੇ, ਤੇ ਤੁਹਾਨੂੰ ਸੇਮ ਐਜ਼ ਇਟ ਇਜ਼ ਫੰਡਿੰਗ ਆਏਗੀ। ਅਗਸਤ ਤੋਂ ਜੁਲਾਈ ਤੋਂ ਬਾਅਦ ਤਾਂ ਫਿਰ ਜਿਹੜੀ ਫੰਡਿੰਗ ਆ ਉਹ ਤੁਹਾਡੀ ਘੱਟ ਜਾਏਗੀ। ਸੋ ਟਰਾਈ ਕਰੋ ਕਿ ਤੁਸੀਂ ਹੁਣੇ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰੋ ਤੇ ਸਾਨੂੰ ਇਨਫੋਰਮੇਸ਼ਨ ਦਿਓ ਤੇ ਤੁਸੀਂ ਵੀ ਇਹ ਬੈਨੀਫਿਟ ਲੈ ਸਕਦੇ ਹੋ। ਸਾਡਾ ਨੰਬਰ ਹੈਗਾ ਜੀ 4364317534372643172645। ਆਪਾਂ ਕੱਲ ਵੀ ਓਪਨ ਹੈਗੇ ਆ, ਸੈਟਰਡੇ 11-4 ਓਪਨ ਹੈਗੇ ਆ, ਤੇ ਮੰਡੇ ਟੂ ਫਰਾਈਡੇ ਆਪਾਂ ਆਲਵੇਜ 11-6 ਓਪਨ ਹੁੰਦੇ ਆ। ਤੁਸੀਂ ਕਦੇ ਵੀ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਆਫਿਸ ਦਾ ਐਡਰੈਸ ਹੈਗਾ 218 ਫੋਰਟ ਬੁਲੇਵਾਰ,
0: ਚੰਗਾ ਹੁੰਦਾ ਏ ਉੱਥੇ ਧਰਵਾਸ ਦੇਣਾ, ਹਲਕੀ ਗੱਲ ਨਾ ਕਰੇ ਬਿਮਾਰ ਕੋਲੇ, ਬਿਮਾਰ ਬੰਦੇ ਕੋਲੇ ਨਾ ਕਹੇ ਵੀ ਅੱਛਾ ਗੁਰਨਾਮ ਸਿੰਘ ਦੇ ਮੁੰਡੇ ਨੂੰ ਭਾਈ ਆਹੀ ਬਿਮਾਰੀ ਸੀ, ਹਾਂ ਬੱਚਿਆ ਨਹੀਂ ਹੈ, 2-3 ਮਹੀਨੇ ਸੇਵਾ ਤਾਂ ਬਹੁਤ ਕੀਤੀ, ਨਾ ਨਾ ਉਹਨੂੰ ਧਰਵਾਸ ਦੇਣਾ ਚਾਹੀਦਾ। ਚੰਗਾ ਹੁੰਦਾ ਏ ਉੱਥੇ ਧਰਵਾਸ ਦੇਣਾ, ਹਲਕੀ ਗੱਲ ਨਾ ਕਰੇ ਬਿਮਾਰ ਕੋਲੇ, ਕਾਹਦਾ ਕਰੇ ਦਿਖਾਵਾ ਦੌਲਤਾਂ ਦਾ ਕਿਸੇ ਮਾੜੇ ਗਰੀਬ ਲਾਚਾਰ ਕੋਲੇ, ਲੱਖਾਂ ਖਰਚ ਕੇ ਮਿਲੇ ਨਾ ਹੋਰ ਨਾ ਤੋਂ, ਜਿਹੜਾ ਹੁੰਦਾ ਸਕੂਨ ਪਰਿਵਾਰ ਕੋਲੇ, ਗੋਰੇ ਰੰਗ ਦਾ ਕੌਡੀਆ ਮੁੱਲ ਪੈਂਦਾ, ਨਖਰਾ ਹੈ ਨਹੀਂ ਜੇ ਉੱਥੇ ਮਠਿਆਰ ਕੋਲੇ, ਉਹਦੇ ਹੱਥਾਂ 'ਚ ਸੋਨਾ ਵੀ ਖਾਕ ਹੋ ਜੇ, ਉਹਦੇ ਹੱਥਾਂ 'ਚ ਸੋਨਾ ਵੀ ਖਾਕ ਹੋ ਜਾਏ, ਜੁਗਤ ਹੈ ਨਹੀਂ ਜਿਹੜੇ ਸੁਨਿਆਰ ਕੋਲੇ, ਆ ਕੇ ਲੁਟਕ ਜੇ ਮਖਮਲੀ ਪੋਟੀਆਂ 'ਚੋਂ, ਫੁੱਲ ਮਹਿਕਦਾ ਸਦਾਈ ਖਾਰ ਕੋਲੇ, ਖਾਰ ਦੇ ਕੋਲੇ ਫੁੱਲ ਮਹਿਕਦਾ, ਕੰਡੇ ਨਾਲ ਹੀ ਹੁੰਦੇ ਨੇ, ਇਉਂ ਗੱਲ, ਇੱਜ਼ਤ ਅਣਖ ਦਲੇਰੀ ਵੀ ਨਾਲ ਹੋਵੇ, ਇਕੱਲੀ ਪੱਗ ਨਹੀਂ ਹੁੰਦੀ ਸਰਦਾਰ ਕੋਲੇ, ਧੋਖੇ ਝੂਠ ਦੇ ਬਿਨਾਂ ਗੁਰਦਾਸ ਸੰਧੂ, ਹੋਰ ਹੁੰਦਾ ਕਿ ਯਾਰ ਗੱਦਾਰ ਕੋਲੇ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਆ ਚੁੱਕਿਆ। ਢਿੱਲੋਂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਬਿਲਕੁਲ ਜੀ, ਥੈਂਕ ਯੂ ਸੋ ਮਚ ਰਾਜਵੀਰ ਜੀ ਔਰ ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ।
2: ਬਿਲਕੁਲ ਜੀ, ਸੋ ਇੱਕ ਤਾਂ IPL ਚੱਲ ਰਿਹਾ ਜੀ, ਅੱਜ ਬਹੁਤ ਹੀ ਇੰਟਰਸਟਿੰਗ ਮੈਚ ਜਿਹੜਾ ਹੈਗਾ ਆ RCB ਦਾ ਹੋਇਆ, ਚਲੋ RCB ਹਾਰ ਗਈ ਉਹਦੇ 'ਚ, ਕੱਲ੍ਹ ਨੂੰ ਪੰਜਾਬ ਦਾ ਮੈਚ ਹੈਗਾ ਆ, ਸੋ ਤੁਸੀਂ ਕਰੋ ਸਟ੍ਰੀਮ 'ਤੇ ਜਿਹੜਾ ਇਹ ਸਾਰੇ ਮੈਚਿਸ ਇੰਜੋਏ ਕਰ ਰਹੇ ਹਾਂ। ਰਾਜਵੀਰ ਜੀ, ਜਿੰਨੇ ਪਿਛਲੇ IPL ਦੇ ਦੌਰਾਨ ਇਸ ਵਰੇ ਮਤਲਬ ਕਿ ਮੈਂ ਕਹਾਂਗਾ ਕਿ ਆਲਮੋਸਟ ਡਬਲ ਸਬਸਕ੍ਰਾਈਬਰ ਜਿਹੜੇ ਹੈਗੇ ਆ ਸਾਡੇ ਕਰੋ ਸਟ੍ਰੀਮ 'ਤੇ ਸਾਡੇ ਨਾਲ ਜੁੜੇ ਆ।
0: ਸੋ ਕਿਉਂਕਿ ਬਹੁਤ ਸਾਰੇ ਲੋਕ IPL ਦੇਖਣਾ ਚਾਹੁੰਦੇ ਆ ਜੀ, ਅਤੇ ਅਸੀਂ ਜ਼ਰੂਰ ਦੱਸ ਦਈਏ ਕਿ ਢਿੱਲੋਂ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਲਿਓ, ਕਿ ਇਹਨਾਂ ਕੋਲ ਰੇਡੀਓ ਵੀ ਆਇਆ ਜਿਹੜਾ ਗੁਰਬਾਣੀ ਰੇਡੀਓ ਆ ਜਿਹੜਾ ਪਲੱਗ ਨਾਲ ਚੱਲਦਾ, ਬਸ ਔਨ ਕਰ ਦਿਓ, ਉਹਦੇ 'ਚ ਕੋਈ ਸੈੱਲ ਬੈਟਰੀ ਵਗੈਰਾ ਨਹੀਂ ਪੈਂਦੀ, ਪਲੱਗ ਚੱਲੂਗਾ, ਪਲੱਗ ਇਨ ਕਰੋ ਅਤੇ ਉਹ ਰੇਡੀਓ ਚੱਲਦਾ ਰਹਿਣਾ, ਚਾਹੇ ਸਾਰੀ ਦਿਹਾੜੀ ਚਲਾਈ ਰੱਖੋ, ਕਿਉਂ ਜੀ?
2: ਬਿਲਕੁਲ ਜੀ, ਪਲੱਗ ਐਂਡ ਪਲੇ ਰੇਡੀਓ ਆ ਜੀ, ਜਿਹੜਾ ਤੁਹਾਡੇ ਘਰ ਦੇ ਵਿੱਚ ਸਾਰੀ ਦਿਹਾੜੀ 24/7 ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਚਲਾਊਗਾ। ਉਹਦੀ ਪ੍ਰਾਈਸ ਅਸੀਂ ਬਹੁਤ ਹੀ ਰੀਜ਼ਨੇਬਲ ਰੱਖੀ ਆ, ਦੇਖੋ ਸਾਨੂੰ ਤਕਰੀਬਨ 11 ਸਾਲ ਹੋ ਗਏ ਗੁਰਬਾਣੀ ਰੇਡੀਓ ਵੇਚਦਿਆਂ ਨੂੰ ਜੀ, ਔਰ ਸਿਰਫ ਮਤਲਬ ਕਿ ਅਸੀਂ ਇਹਦੀ ਪ੍ਰਾਈਸ ਜਿਹੜੀ ਹੈਗੀ ਆ ਉਹ $20 ਰੱਖੀ ਹੈਗੀ ਆ। ਸੋ ਇਸ ਪਲੱਗ ਐਂਡ ਪਲੇ ਰੇਡੀਓ ਦੀ ਪ੍ਰਾਈਸ ਸਿਰਫ ਤੇ ਸਿਰਫ $20 ਹੈ, ਜਿਹੜਾ ਕਿ ਤੁਹਾਨੂੰ ਢਿੱਲੋਂ ਵੀਡੀਓ ਤੋਂ ਮਿਲੇਗਾ। ਸੋ ਤੁਸੀਂ ਅੱਜ ਆ ਸਕਦੇ ਹੋ, ਕੱਲ੍ਹ ਨੂੰ ਜਾਂ ਪਰਸੋਂ IPTV ਬਾਕਸ ਲੈਣਾ ਹੈਗਾ ਜੀ, ਗੁਰਬਾਣੀ ਰੇਡੀਓਜ਼ ਲੈਣੇ ਹੈਗੇ ਆ, ਜਾਂ ਫਿਰ ਕਰੋ ਸਟ੍ਰੀਮ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, ਨੰਬਰ ਸਾਡਾ ਇੱਕੋ ਇੱਕ ਹੈਗਾ 905-204-1313-905-204-1313।
0: ਬਹੁਤ ਬਹੁਤ ਧੰਨਵਾਦ, 905-204-1313, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਮੋਨਾ ਜੀ ਵੱਲ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਸੁੱਖ ਨਾਲ ਸੁੱਖ ਜੀ ਫਿਰ ਆ ਗਏ ਆ ਸਾਡੇ ਕੋਲੇ। ਸੁੱਖ ਜੀ
3: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਲੈ ਕੇ ਆਇਆ ਜੀ, ਅੱਜ ਦਾ ਚੱਕ ਲੋ ਆਣੀਆਂ ਪ੍ਰਾਈਜ਼ ਦਾ ਰਾਊਂਡ ਡਾਈਨਿੰਗ ਟੇਬਲ ਗਲਾਸ ਦਾ ਟੇਬਲ ਤੇ ਚਾਰ ਚੇਰਾ $1500 ਫਿਰ ਕੱਢ ਕੇ ਜਿਹੜੀ ਅੱਜ ਪ੍ਰਾਈਜ਼ 899 ਨਾ, ਨਹੀਂ ਨਹੀਂ ਨਹੀਂ ਲੈ ਜਾਓ ਚੱਕ ਕੇ ਗਲਾਸ ਦਾ ਮਾਡਰਨ ਡਾਈਨਿੰਗ ਟੇਬਲ ਤੇ ਚਾਰ ਚੇਰਾ $199 ਦਾ ਰਿਕਲਾਈਨਰ ਸੋਫਾ ਸੈੱਟ ਦੀ ਗੱਲਬਾਤ ਕਰੀਏ, 3-seat ਸੋਫਾ 2-seat ਲਵ ਸੈੱਟ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ 2500 ਵਾਲਾ ਬਾਈ ਜੀ ਲੈ ਜਾਓ ਚੱਕ ਕੇ 699 ਦੇ ਵਿੱਚ। ਸੋ ਹਾਈਡ੍ਰੋਲਿਕ ਬੈੱਡ ਦੀ ਗੱਲਬਾਤ ਕਰੀਏ ਬੱਬਰ ਸਾਹਿਬ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ 199 ਦੇ ਵਿੱਚ, ਸੋਫਾ ਕਮ ਬੈੱਡ ਵਿਦ ਸਟੋਰੇਜ 199 ਦੇ ਵਿੱਚ ਕਲੀਅਰ ਆਊਟ। ਸੋ ਬਹੁਤ ਸਾਰੇ ਬੈੱਡਰੂਮ ਸੈੱਟ, ਸੋਫਾ ਸੈੱਟ, ਡਾਈਨਿੰਗ ਟੇਬਲ, ਕਾਫੀ ਟੇਬਲ ਕਲੀਅਰ ਆਊਟ, ਬਲੋ ਆਊਟ ਪ੍ਰਾਈਸ ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋ ਜ਼ਰੂਰ ਤੁਸੀਂ ਵੀ ਇੱਕ ਚੱਕਰ ਲਾਓ, 294 ਵਾਕ ਡਰਾਈਵ, 294 ਵਾਕ ਡਰਾਈਵ, 294-294-294 ਵਾਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਲਓ ਜੀ, ਵੀਕਐਂਡ ਆ ਗਿਆ, ਅਪੁਆਇੰਟਮੈਂਟ ਬਣਾ ਲਿਓ ਮੋਨਾ ਜੀ ਕੋਲ, ਤੁਸੀਂ ਬੈਠ ਕੇ 1-on-1 ਸਮਝ ਲਿਓ, ਐਡਵਾਈਜ਼ਰ ਦਾ ਹੋਣਾ ਬੜਾ ਜ਼ਰੂਰੀ ਆ, ਕਈ ਵਾਰ ਛੋਟੀ ਛੋਟੀਆਂ ਗਲਤੀਆਂ ਕਰ ਬੈਠਦੇ ਹਾਂ, ਬਾਅਦ 'ਚ ਬੰਦੇ ਨੂੰ ਪਛਤਾਉਣਾ ਪੈਂਦਾ। ਮੋਨਾ ਜੀ ਕਰੋ ਐਡ ਥੋੜ੍ਹਾ ਜਿਹਾ।
4: ਬਿਲਕੁਲ ਰਾਜਵੀਰ ਜੀ, ਜਿੱਦਾਂ ਤੁਸੀਂ ਕਿਹਾ ਕਿ ਕਈ ਵਾਰ ਛੋਟੀ ਛੋਟੀ ਗਲਤੀਆਂ ਅਣਜਾਣੇ ਹੋ ਜਾਂਦੀਆਂ ਨੇ, ਡੈਫੀਨੇਟਲੀ ਇਸ ਤਰੀਕੇ ਦੀ ਸਿਚੁਏਸ਼ਨ ਕਾਫੀ ਵਾਰ ਦੇਖਣ ਨੂੰ ਮਿਲਦੀ ਹੈ ਕਿ ਕਈ ਵਾਰ ਆਪਾਂ ਜਾਣੇ ਅਣਜਾਣੇ ਆਨਲਾਈਨ ਪਾਲਿਸੀਜ਼ ਲੈ ਲੈਂਦੇ ਹਾਂ ਕਿਸੇ ਕ੍ਰੈਡਿਟ ਕਾਰਡ ਦੇ ਨਾਲ, ਕਿਸੇ ਬੈਂਕ ਦੇ ਨਾਲ, ਇਸ ਤਰੀਕੇ ਦੀਆਂ ਜਦੋਂ ਵੀ ਪਾਲਿਸੀਜ਼ ਕਰਵਾ ਲੈਂਦੇ ਹਾਂ, ਕਈ ਵਾਰ ਉਹ ਸਿਰਫ ਐਕਸੀਡੈਂਟਲ ਡੈਥ ਨੂੰ ਹੀ ਕਵਰ ਕਰ ਰਹੀ ਹੈ, ਇੰਸਟੈਡ ਆਫ ਕ੍ਰਿਟੀਕਲ ਇਲਨੈਸ ਦੀ ਬਜਾਏ ਉਹ ਕ੍ਰਿਟੀਕਲ ਇੰਜਰੀ ਨੂੰ ਕਵਰ ਕਰ ਰਹੀ ਹੈ। ਜਦੋਂ ਇਹ ਪਾਲਿਸੀਜ਼ ਨੂੰ ਰਿਵਿਊ ਕਰਨ ਦਾ ਮੌਕਾ ਮਿਲਦਾ ਤਾਂ ਬਹੁਤ ਵਾਰ ਇੱਦਾਂ ਹੁੰਦਾ ਕਿ ਫੈਮਿਲੀਜ਼ ਦੀ ਜਿਹੜੀ ਪਾਲਿਸੀਜ਼ ਹੁੰਦੀ ਕੋਰੈਕਟ ਕਰ ਦਿੱਤੀ ਜਾਂਦੀਆਂ ਨੇ, ਐਂਡ ਫੋਰਚੂਨੇਟਲੀ ਜਦੋਂ ਟਾਈਮ ਨਾਲ ਕੋਰੈਕਸ਼ਨ ਹੋ ਜਾਏ ਦੈਟਸ ਅ ਬੈਸਟ ਥਿੰਗ। ਇਸੇ ਕਰਕੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਜਦੋਂ ਵੀ ਟਾਈਮ ਮਿਲੇ ਤੁਹਾਡੇ ਕੋਲ ਇੱਕ ਵਾਰ ਪਾਲਿਸੀ ਨੂੰ ਰਿਵਿਊ ਜ਼ਰੂਰ ਕਰਵਾਓ, ਇੱਕ ਐਡਵਾਈਜ਼ਰ ਦੇ ਨਾਲ ਜਦੋਂ ਡੀਲ ਕਰੋਗੇ, ਸਾਡੇ ਕੋਲ ਐਕਸੈਸ ਹੁੰਦਾ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ, ਐਂਡ ਈਵਨ ਕਿ ਕੋਈ ਵੀ ਇੰਸ਼ੋਰੈਂਸ ਚਾਹੇ ਤੁਹਾਡੀ ਪਰਸਨਲ ਮੌਕੇ ਜੀ ਇੰਸ਼ੋਰੈਂਸ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰੀਏ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ, ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਇਹ ਸਾਰੀਆਂ ਆਪਸ਼ਨਸ ਸਾਡੇ ਕੋਲ ਅਵੇਲੇਬਲ ਹੁੰਦੀਆਂ ਨੇ। ਆਲ ਓਵਰ ਕੈਨੇਡਾ ਦੀਆਂ ਜਿੰਨੀਆਂ ਵੀ ਕੰਪਨੀਜ਼ ਹੁੰਦੀਆਂ ਉਹਨਾਂ ਦੇ ਵਿੱਚੋਂ ਬੈਸਟ ਆਪਸ਼ਨ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹੁੰਦੇ ਆ। ਸੋ ਜ਼ਰੂਰ ਤੁਸੀਂ ਆਪਣੀ ਪਾਲਿਸੀਜ਼ ਨੂੰ ਟਾਈਮ ਕੱਢ ਕੇ ਜ਼ਰੂਰ ਉਹਨੂੰ ਝਾਤ ਮਾਰੀ ਜਾਵੇ ਕਿ ਕਿਸ ਤਰੀਕੇ ਦੀਆਂ ਪਾਲਿਸੀਜ਼ ਉਸ ਟਾਈਮ 'ਤੇ ਲਈਆਂ ਸੀ। ਕਾਫੀ ਵਾਰ ਹੁੰਦਾ ਕਵਰੇਜਿਸ ਆਪਾਂ ਨੂੰ ਮਿਲੀਅਨਸ ਆਫ ਡਾਲਰਸ ਦੀਆਂ ਚਾਹੀਦੀਆਂ ਹੁੰਦੀਆਂ ਕਿਉਂਕਿ ਲਾਇਬਿਲਿਟੀ ਹਾਫ਼ ਮਿਲੀਅਨ ਦੀ ਹੈ, $1 million ਦੀ ਹੈ, ਪਰ ਕਵਰੇਜ ਤੁਹਾਡੀ ਕਈ ਵਾਰ 50,000 ਦੀ ਹੀ ਚੱਲਦੀ ਆ ਰਹੀ ਹੁੰਦੀ ਹੈ। ਸੋ ਮੇਕ ਸ਼ੋਰ ਕਰੋ ਟਾਈਮ ਸਿਰ ਉਹਨਾਂ ਨੂੰ ਜ਼ਰੂਰ ਅਪਡੇਟ ਕੀਤਾ ਜਾਵੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜਾਂ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਜਾਂ ਇਨਵੈਸਟਮੈਂਟਸ ਨੂੰ, ਜ਼ਰੂਰ ਕਾਲ ਕਰ ਸਕਦੇ ਜੀ। ਮੋਨਾ ਮਿੰਕੀ ਫਰੋਮ ਇੰਸ਼ੋਰੈਂਸ ਫੋਰ ਯੂ। 416-509-1509 या फिर इंश्योरेंस फॉर यू दे ऑफिस विजिट कर सकते हो 9280 गोरवे ड्राइव यूनिट C110। कोई भी थोड़ा इंश्योरेंस रिलेटेड कोई कंसर्न है, पॉलिसी नो रिव्यू करना चाहते हो 416-509-1509। थैंक यू सो मच राज,
0: बहुत बहुत शुक्रिया, देव इजाजत, रब रखा।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99। ਇਹ
1: ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.
3: 32-55-80.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: One God.
6: Satnam.
5: The Supreme Truth.
6: Karta Purakh.
5: The Creator.
6: Nirupam.
5: Without fear.
6: Nirvair.
5: Without hate.
6: Akal Murat.
5: Omnipresent. Immortal.
6: Guru Parsad.
5: Through his grace.
6: Jap.
5: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫ੍ਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
5: ਔਰ ਵਿਜ਼ਿਟ insuranceforyou.ca।
7: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
8: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
7: 905-564-6444।
8: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ, ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ।
9: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711, 905-239-7711, ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਕਲ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਅੱਜ ਹੈ ਸਾਡਾ ਤੁਹਾਡਾ ਸਭ ਦਾ ਪਸੰਦੀਦਾ ਦਿਨ ਜਾਣੇ ਪਸੰਦ ਦਾ ਦਿਨ ਹੈ ਫਰਾਈਡੇ ਫਰਾਈਡੇ ਸ਼ੁੱਕਰਵਾਰ ਦਾ ਦਿਨ ਹੈ ਅਤੇ ਮਈ ਮਹੀਨੇ ਦੀ 12 ਤਾਰੀਖ ਹੋ ਚੁੱਕੀ ਹੈ ਅਤੇ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ 'ਤੇ ਬ੍ਰੈਂਪਟਨ ਸਟੂਡੀਓ ਦੀ ਘੜੀ 'ਤੇ ਇਸ ਸਮੇਂ 3:07 ਹੋਏ ਨੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲੇ ਵੱਲੋਂ ਸਾਰਿਆਂ ਨੂੰ ਨਿੱਘੀ ਜੀਆਂ ਨੂੰ ਅਤੇ ਬੱਚਿਆਂ ਲਈ ਬਹੁਤ ਸਾਰਾ ਪਿਆਰ ਚਾਚਾ ਜੀ ਵੱਲੋਂ ਅਤੇ ਨਾਲ ਦੀ ਨਾਲ ਵੱਡਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀਆਂ ਨੂੰ ਜੀ। ਸਾਰੇ ਵਾਸਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੈ ਔਰ ਸ਼ੁੱਕਰਵਾਰ ਹੈ ਔਰ ਮੈਨੂੰ ਪਤਾ ਕਿ ਬਾਹਰ ਮੌਸਮ ਵੀ ਬੜਾ ਖੁਸ਼ਗਵਾਰ ਜਿਹਾ ਹੈਗਾ, ਵਧੀਆ ਸੋਹਣਾ ਮੌਸਮ ਹੈ ਜਿਸ ਤਰ੍ਹਾਂ ਦਾ ਵੀ ਮੌਸਮ ਹੋਵੇ, ਪਰ ਵੀਕਐਂਡ ਨੂੰ ਤਾਂ ਆਪਾਂ ਮੰਨਣਾ ਹੀ ਮੰਨਣਾ ਇੱਕ ਦੂਜੇ ਨਾਲ ਰਲ ਮਿਲ ਕੇ ਅਤੇ ਤੁਹਾਡੇ ਨਾਲ ਹੀ ਹਾਂ ਜੀ। ਠੀਕ ਸ਼ਾਮ ਦੇ 6 ਵਜੇ ਤੱਕ ਮਿੱਠਾ ਮਿੱਠਾ ਗੀਤ ਸੰਗੀਤ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਹੋਣਗੀਆਂ ਅਤੇ ਨਾਲ ਤੁਸੀਂ ਵੀ ਹੰਗਾਰਾ ਭਰਦੇ ਰਹੋਗੇ, ਪੂਰਨ ਆਸ਼ ਹੈਗੀ ਆ ਜੀ।
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਅਤੇ ਤੁਹਾਡਾ ਸਾਡਾ ਸਾਥ ਅੱਜ 3 ਘੰਟੇ ਦਾ ਹੈਗਾ ਆ, ਕਾਫੀ ਸਾਰੀਆਂ ਗੱਲਾਂ ਬਾਤਾਂ ਅਤੇ ਕਾਫੀ ਸਾਰਾ ਗੀਤ ਸੰਗੀਤ ਹੋਏਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਟੂਡੀਓ ਦਾ ਨੰਬਰ 9055640044 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਇੱਕ ਡਿਫਰੈਂਟ ਨੰਬਰ ਹੈ, ਉਹਨੂੰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਵੀ ਸਕਦੇ ਹੋ। ਇਹ ਨੰਬਰ ਹੈ 416-400-7020-40-416-477-2040। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਅਤੇ ਇਸ ਤੋਂ ਇਲਾਵਾ ਸਾਡੀ ਵੈਬਸਾਈਟ ਵਿਜ਼ਿਟ ਕਰੋ, ਗੂਗਲ ਦੇ ਉੱਪਰ ਸਰਚ ਕਰੋ ਦੇਸ਼ ਪ੍ਰਦੇਸ਼ radio.com ਜਾਂ ਫਿਰ ਦੇਸ਼ ਪ੍ਰਦੇਸ਼ tv.com ਅਤੇ ਇੱਥੇ ਜਾ ਕੇ ਤੁਸੀਂ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ, ਰੇਡੀਓ ਵੀ ਸੁਣ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰੋ ਅਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 3 ਘੰਟੇ ਦੇ ਲਈ। ਜੀ
0: ਜੀ ਔਰ ਸਭ ਤੋਂ ਪਹਿਲਾਂ ਮਨਪ੍ਰੀਤ ਕਰੀਏ ਫਿਰ ਗੀਤ ਸੰਗੀਤ ਦੀ ਗੱਲਬਾਤ ਕਰੀਏ ਜੀ।
1: ਜੀ ਗੀਤ ਸੰਗੀਤ ਪਹਿਲਾਂ ਜਿਵੇਂ ਹੁਣ ਵਾਹਿਗੁਰੂ ਦਾ ਨਾਮ ਲੈਣਾ ਬਹੁਤ ਲਾਜ਼ਮੀ ਹੈ ਪ੍ਰੋਗਰਾਮ ਦੀ ਸ਼ੁਰੂਆਤ ਚ, ਤੇ ਫਿਰ ਆਪਾਂ ਪਹਿਲਾਂ ਇੱਕ ਸ਼ਬਦ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ।
0: ਸਦੀਕ ਸਾਹਿਬ ਨੇ ਜਦੋਂ ਅਖਾੜਾ ਪੇਸ਼ ਕਰਦੇ ਹੋ ਕਹਿੰਦੇ ਪਹਿਲਾਂ ਦੇਖੋ ਜੀ ਬਾਬੇ ਦਾ ਨਾਮ ਤੇ ਫਿਰ ਖੱਦਰ ਭੰਡਾਰ, ਜਾਂ ਮਰਜ਼ੀ ਸੁਣਾਵਾਂਗੇ ਤੁਹਾਨੂੰ ਸਾਰਾ ਚੀਜ਼ ਜੀ।
1: ਜੀ ਬਿਲਕੁਲ, ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜ ਚੁੱਕੇ ਹੋ ਅਤੇ ਵੀਕਐਂਡ ਦਾ ਪ੍ਰੋਗਰਾਮ ਹੈ ਅਤੇ ਤੁਹਾਡੇ ਸਭ ਦੇ ਵਾਸਤੇ ਵੀਕਐਂਡ ਦੀਆਂ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਸ਼ੁਭ ਇਸ਼ਾਮਾਂ ਅਤੇ ਬੜਾ ਹੀ ਵਧੀਆ ਮੌਸਮ ਆ ਔਰ ਇਸ ਨੂੰ ਤੁਸੀਂ ਇੰਜੋਏ ਕਰੋ ਅਤੇ ਖਾਸ ਕਰਕੇ ਜਿਹਨਾਂ ਲੋਕਾਂ ਨੇ ਫੁਲਵਾੜੀ ਲਾਉਣੀ ਆ ਸਬਜ਼ੀਆਂ ਦੀ ਫੁਲਵਾੜੀ ਕਹਿ ਲਓ
1: ਹਾਂਜੀ
0: ਵੈਸੇ ਤਾਂ ਫਲਾਵਰ ਤੋਂ ਪਹਿਲਾਂ ਵੀ ਲਗਾ ਚੁੱਕੇ ਹੋ ਅਤੇ ਆਹ ਵੀਕ ਵੈਸੇ ਬੈਸਟ ਵੀਕ ਹੁੰਦਾ ਕਿ ਤੁਸੀਂ ਖੇਤੀ ਕਰੋ ਆਪਣੀ ਸਬਜ਼ੀਆਂ ਦੀ ਔਰ ਤੁਸੀਂ ਕਿਉਂਕਿ ਪੂਰਾ ਵੀਕ ਅਤੇ ਵੀਕਐਂਡ 'ਤੇ ਕੰਮ ਕਰ ਸਕਦੇ ਹੋ ਅਤੇ ਮੈਂ ਤੁਹਾਨੂੰ ਜਾਣ ਕਰ ਦਿਆਂ ਕਿ ਮੈਂ ਅੱਜ ਜਾਣ ਦਾ ਮੌਕਾ ਮਿਲਿਆ ਮੈਨੂੰ ਆਪਣੇ ਬਰਾੜਾਂ ਦੇ ਫਾਰਮ ਦੇ ਵਿੱਚ
1: ਹਾਂਜੀ
0: ਮੋਗੇ ਵਾਲੇ ਬਰਾੜ ਸਾਹਿਬ
1: ਹਾਂਜੀ
0: ਕਾਫੀ ਲੋਕ ਜਾਣਦੇ ਉਹਨਾਂ ਨੂੰ ਉੱਥੋਂ ਬੜੀ ਵਧੀਆ ਉਹਨਾਂ ਕੋਲ ਪਨੀਰੀ ਸੀ
1: ਕੈਨੇਡਨ ਦੇ ਵਿੱਚ ਹਨਾ
0: ਹਾਂਜੀ ਕੈਨੇਡਨ ਦੇ ਵਿੱਚ ਉੱਥੇ ਮੈਂ ਗਿਆ ਅਤੇ ਉਹਨਾਂ ਤੋਂ ਲੈ ਕੇ ਆਇਆ ਸਾਰੇ ਹਨਾ ਪਨੀਰੀ ਬਹੁਤ ਵਧੀਆ
1: ਹਾਂਜੀ
0: ਨੰਬਰ ਵਨ ਅਤੇ ਇਹ ਹੈਗਾ ਨੇ ਮੈਂ ਦੱਸਦਿਆਂ ਇਹਨੂੰ ਤੁਸੀਂ ਲਿਆਉਣੀ ਆ ਪਨੀਰੀ ਭਾਵੇਂ ਮੈਂ ਨੰਬਰ ਵੀ ਦੇ ਦਿੰਦਾ 885 ਹਾਈ ਪੁਆਇੰਟ ਸਾਈਡ ਰੋਡ ਕੈਨੇਡਨ ਦੇ ਵਿੱਚ ਨਾ ਮਿਸਗਾ ਰੋਡ 'ਤੇ ਹਾਈ ਪੁਆਇੰਟ ਦੇ ਬਿਲਕੁਲ ਖੱਬੇ ਜਾ ਕੇ ਤੁਸੀਂ ਨਾਲ ਹੀ ਉਹਨਾਂ ਦਾ ਫਾਰਮ ਆ ਅਤੇ ਲਿਆਓ ਭਾਈ ਉੱਥੋਂ ਫਨੀਰੀ ਬਣਾਉਣ ਲਿਆਓ ਵੀਕਐਂਡ 'ਤੇ ਬੀਜ ਲਓ ਨੰਬਰ ਹੈ ਉਹਨਾਂ ਦਾ 647-244-9005 ਬਰਾਡ ਫਾਰਮ ਅਤੇ ਗੇੜਾ ਮਾਰਿਆ
1: ਜੀ
0: ਲਓ ਕਾਲਰ ਨੂੰ ਲਓ ਆਪਣਿਆਂ ਨੂੰ
1: ਹਾਂਜੀ 2865 ਜੀ ਸਤਿ ਸ਼੍ਰੀ ਅਕਾਲ
2: ਸਿੱਧੂ
0: ਬਰਾੜ ਸਾਰੇ ਪਾਸੇ
2: ਅੱਜ
0: ਫਿਰ ਵੀਕਐਂਡ ਤਾਂ ਆਫ ਹੀ ਹੋਣਾ
2: ਹਾਂਜੀ ਸ਼ੁਰੂ ਹੋ ਗਿਆ
0: ਆ ਰਹੇ ਹੋ ਕੋਈ ਪਸੰਦ ਦਾ ਗੀਤ ਦੱਸ ਦਿਓ ਅਸੀਂ ਉਹੀ ਲਾ ਦਿੰਦੇ ਹਾਂ ਕੋਈ ਪ੍ਰੋਬਲਮ ਨਹੀਂ ਕੋਈ ਵੀ ਤੁਹਾਡਾ ਮਨਪਸੰਦ ਗੀਤ ਦੱਸ ਦਿਓ ਉਹ ਲਾ ਦਿੰਦੇ ਹਾਂ ਦੋਹਾਂ ਦੇ ਲਾਵਾਂਗੇ ਬਾਈ ਅੱਜ ਡਿਊਟ ਵੀ ਲਾਵਾਂਗੇ ਦੂਜੇ ਵੀ ਲਾਵਾਂਗੇ ਅਤੇ ਮਿਕਸ ਜਿਹਾ ਕਰਕੇ ਰੱਖਾਂਗੇ ਕੰਮ ਅਤੇ ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜ ਚੁੱਕੇ ਹੋ
1: ਜੀ
0: ਦੋਸਤੋ ਤੁਹਾਡੇ ਨਾਲ ਰਹਾਂਗੇ ਇਸ ਸ਼ਾਮ ਦੇ 6 ਵਜੇ ਤੱਕ ਮਨਪ੍ਰੀਤ ਆਪਾਂ ਲੈਣਾ ਮੈਸੇਜ ਲਈ ਪਿਆ ਬਾਅਦ ਚ ਲੈ ਲਈਏ ਮਤਲਬ ਕੋਈ ਗੀਤ ਸੁਣਾ ਦਿਓ ਵਧੀਆ ਹੈ
1: ਚਲੋ ਠੀਕ ਹੈ
0: ਮੈਸੇਜ ਆਪਾਂ ਫਰਾਈਡੇ ਮੈਸੇਜ ਸਜਾਈ ਆਪਾਂ ਕਾਹਦੇ ਨਾਲ ਦੱਸੀ ਜਾਣੇ ਆ
1: ਜੀ
0: ਅਤੇ ਆਪਾਂ ਗੀਤ ਚਲਾਉਂਦੇ ਹਾਂ ਅਤੇ ਮੈਂ ਫਿਰ ਟਾਈਮਿੰਗ ਤੁਹਾਡੇ ਕੋਲ ਥਰਮਸ ਪਈ ਆ ਆਪਣੀ
1: ਅਤੇ ਮੇਰੇ ਬੋਟਲ ਸਰ ਵਾਟਰ ਬੋਟਲ
0: ਕਾਹਦੀ ਬੋਟਲ ਵਾਟਰ ਬੋਟਲ ਮੈਂ ਲੱਗੀ ਮੈਂ ਥਰਮਸ ਵਰਗੀ ਗੋਲ
1: ਨਹੀਂ ਉਹ
0: ਆਪਣੇ ਕੋਲੋਂ ਵੀ ਜਿਹੜੇ ਬੜੇ ਬੜੇ ਗੀਤ ਸੰਗੀਤ
1: ਬਿਲਕੁਲ ਸਟੂਡੀਓ ਨੰਬਰ 905-564-9054-905-564-4444
0: IPTV ਬੋਕਸ ਜਾਓ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਕਲੈਕਟ ਕਰੋ ਦੇਸ਼ ਪ੍ਰਦੇਸ਼ 'ਤੇ ਇੱਥੋਂ ਲਾਈਵ ਸਟੂਡੀਓ ਵਿੱਚ ਸਾਨੂੰ ਤੁਸੀਂ ਵੇਖ ਸਕਦੇ ਹੋ ਅਤੇ ਸੁਣ ਸਕਦੇ ਹੋ ਜੀ

0: ਧਰੂਤਾਰਾ ਧਰੂਤਰਾ ਅਤੇ ਮੈਂ ਪਹਿਲਾਂ ਹੀ ਮਾਇਕ 'ਤੇ ਦੱਬਿਆ ਨਹੀਂ ਪੂਰਾ ਉਹਨਾਂ 'ਤੇ ਜੀ ਆਇਆਂ ਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਔਰ ਤੁਸੀਂ ਉਮੀਦ ਆ ਕਿ ਵੀਕਐਂਡ ਦੀਆਂ ਤਿਆਰੀਆਂ ਕਰ ਲਈਆਂ ਆਪਣੇ ਵਧੀਆ ਮਨਾਉਣ ਨੂੰ ਵਧੀਆ ਢੰਗ ਦੇ ਨਾਲ। ਅੱਛਾ, ਮੈਂ ਸਿਟੀ ਆਫ ਬਰੈਂਪਟਨ ਦਾ ਇੱਕ ਮੈਸੇਜ ਦੇ ਦਿਆਂ। ਉਹ ਕਹਿੰਦੇ ਕਿ ਚੰਗੇ ਗਵਾਂਢੀ ਅਤੇ ਮਜ਼ਬੂਤ ਭਾਈਚਾਰੇ ਦਾ ਸਬੂਤ ਦਿਆ ਕਰੋ
1: ਜੀ।
0: ਔਰ ਵੀਕਡ ਦੇ ਉੱਤੇ ਪਾਰਟੀਆਂ ਤਾਂ ਹੁੰਦੀਆਂ ਹੀ ਆ, ਇੰਜੋਏ ਕਰਨ ਨੂੰ ਕੋਈ ਪ੍ਰੋਬਲਮ ਨਹੀਂ ਕਹਿੰਦੇ, ਅਤੇ 12 ਵਜੇ ਤੋਂ ਬਾਅਦ ਲੋਕ ਸਹਿ ਲੈਂਦੇ ਆ 12 ਵਜੇ ਤੱਕ ਵੀਕਐਂਡ ਦੇ ਉੱਤੇ, ਕੋਈ ਪ੍ਰੋਬਲਮ ਨਹੀਂ। ਪਰ ਉਸ ਤੋਂ ਬਾਅਦ ਫਿਰ ਸ਼ੋਰ ਸ਼ਰਾਬਾ ਘੱਟ ਰੱਖੋ, ਅਤੇ ਕਈਆਂ ਨੇ ਸੌਣਾ ਹੁੰਦਾ ਭਾਈ, ਕਈ ਬਜ਼ੁਰਗ ਵੀ ਹੁੰਦੇ ਆ। ਸਾਈਡ ਵਾਕ ਨੂੰ ਬਲੋਕ ਨਾ ਕਰਿਆ ਕਰੋ, ਇੱਕ ਗੱਡੀਆਂ ਖੜਾ ਦਿੰਦੇ ਹੋ ਅਤੇ ਬਲੋਕ ਹੋ ਜਾਂਦਾ, ਵਾਕ ਕਰਨ ਵਾਲਿਆਂ ਨੂੰ ਪ੍ਰੋਬਲਮ ਹੁੰਦੀ ਆ, ਫਿਰ ਕੋਈ ਠੁੱਡਾ ਮਾਰ ਕੇ ਲੰਘਦਾ, ਕੋਈ ਕੁਛ ਕਰਕੇ ਲੰਘਦਾ, ਫਿਰ ਪ੍ਰੋਬਲਮ ਹੁੰਦੀ ਆ। ਸਾਈਡ ਰੋਡਾਂ ਦੇ ਉੱਤੇ, ਸਟਰੀਟਾਂ ਦੇ ਉੱਤੇ ਸਵੇਰੇ ਸਵੇਰੇ 3 ਘੰਟੇ 2 ਤੋਂ ਲੈ ਕੇ 6 ਵਜੇ ਤੱਕ ਕੋਈ ਗੱਡੀ ਪਾਰਕ ਨਾ ਕਰੋ
1: ਜੀ,
0: ਵਾਹਨ ਪਾਰਕ ਨਾ ਕਰੋ। ਅਤੇ ਨਾਲ ਦੀ ਨਾਲ ਆਪਣੇ ਯਾਰਡ ਨੂੰ ਵਧੀਆ ਬਣਾ ਕੇ ਰੱਖੋ, ਸਾਫ਼ ਸੁਥਰਾ, ਉਹਦੀ ਕਟਿੰਗ ਕਰਕੇ ਰੱਖੋ ਪੂਰੀ, ਜਿਵੇਂ ਆਪਾਂ ਆਪਣੇ ਹੇਅਰ ਨਹੀਂ ਕੱਟ ਕਰਦੇ ਹੁੰਦੇ ਪੂਰੀ, ਐਨ ਹੱਥ ਖੁਦ ਕਢਾਉਂਦੇ ਹਾਂ ਦਾੜੀ ਦੇ, ਹੈ ਨਾ, ਉਵੇਂ ਭਾਵਾ ਆਪਣੇ ਬੈਕਯਾਰਡ ਨੂੰ ਫਰੰਟ ਯਾਰਡ ਨੂੰ ਵੀ ਵਧੀਆ ਬਣਾ ਕੇ ਫੁੱਲ ਫੁੱਲ ਲਾ ਕੇ ਰੱਖਿਆ ਕਰੋ। ਅਤੇ ਬਰੈਂਪਟਨ ਸਿਟੀ ਵੱਲੋਂ ਪੇਡ ਮੈਸੇਜ ਹੈਗਾ, ਅਤੇ ਤੁਸੀਂ ਲੌਗਇਨ ਕਰ ਸਕਦੇ ਹੋ brampton.ca/bylaw ਤੇ ਜਾ ਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ
1: ਜੀ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੀ, ਤੁਹਾਡੇ ਲਈ ਬਹੁਤ ਹੀ ਵਧੀਆ ਇਹ ਪ੍ਰੋਜੈਕਟ ਲੈ ਕੇ ਆਏ ਨੇ, ਨਵੇਂ ਡਬਲ ਕਾਰ ਗਰਾਜ ਦੇ ਫਰੀ ਹੋਲ ਟਾਊਨ ਹਾਊਸਿਸ, ਜਿਹੜੇ ਕਿ ਕੈਲਡਨ ਦੇ ਵਿੱਚ ਇਹ ਬਣਨ ਜਾ ਰਹੇ ਨੇ, ਕੈਲਡਨ ਐਂਡ ਬਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ, ਇਹ ਮੇਫੀਲਡ ਐਂਡ ਚਿੰਕਿਊਜ਼ੇ ਦੇ ਉੱਪਰ ਤਿਆਰ ਹੋ ਰਹੇ ਨੇ, ਜਿਨ੍ਹਾਂ ਦੀ ਪ੍ਰਾਈਸ ਹੈਗੀ 6,50,000, 6,50,000 ਤੋਂ ਪ੍ਰਾਈਸ ਸਟਾਰਟ ਹੋ ਜਾਂਦੀ ਹੈ। ਕਲੋਜ਼ਿੰਗ ਇਹਦੀ ਅਗਲੇ ਸਾਲ ਔਗਸਤ ਦੇ ਵਿੱਚ ਹੋਊਗੀ, 2027 ਦੇ ਵਿੱਚ ਔਗਸਤ ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਹੋਣੀ ਹੈ। ਅਤੇ ਬੁਕਿੰਗ ਕੱਲ੍ਹ ਨੂੰ ਸਟਾਰਟ ਹੈ, ਯਾਨੀ ਕਿ ਸ਼ਨੀਵਾਰ ਵਾਲੇ ਦਿਨ, ਸੈਟਰਡੇ 23rd of May ਇਹ ਬੁਕਿੰਗ ਸਟਾਰਟ ਹੋ ਰਹੀ ਹੈ। ਸਿਰਫ ਹੀ ਲਿਮਿਟਡ ਸਲੋਟਸ ਨੇਗੇ ਜਿਹਦੇ ਕਿ ਕੱਲ੍ਹ ਨੂੰ ਰਿਲੀਜ਼ ਹੋ ਰਹੇ ਨੇ ਪਹਿਲੇ ਫੇਜ਼ ਦੇ ਵਿੱਚ। ਜੇ ਤੁਸੀਂ ਇਹਨਾਂ ਘਰਾਂ ਨੂੰ ਬੁੱਕ ਕਰਨਾ ਚਾਹੁੰਦੇ ਹੋ, ਜ਼ਰੂਰ ਤੁਸੀਂ ਕੰਟੈਕਟ ਕਰਨਾ ਟੀਮ ਸਿੱਧੂ ਦੇ ਨਾਲ। 3-story ਦੇ ਫ੍ਰੀ ਹੋਲ ਟਾਊਨਸ ਨੇ, 1700 square feet ਤੋਂ ਲੈ ਕੇ 2600 square feet ਦੇ ਘਰ ਨੇ, 3 to 5 bedrooms, 2.5 to 3 washrooms ਹੋਣਗੇ। ਡਬਲ ਕਾਰ ਗਰਾਜ ਦੇ ਨਾਲ up to 4 cars ਤੁਸੀਂ ਇੱਥੇ ਪਾਰਕ ਕਰ ਸਕੋਗੇ। ਅਨਫਿਨਿਸ਼ਡ ਬੇਸਮੈਂਟ ਹੋਏਗੀ, ਤੇ ਪ੍ਰਾਈਸ ਸਟਾਰਟ ਹੋ ਰਹੀ ਹੈ 6,50,000 ਤੋਂ, ਤੇ ਡਿਪੋਜ਼ਿਟ ਤੁਸੀਂ 6 ਮਹੀਨਿਆਂ ਦੇ ਵਿੱਚ $85,000 ਦੇਣਾ ਆ, $85,000 ਛੇ ਮਹੀਨਿਆਂ ਦੇ ਵਿੱਚ ਤੁਸੀਂ ਪੇ ਕਰਨਾ। ਅਤੇ ਮੈਂ ਦੱਸ ਦਿਆਂ ਇੱਕ ਵਾਰ ਫਿਰ ਤੋਂ ਕਿ ਇਹ ਕੱਲ੍ਹ ਤੋਂ ਇਹਨਾਂ ਦੀ ਬੁਕਿੰਗ ਸਟਾਰਟ ਹੋ ਰਹੀ ਹੈ, ਲਿਮਿਟਡ ਲੋਟਸ ਨੇ ਜਿਹੜੇ ਕਿ ਰਿਲੀਜ਼ ਹੋ ਰਹੇ ਨੇ ਪਹਿਲੇ ਫੇਜ਼ ਦੇ ਵਿੱਚ। ਅਤੇ ਨਾਲੇ ਬਿਲਡਰ ਫ੍ਰੀ ਹੋਲ ਟਾਊਨਸ ਤਿਆਰ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਲੀਗਲ ਸੈਕੰਡਰੀ ਸਵੀਟ ਵੀ ਹੈ ਸੈਪਰੇਟ ਐਂਟਰੈਂਸ ਦੇ ਨਾਲ। ਇਹਦੀ ਪ੍ਰਾਈਸ ਹੋਏਗੀ 8,49,000। ਇਹਦੇ ਬਾਰੇ ਵੀ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ, ਨੰਬਰ ਹੈ 416-300-016-416-302-0016, ਟੀਮ ਸਿੱਧੂ ਦਾ ਨੰਬਰ ਹੈ।
0: ਮੈਂ ਤੁਹਾਨੂੰ ਮੈਸੇਜ ਦਿਆਂ ਟੋਰਾਂਟੋ ਪੈਸਟ ਅਰੈਸਟ ਦਾ, ਘਰ ਦੇ ਵਿੱਚ ਕੋਈ ਜਾਨਵਰ ਆ ਗਿਆ, ਰਕੂਨ ਹੈਗਾ ਅਤੇ ਜਾਂ ਫਿਰ ਕੋਕਰੇਚ ਨੇ, ਬੈਡ ਬੱਗਸ ਨੇ, ਕਈ ਵਾਰੀ ਇਹ ਬਹੁਤ ਖਰਾਬੀ ਕਰਦੇ ਨੇ, ਤੁਹਾਡੇ ਫਿਰ ਪ੍ਰੋਬਲਮ ਪੈਂਦੀ ਆ
1: ਜੀ।
0: ਰੈਟਸ ਨੇ, ਚੂਹੇ ਇੱਕ ਆ ਜਾਣ ਅਤੇ ਫਿਰ ਚੂਹੇ ਤਾਂ ਤੁਹਾਨੂੰ ਪਤਾ ਬਹੁਤ ਫਾਸਟ ਗਰੋ ਹੁੰਦੇ ਆ, ਇਹਨਾਂ ਸਾਰਿਆਂ ਨੂੰ ਨੱਥ ਪਾਉਣ ਵਾਸਤੇ ਬੱਗਸ ਹੋ ਗਏ, ਔਰ ਤੁਸੀਂ ਜਾਂ ਤੁਹਾਡੀ ਐਟਕ ਦੇ ਵਿੱਚ ਕੋਈ ਜਾਨਵਰ ਆ ਗਿਆ ਹੈਗਾ
1: ਜੀ,
0: ਰਕੂਨ ਹੋ ਗਏ, ਯਾਨੀ ਕੋਈ ਵੀ ਜਾਨਵਰ ਇਹਨਾਂ ਨੂੰ ਨੱਥ ਪਾਉਂਦੇ ਆ, ਇਹ ਸੇਮ ਡੇ ਸਰਵਿਸ ਹੈਗੀ ਆ, 100% ਸੈਟਿਸਫੈਕਸ਼ਨ ਹੈਗੀ, ਗਰੰਟੀ ਗਵਰਨਮੈਂਟ ਤੋਂ ਅਪਰੂਵ ਨੇ, ਕੈਮੀਕਲ ਵਗੈਰਾ ਸਾਰੇ ਜਿੰਨੇ ਵੀ ਯੂਜ਼ ਕਰਦੇ ਆ
1: ਜੀ।
0: ਔਰ ਇਹ ਲੰਬੇ ਸਮੇਂ ਤੋਂ ਮੈਨੂੰ ਲੱਗਦਾ ਕੋਈ ਹੋ ਗਿਆ ਹੋਣਾ ਇਹਨੂੰ, 15-20 ਸਾਲ ਇਸੇ ਕੰਮ ਦੇ ਵਿੱਚ। ਅਤੇ ਨੰਬਰ ਨੋਟ ਕਰ ਲਓ ਟੋਰਾਂਟੋ ਪੈਸਟ ਅਰੈਸਟ ਦਾ, 6475158000 ਟੈਲੀਫੋਨ ਨੰਬਰ ਹੈ। ਔਰ ਸ਼ੁੱਕਰਵਾਰ ਹੈਗਾ, ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਲਈ ਵਧੀਆ ਗੱਲਾਂ ਬਾਤਾਂ ਹੋਣ, ਖਬਰਾਂ ਅਸੀਂ ਪਹਿਲਾਂ ਵੀ ਦੇ ਦਿਆਂਗੇ, ਥੋੜ੍ਹੀ ਹੈਗੀਆਂ ਸਾਡੇ ਕੋਲ, ਪਰ ਖਬਰਾਂ ਆਪਾਂ ਬਹੁਤ ਦਿੰਦੇ ਹਾਂ ਨਾ
1: ਹਾਂਜੀ।
0: ਅਤੇ ਵੈਸੇ ਵੀ ਅੱਜ ਦਿਨ ਹੈਗਾ ਮੈਨੂੰ ਲੱਗਦਾ ਥੋੜ੍ਹਾ ਜਿਹਾ ਇੰਟਰਟੇਨਮੈਂਟ ਦਾ ਵੈਸੇ
1: ਜੀ,
0: ਤੇ ਕਿਉਂ ਨਾ ਫਿਰ ਤੁਹਾਡਾ ਥੋੜ੍ਹੀ ਐਂਟਰਟੇਨਮੈਂਟ ਰੱਖੀਏ, ਲਾਈਟ ਮੋਡ ਦੇ ਵਿੱਚ ਪ੍ਰੋਗਰਾਮ ਰੱਖਦੇ ਹਾਂ
1: ਜੀ।
0: ਮੈਂ ਕੋਈ ਨਗਮਾ ਹੀ ਲੈ ਲੈਣਾ ਪਹਿਲਾਂ, ਹੈ ਨਾ?
1: ਬਿਲਕੁਲ ਹਾਂਜੀ।
0: ਚਲੋ ਤੁਸੀਂ ਕੋਈ ਨਾ ਕੋਈ ਜ਼ਬਰਦਸਤ ਪੰਜਾਬੀ ਗੀਤ ਕਰ ਲਿਆ ਕਰੋ, ਮੈਂ ਕੋਈ ਨਗਮਾ ਸੁਣਾ ਦਾ ਥੋੜ੍ਹਾ
1: ਜੀ,
0: ਫਿਰ ਪੰਜਾਬੀ ਵੀ ਕਰ ਲੈਂਦੇ ਪਰਦੇਸਾਂ ਤੋਂ ਜੁੜੇ ਹੋਏ। ਚਲੋ AM 5

0: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ ਅਤੇ ਮੈਂ ਦੱਸਦਾ ਦੋਸਤੋ ਕਿ ਅਗਰ ਤੁਸੀਂ ਕਹਿੰਦੇ ਹੋ ਕਿ ਜੋਬ ਨਹੀਂ ਮਿਲਦੀ, ਜੋਬਾਂ ਤਾਂ ਤੁਹਾਡੇ ਮਗਰ ਮਗਰ ਫਿਰਨਗੀਆਂ, ਪਰ ਖੁਦ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ। ਅਪਗ੍ਰੇਡ ਤੁਸੀਂ ਤਾਂ ਹੋਵੋਗੇ ਜੋ ਕੋਈ ਪ੍ਰੋਫੈਸ਼ਨਲ ਕੋਰਸ ਕਰੋਗੇ। ਉਹਦੇ ਵਾਸਤੇ ਕੁਈਨਜ਼ਵੁੱਡ ਕਾਲਜ ਦੀ ਮੈਂ ਜਾਣਕਾਰੀ ਦਿਆਂ, ਲੰਮੇ ਸਮੇਂ ਤੋਂ ਤੁਹਾਡੇ ਨਾਲ ਨੇ ਇਹ। ਮੈਡੀਕਲ ਆਫਿਸ ਅਸਿਸਟੈਂਟ ਦਾ ਕੋਰਸ ਹੈਗਾ ਜੀ, ਡਿਪਲੋਮਾ ਜਿਹੜਾ ਬੜੀ ਜਲਦੀ ਸਟਾਰਟ ਹੋ ਰਿਹਾ
1: ਜੀ।
0: ਫਾਰਮੇਸੀ ਦਾ ਜਿਹੜਾ ਕੋਰਸ ਉਹ ਵੀ ਸਟਾਰਟ ਹੋ ਰਿਹਾ, ਵੀਕਐਂਡ ਦੇ ਉੱਤੇ ਵੀ ਕਰ ਸਕਦੇ ਔਨਲਾਈਨ। ਚਾਈਲਡ ਕੇਅਰ ਸ਼ੋਰਟ ਸਰਟੀਫਿਕੇਟ ਔਨਲਾਈਨ ਵੀਕਐਂਡ ਤੱਕ ਪੋਸਟ ਕਰ ਸਕਦੇ ਹੋ। ਪਰਸਨਲ ਸਪੋਰਟ ਵਰਕ ਦਾ ਕੋਰਸ ਵੀ ਕਰ ਸਕਦੇ ਹੋ। ਨੰਬਰ ਮੈਂ ਦੇ ਦਿਆਂ ਉਹਨਾਂ ਦਾ, 905-872-0088 ਟੈਲੀਫੋਨ ਨੰਬਰ ਹੈ, 905-872-0088 ਜੀ।
1: 1013 ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ, ਤੁਹਾਨੂੰ
0: ਸਤਿ ਸ਼੍ਰੀ ਅਕਾਲ ਜੀ।
2: ਅੱਜ ਲੱਗਦਾ ਭਾਈ ਸਾਹਿਬ ਬੜੇ ਚੰਗੇ ਮੂਡ ਵਿੱਚ ਹੈਗੇ, ਜਵਾਨੀ ਯਾਦ ਕਰ ਰਹੇ।
0: ਪਤਾ ਨਹੀਂ, ਮੈਂ ਤਾਂ ਹਲੇ ਕੋਈ ਜਵਾਨੀ ਬਾਰੇ ਸੋਚਿਆ ਨਹੀਂ। ਜਵਾਨੀ ਗਈ ਕਿੱਥੇ, ਆਪਣੇ ਤਾਂ ਕੋਲੇ ਹੀ ਆ, ਆਪਾਂ ਸੋਚਦੇ ਨਹੀਂ ਜਵਾਨੀ।
2: ਮਜ਼ਾ ਆ ਗਿਆ, ਗਾਣਾ ਬੜਾ ਜ਼ਬਰਦਸਤ ਹੈ
0: ਜੀ।
2: ਮੈਂ ਟੀਵੀ ਤੇ ਹੀ ਦੇਖਿਆ ਸੀ ਇੱਕ ਵਾਰ, ਕਈ ਵਾਰ ਗਾਣੇ ਆਉਂਦੇ ਨੇ ਉਹਦੇ ਚ, ਆਉਂਦਾ ਜਤਿੰਦਰ ਤੇ ਆਸ਼ਾ ਭਾਰੀਕੇ ਮੇਰੇ ਖਿਆਲ ਦੇ ਵਿੱਚ।
0: ਹਾਂਜੀ, ਕੀ ਨਾਂ?
2: ਬਾਕੀ ਇੱਕ ਗਾਣਾ ਸੁਣਿਆ ਸੀ, ਉੜ ਕੇ ਚਲੂੰਗੀ ਪਵਨ ਕੇ ਸੰਗ, ਸਾਰਾ ਬਾਨੂ ਨੇ ਗਾਇਆ, ਜਾਂ ਫਿਰ ਸ਼ਕੁਨ ਮੂਵੀ ਦਾ ਪਰਬਤੋਂ ਕੇ ਘੇਰੋ ਮੈਂ ਚਾਂਦ ਕਾ ਬਸੇਰਾ ਹੈ। ਟੀਵੀ ਤੇ ਵੀ ਦੇਖਦਾ,
0: ਪਰਬਤੋਂ ਕੇ ਘੇਰੋ ਮੈਂ
2: ਚਾਂਦ ਕਾ ਬਸੇਰਾ ਹੈ।
0: ਚਾਂਦ ਕਾ ਬਸੇਰਾ ਬੜਾ ਪਿਆਰਾ ਗੀਤ ਹੈ, ਠੀਕ ਹੈ।
2: ਸ਼ਰਬਤੀ ਉਜਾਲਾ ਹੈ,
0: ਮਿਹਰਬਾਨੀ। ਥੈਂਕ ਯੂ।

0: ਨਮਸਕਾਰ, ਥੈਂਕ ਯੂ ਫੋਰ ਕਾਲਿੰਗ, ਜਲਦੀ ਸੁਣਾ ਰਿਹਾ। ਅੱਛਾ, ਕੁਈਨਜ਼ਵੁੱਡ ਕਾਲ ਦਾ ਨੰਬਰ ਇੱਕ ਵਾਰ ਫਿਰ ਦੇ ਦਿਆਂ ਮੈਂ ਇਹਨਾਂ ਦਾ, 9058720088 ਟੈਲੀਫੋਨ ਨੰਬਰ ਹੈ। ਸਮੇਂ ਦੇ ਹਾਣੀ ਬਣੋ ਅਤੇ ਆਪਣੇ ਆਪ ਨੂੰ ਅਪਗ੍ਰੇਡ ਕਰੋ, ਜੋਬਾਂ ਤੁਹਾਡੇ ਅੱਗੇ ਮਗਰ ਪਿੱਛੇ ਫੜਨਗੀਆਂ। ਜੀ
1: ਜੀ, ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਓਮਕਾਰ ਹੋਮਸ ਦੀ, ਜਿਨ੍ਹਾਂ ਦੇ ਪੌਲ ਗਰੇਵਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, ਸਮਰ ਟਾਈਮ ਇਜ਼ ਦਾ ਬੈਸਟ ਟਾਈਮ ਕਿ ਤੁਸੀਂ ਸਾਰਾ ਰੈਨੋਵੇਸ਼ਨ ਦਾ ਕੰਮ ਕਰਾ ਸਕਦੇ ਹੋ। ਕੰਸਟਰਕਸ਼ਨ ਦਾ ਕੋਈ ਵੀ ਕੰਮ ਹੋਵੇ, ਸਮਰ ਟਾਈਮ ਦੇ ਵਿੱਚ ਕਰਵਾਓ, ਸਾਰਾ ਹੀ ਤੁਹਾਡਾ ਰੈਨੋਵੇਸ਼ਨ ਦਾ ਕੰਮ ਕਰਕੇ ਦੇਣਗੇ, ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ। ਅਤੇ ਗਾਰਡਨ ਸੂਟ ਬਣਾਉਣੇ ਹੋਣ, ਲੀਗਲ ਬੇਸਮੈਂਟ ਅਪਾਰਟਮੈਂਟ ਤਿਆਰ ਕਰਾਉਣਾ, ਇਹ ਬਹੁਤ ਹੀ ਸਪੈਸ਼ਲਿਸਟ ਨੇ ਦੋਨਾਂ ਕੰਮਾਂ ਦੇ। ਅਤੇ ਇਹਨਾਂ ਨੇ ਪਿਛਲੇ ਸਾਲ 20 ਗਾਰਡਨ ਸਵੀਟਸ ਤਿਆਰ ਕੀਤੇ ਨੇ। ਕਸਟਮ ਘਰ ਤੁਸੀਂ ਬਣਾਉਣਾ ਹੋਵੇ ਜਾਂ ਕੋਈ ਆਫਿਸ ਤਿਆਰ ਕਰਾਉਣਾ, ਰੈਸਟੋਰੈਂਟ ਤਿਆਰ ਕਰਾਉਣਾ, ਕੋਈ ਵੀ ਤਰ੍ਹਾਂ ਦੀ ਕਮਰਸ਼ੀਅਲ ਜੋਬ ਤਿਆਰ ਕਰਵਾਉਣੀ ਹੋਵੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਅਤੇ ਮਈ ਮੰਥ ਦੇ ਵਿੱਚ ਥੋੜ੍ਹੇ ਦੀ ਦਿਨ ਰਹਿ ਗਏ ਨੇ, ਹਫ਼ਤਾ ਕੁ ਰਹਿ ਗਿਆ ਮਈ ਮਹੀਨਾ ਖਤਮ ਹੋਣ 'ਚ। ਮਈ ਦੇ ਲਈ ਇਹਨਾਂ ਨੇ ਕਾਫੀ ਵਧੀਆ ਵੱਡੇ ਵੱਡੇ ਡਿਸਕਾਊਂਟਸ ਰੱਖੇ ਹੋਏ ਨੇ ਰੈਨੋਵੇਸ਼ਨਸ ਦੇ ਉੱਪਰ। ਅਤੇ ਜੇ ਤੁਸੀਂ ਹਜੇ ਵੀ ਲੀਗਲ ਬੇਸਮੈਂਟ ਅਪਾਰਟਮੈਂਟ ਜਾਂ ਫਿਰ ਤੁਸੀਂ ਗਾਰਡਨ ਸਵੀਟ ਤਿਆਰ ਕਰਾਉਣਾ ਹੋਵੇ, ਤੁਹਾਨੂੰ ਇਹ ਸਪੈਸ਼ਲ ਡਿਸਕਾਊਂਟਸ ਦੇ ਰਹੇ ਨੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇਣ ਦੇ ਉੱਪਰ। $5,000 ਤੱਕ ਤੁਹਾਨੂੰ ਡਿਸਕਾਊਂਟ ਦੇਣਗੇ। ਤੁਸੀਂ ਗੱਲਬਾਤ ਕਰੋ ਓਮਕਾਰ ਹੋਮਸ ਦੇ ਪੌਲ ਗਰੇਵਾਲ ਜੀ ਨੂੰ, ਨੰਬਰ ਹੈ 416-817-3600, 416-817-3600, ਓਮਕਾਰ ਹੋਮਸ ਦਾ ਨੰਬਰ ਹੈ।
2: 3871
0: ਜੀ, ਓਕੇ ਜੀ, ਬੜੇ ਪਿਆਰੇ ਪਿਆਰੇ ਗੀਤ ਦੀਆਂ ਫਰਮਾਇਸ਼ਾਂ ਆ ਰਹੀਆਂ। ਪਹਿਲਾਂ ਆਪਾਂ ਫਰਮਾਇਸ਼ਾਂ ਪੇਸ਼ ਕਰੀਏ, ਆਪਾਂ ਕਹਿੰਦਾ ਕਿ ਫਿਰ ਆਪਾਂ ਜਦੋਂ ਵਿੱਚ ਵਿਚਾਲੇ ਕੋਈ ਹੋਇਆ ਕਿ ਜਿਹੜੇ ਫਰਮਾਇਸ਼ ਕਰ ਰਹੇ ਪਹਿਲਾਂ ਉਹਨਾਂ ਨੂੰ ਆਪਾਂ ਗੀਤ ਪੇਸ਼ ਕਰੀਏ। ਪਹਿਲਾਂ ਪੰਜਾਬੀ ਗੀਤ ਲਾ ਲਈਏ, ਫਿਰ ਹਿੰਦੀ ਲਾ ਲਾਂਗੇ ਬਾਅਦ ਵਿੱਚ ਨਾ। ਅੱਛਾ, ਉਮਰਪ੍ਰੀਤ ਚਾਵਲਾ ਹੋਰੀ ਲੰਬੇ ਸਮੇਂ ਤੋਂ ਇਨਸ਼ੋਰਸ ਫੀਲਡ ਦੇ ਵਿੱਚ ਨੇ, ਬੜੇ ਹੀ ਮਨੇ ਪਰਮੰਨੇ ਨੇ ਇਸ ਫੀਲਡ ਦੇ ਵਿੱਚ। ਅਤੇ ਤੁਸੀਂ ਕੋਈ ਵੀ ਆਪਣਾ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨਾਲ ਨਾਲ ਦੇ ਹੈਗੇ ਨੇ, ਕੋਈ ਵੀ ਆਪਣੀ ਇੰਸ਼ੋਰੈਂਸ ਕਰਾਉਣੀ ਆ, ਜਿਵੇਂ ਕਿ ਲਾਈਫ ਇੰਸ਼ੋਰੈਂਸ ਹੋ ਗਈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋ ਗਈ, ਡਿਸੇਬਿਲਟੀ ਇੰਸ਼ੋਰੈਂਸ ਹੋ ਗਈ, ਔਰ ਰਿਟਾਇਰਮੈਂਟ ਪਲੈਨ ਵੀ ਤੁਹਾਡੇ ਲਈ ਕਰ ਦਿੰਦੇ ਨੇ ਇਹ। ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ। ਨੰਬਰ ਹੈ ਉਮਰਪ੍ਰੀਤ ਚਾਵਲਾ ਹੋਣਾ ਦਾ, ਔਰ ਇਸ ਘੰਟੇ ਨੂੰ ਉਹ ਸਪੋਂਸਰ ਵੀ ਕਰ ਰਹੇ ਨੇ। 6474461616 ਟੈਲੀਫੋਨ ਨੰਬਰ ਹੈ, 647-446-1616 ਉਹਨਾਂ ਦਾ ਟੈਲੀਫੋਨ ਨੰਬਰ ਹੈ। ਹੁਣੇ ਹੀ ਕਾਲ ਕਰੋ ਉਹਨਾਂ ਨੂੰ ਔਰ ਦੇਸ਼ ਪ੍ਰਦੇਸ਼ ਦੀ ਰੈਫਰੈਂਸ ਦਿਓ, ਅਤੇ ਤੁਹਾਡੇ ਲਈ ਵਧੀਆ ਵਧੀਆ ਪਲਾਨ ਕਰਕੇ ਤੁਹਾਨੂੰ ਦੇਣਗੇ ਇੰਸ਼ੋਰੈਂਸ ਦੀ।
1: ਜੀ, ਸਟੂਡੈਂਟ ਨੰਬਰ 9055646444, 905-564-6444 ਦੇ ਉੱਪਰ ਤੁਹਾਡੀਆਂ ਆਪਣੀਆਂ ਕਾਲਸ ਆ ਰਹੀਆਂ ਨੇ, ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 6 ਵਜੇ ਤੱਕ। ਅਤੇ ਲਓ ਫਿਰ ਅੱਜ ਦਾ ਪਹਿਲਾ ਫਰਮਾਇਸ਼ੀ ਗਾਣਾ ਸੁਣਾਈਏ ਤੁਹਾਨੂੰ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ ਆਵਾਜ਼ 'ਚ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਮੇਂ ਦੇ ਨਾਲ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ, ਲੇਕਿਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਜਿੰਨੇ ਵੀ ਚੀਜ਼ ਪਹੁੰਚਾਈ ਜਾਵੇ ਉਹਨੂੰ ਸੋਲਿਡ ਪਹੁੰਚਾਈਏ ਅਤੇ ਸਾਡੀ ਪੋਕਟ ਵੀ ਠੀਕ ਰਹੇ ਜਦੋਂ ਕੁਛਦੇ ਵੀ ਆਪਾਂ ਐਡਵਰਟਾਈਜ਼ ਬੋਲਦੇ ਹਾਂ ਉੱਥੇ ਜਾ ਕੇ ਨਾ ਬਾਇੰਗ ਕਰਿਆ ਕਰੋ ਅਤੇ ਫਿਰ ਉਹਨਾਂ ਨੂੰ ਦੱਸਿਆ ਕਰੋ ਵੀ ਕਿੱਥੋਂ ਸੁਣ ਕੇ ਆਏ ਹੋ, ਫਿਰ ਉਹ ਉਹਨਾਂ ਵੀ ਨੂੰ ਹੌਸਲਾ ਹੋ ਜਾਂਦਾ ਵੀ ਹਾਂ ਅਸੀਂ ਐਡਵਰਟਾਈਜ਼ ਕਰ ਰਹੇ ਹਾਂ ਠੀਕ ਹੈ ਨਾ, ਅਤੇ ਵੀ ਸਾਰਾ ਇਹ ਸਿਸਟਮ ਇੱਕ ਦੂਜੇ ਨਾਲ ਕੜੀ ਜੁੜੀ ਇੱਕ
1: ਦੂਸਰੇ ਦੇ ਨਾਲ ਬਿਲਕੁਲ ਲਿੰਕਡ ਹੀ ਹੈ ਅਤੇ ਇੱਕ ਦੂਸਰੇ ਦੇ ਉੱਪਰ ਡਿਪੈਂਡੈਂਟ ਹੁੰਦੇ ਹੀ ਆ ਲਿਸਨਰ ਵੀ।
0: ਕੜੀ ਤਾਂ ਮੈਂ ਸਿੱਧੀ ਗੱਲ ਦੱਸ ਦਿੰਦਾ ਸਿੰਪਲ, ਕਿੱਥੇ ਇੱਕ ਦੇ ਘਰ ਨਾ ਓਵਰ ਪ੍ਰਾਈਸ ਵਿਕਦੀ ਸੀ ਆਪਣਾ,
1: ਹਾਂਜੀ
0: ਸ਼ਹਿਰ ਦੇ ਵਿੱਚ ਨੂੰ ਪਤਾ ਓਵਰ ਬਿਡਿੰਗ ਹੁੰਦੀ ਸੀ,
1: ਬਿਡਿੰਗ ਹੁੰਦੀ ਸੀ,
0: ਜੇ ਮੈਂ ਇੱਥੇ ਮਿਲੀ ਨਹੀਂ ਕਹਿਤਾ ਮੇਰੇ ਤੋਂ ਉੱਪਰ ਬੰਦਾ ਆਉਂਦਾ ਸੀ 11 ਦੂਜਾ 12 13 14 15 ਬੜੇ ਪੰਗੇ ਪਏ ਇਹਨਾਂ ਚੀਜ਼ਾਂ
1: ਦੇ,
0: ਤਾਂ ਅਸੀਂ ਵੀ ਥੋੜ੍ਹਾ ਜਿਹਾ ਸਿੱਖੀਏ ਚੀਜ਼ਾਂ ਨੂੰ ਰਹਿੰਦੇ ਹੋਏ ਕਿ ਕਿਤੇ ਨਹੀਂ ਜਾਂਦੇ, ਘਰ ਘੁਰ ਥੋੜ੍ਹੇ ਸਸਤੇ ਹੋ ਜਾਣਗੇ ਤਾਂ ਵੀ ਚੰਗੀ ਗੱਲ ਆ, ਤਾਂ ਉਹ ਜਿਹੜੀ ਲੜੀ ਦੇ ਵਿੱਚ ਹੁਣ ਘਰਾਂ ਦੀ ਸੇਲ ਨਹੀਂ ਹੋ ਰਹੀ, ਉਹਦੇ ਨਾਲ ਜਿਹੜੇ ਘਰ 'ਚ ਕਾਰਪੇਟ ਪਾਉਣ ਵਾਲੇ ਉਹ ਵਿਹਲੇ ਬੈਠੇ ਆ, ਕਿੰਨੇ ਕੰਮ ਚੱਲਦੇ ਕੜੀ ਦੇ ਕੜੀ ਕੜੀ ਦੇ ਕੜੀ
1: ਫਰਨੀਚਰ ਹੋ ਗਿਆ ਹੈ ਨਾ ਸਾਰਾ ਕੁਛ ਹੀ ਹੋ ਗਿਆ,
0: ਇਵਨ ਮਿਸਤਰੀ ਹੋ ਗਏ ਜਿਨ੍ਹਾਂ ਨੇ ਬੇਸਮੈਂਟ ਤਿਆਰ ਕਰਨੀ ਆ
1: ਜੀ ਜੀ,
0: ਤੇ ਹੋਰ ਕਿੰਨਾ ਟੂਟੀਆਂ ਲਾਉਣੀਆਂ ਕਿਸੇ ਨੇ ਪਲੰਬਿੰਗ ਦਾ ਕੰਮ ਹੋ ਗਿਆ, ਜਾਨੀ
1: ਸਾਰੀ ਚੀਜ਼ ਹੋ ਗਿਆ
0: ਐਵਰੀਥਿੰਗ ਐਮਸੀ
1: ਕਨੈਕਟਡ, ਹਾਂਜੀ ਬਿਲਕੁਲ।
0: ਤੋ ਇਹ ਇਕੱਲਾ ਆਪਣੇ ਨਹੀਂ ਕੈਨੇਡਾ ਵਾਲਾ ਨਹੀਂ, ਇਹ ਦੁਨੀਆ ਭਰ ਦੇ ਵਿੱਚ ਹੀ ਥੋੜ੍ਹੇ ਜਿਹੇ ਇੱਕ ਦੂਜੇ ਨਾਲ ਟਾਈਟ ਕੰਮ ਹੋ ਰਿਹਾ, ਪਰ ਸਮੇਂ ਦੀ ਨਿਆਕਤ ਨੂੰ ਸਮਝਦੇ ਹੋਏ ਆਪਾਂ ਰਲ ਮਿਲ ਕੇ ਇੱਕ ਦੂਜੇ ਨਾਲ
1: ਜੀ ਜੀ ਜੀ
0: ਆਪਾਂ ਤਾਂ ਕੰਮ ਕੱਢਣਾ ਨਾ ਸਾਰਿਆਂ ਦੇ ਰਲ ਮਿਲ ਕੇ,
1: ਬਿਲਕੁਲ ਹਾਂਜੀ।
0: ਅਤੇ ਥੋੜ੍ਹੇ ਸਿਆਣੇ ਹੋ ਥੋੜ੍ਹੇ ਸਮਝਦਾਰ ਹੋ ਬਸ ਆਪ ਹੀ ਸਮਝਿਆ ਕਰੋ, ਸਿਆਣੇ ਸਮਝ ਲੈਂਦੇ ਆ ਸਾਡੀ ਗੱਲਾਂ।
1: ਬਿਲਕੁਲ, ਸਟੂਡੀਓ ਨੰਬਰ 9055646444 ਦੇ ਉੱਪਰ ਤੁਹਾਡੇ ਨਾਲ ਸਾਡੀਆਂ ਗੱਲਾਂ ਪਤਾ ਚੱਲ ਰਹੀਆਂ ਨੇ, ਅਤੇ ਲੋ ਫਿਰ ਆਪਾਂ ਇੱਕ ਫਰਮਾਇਸ਼ੀ ਗਾਣਾ ਸੁਣੀਏ ਨੈਕਸਟ ਮੁਹੰਮਦ ਰਫੀ ਦੀ ਆਵਾਜ਼ 'ਚ, ਅਤੇ ਤੁਸੀਂ ਇੰਜੋਏ ਕਰੋ ਅਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਹਾਡੇ ਸਪੈਸ਼ਲ ਇਵੈਂਟ ਲਈ ਹਰੇਕ ਸਾਈਜ਼ ਦੇ ਵਾਟਰਪ੍ਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ ਟੇਬਲ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੇਟ ਹਾਲ ਵਾਂਗੂ ਬਣਾਉਂਦੇ ਨੇ ਫੈਂਸੀ ਚੇਅਰਸ ਵੀ ਅਵੇਲੇਬਲ ਹਨ LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ ਟੇਬਲ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ

0: ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ। ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੈਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਆ ਵੀਕ। ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ।
1: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ। ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: Simply Indian brings you all simply delicious deals. Buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine-in and take-outs. ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111। ਸਿੰਪਲੀ ਡਿਲੀਸ਼ੀਅਸ, ਮਤਲਬ ਸਿੰਪਲੀ ਇੰਡੀਅਨ।
0: ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਔਰ ਅਸੀਂ ਪਹੁੰਚ ਕੇ ਦੂਸਰੇ ਘੰਟੇ ਦੇ ਵਿੱਚ। ਅੱਜ ਸ਼ੁੱਕਰਵਾਰ ਦਾ ਦਿਨ ਹੈ ਦੋਸਤੋ, ਇੰਜੋਏ ਕਰਿਆ ਕਰੋ ਪੁਰਾਣ ਨੂੰ ਪੂਰੇ ਪਿਆਰ ਮੁਹੱਬਤ ਦੇ ਨਾਲ। ਨੰਬਰ ਹੈ 905 ਸਟੂਡੀਓ ਦਾ, 905-564-5444 905-564-6444 ਸਾਡਾ ਨੰਬਰ ਹੁੰਦਾ ਜਦੋਂ ਵੀ ਦੇਸ਼ ਪ੍ਰਦੇਸ਼ ਦਾ ਲਾਈਵ ਪ੍ਰੋਗਰਾਮ ਚੱਲਦਾ, ਇਹ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ
7: ਜੀ। ਤੇ ਮੈਂ ਜਾਣਕਾਰੀ ਦੇ ਦਿਆਂ, ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਔਰ ਲਿੰਕ ਟਰੈਵਲ ਮਿਸਿਸਾਗਾ ਵਾਲਿਆਂ ਦੇ ਨਾਲ ਗੱਲਬਾਤ ਕਰੋ। ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਡਾਇਰੈਕਟ ਫਲਾਈਟ ਦੇ ਨਾਲ ਤੁਸੀਂ ਟੋਰਾਂਟੋ ਤੋਂ ਦਿੱਲੀ ਦੀ ਏਅਰ ਟਿਕਟ ਲੈਣੀ ਹੋਵੇ ਮਈ ਮਹੀਨੇ ਦੇ ਲਈ, $890 ਦੀ ਹੈਗੀ ਹੈ। ਮਈ ਮੰਥ ਖਤਮ ਹੋਣ ਦੇ ਵਿੱਚ ਹਜੇ ਵੀ ਥੋੜ੍ਹੇ ਟਾਈਮ ਹੈਗਾ ਆ, 8-9 ਦਿਨ ਹੈਗੇ ਨੇ, ਤਾਂ ਇਹਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ, $890 ਦੀ ਟਿਕਟ ਲਓ ਡਾਇਰੈਕਟ ਫਲਾਈਟ ਟੋਰਾਂਟੋ ਤੋਂ ਦਿੱਲੀ ਦੀ। ਇਸ ਤੋਂ ਇਲਾਵਾ ਜੇ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਕਰਨੀ ਹੋਵੇ ਟੋਰਾਂਟੋ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਫਿਰ ਵਾਪਸੀ ਟੋਰਾਂਟੋ ਸੈਪਟੈਂਬਰ ਚ ਜਾ ਕੇ ਅਕਤੂਬਰ ਚ ਵਾਪਸੀ ਤਾਂ $1,520 ਦੀ ਟਿਕਟ ਹੈ ਦੋ ਚੈੱਕ ਇਨ ਬੈਗਸ ਤੁਸੀਂ ਲੈ ਕੇ ਜਾ ਸਕਦੇ ਹੋ ਰਿਟਰਨ ਟਿਕਟ ਹੈ ਇਹ $1,520 ਦੀ $1,520 ਦੀ ਟਿਕਟ ਤੇ ਜੇ ਤੁਸੀਂ ਕਿਤੇ ਆਈਲੈਂਡ ਘੁੰਮਣ ਜਾਣਾ ਆ $1,000 ਦੇ ਵਿੱਚ ਵਿੱਚ ਤੁਹਾਡੀ ਸਪੈਸ਼ਲ ਡੀਲ ਬਣਾ ਦੇਣਗੇ ਇਹ ਕਿਤੇ ਵੀ ਤੁਸੀਂ ਆਈਲੈਂਡ ਘੁੰਮਣ ਜਾਣਾ ਹੋਵੇ ਬਹੁਤ ਵਧੀਆ ਪੈਕੇਜਸ ਬਣਾ ਕੇ ਦੇਣਗੇ ਆਲ ਲਿੰਕ ਟਰੈਵਲ ਮਿਸਿਸਾਗਾ ਤੋਂ ਰਿਤੂ ਧਾਰੀਵਾਲ ਜੀ ਤੇ ਨੰਬਰ ਹੈ 905-565-8704-905-565-8704 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਆਲ ਲਿੰਕ ਟਰੈਵਲ ਮਿਸਿਸਾਗਾ ਤੋਂ ਰਿਤੂ ਧਾਰੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ
0: ਇਸ ਸਮੇਂ ਲੈ ਕੇ ਚੱਲੀ ਤੁਹਾਨੂੰ ਅਸੀਂ ਅਪਲਾਇੰਸ ਜੰਕਸ਼ਨ ਤੇ ਲੈ ਕੇ ਚੱਲਦੇ ਹਾਂ
7: ਜੀ
0: ਦੋ ਲੋਕੇਸ਼ਨਾਂ ਮਨਜੀਤ ਹੋਰੀ ਸੇਵਾਵਾਂ ਦਿੰਦੇ ਨੇ ਪਹਿਲੀ ਲੋਕੇਸ਼ਨ ਹੈਗੀ ਆ ਰਿਵਰ ਮਾਊਂਟ ਪਲਾਜ਼ਾ ਹਾਂ ਮਿਸਿਸਾਗਾ ਰੋਡ ਤੇ ਸਟੀਲ ਦੂਜਾ ਕਲਰਕ ਤੇ ਏਅਰਪੋਰਟ ਕਹਿ ਲਓ ਜਾਂ ਏਅਰਪੋਰਟ ਤੇ ਕੋਈ ਦੇ ਨੇੜੇ ਉਹਨਾਂ ਦੀ ਸੈਕਿੰਡ ਲੋਕੇਸ਼ਨ ਹੈਗੀ ਜਿਹੜੀ ਕਿ ਈਸਟ ਵਾਸੀਆਂ ਨੂੰ ਉੱਧਰ ਨੌਰਥ ਵਾਲੇ ਵੁੱਡ ਬ੍ਰਿਜ ਏਰੀਏ ਸਾਰੇ ਕਵਰ ਕਰਦੇ ਨੇ ਅਤੇ ਇੱਧਰ ਸਾਰਾ ਆਪਾਂ ਜਿਹਨੂੰ ਪਤਾ ਬਰੈਂਪਟਨ ਜਿਹੜਾ ਬੈਸਟ ਹੋ ਗਿਆ ਜੋਰਜ ਟਾਊਨ ਹੋ ਗਿਆ ਇੱਧਰੋਂ ਮਿਸਾਗਾ ਹੋ ਗਿਆ ਉਹਦੇ ਵਾਸਤੇ ਮਿਸਾਗਾ ਰੋਡ ਤੇ ਸਟੀਲ ਤੇ ਇਹਨਾਂ ਦੀ ਲੋਕੇਸ਼ਨ ਹੈਗੀ ਆ ਮਨਜੀਤ ਹੋਰ ਸਾਡੇ ਨਾਲ ਨੇ ਜਾਣਕਾਰੀ ਦੇਣਗੇ ਕੀ ਸਪੈਸ਼ਲ ਲੱਗੇ ਨੇ ਵੀਕਐਂਡ ਤੇ ਜੀ ਮਨਜੀਤ ਜੀ ਆਨੂੰ ਜੀ
8: ਥੈਂਕ ਯੂ ਸੋ ਮਚ ਸਿੰਘ ਸਾਹਿਬ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰਾਪਰਟੀ ਲਈ 5 ਦੇ 5 ਅਪਲਾਈਸਿਸ ਦੇ ਕੋਂਬੋ ਦੇ ਵਿੱਚ ਡੀਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫਰਿੱਜ ਗਲਾਸ ਟਾਪ ਦਾ ਇਲੈਕਟ੍ਰਿਕ ਸਟੋਵ ਟਾਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ $5,500 ਦੀ ਵੈਲਿਊ ਦੇ 5 ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,199 ਵਿੱਚ ਤੁਸੀਂ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟਾਪ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ 6 ਮਹੀਨਿਆਂ ਚ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬਰੈਂਪਟਨ ਵੈਸਟ ਮਿਸਿਸਾਗਾ ਸਟੀਲਸ ਤੇ ਬਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਈਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ
0: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਮਨਜੀਤ ਔਰ ਪਹੁੰਚੋ ਤੁਸੀਂ ਅਪਲਾਈਸ ਜੰਕਸ਼ਨ ਦੇ ਘਰ ਦੇ ਜਿੰਨੇ ਵੀ ਤੁਸੀਂ ਖਾਸ ਕਰਕੇ ਬੇਸਮੈਂਟ ਹੈਗੀ ਕੋਈ ਉਹਦੇ ਵਾਸਤੇ ਅਪਲਾਈਸ ਚਾਹੀਦੇ ਨੇ ਤਾਂ ਇੱਕ ਚੱਕਰ ਲਗਾਇਆ
7: ਜੀ
0: ਤੇ ਮਨਪ੍ਰੀਤ ਇਸ ਸਮੇਂ ਕੋਈ ਖੜਕ ਮਾਂ ਜਾਂ ਗੀਤ ਲਾਓ ਅਤੇ ਆਪਾਂ ਥੋੜ੍ਹਾ ਜਿਹਾ ਗੀਤ ਸੰਗੀਤ ਵੱਲ ਚੱਲੀਏ ਅਤੇ ਮੈਸੇਜ ਕਾਫੀ ਹੋ ਗਿਆ ਹੁਣ ਅਤੇ ਸਾਡੇ ਸਰੋਤਿਆਂ ਦਾ ਖਿਆਲ ਰੱਖਣਾ ਭਾਈ ਵੀਕਐਂਡ ਹੈ ਔਰ ਕਰੋ ਇੰਜੋਏ ਅਤੇ ਲਗਾਉਂਦੇ ਹਾਂ ਤੁਹਾਡੇ ਲਈ ਵਧੀਆ ਜਾਂ ਗੀਤ ਸੰਗੀਤ ਅਤੇ ਫਿਰ ਉਸ ਤੋਂ ਬਾਅਦ ਕੁਝ ਰੈਸਟੋਰੈਂਟ ਦਾ ਜਾਣਕਾਰੀ ਦੇਵਾਂਗੇ ਖਾਣ ਪੀਣ ਵੱਲ ਨੂੰ ਤਾਂ ਲੈ ਕੇ ਚੱਲਾਂਗੇ ਜੀ

0: ਵਾਹ ਬਈ ਵਾਹ, ਚੰਡੀਗੜ੍ਹ ਵਾਲੇ ਹੋ ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਫ੍ਰਾਈਡੇ ਦਾ ਦਿਨ ਹੈ, ਰੰਗ ਰੰਗ ਪ੍ਰੋਗਰਾਮ, ਗੀਤ ਸੰਗੀਤ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨਾ, ਔਰ ਮੋਰਨਿੰਗ ਕਰਾਉਣੀ ਆ ਤਾਂ ਧੜੱਲੇਦਾਰ ਮਹਾਰਾਣੀ ਹੈਗੀ ਆ, ਉਹ ਹੈਗੀ ਨੀਲਮ ਸਹਿਦੇਵ, ਮੋਰਗੇਜ ਬ੍ਰੋਕਰ ਨੇ, ਅੜੇ ਝੜੇ ਕੰਮ ਸਭ ਕਰ ਦਿੰਦੇ ਨੇ ਅਤੇ ਉਹਨਾਂ ਤੋਂ ਤੁਸੀਂ ਪੈਸੇ ਚਾਹੀਦੇ ਨੇ, ਅੱਜ ਕੱਲ੍ਹ ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਆ, ਕੈਸ਼ ਤਾਂ ਜਦੋਂ ਮਰਜ਼ੀ ਨੂੰ ਤਾਂ ਲੈ ਲਓ, 50-60 ਹਜ਼ਾਰ ਤਾਂ ਰਾਈਡ ਵੀ ਦਵਾ ਦੇਣਗੇ। ਅਤੇ ਟਰੱਸਟ ਨਾਮ ਹੈਗਾ ਨੀਲਮ ਸੁਦੇਵਰਨ ਦਾ, ਨੰਬਰ ਨੋਟ ਕਰ ਲਓ 6477398710, 6474497910 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। ਅਤੇ ਤੁਸੀਂ ਪਲੀਜ਼ ਐਕਸਕਰਸ਼ਨ ਸਰਵਿਸ ਵਾਲਿਆਂ ਨੂੰ ਵੀ ਯਾਦ ਰੱਖੋ, ਜਗਤਾਰ ਚੌਹਾਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਇਹ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਅਤੇ ਡੈਮੋਲੀਸ਼ਨ ਦੇ ਪੂਰੇ ਐਕਸਪਰਟਸ ਨੇ। ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ ਜਾਂ ਫਿਰ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਸੈਪਟਿਕ ਟੈਂਕ ਦਾ ਕੰਪਲੀਟ ਕੰਮ ਕਰਵਾਉਣਾ ਹੋਵੇ ਤਾਂ ਇਹਨਾਂ ਨੂੰ ਯਾਦ ਰੱਖੋ। ਹਰ ਤਰ੍ਹਾਂ ਦਾ ਕੌਨਕ੍ਰੀਟ ਦਾ ਕੰਮ ਵੀ ਕਰਦੇ ਨੇ। ਜੇਕਰ ਕਿਸੇ ਨੇ ਟਰੱਕ ਯਾਰਡ ਬਣਵਾਉਣਾ ਤਾਂ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਵਾਓ, ਗਰੇਡਿੰਗ, ਗਰੇਵਲਿੰਗ, ਪੇਵਿੰਗ ਸਾਰਾ ਕੁਝ ਕਰ ਦੇਣਗੇ। ਪੂਲ ਡਿਗਿੰਗ ਵੀ ਕਰਦੇ ਨੇ, ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਾਉਣਾ ਚਾਹੁੰਦੇ ਹੋ ਤਾਂ ਪੂਲ ਡਿਗਿੰਗ ਕਰਵਾਓ ਇਹਨਾਂ ਦੇ ਕੋਲੋਂ। ਹੋਮ ਡਿਮੋਲੀਸ਼ਨ ਜਾਂ ਕਮਰਸ਼ੀਅਲ ਡਿਮੋਲੀਸ਼ਨ ਕਰਾਉਣੀ ਹੋਵੇ, ਕਿਸੇ ਵੀ ਬਿਲਡਿੰਗ ਨੂੰ ਤੁਸੀਂ ਢਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ ਅਤੇ ਫ੍ਰੀ ਐਸਟੀਮੇਟ ਲੈਣ ਦੇ ਲਈ ਕਾਲ ਕਰ ਸਕਦੇ ਹੋ 416-891-1722, 416-891-1722। ਪੀਲ ਐਕਸਕਵੇਸ਼ਨ ਸਰਵਿਸ ਤੋਂ ਜਗਤਾਰ ਚੌਹਾਨ ਜੀ ਦਾ ਨੰਬਰ ਹੈ।
0: ਔਰ ਜੇਕਰ ਤੁਸੀਂ ਅੱਜ ਬਗੀਚੀ 'ਚ ਪਨੀਰੀ ਲਾਉਣਾ ਚਾਹੁੰਦੇ ਹੋ, ਜਿਹਦੇ ਵਿੱਚ ਮੈਂ ਦੱਸਦੇ ਹਾਂ ਕਿ ਤੁਸੀਂ ਜੇ ਚਾਹੁੰਦੇ ਹੋ ਕਿ ਬਤਾਊਂ, ਲੰਮੇ ਬਤਾਊਂ, ਛੋਟੇ ਰਾਊਂਡ ਜਿਹੜੇ ਹੁੰਦੇ ਛੋਟੇ ਛੋਟੇ ਬਤਾਊਂ, ਉਹ ਚਿੱਟੇ ਬਤਾਊਂ ਦੇਖਿਆ, ਉਹ ਵੀ ਹੈਗੇ ਨੇ। ਨਾਲ ਤੁਸੀਂ ਭਰਥੇ ਵਾਲੇ ਵੱਡੇ ਬਤਾਊਂ ਲਾਉਣੇ ਨੇ, ਟਿੰਡੇ ਲਾਉਣੇ ਨੇ, ਘੀਆ, ਕੱਦੂ, ਲੌਕੀ, ਮੂਲੀਆਂ, ਅਜੇ ਇਹ ਸਭ ਕੁਝ ਤੁਹਾਨੂੰ ਪਨੀਰੀ ਮਿਲਣੀ ਆ ਬਰਾੜ ਫਾਰਮ ਤੋਂ, ਕੈਲਡਨ ਦੇ ਵਿੱਚੋਂ, ਅਤੇ ਗੱਡੀਆਂ ਲੈ ਜਾਓ ਭਾਈ, ਉੱਥੋਂ ਚੱਕ ਲਿਆ ਸਮਾਨ ਅਤੇ ਲਾ ਲਓ। ਹਾਂਜੀ, ਬੜਾ ਵਧੀਆ ਉਹਨਾਂ ਕੋਲ ਹੈਗਾ, ਅਤੇ ਗਰਾਜ ਸਾਰਾ ਭਰਿਆ ਪਿਆ ਉਹਨਾਂ ਨੇ, ਬਾਹਰ ਕਹਿੰਦੇ ਫਿਰ ਸੁੱਕ ਜਾਂਦੇ ਆ ਰੱਖਿਆ ਧੁੱਪ ਕਰਕੇ। ਅਤੇ ਤੁਸੀਂ ਬਰਾੜ ਫਾਰਮ ਕੈਲਡਨ 'ਤੇ ਜਾਓ, 885-885 ਹਾਈ ਪੁਆਇੰਟ ਸਾਈਡ ਰੋਡ, ਇਹ ਪੈਂਦਾ ਹਾਈ ਪੁਆਇੰਟ ਸਾਈਡ ਰੋਡ, ਮਿਸਾਗਰ ਰੋਡ 'ਤੇ ਦੋਹੇ ਕਾਰਨ ਮਿਲਦੇ ਨੇ, ਲੈ ਆਓ, ਕੈਲਡਨ ਦੇ ਵਿੱਚ ਨੇ ਇਹ
1: ਜੀ
0: ਬਰਾੜ ਫਾਰਮ ਵਾਲੇ, 6472449005 ਟੈਲੀਫੋਨ ਨੰਬਰ। ਮੈਂ ਵੀ ਲੈ ਕੇ ਆਇਆ ਕਾਫੀ ਪਨੀਰੀ ਤੋਂ, ਅਤੇ ਮੈਂ ਕਿਹਾ ਬਰਾੜਾ ਬਰਾੜਾ ਉਹਨਾਂ ਦੀ ਪਨੀਰੀ ਜੀ ਬਹੁਤ ਵਧੀਆ ਬਣਾਇਆ ਜਾਂਦਾ, ਹੈ ਨਾ?
1: ਹਾਂਜੀ,
0: ਖੇਤੀਬਾੜੀ ਆਪ ਹੀ ਕਰਦੇ ਭਾਈ ਸਾਰੀ। ਅਗਲਾ ਕਾਲ ਲਓ ਜੀ।
1: 8227 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਭੈਣ ਜੀ।
1: ਸਤਿ ਸ਼੍ਰੀ ਅਕਾਲ ਜੀ
2: ਭਾਜੀ, ਹੁਣਾਂ ਦੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ
2: ਅਕਾਲ ਭਾਜੀ। ਬਹੁਤ ਟਾਈਮ ਤੇ ਮੈਂ ਸੁਣਦਾ ਦੇਸ਼ ਪ੍ਰਦੇਸ਼ ਦਾ, ਬਾਕੀ ਭਾਜੀ ਹੁਣੀ ਹਮੇਸ਼ਾ ਹੀ ਟਾਈਮ ਦਿੰਦੇ, ਦਿਲੋਂ ਮੈਂ ਧੰਨਵਾਦ ਕਰਦਾ, ਮਾਰਾ ਤਰੱਕੀਆਂ ਚੱਲਦੇ ਆ। ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਬਿਜ਼ਨਸਮੈਨ ਆ, ਤੁਹਾਡੀ ਟੀਮ ਆ ਦੇਸ਼ ਪ੍ਰਦੇਸ਼ ਦੀ, ਸਾਰਿਆਂ ਦਿਲੋਂ ਮੈਂ ਧੰਨਵਾਦ ਕਰਦਾ, ਮਾਰਾ ਤਰੱਕੀਆਂ ਚੱਲਦੀਆਂ, ਬਹੁਤ ਪੇਸ਼ ਕਰਦਾ ਇੱਥੇ।
0: ਮਿਹਰਬਾਨੀ ਤੁਹਾਡੇ ਵਾਸਤੇ, ਚੜ੍ਹਦੀ ਕਲਾ ਸਾਰੇ ਪਰਿਵਾਰ ਵਾਸਤੇ, ਵੀਕਡ ਦੀਆਂ ਸਾਰੇ ਪਰਿਵਾਰਾਂ ਵਾਸਤੇ, ਦੇਸ਼ ਪ੍ਰਦੇਸ਼ ਟੀਮ ਵੱਲੋਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਜਦੋਂ ਵੀ ਫਰਾਈਡੇ ਹੁੰਦਾ ਵੀ ਭਾਈ ਜਿਹਨਾਂ ਘਰਾਂ 'ਚ ਗੁਰੂ ਮਹਾਰਾਜ ਦਾ ਸ਼ੁਕਰਾਨਾ ਪਾਇਆ ਹੈ, ਕਬਰੀ ਘਰਨਾਵਾਂ ਕਰ ਲੈਂਦੇ ਹਾਂ, ਵੈਸੇ ਵੀ ਸੋ ਕੋਈ ਵਾਰੀ ਸੁੱਖ ਹੁੰਦੀ ਹੈ, ਕੋਈ ਗੁਰਦੁਆਰਾ ਸਾਹਿਬ ਪਾਠ ਰਖਾਇਆ, ਜਾਂ ਸ਼ੁਭ ਸ਼ਾਮਾਂ ਸਾਰਿਆਂ ਵਾਸਤੇ ਜਿਹਨਾਂ ਘਰਾਂ ਦੇ ਵਿੱਚ ਖੁਸ਼ੀਆਂ ਨੇ, ਕੋਈ ਵਿਆਹ ਦਾ ਸਮਾਗਮ ਆ, ਕੋਈ ਹੋਰ ਬੱਚੇ ਦਾ ਬਰਥਡੇ ਆ, ਉਹਨਾਂ ਸਭ ਵਾਸਤੇ ਦੇਸ਼ ਭਰ ਦੀ ਸਾਰੀ ਟੀਮ ਵੱਲੋਂ ਬਹੁਤ ਬੈਸਟ ਵਿਸ਼ਿਸ ਕਰੋ, ਇੰਜੋਏ ਵੀਕਐਂਡ ਨੂੰ। ਲਓ ਅਗਲਾ ਗੀਤ ਲਈਏ ਤੁਹਾਡੇ ਲਈ, ਇਹ ਫਰਮਾਇਸ਼ ਕੀਤੀ ਮਿਲਦਾ ਤੁਹਾਨੂੰ।
1: ਹਾਂਜੀ
0: ਹਾਂਜੀ ਜੀ
1: ਜੀ ਬਿਲਕੁਲ, ਅਤੇ ਸਟੂਡੀਓ ਦਾ ਨੰਬਰ ਵੀ ਦੇ ਦਿਆਂ 905-564-4444 ਦੇ ਉੱਪਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਜਾਂ ਤੁਸੀਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਨੂੰ ਇਸੇ ਨੰਬਰ 'ਤੇ ਕਾਲ ਕਰ ਸਕਦੇ ਹੋ ਪੂਰੇ 6 ਵਜੇ ਤੱਕ।

0: ਵੱਡਿਆ ਤੇਰਾ ਇੰਨੀ ਨੀ ਜਿੰਦਗੀ ਰੋੜਨੇ ਉੱਤੇ ਬੱਲੇ ਬੱਲੇ ਬੱਲੇ ਬੱਲੇ ਕਿਆ ਬਾਤਾਂ ਨੇ ਔਰ ਵੀਕਐਂਡ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਹੈ ਰੇਡੀਓ ਇੰਜੋਏ ਕਰ ਰਹੇ ਹਾਂ ਜੀ ਇੱਕ ਵਾਰ ਇੱਕ ਸਾਰਿਆਂ ਨੂੰ ਫਿਰ ਜੀਆਂ ਨੂੰ ਨਿੱਘਾ ਸਵਾਗਤ 4967 ਜੀਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ
1: ਹਾਂਜੀ ਹਾਂਜੀ ਵਧੀਆ ਵਧੀਆ ਜੀ ਮੈਂ ਸਰੀ ਬੀਸੀ ਤੋਂ ਬੋਲ ਰਿਹਾ ਜੀ
0: ਜੀਆਂ ਨੂੰ ਔਰ ਤੁਸੀਂ ਸਰੀ ਰਹਿੰਦੇ ਹੋ ਜਾਂ ਇੱਥੋਂ ਗਏ ਹੋਏ ਹੋ
1: ਮੈਂ ਉਦਾਂ ਪਹਿਲਾਂ ਟੋਰਾਂਟੋ ਰਿਹਾ ਜੀ 2023 ਦੇ ਵਿੱਚ ਫਿਰ ਉਦੋਂ ਉਬਰ ਕਰਦਾ ਸੀ ਜਨਵਰੀ ਤੋਂ ਲੈ ਕੇ ਤੁਹਾਡਾ ਫਿਰ ਰੇਡੀਓ ਬਹੁਤ ਸੁਣਿਆ ਜੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ
0: ਮਿਹਰਬਾਨੀ ਤੇ ਹੁਣ ਇੱਥੇ ਸਰੀ ਵਜ ਰਹੇ ਪੱਕੇ
1: ਹਾਂਜੀ ਹੁਣ ਸਰੀ ਰਹਿੰਦਾ ਜੀ ਉਦਾਂ 2 ਸਾਲ ਹੋ ਗਏ ਸਰੀ ਰਹਿੰਦੇ ਨੂੰ ਪਰ ਹੁਣ ਟੋਰਾਂਟੋ ਜਾਣ ਦਾ ਮਨ ਕਰਦਾ ਹੁਣ ਮੂਵ ਹੋ ਜਾਣਾ ਆਪਾਂ ਜੁਲਾਈ ਅਗਸਤ ਦੇ ਵਿੱਚ ਮੈਡਮ ਦੀ ਵੀ ਆਵਾਜ਼ ਸੁਣ ਕੇ ਤੁਹਾਡੀ ਆਵਾਜ਼ ਸੁਣ ਕੇ
0: ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਮੈਨੂੰ ਇੱਕ ਗੱਲ ਦੱਸੋ ਮੌਸਮ ਕਿਵੇਂ ਆ ਸਰੀ ਦਾ ਵਧੀਆ
1: ਮੌਸਮ ਜੀ ਇਸ ਟਾਈਮ ਮਹੀਨਾ ਇੱਕ ਹੋ ਗਿਆ ਅੱਧੀਆਂ ਵਾਹਾਂ ਦੀ ਪੈਂਦੀ ਆ ਜੀ ਪੂਰੀ ਅੱਜ ਦਾ 28 ਤੇ ਆ ਜੀ ਇੱਥੇ
0: ਅੱਛਾ ਮੈਂ ਤੈਨੂੰ ਇੱਕ ਗੱਲ ਦੱਸਾਂ ਮੈਂ ਬਹੁਤ ਬੰਦਿਆਂ ਨੂੰ ਮਿਲਦਾ ਰਹਿੰਦਾ ਇੰਨੇ ਲੰਬੇ ਸਮੇਂ ਤੋਂ ਜਿਹੜੇ ਬੰਦੇ ਪਹਿਲਾਂ ਟੋਰਾਂਟੋ ਰਹਿ ਗਏ ਆ ਜਾਂ ਬ੍ਰੈਂਪਟਨ ਰਹਿ ਗਏ ਆ ਉਹ ਮੂਵ ਵੀ ਹੋਇਆ ਸਰੀ ਤੋਂ ਤੇ ਵਾਪਸ ਉਹਨਾਂ ਨੂੰ ਆਉਣਾ ਹੀ ਪਿਆ ਕਿ ਟਾਈਮ ਪਾ ਕੇ ਆਉਣ ਉਹ ਘੁੰਮ ਘੁੰਮਾ ਕੇ ਵਾਪਸ ਆ ਹੀ ਜਾਂਦੇ ਆ
1: ਬਿਲਕੁਲ ਜੀ ਬਿਲਕੁਲ ਇਹਦੀ ਵਜ੍ਹਾ ਇਹ ਹੈ ਜੀ ਮੈਂ ਤਾਂ ਜੇ ਇਹ ਬਹੁਤ ਤਜਰਬਾ ਵੀ ਹੋਇਆ ਲੋਕਾਂ ਨਾਲ ਮਿਲ ਕੇ ਕਿ ਜਿਹੜਾ ਬੰਦਾ ਜਿਹੜੀ ਸਿਟੀ ਪਹਿਲਾਂ ਆ ਗਿਆ ਜੀ ਉਹਦੇ
0: ਦਿਲ ਸੈੱਲ ਬਣ ਜਾਂਦੇ ਯਾਰ ਦੋਸਤ ਬਣ ਜਾਂਦੇ ਸਾਰਾ ਸਰਕਲ
1: ਨਾਲੇ ਜੀ ਰੇਡੀਓ ਪ੍ਰੋਗਰਾਮ ਇੱਥੇ ਵੀ ਚੱਲਦਾ ਆ ਪਰ ਵੈਬਸਾਈਟ ਤੇ ਜਾ ਕੇ ਤੁਹਾਡਾ ਟੋਰਾਂਟੋ ਦਾ ਕੱਢੀ ਦਾ ਜੀ ਆਪਾਂ ਜੋ ਮਰਜ਼ੀ
0: ਪਰ ਟੋਰਾਂਟੋ ਦਾ ਪਿਆਰ ਨਾ ਇਹੀ ਹੁੰਦਾ ਚੰਗੀ ਗੱਲਾਂ ਹੁੰਦਾ
1: ਹਾਂਜੀ ਹਾਂਜੀ ਮਨਦੀਪ ਮੈਡਮ ਤੁਹਾਡਾ ਪ੍ਰੋਗਰਾਮ ਸਰ ਬਹੁਤ ਅਹੀ
0: ਤੀਸਰਾ
1: ਇਹੀ ਆਨਲਾਈਨ ਕਰਦਾ ਮੈਂ ਇੱਥੇ ਵੀ ਚੱਲਦੇ ਆ ਪਰ ਇੱਥੇ ਆ ਹੁਣ ਸਰੀ ਦੇ ਵਿੱਚੋਂ ਤਾਂ ਜੀ ਇੱਕ ਤਾਂ ਗੋਲੀਬਾਰੀ ਬਹੁਤ ਚੱਲਦੀ ਜੀ ਇੱਥੇ
0: ਚਲੋ ਉੱਠਿਆ ਰਹਿ ਨਹੀਂ ਵੇ ਕਿਹੜਾ ਗੀਤ ਸੁਣਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ
1: ਗੀਤ ਤੁਸੀਂ ਲਾ ਦਿਓ ਜੀ ਇੱਕ ਪੰਜਾਬ ਸੌਂਗ ਆਇਆ ਜੀ ਹਸਤਿੰਦਰ ਦਾ ਸ਼ਾਇਦ
2: ਹਸਤਿੰਦਰ
0: ਦਾ
1: ਉਹ ਲਾ ਦਿਓ ਜੀ ਦੋ ਕਪਹਿਰੇ ਤੇ ਸਰੀ ਦੇ ਵਿੱਚ ਇਸ ਟਾਈਮ ਕੰਮ ਤੋਂ ਘਰ ਜਾ ਰਹੇ ਆ ਜੀ ਟਾਈਮ ਹੋ ਗਿਆ ਜੀ
0: ਆ ਜਾਓ ਜਦੋਂ ਇੱਥੇ ਆ ਗਏ ਸਾਨੂੰ ਜਰੂਰ ਮਿਲਿਓ ਇੱਥੇ ਜਦੋਂ ਟੋਰਾਂਟੋ ਆ ਗਏ ਠੀਕ ਹੈ
1: ਮੈਨੂੰ ਐਡਰੈਸ ਨਹੀਂ ਪਤਾ ਜੀ
0: ਨਹੀਂ ਨਹੀਂ ਫੋਨ ਕਰ ਲਿਓ ਨਾ ਇੱਥੇ ਆਪਣੇ ਸੇਮ ਨੰਬਰ ਤੇ ਕੰਟੈਕਟ ਕਰ ਲਓ ਠੀਕ ਹੈ
1: ਠੀਕ ਆ ਜੀ ਪਛਾਣ ਲਿਓ ਜੀ ਫਿਰ ਮੇਰਾ ਨਾਮ ਤਜਿੰਦਰ ਸਿੰਘ ਆ ਮੈਂ ਕਰੂੰਗਾ ਜਰੂਰ ਜੀ ਤੁਹਾਨੂੰ ਇੱਥੇ
0: ਮਿਲੂੰਗਾ ਕਿਹਦੇ ਮੈਨੂੰ ਪਛਾਣ ਲੈ ਸ਼ਰਨਾ ਵੀ ਇਹਨਾਂ ਨਾਂ ਰੱਖੀ ਫਿਰਦੇ ਆ ਤੇ ਕਹਿੰਦੇ ਮੈਨੂੰ ਪਛਾਣ ਲਿਓ ਹੈ ਬੱਲੇ ਬੱਲੇ
2: ਚਲੋ ਥੈਂਕ ਯੂ ਤੁਹਾਡੀ ਕਾਲ ਲਈ ਤੁਸੀਂ ਉੱਥੇ ਬੈਠ ਕੇ ਸਾਨੂੰ ਯਾਦ ਕੀਤਾ
0: ਸਰੀ ਵੀ ਵਧੀਆ ਟਾਊਨ ਹੈ ਯਾਰ 5313 ਜੀ
3: ਹਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
3: ਸਿੱਧੂ ਸਾਹਿਬ ਬਾਈ ਕਿਵੇਂ ਭੁੱਲ ਕੇ ਆ ਗਿਆ ਤੈਨੂੰ ਅੱਜ ਦਿਨ ਤਾਂ ਬਹੁਤ ਚਿਰ ਹੋ ਗਿਆ ਮਿਲਿਆ
0: ਤੁਸੀਂ ਮੈਨੂੰ ਲੱਗਾ ਤੇ ਹੋਰ ਜਹਾਂ ਚ ਗਏ ਹੋਏ ਜਾਣੇ ਤੁਮ ਕਹਾਂ ਚਲੇ ਜਹਾਂ ਚ ਚਲੇ ਗਏ ਨਹੀਂ ਅਸੀਂ ਤਾਂ ਨਹੀਂ ਹੈਗਾ ਕਿ ਮੈਂ ਨਹੀਂ ਆਉਂਦਾ ਤੇ ਮੈਂ ਆਉਣਾ ਹੈਗਾ 3-4 ਆਉਣਾ ਹੁਣ ਮੈਂ ਹਨਾ ਮਹੀਨਾ ਹੋ ਗਿਆ ਸਾਡੀ ਬੋਲੀ ਹੈ ਪੰਜਾਬੀ ਅਜੇ ਵੀ ਹੈਗੇ ਆ ਬਾਬੇ ਦੀ ਕਿਰਪਾ ਹੈ ਅੱਛਾ ਸੁਣਨਾ ਕੀ ਅੱਜ ਦੱਸੋ ਮੈਨੂੰ ਹਨਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਥੈਂਕ ਯੂ ਤੁਹਾਡਾ ਵੀਕਐਂਡ ਅੱਜ ਸਾਰੀ ਮੂਡ ਦੇ ਵਿੱਚ ਨੇ ਢੱਟ ਟਰਾਂਸਫਰਾਈਡੀ ਗੱਲ ਮੈਂ ਕਰਾਂ ਢੱਟ ਟਰਾਂਸਫਰਾਈਡ ਵਾਲੇ ਏਜਡ ਡਰਾਈਵਰ ਚਾਹੀਦੇ ਨੇ ਭਾਈ ਇਹਨਾਂ ਨੂੰ ਹਨਾ ਅਤੇ ਯੂ ਐੱਸ ਏ ਵਾਸਤੇ ਸ਼ੋਰਟ ਹਾਲ ਹੈਗਾ ਅਤੇ ਸੇਮ ਡੇ ਕਰਿਆ ਸਕਦੇ ਮੰਡੇ ਟੂ ਫਰਾਈਡੇ ਕੰਮ ਆ ਔਰ 2 ਸਾਲ ਦਾ ਚਾਹੀਦਾ ਰਿਕੁਆਇਰ ਵੈਰੀਫਾਈਡ ਲਾਇਸੈਂਸ ਪਲੱਸ 23 ਸਾਲ ਦੀ ਤੁਹਾਡੀ ਉਮਰ ਚਾਹੀਦੀ ਆ ਕਲੀਨ ਤੁਹਾਡਾ ਡਰਾਈਵਿੰਗ ਰੈਕੋਰਡ ਚਾਹੀਦਾ ਅਤੇ ਇੱਕ ਨਾ ਇਹਨਾਂ ਦੇ ਪਾਸ ਸੁੱਕੀ ਝਾਟ ਹੋਣੀ ਬੜੇ ਸ਼ੌਕੀਨ ਨੇ ਮੋਟਰਸਾਈਕਲਾਂ ਦੇ
2: ਹਾਂਜੀ
0: ਇਹਨਾਂ ਦੇ ਪਾਸ ਬੁਲਟ ਹੈਗੇ ਨੇ ਰੋਇਲ ਐਨਫੀਲਡ ਹੈ ਨਾ ਅਤੇ ਡੁੱਗ ਡੁੱਗ ਡੁੱਗ ਡੁੱਗ ਡੁੱਗ ਡੁੱਗ ਹੈ ਨਾ ਇਕੱਲੀ ਇਹਦੀ ਆਵਾਜ਼ ਹੀ ਆ ਸਕਦੀ ਹੈ ਮੋਟਰਸਾਈਕਲ ਦੀ ਹੈ ਨਾ ਜਿਨ੍ਹਾਂ ਨੇ ਇੰਡੀਆ ਚਲਾਇਆ ਮੈਂ ਤਾਂ ਚਲਾਇਆ ਬਹੁਤ ਹੈ ਨਾ ਅਤੇ ਉਹਨਾਂ ਨੂੰ ਪਤਾ ਕਿ ਆਵਾਜ਼ ਕੀ ਚੀਜ਼ ਆ ਦੇ ਨਾ ਅਤੇ ਉਹ ਲੈ ਲਓ ਭਾਈ ਮਾਡਲ ਹੈਗੇ ਨਾ ਕੋਈ 1951 ਤੋਂ ਲੈ ਕੇ 2020 ਤੱਕ ਨਾ
2: ਜੀ
0: ਅਤੇ ਤੁਸੀਂ ਸੁੱਕੀ ਝੱਟ ਉਹਨਾਂ ਦਾ ਨੰਬਰ ਲੈ ਲਓ 416-696-9620 416-666-9520 ਇਹਨਾਂ ਦਾ ਟੈਲੀਫੋਨ ਨੰਬਰ ਹੈ
2: ਜੀ। ਅਤੇ ਤੁਸੀਂ ਏ ਐਨ ਜੀ ਆਟੋਮੋਟਿਵ ਰਿਪੇਅਰ ਨੂੰ ਵੀ ਜ਼ਰੂਰ ਯਾਦ ਰੱਖੋ, ਇਹ ਤੁਹਾਡੀਆਂ ਸਾਰੀਆਂ ਕਾਰਜ ਨੂੰ ਰਿਪੇਅਰ ਕਰ ਦੇਣਗੇ। ਨਵੇਂ ਸਮਰ ਟਾਇਰਸ ਤੁਸੀਂ ਲੈਣੇ ਹੋਣ ਜਾਂ ਪੁਰਾਣੇ ਨੂੰ ਚੇਂਜ ਕਰਵਾਉਣਾ ਚਾਹੁੰਦੇ ਹੋ ਟਾਇਰਸ ਨੂੰ, ਤਾਂ ਇਹਨਾਂ ਦੇ ਕੋਲ ਪਹੁੰਚੋ। ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ, ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਕਰਦੇ ਨੇ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਉਹ ਕਰਵਾਓ ਤੁਸੀਂ, ਅਤੇ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਵਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਪਹੁੰਚੋ। ਪੰਜਾਬੀ, ਹਿੰਦੀ, ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ। 91 ਹੀਲੀ ਰੋਡ ਬੋਲਟਨ ਦੇ ਵਿੱਚ ਇਹ ਲੋਕੇਟਡ ਨੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ। ਏ ਐਨ ਜੀ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਐਵਰੀ ਡੇ ਓਪਨ ਨੇ। ਨੰਬਰ ਹੈ 905-857-7596,
0: 8575-9560 ਏ ਐਨ ਜੀ ਆਟੋਮੋਟਿਵ ਰਿਪੇਅਰ ਨੂੰ ਤੁਸੀਂ ਕਾਲ ਕਰ ਸਕਦੇ ਹੋ। ਟਾਈਮ ਹੋ ਗਿਆ ਇਸ ਸਮੇਂ ਕੋਈ ਵਧੀਆ ਜਿਹਾ ਗੀਤ ਨਗਮਾ ਹੋ ਜਾਏ ਨਾ ਜੀ, ਇਹ ਫਰਮਾਇਸ਼ੀ ਪਰਲੇ ਪਾਸੇ ਹਾਂਜੀ ਹਾਂਜੀ ਬਾਅਦ ਚਲਾਉਂਦੇ, ਪਹਿਲਾਂ ਮੈਂ ਥੋੜ੍ਹੇ ਮਿਹਨਤ ਮੇਰੇ ਕ

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਚਾਚਾ ਜੀ ਸਿੱਧਵਾਂ ਵਾਲੇ, ਸਾਥ ਦੇ ਰਹੇ ਨੇ
1: ਜੀ, ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੂਰ,
0: ਜਾਂ ਇਸ ਤਰ੍ਹਾਂ ਵੀ ਕਹਿੰਦਾ ਚਾਚਾ ਜੀ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ, ਹੈ ਨਾ ਜੀ, ਕਹਿ ਰਹੇ ਹੋ।
1: ਇਹ ਹੁਣ ਸਿੱਧੂ ਸਰ ਨੇ ਆਪਣਾ, ਅੱਛਾ ਫਿਰ ਤੁਸੀਂ ਜੇ ਹੁਣ ਚਾਚਾ ਜੀ ਵੀ ਐਡ ਕਰ ਰਹੇ ਹੋ ਫਿਰ ਤੁਸੀਂ ਆਪਣਾ ਨਾਮ, ਹੁਣ ਤਾਂ ਇਹ ਤਾਂ ਬਹੁਤ ਜ਼ਿਆਦਾ ਲੰਬਾ ਕਰ ਲਿਆ, ਤੁਸੀਂ ਤਾਂ ਕਹਿੰਦੇ ਸੀ ਮੈਂ ਸ਼ੋਰਟ ਕਰਨਾ,
0: ਲੰਬਾ ਹੋ ਗਿਆ,
1: ਇਹ ਉਸ ਤੋਂ ਵੀ ਜ਼ਿਆਦਾ ਲੰਬਾ ਹੋ ਗਿਆ,
0: ਅੱਛਾ ਸ਼ੋਰਟ ਕਰ ਲੈਣੇ, ਚਲੋ ਠੀਕ ਹੈ,
1: ਚਲੋ ਐਨੀਵੇਜ਼
0: ਤੁਸੀਂ ਤਾਂ ਆਪਣਾ ਨਾਮ ਬੋਲੇ ਨੇ ਪ੍ਰੋਪਰ ਗੱਲਾਂ,
1: ਨਹੀਂ ਮੈਂ ਬੋਲੀ ਆ,
0: ਅੱਛਾ ਠੀਕ ਹੈ। ਅੱਛਾ ਮੈਂ ਨਾ ਜਾਣਕਾਰੀ ਦਿਆਂ ਕਿ ਕਲੀਅਰ ਵੀ ਉਹ ਆਈ ਕੇਅਰ ਦੀ ਮੈਂ ਗੱਲਬਾਤ ਕਰਾਂ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਾ ਵੀਕਐਂਡ ਦੇ ਉੱਤੇ ਤੁਹਾਡੇ ਲਈ ਹਲਕਾ ਫੁਲਕਾ ਪ੍ਰੋਗਰਾਮ, ਗੱਲਾਂ ਬਾਤਾਂ ਹੋਣ, ਸੁਣੀਆਂ ਜਾਂਦੀਆਂ ਗੀਤ ਸੰਗੀਤ ਹੋਵੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੂੰ ਤੁਹਾਡਾ ਵੀਕਐਂਡ ਖੁਸ਼ਗਵਾਰ ਜਿਹਾ ਸਟਾਰਟਿੰਗ ਹੋ ਜਾਏ ਨਾ,
1: ਹਾਂਜੀ,
0: ਤੁਸੀਂ ਸਾਰੇ ਇੰਜੋਏ ਕਰੋ। ਕਲੀਅਰ ਵੀ ਉਹ ਆਈ ਕੇਅਰ ਦੀ ਮੈਂ ਜਾਣਕਾਰੀ ਤੁਹਾਨੂੰ ਦਿਆਂ, ਇਹ ਖੁਦ ਡਾਕਟਰ ਨੇ, ਡਾਕਟਰ ਰਮਨਦੀਪ ਹੇਰ ਅਤੇ ਡਾਕਟਰ ਹਰਪ੍ਰੀਤ ਹੇਰ, ਹਰ ਵਕਤ ਇਹ ਹੁੰਦੇ ਨੇ ਉੱਥੇ ਅਵੇਲੇਬਲ, ਕਿਉਂਕਿ ਸਿਰਫ ਮੰਡੇ ਛੁੱਟੀ ਕਰਦੇ ਨੇ, ਬਾਕੀ ਦਿਨ ਮੈਂ ਟਾਈਮਿੰਗ ਦੱਸ ਦਿਆਂ ਇਹਨਾਂ ਦੀ। ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਸੈਚਰਡੇ ਯਾਨੀ ਕੱਲ੍ਹ ਨੂੰ ਇਹ ਹੋਣਗੇ 11 ਤੋਂ ਸ਼ਾਮ ਦੇ 6 ਵਜੇ ਤੱਕ, ਸੰਡੇ ਹੋਣਗੇ 12 ਤੋਂ 5, ਠੀਕ ਹੈ ਨਾ। ਅਤੇ ਮੈਂ ਕਿਹਾ ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਓਲਡਰ ਨੂੰ, ਆਪਣੇ ਮਾਤਾ ਪਿਤਾ ਨੂੰ ਲੈ ਕੇ ਜਾਣਾ, ਹਾਂਜੀ, ਆਈ ਚੈੱਕ ਕਰਾਉਣੀਆਂ ਉਹਨਾਂ ਦੀਆਂ, ਡਾਕਟਰ ਉੱਥੇ ਵੀ ਅਵੇਲੇਬਲ ਨੇ, ਨਾਲ ਹੀ ਫਰੇਮ ਤੁਹਾਨੂੰ ਉਹਨਾਂ ਕੋਲ ਮਿਲ ਜਾਊਗਾ, ਨਾਲ ਹੀ ਬਣਾ ਦੇਣਗੇ, ਐਨਕਾਂ ਤਿਆਰ ਕਰ ਦੇਣਗੇ ਰਾਈਟ ਵੇ, ਹੈ ਨਾ
1: ਜੀ।
0: ਔਰ ਮੈਂ ਕੁਛ ਸਪੈਸ਼ਲ ਦੱਸ ਦਿੰਦਾ ਕੀ ਲਗਾਏ ਨੇ। ਇੱਕ ਤਾਂ ਹੈਗਾ ਜੀ ਕੰਪਲੀਟ ਪੇਅਰ ਲਗਾਇਆ $99 ਦੇ ਵਿੱਚ, ਇਹ 'ਚ ਡਾਕਟਰ ਦਾ ਆਈ ਐਗਜ਼ਾਮ ਵੀ ਪਿੱਛੇ ਆ, ਸਿੰਗਲ ਵਿਜ਼ਨ ਲੈਂਸ ਨੇ, ਅਤੇ ਨੇਮ ਬ੍ਰੈਂਡ ਆਈ ਫਰੇਮ ਹੈ, $99 ਡੀਲ ਹੈਗੀ ਆ। ਜਿਹੜੀਆਂ ਵੀ ਆਪਣੀਆਂ ਧੁੱਪ ਵਾਲੀਆਂ ਐਨਕਾਂ ਨੇ ਨੇਮ ਬ੍ਰੈਂਡ ਜਿੰਨੀਆਂ ਵੀ, ਔਰ ਉਹਨਾਂ 'ਤੇ 25% ਔਫ ਦਿੱਤਾ ਜਾ ਰਿਹਾ। ਉਹ ਕਹਿੰਦੇ ਅਸੀਂ ਆਪਣੇ ਡਾਇਰੈਕਟ ਬਿਲ ਕਰਾਂਗੇ ਇੰਸ਼ੋਰੈਂਸ ਨੂੰ, ਤੁਸੀਂ ਕੁਛ ਵੀ ਨਹੀਂ ਪੇ ਕਰਨਾ, ਡਾਕਟਰ ਅਵੇਲੇਬਲ ਨੇ 6 ਦਿਨ ਤੁਹਾਡੇ ਲਈ, ਹਾਂਜੀ, ਆਲ ਦਾ ਟਾਈਮ, ਅਤੇ ਉੱਥੇ ਹੀ ਤੁਹਾਨੂੰ ਉਹਨਾਂ ਨੇ ਸਾਰਾ ਕੁਝ ਲਿਖ ਕੇ ਦੇਣਾ। ਅਤੇ ਆਓ ਮੈਂ ਦੱਸ ਦਿਆਂ ਕਿ ਸਿਰਫ ਇੱਕ ਦਿਨ ਛੁੱਟੀ ਕਰਦੇ ਨੇ, ਮੰਡੇ ਨੰਬਰ ਲੈ ਲਓ, ਕਲੀਅਰ ਵੀ ਉਹ ਆਈ ਕੇਅਰ ਦੀ 905-913-4545 ਨੰਬਰ ਹੈ, 905-913-4545 ਆਉਣਾ ਕਿੱਥੇ ਤੁਸੀਂ, ਬੇਫੀਲ ਅਤੇ ਮਕਬੀਨ 'ਤੇ ਜਿਹੜਾ ਪਲਾਜ਼ਾ ਬਣਿਆ, ANW ਜਿਹੜਾ ਫਾਸਟ ਫੂਡ ਆ ਉਹਦੇ ਬਿਲਕੁਲ ਨਾਲ ਰਹੇ
1: ਜੀ
0: ਪਹੁੰਚੋ, ਜਿਹੜਾ ਨੰਬਰ 34 ਆ ਵੈਸੇ ਇਹਨਾਂ ਦੀ, 11615 ਮਕਬੀਨ, ਉਹ ਤਾਂ ਪਲਾਜ਼ੇ ਦਾ ਐਡਰੈਸ ਤਾਂ ਨੋਟ ਕਰਨ ਦੀ ਲੋੜ ਨਹੀਂ, ਬਹੁਤ ਵੱਡਾ ਪਲਾਜ਼ਾ ਹੈ, ਜਿਹੜਾ ਨੰਬਰ 34 ਵਿੱਚ ਨੇ
1: ਜੀ। ਸੇਮ ਪਲਾਜ਼ਾ ਦੇ ਵਿੱਚ ਹੀ ਤੁਸੀਂ ਪਹੁੰਚੋ ਚਾਰਟਸ ਐਂਡ ਪਰੌਂਠਾ, ਮੈਕਵੀਨ ਐਂਡ ਮੇਫਿਲ ਦੀ ਇੰਟਰਸੈਕਸ਼ਨ 'ਤੇ ਇਹ ਵੀ ਲੋਕੇਟਡ ਨੇ, ਚਾਰਟਸ ਐਂਡ ਪਰੌਂਠਾ ਬਹੁਤ ਹੀ ਵਧੀਆ ਰੈਸਟੋਰੈਂਟ ਹੈ ਤੁਹਾਡੇ ਲਈ ਇਹ, ਜਿਹੜਾ ਕਿ ਪਿਓਰ ਵੈਜੀਟੇਰੀਅਨ ਹੈ, ਤੁਹਾਨੂੰ ਵੈਜੀਟੇਰੀਅਨ ਦੇ ਵਿੱਚ ਵੀ ਇੰਨੀਆਂ ਜ਼ਿਆਦਾ ਆਪਸ਼ਨਸ ਮਿਲਣਗੀਆਂ, ਅਤੇ ਉਹ ਵੀ ਬਹੁਤ ਹੀ ਫਰੈਸ਼, ਕਿਉਂਕਿ ਇਹ ਕੁਛ ਵੀ ਫਰੋਜ਼ਨ ਆਈਟਮਸ ਨਹੀਂ ਯੂਜ਼ ਕਰਦੇ, ਬਿਲਕੁਲ ਫਰੈਸ਼ ਸਾਰਾ ਕੁਛ ਬਣਾਉਂਦੇ ਨੇ ਐਵਰੀ ਡੇ। ਅਤੇ ਤੁਸੀਂ ਇਹਨਾਂ ਦੇ ਕੋਲੋਂ ਮੋਮੋਜ਼ ਖਾ ਸਕਦੇ ਹੋ, ਚਾਪਸ ਖਾ ਸਕਦੇ ਹੋ, ਅਤੇ ਜੇਕਰ ਤੁਸੀਂ ਮਲਾਈ ਚਾਪ ਖਾਣਾ ਚਾਹੁੰਦੇ ਹੋ ਉਹਦੇ ਨਾਲ ਰੁਮਾਲੀ ਰੋਟੀ ਖਾਓ, ਬਹੁਤ ਵਧੀਆ ਕੰਬੀਨੇਸ਼ਨ ਹੈ। ਅਨਲਿਮਿਟਡ ਗੋਲ ਗੱਪੇ ਖਾ ਸਕਦੇ ਹੋ, ਅਤੇ ਇਸ ਤੋਂ ਇਲਾਵਾ ਤੁਸੀਂ ਮੱਕੀ ਦੀ ਮੇਥੀ ਵਾਲੀ ਰੋਟੀ ਖਾਓ, ਜਾਂ ਤੁਸੀਂ ਸਾਗ ਅਤੇ ਮੱਕੀ ਦੀ ਰੋਟੀ ਖਾਣਾ ਚਾਹੁੰਦੇ ਹੋ ਉਹ ਵੀ ਤੁਹਾਡੇ ਲਈ ਅਵੇਲੇਬਲ ਹੈ। ਚਨਾ ਭਟੂਰਾ ਖਾਓ, ਹਲਵਾ ਪੂਰੀ ਵਿਦ ਚਨਾ ਵੀ ਮਿਲੂਗਾ, ਹਰ ਤਰ੍ਹਾਂ ਦੇ ਪਰੌਂਠੇ ਮਿਲਣਗੇ, ਟਿੱਕੀ ਬਰਗਰ ਖਾਓ, ਪਨੀਰ ਜਾਂ ਨੂਡਲਸ ਪਵਾ ਕੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚਾਟਸ ਬਣਾਉਂਦੇ ਨੇ, ਬਹੁਤ ਵੈਰਾਇਟੀ ਆਫ ਮਿਲਕ ਸ਼ੇਕਸ ਤਿਆਰ ਹੁੰਦੀਆਂ ਨੇ, ਵੈਰਾਇਟੀ ਆਫ ਡੋਸਾ ਤੁਸੀਂ ਇਹਨਾਂ ਦੇ ਕੋਲੋਂ ਖਾ ਸਕਦੇ ਹੋ, ਲਾਜਵਾਬ ਮਸਾਲੇ ਵਾਲੀ ਲੱਸੀ ਪੀਓ ਜਾਂ ਖੋਏ ਵਾਲੀ ਲੱਸੀ ਪੀਓ, ਵੈਜ ਮਨਚੂਰੀਅਨ ਵਿਦ ਫਰਾਈਡ ਰਾਈਸ ਜਾਂ ਨੂਡਲਸ ਖਾ ਸਕਦੇ ਹੋ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਆਈਸ ਕ੍ਰੀਮਸ, ਫਰੈਸ਼ ਜੂਸ ਬਣਾਏ ਜਾਂਦੇ ਨੇ, ਅਤੇ ਫਲੂਦਾ, ਗੁਲਾਬ ਜਾਮੁਨ, ਰਸਗੁੱਲੇ, ਕਹਿ ਲਓ ਕਿ ਹਰ ਚੀਜ਼ ਤੁਹਾਨੂੰ ਮਿਲੂਗੀ। ਇਸ ਤੋਂ ਇਲਾਵਾ ਇਹਨਾਂ ਦੇ ਕੋਲ ਸਮੋਸੇ, ਬ੍ਰੈਡ ਪਕੌੜੇ, ਖਸਤਾ ਕਚੌਰੀ, ਸਪੌਂਜੀ ਰਸਗੁੱਲੇ, ਬਹੁਤ ਲੰਬਿਆ ਚੌੜਾ ਇਹਨਾਂ ਦਾ ਮੈਨਿਊ ਹੈ, ਬਟ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਜੇ ਤੁਹਾਡੇ ਕੋਲ ਟਾਈਮ ਨਹੀਂ ਮਿਲਦਾ ਖਾਣਾ ਬਣਾਉਣ ਦਾ, ਤਾਂ ਇਹਨਾਂ ਦੇ ਕੋਲ ਤੁਸੀਂ ਟਿਫਿਨ ਸਰਵਿਸ ਵੀ ਲੈ ਸਕਦੇ ਹੋ। ਅਤੇ ਜ਼ਰੂਰ ਪਹੁੰਚੋ ਚਾਰਟਸ ਐਂਡ ਪਰੌਂਠਾ, 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47, ਮੈਕਵੀਨ ਐਂਡ ਮੇਫਿਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ, ਅਤੇ ਨੰਬਰ ਇਹਨਾਂ ਦਾ 905-794-4545, 905-794-4545, ਚਾਰਟਸ ਐਂਡ ਪਰੌਂਠਾ ਦਾ ਨੰਬਰ ਆ। ਅਗਲੇ ਕਾਲਰ 2825 ਜੀ, ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਕਿੱਦਾਂ ਜੀ?
1: ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ?
2: ਹਾਂਜੀ ਠੀਕ ਹੈ। ਸਿੱਧੂ ਸਾਹਿਬ ਭਾਜੀ ਉਹਨਾਂ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਹੋ?
2: ਹਾਂਜੀ ਠੀਕ ਠਾਕ ਆ। ਦੇਖੋ ਆਹ ਟਰੱਕ ਦੀਆਂ ਆਪਾਂ ਵਿੰਡੋ ਬੰਦ ਕੀਤੀਆਂ, ਟਰੱਕ ਵਿੱਚ ਤਾਂ ਲੱਗਦੀ ਆ ਗਰਮੀ, ਹੈ ਨਾ?
0: ਹਾਂਜੀ ਹਾਂਜੀ ਹਾਂਜੀ।
1: ਗਰਮੀ ਲੱਗੇ ਤੁਸੀਂ ਆਪਣੀ ਥੋੜੀ ਵਿੰਡੋ ਥੋ ਨੀਚੇ ਕਰ ਲੋ, ਜੇ ਤੁਹਾਨੂੰ ਠੰਡ ਲੱਗ ਰਹੀ ਹੈ ਫਿਰ ਉਹਨੂੰ ਉੱਪਰ ਕਰ ਲੋ, ਦੋਵੇਂ ਮੌਸਮ ਇੰਜੋਏ ਕਰੋ।
0: ਏਸੀ ਚਲਾਉਣ ਦੀ ਜ਼ਰੂਰਤ ਨਹੀਂ ਹੈ ਨਾ।
2: ਪਲੱਸ ਮੈਂ ਵੀ ਆਪਣੇ ਛਿੰਦਾ ਸਾਹਿਬ ਦੀ ਫਰਮਾਇਸ਼ ਕਰਨੀ ਸੀ ਗਾਣੇ ਦੀ।
0: ਹਾਂਜੀ ਕਿਹੜਾ?
2: ਇਹ ਆਪਣੇ ਤੁਸੀਂ ਲਾ ਦਿਓ ਬਾਰੀ ਖੋਲ ਕੇ, ਜਿਹੜੀ
0: ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ।
2: ਹਾਂ ਮੈਂ ਆਪਣੇ ਤੁਹਾਨੂੰ ਦੱਸਦਾ, ਇਹ ਆਪਣੇ 82 ਦੀ ਗੱਲ ਹੈ ਇੰਡੀਆ ਦੀ।
0: ਹਾਂਜੀ।
2: ਉਹ ਮੇਰਾ ਮਤਲਬ ਭਰਾ ਮੇਰੇ ਤੋਂ 12 14 ਸਾਲ 15 ਸਾਲ ਬੜਾ ਆ, ਤੇ ਉਹਦਾ ਵਿਆਹ ਸੀਗਾ ਉਦੋਂ 22-23 ਸਾਲ ਦਾ ਸੀ, ਮੈਂ 7-8 ਸਾਲ ਦਾ ਸੀਗਾ ਉਦੋਂ, ਹਨਾ।
1: ਹਾਂਜੀ
2: 82 ਦੀ ਗੱਲ ਹੈ। ਤੇ
0: ਟਰਾਲੀ ਦੀ ਬਣਾ ਦਿੰਦੀ।
2: ਮਤਲਬ ਵਧੀਆ ਲੱਗਿਆ, ਮੈਂ ਕਿਹਾ ਵੀ ਉਹ ਜਿੱਦਾਂ ਕਾਫੀ ਸੋਹਣਾ ਲੱਗਾ। ਉਹ ਭਾਜੀ ਹੋਈ ਜਰਮ ਤੋਂ ਗਏ ਸੀ ਉਦੋਂ, ਆਪਣੇ
0: ਖੜੇ ਜੱਜਦੇ ਬੜੇ ਸੀ ਉਦੋਂ, ਜੰਮਦੇ ਬੜੇ ਹੁੰਦੇ ਸੀ ਨਾ।
2: ਹਾਂਜੀ ਹਾਂਜੀ ਹਾਂਜੀ। ਦੇਖੋ ਨਜ਼ਾਰਾ ਬਾਂਝਾ ਦਾ ਵੀ ਸਾਰਾ ਪਿੰਡ ਦੇ ਆਲੇ ਦੁਆਲੇ, ਜਿੱਦਾਂ ਵੀ 7-8 ਪਿੰਡਾਂ ਦੇ ਬੰਦੇ ਸਾਰੇ ਇਕੱਠੇ ਹੋ ਜਾਣੇ ਹਨਾ।
0: ਜੀ ਜੀ ਜੀ ਜੀ।
2: ਵੀ ਫਲਾਣੇ ਦਾ ਮੁੰਡੇ ਲੰਬੜਦਾਰ ਦਾ ਵਿਆਹ ਆ, ਹੁਣ ਸਾਡਾ ਇਹ ਲੰਬੜਾਂ ਦਾ ਟੱਬਰ ਵੱਜਦਾ, ਉਹ ਕਹਿੰਦੇ ਲੰਬੜਾਂ ਦੇ ਪੋਤੇ ਦਾ ਵਿਆਹ, ਚਲੋ ਭਾਈ ਇਕੱਠੇ ਤੋਂ ਜ਼ਰੂਰ ਜਾਣਾ,
0: ਕਰਨਾ ਹੀ ਚਾਹੀਦਾ। ਫਿਰ ਪੋਤੇ ਦਾ ਵਿਆਹ ਹੋਵੇ ਤੇ ਫਿਰ ਤੈਨੂੰ ਪਤਾ ਹੀ ਆ।
1: ਜੀ ਬਹੁਤ ਸ਼ੁਕਰੀਆ। 3631 ਜੀ ਸਤਿ ਸ਼੍ਰੀ ਅਕਾਲ।
3: ਮਨਪ੍ਰੀਤ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ। ਅਮਰੀਤ ਜੀ ਮਾਮੂਲੋ ਤੋਂ
0: ਬਫੋ ਆ ਗਏ ਜੀ।
3: ਹਾਂਜੀ, ਮੈਂ ਹੁਣੇ ਰੇਡੀਓ ਆਨ ਕੀਤਾ, ਮੈਂ ਤੁਹਾਡੀ ਉਹ ਸੁਣਦਾ ਸਟੇਜ ਵਾਲੀ ਗੱਲ। ਜਿੱਦਾਂ ਆਪਣੇ ਪਿੰਡਾਂ ਵਿੱਚ ਪਹਿਲਾਂ ਆਪਣੇ ਗੱਡੇ ਹੁੰਦੇ ਸੀ ਘਰਾਂ ਦੇ,
0: ਗੱਡੇ ਰੇਹੜੀਆਂ। ਹਾਂਜੀ ਹਾਂਜੀ, ਗੱਡੇ ਰੇਹੜੀਆਂ।
3: ਉਹਦੇ ਉੱਪਰ ਹੀ ਮਾੜੀ ਜਿਹੀ ਦਰੀ ਸੱਟ ਲੈਣੀ, ਤਾਂ ਉੱਥੇ ਗਾਉਣ ਵਾਲਿਆਂ ਨੂੰ ਚੜਾ ਲੈਣਾ, ਬਾਕੀ ਲੋਕ ਥੱਲੇ ਬੈਠੇ ਹੁੰਦੇ ਸੀ।
0: ਜੀ ਜੀ। ਅੱਛਾ ਚੀਮਾ ਸਾਹਿਬ, ਮੈਂ ਸਮਝਦਾ ਕਿ ਤੁਸੀਂ ਵੀ ਲੱਕੀ ਹੋ ਕਿ ਆਪਾਂ ਕਾਫੀ ਰਿਕਾਰਡ ਜਿਹੜੇ ਲਦਾਖ ਦੇ ਉਹ ਵੀ ਦੇਖ ਲਏ, ਉਦੋਂ ਬਾਅਦ ਗ੍ਰਾਮੋਫੋਨ ਵੀ ਦੇਖ ਲਈਆਂ ਪਹਿਲਾਂ ਆਪਾਂ ਸਾਰੀਆਂ, ਤੇ ਉਸ ਤੋਂ ਬਾਅਦ ਫਿਰ ਆਪਣੇ ਟੇਪ ਰਿਕਾਰਡਰ ਆਈਆਂ ਹੈ ਜੀ, ਤੇ ਫਿਰ ਆਇਆ
3: ਟੇਪ ਰਿਕਾਰਡਰ। ਬੜਾ ਕ੍ਰੇਜ਼ ਸੀਗਾ ਜੀ 70-80 ਦੇ ਵਿੱਚ, ਬਹੁਤ ਕ੍ਰੇਜ਼ ਸੀ ਕਿ ਜਦੋਂ ਟੇਪ
0: ਬਲੈਕ ਐਂਡ
3: ਚਾਰ ਬੰਦੇ ਬੈਠੇ ਹੁੰਦੇ ਮੁੰਡੇ ਜਾ ਕੇ,
0: ਬਲੈਕ ਐਂਡ ਵਾਈਟ ਟੀਵੀ ਵੀ ਦੇਖ ਲਏ ਹਨਾ, ਜਿਹੜੇ ਸੰਨੀ ਜੀ ਪਾ ਕੇ ਕਿਤੇ ਕਿਤੇ ਘੁਮਾ ਦਿੰਦੇ, ਆਪ ਕਿਤੇ ਕਿਸੇ ਪਾਸੇ ਘੁਮਾ ਦਿੰਦੇ। ਤੇ ਹੁਣ ਦਾ ਯੁੱਗ ਦੇਖ ਲਓ, ਕਈ ਵਾਰੀ ਹੋ ਜਾਂਦਾ ਪਤਾ ਕੀ, ਲੋਕਾਂ ਨੂੰ ਨਾ ਖਿਆਲ ਨੀ ਰਹਿੰਦਾ, ਹੁਣ ਪਿੱਛੇ ਜੇ ਮਾਸਟਰ ਸਲੀਮ ਹੋਰਾਂ ਦੀ ਸਟੇਜ ਹੀ ਇੰਨੇ ਜਾਣੇ ਚੜ ਗਿਆ, ਕੋਈ ਥੱਲੇ ਡਿੱਗ ਪਈ ਹਨਾ, ਖੋ ਜਾਂਦਾ ਕਈ ਵਾਰੀ। ਉਹ ਵਿਚਾਰਾ ਜੀ ਉਹ ਉੱਚੀ ਸੁਰ ਲਾਈ, ਉਹ ਥੋੜੀ ਗੜਮ ਦੇ ਥੱਲੇ ਹੈ, ਹੋ ਜਾਂਦਾ। ਅਗਲੇ ਦਿਨ ਫੜ ਲੱਗੀ ਉਹ, ਪਰ ਹੁਣ ਹਾਸਾ ਵੀ ਆਉਂਦਾ, ਬੰਦਾ ਰੋਕਣਾ ਵੀ ਪੈਂਦਾ ਹੈ ਕਈ ਵਾਰੀ। ਕੀ ਸੁਣੋਗੇ ਅੱਜ? ਮਿਹਰਬਾਨੀ, ਕੀ ਸੁਣਨਾ ਚਾਹੀਦਾ?
3: ਸਿੱਧੂ ਸਾਹਿਬ, ਅੱਜ ਆਪਾਂ ਹਿੰਦੀ ਛੁਪ ਗਏ ਤਾਰੇ ਨਜ਼ਾਰੇ ਹੋਏ, ਕੀ ਬਾਤ ਹੋ ਗਈ।
0: ਛੁਪ ਗਏ ਤਾਰੇ, ਦੋ ਰਾਸਤੇ, ਦੋ ਰਾਸਤੇ ਬੁੱਕ ਗਿਆ। ਹਾਂ, ਆਪਣੇ ਰਜਿਸਟਰ ਸਾਹਿਬ ਸੀਗਾ ਉੱਥੇ ਨਾ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6444। ਦੋਸਤੋ, ਤੁਹਾਡੇ ਵੀਕਐਂਡ ਦੇ ਸਾਰੇ ਪਰਿਵਾਰਾਂ 'ਚ ਜਿਹਨਾਂ ਦੀ ਖੁਸ਼ੀਆਂ ਨੇ ਉਹ ਖੂਬ ਇੰਜੋਏ ਕਰੋ, ਸਾਡੇ ਵੱਲੋਂ ਸਭ ਰਿਆਂ ਨੂੰ ਪਰਿਵਾਰਾਂ ਨੂੰ ਸ਼ੁਭ ਇਸ਼ਾਵਾਂ। ਅੱਛਾ, ਕੋਮਲ ਟਰੈਵਲ ਦੀ ਮੈਂ ਜਾਣਕਾਰੀ ਦਿਆਂ
1: ਜੀ।
0: ਕੋਮਲ ਹੋਰੀ ਨੇ ਲਗਾਏ ਨੇ ਸਪੈਸ਼ਲ, ਇੰਡੀਆ ਜਾਣਾ ਹੈ ਅਕਤੂਬਰ ਅਗਸਤ ਦੇ ਵਿੱਚ। ਇਹਨਾਂ ਨੇ ਲਗਾਈ ਹੈ ਟਿਕਟ $1300 ਦੀ, ਰਿਟਰਨ ਟਿਕਟ ਹੈ ਇਹ। ਅਤੇ ਕੋਮਲ ਦਾ ਨੰਬਰ ਨੋਟ ਕਰ ਲਓ, ਉਹਨਾਂ ਤੋਂ ਪੁੱਛ ਲਓ ਇਸ ਪ੍ਰਾਈਸ ਲੈ ਲਓ ਇਹਦੀ, 905-239-7711, 905-239-7711 ਨਾਲ ਟੈਲੀਫੋਨ ਨੰਬਰ ਹੈ। 619 ਕਿੰਗਸਟਨ ਰੋਡ ਵੈਸਟ, ਜਿਹੜੇ ਨੰਬਰ 9 ਦੇ ਵਿੱਚ ਨੇ, ਇਹ ਜੈਕਸ ਦੇ ਵਿੱਚ ਨੇ, ਨੰਬਰ 905-239-7711
1: ਜੀ।
0: ਅਗਲੇ ਕਾਲ
1: 6917 ਜੀ, ਸਤਿ ਸ਼੍ਰੀ ਅਕਾਲ। 6917
0: ਜੀ, ਅਨੁ ਜੀ,
1: ਹੈਲੋ। 6917 ਤੁਸੀਂ ਔਨ ਏਅਰ ਹੋ
0: ਜੀ, ਤੁਸੀਂ ਰੇਡੀਓ ਸੁਣ ਰਹੇ ਹੋ ਜਾਂ ਕਿਵੇਂ ਚੱਕਰ ਆ ਜੀ? ਜੀ ਆਇਆਂ ਨੂੰ ਜੀ,
2: ਦੂਜਾ ਜਿਹੜਾ ਸੀ ਨਾ ਉਹ ਬੜਾ ਅੱਖੜ ਜਿਹਾ ਸੀ, ਉਹ ਜਦੋਂ ਧੱਕਾ ਮਾਰਿਆ ਤੇ ਉਹ ਪਹਿਲੇ ਵਾਲਾ ਜਿਹੜਾ ਨਾ ਉਹ ਚੁੱਕਤਾ, ਉਹ ਉੱਥੇ ਚੁੱਕਤਾ
0: ਲਮਕ ਗਿਆ ਹੋਣਾ ਨਾਲ,
2: ਕਹਿੰਦਾ ਉਹਨਾਂ ਰੱਖੇ ਹੁੰਦੇ ਆ ਕੋਲ ਟੋਕੇ,
0: ਹਾਂਜੀ ਹਾਂਜੀ,
2: ਉਹਨਾਂ ਦੌੜ ਕੇ ਤੇ ਫਿਰ ਟੋਕਾ ਜਿਹੜਾ ਸੀ ਨਾ ਟੋਕੇ ਮਾਰ ਕੇ ਉਹਦਾ ਜੋਤਾ ਜਿਹੜਾ ਸੀ ਵੱਢਿਆ, ਉਹ ਚੂਚੂ ਥੱਲੇ ਡਿੱਗਾ ਫਿਰ ਉਹ। ਥੈਂਕ ਯੂ ਜੀ, ਥੈਂਕ ਯੂ,
0: ਯਾਦ ਆਉਂਦੀ ਸਾਨੂੰ ਗੱਲਾਂ ਪੁਰਾਣੀਆਂ ਹੈ। ਗੀਤ ਸੰਗੀਤ ਵੱਲ ਚੱਲਦੇ ਹਾਂ ਤੇ ਉਸ ਤੋਂ ਪਹਿਲਾਂ ਆਪਣਾ ਕਾਲਰ ਲੈ ਲਓ, ਫਿਰ ਆਪਾਂ ਅੱਗੇ ਵੱਧਦੇ ਹਾਂ।
1: ਹਾਂਜੀ, 2222 ਜੀ, ਸਤਿ ਸ੍ਰੀ ਅਕਾਲ
0: ਬਾਈ ਜੀ, ਬਿਲਕੁਲ ਮੈਂ
2: ਮਲਕੀ ਖੂਦੇ
0: ਉਹ ਵੀ ਲਾ ਦਿੰਦੇ ਲਾ ਪਰ ਤੁਸੀਂ ਬਾਲਾ ਕੀ ਕਰਨਾ? ਮੈਂ ਨਾ ਇੱਕ ਨਾ ਮੈਂ ਪਹਿਲਾਂ ਕੱਢਿਆ ਸੀ ਗੀਤ ਸਦੀਕ ਸਾਹਿਬ ਦਾ, ਉਹ ਵੀ ਸੁਣਾਉਂਦੇ ਆ ਇੱਕ। ਮੈਂ ਪੁਰਾਣੇ ਨਾ ਆਪਾਂ ਜਦੋਂ ਜਾਂਦੇ ਹੁੰਦੇ ਸੀ ਨਾ ਕਬੱਡੀਆਂ ਦੇ ਆਪਣੇ ਖਾਸ ਕਰਕੇ ਜਿਹੜੇ ਮੇਲੇ ਮੂਲੇ ਹੁੰਦੇ ਖਾਸ ਕੇ ਟੂਰਨਾਮੈਂਟ ਹੁੰਦੇ ਸੀ ਨਾ, ਉਦੋਂ ਗ੍ਰਾਮੋਫੋਨ ਹੁੰਦੇ ਦੁਪਹਿਰ ਤਿੱਖੜ ਨਾ ਆਹ ਗੀਤ ਬਹੁਤ ਚੱਲਦਾ ਹੁੰਦਾ ਸੀਗਾ ਤੇ ਨਜ਼ਾਰਾ ਬੜਾ ਆਉਂਦਾ ਹੁੰਦਾ ਸੀ ਸੁਣ ਕੇ। ਤੇ ਸੁਣਾਈਏ ਤੁਹਾਨੂੰ ਸੁਣਾਈਏ, ਤੁਸੀਂ ਸਦੀਕ ਸਾਹਿਬ ਸੁਣ ਕੇ ਧਿਆਨ ਨਾਲ ਸੁਣਿਓ।
2: ਸੁਣਾਓ
0: ਸੁਣਾਓ ਫਿਰ ਲਾਈਏ।
4: ਸਿਖਰ ਦੁਪਹਿਰੇ ਟੇਕਿਓ ਪੀ ਕੇ ਲਾਲ ਪਰੀ
2: ਆਵੇ ਬੜਕਾ ਮਾਰਦਾ ਮੋਢੇ ਡਾਂਗ ਤਰੀ
0: ਇਹ ਸ਼ਾਮ ਜੇ ਨੂੰ ਜਾਂ ਫਾਈਨ
2: ਜੱਟ ਸ਼ਰਾਬੀ
0: ਸ਼ਾਮ ਨੂੰ
2: ਜੱਟ ਸ਼ਰਾਬੀ ਨੀ ਹੁਣ ਕਿਉਂ ਲੁਕਦੀ ਫਿਰਦੀ ਭਾਬੀ ਨੀ ਕਰਦੀ ਉਰਾ ਫੜਾ ਦੇ ਚਾਬੀ ਨੀ ਅੜੀਆਂ
0: ਫੜੀਆਂ ਕਰਦੀ ਕਿਉਂ
2: ਉਹ ਤਕੜੇ ਵਰਗੀ ਹੋ ਜਾਣੀ ਮੋਰ ਬਣਾ ਕੇ ਮਰਦੀ ਕਿਉਂ ਨੀ ਫੋਕਾ
0: ਸਮਝੀ ਨਾ ਲਲਕਾਰਾ।
2: ਪੂਰੀ
0: ਮੁੱਛ ਫੁੱਟਦੀ ਹੋਣੀ ਆ ਬਿਲਕੁਲ ਲਾਉਣੇ ਪੂਰਾ ਲਾਉਣੇ ਉਹ ਵੀ ਸੁਣਿਆ ਤੁਹਾਡੇ ਮੁਲਕ ਮਲਕੀ ਕੀਮਾ ਵੀ ਲਾਉਣੇ। ਅੱਛਾ ਮੈਂ ਨਾ ਇਹ ਜਦੋਂ ਕੁਦਰਤੀ ਹੁੰਦਾ ਸੀਗਾ ਲੋਕਾਂ ਨੇ ਦੁਪਹਿਰ ਵਾਲੇ ਜਿਹੜੇ ਕਬੱਡੀ ਦੇ ਟੂਰਨਾਮੈਂਟ ਹੁੰਦੇ ਸੀ ਨਾ ਉੱਥੇ, ਹੁਣ ਤਾਂ ਫਿਰ ਕਬੱਡੀ ਉਹ ਚੀਜ਼ ਨਹੀਂ ਰਹੀ, ਪਹਿਲਾਂ ਦੀ ਗੱਲ ਕਰਦਾ ਮੈਂ। ਓਪਨ ਹੁੰਦੀ ਸੀ ਇਕੱਲਾ ਨਾ ਕਲੱਬ 62 ਕਿਲੋ ਹੁੰਦੀ ਸੀ
1: ਤੇ
0: ਫਾਈਨਲ ਮੁਕਾਬਲੇ ਜਦੋਂ ਹੋਣੇ ਪਿੰਡਾਂ ਦੇ ਵਿੱਚ ਦੁਪਹਿਰਾਂ ਜਾਂ ਹੋਣਾ ਉਦੋਂ ਆਹ ਗਾਣੇ ਚੱਲ ਪੈਂਦੇ ਸੀਗੇ ਤੇ ਲੋਕਾਂ ਨੇ ਘਰੇ ਘਰ ਲੈ ਜਾਣੇ ਜਿੱਥੇ ਲੱਸੀ ਲੁੱਸੀ ਪਿਆ ਦੇਣੀ ਕਿਸੇ ਨੂੰ ਕੁਛ ਪਿਆ ਦੇਣੀ ਹੈ ਤੇ ਸ਼ਾਮ ਨੂੰ ਫਾਈਨਲ ਹੋਣਾ। ਕਈਆਂ ਨੇ ਪਿੰਡਾਂ 'ਚੋਂ ਰਿਸ਼ਤੇਦਾਰ ਤਾਂ ਹੁੰਦੇ ਹੀ ਜਾਣ ਕਿਤੇ ਜਿਹੜੇ ਉਹੀ ਹੁੰਦੇ ਨਾ ਜੇ ਨਾਲ ਜਾਣੀ ਕਿ ਉਹਨਾਂ ਦਾ ਡਰ ਲੱਗਦਾ ਉਹਨੇ ਪੰਗਾ ਪਊ ਨਾ ਕੋਈ ਵੀ ਇਹਨਾਂ ਨੂੰ ਕਬੱਡੀ ਤੋਂ ਦੂਰ ਰੱਖੀਏ ਕਿਉਂਕਿ ਜਦੋਂ ਫਸਵੇਂ ਮੈਚ ਹੁੰਦੇ ਆ ਨਾ
1: ਹਾਂਜੀ
0: ਥੋੜ੍ਹੇ ਬੰਦੇ ਜਾ ਕੇ ਦੇਸੀ ਦੀ ਪੈਗ ਲਾਏ ਹੁੰਦੇ ਆ ਨਾ ਪਿੰਡਾਂ 'ਚ ਜਾ ਕੇ ਅਤੇ ਉਦੋਂ ਵੀ ਪਹਿਲਾਂ ਤਾਂ ਦੁਪਹਿਰੇ ਚੱਲਦਾ ਹੁੰਦਾ ਉਦੋਂ ਨਹੀਂ ਜਾਂਦੇ ਸਰ ਸ਼ਾਮ ਜਿਹਾ ਹੋ ਜਾਂਦਾ ਇਹ ਨਾ ਇਹ ਗੀਤ ਆਮ ਚੱਲਦਾ ਨਹੀਂ। ਅਗਲੇ ਕਾਲਰ ਲੈ ਲਓ ਜੀ।
1: ਹਾਂਜੀ ਅਗਲੇ ਕਾਲਰ ਸਾਡੇ ਨਾਲ ਨੇ
0: ਜੀ।
1: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
0: ਆਪਣਾ ਪਰਿਵਾਰ ਹੋਏ ਤੇ ਆਪਾਂ ਤੁਹਾਡੇ ਪਰਾਂ ਤੇ ਉੱਡਦੇ ਫਿਰਦੇ ਆ ਮਾੜਾ ਜੀ, ਤੁਹਾਨੂੰ ਯਾਦ ਕਰੀਦਾ ਸਾਰਿਆਂ ਨੂੰ। ਤੁਸੀਂ ਸਾਡੀ ਰੂਹ ਦੀ ਖੁਰਾਕ ਹੋ, ਮੈਂ ਕਹਿੰਦੇ ਹੁੰਦੇ ਨਾ ਬਈ ਆਕਸੀਜਨ ਕਹਿ ਲਓ ਹਨਾ ਇੱਕ ਤਰ੍ਹਾਂ ਦੀ, ਜੇ ਤੁਸੀਂ ਗੱਲ ਕਾਲ ਕਰਦੇ ਹੋ ਸਾਡੇ ਨਾਲ ਗੱਲਬਾਤ ਕਰਦੇ ਹੋ ਸਾਡਾ ਵੀਕਐਂਡ ਵੀ ਖੁਸ਼ਗਵਾਰ ਜਾਂਦਾ ਬਾਹਰ ਅਸੀਂ ਉੱਡਦੇ ਫਿਰਦੇ ਤੁਹਾਡੇ ਸਾਰੇ ਹਨਾ
1: ਵੀ
0: ਸਾਡੇ ਭਰਾ ਬਹੁਤ ਵੱਸਦੇ ਆ ਵੱਡੀ ਮਾਤਰਾ ਦੇ ਵਿੱਚ ਅਤੇ ਪੰਜਾਬੀ ਭਾਈਚਾਰਾ ਸਾਰੇ ਪ੍ਰਦੇਸ਼ਾਂ ਦੇ ਵਿੱਚ ਅਤੇ ਅਸੀਂ ਤੁਹਾਡੇ ਨਾਲ ਹੈਗੇ। ਅਗਲੇ ਕਾਲ ਲੈ ਲਓ ਜੀ। ਬੜੇ ਪ੍ਰਾਂਤ ਦੇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਨੰਬਰ ਹੈਗਾ ਜੀ 0490।
2: ਸਿੱਧੂ ਸਾਹਿਬ
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ ਨਿੱਘਾ ਸਵਾਗਤ ਤੁਹਾਡਾ ਜੀ।
2: ਹਾਂਜੀ, ਮੈਂ ਸ਼ਰਮਾ ਬੋਲਦਾ ਜੀ, ਬਾਰਡਰ ਰੋਡ ਤੋਂ ਜੀ।
0: ਸ਼ਰਮਾ ਸਾਹਿਬ ਕੀ ਹਾਲ ਚਾਲ ਹੈ, ਲੰਮੇ ਸਮੇਂ ਬਾਅਦ ਗੱਲ ਰਹੀ ਹੈ।
2: ਬਹੁਤ ਮਿਹਰਬਾਨੀ ਤੁਹਾਡੀ, ਇੱਕ ਸਾਰਾ ਮੁਬਾਰਕਪੁਰ ਸੁਣਾ ਦਿਓ ਜੀ।
0: ਹਾਂਜੀ ਲਿਖਾ ਦਿਓ, ਮਨਪ੍ਰੀਤ ਸੁਣਾ ਦੇਣੇ ਹੁਣੇ ਹਨਾ।
2: ਹਾਂ ਹਾਂਜੀ ਜੀ ਜੀ, 100 ਵਾਰ ਜਨਮ ਲੈ ਕੇ,
0: 100 ਵਾਰ ਜਨਮ ਲੈ ਕੇ, ਕੀ ਬਾਤ ਲਾਉਣੇ ਜੀ, ਲਾਉਣੇ ਜਲਦੀ ਲਾਉਣੇ ਹਨਾ। ਅੱਛਾ ਰੈਡੀ, ਆਪਣਾ ਦੇਸ਼ ਪ੍ਰਦੇਸ਼ ਦੇ ਵਿੱਚ ਆਪਾਂ ਨਾ ਇੱਕ ਗੀਤ ਲਾ ਲਈਏ ਥੋੜ੍ਹਾ ਜਿਹਾ, ਮੈਂ ਕੱਢਿਆ ਸੀ ਤੁਹਾਡੇ ਵਾਸਤੇ, ਅਤੇ ਉਹ ਸੁਣਾ ਕੇ ਅਸੀਂ ਵਾਪਸ ਆਉਂਦੇ ਹਾਂ। ਜੁੜੇ ਰਹੋ ਦੇਸ਼ ਪ੍ਰਦੇਸ਼ ਨਾਲ AM 532।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ। ਮਨਪ੍ਰੀਤ, ਅੱਜ ਆਪਾਂ ਕੋਈ ਹਾਸੇ ਮਖੌਲ ਵਾਲੀ ਗੱਲ ਨਹੀਂ ਕੀਤੀ, ਹੈ ਨਾ?
1: ਹਾਂਜੀ,
0: ਕਰੀਏ ਫਿਰ ਕੋਈ ਗੱਲਬਾਤ ਦੋਸਤਾਂ ਦੇ ਨਾਲ। ਕਈ ਵਾਰ ਹੁੰਦਾ ਨਾ ਜਿਵੇਂ ਮੂਡ ਜਿਹਾ ਬਣ ਜਾਂਦਾ ਸ਼ਾਮ ਨੂੰ ਬੰਦਿਆਂ ਦਾ, ਜਿਵੇਂ ਅੱਜ ਹੁਣ ਵੀਕਐਂਡ ਆ ਖਾਣ ਪੀਣ ਦਾ।
1: ਹਾਂਜੀ,
0: ਇੱਕ ਦੋਸਤ ਦੂਜੇ ਨੂੰ ਕਹਿੰਦਾ ਬਈ ਯਾਰ ਮੂਡ ਬਣ ਗਿਆ ਪਰ ਅੱਜ ਪੀਣੀ ਘੱਟ ਆ। ਉਹ ਕਹਿੰਦਾ ਉਹ ਕਿਉਂ ਯਾਰ ਘੱਟ ਕੇ ਪੀਣੀ ਆ? ਕਹਿੰਦਾ ਯਾਰ ਰਾਤ ਵੱਧ ਨਸ਼ਾ ਹੋ ਗਿਆ ਸੀ, ਕਹਿੰਦਾ ਜਦੋਂ ਮੈਂ ਘਰੇ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ 905-564-6444। ਲਓ ਤੁਹਾਨੂੰ ਲੈ ਕੇ ਚੱਲੀਏ ਆਪਾਂ ਪੰਜਾਬੀ ਬਾਈ ਨੇਚਰ 'ਤੇ, ਕਿਉਂਕਿ ਵੀਕਐਂਡ ਹੈਗਾ, ਘਰ ਦੇ ਵਿੱਚ ਤੁਸੀਂ ਕੁਛ ਨਾ ਕੁਛ ਮੰਗਾਉਣਾ ਹੁੰਦਾ, 15-20 ਬੰਦਿਆਂ ਦੀ ਕੇਟਿੰਗ ਕਰਵਾਉਣੀ ਆ, ਉਹਨਾਂ ਨੂੰ ਕਾਲ ਕਰ ਦਿਓ, ਰੈਡੀ ਹੋ ਜਾਊਗੀ, ਪਿੱਕ ਚੱਕ ਲਿਆਓ
1: ਜੀ।
0: ਪਹਿਲੀ ਲੋਕੇਸ਼ਨ ਮੈਂ ਦੇਵਾਂ ਪੰਜਾਬੀ ਬਾਈ ਨੇਚਰ ਦਾ, ਖਾਣਾ ਤਾਂ ਤੁਹਾਨੂੰ ਪਤਾ ਕਿ ਕੋਈ ਵੀ ਵਿਆਹ ਸ਼ਾਦੀ ਹੁੰਦੀ ਆ ਉੱਥੇ ਇੱਕ ਦੋ ਵਾਰੀ ਤਾਂ ਮਿਲਦਾ ਹੀ ਤੁਹਾਨੂੰ ਖਾਣ ਨੂੰ। ਪਹਿਲੀ ਲੋਕੇਸ਼ਨ 8887 ਦਾ ਗੋਰ ਰੋਡ ਹੈ, ਗੋਰ ਅਤੇ ਅਬਨੈਜਰ ਵਾਲੇ ਪਲਾਜ਼ੇ ਦੇ ਵਿੱਚ। ਨੰਬਰ ਉੱਥੋਂ ਦਾ 905, ਕੇਟਿੰਗ ਕਰਾਉਣੀ ਹੈ 905-794-4667 ਟੈਲੀਫੋਨ ਨੰਬਰ ਹੈ। ਅਤੇ ਦੂਜੀ ਲੋਕੇਸ਼ਨ ਹੈਗੀ ਉਹਨਾਂ ਦੀ 9980 ਏਅਰਪੋਰਟ ਰੋਡ, LCBO ਦੀ ਬਲਕ ਨਾਲ ਏਅਰਪੋਰਟ ਅਤੇ ਕੈਸਲਮੋਰ। ਅਤੇ ਉੱਥੋਂ ਦਾ ਨੰਬਰ ਹੈਗਾ ਜੀ ਉਹਨਾਂ ਦਾ 905-791-1500। ਤੀਜੀ ਲੋਕੇਸ਼ਨ ਹੈਗੀ ਹੈ 58 ਕੁਆਰੀ ਇਜ, ਅਤੇ ਬਵੇੜ ਅਤੇ ਹਾਈਵੇ 10 ਅਤੇ ਬਟੀਨੋ ਵਾਲੇ ਅਤੇ ਇੱਕ ਪਾਸੇ ਬਾਲਮਾਰਟ ਦਾ ਨੰਬਰ ਹੈ 905-793-5300 ਡਾਲਰ ਨਾਮਾ ਦੇ ਨਾਲ। ਚੌਥੀ ਲੋਕੇਸ਼ਨ ਹੈਗੀ ਹੈ ਕੈਨੇਡਾ ਅਤੇ ਆਪਣੇ ਬਿਲਕੁਲ ਸੈਂਡ ਬੋਰਡਰ
1: ਜੀ,
0: ਆਪਾਂ ਗਏ ਸੀ ਲਾਈਵ ਲੋਕੇਸ਼ਨ ਦੇ ਹੱਥ ਨਾ ਕੀਤਾ ਸੀਗਾ। 180 ਸੈਂਡਲ ਬੋਰਡ ਪਾਰਕ ਵੇ, ਨੰਬਰ ਹੈ 905-846-7700
1: ਜੀ।
0: ਲੈ ਲਓ ਅਗਲੇ ਕਾਲਰ ਨੂੰ, ਲੈ ਲਓ ਪਲੀਜ਼।
1: 1000 ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
2: ਹਾਂ ਠੀਕ ਠਾਕ।
1: ਹਾਂਜੀ
2: ਤੁਸੀਂ ਉਹ ਕੱਲ ਵੀ ਮੇਰਾ ਗਾਣਾ ਨਹੀਂ ਲਾਇਆ ਤੇ ਅੱਜ ਜ਼ਰੂਰ ਲਾ ਦਿਓ, ਆਹੀ ਲਾਓ ਜਿਹੜਾ ਹੁਣ ਪਸੰਦ ਕਰਦੇ ਆ ਸਾਰੇ, ਇੱਕ ਨਾਲ ਗੱਲ ਨਾ ਬਣੀ ਅੱਜ ਲਾ ਦੋ ਫਿਰ।
0: ਮੈਨੂੰ ਤਾਂ ਪਤਾ ਹੈ ਨਾ, ਮੈਂ ਸੁਣੇ ਹੋਏ ਸਾਰੇ ਗੀਤ
2: ਪਸੰਦ ਵੀ ਤਾਂ ਸਾਰੇ ਇਹੀ ਕਰ ਰਹੇ, ਫਰਮਾਇਸ਼ਾਂ ਵੀ ਅੱਜ ਇਹੀ ਆ ਰਹੀ।
0: ਨਹੀਂ ਫਰਮਾਇਸ਼ਾਂ ਤਾਂ ਨਹੀਂ ਜ਼ਿਆਦਾ ਨਹੀਂ, ਕੁਛ ਸੁਣਾ ਦੇ
1: ਤੁਹਾਨੂੰ ਪਸੰਦ ਆ ਤੁਸੀਂ ਉਹ ਸੁਣੋ, ਕੋਈ ਕੋਈ ਗੱਲ
2: ਨਹੀਂ ਦਿੱਤਾ, ਹੁਣ ਕਹਿ ਤਾਂ ਦਿੱਤਾ ਨਹੀਂ
0: ਕੋਈ, ਮੈਨੂੰ ਪਸੰਦ ਆ।
1: ਕੱਲ ਤੁਸੀਂ ਕਿਹੜਾ ਕਿਹਾ ਸੀ, ਕੱਲ ਆਪਾਂ ਨਹੀਂ ਲਗਾਇਆ
2: ਤਾਂ ਮੈਂ ਕਿਹਾ ਸੀ ਕੋਈ ਪੱਥਰ ਸੀ ਨਾ ਮਾਰੇ ਮੇਰੇ ਦਿਮਾਗੀ ਕੋ।
1: ਓਕੇ ਰਹਿ ਗਿਆ ਮਜਨੂ ਦਾ, ਮਜਨੂ ਕੱਲ ਫਿਰ 1 ਘੰਟਾ ਸੀ ਨਾ।
0: ਹਾਂਜੀ ਕੱਲ ਮਜਨੂ ਰਹਿ ਗਿਆ ਸੀ।
1: ਚਲੋ ਕੋਈ ਗੱਲ ਨਹੀਂ, ਲਗਾ ਦਿੰਨੇ ਆ, ਥੋੜਾ ਟਾਈਮ ਦਿਓ,
0: ਅੱਜ ਸੁਣਾ ਦਾਂਗੇ।
1: ਹਾਂਜੀ
0: ਲੈਲਾ ਮਜਨੂ ਦਾ ਗੀਤ ਸੀਗਾ ਮੂਵੀ ਚ ਮੈਂ ਖਾ।
1: ਚਲੋ ਮੈਂ ਇੱਕ ਮੈਸੇਜ ਲੈ ਲਾਂ, ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਨਾਇਗਰਾ ਫਾਲਸ ਸ਼ਹਿਰ ਦੇ ਵਿੱਚ ਨਵੇਂ ਡਬਲ ਕਾਰ ਗਰਾਜ ਦੇ ਟਾਊਨ ਹਾਊਸਿਸ ਨੇ, ਜਿਹਦੇ ਵਿੱਚ ਬਿਲਡਰ ਫਿਨਿਸ਼ਡ ਬੇਸਮੈਂਟ ਬਿਲਕੁਲ ਫ੍ਰੀ ਆਫ ਕਾਸਟ ਤਿਆਰ ਕਰਕੇ ਦੇ ਰਹੇ ਨੇ ਸੈਪਰੇਟ ਐਂਟਰੈਂਸ ਦੇ ਨਾਲ। ਅਤੇ ਇਹਨਾਂ ਦੀ ਪ੍ਰਾਈਸ ਸਟਾਰਟ ਹੋ ਰਹੀ ਹੈ 5,34,000 ਤੋਂ, 5,34,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ। ਇਨਵੈਸਟਰਸ ਦੇ ਲਈ ਕਾਫੀ ਅਫੋਰਡੇਬਲ ਆਪਸ਼ਨ ਹੈ ਹਰੇਕ ਮਹੀਨੇ ਪੋਜ਼ਿਟਿਵ ਕੈਸ਼ ਫਲੋ ਕਮਾਉਣ ਦੇ ਲਈ। ਅਤੇ ਸਮਰ 2027 ਦੇ ਵਿੱਚ, ਅਗਲੇ ਸਾਲ ਸਮਰ ਦੇ ਵਿੱਚ ਕਲੋਜ਼ਿੰਗ ਹੋਏਗੀ। ਬਹੁਤ ਹੀ ਪ੍ਰਾਈਮ ਲੋਕੇਸ਼ਨ ਹੈ ਕਲਿਫਟਨ ਹਿੱਲ ਐਂਡ ਐਕਚੁਅਲ ਨਾਇਗਰਾ ਫਾਲਸ ਤੋਂ, ਇਹ ਘਰ ਸਿਰਫ 5 ਕਿਲੋਮੀਟਰ ਦੂਰ ਤਿਆਰ ਹੋ ਰਹੇ ਨੇ, ਮਤਲਬ ਕਿ 8 ਮਿੰਟ ਦੀ ਡਰਾਈਵ ਹੈ ਉੱਥੋਂ ਘਰਾਂ ਤੋਂ ਨਾਇਗਰਾ ਫਾਲਸ ਦੀ। ਅਤੇ ਇਸ ਤੋਂ ਇਲਾਵਾ ਦੱਸਦਾ ਮੈਂ, ਟ੍ਰੈਡੀਸ਼ਨਲ 2-ਸਟੋਰੀ ਦੇ ਟਾਊਨ ਹਾਊਸਿਸ ਨੇ, 1750 ਸਕੁਆਇਰ ਫਿੱਟ ਤੋਂ ਲੈ ਕੇ 1800 ਸਕੁਆਇਰ ਫਿੱਟ ਦੇ ਘਰ ਹੋਣਗੇ। ਫ੍ਰੀ ਫਿਨਿਸ਼ਡ ਬੇਸਮੈਂਟ ਹੈ, 3-5 ਬੈਡਰੂਮਸ ਬਣਨਗੇ, 3.5-4.5 ਵਾਸ਼ਰੂਮਸ ਹੋਣਗੇ। ਡਬਲ ਕਾਰ ਗਰਾਜ ਦੇ ਨਾਲ ਅਪ ਟੂ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ। ਫ੍ਰੀ ਦੇ ਵਿੱਚ ਕੀ ਕੀ ਹੋਰ ਮਿਲ ਰਿਹਾ, 5 ਪੀਸ ਅਪਲਾਇੰਸਿਸ ਮਿਲ ਰਹੀਆਂ ਨੇ, ਫ੍ਰੀ ਏਸੀ ਹੋਏਗਾ, ਫ੍ਰੀ ਅਸਾਈਨਮੈਂਟ ਕਲੋਜ਼ ਹੋਏਗੀ, ਫ੍ਰੀ ਕੋਰਟਸ ਦੇ ਕਾਊਂਟਰਟੌਪਸ ਅਪਗ੍ਰੇਡਸ ਹੋਣਗੇ, ਅਤੇ 0 ਡਿਵੈਲਪਮੈਂਟ ਚਾਰਜਿਸ ਨੇ। ਡਿਪੋਜ਼ਿਟ ਤੁਸੀਂ $5,000 ਪਰ ਮੰਥ ਪੇ ਕਰਨਾ ਇੱਕ ਸਾਲ ਦੇ ਲਈ, $5,000, ਯਾਨੀ ਕਿ ਟੋਟਲ 60,000 ਟੋਟਲ ਡਿਪੋਜ਼ਿਟ ਹੈ ਜਿਹੜਾ ਕਿ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਆ। ਅਤੇ ਇਹਦੇ ਲਈ ਤੁਸੀਂ ਇਨਫੋਰਮੇਸ਼ਨ ਲਓ ਅਤੇ ਘਰਾਂ ਦੀ ਬੁਕਿੰਗ ਕਰਵਾਓ ਟੀਮ ਸਿੱਧੂ ਦੇ ਕੋਲੋਂ। ਨੰਬਰ ਹੈ 416-302-0016-416-302-0016, ਟੀਮ ਸਿੱਧੂ ਦਾ ਨੰਬਰ ਹੈ।
0: ਬਿਲਕੁਲ, ਅਗਲਾ ਮੇਰੇ ਖਿਲਾਫ ਫਰਮਾਇਸ਼ੀ ਨਗਮਾ ਹੈਗਾ, ਉਹ ਸੁਣਾ ਦਿਓ ਅਤੇ ਫਿਰ ਆਪਣੀ ਸਟੇਸ਼ਨ ਆਈ ਡੀ ਆਏਗਾ ਅੱਗੇ ਜਾ ਕੇ
1: ਜੀ,
0: ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਹੀ ਅਸੀਂ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਰਹਾਂਗੇ ਅਤੇ ਤੁਸੀਂ ਸਾਡੇ ਨਾਲ ਰਹੋਗੇ। ਸ਼ੁਕਰੀਆ
1: ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਮੈਂ ਤੁਹਾਡਾ ਆਪਣਾ ਹੋਸਟ, ਜੀ ਹਾਂ, ਚਾਚਾ ਸਿੱਧਮਾ ਵਾਲਾ। ਮਗਰ ਡਿਫਰੈਂਸ ਖਲ ਰੱਖਦੇ ਪਹਿਲਾਂ, ਤੁਸੀਂ ਕਿਹਾ ਬੜਾ ਲੰਬਾ ਰੱਖਿਆ ਹੈਗਾ, ਛੋਟ ਨਹੀਂ ਹੋਇਆ, ਛੋਟ ਕਰਦਾ ਮੈਂ। ਚਾਚਾ ਸਿੱਧਮਾ ਵਾਲਾ, ਸਿੱਧਮਾ ਪਤਾ ਕੀ ਮੇਰਾ ਪਿੰਡ ਆ।
1: ਉਹ ਤਾਂ ਤੁਸੀਂ ਛੋਟੇ, ਜਿਹੜੇ ਤੁਹਾਡੇ ਤੋਂ ਛੋਟੇ ਨੇ ਉਹਨਾਂ ਲਈ ਆ ਨਾ ਚਾਚਾ ਜੀ ਤਾਂ ਰੱਖਿਆ ਤੁਸੀਂ ਆਪਣਾ।
0: ਫਿਰ ਉਹ ਵੱਡਿਆਂ ਵਾਸਤੇ ਨਿੱਕ ਨਾਮ ਕਹਿੰਦੇ ਟੀਜੇ TEJAY ਸਿੱਧਮਾ ਵਾਲਾ।
1: ਅਗਲੇ ਕਾਲਰ ਆ ਰਹੇ ਨੇ, ਆਪਾਂ ਹੋਲਡ ਕਰ ਲਈਏ ਲਾਈਨ ਤੇ ਸਟੇਸ਼ਨ ਆਈ ਡੀ।
0: ਸਾਡਾ ਪਿੰਡ ਪੈਂਦਾ ਮੁੱਲਾਪੁਰ ਦੇ ਜਗਰਾਉਂ ਦੇ ਵਿਚਾਲੇ।
1: ਸਟੇਸ਼ਨ ਆਈ ਡੀ ਨੇ ਤੁਹਾਡੀ ਗੱਲ ਕੱਟ ਦੇਣੀ ਹੈ। ਗਏ
0: ਹੋਏ ਉੱਥੇ ਕੁੜੀਆਂ ਦਾ ਬਹੁਤ ਕਾਲਜ ਆ,
1: ਤੁਹਾਡੀ ਸਟੇਸ਼ਨ ਆਈ ਡੀ ਨੇ ਗੱਲ ਕੱਟ ਦੇਣੀ ਆ। ਤੇ ਅਗਲੇ ਕਾਲਰ ਨੂੰ ਹੋਲਡ ਤੇ ਕਰ ਲਓ ਇੱਕ ਵਾਰੀ, ਤੇ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼
2: ਪ੍ਰਦੇਸ਼। ਤੁਸੀਂ ਸੁਣ ਰਹੇ ਹੋ ਕਿ ਤੁਸੀਂ ਦੇਸ਼ ਵਿੱਚ ਨਵੇਂ ਹੋ। ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ। ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅਨਸੰਗ। ਦੱਸੋ ਇੱਕ ਵਾਰੀ ਫਿਰ ਸਾਰਿਆਂ ਨੂੰ, ਜੀਆਂ ਨੂੰ ਨਿੱਘਾ ਸਵਾਗਤ ਹੈ ਜੀ। ਤੁਸੀਂ ਸੁਣਿਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ, ਜਾਂ ਕੋਲੋਂ ਚਾਚਾ ਸਿੱਧਮਾ ਵਾਲਾ ਤੁਹਾਡੇ ਨਾਲ। ਠੀਕ, ਅਸੀਂ 6 ਵਜੇ ਤੱਕ ਤੁਹਾਡੇ ਨਾਲ ਹੈਗੇ ਆ। ਅੱਛਾ, ਇੱਕ ਨਾ ਸਾਡੇ ਵੀਰ ਨੇ ਫਰਮਾਇਸ਼ ਕੀਤੀ ਸੀ, ਉਹਦਾ ਸੁਖਲਸ ਵੀ ਮੇਰੇ ਗਾ, ਤੇਜਿੰਦਰ ਹੀ ਨਾਂ ਹੈਗਾ ਨਾ।
1: ਹਾਂਜੀ,
0: ਸਰੀ ਤੋਂ।
1: ਹਾਂਜੀ,
0: ਉਹ ਕਹਿੰਦੇ ਮੈਂ ਸੁਣ ਰਿਹਾ ਤੁਹਾਨੂੰ ਬੜੇ ਪਿਆਰ ਨਾਲ, ਕਹਿੰਦੇ ਇੱਥੋਂ ਹੀ ਗਏ ਆ ਟੋਰਾਂਟੋ ਤੋਂ, ਲੇਕਿਨ ਸਰੀ 'ਚ ਬੈਠੇ ਹਾਂ ਅਸੀਂ। ਉਹਨਾਂ ਨੇ ਫਰਮਾਇਸ਼ ਕੀਤੀ ਗਈ ਅਤੇ ਉਹ ਵੀ ਸੁਣਾਵਾਂਗੇ, ਪਰ ਲਾਈਨ 'ਤੇ ਵੀ ਸਾਡੇ ਨਾਲ ਕੁਛ ਹੈਗੇ ਨੇ ਸੱਜਣ, ਉਹਨਾਂ ਲੈ ਲਈਏ ਜੀ।
1: ਹਾਂਜੀ, 55566, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
4: ਜੀ। ਹਾਂਜੀ ਭਾਜੀ, ਭਾਜੀ ਆਪਣਾ, ਮੈਂ ਵੀ ਆਪਣਾ 20 ਈਅਰ ਹੋ ਗਏ ਤੁਹਾਨੂੰ ਸੁਣਦਾ ਨਾ ਜੀ। ਤੁਸੀਂ ਬਹੁਤ ਵਧੀਆ ਹੋਸਟਿੰਗ ਕਰਦੇ ਹੋ, ਬਹੁਤ ਫੇਅਰ ਹੈਗੇ ਹੋ ਤੇ ਗੁੱਡ ਹਾਰਟ ਆ
0: ਜੀ, ਮਿਹਰਬਾਨੀ,
4: ਵਧੀਆ ਲੱਗ ਰਿਹਾ ਨਾ ਜੀ। ਹਾਂਜੀ, ਤੁਹਾਡੇ ਫੈਨ ਬਹੁਤ ਹੈਗੇ ਆ, ਜੇ ਤੁਸੀਂ ਇਲੈਕਸ਼ਨ ਉਲੈਕਸ਼ਨ ਵੀ ਖੜ ਜਾਓਗਾ ਤਾਂ ਜਿੱਤ ਜਾਓਗੇ।
0: ਨਹੀਂ, ਹੱਥ ਜੋੜੇ ਆ, ਹੱਥ ਜੋੜੇ ਹੋਏ, ਹੱਥ ਜੋੜੇ ਆ ਆਪਣੇ ਟੀਵੀ ਦੇ ਮੂਹਰੇ।
4: ਹਾਂਜੀ, ਸਾਡੇ ਨਾ ਫਾਦਰ ਸਾਹਿਬ ਵੀ ਮਤਲਬ ਤਿਆਰ ਹੋ ਕੇ ਤੁਹਾਨੂੰ ਬਹੁਤ ਸੁਣਦੇ ਸੀ ਸਵੇਰੇ, ਹੁਣ ਤਾਂ ਚਲੋ ਮਤਲਬ ਕੀ ਚੱਲ ਗਿਆ ਦੁਨੀਆ ਤੋਂ
0: ਜੀ ਜੀ,
4: ਤੇ ਉਹ ਸਵੇਰੇ ਤਿਆਰ ਹੋ ਕੇ ਆਉਂਦੇ ਵੀ ਅੱਜ ਬਾਦ ਸਾਹਿਬ ਨੇ ਖਬਰਾਂ ਸੁਣੀਆਂ ਜੀ, ਸਿੱਧੂ ਭਾਜੀ ਨੇ ਤੁਹਾਡੀ ਬਾਤ ਸੁਣਨਾ ਚਾਹੁੰਦੇ ਸੀ ਹੈ ਨਾ
0: ਜੀ। ਜੀ ਜੀ ਜੀ ਜੀ ਜੀ।
4: ਹਾਂਜੀ, ਤੇ ਮੇਰਾ ਵੀ ਸ਼ੁਰੂ ਤੋਂ ਭਾਜੀ ਬਹੁਤ ਸਾਲਾਂ ਦਾ ਡ੍ਰੀਮ ਸੀ ਵੀ ਤੁਹਾਡੇ ਨਾਲ ਮਤਲਬ ਕਿ ਕਰਨਾ ਸੀ ਰੇਡੀਓ, ਹੈ ਨਾ, ਬਿਜ਼ੀ ਹੈਗੇ ਆ ਤੇ ਉਹ ਕਰ ਨਹੀਂ ਸਕੇ, ਤੇ ਜੇ ਹੋਇਆ ਇਨ ਫਿਊਚਰ ਦੇ ਵਿੱਚ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਇਨ ਟੱਚ ਰਹੂੰਗਾ ਨਾ
0: ਜੀ। ਸੈੱਲ ਨੰਬਰ ਮੇਰੇ ਕੋਲ ਮੇਰਾ ਲੈ ਲਿਓ ਤੇ ਆਪਾਂ ਵੀਰੋ ਬਣਾ ਕੇ ਕਰੀਏ, ਠੀਕ ਹੈ। ਬਹੁਤ ਲੰਮੀ ਚੌੜੀ ਹਿਸਟਰੀ ਆਪਣੀ, ਬਹੁਤ ਸਾਰੇ ਹੋਸਟ ਨੇ ਜਿਹੜੇ ਇਸ ਵੇਲੇ ਰੇਡੀਓ ਪ੍ਰੋਗਰਾਮ ਵਿੱਚ ਆਉਂਦੇ ਨੇ, ਆਪਾਂ ਨੇ ਕੋਈ ਸਿੱਖ ਗਏ ਹੋਏ, ਕੋਈ ਗੱਲ ਮਾੜੀ ਨਹੀਂ, ਮੋਸਟ ਵੈਲਕਮ, ਕੋਈ ਵੀ ਆਉਂਦਾ ਆਪਾਂ ਉਹਨਾਂ ਨੂੰ ਸਿਖਾਵਾਂਗੇ, ਤੇ ਸਾਡਾ ਬੰਦਾ ਵੀ ਆ ਤੇ ਸਾਡਾ, ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਬੰਦਾ ਕੋਈ ਸਿੱਖਦਾ ਕੋਈ ਇਸ ਫੀਲਡ ਵਿੱਚ ਆਉਣਾ ਚਾਹੁੰਦਾ।
1: ਬਿਲਕੁਲ
0: ਬਿਲਕੁਲ, ਨੰਬਰ ਆਪਣਾ ਨਾਮ ਸੁਣਦਾ ਰਹਿੰਦਾ, ਬਸ ਦੇ ਦੇਣਾ 416-725-2551, 416-725-2551 ਤੇ ਕਾਲ ਕਰਕੇ ਤੁਸੀਂ ਸਾਨੂੰ ਨਾ ਆਪਣੀ ਮਿਲ ਲਓ ਜਦੋਂ ਮਿਲ ਚਾਹੁੰਦੇ ਹਾਂ। ਅਤੇ ਹੁਣ ਮੈਂ ਜਾਣਕਾਰੀ ਦਿਆਂਗਾ ਪੀਅਰਸਨ ਕਿਚਨ ਕੈਬਨਟ ਵਾਲਿਆਂ ਦੀ। ਪੀਅਰਸਨ ਕਿਚਨ ਕੈਬਨਟ ਅਤੇ ਰੈਨੋਵੇਸ਼ਨ ਵਾਲੇ ਬੜਾ ਲੰਮੇ ਸਮੇਂ ਤੋਂ ਦੀ ਆਪਣੀ ਫੈਕਟਰੀ ਆ
1: ਜੀ,
0: ਜਿੱਥੇ ਇਹ ਕਿਚਨ ਕੈਬਨਟ, ਕਲੋਜ਼ਟ, ਬਾਰ ਵਗੈਰਾ ਸਾਰੀਆਂ ਕੱਟ ਕਰਕੇ ਡੋਰ ਵਗੈਰਾ ਬਣਾਉਂਦੇ ਨੇ। ਕੋਰਟਸ ਕਾਊਂਟਰ ਟਾਪ ਲਾਉਂਦੇ ਨੇ, ਉਹ ਵੀ ਪੱਥਰ ਇਹਨਾਂ ਕੋਲ ਬਹੁਤ ਵੱਡੀ ਮਾਤਰਾ 'ਚ ਪਏ ਨੇ, ਚੂਜ਼ ਕਰੋ ਉਹਨੂੰ, ਪੋਲਿਸ਼ ਕਰਕੇ ਸਾਰਾ ਲਾਉਂਦੇ ਨੇ। ਅਤੇ ਨਾਲ ਦੀ ਨਾਲ ਮੈਂ ਦੱਸਦਾ ਕਿ ਲੀਡਿੰਗ ਮੈਨੂਫੈਕਚਰ ਵੀ ਹੈਗੇ ਨੇ ਇਹ ਘਰ ਦੇ ਵਿੱਚ ਜਿੰਨੀਆਂ ਵੀ ਕਿਚਨ ਕੈਬਨ ਹੋ ਗਈਆਂ ਵੈਨਿਟੀਜ਼ ਹੋ ਗਈਆਂ ਵਾਸ਼ਰੂਮ ਦੀਆਂ ਹੋ ਗਈਆਂ ਸਾਰਾ ਕੰਮ ਹੀ ਕਰਦੇ ਨੇ ਅਤੇ ਤੁਸੀਂ ਇਹਨਾਂ ਦਾ ਕੋਈ ਸ਼ੋਰੂਮ ਵਿੱਚ ਵੀ ਜਾ ਸਕਦੇ ਹੋ 271 ਗਲਿਡਨ ਰੋਡ ਅਤੇ ਨਾਲ ਇਹਨਾਂ ਦੀ ਫੈਕਟਰੀ ਹੈਗੀ ਆ ਉੱਥੇ ਹੀ ਕੈਨੇਡੀ ਅਤੇ ਗਲਿਡਨ ਅਤੇ ਨੰਬਰ ਹੈ ਕਾਲ ਕਰੋ ਰਣਜੀਤ ਸਿੰਘ ਹੋਰਾਂ ਨੂੰ 6474500 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ
1: ਜੀ ਤੇ ਤੁਸੀਂ ਸਪੈਕਸ ਐਕਸਪ੍ਰੈਸ ਦੇ ਵਿੱਚ ਚੱਕਰ ਜ਼ਰੂਰ ਲਗਾਓ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਇਹਨਾਂ ਦੇ ਕੋਲ ਤੁਹਾਨੂੰ ਬ੍ਰੈਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਣਗੀਆਂ ਸਿੰਗਲ ਵਿਜ਼ਨ ਗਲਾਸਿਸ ਤੁਸੀਂ ਲੈਣੀਆਂ ਹੋਣ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਹੈ ਉਹ ਤੁਹਾਨੂੰ ਇੱਥੋਂ ਮਿਲਣਗੀਆਂ $129 ਦੇ ਵਿੱਚ ਅਤੇ ਇਹਦੇ ਵਿੱਚ ਤੁਸੀਂ ਆਪਣੀ ਪਸੰਦ ਦੇ ਬ੍ਰੈਂਡਡ ਫਰੇਮਸ ਲੈ ਸਕਦੇ ਹੋ ਸਿੰਗਲ ਵਿਜ਼ਨ ਗਲਾਸਿਸ ਹੋਣਗੀਆਂ $129 ਦੀਆਂ ਜੇ ਤੁਸੀਂ ਇਹਨਾਂ ਦੇ ਵਿੱਚ ਹੀ ਪ੍ਰੋਗਰੈਸਿਵ ਗਲਾਸਿਸ ਲੈਣਾ ਹੋਵੇ ਜਿਹਦੀ ਰੈਗੂਲਰ ਪ੍ਰਾਈਸ $600 ਦੀ ਹੈ ਉਹ ਤੁਹਾਨੂੰ ਮਿਲੂਗੀ $258 ਦੇ ਵਿੱਚ ਅਤੇ ਕੋਈ ਵੀ ਲੈਂਸ ਕੋਟਿੰਗ ਕਰਵਾਉਣੀ ਹੋਵੇ ਤਾਂ 50% ਡਿਸਕਾਊਂਟ ਲਓ ਬਿਲਕੁਲ ਫਲੈਟ 50% ਡਿਸਕਾਊਂਟ ਹੈ ਅਤੇ ਸਪੈਸ਼ਲ ਆਫਰ ਹੈਗਾ ਤੁਹਾਡੇ ਲਈ ਜੇ ਤੁਸੀਂ 2 ਪੇਅਰ ਆਫ ਗਲਾਸਿਸ ਖਰੀਦਦੇ ਹੋ ਦੂਸਰੇ ਦੇ ਉੱਪਰ ਕੋਟਿੰਗ ਬਿਲਕੁਲ ਫ੍ਰੀ ਦੇ ਵਿੱਚ ਕਰਕੇ ਦੇਣਗੇ ਸੈਕਿੰਡ ਪੇਅਰ ਦੀ ਕੋਟਿੰਗ ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਇਹਨਾਂ ਦੇ ਕੋਲ ਜਾਓ ਡਾਕਟਰਸ ਤੁਹਾਡੇ ਲਈ ਡਾਕਟਰਸ ਤੁਹਾਡੇ ਲਈ ਥਰਸਡੇ ਫਰਾਈਡੇ ਐਂਡ ਸੈਟਰਡੇ ਨੂੰ ਅਵੇਲੇਬਲ ਹੁੰਦੇ ਨੇ ਅਤੇ ਤੁਸੀਂ ਆਪਣੀ ਅਪੋਇੰਟਮੈਂਟਸ ਅੱਜ ਹੀ ਬੁੱਕ ਕਰ ਸਕਦੇ ਹੋ ਐਵਰੀਡੇ ਤੁਹਾਡੇ ਲਈ ਓਪਨ ਨੇ ਜਦੋਂ ਮਰਜ਼ੀ ਜਾਓ ਸਪੈਕਸ ਐਕਸਪ੍ਰੈਸ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਨੰਬਰ 905-468-9054608888 ਦੇ ਉੱਪਰ ਤੁਹਾਡੀ ਕਾਲ ਹੋ ਸਕਦੀ ਹੈ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਕੈਮਰੇ ਨਾਲ ਜੁੜੇ ਹੋਏ ਹੋ ਦੋਸਤੋ ਸਿੰਪਲੀ ਇੰਡੀਅਨ ਸਵੀਟ ਅਤੇ ਰੈਸਟੋਰੈਂਟ ਦੀ ਮੈਂ ਜਾਣਕਾਰੀ ਦਿਆਂ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਆ ਕੇਟਿੰਗ ਕਰਾਉਣੀ ਆ ਵੈਜੀਟੇਰੀਅਨ ਨੋਨ ਵੈਜ ਖਾਣਾ ਬੜਾ ਵਧੀਆ ਤਿਆਰ ਕਰਦੇ ਨੇ ਅਤੇ ਇੰਜੋਏ ਐਵਰੀ ਡੇ ਸਪੈਸ਼ਲ ਮੈਨਿਊ ਹੁੰਦਾ ਇਹਨਾਂ ਦਾ ਕੋਈ ਨਾ ਕੋਈ ਸਪੈਸ਼ਲ ਹੁੰਦੇ ਨੇ ਬਾਏ ਵਨ ਗੈਟ ਵਨ ਫਰੀ ਅੱਜ ਹੈਗਾ ਫਰਾਈਡੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ
1: ਜੀ
0: ਬਹੁਤ ਸਪੈਸ਼ਲ ਲੱਗੀ ਹੁੰਦੀ ਹੈ ਇਹਨਾਂ ਦੀ ਮੈਂ ਉੱਥੇ ਜਾ ਕੇ ਦੱਸਣਾ ਪੈਂਦਾ ਤੁਹਾਨੂੰ ਦੇਸ਼ ਪ੍ਰਦੇਸ਼ ਕਿਹਾ ਨਾ ਫੇਜ ਦਿੰਦੇ ਆ ਅਦਰਵਾਈਜ਼ ਤਾਂ ਉਹ ਫਿਰ ਡੀਲ ਦਿੰਦੇ ਨੇ
1: ਬਿਲਕੁਲ ਇਹ ਵਾਲੀ ਡੀਲ ਤਾਂ ਹੈਗੀ ਹੈ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਾਏ ਵਨ ਗੈਟ ਵਨ ਇਹਦੇ ਤੋਂ ਬਿਨਾਂ ਤੁਸੀਂ ਅੱਜ ਤੋਂ ਲੈ ਕੇ 1 ਜੂਨ ਤੱਕ ਹੋਰ ਵੀ ਡੀਲਸ ਲੈ ਸਕਦੇ ਹੋ ਸਾਡੇ ਰੈਫਰੈਂਸ ਜ਼ਰੂਰ ਦਿਓ ਜਾ ਕੇ ਦੇਸ਼ ਪ੍ਰਦੇਸ਼ ਰੇਡੀਓ ਤੋਂ ਸੁਣ ਕੇ ਆਇਆ ਇਹ ਤੁਸੀਂ ਦੱਸਿਓ ਅਤੇ ਚਿਕਨ ਪਕੌੜਾ ਵੀ ਬਾਏ ਵਨ ਗੈਟ ਵਨ ਫਰੀ ਫਿਸ਼ ਪਕੌੜਾ ਵੀ ਬਾਏ ਵਨ ਗੈਟ ਵਨ ਫਰੀ ਪਾਓ ਭਾਜੀ ਖਾਣੀ ਹੋਵੇ ਜਾਂ ਕੋਈ ਵੀ ਬਿਰਿਆਨੀ ਵੈਜ ਬਿਰਿਆਨੀ ਚਿਕਨ ਬਿਰਿਆਨੀ ਗੋਟ ਬਿਰਿਆਨੀ ਜਿਹੜੀ ਮਰਜ਼ੀ ਬਿਰਿਆਨੀ ਲਓ ਬਾਏ ਵਨ ਗੈਟ ਵਨ ਫਰੀ ਖਾਓ ਇਹ ਵਾਲੀਆਂ ਜਿਹੜੀਆਂ ਡੀਲਸ ਨੇ ਤੁਹਾਡੇ ਲਈ ਦੇਸ਼ ਪ੍ਰਦੇਸ਼ ਦੀ ਰੈਫਰੈਂਸ ਦੇ ਨਾਲ 1 ਜੂਨ ਤੱਕ ਮਿਲਣਗੀਆਂ ਅੱਜ ਤੋਂ ਸਟਾਰਟ ਹੋ ਗਈਆਂ ਅਤੇ ਜੇ ਤੁਸੀਂ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ $12.99 ਦੇ ਵਿੱਚ ਪਰ ਪਰਸਨ ਕੇਟਰਿੰਗ ਕਰਵਾਓ $12.99 ਦੀ ਇਹਦੇ ਵਿੱਚ 3 ਕਰੀਜ਼ ਵਾਲੀ ਇਹ ਕੇਟਰਿੰਗ ਹੋਏਗੀ ਮਤਲਬ 3 ਸਬਜ਼ੀਆਂ ਵਾਲੀ ਕੇਟਰਿੰਗ ਅਤੇ ਤੁਸੀਂ ਜ਼ਰੂਰ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 3 ਲੋਕੇਸ਼ਨ ਤੋਂ ਸਰਵ ਕਰਦੇ ਨੇ
0: ਔਰ ਮੈਂ 3 ਲੋਕੇਸ਼ਨ ਜਾਣਕਾਰੀ ਦੇ ਦਿੰਦਾ ਪਹਿਲੀ ਲੋਕੇਸ਼ਨ ਹੈਗੀ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਦੇ ਕੈਸਲ ਮੋੜ ਦੇ ਨੁੱਕਰ ਦੇ ਪੈ ਜਾਂਦਾ ਹਾਈਵੇ 50 ਅਤੇ ਆਪਣੇ ਕੈਸਲ ਮੋੜ ਦੇ ਨੇੜੇ
1: ਜੀ
0: ਨੰਬਰ ਉੱਥੋਂ 9057948111 ਫਿਰ ਆਪਾਂ ਆ ਜਾਂਦੇ ਹਾਂ ਚੰਕੂਜ਼ੀ ਅਤੇ ਬਵੇੜ 15 ਫੈਂਡਰ ਵੇ ਔਰ ਬਵੇੜ ਅਤੇ ਚੰਕੂਜ਼ੀ ਨੰਬਰ 905-840-2200
1: ਜੀ
0: ਤੀਸਰੀ ਲੋਕੇਸ਼ਨ ਹੈਗੀ ਇਹਨਾਂ ਦੀ ਬਿਲਕੁਲ ਆਪਣੇ ਕੁਈਨ ਅਤੇ ਮਿਸਗਾ ਕਹਿ ਲਓ ਅੱਗੇ ਸਾਊਥ ਨੂੰ ਜਾਂਦੇ ਆਪਾਂ ਜਦੋਂ ਚਲੋ ਫਰਿਸ਼ਕਾ ਤੋਂ ਪਰਲੇ ਪਾਸੇ AD5 ਮਾਊਂਟ ਪਿਲਰ ਮਿਸਗਾ ਫਾਈਨੈਂਸ਼ੀਅਲ ਰੋਡ ਦੇ ਨਜ਼ਦੀਕ ਨੇ ਉੱਥੋਂ ਦਾ ਨੰਬਰ ਹੈ 905-593-4444 ਸੋ ਇੱਥੇ ਪੈਟੀਓ ਵੀ ਹੈਗਾ ਇੱਥੇ ਬਹਿ ਕੇ ਬਾਹਰ ਵੀ ਤੁਸੀਂ ਖਾ ਪੀ ਸਕਦੇ ਹੋ ਮੈਂ 3 ਲੋਕੇਸ਼ਨ ਜਿਹੜੀ ਹੈਗੀ ਉੱਥੇ ਡਾਈਨ ਇਨ ਵੀ ਕਰ ਸਕਦੇ ਬੈਠ ਕੇ ਬਹੁਤ ਸਾਰੀਆਂ ਸੀਟਾਂ ਲੱਗੀਆਂ ਹੋਈਆਂ ਹੁੰਦਾ ਨਾ ਟੇਕਆਊਟ ਦੇ ਸੈਕਸ਼ਨ ਸਾਈਡ 'ਤੇ ਬਣਿਆ ਹੋਇਆ ਹੁੰਦਾ ਨਾ ਉਹ ਬੜੀ ਚੰਗੀ ਚੀਜ਼ ਮੈਨੂੰ ਲੱਗੀ ਹੈ ਕਿ ਜਿਹਨੇ ਬਹਿ ਕੇ ਖਾਣਾ ਉਹ ਸਾਈਡ 'ਤੇ ਜਾਂਦੇ ਆ ਡੋਰ ਉਹਨਾਂ ਵਾਸਤੇ ਜਿਹੜੇ ਟੇਕਆਊਟ ਵਾਲੇ ਆ ਉਹ ਦੂਸਰੇ ਜਾ ਜਾਂਦੇ ਆ ਅੱਜ ਮੇਰਾ ਵੀ ਇਰਾਦਾ ਜਿਹਾ ਬਣਦਾ ਕਿ ਇਹਨਾਂ ਤੋਂ ਸੇਵਾ ਦਾ ਮੌਕਾ ਦਿੱਤਾ ਜਾਵੇ ਹੈ ਨਾ ਅਤੇ ਕਿਉਂਕਿ ਥਾਲੀ ਮੈਨੂੰ ਬਹੁਤ ਚੰਗੀ ਲੱਗਦੀ ਜਿਹੜੀ ਲੋਡਡ ਹੁੰਦੀ ਆ ਚਲੋ ਮੈਂ ਬੇਸਿਕਲੀ ਨਾ ਵੈਜੀਟੇਬਲ ਜ਼ਿਆਦਾ ਲਾਈਕ ਕਰਦਾ ਥਾਲੀ ਵਗੈਰਾ ਖਾਵਾਂ ਤਾਂ ਜਿਵੇਂ ਕੋਈ ਬਾਰਬਿਕਿਊ ਕਰਨਾ ਫਿਰ ਜੇ ਚਿਕਨ ਵਗੈਰਾ ਚੱਲ ਜਾਂਦਾ ਨਾ
1: ਹਾਂਜੀ
0: ਅਤੇ ਨੰਬਰ ਲੈ ਲਓ ਇੱਕ ਵਾਰ ਫਿਰ ਆਉਂਦਾ 905-840-2200 ਨੰਬਰ ਜੀ
1: ਜੀ ਚਲੋ ਫਿਰ ਗਾਣਾ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਹਸਤਿੰਦਰ ਦੀ ਆਵਾਜ਼ ਵਿੱਚ ਨਵਾਂ ਗਾਣਾ ਉਹਨਾਂ ਨੇ ਕਿਹਾ ਪੰਜਾਬ
0: ਸਾਡੇ ਵੀਰ ਨੇ ਆਪਣੇ ਕਹਿੰਦੇ ਸੀ ਮੈਂ ਟਰਾਂਟੋ ਸੀ ਪਹਿਲਾਂ ਕਹਿੰਦੇ ਮੈਂ ਹੁਣ ਆ ਗਿਆ ਸਰੀ ਵੀ ਸੀ
1: ਹੁਣ ਫੇਰ ਟੋਰਾਂਟੋ ਆਉਣ ਦੀ ਤਿਆਰੀ ਚ
0: ਜੀ ਨਹੀਂ ਲੱਗਦਾ ਜੀ ਤਾਂ ਬਾਈ ਜਿਹੜਾ ਟੋਰਾਂਟੋ ਪਹਿਲਾਂ ਡੇਰੇ ਲਾ ਲੈਣਾ ਉੱਤਰ ਗਿਆ ਏਅਰਪੋਰਟ ਤੋਂ ਇੱਥੇ ਨਾ ਤੇ ਫਿਰ ਹੌਲੀ ਹੌਲੀ ਫਿਰ ਉੱਥੇ ਦੂਰ ਦੂਰ ਜਾਂਦੇ ਆ ਲੋਕ ਪਰ ਫਿਰ ਵੀ ਕਹਿੰਦੇ ਆ ਕਿਤੇ ਨਾ ਕਿਤੇ ਫਿਰ ਵੀ ਇੱਥੇ ਆਉਣ ਜੇ ਕਰਦੇ ਨਾ ਕੁਦਰਤੀ ਹੁੰਦਾ ਤੁਹਾਡੇ ਨਾ ਸਰਕਲ ਬਣ ਜਾਂਦਾ ਤੁਹਾਡੇ ਫਰੈਂਡ ਸਰਕਲ ਆ ਜਾਓ ਆ ਕੇ ਮੁੰਡਾ ਕਹਿੰਦਾ ਵਾਪਸ ਆ ਕੇ ਮੈਂ ਤੁਹਾਨੂੰ ਮਿਲਣਾ ਚਾਹੂੰਗਾ
1: ਜੀ
0: ਮੇਰਾ ਸਿਰਨਾ ਵੀ ਆ ਮੇਰਾ ਨਾਮ ਹੈ TEJINDER ਤੇਜਿੰਦਰ ਹੈ ਨਾ
1: ਹਾਂਜੀ
0: ਇਹਦਾ ਏ ਨਾਮ ਆ TEJINDER
1: ਤੇਜਿੰਦਰ
0: ਤੇਜਿੰਦਰ
1: ਜੀ
0: ਤੇਜਿੰਦਰ ਸਿੰਘ ਚਲੋ ਜੀ ਓਕੇ ਕਰੋ ਇੰਜੋਏ ਬਾਈ ਗੀਤ

0: ਸੋਚਣਾ ਜੇ ਹੋਇਆ ਪੰਜਾਬ ਬਾਰੇ ਸੋਚਿਓ, ਬੜਾ ਪਿਆਰਾ ਗੀਤ ਗਾਇਆ। ਹਾਂਜੀ, ਬੜੀ ਪਿਆਰ ਬੇਸ ਪਰਦੇਸ ਨਾਲ ਜੁੜਿਆ ਹੋਇਆ। ਦੋਸਤੋ, ਮੈਂ ਤੁਹਾਨੂੰ ਜਾਣਕਾਰੀ ਦਿਆਂ ਸੋਫਾ ਮਾਰਟ, ਇਹ ਸੋਫਾ ਮਾਰਟ ਵਾਲੇ ਨਾ ਆਪਣੀ ਇਹਨਾਂ ਦੀ ਫੈਕਟਰੀ ਵੀ ਹੈ ਕਿ ਜਿੱਥੇ ਬਣਾਉਂਦੇ ਨੇ ਆਪਣਾ ਫਰਨੀਚਰ ਤਿਆਰ ਕਰਦੇ ਨੇ, ਪੇਟੀ ਬੈੱਡ ਤਿਆਰ ਕਰਵਾਉਣੇ ਨੇ ਆਪਣੇ ਪਸੰਦ ਦੇ, ਕੁਈਨ ਦਾ ਕਰਾਉਣਾ ਹੈਗਾ ਜਾਂ ਕਿੰਗ ਸਾਈਜ਼ ਦਾ, ਪਲੱਸ ਇਹ ਸੋਫੇ ਵੀ ਕਸਟਮ ਮੇਡ ਤਿਆਰ ਕਰਦੇ ਨੇ। ਕੱਪੜੇ ਦਾ ਸੋਫਾ ਤਿਆਰ ਕਰਾਉਣਾ, ਪਲੱਸ ਤੁਸੀਂ ਲੈਦਰ ਦਾ ਜਿਹੜਾ ਸੋਫਾ ਤਿਆਰ ਕਰਾਉਣਾ, ਉਹਦੇ ਵਿੱਚ ਕੀ ਹੁੰਦਾ ਕਿ 4x4 ਨੂੰ ਕਹਿ ਲੈਂਦੇ ਆ, 4 ਸੀਟਾਂ ਇੱਕ ਪਾਸੇ, ਪਰ ਗਿਣਤੀ ਮਿਣਤੀ ਕਰਕੇ ਲਿਜਾਓ ਆਪਣੇ ਲਿਵਿੰਗ ਰੂਮ, ਜਿੱਡਾ ਜਿਹੜਾ ਲਿਵਿੰਗ ਰੂਮ ਆ ਉਸ ਹਿਸਾਬ ਨਾਲ ਬਣਾਉਣਗੇ ਉਹ ਕਸਟਮ ਮੇਡ। ਜੇ ਤੁਸੀਂ ਖੁੱਲ੍ਹੀ ਡੁੱਲੀ ਜਗ੍ਹਾ ਹੈਗੀ ਤੁਹਾਡੇ ਕੋਲ ਲਿਵਿੰਗ ਰੂਮ ਦੇ ਵਿੱਚ, 5x5 ਵੀ, ਯਾਨੀ 5 ਸੀਟਾਂ ਇੱਕ ਪਾਸੇ, 5 ਦੂਜੇ ਪਾਸੇ ਬਣ ਜਾਂਦਾ ਹੈ, ਅਤੇ ਤੁਸੀਂ ਕਸਟਮ ਮੇਡ ਤਿਆਰ ਕਰਾ ਲਓ। 50 ਕਲਰ ਦੇ ਵਿੱਚ 3-ਪੀਸ ਸੋਫਾ ਸੈੱਟ ਜਿਹੜਾ ਹੈਗਾ ਉਹ ਸਪੈਸ਼ਲ ਲਗਾਈ ਇਹਨਾਂ ਨੇ, ਅਤੇ $1500 ਦੇ ਵਿੱਚ ਲੈ ਸਕਦੇ ਹੋ। ਅਤੇ ਤੁਸੀਂ ਪਹੁੰਚਣਾ ਹੈਗਾ ਇਹਨਾਂ ਦੀ ਜਿਹੜੀ ਫੈਕਟਰੀ ਹੈਗੀ 120 ਡੈਲਟਾ ਪਾਰਕ ਏਅਰਪੋਰਟ ਦੇ ਕੋਈ ਦੇ ਨੇੜੇ ਆ, ਅਤੇ ਇੱਕ ਇਹਨਾਂ ਦਾ ਸ਼ੋਰੂਮ ਹੈਗਾ 24 ਰੀਗਨ ਰੋਡ ਹੈ, ਰੀਗਨ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਆਪਣਾ ਉਹਦੇ ਬਿਲਕੁਲ ਨਜ਼ਦੀਕ ਹੈ, ਅਤੇ ਤੁਸੀਂ ਜਾ ਸਕਦੇ ਹੋ। ਨੰਬਰ ਇਹਨਾਂ ਦਾ ਤੁਹਾਨੂੰ ਦੇ ਦਈਏ, 2 ਨੰਬਰ ਨੇ ਆਪਣੇ ਇੱਥੇ ਰੀਗਨ ਰੋਡ ਦਾ, 905-803-8056, ਅਤੇ ਜਿਹੜਾ 120 ਡੈਲਟਾ ਪਾਰਕ ਉੱਥੇ ਪਰਮਜੀਤ ਹੋਰਾਂ ਨਾਲ ਗੱਲ ਕਰੋ, 905-791-8056 ਪਿੱਛੇ ਉੱਥੇ ਵੀ ਆ, 4791 ਹੈ ਨਾ, ਅਤੇ ਜਾਇਓ ਭਾਈ ਸੋਫਾ ਮਾਰਟ 'ਤੇ, ਕਸਟਮ ਮੇਡ ਫਰਨੀਚਰ ਤੁਸੀਂ ਲੈ ਕੇ ਆਓ।
1: ਜੀ, ਅਕਾਲ ਡਕਟ ਕਲੀਨਿੰਗ ਨੂੰ ਤੁਸੀਂ ਜ਼ਰੂਰ ਯਾਦ ਰੱਖੋ, ਜੇ ਤੁਸੀਂ ਆਪਣੇ ਘਰਾਂ ਦੀ ਡਕਟ ਕਲੀਨਿੰਗ ਕਰਾਉਣੀ ਹੋਵੇ, ਇਹ ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ ਜਿਹੜੀ ਕਿ ਡਕਟ ਕਲੀਨਿੰਗ ਦੀ ਸਰਵਿਸ ਦੇ ਰਹੇ ਨੇ ਪਿਛਲੇ 40 ਸਾਲ ਤੋਂ, 7 ਦਿਨ ਓਪਨ ਰਹਿੰਦੇ ਨੇ, ਅਤੇ ਬਹੁਤ ਹੀ ਸਪੈਸ਼ਲਾਈਜ਼ਡ ਸਰਵਿਸਿਜ਼ ਦਿੰਦੇ ਨੇ ਤੁਹਾਨੂੰ, ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਜੇ ਤੁਸੀਂ ਰਿਪੇਅਰ ਕਰਾਉਣੀ ਹੋਵੇ ਜਾਂ ਇੰਸਟਾਲੇਸ਼ਨ ਕਰਾਉਣੀ ਹੈ, ਏਅਰ ਕੰਡੀਸ਼ਨਰਸ ਐਂਡ ਫਰਨੇਸਿਸ ਰਿਪੇਅਰ ਵੀ ਕਰ ਦਿੰਦੇ ਨੇ ਅਤੇ ਇੰਸਟਾਲ ਵੀ ਕਰਦੇ ਆ, ਅਤੇ ਜਿੰਨੇ ਵੀ ਲੋਕਲ ਕਸਟਮਰਸ ਨੇ ਬ੍ਰੈਂਪਟਨ ਐਂਡ ਮਿਸਿਸਾਗਾ ਦੇ, ਉਹਨਾਂ ਦੇ ਲਈ ਇਹ ਅਪ ਟੂ 3000 ਸਕੁਐਰ ਫਿੱਟ ਅਨਫਿਨਿਸ਼ਡ ਬੇਸਮੈਂਟ ਸਿਰਫ $140 ਦੇ ਵਿੱਚ ਡਕਟ ਕਲੀਨਿੰਗ ਕਰ ਦੇਣਗੇ। ਵੈਸੇ ਰੈਗੂਲਰ ਪ੍ਰਾਈਸ $250 ਦੀ ਹੈ ਬਾਕੀ ਸਾਰੇ ਰੀਜਨਸ ਦੇ ਲਈ, ਬਟ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਵਿੱਚ $140 ਦੇ ਵਿੱਚ ਇਹ ਤੁਹਾਨੂੰ ਸਰਵਿਸ ਦੇ ਰਹੇ ਨੇ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਅਕਾਲ ਡਕਟ ਕਲੀਨਿੰਗ ਤੋਂ, ਨੰਬਰ ਹੈ 416-710-0662, 416-710-0662 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਅਕਾਲ ਡਾਕਟਰ ਕਲੀਨਿੰਗ ਨੂੰ।
0: ਅਗਲੇ ਕਾਲਰ ਫਰ ਨਾਲ 5094 ਕੈਮਰੇਜ ਵਾਲੇ, ਕੀ ਹਾਲ ਚਾਲ ਨੇ?
2: ਕਿਹੜਾ
1: ਗਾਣਾ ਤੁਸੀਂ ਦੱਸਿਆ?
0: ਤੁਸੀਂ ਗੁਣਗੁਣਾ ਕੇ ਸੁਣਾਓ ਨਾ, ਵਧੀਆ ਆਪਾਂ ਗੁਣਗੁਣਾ ਇੱਕ ਦੂਜੇ ਨਾਲ ਗਾਇਓ ਬਣਾ
2: ਸੁਣਾ। ਬਹੁਤ ਪਿਆਰ ਕਰਤੇ ਹੈ ਤੁਮਕੋ ਸਨਮ, ਕਸਮ ਚਾਹੇ ਲੈ ਲੋ ਖੁਦਾ ਕੀ ਕਸਮ, ਕਰਤੇ ਹੈ ਤੁਮਕੋ ਸਨਮ। ਸਿੱਧੂ ਸਾਹਿਬ ਹੈਪੀ ਫ੍ਰਾਈਡੇ,
0: ਅੱਲਾ ਅੰਤਰਾ ਹੀ ਸੁਣਾਇਆ, ਅੱਗੇ ਵੀ ਸੁਣਾ ਦਿਓ
2: ਅੱਗੇ,
0: ਮੈਨੂੰ ਪਤਾ ਅੱਗੇ ਤੁਹਾਨੂੰ ਵੀ ਨਹੀਂ
2: ਆਉਂਦਾ।
0: ਓਕੇ ਓਕੇ, ਬਾਏ ਬਾਏ, ਥੈਂਕ ਯੂ। ਮੈਂ ਤੁਹਾਨੂੰ ਪਹਿਲਾਂ ਕਲੀਓ ਕੋ ਗੁੰਗੜ ਬਾਈ, ਉਹਨਾਂ ਨੇ ਹੋਰ ਹੀ ਸੁਣਾ ਦਾ ਆਪਣਾ, ਜਿਹੜੀ ਬੜਾ ਦੇਸ ਪਰਦੇਸ ਜੁੜਿਆ ਨਹੀਂ, ਵੇਖ ਗੁੰਗੜਾਓ ਜੇ ਕੁਛ ਨੇ। ਮੈਂ ਆਪਣੇ ਕਈ ਵਾਰੀ ਮੈਂ ਆਪਾਂ ਸੋਲ ਦੇਣੇ ਪ੍ਰੋਗ ਕਰ ਦਿੰਦੇ ਹਾਂ, ਕਿਸੇ ਨੇ ਆਪਦਾ ਗੀਤ ਸੁਣਾਉਣਾ ਭਾਈ ਤੁਸੀਂ ਉਹ ਸੁਣਾ ਦਿੰਦੇ ਹਾਂ। ਬਹੁਤ ਸਾਰੇ ਕਈ ਲੋਕ ਸਾਡੇ ਨਾਲ ਲਿਖਣ ਦੇ ਬਹੁਤ ਸ਼ੌਕੀਨ ਹੁੰਦੇ ਆ, ਲਿਖਿਆ ਕਰੋ ਜੇ ਤੁਹਾਡੇ ਇੱਕ ਹੁਨਰ ਹੈਗਾ ਨਾ, ਹੌਲੀ ਹੌਲੀ ਪੋਲਿਸ਼ ਹੁੰਦੀ ਰਹਿੰਦੀ ਹਰ ਚੀਜ਼। ਜਦੋਂ ਆਪਾਂ ਲਿਖਦੇ ਹਾਂ ਕੋਈ ਚੀਜ਼ ਨਾ, ਇੱਕ ਦੋ ਆਪਣੀ ਸਟੈਂਜੇ ਲਿਖਾਂਗੇ, ਫਿਰ ਕਈ ਵਾਰੀ ਵੱਧ ਕੇ ਦੂਜੇ ਸਟੈਂਜੇ ਲਿਖਾਂਗੇ, ਤਾਂ ਉਦੋਂ ਵਧੀਆ ਫਿਰ ਨਿਖਰ ਨਿਖਾਰ ਹੁੰਦਾ
1: ਜੀ।
0: ਲਓ ਮੈਂ ਤੁਹਾਨੂੰ ਡਿਓਲ ਟਰੈਵਲ ਦੀ ਜਾਣਕਾਰੀ ਦਿਆਂ। ਡਿਓਲ ਟਰੈਵਲ ਕਹਿੰਦੇ ਕਿ ਅਕਤੂਬਰ ਦੇ ਵਿੱਚ ਜਾਂ ਜਨਵਰੀ ਫਰਵਰੀ ਵਿੱਚ ਰਾਊਂਡ ਟ੍ਰਿਪ ਕੱਢਣਾ ਹੈਗਾ ਇੰਡੀਆ ਦਾ, $1320 ਦੀ ਟਿਕਟ ਆ, ਕਿਆ ਬਾਤ ਆ, ਲਿਮਿਟਡ ਸੀਟ ਇਹਦੇ ਵਿੱਚ ਹੈ ਨਾ।
1: ਹਾਂਜੀ,
0: 92 ਜਾਣਾ ਅਕਤੂਬਰ ਨਵੰਬਰ ਦੇ ਵਿੱਚ, $830 ਦੀ ਟਿਕਟ ਹੈਗੀ ਆ ਦਿੱਲੀ ਟੂ ਟੋਰਾਂਟੋ
1: ਜੀ।
0: ਤੋ ਇੱਧਰ ਦਿੱਲੀ ਤੋਂ ਇੱਧਰ ਨੂੰ ਆ ਸਕਦੇ, 92 ਟੋਰਾਂਟੋ ਟੂ ਅੰਮ੍ਰਿਤਸਰ ਜਾਣਾ ਹੈਗਾ ਰਾਊਂਡ ਟ੍ਰਿਪ ਆ, ਸਤੰਬਰ ਅਕਤੂਬਰ ਦੇ ਵਿੱਚ 1650 ਡਾਲਰ ਦੀ ਟਿਕਟ ਹੈਗੀ ਆ ਅਤੇ ਦੋ ਬੈਗ ਲਈ ਜਾ ਸਕਦੇ ਨਾਲ। ਨੰਬਰ ਦੇ ਦੀ ਇਹਨਾਂ ਦਾ 905-588-5100 ਪਹਿਲੀ ਲੋਕੇਸ਼ਨ ਦਾ ਨੰਬਰ ਹੈਗਾ ਉਹਨਾਂ ਦਾ ਟੋਬੇਕੋ ਦੇ ਵਿੱਚ। ਦੂਜੀ ਲੋਕੇਸ਼ਨ ਹੈਗੀ ਆਪਣੇ ਇਹਨਾਂ ਦੀ ਕ੍ਰਾਈਸਲਰ ਅਤੇ ਵਿਲੀਅਮਸ ਪਾਰਕ ਜਿਹੜਾ ਪਲਾਜ਼ਾ ਹੈਗਾ ਉਹਦੇ ਵਿੱਚ, ਕ੍ਰਾਈਸਲ ਪਲਾਜ਼ਾ ਦੇ ਵਿੱਚ 905-588-4200 905-588-4200 ਦਿਓਲ ਟਰੈਵਲ ਐਂਡ ਟੂਰਸ
1: ਜੀ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ
0: ਜੀ।
1: ਤੇ ਲਓ ਫਿਰ ਨੈਕਸਟ ਸੌਂਗ ਵੱਲ ਵਧੀਏ। ਸੁਰਿੰਦਰ ਸ਼ਿੰਦਾ ਜੀ ਦੀ ਵਾਸਤੇ ਨੈਕਸਟ ਫਰਮਾਇਸ਼ੀ ਗਾਣਾ ਆ, ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।
1: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
2: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
1: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
3: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰ ਹੀ ਟਿਕੇ ਰਹਿੰਦੇ ਨੇ।
4: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ ਕਰੋ।
3: ਕਾਲ 416-457-3381 416-453-3381।
4: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 ਡੈਲਟਾ ਪਾਰਕ ਬੁਲੇਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
3: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
4: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381।
1: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਦੱਸੋ ਇੱਕ ਵਾਰੀ ਫਿਰ ਸਾਰਿਆਂ ਨੂੰ, ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਨੂੰ ਜੀ ਅਨੇਕਾ ਸਵਾਗਤ ਹੈ। ਔਰ ਜੀ ਮੈਂ ਦੱਸਾਂ, ਗੱਲਬਾਤ ਕਰਾਂ ਕਿ ਮਨੂ ਸ਼ਰਮਾ ਬੜੀ ਅੱਛੀ ਲੜਕੀ ਹੈਗੀ ਔਰ ਤੁਹਾਡੀ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ ਇਹ। ਜਿਵੇਂ ਕਿ ਪ੍ਰੋਫੈਸ਼ਨ ਲੋਕ ਇੰਜੀਨੀਅਰ ਹੋ ਗਏ, ਟੀਚਰਸ ਹੋ ਗਏ, ਨਰਸਿਸ ਹੋ ਗਏ, ਡਾਕਟਰ, ਉਹਨਾਂ ਦੀ ਇੰਸ਼ੋਰੈਂਸ ਕਰਦੇ ਨੇ, 35% ਆਫ ਲਵੋ। ਨਾਲ ਦੀ ਨਾਲ ਤੁਹਾਡਾ ਕਿਤੇ ਵੀ ਜੀ ਟੀ ਏ, ਆਪਣੇ ਬਰੈਂਪਟਨ, ਮਿਸਾਗਾ, ਨੈਗਰ ਰੀਜਨ, ਹੈਮਿਲਟਨ, ਆਪਣਾ ਕੋਈ ਕਾਰੋਬਾਰ ਹੈ ਉਹਦੀ ਇਹ ਇੰਸ਼ੋਰੈਂਸ ਵੀ ਕਰਦੇ ਨੇ
5: ਜੀ।
1: ਮਨੋਜ ਸ਼ਰਮਾ ਦਾ ਨੰਬਰ ਹੈ 2899529532, 299-952-3932 ਇਹਨਾਂ ਦਾ ਟੈਲੀਫੋਨ ਨੰਬਰ ਹੈ
5: ਜੀ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰ ਰਹੇ ਹੋ, ਕੋਈ ਗੈਟ ਟੂਗੈਦਰ ਕਰ ਰਹੇ ਹੋ ਤਾਂ ਤੁਹਾਨੂੰ ਟੈਂਟਸ ਦੀ ਲੋੜ ਹੈ ਤਾਂ ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ। ਇਹਨਾਂ ਦੇ ਕੋਲ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਵੱਡੇ ਵੱਡੇ ਟੈਂਟਸ ਹੈਗੇ ਨੇ। ਕਲੀਅਰ ਟੈਂਟ ਲਓ ਚਾਹੇ ਵਾਈਟ ਟੈਂਟ ਲਗਵਾਓ, ਸਾਰੇ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, ਐਲ ਈ ਡੀ ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ A to Z ਸਾਰਾ ਸਮਾਨ ਹੈਗਾ ਆ। ਅਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਬਹੁਤ ਸੋਹਣੇ ਕਾਰਪੈਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ। ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਤੁਸੀਂ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਅਤੇ ਜੇਕਰ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾਉਣਾ ਚਾਹੁੰਦੇ ਹੋ ਆਪਣੇ ਘਰਾਂ ਦੇ ਬਾਹਰ, ਪੂਰੀ ਪ੍ਰੋਪਰ ਲਾਈਟਨਿੰਗ ਕਰਕੇ ਜਾਣਗੇ ਮੱਲੀ ਟੈਂਟ ਸਰਵਿਸਿਜ਼ ਵਾਲੇ। ਨੰਬਰ ਤੁਸੀਂ ਨੋਟ ਕਰ ਲਓ 6479-2569, 647-999-2529 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਮੱਲੀ ਟੈਂਟ ਸਰਵਿਸਿਜ਼ ਦੇ ਨਾਲ।
1: ਚਲੋ ਫਿਰ ਚੱਲੀਏ ਅੱਗੇ, ਦੂਜੀ ਆਪਣਾ ਕੌਰਮੈਸ਼ੀ ਗੀਤ ਮੈਂ ਰੱਖੇਗਾ ਨੈਕਸਟ ਮਿੰਟ।
5: ਹਾਂਜੀ ਬਿਲਕੁਲ, ਬੜਾ ਪਿਆਰਾ ਇਹ ਸੋਹਣਾ ਗਾਣਾ ਆ ਅਤੇ ਤੁਸੀਂ ਇੰਜੋਏ ਕਰੋਗੇ ਲਤਾ ਮੰਗੇਸ਼ਕਰ ਐਂਡ ਮੁਹੰਮਦ ਰਫੀ ਜੀ ਦੀ ਆਵਾਜ਼ 'ਚ। ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਆ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਆ।
1: ਕਾਕਰੋਚ ਵੀ ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
2: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
2: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
3: ਆਪ ਘਰ ਚੋਂ ਬਾਹਰ ਕਿਉਂ ਜਾਣਾ, ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
4: ਹਾਏ ਰੱਬਾ, ਹੁਣ ਕੀ ਬਣੂ?
5: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
6: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
5: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-4939-4915939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।
0: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ, ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
7: ਚਲੋ
0: ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ ਜੀ। ਥੋੜ੍ਹੀ ਜਿਹੀ ਜਾਣਕਾਰੀ ਦਈਏ ਤੁਹਾਨੂੰ ਆਪਾਂ ਸਿੰਪਲੀ ਇੰਡੀਅਨ ਵਾਲਿਆਂ ਦੀ। ਉਹਨਾਂ ਨੇ ਕਾਫੀ ਸਪੈਸ਼ਲ ਗਾਏ ਹੋਏ ਨੇ, ਅੱਜ ਤੁਹਾਨੂੰ ਖਾਣਾ ਤਾਂ ਲੋੜ ਪੈਣੀ ਆ। ਫਿਰ ਸਿੰਪਲੀ ਇੰਡੀਅਨ ਤੋਂ ਤੁਸੀਂ ਵਧੀਆ ਵਧੀਆ ਕੇਟਰਿੰਗ ਕਰਾ ਸਕਦੇ ਹੋ। ਅਤੇ ਅੱਜ ਉਹਨਾਂ ਨੇ ਲਗਾਇਆ ਹੈਗਾ, ਸ਼ੁੱਕਰਵਾਰ ਨੂੰ ਆਉਂਦੇ ਨੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਸਪੈਸ਼ਲ, ਬਾਏ ਵਨ ਗੈਟ ਵਨ ਫ੍ਰੀ।
8: ਹਾਂਜੀ,
0: ਇਹ ਡੀਲ ਆਪਣੇ ਦੇਸ਼ ਪ੍ਰਦੇਸ਼ ਰੇਡੀਓ ਦਾ ਹਵਾਲਾ ਦਿਓਗੇ, ਫਿਰ ਤੁਹਾਨੂੰ ਦੇਣਗੇ ਕੁਝ ਹੋਰ ਵੀ ਸਪੈਸ਼ਲ ਨੇ ਜੀ।
8: ਹਾਂਜੀ, ਬਾਏ ਵਨ ਗੈਟ ਵਨ ਫ੍ਰੀ, ਇੱਕ ਦੋ ਹੋਰ ਡੀਲਸ ਇਹਨਾਂ ਨੇ ਲਗਾਈਆਂ ਨੇ ਜਿਹੜੀਆਂ ਕਿ ਤੁਹਾਨੂੰ 1 ਜੂਨ ਤੱਕ ਮਿਲਣਗੀਆਂ। ਅੱਜ ਤੋਂ ਸਟਾਰਟ ਹੋ ਰਹੀਆਂ ਨੇ, ਅੱਜ ਤੋਂ ਹੀ ਤੁਸੀਂ ਇਹਨਾਂ ਡੀਲਸ ਦਾ ਫਾਇਦਾ ਲੈ ਸਕਦੇ ਹੋ। ਜਾ ਕੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ। ਚਿਕਨ ਪਕੌੜਾ ਬਾਏ ਵਨ ਗੈਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੈਟ ਵਨ ਫ੍ਰੀ, ਪਾਵ ਭਾਜੀ ਬਾਏ ਵਨ ਗੈਟ ਵਨ ਫ੍ਰੀ, ਜਾਂ ਕੋਈ ਵੀ ਬਿਰਿਆਨੀ ਬਾਏ ਵਨ ਗੈਟ ਵਨ ਫ੍ਰੀ ਲਓ। ਅਤੇ ਜੇ ਤੁਸੀਂ ਕੇਟਰਿੰਗ ਦੇ ਆਰਡਰਸ ਦੇਣੇ ਨੇ, $12.99 ਦੇ ਵਿੱਚ ਪਰ ਪਰਸਨ ਕੇਟਰਿੰਗ ਕਰਦੇ ਨੇ, ਜੋ ਕਿ ਜਿਹਦੇ ਵਿੱਚ 3 ਸਬਜ਼ੀਆਂ ਇੰਕਲੂਡਡ ਹੁੰਦੀਆਂ ਨੇ, 3 ਕਰੀਜ਼, ਕੋਈ ਵੀ ਵੈਜ ਜਾਂ ਨੋਨ ਵੈਜ ਤੁਸੀਂ ਪਵਾ ਸਕਦੇ ਹੋ। ਅਤੇ ਇਹ ਪ੍ਰਾਈਸ ਸਟਾਰਟ ਹੁੰਦੀ ਹੈ $12.99 ਪਰ ਪਰਸਨ। ਅਤੇ ਇੱਕ ਵਾਰ ਫਿਰ ਦੱਸਦੇ ਹਾਂ, 22 ਮਈ ਅੱਜ ਦੇ ਦਿਨ ਤੋਂ ਲੈ ਕੇ 1 ਜੂਨ ਤੱਕ ਤੁਹਾਨੂੰ ਡੀਲਸ ਮਿਲਣਗੇ। ਮੇਰੇ ਆਪਣੇ ਮੂੰਹ ਚ ਪਾਣੀ ਆਉਣ ਲੱਗ ਗਿਆ।
0: ਹਾਂ ਬਿਲਕੁਲ, ਕਈ ਵਾਰੀ ਇਹ ਹੁੰਦਾ ਕਿ ਮੈਨੂੰ ਨਾ ਕਈ ਵਾਰੀ ਜਦੋਂ ਉਹਨਾਂ ਦੇ ਓਨਰ ਸਾਨੂੰ ਭੇਜਦੇ ਕੋਈ ਚੀਜ਼ ਵੀ ਆਹ ਸਪੈਸ਼ਲ ਲਾ ਦਿਓ, ਅਸੀਂ ਲਾਉਂਦੇ ਹਾਂ ਡੀਲ। ਕਈ ਵਾਰੀ ਕੀ ਹੁੰਦਾ, ਕੁੜੀਆਂ ਹੀ ਕੰਮ ਕਰਦੇ ਜਿਵੇਂ ਨਾ ਆਪਣੇ ਪੱਲੇ ਉਹਦੇ ਹੁੰਦਾ, ਕਈ ਇਸ ਤਰ੍ਹਾਂ ਦੀ ਵੀ ਹੈਗੀਆਂ ਐਵੇਂ ਹੋਰ ਹੀ, ਨਾ ਕੋਈ ਸਮਾਇਲ ਮੂੰਹ ਤੇ, ਨਾ ਕੋਈ ਲਾਉਣਾ, ਨਾ ਦੇਣਾ, ਨਾ ਕੰਮ, ਪਤਾ ਨਹੀਂ ਖਿੱਚ ਕਰਨਾ। ਉਹ ਕਹਿਣੀ ਸਾਡੇ ਕੋਲ ਡੀਲ ਹੈ ਨਹੀਂ ਉਹ ਜਿਹਾ ਵੀ, ਫਿਰ ਉਹਨੂੰ ਕਹੀਦਾ ਵੀ ਯਾਰ ਤੁਸੀਂ ਆਪਣੇ ਨਾਲ ਮਾਲਕ ਨਾਲ ਗੱਲ ਕਰਾਓ।
8: ਕਈ ਡੀਲਸ ਇਦਾਂ ਦੀ ਹੁੰਦੀਆਂ,
0: ਜੇ ਨਹੀਂ ਮਿਲਦੀ ਸਾਨੂੰ ਦੱਸੋ, ਸਾਨੂੰ ਫੋਨ ਕਰਕੇ ਭਾਈ ਹੋਗਾ ਨਾ, ਫਿਰ ਅਸੀਂ ਭਾਈ ਨਾ ਹੀ ਬੁਲਾਓ।
8: ਹਾਂਜੀ, ਇਹ ਡੀਲਸ ਅੱਜ ਤੋਂ ਸਟਾਰਟ ਹੋ ਰਹੀਆਂ ਨੇ ਤੇ 1 ਜੂਨ ਤੱਕ ਮਿਲਣਗੀਆਂ। ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਤੇ ਕੋਈ ਵੀ ਬਿਰਿਆਨੀ, ਚਾਹੇ ਉਹ ਵੈਜ ਹੈ ਚਾਹੇ ਨੋਨ ਵੈਜ ਬਿਰਿਆਨੀ ਹੈ, ਤੁਸੀਂ ਬਾਏ ਵਨ ਗੈਟ ਵਨ ਫ੍ਰੀ ਲੈ ਸਕਦੇ ਹੋ। ਅੱਜ ਤੋਂ ਸਟਾਰਟ ਹੋ ਕੇ 1 ਜੂਨ ਤੱਕ ਇਹ ਡੀਲਸ ਲੱਗੀਆਂ ਨੇ ਤੇ ਕੇਟਰਿੰਗ $12.99 ਦੇ ਵਿੱਚ ਪਰ ਪਰਸਨ ਕਰਾਓ।
0: ਮੈਂ ਨਾ ਕਈ ਵਾਰ ਦੇਖਿਆ, ਹੁਣ ਤੁਸੀਂ ਆਪ ਬੈਠੇ, ਹਰ ਬੰਦੇ ਦੀ ਨਾ ਆਪੋ ਆਪਣੀ ਕੋਈ ਨਾ ਕੋਈ ਆਦਤ ਕਹਿ ਲਓ। ਮੈਂ ਕਈ ਵਾਰੀ ਜਾਂਦਾ ਨਾ ਕਿਤੇ ਰੈਸਟੋਰੈਂਟ, ਕਿਤੇ ਵੀ ਜਾਵਾਂ, ਹੋਰ ਕਿਤੇ ਵੀ ਜਾਵਾਂ, ਥਾਲੀ ਛੋਲੀ ਲੈਣੀ ਜਾਵਾਂ, ਕਈ ਤਾਂ ਵਿਚਾਰੀ ਕੁੜੀਆਂ ਇੰਨੀਆਂ ਸਿਆਣੀਆਂ, ਉਹ ਨਾ ਸਬਜ਼ੀ ਤੁਰਨ ਤੁਰ ਕੇ ਪਾਉਂਦੀਆਂ ਹੈ ਨਾ।
8: ਹਾਂਜੀ,
0: ਕੋਈ ਜਿਵੇਂ ਪੱਲਿਓ ਪੈਂਦਾ ਹੁੰਦਾ ਨਾ ਵੀ, ਨਾ ਤੂੰ ਪੇ ਕਰਨੇ, ਮਾਲਕ ਨੇ ਗਾਹਾਂ ਦੇਣਾ, ਧੂਕਾਂ ਮਗਰ ਦੀਆਂ, ਆਪਣੇ ਡਾਲਰ ਲੈ, ਬਈ ਬੰਦੇ ਨੂੰ ਤਾਂ ਖੁਸ਼ ਕਰਦੇ, ਕਸਟਮਰ ਨੂੰ ਬੁਰੇ ਹੈ।
8: ਹਾਂਜੀ,
0: ਇਹੀ ਜਿਹੇ ਵੀ ਹੈਗੀਆਂ ਕਈ, ਪਰ ਪ੍ਰਵਾਹ ਨਾ ਕਰੇ, ਕੋਈ ਆਲ ਕਾਈਂਡ ਪੀਪਲ ਆ ਨਾ, ਕੀ ਕਰ ਸਕਦੇ ਹਾਂ ਉਹਨਾਂ ਨੂੰ, ਹੁਣ ਬਹਿਸ ਸ਼ੁਰੂ ਕਰਾਂਗੇ ਆਪਾਂ, ਕੋਈ ਜਾ ਕੇ ਵੀ ਤੂੰ ਘੱਟ ਪਾ ਰਹੀਆਂ ਹੈ ਨਾ ਕੁਛ ਕੁਛ, ਹੈ ਨਾ, ਨੀਤੀ ਮਾੜੀ ਹੋਵੇ ਪੱਕੀ ਖਾਦਾ ਹੈ ਨਾ। ਪਰ ਜਿਹੜਾ ਜਿੰਨਾ ਬੰਦਾ ਪੈਸੇ ਦਿੰਦਾ ਖਰਚਦਾ ਨਾ, ਉਹਦਾ ਮੁੱਲ ਤਾਂ ਹੋਣਾ ਚਾਹੀਦਾ ਨਾ।
8: ਬਿਲਕੁਲ,
0: ਆਪਣੇ ਕਿਹੜਾ ਫ੍ਰੀ ਚ ਲੈਣੀ ਕੋਈ ਚੀਜ਼ ਨਾ, ਜੋ ਤੁਸੀਂ ਡੀ ਲੈਂਦੇ ਹੋ।
8: ਚਲੋ
0: ਮੈਂ ਤੈਨੂੰ ਐਡਰੈਸ ਦੇ ਦਿਆਂ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਰੋਡ ਕੈਸਲ ਮੋਰ 905-794-8111 85 ਮਾਊਂਟ ਪਿਲਰ ਮਿਸਟਰ ਗਾਂਧੀ ਫਾਈਨੈਂਸ਼ੀਅਲ 905-593-4400 15 ਫੈਂਡਰ ਬੇ ਬਵੇੜ ਤੇ ਚੰਕੂ ਦੀ 905-840-2200
8: ਬਿਲਕੁਲ ਤੇ ਸਿੰਪਲੀ ਇੰਡੀਅਨ ਦੀ ਸਾਰੀਆਂ ਲੋਕੇਸ਼ਨਸ ਰਾਤ ਦੇ 1-2 ਵਜੇ ਤੱਕ ਓਪਨ ਰਹਿੰਦੀਆਂ ਨੇ ਲੇਟ ਨਾਈਟ ਓਪਨ ਰਹਿੰਦੇ ਨੇ
0: 2 ਵਜੇ ਤੱਕ
8: ਜੀ ਬਿਲਕੁਲ ਤੁਸੀਂ ਇਹਨਾਂ ਦੀ ਕਿਸੇ ਵੀ ਲੋਕੇਸ਼ਨ ਤੇ ਜਾਓ ਚਾਹੇ ਤੁਸੀਂ ਲੇਟ ਨਾਈਟ ਡਿਨਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਕੋਲ ਜਾ ਸਕਦੇ ਹੋ ਲਾਜਵਾਬ ਖਾਣਾ ਖਾਣ ਦੇ ਲਈ
0: ਮੈਨੂੰ ਨਾ ਕਈ ਵਾਰ ਚੁੱਪ ਨਹੀਂ ਜਾਂਦਾ ਜਿਵੇਂ ਮੈਂ ਕਿਤੇ ਜਾਵਾਂ ਨਾ ਰੈਸਟੋਰੈਂਟ 'ਚ ਮੈਂ ਤੁਹਾਨੂੰ ਕਹਿ ਦਿੰਦਾ ਨਾ ਭਾਈ ਦੇਖੋ ਅਸੀਂ ਜਦੋਂ ਬੋਲਦੇ ਹਾਂ ਤੁਹਾਡੇ ਕੋਲ ਸੁਣ ਕੇ ਲੋਕ ਆਉਂਦੇ ਨੇ ਉਹਨਾਂ ਨੂੰ ਪ੍ਰੋਪਰ ਦਿਆ ਕਰੋ ਸਰਵਿਸ ਤਾਂ ਕਿ ਖੁਸ਼ ਹੋ ਕੇ ਤੱਕ ਜਾਣ
8: ਬਿਲਕੁਲ
0: ਆਈ ਨੋ ਕਿ ਤੁਸੀਂ ਤਾਂ ਕੰਮ ਕਰਦੇ ਹੋ ਪਰ ਬਿਜ਼ਨਸ ਤਾਂ ਮਾਲਕਾਂ ਦੇ ਆ ਨਾ ਉਹਨਾਂ ਦਾ ਕਰ ਆਪਣੇ ਦੇਣਾ ਆਫਰ ਕਰਨੀਆਂ ਜਿਹੜੀਆਂ ਸਾਰੀਆਂ ਕਰਨੀਆਂ
8: ਬਿਲਕੁਲ ਬਿਲਕੁਲ
0: ਬੜੀ ਬੜਾ ਬੇਸ ਪਰ ਦੇ ਜਿਹੜੇ ਗੀਤ ਅਗਲਾ ਕਿਹੜਾ ਲਾਉਣਾ
8: ਗਾਣਾ ਲਗਾਉਂਦੇ ਹਾਂ ਅਤੇ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਐਸ ਐਸ ਲੋਨ ਕੇਅਰ ਦੇ ਨਾਲ ਤੁਸੀਂ ਗੱਲਬਾਤ ਕਰੋ ਤੁਸੀਂ ਆਪਣਾ ਘਾਹ ਕਟਵਾਉਣਾ ਹੋਵੇ ਘਰ ਦੇ ਬਾਹਰ ਜਾਂ ਤੁਸੀਂ ਬੈਕਯਾਰਡ 'ਚ ਬਹੁਤ ਸੋਹਣੀ ਲੈਂਡਸਕੇਪਿੰਗ ਵੀ ਕਰਦੇ ਨੇ ਨਵੀਂ ਤੁਸੀਂ ਨਿਊ ਸੋਡਿੰਗ ਕਰਵਾ ਸਕਦੇ ਹੋ ਇਹਨਾਂ ਦੇ ਕੋਲੋਂ ਅਤੇ ਇਹਨਾਂ ਦੀ ਟੀਮ ਕਾਫੀ ਜ਼ਿਆਦਾ ਪ੍ਰੋਫੈਸ਼ਨਲਸ ਨੇ ਐਕਸਟ੍ਰੀਮਲੀ ਪ੍ਰੋਫੈਸ਼ਨਲ ਨੇ ਬਹੁਤ ਹੀ ਕਮਾਲ ਦਾ ਕੰਮ ਕਰਕੇ ਦੇਣਗੇ ਐਸ ਐਸ ਲੋਨ ਕੇਅਰ ਵਾਲੇ ਅਤੇ ਨੰਬਰ ਤੁਸੀਂ ਨੋਟ ਕਰ ਲਓ ਗੁਰਪ੍ਰੀਤ ਜੀ ਨੂੰ ਕਾਲ ਕਰੋ 437-655-1984 437-655-1984 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਐਸ ਐਸ ਲੋਨ ਕੇਅਰ ਵਾਲਿਆਂ ਦੇ ਨਾਲ
0: ਜੀ ਬਿਲਕੁਲ ਗੀਤ ਲਾਈਏ ਅਗਲਾ ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 square feet ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ। ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ। ਦੋਸਤੋ, ਤੁਸੀਂ ਅੱਜ, ਕਿਉਂਕਿ ਆਹ ਵੀ ਕੀ ਹੁੰਦਾ, ਉਸ ਤੋਂ ਬਾਅਦ ਫਿਰ ਘੱਟ ਲੋਕ ਬੀਜਦੇ ਨੇ, ਪਰ ਤੁਸੀਂ ਕੋਈ ਪਨੀਰੀ ਲਾਉਣਾ ਚਾਹੁੰਦੇ ਹੋ, ਗੰਡੇ ਗੁੰਡੇ ਲਾਉਣਾ ਚਾਹੁੰਦੇ ਹੋ ਆਪਣੇ ਘਰ ਦੀ ਬੈਕਯਾਰਡ ਦੇ ਵਿੱਚ, ਤਾਂ ਫਿਰ ਪਨੀਰੀ ਲਿਆਉਣ ਵਾਸਤੇ ਮੈਂ ਨੰਬਰ ਤੁਹਾਨੂੰ ਦੇ ਦਿਆਂ। ਔਰ ਕੱਦੂ, ਘੀਆ ਕੱਦੂ, ਚੱਪਣ ਕੱਦੂ, ਤੋਰੀਆਂ, ਤਰਾਂ, ਖੀਰੇ, ਆਪਣੇ ਬਤਾਊਂ,
1: ਮਿਰਚਾਂ,
0: ਗੋਭੀ, ਸਟ੍ਰਾਬੇਰੀ, ਇਹ ਸਾਰੇ ਬੂਟੇ ਮਿਲਦੇ ਆ। ਹੋਰ ਕੀ ਰਹਿ ਗਿਆ ਹੁਣ, ਮੈਂ ਇਹਨਾਂ ਤੋਂ ਦੱਸ ਵੀ ਨਹੀਂ ਸਕਦਾ ਕਿ ਤੁਸੀਂ ਲੈ ਆਓ ਭਾਈ, ਅਤੇ ਤੁਹਾਨੂੰ ਜਾਣਾ ਪਊਗਾ ਆਪਣੇ ਕੈਲਡਨ ਦੇ ਵਿੱਚ 885 ਹਾਈ ਪੁਆਇੰਟ ਸਾਈਡ ਰੋਡ। ਇਹ ਮਿਸਾਗਾ ਰੋਡ 'ਚੋਂ ਨਿਕਲਦੀ ਆ ਨੌਰਥ ਜਾ ਕੇ ਨਾ
1: ਜੀ,
0: ਅਤੇ ਕਿੰਗ ਤੋਂ ਨੌਰਥ ਨੂੰ ਜਾ ਕੇ ਖੱਬੇ ਹੱਥ ਨਾ, ਅਤੇ ਬਰਾਡ ਫਾਰਮ ਕੈਲਡਨ, ਅਤੇ ਉਹਨਾਂ ਕੋਲ ਲੈ ਆਓ ਪਨੀਰੀ, ਅਤੇ ਨਾਲ ਦੇਸ਼ ਪ੍ਰਦੇਸ਼ ਦਾ ਹਵਾਲਾ ਦੇ ਦਿਓ, ਹੋਰ ਵੀ ਤੁਹਾਨੂੰ ਕਿੱਦਾਂ ਬੂਟੇ ਫਿਰ ਹੀ ਦੇਣਗੇ
1: ਜੀ
0: ਗਿਫਟ ਤੌਰ ਦੇ ਉੱਤੇ। 647-244-9005
1: ਜੀ,
0: 647-244-9005 ਉਹਨਾਂ ਦਾ ਨੰਬਰ ਹੈ
1: ਜੀ,
0: ਮੋਗੇ ਵਾਲੇ ਬਰਾੜ ਜੀ।
1: ਏਅਰ ਐਕਸਪਰਟ ਹੋਮ ਕੰਫਰਟ ਇੰਕ ਦੇ ਨਾਲ ਵੀ ਸੰਪਰਕ ਕਰੋ। ਇਹ ਕੰਪਨੀ ਪਿਛਲੇ 20 ਸਾਲ ਤੋਂ ਕਿਚਨਰ, ਕੈਂਬਰਿਜ, ਵਾਟਰਲੂ, GTA ਸਾਰਾ ਏਰੀਆ ਕਵਰ ਕਰਦੇ ਨੇ, ਬਹੁਤ ਵਧੀਆ ਸਰਵਿਸਿਜ਼ ਦਿੰਦੇ ਨੇ। ਇਹਨਾਂ ਦੇ ਕੋਲ ਕਾਫੀ ਵਧੀਆ ਡੀਲਸ ਲੱਗੀਆਂ ਨੇ, ਚਾਹੇ ਤੁਸੀਂ ਬਾਏ ਕਰੋ, ਚਾਹੇ ਰੈਂਟ ਕਰੋ, ਚਾਹੇ ਤੁਸੀਂ ਫਾਈਨੈਂਸ ਕਰੋ। ਪਹਿਲੀ ਡੀਲ ਹੈ AC ਦੀ, ਸੁਪਰ ਸੇਲ ਲੱਗੀ ਹੋਈ ਹੈ AC ਦੇ ਲਈ। ਸੈਂਟਰਲ ਏਅਰ ਕੰਡੀਸ਼ਨਰ ਪ੍ਰਾਈਸ ਸਟਾਰਟ ਹੋ ਜਾਂਦੀ ਹੈ $1999 ਤੋਂ। ਇੰਸਟਾਲੇਸ਼ਨ ਇਨਕਲੂਡਡ ਹੁੰਦੀ ਹੈ, ਇਹਨਾਂ ਦੀ ਕੋਈ ਵੀ ਡੀਲ ਹੋਵੇ ਇੰਸਟਾਲ ਕਰਕੇ ਜਾਂਦੇ ਨੇ। ਹਾਈ ਐਫੀਸ਼ੀਐਂਸੀ ਫਰਨਸ $2599 ਤੋਂ ਸਟਾਰਟ ਹੋ ਜਾਂਦੀ ਹੈ, ਕਾਫੀ ਵੱਡੀਆਂ ਤੁਸੀਂ ਸੇਵਿੰਗਸ ਕਰ ਸਕਦੇ ਹੋ ਐਨਰਜੀ ਬਿਲਸ ਦੇ ਉੱਪਰ, ਤੇ ਨਾਲ ਤੁਹਾਨੂੰ ਫ੍ਰੀ ਈਕੋਬੀ ਥਰਮੋਸਟੈਟ ਦਿੰਦੇ ਨੇ ਇਸੇ ਡੀਲ ਦੇ ਨਾਲ, ਤੇ ਇਸ ਤੋਂ ਇਲਾਵਾ 30,000 grains ਵਾਲਾ ਵਾਟਰ ਸੋਫਨਰ, ਤੇ ਨਾਲ 5-stage ਰਿਵਰਸ ਓਸਮੋਸਿਸ ਸਿਸਟਮ $1999 ਦੇ ਵਿੱਚ ਲਗਵਾਓ। ਤੇ ਇਸ ਤੋਂ ਇਲਾਵਾ ਇੱਕ ਡੀਲ ਹੋਰ ਹੈ ਜਿਹੜੀ ਕਿ ਤੁਹਾਨੂੰ ਟੈਂਕਲੈਸ ਵਾਟਰ ਹੀਟਰ ਦੀ ਦੇ ਰਹੇ ਨੇ। ਟੈਂਕਲੈਸ ਵਾਟਰ ਹੀਟਰ $2699 ਤੋਂ ਸਟਾਰਟ ਹੋ ਜਾਂਦੇ ਨੇ। ਜੇ ਤੁਸੀਂ ਇਹਨਾਂ ਦੇ ਨਾਲ ਸਵਿੱਚ ਕਰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਂਦੇ ਹੋ, ਤਾਂ ਤੁਹਾਨੂੰ $500 ਦੇ ਰਿਬੇਟ ਵੀ ਦਵਾਉਂਦੇ ਨੇ, ਤੇ ਇਹਦੇ ਨਾਲ ਵੀ ਤੁਹਾਡੇ ਐਨਰਜੀ ਬਿੱਲ ਸੇਵ ਹੋਣਗੇ, ਤੇ ਐਂਡਲੈਸ ਹੌਟ ਵਾਟਰ ਆਉਂਦਾ ਰਹੂਗਾ। ਚਾਹੇ ਤੁਸੀਂ ਬਾਏ ਕਰੋ, ਰੈਂਟ ਕਰੋ ਜਾਂ ਫਾਈਨੈਂਸ ਕਰੋ, ਤੁਹਾਡੀ ਆਪਣੀ ਮਰਜ਼ੀ ਹੈ। ਏਅਰ ਐਕਸਪਰਟ ਹੋਮ ਕੰਫਰਟਿੰਗ ਤੁਹਾਡੇ ਲਈ ਲੋਕੇਟਰ ਨੇ 334 ਮੈਨੀਟੋ ਡਰਾਈਵ, Unit No. B, ਕਿਚਨਰ ਦੇ ਵਿੱਚ, ਤੇ ਤੁਹਾਨੂੰ ਸਾਰਾ GTA ਏਰੀਆ ਕਵਰ ਕਰਦੇ ਨੇ, ਹਰ ਜਗ੍ਹਾ ਤੁਹਾਨੂੰ ਸਰਵਿਸਿਜ਼ ਦੇਣਗੇ। ਨੰਬਰ 7676 519 884 76 76 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ।
0: ਸਰੋਤਿਓ, ਕਿਉਂਕਿ ਵੀਕਐਂਡ ਅੱਜ ਗਰੋਸਰੀ ਤੇ ਬਣਦੀ ਹੈ
1: ਜੀ,
0: 33 ਫਾਰਲੀ ਡਰਾਈਵ ਗੁਲਫ ਵਿੱਚ ਪਹੁੰਚੋ, 6 ਹੈਸਪਲ ਰੋਡ ਕੈਂਬਰਿਜ, ਇੰਡੀਅਨ ਫਰੂਟ ਲੈਣ ਵਾਲੇ ਨਾਲ ਹੀ ਗ੍ਰਿਲ ਲੈਣ ਦੀ ਬਾਹਰਲੇ ਪਾਸੇ, ਫਿਰ ਆ ਜਾਓ। ਉਹਨਾਂ ਦੀ ਪਹਿਲੀ ਲੋਕੇਸ਼ਨ ਹੈਗੀ ਆ ਬ੍ਰੈਂਪਟਨ 45 ਡੈਸਕ 'ਤੇ, ਦੂਸਰੀ ਖੋਲੀ ਸੀ ਇਹਨਾਂ ਦੀ ਆਪਣੇ ਮਕਬੀਨ ਅਤੇ ਆਪਣੇ ਅਬਨੈਜਰ 'ਤੇ, ਅਤੇ ਫਿਰ ਆਪਣੇ ਆ ਗਏ 45 ਟਕਸ ਤੋਂ ਬਾਅਦ 15 ਫੈਂਡਰ ਵੇ 'ਤੇ, ਕੈਰੋਡਰ ਵਿਊ 'ਤੇ ਆਪਣਾ ਬਿਲਕੁਲ ਮੇਫੀਲਡ ਨੇੜਲੀ ਬ੍ਰਾਂਚ 'ਤੇ ਪਹੁੰਚੋ, ਅਤੇ ਨਾਲ ਦੀ ਨਾਲ ਗ੍ਰਿਲ ਹੈਗੀ ਆ। ਅੱਛਾ, ਗ੍ਰਿਲ 'ਤੇ ਜਿੱਦਾਂ ਮਨਪ੍ਰੀਤ ਆਪਾਂ ਜਾਂਦੇ ਹਾਂ, ਹਰ ਤਰ੍ਹਾਂ ਦੀ ਮੈਰੀਨੇਟ ਕੀਤਾ ਹੋਇਆ ਉਹਨਾਂ ਕੋਲੋਂ ਮਿਲਦਾ, ਮੀਟ ਬਾਰਬੀਕਿਊ ਕਰਨ ਵਾਸਤੇ ਬਣਿਆ ਬਣਾਇਆ ਮਿਲਦਾ, ਗਰਮ ਗਰਮ ਨਾਨ ਵੀ ਮਿਲਦੇ ਆ।
1: ਜਿਹੜੀ
0: 15 ਫੈਂਡਰ ਵੇ 'ਤੇ ਇਹਨਾਂ ਦੀ ਫਿਸ਼ ਬੜੀ ਜ਼ਬਰਦਸਤ ਨਾ, ਕਿਹੜੀ ਆ ਕਿਹੜੀ ਮਤਲਬ,
1: ਇੱਕ ਇਹਨਾਂ ਦੀ ਅੰਮ੍ਰਿਤਸਰੀ ਫਿਸ਼, ਇੱਕ ਲਾਹੌਰੀ ਫਿਸ਼।
0: ਤੁਸੀਂ ਕਿਹੜੀ ਜ਼ਿਆਦਾ ਪਸੰਦ ਕਰਦੇ?
1: ਮੈਂ ਤੈਨੂੰ ਹੀ, ਇੱਕ ਕੈਟ ਫਿਸ਼।
0: ਕੈਟ ਫਿਸ਼ ਨਾਲ ਜ਼ਿਆਦਾ ਇੱਕ ਵਧੀਆ ਕਿਹੜੀ ਆ? ਦੁਰਚ ਨਹੀਂ,
1: ਮੇਰੇ ਖਿਆਲ 'ਚ ਸਭ ਤੋਂ ਜ਼ਿਆਦਾ ਸੈਲਿੰਗ ਇਹਨਾਂ ਦੀ ਅੰਮ੍ਰਿਤਸਰੀ ਫਿਸ਼ ਆ, ਕਿਉਂਕਿ ਮੋਸਟਲੀ ਜ਼ਿਆਦਾ ਆਰਡਰਸ ਉਹਨਾਂ ਦੇ ਆਉਂਦੇ ਦੇਖੇ ਆ। ਰਸ਼ ਕਿੰਨਾ ਰਸ਼ ਪਿਆ ਹੁੰਦਾ, ਰੋਜ਼ ਹੀ ਚਾਹੇ ਚਲ ਜਾਓ
0: ਜੀ,
1: ਐਵਰੀਡੇ ਇਹਨਾਂ ਦੇ ਕਾਫੀ ਮਤਲਬ ਵਧੀਆ ਹੌਟ ਸੈਲਿੰਗ
0: ਫਿਸ਼ ਲਿਆ ਸਕਦੇ। ਹੋਰ ਵੀ ਬਹੁਤ ਸਾਰੀ ਡਿਸ਼ਸ ਹੈਗੀਆਂ, ਤੇ ਇੱਕ ਇੰਡੀਅਨ ਫਰੂਟ ਲੈਣ ਦੀ ਗ੍ਰਿਲ ਤੇ ਜਰੂਰ ਪਹੁੰਚੋ ਨੇੜੇ ਤੇ
1: ਜੀ।
0: ਅਗਲੇ ਕਾਲਰ ਕੀ ਕਰਨਾ ਚਾਹੁੰਦੇ?
1: 7479 ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਨੇ?
2: ਗਾਣਾ ਬਹੁਤ ਵਧੀਆ ਲਾਇਆ ਜੀ, ਹਰਜਿੰਦਰ ਬੋਲਦਾ ਜੀ।
0: ਜੀ ਹਰਜਿੰਦਰ ਜੀ,
2: ਗਾਣਾ ਬਹੁਤ ਵਧੀਆ ਲਾਇਆ, ਆਫ ਦੀ ਲਾਈਨ ਨੇਰ ਤੁਹਾਡੇ ਨਾਲ ਗੱਲ ਕਰ ਸਕਦਾ ਮਾੜੀ ਜੀ?
0: ਹਾਂਜੀ, ਮੈਂ ਆਫ ਦੀ ਗੱਲ ਕਰ ਲਓ, ਹੋਲਡ ਕਰੋ ਤੇ ਮੈਂ ਗੀਤ ਲਗਾ ਲਈ ਅਸੀਂ ਕੋਈ ਫਰਮਾਇਸ਼ੀ, ਤੇ ਉਸ ਤੋਂ ਬਾਅਦ ਫਿਰ ਅਸੀਂ ਵਾਪਸ ਸੁਣੇ ਹਾਂ
1: ਜੀ। ਅਮਰਿੰਦਰ ਗਿੱਲ ਦੀ ਵਾਸਤੇ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਇਹ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ। ਲੋ ਥੋੜੇ ਜਿਹੇ ਕਮਰਸ਼ੀਅਲ ਲੈਣੇ ਪੈਣੇ ਆ, ਅਸੀਂ ਆਉਂਦੇ ਹਾਂ ਵਾਪਸ ਥੋੜੇ ਜਿਹੀ ਦੇਰ ਤੋਂ ਬਾਅਦ। ਜੁੜੇ ਰਹੋ ਸਾਡੇ ਨਾਲ।
1: ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-81 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
0: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2-99-952-9532। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, 15 Fender Way, ਬ੍ਰੈਂਪਟਨ, 99858 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, 600 ਹੈਸਪਲ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

ਦੋਸਤੋ ਜੀ ਹਾਂ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਦੋਸਤੋ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ ਔਰ ਮੈਂ ਜਾਣਕਾਰੀ ਦੇ ਦਿਆਂ ਕਿ ਪੰਜਾਬੀ

0: ਨੇਚਰ ਵਾਲਿਆਂ ਦੇ ਤੰਦੂਰ ਪਕੇ ਹੋਏ ਨੇ ਔਰ ਕਹਿੰਦੇ ਕਿ ਤੁਸੀਂ ਕੇਟਰਿੰਗ ਕਰਾਉਣੀ ਆ ਔਰ ਨੇੜਲੇ ਬ੍ਰਾਂਚ 'ਤੇ ਤੁਸੀਂ ਨੇੜੇ ਨੰਬਰ ਮੈਂ ਤੁਹਾਨੂੰ ਦੇ ਦਿੰਦਾ ਚਾਰ ਬ੍ਰਾਂਚਾਂ ਨੇ ਪਹਿਲੀ ਹੈਗੀ 888 ਸਬਰ ਦਾ ਗੋਰ ਰੋਡ 20 ਬੰਦਿਆਂ ਦੀ ਕੇਟਰਿੰਗ ਕਰਾਉਣੀ ਆ 10 ਬੰਦਿਆਂ ਦੀ ਕਰਾਉਣੀ ਆ ਔਡਰ ਕਰ ਦਿਓ ਅਤੇ ਜਾ ਕੇ ਪਿੱਕ ਕਰ ਲਿਆਓ 9057944667 ਏਅਰਪੋਰਟ 'ਤੇ ਆਪਣੇ ਆ ਜਾਓ ਬੁਬੇੜ 'ਤੇ ਐਲ ਸੀ ਬੀ ਓ ਦੇ ਨਾਲ 905-791-1500 ਗਰਮ ਗਰਮ ਫਿਸ਼ ਲਿਆਓ ਉੱਥੋਂ 58 ਕੁਆਰੀ ਇਜ ਬੁਬੇੜ 'ਤੇ ਹਾਈਵੇ 10 ਪਟੀਨੋ ਵਾਲੇ ਪਲਾਜ਼ ਦੇ ਵਿੱਚ 905-793-5300 ਚੌਥੀ ਲੋਕੇਸ਼ਨ ਹੈਗੀ ਉਹਨਾਂ ਦੀ ਡੋਲਰ ਰਮਾ ਦੇ ਨਾਲ ਕੈਨੇਡੀ ਅਤੇ ਸੈਂਡਲਵੁੱਡ ਪੰਜਾਬੀ ਬਾਈ ਨੇਚਰ 9058467700 ਅਤੇ ਅੱਜ ਦੇ ਦੋਸਤੋ ਤੁਹਾਡੇ ਨਾਲ ਮੁਲਾਕਾਤ ਇੰਨੀ ਸੀਗੀ ਅਤੇ ਵੀਕਐਂਡ ਤੁਹਾਡੇ ਸਾਰੇ ਪਰਿਵਾਰਾਂ ਵਾਸਤੇ ਸ਼ੁਭਕਾਮਨਾਵਾਂ ਵਧੀਆ ਮੁਸਕਰਾਉਂਦੇ ਰਹੋ ਆਪਣੇ ਪਰਿਵਾਰਾਂ ਵਿੱਚ ਖੂਬ ਇੰਜੋਏ ਕਰੋ ਵੀਕਐਂਡ ਨੂੰ ਅਤੇ ਆਪਾਂ ਬ੍ਰੇਕ ਤੋਂ ਬਾਅਦ ਮੇਰੀ ਮੁਲਾਕਾਤ ਹੋਏਗੀ ਲੇਕਿਨ ਅਸੀਂ ਕੱਲ੍ਹ ਨੂੰ ਤੁਹਾਡੇ ਲਈ ਮਨਪ੍ਰੀਤ ਹੋਰੀ ਆਉਣਗੇ ਦੁਪਹਿਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੀਕਐਂਡ ਦਾ ਪ੍ਰੋਗਰਾਮ ਲੈ ਕੇ ਅਤੇ ਮੇਰੀ ਮੁਲਾਕਾਤ ਇਸ ਤਰ੍ਹਾਂ ਹੀ ਤੁਹਾਡੇ ਨਾਲ ਵੀਕਡੇ 'ਚ ਹੁੰਦੀ ਰਹਿਣੀ ਆ 3 ਤੋਂ ਲੈ ਕੇ 4 ਵਜੇ ਤੱਕ ਅਸੀਂ ਆਉਂਦੇ ਹਾਂ ਦੋਨੋਂ ਅਤੇ ਫਿਰ ਉਸ ਤੋਂ ਬਾਅਦ ਸਮਰਾਲ ਸਿੱਧੂ ਹੋਰੇ ਆਉਂਦੇ ਨੇ ਵੀਰਵਾਰ ਤੱਕ 4 ਤੋਂ 6 ਖਬਰਾਂ ਵਗੈਰਾ ਲੈ ਕੇ ਅਤੇ ਲਈ ਆ ਗਿਆ ਫਿਰ
1: ਬਿਲਕੁਲ ਕੱਲ੍ਹ ਨੂੰ ਮੁਲਾਕਾਤ ਹੁੰਦੀ ਹੈ ਮੇਰੀ ਤੁਹਾਡੇ ਨਾਲ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਗੀਤ ਸੰਗੀਤ ਬਹੁਤ ਸਾਰਾ ਹੋਏਗਾ ਅਤੇ ਫਿਲਹਾਲ ਹਮੇਸ਼ਾ ਹੱਸਦੇ ਰਹੋ ਮੁਸਕਰਾਉਂਦੇ ਰਹੋ ਸਾਨੂੰ ਦਿਓ ਇਜਾਜ਼ਤ
0: ਬੈਸਟ ਕਰੋ ਇੰਜੋਏ
1: ਜੀ ਸਤਿ ਸ਼੍ਰੀ ਅਕਾਲ

0: हीट वेव आ गई।
1: की गल इतनी जल्दी?
0: हाँ जी, ते पता है इसका की मतलब?
1: सनस्क्रीन, हाइड्रेशन, एनका
0: ते सेविंग्स भी।
2: क्योंकि होलसेल क्लब हीट वेव आ गया है, होने लबो 3.78 लीटर फ्रैंक्स रेड हॉट सॉस सिर्फ $14.99 चो।
0: ओहो, उत्ते तो कीमत 15 जुलाई तक लॉक ने।
3: ओ भाई, इतना गर्मा गर्म डील है।
2: कोई मेंबरशिप फी नहीं। और जानकारी लाई स्टोर विच वेखो जा wholesaleclub.ca ते जाओ।
4: होलसेल क्लब, होल लॉट ऑफ वैल्यू।
5: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
6: Another Don Clean with the Don Ducks.
7: Oh, he's doing dishes with Dawn Platinum.
8: The only soap trusted to save wildlife affected by oil.
7: And Platinum removes up to 99% of grease and food residue, so he doesn't have to work so hard.
8: Well, flap my wings. What'll he do with all that unused elbow grease?
7: Organize the fridge, the spice rack, the junk drawer.
8: What are you quacking on about? He's gonna make enchiladas.
7: More dishes? That's giving this duck goosebumps.
6: Dawn Platinum, the better grease getter.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
11: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
10: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
11: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
10: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
11: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
10: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
11: ਪ੍ਰੋਗਰਾਮ ਪੰਜਾਬੀ ਲਹਿਰਾਂ
10: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
12: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
13: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਇੰਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475051557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475051557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS Lawyers ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
4: What is the reason?
5: This is the effects of famous masala chai by Navigator's Cafe.
4: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
6: Navigator's Cafe, located at northwest corner of Queen Street East and Airport Road in Brampton. They are conveniently open 24/7.

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 905-204-1313 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-04-1557 647-504-1557 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-474-2040-416-477-2040 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ

ਕਿ ਤੁਸੀਂ ਸਭ ਠੀਕ ਠਾਕ ਹੋ ਐਂਡ ਇੰਜੋਏ ਕਰ ਰਹੇ ਹੋ। ਬੜੀ ਪਿਆਰੀ, ਬੜੀ ਮਿੱਠੀ, ਬੜੀ ਕਮਾਲ ਦੀ ਕਮਾਲ ਦੀ ਕਮਾਲ ਦੀ ਸ਼ਾਮ ਹੈ। ਹੈਪੀ ਹੈਪੀ ਫਰਾਈਡੇ। ਵਾਹ ਬੀ ਵਾਹ, ਧੁੱਪ ਨਿਕਲੀ ਹੈ, 22 ਤਾਰੀਖ, ਫਰਾਈਡੇ ਦੀ ਸੋਹਣੀ ਜੀ ਮਿੱਠੀ ਜੀ ਸ਼ਾਮ ਹੈ ਅਤੇ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਇੱਕ ਦਮਦਾਰ, ਐਨਰਜੈਟਿਕ ਐਂਡ ਫੁੱਲ ਰੌਣਕ ਵਾਲਾ ਪ੍ਰੋਗਰਾਮ ਲੈ ਕੇ। ਅਤੇ ਵੈਸੇ ਪੰਜਾਬੀ ਲਹਿਰਨ ਦੇ ਵਿੱਚ ਤਾਂ ਯਾਰ ਰੌਣਕ ਲੱਗਦੀ ਲੱਗਦੀ ਹੈ, ਕੋਸ਼ਿਸ਼ ਰਹਿੰਦੀ ਹੈ ਕਿ ਰੌਣਕ ਲੱਗੇ ਅਤੇ ਹੋਰ ਕੁਛ ਨਾ ਹੋਵੇ, ਕਿਉਂਕਿ ਨਹੀਂ ਐਵੇਂ ਰੌਣਕ ਯਾਰ ਬਹੁਤ ਜ਼ਰੂਰੀ ਹੈ। ਆਪਾਂ ਹੋਰ ਕੋਈ ਕਿਸੇ ਹੋ ਕਹਿੰਦੇ ਹੁੰਦੇ ਨਾ ਵੀ ਆਪਦੀ ਗੱਲ ਕਰੋ, ਜੇ ਆਪਾਂ ਉਸ ਲੀਹ ਤੋਂ ਹਟ ਜਾਂਦੇ ਫਿਰ ਉਹਦਾ ਫਾਇਦਾ ਕੀ ਹੋਇਆ। ਸੋ ਲੈਟਸ ਇੰਜੋਏ ਗੀਤ ਸੰਗੀਤ ਲਾਉਂਦੇ ਹਾਂ ਅਤੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਦੇ ਹਾਂ। ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸਾਡੇ ਨਾਲ ਹੋ, ਦਿਲ ਸਾਡੇ ਨਾਲ ਲਾ ਲੈ ਅਤੇ ਚੰਗੀ ਰਹੇਗੀ। ਕਹਿੰਦੇ ਨਹੀਂ ਹੁੰਦੇ ਮੁੰਡੇ, ਨਹੀਂ ਤਾਂ ਫਿਰ ਕੁੜੀ ਨੂੰ ਥੋੜ੍ਹੇ ਆ ਕਹਿੰਦੇ ਹੁੰਦੇ ਨਾ, ਥੋੜ੍ਹੇ ਆ ਆਪਣੇ ਵੱਲ ਨੂੰ ਖਿੱਚਣ ਦੇ ਲਈ ਮੁੰਡਾ ਕਹਿੰਦਾ ਤਾਂ ਹੁੰਦਾ, ਥੋੜ੍ਹੀ ਜਿਹੀ ਆਪਦੀ ਟੌਰ ਬਣਾਉਂਦਾ ਕਿ ਸਾਡੇ ਨਾਲ ਰਹੇਗੀ ਤਾਂ ਐਸ਼ ਕਰੇਗੀ ਹੈ। ਸੋ ਖੈਰ ਤੁਸੀਂ ਵੀ ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ। ਨੰਬਰ ਹੈ ਆਪਣਾ 905-673-33-37, 905-673-33-37, 905-673-33-37 ਆਪਣਾ ਫੋਨ ਨੰਬਰ ਹੈ। ਲਾਉਂਦੇ ਹਾਂ ਗਾਣੇ ਅਤੇ ਇੰਜੋਏ ਕਰਦੇ ਹਾਂ, ਭੰਗੜੇ ਪਾਉਂਦੇ ਹਾਂ, ਨੱਚਦੇ ਗਾਉਂਦੇ ਹਾਂ। ਅੱਜ ਬਾਹਲਾ ਕੋਈ ਸੈਡ ਗਾਣਾ ਨਾ ਰਿਕੁਐਸਟ ਕਰਾਇਓ, ਨਹੀਂ ਤਾਂ ਫਿਰ ਥੋੜ੍ਹਾ ਯਾਰ ਮੂਡ ਜਿਹਾ ਅਪ ਐਂਡ ਡਾਊਨ ਹੋ ਜਾਂਦਾ ਸਾਰਿਆਂ ਦਾ। ਹੈ ਵਧੀਆ ਸੈਡ ਸੌਂਗ, ਕੱਲ੍ਹ ਵੀ ਇੱਕ ਬਾਈ ਨੇ ਕਿਹਾ ਕਿ ਨਵੀ ਯਾਰ ਸੈਡ ਸੌਂਗ ਦਾ ਮਤਲਬ ਇਹ ਥੋੜ੍ਹਾ ਵੀ ਬੰਦਾ ਸੈਡ ਹੀ ਆ। ਕਈ ਵਾਰ ਇਹ ਵੀ ਹੁੰਦਾ ਕਿ ਬੰਦਾ ਆਪਣੇ ਮਨਪਸੰਦ ਦਾ ਕੁਝ ਸੁਣਦਾ ਵਾਈਬ ਦੇ ਲਈ। ਸੋ ਵਾਈਬ ਆਪਾਂ ਲੈ ਸਕਦੇ ਹਾਂ, ਭਾਵੇਂ ਜ਼ਿਆਦਾਤਰ ਲੋਕ ਸੁਣਦੇ ਤਾਂ ਹੀ ਹੈ ਜੇ ਉਹਨਾਂ ਦੇ ਜ਼ਿੰਦਗੀ 'ਚ ਕੋਈ ਦਿਲ ਦਿਲ ਟੁੱਟਿਆ, ਕੋਈ ਛੱਡ ਕੇ ਚਲੀ ਗਈ, ਕੋਈ ਧੋਖਾ ਦੇ ਗਈ। ਬਟ ਆਪਾਂ ਜੇ ਸੈਡ ਗਾਣਾ ਲਾਉਂਦੇ ਹਾਂ ਤਾਂ ਵਾਈਬ ਲਈ ਲਾਉਂਦੇ ਹਾਂ। ਸੋ ਗੁੱਡ ਵਾਈਬਸ, ਗੁੱਡ ਗੱਲਾਂ ਬਾਤਾਂ 905-673-33-37 'ਤੇ, 905-673-33-37 ਆਪਣਾ ਫੋਨ ਨੰਬਰ ਹੈ। ਅਤੇ ਆ ਜਾਓ ਫਿਰ ਕਰਦੇ ਹਾਂ ਤੁਹਾਡੇ ਨਾਲ ਇੰਟਰਟੇਨਮੈਂਟ ਅਤੇ ਠੀਕ 9 ਵਜੇ ਤੱਕ ਪੂਰੀ ਐਨ ਇੰਜੋਇਮੈਂਟ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ। 905-673-33-37, 905-673-33-37.

ਓਕੇ ਇਹ ਵੀ ਗਾਣਾ ਬਹੁਤ ਚਿਰ ਹੋ ਗਿਆ ਲਾਇਆ ਨਹੀਂ ਹੈ। ਅਮਰਾਸ਼ੀ ਤੇ ਸੁਦੇਸ਼ ਕੁਮਾਰੀ, ਅਮਰਾਸ਼ੀ ਜੀ ਤੋਂ ਵੀ ਕਈ ਵਾਰ ਚਮਕੀਲਾ ਸਾਹਿਬ ਦਾ ਭੁਲੇਖਾ ਪੈਂਦਾ ਹੈ, ਤੇ ਅਰਸ਼ੀਦ ਸਾਹਿਬ ਵੀ ਬੜੇ ਯਾਰ ਅੱਛੇ ਆਰਟਿਸਟ, ਕਿੱਡੇ ਵੱਡੇ ਵੱਡੇ ਗਾਣੇ ਅਮਰਾਸ਼ੀ ਸਾਹਿਬ ਦੇ ਵੀ ਆਏ ਆ। ਤੈਨੂੰ ਪਾ ਦੂੰ ਰੰਗਲੀ ਕੋਠੀ ਰੇਸ਼ਮੀ ਰੁਮਾਲ ਵਰਗੀ, ਮੇਰੀ ਨਾ ਨਾ ਨਾ ਮੈਨੂੰ ਛੇੜੀ ਨਾ, ਆ ਜਾ ਨਹੀਂ ਆ ਜਾ ਤੈਨੂੰ ਨੱਚਣਾ ਸਿਖਾ, ਇਹ ਵੀ ਇਹਨਾਂ ਦਾ ਹੀ ਸੀਗਾ ਜਾਂ ਉਹ ਕਿਸੇ ਹੋਰ ਦਾ ਸੀਗਾ। ਬਾਕੀ ਮੁਲਾਕਾਤਾਂ ਐਂਡ ਇੱਕ ਤਾਂ ਦੁਨੀਆ ਭਰ ਦੇ ਵਿੱਚ ਕਿੰਨਾ ਚੱਲਿਆ, ਨਹੀਂ ਤੈਨੂੰ ਕਾਲਾ ਚਸ਼ਮਾ ਜੱਚਦਾ ਹੈ ਜੱਚਦਾ ਹੈ ਗੋਰੇ ਮੁਖੜੇ 'ਤੇ। ਸੋ ਕੁਝ ਆਰਟਿਸਟ ਯਾਰ ਉਹਨਾਂ ਨੂੰ ਡਿਊ ਆਪਣੀ ਕ੍ਰੈਡਿਟ ਨਹੀਂ ਮਿਲਦੀ। ਹੁਣ ਬਾਲੀਵੁੱਡ ਚਲੋ ਗਾਣੇ ਬੜੇ ਵੱਡੇ ਬਣ ਜਾਂਦੇ ਆ ਅਤੇ ਬਹੁਤ ਇੰਟਰਨੈਸ਼ਨਲ ਤੌਰ 'ਤੇ ਗਾਣੇ ਜਾਣੇ ਜਾਂਦੇ ਆ, ਪੰਗਾ ਇਹ ਹੈ ਕਿ ਜਿਹਨੇ ਓਰਿਜਿਨਲੀ ਗਾਣਾ ਗਾਇਆ ਉਹਦੀ ਬੜੀ ਕੋਈ ਟੌਰ ਨਹੀਂ ਬਣਦੀ। ਚਲੋ ਆਪਾਂ ਬਣਾ ਦਿੰਦੇ ਹਾਂ ਪੂਰੀ ਟੌਰ ਅਰਸ਼ੀ ਸਾਹਿਬ ਦੀ ਅਤੇ ਲਾਉਂਦੇ ਹਾਂ ਗਾਣਾ ਉਹਨਾਂ ਦਾ। ਸੋ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਗਿੱਲ ਫਾਰਮ ਵੱਲੋਂ, ਗਿੱਲ ਫਾਰਮ ਐਂਡ ਪ੍ਰੋਡਿਊਸ। ਗਿੱਲ ਫਾਰਮ ਤੁਹਾਡੇ ਲਈ ਹਾਜ਼ਰ ਹੈ, ਤੁਸੀਂ ਵੀਕਐਂਡ 'ਤੇ 11 ਵਜੇ ਤੋਂ ਲੈ ਕੇ 7 ਵਜੇ ਤੱਕ ਜਦੋਂ ਮਰਜ਼ੀ ਪਹੁੰਚੋ, 1085 ਡਿਕਸੀ ਰੋਡ ਕੈਲਡਨ ਦੇ ਵਿੱਚ, ਕਿੰਗ ਸਟਰੀਟ 'ਤੇ ਡਿਕਸੀ ਦਾ ਕੋਰਨਰ ਹੈ, ਡਿਕਸੀ ਕਿੰਗ। ਹਰ ਇੱਕ ਕਿਸਮ ਦੀ ਪਨੀਰੀ ਇੱਥੇ ਅਵੇਲੇਬਲ ਹੈ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ। ਤੁਸੀਂ ਪਹੁੰਚੋ ਗਿੱਲ ਫਾਰਮ 'ਤੇ ਅਤੇ ਪਨੀਰੀ ਸਿਰਫ $2 ਅਤੇ 49 ਸੈਂਟ ਤੋਂ ਪਨੀਰੀ ਹੈ, ਤਕਰੀਬਨ $2.5 ਤੋਂ। ਇੱਥੇ ਤੁਹਾਨੂੰ ਫਰੈਸ਼ ਦੇਸੀ ਆਂਡੇ ਮਿਲਦੇ ਆ, ਫਾਰਮ ਫਰੈਸ਼ ਸ਼ਹਿਦ ਯਾਨੀ ਕਿ ਹਨੀ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਹੋਲ ਵੀਟ ਆਟਾ, ਰਾਗੀ, ਬਾਜਰਾ, ਜਵਾਰ ਫਲਾਵਰ ਅਤੇ ਬਾਕੀ ਸੋਇਲ ਮਨੂਅਰ ਅਤੇ ਔਰਗੈਨਿਕ ਕੰਪੋਸਟ ਵੀ ਆਪਣੀ ਗਾਰਡਨਿੰਗ ਦੀਆਂ ਜ਼ਰੂਰਤਾਂ ਲਈ ਇੱਥੋਂ ਲਓ। ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਅਤੇ ਕਿੰਗ ਦਾ ਕੋਰਨਰ ਹੈ। ਨੰਬਰ ਹੈ 905-925-2300, 905-925-2300। ਗਿੱਲ ਫਾਰਮ 'ਤੇ ਮਾਰੋ ਗੜਾ।

0: ਯਾਰ ਕਿਆ ਬਾਤ ਹੈ, ਗਾਣਾ ਦੋਨਾਂ ਦੀ ਵੋਕਲ ਹੀ ਬੜੀ ਕਮਾਲ ਦੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਤੇ ਤੁਹਾਡੀਆਂ ਵੀ ਕੁਝ ਰਿਕੁਐਸਟਾਂ ਲਾਈਏ, ਫਿਰ ਆ ਜਾਓ ਕਰੋ ਰਿਕੁਐਸਟਾਂ ਤੇ ਦੱਸੋ ਫਿਰ ਕੀ ਸੁਣਨ ਦੇ ਮੂਡ ਚੋਂ ਅੱਜ, ਥੋੜ੍ਹਾ ਜਿਹਾ ਤੁਹਾਡਾ ਮੂਡ, ਥੋੜ੍ਹਾ ਜਿਹਾ ਸਾਡਾ ਮੂਡ, ਇਕੱਠੇ ਵਧੀਆ ਇੰਜੋਇਮੈਂਟ ਕਰਦੇ ਹਾਂ। ਨੰਬਰ ਹੈ 9056733337, ਆਪਣਾ ਨੰਬਰ ਹੈ 9056733337, ਤੇ ਆ ਜਾਓ ਕਰੀਏ ਕੁਝ ਪਿਆਰ ਦੀਆਂ ਗੱਲਾਂ ਬਾਤਾਂ ਤੇ ਇੰਜੋਏ ਕਰਦੇ ਹਾਂ ਆਪਣੀ ਇਸ ਈਵਨਿੰਗ ਨੂੰ। ਤੁਹਾਨੂੰ ਅੱਜ ਡੀਲਾਂ ਦਵਾਉਂਦੇ ਕੁਝ ਕੁ, ਤੇ ਅਸੀਂ ਲਾਈਵ ਔਨ ਲੋਕੇਸ਼ਨ ਪਹੁੰਚ ਚੁੱਕੇ ਹਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ 294 ਵਾਕਰ ਡਰਾਈਵ, ਏਅਰਪੋਰਟ ਰੋਡ, ਕੁਈਨ ਦੇ ਬਿਲਕੁਲ ਨਾਲ, ਕੁਈਨ ਅਤੇ ਗੇਟਵੇ ਵਾਲੀ ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ ਹੈ। ਤੇ ਅੱਜ ਇਨਵੈਂਟੋਰੀ ਕਲੀਅਰ ਆਊਟ ਸੇਲ ਹੈ, ਜਿਹੜਾ ਵੀ ਸਮਾਨ ਫਲੋਰ ਤੇ ਪਿਆ ਉਹ ਅੱਜ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਨਵੀਂ ਸ਼ਿਪਮੈਂਟ ਆ ਰਹੀ ਹੈ ਵੀਕਐਂਡ ਤੋਂ ਬਾਅਦ। ਸੋ ਪ੍ਰਾਈਸਾਂ ਐਸੀਆਂ ਲਾਈਆਂ ਗਈਆਂ ਵੀ ਸਾਰਾ ਕੁਛ ਹੀ ਤੁਸੀਂ ਜਾ ਕੇ ਚੱਕ ਲਓ। ਸੋ ਜਾਣਾ ਕਿੱਥੇ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਤੇ ਤੁਸੀਂ ਪਹੁੰਚਣਾ ਏਅਰਪੋਰਟ ਕੁਈਨ, ਕੁਈਨ ਗੇਟਵੇ ਦੇ ਨਜ਼ਦੀਕ। ਤੇ ਸਾਡੇ ਨਾਲ ਪ੍ਰਭ ਸੰਧੂ ਵੀਰ ਤੇ ਸੁਖ ਭਾਜੀ ਜੁੜੇ ਆ ਜੀ। ਪ੍ਰਭ ਕਿਵੇਂ ਹੋ?
1: ਸਤਿ ਸ੍ਰੀ ਅਕਾਲ ਵੀਰੇ, ਉਮੀਦ ਕਰਦੇ ਹਾਂ ਕਿ ਸਾਰੇ ਪੰਜਾਬੀ ਲਹਿਰ ਲਿਸਨਰ ਅੱਜ ਦੇ ਖੂਬਸੂਰਤ ਮੌਸਮ ਨੂੰ ਇੰਜੋਏ ਕਰ ਰਹੇ ਹੋਣਗੇ। ਤੇ ਅੱਜ 294 ਵਾਕਰ ਡਰਾਈਵ ਤੇ ਜਿਵੇਂ ਅਸੀਂ ਪਹੁੰਚਿਆ, ਪਰ ਤੁਸੀਂ ਜਿੰਨੇ ਪਿਆਰ ਨਾਲ, ਜਿੰਨਾ ਖੂਬਸੂਰਤ ਸੱਦਾ ਤੁਸੀਂ ਆਲਰੇਡੀ ਦੇਤਾ ਕਿ ਜਿੰਨੇ ਪੈਸੇ ਦੀ ਸੇਵਿੰਗ ਤੁਹਾਡੀ ਅੱਜ ਅਸੀਂ ਕਰਵਾ ਦੇਣੀ ਆ। ਪੰਜਾਬੀ ਲਹਿਰਾਂ ਤੇ ਕੱਲੀ ਸੇਵਿੰਗ ਨਹੀਂ ਆ, ਸੇਵਿੰਗ ਦੇ ਨਾਲ ਨਾਲ ਇਹ ਨਹੀਂ ਸੋਚੋ ਕਿ ਕੱਲੀ ਕਲੀਅਰੈਂਸ ਇਨਵੈਂਟਰੀ ਕਲੀਅਰ ਕਰਨੀ ਆ, ਨਾਲ ਦੀ ਨਾਲ ਤੋਹਫੇ ਵੀ ਦਵਾਉਣੇ ਆ। ਔਰ ਤੋਹਫੇ ਮੈਂ ਆਉਂਦਿਆਂ ਸਾਹ ਨਵੀਂ ਵੀਰੇ ਮੈਂ ਦੇਖਿਆ ਕਿ ਸਾਈਡ ਤੇ ਟੀਵੀਆਂ ਦੀ ਲਾਈਨ ਲੱਗੀ ਹੋਈ ਆ, ਇੱਕ ਪਾਸੇ ਜੂਸਰ, ਮਿਕਸਰ, ਟੋਸਟਰ, ਇਹ ਸਾਰੇ ਬਾਈ ਜੀ ਦੇਣੇ ਆ ਆਪਾਂ ਸ਼ੋਰ।
2: ਪੰਜਾਬੀ ਲਹਿਰਾਂ ਦੇ ਜਿੰਨੇ ਵੀ ਪਰਿਵਾਰ ਬਾਈ ਜੀ ਪਹੁੰਚਣਗੇ, ਹਰੇਕ ਪਰਚੇ ਦੇ ਨਾਲ, ਚਾਹੇ ਸਿੰਗਲ ਸਾਈਜ਼ ਦਾ ਮੈਟਰਸ ਲੈਣਾ ਤਾਂ ਵੀ ਤੋਹਫਾ, ਬੈਡਰੂਮ ਸੈੱਟ ਦਾ ਟੀਵੀ ਤੋਹਫਾ, ਸੋਫੇ ਨਾਲ ਟੀਵੀ ਤੋਹਫਾ, ਡਾਇਨਿੰਗ ਟੇਬਲ ਨਾਲ ਮਾਈਕ੍ਰੋਵੇਵ ਤੋਹਫਾ, ਤੋ ਨਵੀਂ ਬਾਈ ਨੇ ਜਦੋਂ ਕਰਨਾ ਫਿਰ ਤੋਹਫੇ ਤੋਹਫੇ ਤੋਹਫੇ ਤੋਹਫੇ 294 ਵਾਕਰ ਡਰਾਈਵ ਤੇ ਆ ਜਾਣ।
1: ਕਿਆ ਬਾਤ ਹੈ ਜੀ, 294 ਵਾਕਰ ਡਰਾਈਵ ਤੇ ਤੁਸੀਂ ਪਹੁੰਚਣਾ, ਗੱਡੀਆਂ ਘੁਮਾਉਣੀਆਂ। ਜਿੰਨੇ ਵੀ ਪੰਜਾਬੀ ਲਹਿਰ ਨੂੰ ਪਿਆਰ ਕਰਨ ਵਾਲੇ, ਸੁਣਨ ਵਾਲੇ ਇਸ ਵੇਲੇ ਅਸੀਂ ਇੱਥੇ ਪਹੁੰਚੇ ਹੋਏ ਆ, ਤੋਹਫੇ ਜਿੱਦਾਂ ਬਾਈ ਜੀ ਕਹਿੰਦੇ ਤੋਹਫੇ ਮਿਲਣਗੇ, ਪਰ ਡੀਲਾਂ ਵੀ ਸਾਨੂੰ ਦੱਸੋ ਕਿ ਕਲੀਅਰੈਂਸ ਇਨਵੈਂਟਰੀ ਦੇ ਪਰ ਪ੍ਰਾਈਜ਼ ਵੀ ਐਸੇ ਹੋਣ ਸੁੱਖ ਬਾਈ, ਜਿਹੜੇ ਕੱਲ ਨਾ ਸੁਣੇ ਹੋਣ ਨਾ ਅੱਜ ਸੁਣੇ ਹੋਣ, ਹੁਣੇ ਹੀ ਆਉਣ, ਬਿਲਕੁਲ ਤਾਜ਼ੇ ਤਾਜ਼ੇ।
2: ਬਿਲਕੁਲ ਸਰ, ਡੀਲਾਂ ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਸੰਸਦ ਸਾਹਿਬ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਨੈਕਸਟ ਵੀਕ ਜਿਹੜੇ ਕੰਟੇਨਰ ਸੜਕ ਪਹੁੰਚ ਰਹੇ ਨੇ, ਸੋ ਫਲੋਰ ਤੇ ਸਾਨੂੰ ਜਿਹੜੀ ਸਪੇਸ ਚ ਆਈ ਨਹੀਂ ਆ, ਪਰ ਸਮਾਨ ਸਾਰਾ ਬ੍ਰਾਂਡ ਨਿਊ, ਪਰ ਇੱਕ ਇੱਕ ਦੋ ਦੋ ਪੀਸ ਪਏ ਨੇ ਕਲੀਅਰ ਆਊਟ ਦੇ ਵਿੱਚ। ਤੁਸੀਂ ਇਡਲੀ ਸਾਈਡ ਨਿਗਾਹ ਮਾਰੋ, 20,000 ਸਕੁਅਰ ਫੁੱਟ ਸ਼ੋਰੂਮ ਦੇ ਵਿੱਚ ਡਿਜ਼ਾਈਨਰ ਬੈਡਰੂਮ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਇੱਧਰ ਦੇਖੋ ਕਿੰਨੇ ਡਿਜ਼ਾਈਨਰ ਮਸਾਜਰ ਰਿਕਲਾਈਨਰ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਇਡਲੀ ਸਾਈਡ ਕੈਨੇਡੀਅਨ ਮੇਡ ਸੋਫਾ ਸੈੱਟ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਹੋਣੀ ਆ ਬਲੋ ਆਊਟ ਪ੍ਰਾਈਸ ਦੇ ਵਿੱਚ, ਬਹੁਤ ਸਾਰੀ ਇਨਵੈਂਟਰੀ ਸਮਝੋ ਕੋਸਟ ਤੋਂ ਵੀ ਘੱਟ ਕੀਮਤ ਉੱਪਰ ਕਲੀਅਰ ਆਊਟ ਕੀਤੀ ਜਾਣੀ ਹੈ। ਤੇ ਇੱਕ ਮੈਂ ਸੋਫਾ ਸੈੱਟ ਦੀ ਡੀਲ ਦਿੰਦਾ, ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ ਲੈਦਰ ਦਾ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਫੜ, ਨਾਲ ਸਿੰਗਲ ਚੇਅਰ, ਕੰਪਲੀਟ ਸੋਫਾ ਸੈੱਟ ਕਰੋਮ ਲੈਕਸ ਦੇ ਨਾਲ।
1: ਮਹਾਰਾਜ ਥੋੜੀ ਚਾਹ ਬਹੁਤ ਤੱਤੀ ਸੀ, ਮੇਰਾ ਮੂੰਹ ਸੜ ਗਿਆ। ਪ੍ਰਾਈਸ ਜੇ ਇਦਾਂ ਦੇ ਆਉਣ,
2: ਬਿਲਕੁਲ ਤੱਤੇ ਤੱਤੇ ਆਉਣਗੇ ਪ੍ਰਾਈਸ, ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ, 3-ਸੀਟਰ ਸੋਫਾ, 2-ਸੀਟਰ ਲਫੜ, ਨਾਲ ਸਿੰਗਲ ਚੇਅਰ, ਕੰਪਲੀਟ ਸੋਫਾ ਸੈੱਟ ਬਾਈ ਜੀ, ਇਹਦੀ $1500 ਰੈਗੂਲਰ ਕੀਮਤ ਸੀ, ਇੱਕੋ ਹੀ ਸੈੱਟ ਆ, ਹੁਣ ਹੀ ਆ ਜਾਓ, ਰਾਈਟ ਵੀ ਆ ਕੇ ਗ੍ਰੈਬ ਕਰ ਲਓ, ਸੋਫਾ ਲਫੜ ਚੇਅਰ ਤਿੰਨੋ ਹੀ ਪੀਸ $399 $399 ਦੇ ਵਿੱਚ, 6 ਸੀਟਾਂ ਬਾਈ ਜੀ, ਪੂਰਾ ਸੈੱਟ ਸੋਫਾ ਲਫੜ ਚੇਅਰ ਤਿੰਨੋ ਹੀ ਪੀਸ $399 ਤੇ, ਪਰ ਇੱਕੋ ਹੀ ਸੈੱਟ ਆ ਲਾਸਟ ਪੀਸ, ਤੇ ਨਾਲ ਦੀ ਨਾਲ ਇੱਕ ਡਾਇਨਿੰਗ ਟੇਬਲ ਦੀ ਡੀਲ ਦੇ ਦਿੰਦੇ ਆ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲਾਸਟ ਪੀਸ ਹੀ ਹੈ ਵੀ, ਇੱਥੋਂ ਲੈ ਜਾਓ ਚੱਕ ਕੇ, ਰਾਈਟ ਵੀ ਆ ਜਾਓ, ਸੋਲਿਡ ਵੁੱਡ ਦਾ ਟੇਬਲ ਤੇ ਨਾਲ 6 ਚੇਅਰਾਂ, ਇਹਦੀ ਰੈਗੂਲਰ ਕੀਮਤ $1500 ਸਾਡੀ ਫਲੋਰ ਦੇ ਉੱਪਰ ਲੱਗੀ ਆ, ਇੱਕੋ ਹੀ ਪੀਸ ਆ, ਟੇਬਲ ਵੀ 6 ਚੇਅਰਾਂ ਵੀ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, ਸਿਰਫ $299 $299 ਟੇਬਲ ਤੇ 6 ਚੇਅਰਾਂ ਸੋਲਿਡ ਵੁੱਡ ਦਾ। ਸੋ ਇਹੋ ਜੀ ਬਹੁਤ ਸਾਰੀ ਇਨਵੈਂਟਰੀ, ਲਗਜ਼ਰੀ ਇਨਵੈਂਟਰੀ, ਟਰਕੀ ਦੇ ਸੋਫਾ ਸੈੱਟ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਹਾਈਡ੍ਰੋਲਿਕ ਬੈਡਰੂਮ ਸੈੱਟ, ਕਲੀਅਰ ਆਊਟ ਬਲੋ ਆਊਟ ਪ੍ਰਾਈਸ ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ, ਬਲੋ ਦਾ ਕੋਸਟ। ਸੋ ਜਰੂਰ ਇੱਕ ਤੁਸੀਂ ਵੀ ਚੱਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਨਵਰ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
1: ਬਾਈ ਏਦਾਂ ਨਹੀਂ, ਭੁੱਲ ਗਏ ਤੁਸੀਂ, ਭੁੱਲ ਗਏ
2: ਤੋਹਫੇ, ਤੋਹਫੇ ਮਿਲਣੇ ਮਿਲਣੇ ਹਰੇਕ ਪਰਚੇ ਦੇ ਨਾਲ ਬਾਈ ਜੀ, ਤੋਹਫਾ ਅੱਜ ਸ਼ਾਮ ਜਦੋਂ ਤੱਕ ਲਾਈਵ ਹੋਣ। ਰਜਿਸਟਰ ਪ੍ਰੋਗਰਾਮ ਚੱਲਦਾ, ਜਿੰਨੇ ਪਰਿਵਾਰ ਆਉਣਗੇ ਤੋਹਫੇ ਮਿਲਣੇ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
1: ਆਹ ਬਾਤ ਹੈ ਜੀ, ਭੁੱਲਣ ਨਹੀਂ ਦੇਣਾ ਬਿਲਕੁਲ ਨਵੀਂ ਵੀਰੇ। 294 ਵਾਕਰ ਡਰਾਈਵ ਤੇ ਜਿੰਨੇ ਵੀ ਇਸ ਟਾਈਮ ਸਾਨੂੰ ਦੋਸਤ ਸੁਣ ਕੇ ਪਹੁੰਚਣਗੇ ਸਰ, ਤੋਹਫੇ ਹਰ ਬਾਈ ਦਾ ਤੋਹਫਾ ਲਾਜ਼ਮੀ।
0: ਵੈਰੀ ਗੁੱਡ, ਤੋਹਫੇ ਵੀ ਲਓ ਤੇ ਇੰਜੋਏ ਕਰੋ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਤੇ ਪਹੁੰਚਣਾ ਜੀ। 8361 ਹੈਲੋ, ਘਰੇ ਜਾਣ ਦਾ ਚਾਅ ਹੀ ਦੁੱਗਣਾ।
3: ਹਾਂਜੀ ਫਰਾਈਡੇ ਫਿਰ ਹੁੰਦਾ ਨਾ ਜੀ, ਸਾਰੇ ਵੀਕ ਦੀ ਥਕਾਨ ਫਿਰ ਫਰਾਈਡੇ ਲੈ ਜਾਂਦੀ ਆ।
0: ਲੈ ਜਾਂਦੀ ਆ ਜਾਂ ਜ਼ਿਆਦਾ ਹੁੰਦੀ ਆ?
3: ਨਹੀਂ ਲੈ ਜਾਂਦੀ ਆ ਫਰਾਈਡੇ, ਮਤਲਬ ਫਰਾਈਡੇ ਨੂੰ ਐਂ ਹੁੰਦਾ ਨਾ ਜੀ, ਚਲੋ ਵੀਕ ਫਿਨਿਸ਼ ਹੋਇਆ ਤੇ ਫਰਾਈਡੇ ਨੂੰ ਰੈਸਟ ਕਰਾਂਗੇ ਜਾਂ ਯਾਰਾਂ ਮਿੱਤਰਾਂ ਨਾਲ ਬੈਠਾਂਗੇ, ਗੱਲਾਂ ਬਾਤਾਂ ਕਰਾਂਗੇ। ਉਹ ਦਿਨ ਦਾ ਮਤਲਬ ਫਰਾਈਡੇ ਦਾ ਉਦਾਂ ਹੀ ਚਾਹ ਹੁੰਦਾ ਜੀ।
0: ਇੱਥੇ ਯਾਰ ਕੈਨੇਡਾ ਕਿੱਥੇ ਰੈਸਟ ਹੁੰਦੀ ਆ, ਕੈਨੇਡਾ ਦੇ ਵਿੱਚ ਤਾਂ ਬੰਦਾ ਵੀਕਐਂਡ ਤੇ ਵੀ ਘਰਾਂ ਦੇ ਕੰਮ, ਬਿੱਲੋ ਬੱਤੀਆਂ, ਸਫਾਈ ਕਰ ਲਈ, ਗਰੋਸਰੀ ਕਰ ਲਈ, ਚਲੋ ਜੀ ਵੀਕਐਂਡ ਲੰਘ ਗਿਆ ਹੈ।
3: ਨਹੀਂ ਉਹ ਤਾਂ ਚਲੋ ਉਹ ਕੰਮ ਤਾਂ ਚੱਲਦੇ ਹੀ ਰਹਿਣੇ ਨੇ, ਇਹ ਤਾਂ ਮਨ ਨੂੰ ਇੱਕ ਤਸੱਲੀ ਹੈ। ਚਲੋ ਇੱਕ ਜਿੰਨੇ ਵੀ ਚਾਹੇ 2 ਘੰਟੇ ਬੈਠੇ ਆਪਾਂ ਕਿਸੇ ਨਾਲ ਵੀ, 3 ਘੰਟੇ ਬੈਠੇ
0: ਸਿੱਧੂ ਦਾ ਇਨਵਿੰਸੀਬਲ, ਇਨਵਿੰਸੀਬਲ ਲਾ ਦਿੰਦੇ, ਕੋਈ ਚੱਕਰ ਨੀ।
3: ਮੈਂ ਸਿੱਧੂ ਨੂੰ ਕਈ ਵਾਰ ਬਹੁਤ ਮਿਸ ਕਰਦੇ ਹਾਂ। ਮੈਂ ਬਾਈ ਲਾਈਨਸ ਲਿਖੀਆਂ ਸੀ, ਮੈਂ ਭੇਜੀਆਂ ਵੀ ਸੀ ਬਾਈ ਉਹਨਾਂ ਨੂੰ, ਪਰ ਬਾਈ ਨੇ ਪਤਾ ਨੀ ਪੜ੍ਹੀਆਂ ਕਿ ਨਹੀਂ ਪੜ੍ਹੀਆਂ।
0: ਅੱਛਾ
3: ਹਾਂਜੀ ਹਾਂਜੀ,
0: ਇਨਵਿੰਸੀਬਲ ਯਾਰ ਉਹ ਚ ਕੁੜੀ ਸਟੈਫਲੋਨ ਡਾਉਨ ਉਹ ਗਾਲਾਂ ਗੂਲਾਂ ਕੱਢਦੀ ਹੈ ਮੈਨੂੰ ਲੱਗਦਾ। ਨਹੀਂ
3: ਨਹੀਂ ਮੈਂ ਸਿੱਧੂ ਦੇ ਹੀ ਇਕੱਲੇ ਪਹਿਲੇ 2 ਪੈਰੇ ਚਲਾ ਦਿਓ, ਕਿਉਂਕਿ ਰੈਪ ਹੈ ਜਿਹੜਾ ਉਹ ਤਾਂ ਆਫਟਰ 2
0: ਆਫਟਰ ਠੀਕ ਹੈ। ਮੈਨੂੰ ਇਹ ਹੁੰਦਾ ਵੀ ਜਿਹੜੇ ਸਾਡੇ ਰੈਪਰ ਹੁੰਦੇ ਆ ਥੋੜੀ ਜਿਹੀ ਗਾਲਾਂ ਗੁਲਾਂ ਕੱਢਦੇ ਦਿੰਦੇ ਆ ਗਾਣੇ ਚ।
3: ਹਾਂਜੀ ਹਾਂਜੀ, ਨਹੀਂ ਨਹੀਂ ਉਹ ਪਹਿਲੇ 2 ਚਾਹੇ ਚਲਾ ਦਿਓ, ਸਿੱਧੂ ਦਾ ਕੋਈ ਵੀ ਲਾ ਦਿਓ, ਚਲੋ ਤੁਸੀਂ ਆਪਣੀ ਪਸੰਦ।
0: ਨਹੀਂ ਨਹੀਂ ਆਹ ਲਾ ਦਿੰਦੇ ਆ, ਸਿੱਧੂ ਵਾਲਾ ਵਰਸ ਲਾ ਦੇਂਗੇ, ਸਿੱਧੇ ਮੱਥੇ ਹੁੰਦਾ ਨਹੀਂ ਉਹ ਰੋਕ ਸੋਹਣੀ ਹੈ।
3: ਬਰੂਦ ਭਰ ਕੇ ਕਲਮ ਚਲਾਉਂਦਾ, ਵੈਰੀਆਂ ਦੀ ਹੀਕਾਂ ਚ ਭਾਂਬੜ ਮਚਾਉਂਦਾ, ਮੂਸੇ ਤੋਂ ਮੈਕਸੀਕੋ ਤੱਕ ਮਾਰ ਜੱਟ ਦੀ, ਸਭ ਦੀਆਂ ਅੱਖਾਂ ਚ ਰੜ ਕੇ ਵੈਰੀ ਖਾਂਦੇ ਖਾਰ ਜੱਟ ਦੀ। ਲੋਕਾਂ ਨੇ ਬੜਾ ਜ਼ੋਰ ਲਾਇਆ, ਥੱਲੇ ਲਾਉਣ ਲਈ ਏ ਕੇ 47 ਚਲਾਇਆ, ਦਬਿਆ ਨਾ ਜੱਟ ਦਬਾਇਆ, ਹਿਪ ਹੋਪ ਪੰਜਾਬੀ ਬੋਲੀ ਚ ਹਿਪ ਹੋਪ ਵਾਲਾ ਟ੍ਰੈਂਡ ਲਿਆਇਆ, ਚੰਨ ਦਾ ਸ਼ਕੀਨ ਤਾਂ ਹੀ ਗੀਤਾਂ ਚ ਨੇ ਫੈਰ ਬੋਲਦੇ, ਕੀਤੀ ਨੀ ਉਹ ਗੱਲ ਕੁੜੀਆਂ ਦੇ ਲੱਕ ਦੀ, ਵੈਰੀਆਂ ਤੋਂ ਡੂੰਘੀ ਹੁੰਦੀ ਮਾਰ ਆਪਣਿਆਂ ਦੇ ਸੱਟ ਦੀ, ਗੋਰੇ ਕਾਲੇ ਗੋਰੇ ਕਾਲਿਆਂ ਚ ਤੂਤੀ ਬੋਲੇ ਮੂਸੇ ਵਾਲੇ
0: ਜੱਟ ਦੀ। ਕਿਆ ਬਾਤ ਹੈ, ਵੈਰੀ ਗੁੱਡ, ਬਹੁਤ ਅੱਛੇ ਵੀਰੇ, ਥੈਂਕ ਯੂ ਸੋ ਮਚ, ਤੇ ਜ਼ਰੂਰ ਤੁਹਾਡੇ ਲਈ ਗਾਣਾ ਲਾਉਂਦੇ ਹਾਂ, ਨੋ ਪ੍ਰੋਬਲਮ। ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 9056733777। ਅੱਜ ਸਿੰਪਲੀ ਇੰਡੀਅਨ ਸਵੀਟਸ ਵਾਲੇ ਨੇ ਬਹਿ ਜਾ ਕਰਾ ਦੀ, ਕਹਿੰਦੇ ਕਿ ਅੱਜ ਜਿਹੜੇ ਸੱਜਣ ਮਿੱਤਰ ਆਉਣਗੇ, ਕੱਲ੍ਹ ਨੂੰ ਆਉਣਗੇ, ਪਰਸੋਂ ਆਉਣਗੇ, ਚਿਕਨ ਪਕੌੜਾ ਬਾਏ 1 ਗੈਟ 1 ਫਰੀ, ਫਿਸ਼ ਪਕੌੜਾ ਬਾਏ 1 ਗੈਟ 1 ਫਰੀ, ਪਾਓ ਭਾਜੀ ਬਾਏ 1 ਗੈਟ 1 ਫਰੀ, ਬਿਰਿਆਨੀ ਬਾਏ 1 ਗੈਟ 1 ਫਰੀ, ਵਾਹ ਬਈ ਵਾਹ। ਸਿੰਪਲੀ ਇੰਡੀਅਨ ਸਵੀਟਸ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, 85 ਮਾਉਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਤੇ 15 ਫੈਂਡਰ ਵੇ ਬਵੇਰਡਨ ਸਿੰਘ ਕਿਊਜ਼ੀ। ਸਿੰਪਲੀ ਇੰਡੀਅਨ, ਸਿੰਪਲੀ ਇੰਡੀਅਨ। ਤੇ ਕੇਟਰਿੰਗ ਕਰਾਉਣੀ ਹੈ, ਕੋਈ ਯਾਰ ਮਿੱਤਰ ਆ ਰਹੇ ਹੈ, ਪਰਿਵਾਰ ਆ ਰਿਹਾ ਤੁਹਾਡੇ ਕੋਲ, $10 ਤੇ 99 ਸੈਂਟ ਪਰ ਪਰਸਨ ਤੋਂ ਕੇਟਰਿੰਗ, 3 ਕਰੀਆਂ ਨੇ ਨਾਲ, ਵਾਹ। 9057948111 ਸਿੰਪਲੀ ਇੰਡੀਅਨ 0080। ਹਾਂਜੀ ਵੀਰੇ, ਮੈਂ ਠੀਕ ਹਾਂ, ਤੁਸੀਂ ਸੁਣਾਓ ਕੀ ਬਣਦਾ?
4: ਵਧੀਆ ਵਧੀਆ ਬ੍ਰੋ, ਬਸ ਵਿਹਲੇ ਬ੍ਰੋ, ਆਫ ਹੈ ਵੀਕ, ਹੈ ਨਾ, ਲੌਂਗ ਵੀਕਐਂਡ ਸੀ।
0: ਅੱਛਾ ਪੂਰਾ ਵੀ, ਅੱਛਾ ਇਹ, ਅੱਛਾ ਐਤਕੀ ਲੌਂਗ ਵੀਕਐਂਡ, ਮੰਡੇ ਨੂੰ ਮੈਮੋਰੀਅਲ ਡੇ ਆ, ਹਾਂ
4: ਯੈਸ ਯੈਸ ਭਾਜੀ, ਫਿਰ ਮੈਮੋਰੀਅਲ ਡੇ ਆ ਤੇ ਟਿਊਜ਼ਡੇ ਤੱਕ ਆਫ ਹੀ ਆ ਭਰਾ।
0: ਓ ਬੱਲੇ, ਤੁਹਾਡੇ ਕੀ ਪਲਾਨ ਆ ਫਿਰ ਟਿਊਜ਼ਡੇ ਤੱਕ?
4: ਪਲਾਨ ਬ੍ਰੋ ਗਲਾਸੀ ਆਈ ਆਪਣੇ ਕੋਲ ਹੈਗੀ ਆ, ਗਲੈਨ ਡਰੋ ਕਰਕੇ ਆ ਜੀ
0: ਸ਼ਿਵਰਤੀ। ਕਿਹੜੀ ਆ ਗਲੈਨ? ਕਿਹੜੀ
4: ਗਲੈਨ? ਡੋਲੋ,
0: ਗਲੈਨ ਡੋਲੋ। ਅੱਛਾ ਆਇਰਿਸ਼, ਆਇਰਲੈਂਡ ਦੀ ਵਿਸਕੀ ਆ, ਹੈ ਰਹੀ ਬਚ ਕੇ ਬਾਹਰ ਕਿਤੇ ਫਿਰਦੇ ਆ ਲੱਗਦਾ ਗਲੈਨ ਇਹਦੀ ਯਾਰ ਬੋਤਲ ਹੀ ਬੜੀ ਸੋਹਣੀ ਆ ਗਲੈਨ ਡੋਲੋ
4: ਬੋਤਲ ਕਰਕੇ ਨਾ
0: ਇੱਕ ਨਾ ਜਿਹੜੀ ਕਈ ਵਾਰ ਨਾ ਦਾਰੂ ਬੰਦਾ ਖਰੀਦ ਲੈਂਦਾ ਸਿਰਫ ਬੋਤਲ ਦੀ ਲੁੱਕ ਕਰਕੇ ਅੱਛਾ ਬੋਤਲ ਬਹੁਤ ਸੋਹਣੀ ਇਹੀ ਰੱਖਦੇ ਆ ਸ਼ਰਾਬ ਦਾ ਮਜ਼ਾ ਤੁਸੀਂ ਲਿਓ ਪੀ ਕੇ ਚਲੋ ਇੰਜੋਏ ਕਰੋ ਹੈਵ ਅ ਗੁੱਡ ਟਾਈਮ ਤੇ ਜ਼ਰੂਰ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਹੈ ਪੰਜਾਬੀ ਰਾਣਾ ਤੇ 905-673-3337 ਨੰਬਰ ਹੈ ਆਪਣਾ ਤੇ ਸਾਡੇ ਨਾਲ ਜੁੜੋ ਅੱਛਾ ਪਹਿਲਾਂ ਮਨਜੀਤ ਨੂੰ ਲੈ ਲਈ ਫਿਰ ਗੱਲ ਕਰਾਂਗੇ ਅਪਲਾਈਂਸ ਜੰਕਸ਼ਨ ਤੋਂ ਮਨਜੀਤ ਸਾਡੇ ਨਾਲ ਨੇ ਮਨਜੀਤ ਵੈਲਕਮ
5: ਥੈਂਕ ਯੂ ਸੋ ਮਚ ਨਵੀਂ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰਾਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 ਅਪਲਾਈਂਸਿਸ ਦਾ ਕੋਂਬੋ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਦਾ ਫੁੱਲ ਸਾਈਜ਼ ਫ੍ਰਿਜ ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ ਟੌਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ $5,500 ਦੀ ਵੈਲਿਊ ਦੇ 5 ਅਪਲਾਈਂਸਿਸ ਨੇ ਜਿਹੜੇ ਕਿ ਸਿਰਫ $3,199 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਕੋਂਬੋ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ 36 ਇੰਚ ਦਾ ਬਿਲਟ ਇਨ ਕੁੱਕਟੌਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਐਂਡ ਸਟੀਲਸ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ
0: ਥੈਂਕ ਯੂ ਮਨਜੀਤ 905-450-0054 ਤੇ ਮਨਜੀਤ ਨਾਲ ਗੱਲਬਾਤ ਕਰੋ ਸੁਣੀਏ ਫਿਰ ਦੋਕ ਬੋਲ ਹੈ ਤਾਈਓ ਮੈਂ ਤੋਂ ਸੜਦਿਆ ਲੋਕ

0: ਯਾਰ ਕੀ ਬਾਤ ਹੈ ਨਹਿਰੀ ਸਾਂ ਸਿੱਧੂ ਬਾਈ ਨਹਿਰੀ ਸਾਂ ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਗੱਲਬਾਤ ਦੇ ਨਾਲ ਨਾਲ ਸਟੂਡੀਓ ਦਾ ਨੰਬਰ ਹੈ 905-673-3337 ਲੈ ਕੇ ਚੱਲਦੇ ਅਸੀਂ ਤੁਹਾਨੂੰ ਜਪਿੰਦਰ ਬਰਾੜ ਹੋਰਾਂ ਕੋਲ ਜਪਿੰਦਰ ਬਹੁਤ ਹੀ ਮਿਹਨਤੀ ਤੇ ਬਹੁਤ ਹੀ ਕਮਾਲ ਦੀ ਰੈਪੂਟੇਸ਼ਨ ਵਾਲੇ ਰੀਅਲਟਰ ਭਰਾ ਨੇ ਸੋ ਜਪਿੰਦਰ ਹੋਣਾ ਕੋਲ ਇੱਕ ਲਿਸਟਿੰਗ ਆਈ ਹੈ ਜਿਹਦੀ ਜਾਣਕਾਰੀ ਅਸੀਂ ਕੁਝ ਕੁ ਦਿਨਾਂ ਤੋਂ ਤੁਹਾਨੂੰ ਦਿੰਦੇ ਆ ਰਹੇ ਹਾਂ ਤੇ ਲਿਸਟਿੰਗ ਬਾਰੇ ਸੁਣ ਕੇ ਹੀ ਬੰਦਾ ਕਹਿੰਦਾ ਯਾਰ ਘਰ ਦੇਖਣਾ ਜਲਦੀ ਇੱਦਾਂ ਦੀ ਪ੍ਰੋਪਰਟੀ ਆਉਂਦੀ ਬਹੁਤ ਘੱਟ ਹੈ ਮਾਰਕੀਟ ਦੇ ਵਿੱਚ ਤੇ ਖਾਸ ਤੌਰ 'ਤੇ ਲੋਕੇਸ਼ਨ ਕਮਾਲ ਦੀ ਹੈ ਤੁਹਾਨੂੰ ਜਿੰਨਾ ਲੈਂਡ ਮਿਲ ਰਿਹਾ ਤੁਸੀਂ ਕਹੋਗੇ ਬੱਲੇ ਯਾਰ ਡਰੀਮ ਪ੍ਰੋਪਰਟੀ ਹੈ ਸਟੇਟ ਲਗਜ਼ਰੀ ਘਰ ਹੈ ਸਾਰੀ ਜਾਣਕਾਰੀ ਜਪਿੰਦਰ ਹੁਣੇ ਸਾਨੂੰ ਦੇਣਗੇ ਤੇ ਜਪਿੰਦਰ ਬਰਾੜ ਜੀ ਸਾਡੇ ਨਾਲ ਨੇ ਜਪਿੰਦਰ ਵੈਲਕਮ ਕੀ ਹਾਲ ਚਾਲ
1: ਬਹੁਤ ਵਧੀਆ ਭਾਜੀ ਥੈਂਕ ਯੂ ਨਵੀ ਭਾਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਭ ਲਿਸਨਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮਾਰਕੀਟ ਵਿੱਚ ਬਹੁਤ ਲੋਕ ਵੱਡਾ ਘਰ ਲੱਭਦੇ ਨੇ ਜੀ ਪਰ ਲੈਂਡ ਪ੍ਰਾਈਵੇਸੀ ਲਗਜ਼ਰੀ ਫਿਨਿਸ਼ਸ ਪਾਰਕਿੰਗ ਤੇ ਸਪੇਸ ਇਹ ਸਭ ਇਕੱਠੇ ਮਿਲਾ ਕੇ ਬਹੁਤ ਹੀ ਜ਼ਿਆਦਾ ਰੇਅਰ ਤੇ ਪ੍ਰਾਈਸੀ ਵੀ ਹੈ ਜੀ ਖਾਸ ਕਰਕੇ ਪੰਜਾਬੀ ਫੈਮਿਲੀਜ਼ ਤੇ ਜੁਆਇੰਟ ਫੈਮਿਲੀਜ਼ ਲਈ ਜਿੱਥੇ ਪੇਰੈਂਟਸ ਚਿਲਡਰਨ ਗੈਸਟ ਤੇ ਐਕਸਟੈਂਡਡ ਫੈਮਿਲੀ ਪ੍ਰੋਪਰ ਸਪੇਸ ਭਾਲਦੇ ਨੇ ਇਹ ਪ੍ਰਾਪਰਟੀ ਬਹੁਤ ਹੀ ਜ਼ਿਆਦਾ ਸਟਰੋਂਗ ਫਿੱਟ ਹੈ ਜੀ ਇਸ ਹੋਮ ਦੀ ਵੈਲਿਊ ਸਿਰਫ ਸਕੁਏਅਰ ਫੁੱਟੇਜ ਵਿੱਚ ਨਹੀਂ ਵੈਲਿਊ ਹੈ ਲੈਂਡ ਵਿੱਚ ਜੋ ਕਿ 18,700 ਸਕੁਏਅਰ ਫੁੱਟ ਟੋਟਲ ਲਿਵਿੰਗ ਸਪੇਸ ਆ 11,700 ਸਕੁਏਅਰ ਫੁੱਟ ਅਬਵ ਗ੍ਰੇਡ ਵਿਦਆਊਟ ਬੇਸਮੈਂਟ ਹੈ ਜੀ ਤੇ ਐਡੀਸ਼ਨਲ 7,000 ਸਕੁਏਅਰ ਫੁੱਟ ਦੀ ਬੇਸਮੈਂਟ ਵੀ ਆ ਇਸ ਪ੍ਰਾਪਰਟੀ ਵਿੱਚ ਪ੍ਰਾਈਵੇਸੀ ਵੀ ਹੈ ਕਸਟਮ ਬਿਲਡ ਕੁਆਲਿਟੀ ਵੀ ਹੈ ਤੇ ਫਿਊਚਰ ਪੋਟੈਂਸ਼ੀਅਲ ਵੀ ਹੈ ਜੀ ਅੱਜ ਅਗਰ ਕੋਈ ਇੱਦਾਂ ਦੀ ਸਟੇਟ ਬਿਲਡ ਕਰਨਾ ਚਾਹੇ ਪਹਿਲਾਂ ਤੁਹਾਨੂੰ ਲੈਂਡ ਖਰੀਦਣੀ ਪਊਗੀ ਤੇ ਫਿਰ ਕੰਸਟਰਕਸ਼ਨ ਕਾਸਟ ਪਰਮਿਟ ਮਟੀਰੀਅਲ ਲੇਬਰ ਫਿਨਿਸ਼ਸ ਆ ਸਭ ਕੁਛ ਮਿਲਾ ਕੇ ਕਾਸਟ ਤੇ ਟਾਈਮ ਦੋਨੋਂ ਬਹੁਤ ਜ਼ਿਆਦਾ ਹੋ ਸਕਦੇ ਨੇ
0: ਜੀ
1: ਇਸ ਕਰਕੇ ਮੈਂ ਕਹਿਣਾ ਚਾਹੂੰਗਾ ਜੇ ਕੋਈ ਲਿਸਨਰ ਲਗਜ਼ਰੀ ਸਟੇਟ ਹੋਮ ਜੁਆਇੰਟ ਫੈਮਿਲੀ ਸੈਟਅਪ ਜਾਂ ਲੌਂਗ ਟਰਮ ਫੈਮਿਲੀ ਇਨਵੈਸਟਮੈਂਟ ਦੇਖ ਰਿਹਾ ਹੈ ਤਾਂ 20 ਗਲਾਸਫੋਰਡ ਕੋਰਟ ਤੁਸੀਂ ਜ਼ਰੂਰ ਵਿਊ ਕਰੋ ਇਹ ਪ੍ਰਾਪਰਟੀ $3,999,000 ਦੀ ਲੱਗੀ ਹੋਈ ਹੈ ਜੀ ਤੇ ਮੈਂ ਇਸ ਸੈਟਰਡੇ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਓਪਨ ਹਾਊਸ ਤੇ ਪਰਸਨਲੀ ਅਵੇਲੇਬਲ ਹੋਵਾਂਗਾ ਤੁਸੀਂ ਬਿਨਾਂ ਹੈਜ਼ਿਟੇਸ਼ਨ ਫੈਮਿਲੀ ਨਾਲ ਆ ਸਕਦੇ ਹੋ ਜੀ ਪ੍ਰਾਪਰਟੀ ਵਾਕ ਥਰੂ ਕਰ ਸਕਦੇ ਹੋ ਕੁਐਸਚਨਸ ਪੁੱਛ ਸਕਦੇ ਹੋ ਤੇ ਮਾਰਕੀਟ ਬਾਰੇ ਗਾਈਡੈਂਸ ਵੀ ਲੈ ਸਕਦੇ ਹੋ ਪ੍ਰਾਈਵੇਟ ਸ਼ੋਇੰਗ ਜਾਂ ਕਿਸੇ ਵੀ ਸਵਾਲ ਲਈ ਮੈਨੂੰ ਡਾਇਰੈਕਟ ਕਾਲ ਕਰੋ ਜੀ ਮੇਰਾ ਨਾਮ ਜਪਿੰਦਰ ਬਰਾੜ ਆ 416-729-3616 ਅਗੇਨ ਜੀ ਦੈਟਸ 416-729-3616 ਕਾਲ ਮੀ ਐਨੀ ਟਾਈਮ ਥੈਂਕ ਯੂ ਨਵੀ ਭਾਈ
0: ਬਹੁਤ ਹੀ ਕਮਾਲ ਦੀ ਪ੍ਰਾਪਰਟੀ ਹੈ ਜਪਿੰਦਰ ਇੱਕ ਤਾਂ ਦੇਖੋ ਸਟੇਟ ਲਗਜ਼ਰੀ ਘਰ ਲੱਭਣਾ ਹੀ ਬਹੁਤ ਮੁਸ਼ਕਿਲ ਅੱਜ ਕੱਲ੍ਹ ਦੀ ਮਾਰਕੀਟ ਦੇ ਵਿੱਚ ਬਣਾਉਣ ਤਾਂ ਦੂਰ ਦੀ ਗੱਲ ਹੈ 3.6 acre ਲੈਂਡ ਯਾਰ ਇੱਥੇ ਤਾਂ ਏਕੜ ਮਸਾ ਮਿਲਦਾ ਇੰਨੀ ਢੁੱਕਵੀਂ ਲੋਕੇਸ਼ਨ 'ਤੇ ਸੋ ਟੋਟਲ 18,000 ਸਕੁਏਅਰ ਫੁੱਟ ਲਿਵਿੰਗ ਸਪੇਸ ਹੈ ਅਤੇ ਗੱਡੀਆਂ ਆਈ ਥਿੰਕ ਕਿੰਨੀਆਂ ਗੱਡੀਆਂ ਪਾਰਕ ਹੋ ਜਾਂਦੀਆਂ ਜਪਿੰਦਰ ਇੱਥੇ
1: ਟੋਟਲ ਭਾਜੀ ਗਰਾਜ ਵਿੱਚ 7 ਗੱਡੀਆਂ ਲੱਗਦੀਆਂ ਨੇ ਤੇ ਡਰਾਈਵੇ ਵਿੱਚ 35 ਗੱਡੀਆਂ ਦੀ ਪਾਰਕਿੰਗ ਆ ਭਾਜੀ
0: ਵਾਹ ਵੀ ਵਾਹ ਟੋਟਲ 42 ਗੱਡੀਆਂ ਪਾਰਕ ਕਰੋ 42 ਗੱਡੀਆਂ ਤਾਂ ਤੁਸੀਂ ਕਿਸੇ ਕਹਿ ਲਓ ਕਿ ਪਲਾਜ਼ੇ ਚਲ ਜਾਓ ਉੱਥੇ ਨਹੀਂ ਪਾਰਕ ਹੁੰਦੀ ਹੈ ਤੁਹਾਡੇ ਪ੍ਰੋਪਰਟੀ ਤੇ 7 ਗਰਾਜ ਦੇ ਵਿੱਚ 35 ਗੱਡੀਆਂ ਬਾਹਰ ਟੋਟਲ 42 ਗੱਡੀਆਂ ਦੀ ਪਾਰਕਿੰਗ ਹੈ ਐਂਡ ਘਰ ਦੇ ਵਿੱਚ ਅੰਦਰ ਵੜੋ ਵੜਨ ਸਰ 22 ਫੁੱਟ ਦੀਆਂ ਸੀਲਿੰਗਸ ਨੇ ਫੈਮਿਲੀ ਰੂਮ ਦੇ ਵਿੱਚ 19 ਫੁੱਟ ਦੀ ਸੀਲਿੰਗ ਹੈ 6 ਬੈਡਰੂਮ ਹਰੇਕ ਬੈਡਰੂਮ ਦੇ ਨਾਲ ਵਾਕ ਇਨ ਕਲੋਜ਼ਿਟ ਹੈ ਬਹੁਤ ਹੀ ਕਮਾਲ ਦੀ ਪ੍ਰੋਪਰਟੀ ਹੈ ਤੇ ਕੱਲ੍ਹ ਪਰਸੋਂ 2 ਦਿਨ ਜਪਿੰਦਰ ਹੁਣੇ ਓਪਨ ਹਾਊਸ ਕਰ ਰਿਹਾ ਖੁਦ ਇੱਥੇ ਹੋਣਗੇ ਤੁਸੀਂ ਲੰਘਦੇ ਕਰਦੇ ਇੱਕ ਵਾਰ ਗੇੜਾ ਮਾਰ ਕੇ ਆਓ ਦੇਖੋ ਪ੍ਰੋਪਰਟੀ ਖਰੀਦਣੀ ਨਹੀਂ ਖਰੀਦਣੀ ਉਹ ਬਾਅਦ ਦੀ ਗੱਲ ਹੁੰਦੀ ਹੈ ਬਟ ਅਸੀਂ ਚਾਹੁੰਦੇ ਹਾਂ ਤੁਸੀਂ ਇੱਕ ਵਾਰ ਵੀਕਐਂਡ 'ਤੇ ਜਾਓ ਨਾਲੇ ਤੁਸੀਂ ਏਰੀਆ ਦੇਖੋਗੇ ਬਹੁਤ ਹੀ ਪ੍ਰਾਈਵੇਟ ਇੱਕ ਕੋਰਟ ਦੇ ਵਿੱਚ ਘਰ ਬਣਿਆ ਹੋਇਆ ਬਹੁਤ ਢੁੱਕਵੀਂ ਲੋਕੇਸ਼ਨ ਹੈ ਕੈਲੇਡਨ ਦੇ ਵਿੱਚ ਅਤੇ ਅਸੀਂ ਤੁਹਾਨੂੰ ਇੱਕ ਵਾਰ ਫਿਰ ਨੰਬਰ ਦੇ ਦਈਏ ਜਪਿੰਦਰ ਦਾ 416-729-3616 416-729-3616 ਕੋਈ ਵੀ ਜਾਣਕਾਰੀ ਇਸ ਘਰ ਬਾਰੇ ਲੈਣੀ ਚਾਹੁੰਦੇ ਹੋ 416-729-3616 ਜਪਿੰਦਰ ਬੈਸਟ ਵਿਸ਼ਸ
1: ਥੈਂਕ ਯੂ ਜੀ
0: ਥੈਂਕ ਯੂ 1-0 ਮੈਂ ਕਾਲ ਯਾਰ ਸਾਡੇ ਸੱਜਣ ਦੀ ਲੈਣ ਲੱਗੇ ਸੀ ਕੱਟੀ ਗਈ ਫਿਰ ਬਾਈ ਜੀ ਜਾਂ ਭੈਣ ਜੀ ਕਾਲ ਕਰ ਲਓ ਮੈਂ ਸੋਰੀ ਕਾਲ ਗਲਤੀ ਨਾਲ ਥੋੜ੍ਹੀ ਕੱਟ ਦਿੱਤੀ ਬਟ ਸਟੂਡੀਓ ਦਾ ਨੰਬਰ 905-673-3337 905-673-3337 ਅੱਜ ਨਾ ਇੱਕ ਫਨੀ ਜੀ ਗੱਲ ਕਰਨੀ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਤੋਰਦੇ ਹਾਂ ਅਤੇ ਨਾਲ ਦੀ ਨਾਲ ਸਾਰੇ ਜਿਹੜੇ ਮੈਸੇਜ ਨੇ ਉਹ ਦਿੰਦੇ ਰਹਾਂਗੇ ਫੈਸ਼ਨ ਰੂਫਿੰਗ ਨੂੰ ਯਾਦ ਰੱਖੋ, ਤੁਸੀਂ ਨਵੀਂ ਰੂਫ ਲਗਵਾਉਣੀ ਹੈ, ਤੁਹਾਡੀ ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਮੈਟਲ ਰੂਫ ਨਵੀਂ ਲਗਵਾਉਣੀ ਹੈ, ਕੋਈ ਫੇਸ਼ਾ ਗਟਰ ਸੋਫਿਟਸ ਦੀ ਪ੍ਰੋਬਲਮ ਆ ਗਈ ਹੈ, ਤੁਸੀਂ ਇੱਕ ਵਾਰ ਗੁਰਲਾਲ ਨੂੰ ਕਾਲ ਕਰ ਲਓ। ਗੁਰਲਾਲ ਹੁਣਾਂ ਦੇ ਨਾਲ ਮੈਂ ਖੁਦ ਇਹਨਾਂ ਤੋਂ ਰੂਫ ਦਾ ਕੰਮ ਕਰਾਇਆ, ਮੇਰੀ ਫੈਮਿਲੀ ਨੇ ਕਰਵਾਇਆ। ਪੈਸ਼ਨ ਰੂਫਿੰਗ 647-9194-13 647-919-9413 ਤੇ ਕਾਲ ਤੁਸੀਂ ਕਰ ਸਕਦੇ ਹੋ। 1427 ਹੈਲੋ, ਕੋਈ ਨਾ, ਸੋਰੀ ਵੀਰੇ, ਸੋਰੀ, ਕਿਵੇਂ ਹੋ?
1: ਕਿਹੜਾ
0: ਗਾਣਾ ਪਹਿਲਾਂ ਲਵਾਇਆ ਸੀ ਤੁਸੀਂ?
1: ਮੈਂ ਮੂਸੇਵਾਲਾ ਦਾ ਹੀ ਲਵਾਉਣਾ ਹੁੰਦਾ ਜਿੱਦਾਂ ਗੋਟ ਵਗੈਰਾ ਜਾਂ ਕੁਛ ਏਦਾਂ ਜੀ।
0: ਮੂਸੇਵਾਲਾ ਹੁਣੇ ਲਾ ਕੇ ਹਟਿਆ ਫਿਰ ਤੁਹਾਡੇ ਲਈ?
1: ਤੁਸੀਂ
0: ਲੱਕੀ ਹੋ, 3 ਦਿਨ ਆਫ ਮਿਲ ਜਾਂਦੇ ਆ। ਮੇਰਾ ਇੱਕ ਮਿੱਤਰ ਹੈ, ਉਹ ਨਾ ਪੁਲਿਸ ਦੇ ਵਿੱਚ ਹੈ, ਉਹਨੂੰ 7 ਦਿਨ ਕੰਮ ਕਰਨਾ, ਫਿਰ 7 ਦਿਨ ਆਫ ਹੈ।
1: ਭਾਜੀ ਇਹ ਮੈਂ ਵੀ ਕਰਦਾ ਸੀ ਜਦ ਮੈਂ ਸਿਕਿਉਰਟੀ ਕਰਦਾ ਸੀ, ਏਦਾਂ ਹੀ ਹੁੰਦਾ ਜੀ। ਉਹ ਸਿਕਿਉਰਟੀ ਵਿੱਚ ਵੀ ਏਦਾਂ ਹੀ ਹੁੰਦਾ, ਜਿਹੜੀ ਲੈਵਲ 3 ਸਿਕਿਉਰਟੀ ਹੁੰਦੀ ਹੈ, 7 ਦਿਨ ਕੰਮ ਤੇ 7 ਦਿਨ ਆਫ ਹੁੰਦਾ ਭਾਜੀ।
0: ਵੈਸੇ ਤੁਹਾਨੂੰ ਤੁਸੀਂ ਉਹ ਪ੍ਰੈਫਰ ਕਰਦੇ ਹੋ ਜਾਂ 5 ਦਿਨ ਆਨ ਤੇ 2 ਦਿਨ ਆਫ?
1: ਹਾਂਜੀ ਭਾਜੀ, ਉਹਦੇ ਚ ਚੱਕਰ ਇਹ ਪੈ ਜਾਂਦਾ, ਆਪਾਂ ਨੂੰ ਸਿਰਫ ਵੀਕਐਂਡ ਸਿਰਫ 2 ਹੀ ਫ੍ਰੀ ਮਿਲਦੇ, ਆਪਾਂ ਮਹੀਨੇ 'ਚ 2 ਵੀਕਐਂਡ ਕੰਮ ਕਰਦੇ ਹਾਂ ਤੇ 2 ਵੀਕਐਂਡ ਆਪਣੇ ਫ੍ਰੀ ਹੁੰਦੇ ਆ ਜੀ, ਏਦਾਂ ਹੁੰਦਾ ਜੀ।
0: ਹਾਂ, 2 ਵੀਕਐਂਡ ਕੰਮ ਤੇ 2 ਵੀਕਐਂਡ ਫ੍ਰੀ। ਅੱਛਾ, ਬਾਕੀ ਸਾਰੇ ਇੰਜੋਏ ਕਰ ਰਹੇ ਆ ਤੇ ਤੁਹਾਨੂੰ ਥੋੜੇ ਲੱਗਦਾ ਯਾਰ ਕਿ ਅਸੀਂ ਐਵੇਂ ਕੰਮ ਤੇ ਬੈਠੇ ਆ।
1: ਹਾਂਜੀ, ਤੇ ਭਾਈ ਮੈਂ ਤੁਹਾਨੂੰ ਸਵੇਰੇ ਪੰਜਾਬ ਦੇ ਮੈਚ ਦੀ ਦੱਸਿਆ ਸੀ ਨਾ, ਕੀ ਸਿਨੈਰੀਓ ਬਣਦਾ, ਕੀ ਪੰਜਾਬ ਕਿੱਦਾਂ
0: ਪੰਜਾਬ ਜਿੱਤ ਜਾਂਦਾ ਤਾਂ ਫਿਰ ਮੁੰਬਈ ਦਾ ਵੀ ਜਿੱਤਣਾ ਬਹੁਤ ਜ਼ਰੂਰੀ ਆ। ਚਲੋ, ਕੱਲ ਨੂੰ
1: ਅਗਲਾ ਵੀਕ ਆਪਣਾ ਵਧੀਆ ਨਿਕਲ ਜੂਗਾ।
0: ਸਹੀ ਗੱਲ ਹੈ, ਪਲੇ ਆਫ ਸ਼ੁਰੂ ਨੇ ਆਪਣੇ ਨੈਕਸਟ ਵੀਕ ਟਿਊਜ਼ਡੇ ਤੋਂ। ਹਾਂ, ਟਿਊਜ਼ਡੇ ਬੈਂਗਲੋਰ ਤੇ ਗੁਜਰਾਤ, ਤੇ ਫਿਰ ਵੈਡਨਸਡੇ ਹੋਊਗਾ ਆਪਣੇ ਹੈਦਰਾਬਾਦ ਅਤੇ
1: ਜਿਹੜਾ ਆਪਣਾ ਪੰਜਾਬ ਦਾ, ਮੈਂ ਤਾਂ ਜਿਹੜਾ ਪੰਜਾਬ ਹੀ ਹੋਵੇ,
0: ਪੰਜਾਬ ਹੀ ਹੋਵੇ। ਠੀਕ ਹੈ, ਚਲੋ ਯਾਰ, ਗੁੱਡ ਲੱਕ ਤੇ ਦੇਖਦੇ ਫਿਰ ਕੀ ਬਣਦਾ।
1: ਠੀਕ ਹੈ ਭਾਜੀ,
0: ਚਲੋ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। 2118 ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਬਸ ਚੱਲ ਰਿਹਾ ਵਧੀਆ।
0: ਵੈਰੀ ਗੁੱਡ, ਵਧੀਆ।
2: ਮੈਂ ਕਿਹਾ ਵੀ ਕਾਕਾ ਨੂੰ ਫੋਨ ਕਰਕੇ 3-6 ਸੁਣਾ ਦਈਏ।
0: 3 ਇੱਕ ਸੁਣਾ ਦੋ, 3 ਹੁਣ ਸਮਾਂ ਬਹੁਤ ਘੱਟ ਹੈ ਆਪਣੇ ਕੋਲ।
2: ਛੋਟੇ ਛੋਟੇ ਚੁੱਟੀਆਂ ਵਾਲੇ ਹੀ ਆ।
0: ਚਲੋ ਸੁਣਾ ਦੋ।
2: ਸੁਣੋ, ਕਹਿੰਦਾ ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ, ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ, ਜੋ ਮਿਲ ਰਹਾ ਹੈ ਉਸਸੇ ਇਨਕਾਰ ਕਿਉਂ ਹੈ। ਬੜਾ ਮੁਸ਼ਕਲ ਹੈ ਸਮਝਾਨਾ ਖੁਦ ਕੋ, ਜਿਸੇ ਫਿਕਰ ਨਹੀਂ ਹਮਾਰੀ ਉਸਕੇ ਲਈ ਇਤਨਾ ਪਿਆਰ ਕਿਉਂ ਹੈ।
0: ਸਹੀ ਗੱਲ ਹੈ।
2: ਦੂਸਰਾ ਕਹਿੰਦਾ ਜੀ, ਸੋਚਾ ਤੁਹਾਰੇ ਲਈ ਤੜਫਣਾ ਛੋੜ ਦੇਂਗੇ, ਸੋਚਾ ਤੁਹਾਰੇ ਲਈ ਤੜਫਣਾ ਛੋੜ ਦੇਂਗੇ, ਸੋਚਾ ਤੁਹਾਰੇ ਲਈ ਤਰਸਣਾ ਛੋੜ ਦੇਂਗੇ। ਦਿਲ ਸੇ ਕਹਾ ਐ ਦਿਲ ਭੂਲ ਜਾ ਉਸੇ, ਦਿਲ ਸੇ ਕਹਾ ਐ ਦਿਲ ਭੂਲ ਜਾ ਉਸੇ, ਦਿਲ ਨੇ ਕਹਾ ਦੁਬਾਰਾ ਕਹਾ ਤੋ ਧੜਕਣਾ ਛੋੜ ਦੇਂਗੇ।
0: ਹਾਏ ਹਾਏ, ਕੀ ਬਾਤ ਹੈ।
2: ਇੱਕ ਹੋਰ, ਬਸ ਫਿਰ ਛੁੱਟੀ। ਕਹਿੰਦਾ ਜੋ ਮੇਰਾ ਥਾ ਵੋ ਮੇਰਾ ਹੋ ਨਾ ਪਾਇਆ, ਜੋ ਮੇਰਾ ਥਾ ਵੋ ਮੇਰਾ ਹੋ ਨਾ ਪਾਇਆ, ਆਂਖੋ ਮੈਂ ਆਂਸੂ ਥੇ ਪਰ ਮੈਂ ਰੋ ਨਾ ਪਾਇਆ।
0: ਵਾਹ।
2: ਇੱਕ ਰੋਜ਼ ਉਸਨੇ ਕਹਾ ਹਮ ਮਿਲੇਂਗੇ ਖਵਾਬੋ ਮੇਂ, ਇੱਕ ਰੋਜ਼ ਉਸਨੇ ਕਹਾ ਹਮ ਮਿਲੇਂਗੇ ਖਵਾਬੋ ਮੇਂ, ਔਰ ਮੇਰੀ ਕਿਸਮਤ ਦੇਖੋ ਉਸੀ ਰਾਤ ਮੈਂ ਸੋ ਨਾ ਪਾਇਆ।
0: ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ, ਵਾਹ। ਇਹ ਤੁਸੀਂ ਭਾਜੀ ਲਿਖਿਆ ਸਾਰੇ?
2: ਨਹੀਂ, ਮੈਂ ਵਿੱਚ ਕੁਝ ਲਿਖੇ ਪਿਆ, ਮੈਂ ਕੁਝ ਸੁਣਦਾ ਵੀ ਰਹਿੰਦਾ ਹਾਂ, ਜਿਹੜਾ ਮੈਨੂੰ ਬਹੁਤ ਚੰਗਾ ਲੱਗਦਾ ਨਾ ਉਹ ਮੈਂ ਲਿਖ ਲੈਂਦਾ।
0: ਬਹੁਤ ਸੋਹਣੇ ਆ ਯਾਰ ਸੱਚੀ ਸਾਰੇ, ਨਾਲੇ ਈਜ਼ੀ ਟੂ ਅੰਡਰਸਟੈਂਡ ਹੈ। ਕਈ ਵਾਰ ਕੁਝ ਸ਼ੇਅਰ ਨੇ ਉਹ ਥੋੜੇ ਜਿਹੇ ਕੰਪਲੀਕੇਟਿਡ ਹੋ ਜਾਂਦੇ ਆ।
2: ਨਹੀਂ, ਆਹ ਜਿਹੜਾ ਥਰੜਾ ਤੀਸਰਾ ਉਹ ਮੇਰਾ ਲਿਖਿਆ ਹੋਇਆ।
0: ਵਾਹ ਵੀ ਵਾਹ।
2: ਜਿਹੜੇ ਪਹਿਲੇ ਦੋ ਆ ਉਹ ਮੈਂ ਜਦੋਂ
0: ਅਸਲੀਅਤ ਕਿਤੇ ਨਾ ਕਿਤੇ ਡਿਸਕ੍ਰਾਈਬ ਕੀਤੀ ਜਾਂਦੀ ਹੈ ਤੇ ਬਹੁਤ ਵਧੀਆ ਲੱਗਦਾ ਸੁਣ ਕੇ। ਤੁਹਾਡੇ ਵਰਗੇ ਬੰਦੇ ਨੂੰ ਕੋਈ ਮਹਿਫਲ ਤੇ ਸੱਜੇ ਤੇ ਸੱਦੇ ਤੇ ਅਗਲਾ ਆਰਾਮ ਨਾਲ ਪੈਗ ਲਾਵੇ ਤੇ ਤੁਹਾਡੀਆਂ ਜਿਹੜੀਆਂ ਪੋਮਸ ਨੇ ਸ਼ੇਰੋ ਸ਼ਾਇਰੀ ਉਹ ਸੁਣੇ।
2: ਜਿਹੜੀ ਇਹ ਨਾ ਜਿਹੜੀ ਸ਼ਾਇਰੀ ਆ ਨਾ,
0: ਹਾਂ,
2: ਬੜਾ
0: ਵਧੀਆ। ਤੁਸੀਂ, ਮੈਂ ਹੁਣ ਪਛਤਾ ਰਿਹਾ ਕਿ ਮੈਂ ਕਿਹਾ ਕਿ ਸਿਰਫ ਇੱਕ ਸੁਣਾਓ। ਥੈਂਕ ਯੂ।
2: ਨਹੀਂ, ਕੋਈ ਗੱਲ ਨਹੀਂ,
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਦੇਖਿਆ ਯਾਰ, ਬੜੀਆਂ ਸੋਹਣੀਆਂ ਗੱਲਾਂ ਹੈ, ਨਾਲੇ ਟੂ ਦਾ ਪੁਆਇੰਟ ਤੇ ਵੈਰੀ ਸ਼ੋਰਟ। ਰਾਜਵੰਤ ਕੌਰ ਵੀ ਟੂ ਦਾ ਪੁਆਇੰਟ ਤੇ ਤੁਹਾਡੀ ਇੰਸ਼ੋਰੈਂਸ ਘਟਾ ਕੇ ਦੇਣਗੇ, ਠੀਕ ਹੈ। ਰਾਜਵੰਤ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ 25% ਤੱਕ ਦਾ ਆਟੋ, ਹੋਮ, ਕਮਰਸ਼ਲ, ਬਿਜ਼ਨਸ ਇੰਸ਼ੋਰੈਂਸ ਵਿੱਚ ਡਿਸਕਾਊਂਟ ਲੈ ਕੇ ਦੇ ਰਹੇ ਆ। ਰਾਜਵੰਤ ਕੌਰ 647-674-4735, 6476744735, ਰਾਜਵੰਤ ਕੌਰ 6476744735। ਵਧੀਆ ਟੌਪ ਦਾ ਡਿਸਕਾਊਂਟ ਪਾਓ ਤੇ ਰਾਜਵੰਤ ਨਾਲ ਗੱਲਬਾਤ ਕਰੋ। ਅੱਜ ਥੋੜੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਆਪਾਂ ਪ੍ਰਪੋਜ਼ਲਸ ਦੇ ਬਾਰੇ। ਤੁਹਾਡੀਆਂ ਅੱਜ ਮੈਂ ਯਾਰ ਪ੍ਰਪੋਜ਼ਲ ਸਟੋਰੀ ਸੁਣਨੀਆਂ ਨੇ ਵੀ ਤੁਸੀਂ ਜਿਹੜੇ ਸਾਡੇ ਮੁੰਡੇ ਨੇ, ਤੁਸੀਂ ਦੱਸੋ ਕਿ ਆਪਣੀਆਂ ਘਰ ਵਾਲੀਆਂ ਨੂੰ ਤੁਸੀਂ ਕਿਵੇਂ ਪ੍ਰਪੋਜ਼ ਕੀਤਾ, ਕਿੱਥੇ ਕੀਤਾ ਤੇ ਕਿੰਨੀ ਪਲੈਨਿੰਗ ਗਈ ਉਹਦੇ ਪਿੱਛੇ। ਤੇ ਜਿਹੜੀਆਂ ਲੇਡੀਜ਼ ਸੁਣ ਰਹੀਆਂ ਨੇ, ਤੁਸੀਂ ਦੱਸਣਾ ਤੇ ਕਿ ਤੁਹਾਡੇ ਹਸਬੈਂਡ ਨੇ ਤੁਹਾਨੂੰ ਕਿਵੇਂ ਤੇ ਕਿੱਥੇ ਪ੍ਰਪੋਜ਼ ਕੀਤਾ। ਅੱਜ ਥੋੜੀ ਜਿਹੀਆਂ ਲਵ ਸਟੋਰੀਜ਼ ਸੁਣਦੇ ਹਾਂ। ਅਸੀਂ ਨਾ ਪਿਛਲੇ ਵੀਕ ਸਾਡੀ ਫੈਮਿਲੀ ਅਸੀਂ ਬੈਠੇ ਸੀਗੇ ਕੁਝ ਇੱਕ ਸਾਡੇ ਕਜ਼ਨਸ ਦੇ ਨਾਲ ਤੇ ਉੱਥੇ ਸਾਰੇ ਫਿਰ ਸੁਣਾਉਣ ਲੱਗ ਗਏ ਆਪਣੀਆਂ ਸਟੋਰੀਜ਼ ਵੀ ਮੈਂ ਆਏ ਪ੍ਰਪੋਜ਼ ਕੀਤਾ, ਜਿਹੜੀਆਂ ਯੂਨੋ ਮੇਰੀਆਂ ਕਜ਼ਨ ਸੀਗੀਆਂ ਜਾਂ ਮੇਰੀਆਂ ਭੈਣਾਂ ਸੀ ਉਹ ਦੱਸਣ ਲੱਗ ਗਏ ਕਿ ਅਸੀਂ ਆਏ, ਸਾਨੂੰ ਪ੍ਰਪੋਜ਼ਲ ਕੀਤਾ ਗਿਆ। ਸੋ ਮੈਂ ਕਿਹਾ ਯਾਰ ਕਿ ਸਾਡੇ ਲਿਸਨਰਸ ਲਈ ਵੀ ਇੱਕ ਬੜਾ ਵਧੀਆ ਟੌਪਿਕ ਹੈ ਵੀ ਤੁਸੀਂ ਕਿਵੇਂ ਤੇ ਕਦੋਂ ਪ੍ਰਪੋਜ਼ ਕੀਤਾ ਤੇ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। 905-673-3337। ਕਈ ਸਰਪ੍ਰਾਈਜ਼ ਪ੍ਰਪੋਜ਼ਲਸ ਨੇ, ਜ਼ਿਆਦਾਤਰ ਇੱਥੇ ਸਰਪ੍ਰਾਈਜ਼ ਹੀ ਹੁੰਦੇ ਆ, ਬਟ ਆਪਣੀ ਕਮਿਊਨਿਟੀ ਦੇ ਵਿੱਚ ਥੋੜ੍ਹਾ ਇਹ ਹੁੰਦਾ ਕਿ ਪਹਿਲਾਂ ਘਰਦਿਆਂ ਨੂੰ ਮਨਾ ਲਈਏ, ਘਰਦਿਆਂ ਦੇ ਨਾਲ ਗੱਲਬਾਤ ਕਰ ਲਈਏ। ਕਈ ਮੁੰਡੇ ਤਾਂ ਰਿੰਗ ਰੁੰਗ ਪਹਿਲਾਂ ਕੁੜੀ ਤੋਂ ਪਿੱਕ ਵੀ ਕਰਾ ਲੈਂਦੇ ਆ, ਫਿਰ ਕੁੜੀ ਨੂੰ ਪਤਾ ਹੁੰਦਾ ਵੀ ਮੈਨੂੰ ਪ੍ਰਪੋਜ਼ਲ ਆਉਣ ਲੱਗਿਆ, ਬਟ ਇਹ ਨਹੀਂ ਪਤਾ ਚਲੋ ਵੀ ਕਦੋਂ ਤੇ ਕਿੱਥੇ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337, 905-673-3337 ਤੇ ਗੱਲਬਾਤ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਨੰਬਰ ਦੇ ਦੇਵਾਂ ਟੀ ਰੈਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ। ਤੁਸੀਂ ਡਰਾਈਵੇ ਨਵਾਂ ਬਣਵਾਉਣਾ, ਤੁਸੀਂ ਆਪਣੀ ਬੈਕਯਾਰਡ ਪੱਕੀ ਕਰਾਉਣੀ ਹੈ, ਤੁਸੀਂ ਘਰਾਂ ਦੇ ਸਾਈਡ ਤੇ ਕੋਈ ਕੌਂਕਰੀਟ ਦੇ ਵਾਕਵੇ ਬਣਵਾਉਣੇ ਨੇ, ਗੱਲ ਕੀ ਕੋਈ ਵੀ ਕੌਂਕਰੀਟ ਪਵਾਉਣੀ ਹੈ, ਤਾਂ ਨੰਬਰ ਤੁਸੀਂ ਨੋਟ ਕਰਨਾ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ। ਫਰੀ ਐਸਟੀਮੇਟ ਭਾਜੀ ਹੁਣੇ ਬਹੁਤ ਹੀ ਸੋਹਣਾ, ਬੜਾ ਹੀ ਕਮਾਲ ਦਾ ਕੰਮ ਕਰਦੇ ਆ ਤੇ ਸਾਡਾ ਨਾਂ ਲੈ ਦਿਓ, ਡਿਸਕਾਊਂਟ ਤੁਹਾਨੂੰ ਨਾ ਮਿਲੇ ਕਿੱਦਾਂ ਹੋ ਸਕਦਾ। ਸੋ ਜ਼ਰੂਰ ਕਾਲ ਕਰ ਲਓ 647-526-2372, 647-526-2372, 647-526-2372, 647-526-2372 ਦੇ ਉੱਤੇ ਗੱਲਬਾਤ ਕਰੋ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337। ਮੁੰਡੇ ਹੋ ਤੁਸੀਂ ਵੀ ਸੰਗੋ ਨਾ, ਦੱਸੋ ਫਿਰ ਕਿਵੇਂ ਤੁਸੀਂ ਆਪਣੀ ਵਾਈਫ ਨੂੰ ਪ੍ਰਪੋਜ਼ ਕੀਤਾ, ਕਿਵੇਂ ਤੁਸੀਂ ਕਹਿ ਲਓ ਕਿ ਉਹਦਾ ਸੁਪਨਾ ਪੂਰਾ ਕੀਤਾ, ਤੇ ਜਿਹੜੀਆਂ ਲੇਡੀਜ਼ ਨੇ ਤੁਸੀਂ ਸ਼ੇਅਰ ਕਰੋ ਕਿ ਤੁਹਾਡੇ ਹਸਬੈਂਡ ਨੇ ਉਹਨਾਂ ਨੇ ਤੁਹਾਨੂੰ ਕਿਵੇਂ ਪ੍ਰਪੋਜ਼ ਕੀਤਾ ਥੋੜ੍ਹੇ ਜਿਹਾ, ਨਾਲੇ ਯਾਰ ਆਪਣਾ ਵੀਕਐਂਡ ਦਾ ਫੰਕਸ਼ਨ ਹੋ ਜੂਗਾ, ਨਾਲੇ ਵਧੀਆ ਕੁਝ ਪਿਆਰ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ। ਅਤੇ ਜਿਹੜੇ ਸੱਜਣ ਮਿੱਤਰ ਨੇ ਜਿਨ੍ਹਾਂ ਨੇ ਹਜੇ ਪ੍ਰਪੋਜ਼ ਕਰਨਾ, ਉਹਨਾਂ ਨੂੰ ਵੀ ਵਧੀਆ ਕੋਈ ਨਾ ਕੋਈ ਆਈਡੀਆ ਮਿਲ ਜੂ। ਨਾਲੇ ਬਾਈ ਜੀ ਹੁਣੇ ਇੱਕ ਦੋ ਸ਼ੇਅਰ ਵੀ ਸੁਣਾ ਕੇ ਗਿਆ ਪਿਆਰ ਦੇ, ਸੋ ਥੋੜ੍ਹੀ ਜਿਹੀ ਮੈਂ ਕਿਹਾ ਕਿ ਉਹਨਾਂ ਗੱਲਾਂ ਬਾਤਾਂ ਵੀ ਕਰ ਲਈਏ। ਨੰਬਰ ਹੈ ਆਪਣਾ 9056733337 905-673-3337 905-673-3337 ਅਤੇ ਹੁਣ ਆਏ ਨਾ ਕਿਉਂਕਿ ਨਵੀਂ ਅਸੀਂ ਤਾਂ ਪ੍ਰਪੋਜ਼ ਕੀਤਾ ਨਹੀਂ, ਵੀ ਸਾਡੀ ਤਾਂ ਘਰਦਿਆਂ ਨੇ ਮੰਗਣੀ ਕਰ ਦਿੱਤੀ, ਉਹ ਪੁਰਾਣੀਆਂ ਗੱਲਾਂ ਨੇ, ਜਿਹੜੇ ਪੁਰਾਣੇ ਬੰਦੇ ਆ ਚਲੋ ਤੁਸੀਂ ਉਹ ਵੀ ਦੱਸ ਦਿਓ, ਬਟ ਥੋੜ੍ਹੇ ਜਿਹੇ ਨਵੀਂ ਜਨਰੇਸ਼ਨ ਜਿਹੜੀ ਹੈ ਨਾ ਉਹ ਬਹੁਤ ਕ੍ਰੀਏਟਿਵ ਹੈ, ਕੋਈ ਆਪਣੇ ਯੂਰਪ ਨੂੰ ਜਾਂਦਾ, ਕੋਈ ਕਹਿ ਲਓ ਕਿ ਪ੍ਰਾਈਵੇਟ ਬੋਟ ਕੋਈ ਬੁੱਕ ਕਰਕੇ ਅਤੇ ਉੱਥੇ ਬੰਦਾ ਪ੍ਰਪੋਜ਼ ਕਰਦਾ, ਕਈ ਤਾਂ ਯਾਰ ਪੂਰੀ ਕੋਈ ਪਾਰਕ ਰੈਂਟ ਕਰਕੇ ਮਿਊਜ਼ੀਸ਼ੀਅਨ ਸੱਦ ਕੇ ਉੱਥੇ ਪ੍ਰਪੋਜ਼ ਕਰਦੇ ਨੇ। 9944 ਹਾਂਜੀ
3: ਹੈਲੋ
0: ਜੀ,
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
0: ਵਧੀਆ ਜੀ, ਕਿਵੇਂ ਹੋ?
3: ਬਸ ਵਧੀਆ ਜੀ, ਠੀਕ ਠਾਕ, ਚੜ੍ਹਦੀ ਕਲਾ, ਤੁਸੀਂ ਸੁਣਾਓ?
0: ਬਹੁਤ ਵਧੀਆ।
3: ਟੌਪਿਕ ਅੱਜ ਦਾ ਕੀ ਸੀਗਾ ਬਣਿਆ ਦੱਸੋ, ਇੱਕ ਵਾਰ ਮੈਂ ਮਿਸ ਕਰ ਗਿਆ।
0: ਤੁਸੀਂ ਆਪਣੀ ਅੱਜ ਸਾਨੂੰ ਪ੍ਰਪੋਜ਼ਲ ਸਟੋਰੀ ਦੱਸਣੀ, ਆਪਣੀ ਵਾਈਫ ਨੂੰ ਕਿਵੇਂ ਪ੍ਰਪੋਜ਼ ਕੀਤਾ ਤੁਸੀਂ?
3: ਅੱਛਾ ਅੱਛਾ, ਠੀਕ ਠੀਕ ਠੀਕ ਠੀਕ। ਮੇਰਾ ਤੇ ਸਰ ਇਦਾਂ ਹੀ, ਮੈਨੂੰ ਕੀ ਕਹਿੰਦੇ ਆ, ਕਾਲਜ ਪੜ੍ਹਦੇ ਸੀ ਆਪਾਂ ਇਕੱਠੇ,
0: ਹਾਂ
3: ਇੰਡੀਆ ਪੰਜਾਬ, ਤੇ ਉੱਥੇ ਆਪਣਾ ਫਸਟ ਈਅਰ ਚ ਪੜ੍ਹਦੇ ਸੀ ਆਪਾਂ, ਤੇ ਮੈਂ ਉਦੋਂ ਕੀਤਾ ਸੀ ਪ੍ਰਪੋਜ਼, ਹੁਣ ਤੇ ਹੋ ਗਏ ਆ ਵਿਆਹ, ਚਲੋ 1.5-2 ਸਾਲ ਹੀ ਹੋਏ, ਬਟ ਰਿਲੇਸ਼ਨਸ਼ਿਪ ਚ ਤੇ ਆਲਮੋਸਟ
0: ਨਹੀਂ। ਪਰ ਰਿਲੇਸ਼ਨਸ਼ਿਪ ਦਾ ਪ੍ਰਪੋਜ਼ਲ ਹੋਰ ਹੁੰਦਾ, ਜਦੋਂ ਬੰਦਾ ਵਿਆਹ ਲਈ ਪ੍ਰਪੋਜ਼ ਕਰਦਾ ਉਹ ਤਾਂ ਯਾਰ ਬੜੀ ਵੱਡੀ ਗੱਲ ਹੈ, ਰਿੰਗ ਰੁੰਗ ਦੇਣੀ ਹੁੰਦੀ, ਤੁਸੀਂ ਕੋਈ ਕੀਤਾ ਨੀ ਕੋਈ ਪ੍ਰਪੋਜ਼?
3: ਅੱਛਾ ਉਹ ਚੱਕਰ ਚ ਕਹਿੰਦੇ ਤੁਸੀਂ? ਨਹੀਂ ਨਹੀਂ, ਸਾਡੇ ਸਰ ਇੱਦਾਂ ਹੀ, ਮੈਂ ਜਦੋਂ ਮੈਂ ਕੀਤਾ ਨਾ ਪ੍ਰਪੋਜ਼ ਜਦੋਂ,
0: ਹਾਂ
3: ਉਦੋਂ ਚਲੋ ਉਹ ਗੱਲ ਹੈਗੀ 2011-12 ਦੀ,
0: ਹਾਂ
3: 11-12 ਦੀ ਗੱਲ ਸੀ, ਤੇ ਉਦੋਂ ਨਹੀਂ ਇੰਨਾ ਸਿਸਟਮ ਹੁੰਦਾ ਸੀ, ਇੰਨਾ ਪਤਾ ਕਿ ਹਾਂ ਕਿ ਆਹ ਕੁੜੀ ਚੰਗੀ ਲੱਗਦੀ ਹੈ ਨਾ ਆਪਾਂ ਨੂੰ, ਤੇ ਆਪਾਂ ਇਹਨੂੰ ਕਹਿਣਾ ਕਿ ਹਾਂ, ਪਰ ਕਿਹਾ ਭਜਦੇ ਹੀ ਉਦੋਂ ਵੀ,
0: ਹਾਂ
3: ਚਲੋ ਬਾਅਦ ਲੇਟਰ ਆਨ ਚਲੋ ਆਪਾਂ ਕੀ ਕਹਿੰਦੇ ਆ ਵਿਆਹ ਵਾਸਤੇ ਬੰਦਾ ਪ੍ਰਪੋਜ਼ ਕਰਦਾ ਹੀ ਆ ਜਦੋਂ,
0: ਬਾਅਦ
3: ਚਲੋ ਛੋਟੇ ਹੀ ਆਪਾਂ, ਬਟ ਉਦੋਂ ਫੋਰ ਕੀ ਕਹਿੰਦੇ ਜਿੱਦਾਂ ਆਪਾਂ ਸੋਚਿਆ ਹੁੰਦਾ ਕਿ ਹਾਂ ਕਿ ਇਸ ਇਨਸਾਨ ਨੂੰ ਆਪਾਂ ਆਪਣਾ ਜੀਵਨ ਸਾਥੀ ਬਣਾਉਣਾ, ਤੇ ਬੰਦਾ ਉਸ ਹਿਸਾਬ ਨਾਲ ਕਹਿੰਦਾ ਕਿ ਹਾਂ ਪੰਜਾਬ ਚ ਤੁਹਾਨੂੰ ਪਤਾ ਇਹ ਚੀਜ਼ਾਂ ਨਾ ਇੰਨੀਆਂ, ਇਹ ਚਲੋ ਇੱਥੇ ਚੱਲਦੀਆਂ ਵਾ, 2011-12 ਦੀ ਗੱਲ ਕਰੋ ਉਦੋਂ ਐ ਰਿੰਗ ਰੁੰਗ ਦਾ ਕੋਈ ਪ੍ਰਪੋਜ਼ ਨਹੀਂ ਕਰਦਾ,
0: ਹੁਣ ਵੀ ਨਹੀਂ ਯਾਰ ਕੋਈ ਕਰਦਾ ਪੰਜਾਬ ਦੇ ਵਿੱਚ ਵੀ ਤੂੰ ਮੇਰੇ ਨਾਲ ਵਿਆਹ ਕਰਾਏਂਗੀ, ਰਿੰਗ ਦੇਤੀ, ਰਿੰਗ ਪਾਤੀ ਫਿਰ।
3: ਹਾਂਜੀ ਹਾਂਜੀ, ਉੱਥੇ ਚਲੋ ਪਤਾ ਕੀ ਯਾਰ, ਉੱਥੇ ਗੱਲ ਇਹ ਹੁੰਦੀ ਆ ਕਿ ਬੰਦੇ ਦਾ ਰਿਸ਼ਤਾ ਟਿਕਦਾ ਕਿੰਨਾ ਟਾਈਮ ਹੈ, ਮੇਰਾ ਇਹ ਹਿਸਾਬ ਸੀ ਆਪਾਂ 12-13 ਸਾਲ ਇਕੱਠੇ ਸੀਗੇ ਰਿਸ਼ਤੇ ਚ, ਉਸ ਤੋਂ ਬਾਅਦ ਸਾਡਾ ਵਿਆਹ
0: ਹੋਇਆ
3: 14-15 ਦਾ, ਤੇ ਬਸ ਚਲੋ ਬਾਅਦ ਚ ਚਲੋ ਹੁਣ ਰੱਬ ਦੀ ਕਿਰਪਾ, ਬਸ ਇੰਨਾ ਆ ਗਿਆ ਹਾਂ
0: ਸਾਰਿਆਂ ਨੇ ਬਹੁਤ ਪਲੈਨਿੰਗ ਕਰ ਕਰਕੇ ਪ੍ਰਪੋਜ਼ ਕੀਤਾ, ਮੈਂ ਵੀ ਕੀਤਾ, ਬਟ ਆਈ ਗੈਸ ਫਿਰ ਮੇ ਬੀ ਇੰਡੀਆ ਦੇ ਵਿੱਚ ਇਹ ਰਿਵਾਜ ਨਹੀਂ ਹੈ, ਮੈਨੂੰ ਨਹੀਂ ਸੀ ਪਤਾ, ਮੈਂ ਕਿਹਾ ਉੱਥੇ ਵੀ ਮੇ ਬੀ ਕਿਤੇ ਕੋਈ ਵਕੇਸ਼ਨ ਤੇ ਚਲੇ ਗਈ ਉੱਥੇ ਪ੍ਰਪੋਜ਼ ਕਰਤਾ, ਆਈ ਗੈਸ ਮੇ ਬੀ ਨਾਟ, ਬਟ ਦੇਖਦੇ ਹਾਂ। 5781 ਹਲੋ,
4: ਕੀ ਹਾਲ ਹੈ ਨਵੀ?
0: ਵਧੀਆ ਜੀ, ਕਿਵੇਂ ਹੋ?
4: ਬਹੁਤ ਵਧੀਆ, ਬਹੁਤ ਵਧੀਆ
0: ਜੀ,
4: ਵਧੀਆ ਮੌਸਮ ਹੋ ਰਿਹਾ। ਪਾਜੀ ਮੈਂ ਚੇਅਰ ਸੁਣਾਏ ਸੀ, ਠੀਕ ਹੈ, ਤੇ ਮੈਂ ਬਤਾ ਦਿੱਤਾ ਕਿ ਪ੍ਰਪੋਜ਼ ਜਦ ਕੀਤਾ ਸੀ ਤੇ ਮੈਂ ਵੀ ਇੱਕ ਸ਼ਹਿਰ ਜੋ ਹੈ ਲਿਖਾ ਤਾ ਉਸ ਟਾਈਮ, ਸੋ ਹੈ ਕਿ ਇਸ਼ਕ ਮੇ ਮਹਿਬੂਬ ਯੇ ਮੁਝੇ ਕਿਆ ਹੁਆ ਜਾਤਾ ਹੈ, ਇਸ਼ਕ ਮੇ ਮਹਿਬੂਬ ਯੇ ਮੁਝੇ ਕਿਆ ਹੁਆ ਜਾਤਾ ਹੈ, ਵਕਤ ਹੈ ਦਿਨ ਕਾ ਔਰ ਮੁਝੇ ਚਾਂਦ ਨਜ਼ਰ ਆਤਾ
0: ਹੈ। ਕਿਆ ਬਾਤ ਹੈ।
4: ਉਸਕੇ ਬਾਅਦ ਇੱਕ ਸ਼ੇਅਰ ਔਰ ਲਿਖਾ ਥਾ, ਜਬ ਦਿਲ ਟੂਟਾ ਥਾ।
0: ਨਹੀਂ ਮੈਂ ਪ੍ਰਪੋਜ਼ਲ ਦੀ ਗੱਲ ਕੀਤੀ ਹੈ, ਤੁਸੀਂ ਸਟੋਰੀ ਦੱਸੋ ਆਪਣੀ, ਤੁਸੀਂ ਪ੍ਰਪੋਜ਼ ਕਿਵੇਂ ਕੀਤਾ?
4: ਪ੍ਰਪੋਜ਼ ਉਸ ਸਮੇਂ ਕਾਲਜ ਮੇ ਥੇ, ਠੀਕ ਹੈ, ਤੋ ਜਿੰਨੀ ਛੋਟ ਤੁਹਾਨੂੰ ਮਿਲਦੀ ਹੈ ਇੱਥੇ ਉਹ ਤੁਹਾਨੂੰ ਨਹੀਂ ਮਿਲਦੀ ਸੀ ਉਨੀ,
0: ਸਹੀ ਗੱਲ ਹੈ, ਨਹੀਂ ਮਿਲਦੀ,
4: ਵੈਕੇਸ਼ਨ ਤੇ ਜਾਣਾ ਇਹ ਸਭ ਨਹੀਂ ਸੀ ਉੱਤੇ,
0: ਹਾਂ ਹਾਂ
4: ਠੀਕ ਹੈ, तो बस वैसे ही कॉलेज में पढ़ते थे, ठीक है, तो एक दिन जो है बंक मारा, मूवी देखने गए, बस उसी समय प्रपोज कर दिया।
0: नहीं उस टाइम तुसी व्याह ले प्रपोज कीता सीगा?
4: नहीं नहीं फ्रेंडशिप के लिए।
0: फ्रेंडशिप ले? अच्छा फ्रेंडशिप ले भी प्रपोजल करना पेंदा?
4: और की।
0: अच्छा चलो। नहीं

0: ਕੋਲ ਪ੍ਰਪੋਜ਼ਲ ਤੇ ਰਿੰਗ ਸੈਰੀਮਨੀ ਤੇ ਬੈਚਲਰ ਪਾਰਟੀ ਤੇ ਉਡਾ ਦੇ, ਜਿਹੜੀ ਜਿਹੜਾ ਪੈਸਾ ਸਾਡੀ ਸ਼ਾਦੀ ਵਿੱਚ ਉੱਡਦਾ ਉਹਨਾਂ ਕਿਤੇ ਵੀ
1: ਨਹੀਂ। ਉਹ ਤਾਂ ਹੈ, ਉਹ ਤਾਂ ਹੈ। ਚਲੋ ਠੀਕ ਹੈ, ਥੈਂਕ ਯੂ ਸਰ।
0: ਤੁਸੀਂ ਦੇਖ ਲਓ ਅੰਬਾਨੀ ਦੀ ਸ਼ਾਦੀ,
1: ਅੰਬਾਨੀ ਨੇ ਵੀ ਪ੍ਰਪੋਜ਼ ਕੀਤਾ ਹੀ ਹੋਊਗਾ, ਉਹ ਕੋਈ ਛੋਟੇ ਮੋਟੇ ਬੰਦੇ ਆ।
0: ਕਮਾਲ ਹੈ, ਲੇਕਿਨ ਜਿਹੜੇ ਜਿਹੜਾ ਕੰਮ ਪ੍ਰਪੋਜ਼ਲ ਤੇ ਛੋਟਾ ਸੀ ਹੋਗਾ ਘਰ ਵਾਲਾ, ਲੇਕਿਨ ਜੋ ਸ਼ਾਦੀ ਵਿੱਚ ਪੈਸਾ ਖਰਚ ਕੀਤਾ ਉਹ ਸਿਰਫ ਇੰਡੀਅਨ ਹੀ ਕਰਦੇ ਨੇ।
1: ਹਾਂ, ਫਿਰ ਇੰਡੀਅਨ ਕਰਦੇ। ਚਲੋ ਥੈਂਕ ਯੂ ਸਰ, ਬਹੁਤ ਸ਼ੁਕਰੀਆ।
0: ਨੋ
1: ਥੈਂਕ ਯੂ। ਨਹੀਂ ਬਟ ਵੈਸੇ ਹੁਣ ਇੰਡੀਅਨ ਕਲਚਰ ਦੇ ਵਿੱਚ ਵੀ ਪ੍ਰਪੋਜ਼ਲਸ ਬਹੁਤ ਆਮ ਨੇ ਯਾਰ, ਤੁਸੀਂ ਚਾਹੇ ਇੱਥੇ ਦੇਖ ਲਓ, ਅਮੈਰੀਕਾ 'ਚ ਦੇਖ ਲਓ, ਇੰਡੀਆ 'ਚ ਵੀ ਮੇ ਬੀ ਆਪਣੇ ਥੋੜ੍ਹੇ ਜਿਹੜੇ ਆਪਾਂ ਪੰਜਾਬੀ ਪਰਿਵਾਰਾਂ ਨੂੰ ਬਿਲੋਂਗ ਕਰਦੇ ਹਾਂ ਉਹ ਹਜੇ ਤੱਕ ਵੀ ਸ਼ਾਇਦ ਖੁੱਲ ਨਾ ਹੋਵੇ, ਬਟ ਹੋਰ ਸ਼ਹਿਰਾਂ 'ਚ ਦਿੱਲੀ ਦੁੱਲੀ 'ਚ ਬੋਂਬੇ 'ਚ ਤਾਂ ਆਈ ਐਮ ਸ਼ੋਰ ਕਿ ਪ੍ਰਪੋਜ਼ ਕਰਦੇ ਹੋਣਗੇ, ਹੋ ਹੀ ਨਹੀਂ ਸਕਦਾ ਕਿ ਨਹੀਂ ਕਰਦੇ। ਚਲੋ ਬਾਕੀ ਹੁਣ ਤੁਸੀਂ ਦੱਸ ਸਕਦੇ ਹੋ ਸਾਰੇ, ਯੂ ਨੋ ਬੈਟਰ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ। ਨਿਊ ਹਾਈਟਸ ਕਿਚਨ ਦੇ ਤੁਸੀਂ ਜਸਪਾਲ ਰਾਏ ਜੀ ਨੂੰ ਕਾਲ ਕਰੋ, ਨਵੀਂ ਕਿਚਨ ਆਪਣੀ ਡ੍ਰੀਮ ਕਿਚਨ ਰੈਡੀ ਕਰਵਾਓ। ਤੁਸੀਂ ਕਿਚਨ ਰੈਡੀ ਕਰਾਉਣੀ ਹੈ, ਕਾਊਂਟਰ ਟੋਪ ਨਵੇਂ ਲਵਾਉਣੇ ਹੈ, ਵੈਨਿਟੀਜ਼, ਕੋਈ ਟੀ ਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟਸ ਰੈਡੀ ਕਰਾਉਣੀ ਹੈ, ਤੁਸੀਂ ਜਸਪਾਲ ਰਾਏ ਜੀ ਨੂੰ ਕਾਲ ਕਰੋ। ਨਿਊ ਹਾਈਟਸ ਕਿਚਨ ਬਹੁਤ ਹੀ ਹਾਈ ਐਂਡ ਕੰਮ, ਬੜਾ ਸੋਹਣਾ ਕੰਮ ਜਸਪਾਲ ਜੀ ਕਰਦੇ ਆ। ਇੱਕ ਵਾਰ ਇਹਨਾਂ ਕੋਲ ਐਸਟੀਮੇਟ ਲੈ ਲਓ, ਇਹਨਾਂ ਦਾ ਕੀਤਾ ਕੰਮ, ਕੀਤੀਆਂ ਜੋਬਸ ਦੇਖੋ, ਤੇ ਤੁਸੀਂ ਆਪ ਕਹੋਗੇ ਵਾਹ ਭਾਜੀ ਤੁਸੀਂ ਕੀਤਾ ਇਹ ਕੰਮ, ਚਲੋ ਵੀ ਅਸੀਂ ਵੀ ਥੋੜ੍ਹੇ ਤੋਂ ਕਰਾਉਣਾ। 416-859-1920, 416-859-1920, 416-859-1920, ਨਿਊ ਹਾਈਟਸ ਕਿਚਨ, 416-859-1920 ਦੇ ਉੱਤੇ ਮਿਸਟਰ ਜਸਪਾਲ ਰਾਏ ਜੀ ਦੇ ਨਾਲ ਗੱਲਬਾਤ ਕਰੋ। ਤੇ ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਬਾਈ ਜੀ, ਇੰਡੀਆ ਕਿਸ ਨੇ ਜਾਣਾ, ਇੰਡੀਆ ਤੋਂ ਕਿਸ ਨੇ ਆਉਣਾ, ਪਾਕਿਸਤਾਨ ਜਾਣਾ ਜਾਂ ਆਉਣਾ, ਤੁਹਾਨੂੰ ਟਰੈਵਲ ਟਿਕਟਾਂ ਚਾਹੀਦੀਆਂ, ਲੋਏਸਟ ਪ੍ਰਾਈਸ ਤਾਂ ਇਹ ਤੁਹਾਨੂੰ ਲੈ ਕੇ ਦੇਣਗੇ, ਤੇ ਲੋਏਸਟ ਪ੍ਰਾਈਸ ਦੇ ਨਾਲ ਨਾਲ ਇਹ ਤੁਹਾਨੂੰ ਜਿਹੜੀ ਸਰਵਿਸ ਦੇਣਗੇ ਉਹ ਅਨਬੀਟੇਬਲ ਹੈ। ਨੰਬਰ ਹੈ 905-796-7800, ਦੁਆਬਾ ਟਰੈਵਲ 905-796-7800, ਦੁਆਬਾ ਟਰੈਵਲ। ਤੇ ਇੱਕ ਵਾਰ ਫਿਰ ਆਪਾਂ ਚੱਲਦੇ ਹਾਂ ਲਾਈਵ ਆਨ ਲੋਕੇਸ਼ਨ, ਗ੍ਰੈਂਡ ਹੋਮ ਫਰਨੀਚਰ ਤੇ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਤੇ ਅੱਜ ਇਨਵੈਂਟੋਰੀ ਫਲੋਰ ਦੀ ਕਲੀਅਰ ਆਊਟ ਸੇਲ ਲੱਗੀ ਹੋਈ ਆ। ਸਾਰਾ ਸਮਾਨ ਮਸਟ ਗੋ, ਕਿਉਂਕਿ ਨਵੀਂ ਸ਼ਿਪਮੈਂਟ ਆ ਰਹੀ ਹੈ ਅਗਲੇ ਵੀਕ, ਸੋ ਸਾਰਾ ਸਮਾਨ ਮਸਟ ਗੋ। ਤੇ ਪ੍ਰਭ ਹੁਣੇ ਸਾਡੇ ਨਾਲ ਨੇ ਜੀ, ਪ੍ਰਭ
2: ਬਹੁਤ ਬਹੁਤ ਸ਼ੁਕਰੀਆ ਨਵੀ ਵੀਰੇ। ਇੱਕ ਵਾਰ ਫੇਰ ਸੱਦਾ ਦਿਆਂਗੇ, ਲਾਈਵ ਆਨ ਲੋਕੇਸ਼ਨ ਅਸੀਂ ਪਹੁੰਚੇ ਹੋਏ ਆ 294 ਵਾਕ ਡਰਾਈਵ ਤੋਂ, ਜਿੱਥੇ ਇਨਵੈਂਟਰੀ ਕਲੀਅਰੈਂਸ ਸੇਲ ਲੱਗੀ ਹੋਈ ਆ, ਔਰ ਨਾਲ ਦੀ ਨਾਲ ਤੋਹਫਿਆਂ ਦੀ ਇੱਕ ਵੱਖਰੀ ਤਰ੍ਹਾਂ ਦੀ ਨਾ ਅਸੀਂ ਸਟਾਲ ਲਾ ਕੇ ਰੱਖੀ ਹੋਈ ਆ, ਜਿਵੇਂ ਜਿਵੇਂ ਤੁਸੀਂ ਹਰ ਬਾਈਂਗ ਦੇ ਨਾਲ
3: ਜਿੰਨੇ ਵੀ ਪਰਿਵਾਰ ਪਹੁੰਚਣਗੇ ਹਰੇਕ ਪਰਚੇਜ ਦੇ ਨਾਲ ਤੋਹਫਾ, ਸਿੰਗਲ ਸਾਈਜ਼ ਦਾ ਮੈਟਰ ਲੈਣਾ ਬਾਈ ਜੀ, ਕੁਛ ਵੀ ਤੁਸੀਂ $20 ਦਾ ਵੀ ਆ ਕੇ ਪਰਚੇਜ਼ ਕਰੋ, ਚਾਹੇ ਡਾਈਨਿੰਗ ਟੇਬਲ ਬਾਇਕ ਕੁਛ ਵੀ ਬਾਇ ਕਰ ਲਓ, ਬਿਲਕੁਲ ਤੋਹਫੇ ਤੋਹਫੇ ਬਿਲਕੁਲ ਤੋਹਫਾ ਹਰੇਕ ਪਰਚੇ,

0: ਸਟੂਲ, ਨਾਈਟ ਸਟੈਂਡ, ਕਿੰਗ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ 799 ਦੇ ਵਿੱਚ ਕਲੀਨ ਆਊਟ ਕੀਤਾ ਜਾ ਰਿਹਾ। ਤੇ ਦੂਜੀ ਡੀਲ ਰਿਕਲਾਈਨਰ ਸੋਫਾ ਸੈੱਟ ਦਿੰਦੇ ਆ ਫੁੱਲੀ ਲੋਡਡ, 3 ਸੀਟਰ ਸੋਫਾ, 2 ਸੀਟਰ ਲੈਫਟ ਸਾਈਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਡ੍ਰੌਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ। ਸੋ ਰਿਕਲਾਈਨਰ ਸੋਫਾ ਐਂਡ ਲੈਫਟ ਸਾਈਡ ਜਿਹਦੀ ਰੈਗੂਲਰ ਕੀਮਤ 2,2200 ਸੀ, ਇਹ ਵੀ ਲਾਸਟ ਹੀ ਪੀਸ ਹੈ ਫਲੋਰ ਮਾਡਲ 699 ਦੇ ਵਿੱਚ ਰਿਕਲਾਈਨਰ ਸੋਫਾ ਸੈੱਟ 699 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੇ ਹਾਈਡ੍ਰੋਲਿਕ ਹਾਈ ਐਂਡ ਬੈਡਰੂਮ ਸੈੱਟ, ਮਾਰਬਲ ਦੇ ਬੈਡਰੂਮ ਸੈੱਟ, ਸੋਫਾ ਕਮ ਬੈੱਡ, ਡਾਇਨਿੰਗ ਟੇਬਲ, ਕਾਫੀ ਟੇਬਲ ਬਲੋ ਆਊਟ ਪ੍ਰਾਈਸਿਸ ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਜ਼ਰੂਰ ਤੁਸੀਂ ਵੀ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
1: ਸੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਏਅਰਪੋਰਟ ਕੁਈਨ ਦੇ ਬਿਲਕੁਲ ਨਾਲ, ਕੁਈਨ ਐਂਡ ਗੇਟਵੇ, ਗ੍ਰੈਂਡ ਹੋਮ ਫਰਨੀਚਰ। 2118 ਹਾਂਜੀ ਭਾਜੀ,
2: ਸਾਰੇ ਨੂੰ ਬਦਲ ਚੁੱਕੇ
1: ਜੀ।
2: ਗੱਲ ਇਹ ਆ ਕਿ ਤੁਸੀਂ ਸਾਰਿਆਂ ਨੂੰ ਪੁੱਛਦੇ ਹੋ
1: ਥੋੜਾ ਸਮਾਂ, ਮੈਂ ਸਮਝਦਾ ਬਟ ਜਿਹੜੇ ਯਾਰ ਕੋਈ 30 ਸਾਲ ਦਾ ਬੰਦਾ, ਕੋਈ 35 ਦਾ, ਕੋਈ 40 ਦਾ, ਕੋਈ 45 ਦਾ ਪ੍ਰੋਗਰਾਮ ਸੁਣ ਰਿਹਾ, ਕੀ ਲੋਕ ਇੰਡੀਆ ਚ ਪ੍ਰਪੋਜ਼ ਹੀ ਨੀ ਕਰਦੇ ਵਿਆਹ ਲਈ?
2: ਮੈਂ
1: ਸੁਣਦਾ, ਮੈਂ ਜਾਣਨਾ ਚਾਹੁੰਦਾ ਯਾਰ ਆਹੀ ਕਿਵੇਂ ਹੋ ਸਕਦਾ। ਦੁਨੀਆਂ ਭਰ ਦੇ ਵਿੱਚ ਤੁਸੀਂ ਕਿਸੇ ਵੀ ਕੰਟਰੀ ਚਲ ਜਾਓ, ਪ੍ਰਪੋਜ਼ਲ ਤਾਂ ਬੜੀ ਆਮ ਜੀ ਗੱਲ ਹੈ। ਰਿੰਗ ਲੈ ਲਈ, ਮੁੰਡੇ ਨੇ ਕੁੜੀ ਨੂੰ ਪੁੱਛਿਆ ਵਿਲ ਯੂ ਮੈਰੀ ਮੀ, ਕੁੜੀ ਨੇ ਹਾਂ ਕਰਤੀ ਜਾਂ ਨਾ ਕਰਤੀ, ਚਲੋ ਜੀ ਡਨ। ਬਟ ਆਈ ਡੋਨਟ ਨੋ ਜੀ, ਆਪਾਂ ਹਜੇ ਇੰਡੀਆ 'ਚ ਇਹ ਕਲਚਰ ਨਹੀਂ ਲੈ ਕੇ ਆਇਆ। ਮੈਂ ਗੂਗਲ ਵੀ ਕਰਕੇ ਪੁੱਛਦਾ, ਗੂਗਲ ਬਾਬੇ ਨੂੰ ਪੁੱਛਦੇ ਹਾਂ, ਡੂ ਪੀਪਲ ਪ੍ਰਪੋਜ਼ ਫੋਰ ਵੈਡਿੰਗਸ ਇਨ ਇੰਡੀਆ? ਸੋ ਮੈਨੂੰ ਦੱਸਿਓ ਯਾਰ, ਤੁਸੀਂ ਨੰਬਰ ਹੈ ਆਪਣਾ 9056733337, ਤੁਸੀਂ ਦੱਸ ਸਕਦੇ ਹੋ ਜਿਹੜੇ ਸੱਜਣ ਮਿੱਤਰ ਸੁਣ ਰਹੇ ਆ, ਤੁਹਾਡਾ ਵਿਆਹ ਹੋਇਆ, ਕੀ ਤੁਸੀਂ ਪ੍ਰਪੋਜ਼ ਕੀਤਾ, ਨਹੀਂ ਕੀਤਾ, ਕੀ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਇਹ ਹਜੇ ਚੀਜ਼ ਨਹੀਂ ਐਕਸੈਪਟ ਕੀਤੀ ਜਾਂਦੀ ਕਿ ਇੱਕ ਰੋਮਾਂਟਿਕ ਪ੍ਰਪੋਜ਼ਲ ਤੁਸੀਂ ਕਰੋ? ਨੰਬਰ ਹੈ 9056733337। ਜਿਹੜੇ ਹੁਣ ਸੱਜਣ ਮਿੱਤਰ ਸੁਣ ਰਹੇ ਆ, ਤੁਹਾਡੇ ਵਿਆਹ ਹੋਏ ਨੇ, ਤੁਹਾਡਾ ਕੀ, ਤੁਹਾਡੀ ਕੀ ਸਟੋਰੀ ਹੈ, ਕੀ ਤੁਸੀਂ ਕੀਤਾ ਪ੍ਰਪੋਜ਼, ਨਹੀਂ ਕੀਤਾ? 905-673-3337 ਨੰਬਰ ਆਪਣਾ, 9056733337। ਜ਼ਰੂਰੀ ਨਹੀਂ ਵੀ ਯਾਰ ਕੋਈ ਮਹਿੰਗਾ ਹੀ ਪ੍ਰਪੋਜ਼ਲ ਹੋਵੇ, ਲੋਕ ਬਹੁਤ ਸਿੰਪਲ, ਬਹੁਤ ਹੀ ਇੱਕ ਪ੍ਰਾਈਵੇਟ ਜੀ ਚੀਜ਼ ਵੀ ਕਰ ਲੈਂਦੇ ਆ। ਚਲੋ ਵੱਡੇ ਵੀ ਸੈਟਅਪਸ ਕਰਕੇ ਲੋਕ ਕਰਦੇ, ਬਟ ਕਈ ਪ੍ਰਾਈਵੇਸੀ ਦੇ ਵਿੱਚ ਵਿੱਚ ਵੀ ਕਰ ਲੈਂਦੇ ਨੇ ਜੀ। 8275 ਹੈਲੋ
3: ਹੈਲੋ
1: ਜੀ
3: ਜੀ ਭਾਜੀ, ਦੁਬਾਰ ਬੋਲ ਰਿਹਾ, ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ ਸੀਗਾ
1: ਜੀ।
3: ਫਰਕ ਇੰਡੀਆ ਦੇ ਵਿੱਚ ਤੇ ਇੱਥੇ ਬਾਹਰਲੇ ਮੁਲਕਾਂ 'ਚ ਇਹੀ ਆ ਜੀ ਕਿ ਇੰਡੀਆ ਦੇ ਵਿੱਚ ਜਦੋਂ ਅੱਖਾਂ ਮਿਲ ਗਈਆਂ ਤੇ ਸਮਝ ਲਓ ਕਿ ਉਹ ਜੇ ਤਾਂ ਯਾਰੀ ਪੱਕੀ ਆ ਤੇ ਫਿਰ ਵਿਆਹ ਦੇ ਵਿੱਚ ਪ੍ਰਪੋਜ਼ਲ ਕਰਨ ਦੀ ਲੋੜ ਨਹੀਂ ਆ, ਫਿਰ ਤਾਂ ਘਰ ਆਪਸ ਦੇ ਵਿੱਚ ਮਿਲੇ ਤੇ ਵਿਆਹ ਹੋ ਗਿਆ। ਇੱਥੇ ਆਪਣੇ ਫੋਰਨ ਦੇ ਵਿੱਚ ਇਹਨਾਂ ਦਾ ਕਲਚਰ ਇਹ ਆ ਕਿ ਲਾਈਕ ਜਦੋਂ ਦੋ ਜਵਾਕ ਵੀ ਕਈ ਵਾਰ ਹੋਏ ਹੁੰਦੇ ਉਦੋਂ ਜਾ ਕੇ ਰਿੰਗ ਦਿੰਦੇ ਨੇ, ਉਦੋਂ ਜਾ ਕੇ ਡਿਸਾਈਡ ਕਰਦੇ ਕਿ ਅਸੀਂ ਇਕੱਠੇ ਰਹਿ ਸਕਦੇ ਕਿ ਨਹੀਂ ਰਹਿ ਸਕਦੇ। ਤੇ ਆਪਾਂ ਤਾਂ ਕਹਿੰਦੇ ਉਹ ਕਲਚਰ ਵਧੀਆ, ਅੱਖਾਂ ਮਿਲੀਆਂ, ਘਰਦਿਆਂ ਨੂੰ ਮਿਲਾਇਆ ਤੇ ਵਿਆਹ ਹੋ ਗਿਆ, ਪ੍ਰਪੋਜ਼ਲ ਦੀ ਲੋੜ ਕੀ ਆ?
1: ਨਹੀਂ ਪਰ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ, ਹੁਣ ਜੇ ਮੈਂ ਆਪਣੀ ਗੱਲ ਕਰਾਂ, ਮੈਂ ਵੀ ਘਰੇ ਗੱਲ ਕੀਤੀ, ਪਰਿਵਾਰ ਮਿਲੇ, ਉਸ ਤੋਂ ਬਾਅਦ ਪ੍ਰਪੋਜ਼ ਕੀਤਾ। ਇੱਥੇ ਭਾਵੇਂ ਅੱਖਾਂ ਮਿਲ ਗਈਆਂ, ਜੋ ਵੀ ਹੈ, ਪ੍ਰਪੋਜ਼ਲ ਤਾਂ ਜ਼ਰੂਰੀ ਹੈ, ਇੱਥੇ ਹਰੇ ਕੁੜੀ ਐਕਸਪੈਕਟ ਕਰਦੀ ਹੈ, ਤੇ ਆਈ ਥਿੰਕ ਬਹੁਤ ਇਹ ਆਮ ਜੀ ਗੱਲ ਹੈ। ਸੋ ਤੁਸੀਂ ਤੁਸੀਂ ਦੱਸੋ, ਤੁਹਾਡਾ ਤੁਹਾਡਾ ਵਿਆਹ ਹੋਇਆ ਹੋਇਆ?
3: ਹਾਂਜੀ ਹਾਂਜੀ ਵਿਆਹ ਹੋਇਆ ਹੋਇਆ।
1: ਓਕੇ, ਸੋ ਤੁਸੀਂ ਰਿੰਗ ਨਹੀਂ ਦਿੱਤੀ ਆਪਣੀ ਵਾਈਫ ਨੂੰ?
3: ਰਿੰਗ ਦਾ ਤੁਹਾਨੂੰ ਸਹੀ ਨਹੀਂ, ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਹੁਣ 20 ਸਾਲ ਪਹਿਲਾਂ ਵਿਆਹ ਹੋਇਆ, ਘਰਦਿਆਂ ਨੇ ਰਿਸ਼ਤਾ ਪੱਕਾ ਕੀਤਾ, ਠੀਕ ਹੈ ਨਾ, ਮੁਲਾਕਾਤ ਹੋਈ ਵਾਈਫ ਨਾਲ ਤੇ ਬਸ ਵਿਆਹ ਹੋ ਗਿਆ।
1: ਹਾਂ ਅੱਛਾ, ਸੋ ਆਈ ਨਹੀਂ ਵੀ ਤੁਸੀਂ ਰਿੰਗ ਲਈ ਤੇ ਫਿਰ ਵਾਈਫ ਨੂੰ ਪੁੱਛਿਆ ਵੀ ਤੂੰ ਮੇਰੇ ਨਾਲ ਵਿਆਹ ਕਰੇਗੀ, ਏਦਾਂ ਦਾ ਕੋਈ ਤੁਸੀਂ ਡਰਾਮਾ ਨੀ ਕੀਤਾ?
3: ਪਹਿਲੀਆਂ ਦੇ ਵਿੱਚ ਇਹ ਰਿਵਾਜ ਨਹੀਂ ਸੀਗੇ ਨਾ ਜੀ।
1: ਹਾਂ, ਤੁਹਾਡਾ ਤੁਹਾਡਾ ਵਿਆਹ ਕਿਹੜੇ ਸਾਲ ਚ ਹੋਇਆ?
3: 2007
1: ਚ। 7 ਦੇ ਵਿੱਚ, ਠੀਕ ਆ, 19 ਸਾਲ ਹੋ ਗਏ। ਨਹੀਂ 19 ਸਾਲ ਵੀ ਕੋਈ ਬੜਾ ਭਾਜੀ ਲੰਬਾ ਸਮਾਂ ਨੀ। ਮੈਂ ਇੱਥੇ ਤਾਂ ਮੈਂ ਜਿਹਨਾਂ ਨੂੰ ਵੀ ਜਾਣਦਾ ਜਿਹਨਾਂ ਦਾ ਵਿਆਹ ਅੱਜ ਤੋਂ 20 ਸਾਲ ਪਹਿਲਾਂ ਵੀ ਹੋਇਆ, ਉਹਨਾਂ ਨੇ ਵੀ ਪ੍ਰਪੋਜ਼ ਕੀਤਾ, ਬੜਾ ਗਿਆ ਇੰਡੀਆ ਚ, ਫਿਰ ਉਹ ਨਹੀਂ ਕਲਚਰ ਪਹੁੰਚਿਆ। ਪੀਜ਼ਾ ਖਾਓਗੇ ਤੁਸੀਂ, ਕਹੋਗੇ ਨਵੀਂ ਯਾਰ ਕਮਾਲ ਹੀ ਹੈ। 100% ਪਿਓਰ ਵੈਜੀਟੇਰੀਅਨ, 2 ਲਾਰਜ ਪੀਜ਼ੇ, 4 4 ਟੋਪਿੰਗ, 4 ਡਿਪਿੰਗ ਸੌਸ ਫ੍ਰੀ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਦੇ ਵਿੱਚ ਸਾਰਾ ਕੁਝ ਮਿਲ ਰਿਹਾ। 905-504-4000, ਮਿਸਟਰ ਸਿੰਘ ਪੀਜ਼ਾ, 905-500-4000, ਮਿਸਟਰ ਸਿੰਘ ਪੀਜ਼ਾ, 15 ਲੋਕੇਸ਼ਨ ਬਰੈਂਪਟਨ ਦੇ ਵਿੱਚ, ਅਤੇ ਇਹਨਾਂ ਦੀਆਂ ਘੱਟੋ ਘੱਟ 30 ਲੋਕੇਸ਼ਨਾਂ ਨੇ ਕੈਨੇਡਾ ਵਾਈਡ। ਜੀ 2938, ਹੈਲੋ।
4: ਹੈਲੋ, ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਹਾਂਜੀ ਵਧੀਆ ਬਾਈ। ਪਹਿਲਾਂ ਤਾਂ ਤੁਸੀਂ ਆਪਣੇ ਪ੍ਰੋਗਰਾਮ ਦੀ ਟਾਈਮਿੰਗ ਦੱਸੋ, ਮੈਂ ਹਫ਼ਤੇ ਬਾਅਦ ਚੋਂ ਤੁਹਾਡਾ ਪ੍ਰੋਗਰਾਮ ਮਿਲਿਆ ਦੁਬਾਰਾ।
1: ਸਾਡਾ ਤਾਂ ਰੋਜ਼ ਭਾਜੀ, ਅਸੀਂ ਪਿਛਲੇ 30 ਸਾਲ ਤੋਂ ਪ੍ਰੋਗਰਾਮ ਕਰ ਰਹੇ ਹਾਂ, ਤੇ ਸ਼ਾਮ ਨੂੰ 6-9 ਪ੍ਰੋਗਰਾਮ ਹੁੰਦਾ, ਸਵੇਰੇ 7-9 ਆਉਂਦਾ।
4: ਓਕੇ, ਠੀਕ ਹੈ। ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਕਦੇ ਰੇਡੂਆ ਸੁਣਿਆ ਨਹੀਂ ਸੀਗਾ, ਕਿਉਂਕਿ ਅਸੀਂ ਜ਼ਿਆਦਾਤਰ ਯੰਗਸਟਰ ਆਪਾਂ ਮਿਊਜ਼ਿਕ ਹੀ ਸੁਣਦੇ
1: ਹਾਂ। ਬਿਲਕੁਲ ਬਿਲਕੁਲ।
4: ਮੇਰੇ ਨਾ ਜਦੋਂ ਇੰਟਰਨੈਟ ਖਤਮ ਹੋ ਗਿਆ ਸੀਗਾ, ਤੇ ਮੈਂ ਰੇਡੀਓ ਸ਼ੁਰੂ ਕਰਨਾ, ਮਤਲਬ ਲਿਸਨ ਕਰਨਾ ਸ਼ੁਰੂ ਕਰਤਾ, ਤੇ ਮੈਂ ਤੁਹਾਡਾ ਪਹਿਲੀ ਵਾਰੀ ਸੁਣਿਆ, ਮਤਲਬ ਵੀਕ ਪਹਿਲਾਂ ਤੁਹਾਡਾ ਪ੍ਰੋਗਰਾਮ ਰਾਤ ਨੂੰ।
1: ਕਿਆ ਬਾਤ, ਇੰਨਾ ਕੁ ਦੱਸੋ, ਸਾਡਾ ਪ੍ਰੋਗਰਾਮ ਸੁਣ ਕੇ ਹੁਣ ਤੁਸੀਂ ਕਹਿਤਾ ਕਿ ਗਾਣੇ ਛੱਡੋ, ਪੰਜਾਬੀ ਲਹਿਰਾਂ ਹੀ ਸੁਣਾਂਗੇ?
4: ਨਹੀਂ ਬਿਲਕੁਲ ਜੀ ਬਿਲਕੁਲ। ਹੁਣ ਦੇਖੋ, ਹੁਣ ਮੈਂ ਸਟਿਲ ਦੇਖੋ, ਹੁਣ ਮੇਰੇ ਇੰਟਰਨੈਟ ਵੀ ਮਤਲਬ ਮੇਰੀ ਦੁਬਾਰਾ ਰੀਨਿਊ ਹੋ ਗਿਆ ਸੀਗਾ, ਬਟ ਸਟਿਲ ਮੈਂ
1: ਘੰਟੇ 7 ਦਿਨ ਇਸ ਸਟੇਸ਼ਨ ਦੇ ਉੱਤੇ ਪ੍ਰੋਗਰਾਮ ਆਉਂਦੇ ਨੇ। ਹਰ ਵਾਰ ਮੈਂ ਨੀ ਆਉਂਦਾ, ਮੈਂ ਕਦੇ ਸਵੇਰੇ ਆਉਣਾ ਜਾਂ ਸ਼ਾਮ ਨੂੰ ਅਸੀਂ ਆਈਦਾ, ਬਟ ਬਹੁਤ ਧੰਨਵਾਦ ਤੁਹਾਡਾ।
4: ਹਾਂਜੀ, ਤੇ ਉਦਣ ਮੈਨੂੰ ਇੰਟਰਸਟ ਇੱਦਾਂ ਲੱਗਿਆ, ਉਦਣ ਤੁਹਾਡਾ ਟੌਪਿਕ ਚੱਲ ਰਿਹਾ ਸੀਗਾ ਕੋਈ ਸ਼ਰਾਬ ਨੂੰ ਲੈ ਕੇ।
1: ਸ਼ਰਾਬ ਕਿਉਂ, ਤੁਸੀਂ ਸ਼ਰਾਬ ਪੀਣ ਦੇ ਸ਼ੌਕੀਨ ਹੋ?
4: ਨਹੀਂ ਨਹੀਂ, ਸ਼ੌਕੀਨ ਨਹੀਂ ਹੈਗਾ, ਬਟ ਮਤਲਬ ਇੰਟਰਸਟਿੰਗ ਲੱਗਿਆ ਉਦਣ ਟੌਪਿਕ ਨਾ।
1: ਅੱਛਾ, ਤੁਸੀਂ ਨਹੀਂ ਸ਼ੌਕੀਨ ਨਹੀਂ ਹੈਗੇ, ਨਹੀਂ ਪੀਂਦੇ ਤੁਸੀਂ?
4: ਨਹੀਂ ਮੈਂ ਨਹੀਂ ਪੀਣਾ ਹੈਗਾ ਜੀ, ਮਤਲਬ ਮੈਂ ਤਾਂ ਵੈਜੀਟੇਰੀਅਨ ਨਹੀਂ।
1: ਵੈਜੀ ਹਾਂ, ਠੀਕ ਹੈ।
4: ਹਾਂਜੀ, ਬਟ ਵਧੀਆ ਲੱਗਿਆ ਉਦਣ, ਜਿੱਦਾਂ ਸਰਦੇ ਸੀਗੇ ਕਹਿ ਲਓ ਵੀ ਉਹ ਸੁਣਨ ਚ ਵਧੀਆ ਲੱਗਦਾ।
1: ਠੀਕ ਹੈ, ਨਹੀਂ ਜਿਹੜਾ ਸੋਫੀ ਬੰਦਾ ਹੁੰਦਾ ਨਾ, ਉਹਨੂੰ ਸ਼ਰਾਬੀਆਂ ਚ ਬਹਿ ਕੇ ਮਜ਼ਾ ਆਉਂਦਾ। ਟਿਪਸ ਮਿਲਣਗੀਆਂ, ਠੀਕ ਆ?
4: ਹਾਂਜੀ ਹਾਂਜੀ, ਮੈਂ ਇਸ ਕਰਕੇ ਕਾਲ ਕੀਤੀ ਸੀਗੀ ਨਾ, ਜਿਹੜਾ ਤੁਸੀਂ ਪੁੱਛਦੇ ਸੀਗੇ ਨਾ ਪ੍ਰਪੋਜ਼ਲ ਵਾਲਾ ਟੌਪਿਕ ਚੱਲਦਾ ਨਾ ਤੁਹਾਡਾ, ਤੇ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਜਿੱਦਾਂ ਤੁਸੀਂ ਕਹਿੰਦੇ ਕਿ ਰਿਵਾਜ ਨੀ ਹੈਗਾ ਇੰਡੀਆ, ਉੱਧਰ ਪਤਾ ਕੀ ਹੈ ਚੱਕਰ ਭਾਜੀ, ਉੱਧਰ ਆਪਾਂ ਕੋਈ ਕੁੜੀ ਨੂੰ ਮੰਨ ਲਓ ਕੋਈ ਦੇਖਦਾ, ਜਿਹੜੀ ਮੇਰੀ ਮਤਲਬ ਜੋ ਮੇਰੀ ਆਪਣਾ ਵਿਊ ਪੁਆਇੰਟ ਹੈ ਨਾ
1: ਜੀ,
4: ਉੱਧਰ ਡਾਇਰੈਕਟ ਇੱਦਾਂ ਹੀ ਗੱਲਬਾਤ ਲਈ ਕੁੜੀ ਨੂੰ ਕਹਿ ਦਿੰਦੇ ਹਨਾ, ਤੇ ਬਾਅਦ ਚੋਂ ਫਿਰ ਘਰਦਿਆਂ ਨਾਲ ਗੱਲ ਕਰਕੇ ਵਿਆਹ ਵੂਹ ਦੀ ਗੱਲ ਚੱਲਦੀ, ਇੱਧਰ ਸਿਸਟਮ ਕਲਚਰ ਹੋਰ ਆ, ਇੱਧਰ ਇਹ ਆ ਕਿ ਇੱਧਰ ਆਪਾਂ ਕੁੜੀ ਨਾਲ ਆਲਰੇਡੀ ਫਰੈਂਡ ਤਾਂ ਹੁੰਦੇ ਹੀ ਆ ਮੁੰਡਾ ਕੁੜੀ ਹਨਾ, ਹੁਣ ਜੇ ਮੰਨ ਲਓ ਤੁਸੀਂ ਵੀ ਐਗਜ਼ਾਮਪਲ ਲਾ ਲਓ, ਤੁਸੀਂ ਐਟਲੀਸਟ ਫਰੈਂਡ ਤਾਂ ਹੁੰਦੇ ਹੀ ਆ ਨਾ, ਉਹ ਫੀਲਿੰਗ ਵਾਈਬ ਮੈਚ ਕਰਦੀ ਹੁੰਦੀ, ਬਟ ਤੁਸੀਂ ਆਪਣਾ ਇੱਕ ਇਜ਼ਹਾਰ ਨੀ ਕੀਤਾ ਹੁੰਦਾ ਉਹਨੂੰ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਹਨਾ, ਫਿਰ ਤੁਸੀਂ ਬਾਅਦ ਚੋਂ ਵੇਟ ਕਰਕੇ ਐਜ਼ ਅ ਫਰੈਂਡ ਤਾਂ ਰਹਿੰਦੇ ਹੀ ਰਹਿੰਦੇ ਆ, ਬਟ ਤੁਸੀਂ ਬਾਅਦ ਚੋਂ ਉਹਨੂੰ ਫਿਰ ਰਿੰਗ ਦਿੰਦੇ ਆ ਕਿ ਆਪਾਂ ਕੀ ਆਪਾਂ ਹੁਣ ਆਪਾਂ ਇਕੱਠੇ ਜੀਵਨ ਸਾਥੀ ਬਣ ਸਕਦੇ ਹਾਂ, ਤੇ ਇਸ ਕਰਕੇ ਤਾਂ ਥੋੜਾ ਡਿਫਰੈਂਟ ਆ ਸਿਸਟਮ, ਐਟਲੀਸਟ ਮੁੰਡਾ ਕੁੜੀ ਫਰੈਂਡ ਹੁੰਦਾ ਹੀ ਆ
1: ਜੀ। ਠੀਕ ਹੈ ਵੀਰੇ, ਨਹੀਂ ਬਹੁਤ ਸ਼ੁਕਰੀਆ ਤੁਹਾਡਾ, ਤੇ ਇੱਕ ਮੈਂ ਤੁਹਾਨੂੰ ਗਿੱਲ ਫਾਰਮ ਦੀ ਜਾਣਕਾਰੀ ਫਿਰ ਤੋਂ ਦਵਾਂ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨਰ ਤੇ ਗਿੱਲ ਫਾਰਮ ਤੁਹਾਡੇ ਲਈ ਓਪਨ ਹੈ। ਗਿੱਲ ਫਾਰਮ ਤੇ ਹਰ ਇੱਕ ਸਬਜ਼ੀ ਦੀ ਪਨੀਰੀ ਮਿਲ ਰਹੀ ਹੈ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ। ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਰੋਜ਼ 11-7 ਖੁੱਲ੍ਹੇ ਨੇ। ਫਾਰਮ ਦੇ ਫਰੈਸ਼ ਆਂਡੇ ਮਿਲ ਰਹੇ ਆ, ਫਾਰਮ ਫਰੈਸ਼ ਸ਼ਹਿਦ ਮਿਲ ਰਿਹਾ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ, ਜਵਾਰ ਫਲਾਵਰ। ਗਿੱਲ ਫਾਰਮ ਪਨੀਰੀ ਸਿਰਫ 249 ਤੋਂ, ਕਿਆ ਬਾਤ ਹੈ, $2.49 ਤੋਂ। ਗਿੱਲ ਫਾਰਮ 905-925-2300, 905-925-2300। ਜੀ 1167, ਹੈਲੋ
5: ਹੈਲੋ,
1: ਹਾਂਜੀ ਵੈਲਕਮ,
5: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ
5: ਨਵੀ, ਅੱਜ ਤੁਹਾਡਾ ਟੋਪਿਕ ਬਹੁਤ ਵਧੀਆ ਆ, ਤਾਂ ਚਲੋ ਅਸੀਂ ਵੀ ਇੱਥੇ ਜਿੱਦਾਂ ਮੈਂ ਤੁਹਾਨੂੰ ਇੰਡੀਆ ਦੱਸਦਾ, ਇੰਡੀਆ ਹੁਣ ਸ਼ੁਰੂ ਹੋਇਆ ਪ੍ਰਪੋਜ਼ਲ ਦਾ ਟ੍ਰੈਂਡ, ਪਹਿਲਾਂ ਨਹੀਂ ਸੀਗਾ। ਤੇ ਮੇਰਾ ਵਿਆਹ ਵੀ ਆਲਮੋਸਟ 2005 ਦਾ ਹੋਇਆ ਵਾ
1: ਜੀ,
5: ਤੇ ਅਸੀਂ ਪਹਿਲਾਂ ਇੰਡੀਆ ਦੀ ਇੰਡੀਆ ਪੋਸਟ ਤੋਂ ਕੀ ਕਹਿੰਦੇ ਸਰ, ਵੀ ਕਿਸੇ ਮੁੰਡੇ ਨੂੰ ਕੁੜੀ ਚੰਗੀ ਲੱਗੀ ਹੈ, ਕੁੜੀ ਨੂੰ ਜਸ ਇੱਕ ਦੂਜੇ ਨੂੰ ਆਫਰ ਕਰਨਾ ਵੀ ਹਾਂ ਮੈਨੂੰ ਤਾਂ ਪਸੰਦ ਹੈ, ਮੇਰੇ ਨਾਲ ਫਰੈਂਡਸ਼ਿਪ ਕਰ ਲਾ, ਉਹਨੂੰ ਹੀ ਪ੍ਰਪੋਜ਼ਲ ਕਹਿ ਦਿੰਦੇ ਮੈਂ ਉਹਨੂੰ ਪ੍ਰਪੋਜ਼ ਕੀਤਾ ਆ।
1: ਜਾਂ ਕਹਿੰਦੇ ਆ ਵੀ ਮੈਂ ਤੈਨੂੰ ਵੀ ਤੂੰ ਮੈਨੂੰ ਪਸੰਦ ਆ ਵੀ ਫਰੈਂਡਸ਼ਿਪ ਕਰ ਲਾ।
5: ਹਾਂਜੀ, ਤਾਂ ਇੰਡੀਆ ਪਹਿਲਾਂ ਜਿਹੜਾ ਟ੍ਰੈਂਡ ਸੀ ਨਾ, ਪਹਿਲਾਂ ਇਹੀ ਸੀਗਾ ਵੀ ਹਾਂ ਜੇ ਸਪੋਜ਼ ਮੈਂ ਮੈਨੂੰ ਕੋਈ ਕੁੜੀ ਪਸੰਦ ਸੀ ਕਾਲਜ ਜਾਂ ਸਕੂਲ ਵਿੱਚ, ਤੇ ਮੈਂ ਉਹਨੂੰ ਜਸ ਉਹਨੂੰ ਕੋਈ ਮਾੜਾ ਮੋਟਾ ਕਾਰਡ ਜਾਂ ਫੁੱਲ ਲੈਣਾ, ਤੇ ਬਸ ਉਸ ਕਹਿਣਾ ਵੀ ਹਾਂ ਮੈਨੂੰ ਵਧੀਆ ਲੱਗਦੀ ਆ ਕਿ ਅਸੀਂ ਮੈਂ ਤੇਰੇ ਨਾਲ ਫਰੈਂਡਸ਼ਿਪ ਕਰਨਾ ਚਾਹੁੰਦਾ।
1: ਅੱਛਾ,
5: ਤੇ ਫਰੈਂਡਸ਼ਿਪ ਨੂੰ ਸ਼ੁਰੂ ਕਰਕੇ ਫਿਰ ਚਲੋ ਜੇ ਵਧੀਆ ਲੱਗਦਾ ਸੀ ਫਿਰ ਜਿੱਦਾਂ ਚਲੋ ਕਈ ਕਾਲਰ ਹੁੰਦੇ ਆ, ਕਈ ਘਰਦਿਆਂ ਨੂੰ ਬੁਲਾਉਣਾ, ਚਲੋ ਘਰ ਦੇ ਮੇਲਿਆਂ ਦੇ ਇੰਗੇਜਮੈਂਟ ਹੁੰਦੀ ਸੀ ਉੱਥੇ ਰਿੰਗ ਦਿੰਦੇ ਹੁੰਦੇ ਸੀਗੇ, ਇੱਥੇ ਪ੍ਰਪੋਜ਼ਲ ਤੇ ਰਿੰਗ ਦਿੰਦੇ ਆ, ਇੰਡੀਆ ਇੰਗੇਜਮੈਂਟ ਹੁੰਦੀ ਸੀ, ਜਦੋਂ ਇੰਗੇਜਮੈਂਟ ਹੋਈ ਦੈਟ ਮੀਨ ਤੁਸੀਂ ਉਦੋਂ ਮੁੰਡਾ ਕੁੜੀ ਇੱਕ ਦੂਜੇ ਨੂੰ ਰਿੰਗ ਪਾਉਂਦੇ ਆ, ਉਹਨੂੰ ਹੀ ਮੰਨ ਲੈਂਦੇ ਸੀ ਹਾਂ ਤੁਸੀਂ ਇੱਕ ਦੂਜੇ ਨੂੰ ਇੰਗੇਜਮੈਂਟ ਹੋ ਗਈ ਹੈ, ਪ੍ਰਪੋਜ਼ ਪਹਿਲਾਂ ਹੋ ਗਿਆ ਤੇ ਦੱਸ ਦਿੰਦੇ। ਇੱਥੇ ਆ ਕੇ ਇਹ ਚੀਜ਼ਾਂ ਅਸੀਂ ਵੀ ਨੋਟ ਕੀਤੇ, ਇੱਥੇ ਓਬਵੀਅਸਲੀ ਤਾਂ ਪਹਿਲਾਂ ਫਰੈਂਡ ਬਣ ਜਾਂਦੇ ਆ, ਫਿਰ ਜਦੋਂ ਵਿਆਹ ਦਾ ਗੱਲ ਹੁੰਦੀ ਹੈ ਫਿਰ ਤੁਸੀਂ ਉਹਨੂੰ ਰਿੰਗ ਪ੍ਰਪੋਜ਼ ਕਰਦੇ ਆ,
1: ਤੇ ਇੱਥੇ ਤਾਂ ਦੱਸਦੇ ਵੀ ਘਰਦਿਆਂ ਨੂੰ ਬਾਅਦ ਚੋਂ ਆ ਪ੍ਰਪੋਜ਼ਲ ਕਰਕੇ ਫਿਰ ਕਹਿੰਦੇ ਆ ਵੀ ਰਿੰਗ ਪਾ ਦੀ।
5: ਹਾਂ ਇੱਥੇ ਉਹੀ ਇਹ ਥੋੜਾ ਚਲੋ ਇੰਡੀਆ ਸ਼ੁਰੂ ਹੋ ਚੁੱਕਿਆ, ਬਟ ਇੰਨਾ ਜ਼ਿਆਦਾ ਨਹੀਂ ਜਿੰਨਾ ਇੱਥੇ ਹੈਗਾ ਅਸੀਂ ਦੇਖਿਆ ਆ। ਇੰਡੀਆ ਦਾ ਫਿਰ ਤੁਹਾਨੂੰ ਇੰਗੇਜਮੈਂਟ ਚਲੋ ਹੋ ਗਈ, ਦੈਟ ਮੀਨ ਵੀ ਹਾਂ ਠੀਕ ਆ, ਰਿਸ਼ਤਾ ਹੋ ਗਿਆ, ਘਰਦੇ ਮਿਲ ਲਏ, ਸਭ ਕੁਛ ਠੀਕ ਆ, ਰਾਜੀ ਬਾਜੀ ਹੈ, ਚਲੋ ਵੱਡੀ ਪਾਰਟੀ ਹੁੰਦੀ ਸੀ, ਇੰਗੇਜਮੈਂਟ ਪਾਰਟੀ ਕਰ ਲੈਣੀ, ਉੱਥੇ ਰਿੰਗ ਐਕਸਚੇਂਜ ਕਰ ਲੈਣੀ ਇੱਕ ਦੂਜੇ ਨਾਲ।
1: ਜੀ ਜੀ ਜੀ ਜੀ, ਚਲੋ ਨਹੀਂ ਠੀਕ ਹੈ ਸਰ, ਥੈਂਕ ਯੂ ਸੋ ਮਚ, ਬਹੁਤ ਤੁਹਾਡਾ ਸ਼ੁਕਰੀਆ। ਤੇ 905-673-3337 ਨੰਬਰ ਹੈ ਆਪਣਾ, ਇੱਕ ਤੁਹਾਨੂੰ ਮੈਸੇਜ HK ਮੂਵਰਸ ਦਾ ਦੇਈਏ, ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ, ਤੁਸੀਂ ਨਵਾਂ ਘਰ ਲੈ ਲਿਆ, ਮੂਵਰਸ ਲੱਭ ਰਹੇ ਹੋ, ਸਾਰਾ ਤੁਹਾਡਾ ਸਮਾਨ ਚੱਕ ਕੇ ਨਵੇਂ ਘਰ 'ਚ ਮੂਵ ਕਰਨਗੇ, ਦੂਰ ਵੀ ਜਾ ਰਹੇ ਹੋ, ਟੋਰੋਂਟੋ ਛੱਡ ਕੇ ਵੈਨਕੂਵਰ ਕੈਲਗਰੀ ਲੌਂਗ ਹਾਲ ਵੀ ਮੂਵਿੰਗ ਕਰਦੇ ਆ, 416-524-6704 ਤੇ ਤੁਸੀਂ ਕਾਲ ਕਰੋ HK ਮੂਵਰਸ ਨੂੰ। ਐਂਡ ਗੁਰਕਰਮ ਢੀਂਡਸਾ ਤੁਹਾਡੇ ਲਈ ਹਾਜ਼ਰ ਨੇ, ਗੁਰਕਰਮ ਨੂੰ ਇੱਕ ਵਾਰ ਫੋਨ ਕਰੋ, ਆਟੋ ਹੋਮ ਤੇ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ ਵਧੀਆ ਟੌਪ ਦਾ ਡਿਸਕਾਊਂਟ ਦੇਣਾ ਤਾਂ ਗੁਰਕਰਮ ਢੀਂਡਸਾ, ਇਹਨਾਂ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾਈ ਹੈ ਯਾਰ, ਤੁਸੀਂ ਵੀ ਇੱਕ ਮੌਕਾ ਦਿਓ, ਫੋਨ ਕਰਕੇ ਪੁੱਛ ਲਓ ਕਿ ਜੀ ਸਾਡੀ ਕਿੰਨੀ ਕੁ ਇੰਸ਼ੋਰੈਂਸ ਘੱਟ ਜਾਵੇਗੀ। ਨੰਬਰ ਹੈ 416-876-4605 ਗੁਰਕਰਮ, 416-876-4605। ਜੀ 3434, ਹੈਲੋ,
6: ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
6: ਹਾਂਜੀ ਮੁਲਤਾਨੀ ਬੋਲਦਾ ਜੀ, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ ਮੁਲਤਾਨੀ ਸਾਹਿਬ,
6: ਹਾਂਜੀ ਹਾਂਜੀ, ਨਵੀਂ ਸਾਹਿਬ ਦੋ ਰਿਕੁਐਸਟਾਂ ਨੇ, ਜਾਂ ਤੇ ਪਹਿਲਾਂ ਤੁਹਾਡੇ ਵਾਲੀ ਗੱਲ ਪੂਰੀ ਕਰ ਲਈਏ ਕਿ ਜਾਂ ਰਿਕੁਐਸਟ ਦੱਸਦਾ ਜੀ, ਪਹਿਲਾਂ
1: ਗੱਲ ਪੂਰੀ ਕਰ ਦੋ ਜਿਹੜੀ ਮੇਰੇ ਵਾਲੀ।
6: ਚਲੋ ਠੀਕ ਹੈ ਜੀ, ਮੇਰਾ 2004 ਚ ਵਿਆਹ ਹੋਇਆ ਸੀ ਜੀ,
1: ਜੀ
6: ਪਰ ਕੀਤਾ ਮੇਰੀ ਫੈਮਿਲੀ ਨੇ, ਪਰਿਵਾਰ ਨੇ ਜੀ,
1: ਠੀਕ ਹੈ,
6: ਤੇ ਆਪਾਂ ਬਹੁਤ ਖੁਸ਼ ਹਾਂ। ਪਰ ਦੂਜੀ ਗੱਲ ਜਿਹੜੀ ਪ੍ਰਪੋਜ਼ਲ ਵਾਲੀ ਦੱਸ ਰਹੇ ਨਾ ਗੱਲ, ਉਹ ਜਾਂ ਅੱਜ ਕੱਲ ਥੋੜੀ ਜੀ ਚਲੋ ਠੀਕ ਹੈ ਵੀ ਕੰਮ ਗਰਮ ਹੋ ਜਾਂਦਾ, ਜਾਂ ਕੋਈ ਕਰਦੇ ਕਿਸੇ ਨੂੰ ਤੇ ਭਾਂਡੇ ਜਲਦੀ ਵੀ ਖੜਕ ਜਾਂਦੇ ਨੇ, ਤੇ ਜਾਂ ਪਹਿਲਾਂ ਜਿਹੜੇ ਲੋਕਾਂ ਦਾ ਹੋਇਆ ਜਾਂ ਭੈਣ ਭਰਾਵਾਂ ਦਾ ਹੋਇਆ, ਉਹ ਮਤਲਬ ਇੱਕ ਵਧੀਆ ਤਰੀਕੇ ਨਾਲ ਹੁੰਦਾ ਸੀ, ਜਿਸ ਤਰ੍ਹਾਂ ਇੱਕ ਦੂਸਰੇ ਨੂੰ ਦੇਖ ਸੁਣ ਕੇ ਆਸੇ ਪਾਸੇ, ਤੇ ਅੱਜ ਕੱਲ ਤੇ ਬਸ ਦੇ ਕੰਮ ਚਲੋ ਜਿੱਦਾਂ ਵੀ ਆ, ਜਿਸ ਤਰ੍ਹਾਂ ਕਿਸੇ ਨੂੰ ਠੀਕ ਲੱਗਦਾ, ਸਾਡੇ ਵੀ ਬੱਚੇ ਨੇ
1: ਜੀ ਜੀ,
6: ਪਰ ਕਹਿਣ ਦਾ ਮਤਲਬ ਉਹ ਚੀਜ਼ ਦਾ ਤੇ ਚੀਜ਼ ਦਾ ਡਿਫਰੈਂਟ ਤੇ ਹੈਗਾ ਭਾਜੀ।
1: ਅੱਛਾ,
6: ਪਰ ਅੱਜ ਦੀ ਘੜੀ ਜਿਹੜੀ ਚੀਜ਼ ਪਹਿਲਾਂ ਸੀ ਉਹ ਚੀਜ਼ ਨਹੀਂ ਹੈ।
1: ਅੱਛਾ, ਪਹਿਲਾਂ ਪਹਿਲਾਂ ਕਿਵੇਂ ਨਹੀਂ ਹੈ?
6: ਪਹਿਲਾਂ ਇੱਦਾਂ ਕਿ ਰਿਸਪੈਕਟ ਬਹੁਤ ਸੀ ਨਵੀਂ ਭਾਈ, ਪਤਾ ਕੀ ਆ ਫੈਮਿਲੀ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਚ ਸੁਣ ਸੁਣਾ ਕੇ ਹਰ ਮੇਰਾ ਹੁਣ 2 ਸਾਲ ਰਹੀ ਅਗੇਜਮੈਂਟ, ਕੋਈ ਗੱਲ ਇੱਧਰ ਦੀ ਉੱਧਰ ਕੋਈ ਕੋਈ ਗੱਲ ਕਿਸੇ ਗੱਲ ਦੀ ਹੋਈ ਨਹੀਂ ਸੀ, ਪਹਿਲਾਂ ਏਦਾਂ ਹੁੰਦਾ ਸੀ, ਹੁਣ ਤੇ 2 ਸਾਲ ਕਿੱਥੇ, 2 ਮਹੀਨੇ ਕੱਢਣੇ ਔਖੇ ਹੋ ਜਾਂਦੇ ਨੇ ਜਾਂ ਇੱਦਾਂ ਹਾਲਾਤ ਹੋ ਗਏ।
1: ਡਿਪੈਂਡ ਕਰਦਾ ਹੁਣ, ਕਈਆਂ ਨੇ ਦਸ ਦਸ ਬਾਰਾਂ ਬਾਰਾਂ ਸਾਲ ਵੀ ਵਿਆਹ ਤੋਂ ਪਹਿਲਾਂ ਇਕੱਠੇ ਰਹੇ ਆ।
2: ਉਹ ਤਾਂ ਮੈਂ ਮੰਨਦਾ, ਪੰਜਾਂ ਉਂਗਲਾਂ ਇਕਸਾਰ ਤਾਂ ਨਹੀਂ ਹੁੰਦੀਆਂ, ਜਾਂ ਮਤਲਬ ਇਸ ਚੀਜ਼ ਨੂੰ ਤਾਂ ਆਪਾਂ ਮੰਨਣਾ ਹੀ ਪਏਗਾ ਨਾ।
1: ਜੀ ਜੀ ਜੀ।
2: ਤੇ ਬਾਕੀ ਰਿਕੁਐਸਟ ਦੱਸ ਸਕਣਾ ਭਾਜੀ?
1: ਹਾਂਜੀ ਭਾਜੀ ਦੱਸੋ।
2: ਹਾਂਜੀ ਨਵੀਂ ਭਾਜੀ, ਜਿਹੜਾ ਸਵੇਰੇ
1: ਪ੍ਰੋਗਰਾਮ ਜੀ,
2: ਕਿਉਂਕਿ ਤੁਸੀਂ
1: ਤੁਸੀਂ ਭਾਜੀ ਇੱਕ ਸੈਕਿੰਡ ਮੈਨੂੰ ਦਿਓ, ਇੱਕ ਸੈਕਿੰਡ ਦਿਓ ਪਲੀਜ਼, ਤੇ ਮੈਂ ਤੁਹਾਡੀ ਗੱਲ ਸੁਣਦਾ। ਤੇ ਬਾਕੀ ਸਾਰੇ ਕਾਲਰਸ 4120736780 ਹੋਲਡ ਕਰੋ। ਤੇ ਸਾਡੇ ਨਾਲ ਹਰਜਿੰਦਰ ਜੀ ਜੁੜਿਆ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ, ਤੇ ਕੱਲ ਨੂੰ ਯਾਨੀ ਕਿ 23 ਤਾਰੀਕ ਨੂੰ ਬ੍ਰੈਂਪਟਨ ਕ੍ਰੈਮੇਟੋਰੀਅਮ ਵੱਲੋਂ ਇੱਕ ਸੈਮੀਨਾਰ ਬਿਲਕੁਲ ਫ੍ਰੀ ਬਿਲਕੁਲ ਮੁਫਤ ਹੋ ਰਿਹਾ ਕੱਲ ਨੂੰ, ਸੂਜ਼ਨ ਫੈਨਲ ਸਪੋਰਟਸਪਲੈਕਸ, ਫਿਊਨਰਲ ਦੀ ਪ੍ਰੀ ਪਲੈਨਿੰਗ ਦੀ ਇਹ ਜਾਣਕਾਰੀ ਦੇ ਰਿਹਾ। ਕੱਲ ਨੂੰ ਖਾਣਾ ਪੀਣਾ ਤੁਹਾਡੇ ਲਈ ਬਿਲਕੁਲ ਫ੍ਰੀ ਹੋਊਗਾ, ਚਾਹ ਪਾਣੀ ਬਿਲਕੁਲ ਫ੍ਰੀ ਹੋਊਗਾ। ਸੈਮੀਨਾਰ ਕੱਲ ਨੂੰ ਅਟੈਂਡ ਕਰਿਓ। ਹਰਜਿੰਦਰ ਜੀ ਦਿਓ ਜਾਣਕਾਰੀ ਸੈਮੀਨਾਰ ਬਾਰੇ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਪਿਆਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਸ ਇਤਨਾ ਹੀ ਕਹਿਣਾ ਚਾਹਾਂਗੇ ਕਿ ਜਿਤਨੀ ਪ੍ਰੀ ਪਲੈਨਿੰਗ ਜ਼ਰੂਰੀ ਹੈ ਉਤਨੀ ਹੀ ਆਸਾਨ ਹੈ, ਪਰ ਇਹਦੇ ਬਾਰੇ ਸਮਝਣਾ ਬੜਾ ਜ਼ਰੂਰੀ ਹੈ। ਤੇ ਉਹਦੇ ਲਈ ਅਸੀਂ ਪਬਲਿਕ ਦੀ ਡਿਮਾਂਡ ਤੇ ਇੱਕ ਸੈਮੀਨਾਰ ਰੱਖਿਆ ਸੁਜ਼ਨ ਫੈਨਲ ਸਪੋਰਟਸਪਲੈਕਸ 500 ਰੇ ਲਾਸਨ ਤੇ ਸਟੀਲਸ ਐਂਡ ਮੈਕਲੋਗਲਿਨ, ਕੱਲ ਸਵੇਰੇ 10 ਵਜੇ ਚਾਹ ਪਾਣੀ ਨਾਲ ਆਰੰਭ ਕਰਾਂਗੇ, ਘੰਟੇ ਦੀ ਗੱਲਬਾਤ ਹੋਏਗੀ ਔਰ ਉਸ ਤੋਂ ਬਾਅਦ ਜਿਹੜੀ ਪਬਲਿਕ ਹੋਏਗੀ ਉਹਨਾਂ ਦੇ ਸਵਾਲਾਂ ਦੇ ਜਵਾਬ, ਉਹਨਾਂ ਦੇ ਮਨਾਂ ਚ ਕੋਈ ਡਾਊਟ ਹੈ ਉਹ ਬੜੀ ਅੱਛੀ ਤਰ੍ਹਾਂ ਪਿਆਰ ਦੇ ਨਾਲ ਬੜੇ ਅੱਛੇ ਮਾਹੌਲ ਚ ਕਲੀਅਰ ਕੀਤੇ ਜਾਣਗੇ। ਤੇ ਉਸ ਤੋਂ ਬਾਅਦ ਲੰਚ ਵੀ ਇਕੱਠੇ ਕਰਾਂਗੇ, ਉਹਦੇ ਵਿੱਚ ਵੀ ਗੱਲਬਾਤ ਕਰ ਸਕਣਗੇ ਆਪਸ ਵਿੱਚ ਸਾਰੇ। ਸੋ ਸਾਡੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਕੱਲ ਜ਼ਰੂਰ ਸਵੇਰੇ 10 ਵਜੇ ਸੁਜ਼ਨ ਫੈਨਲ ਸਪੋਰਟਸਪਲੈਕਸ ਬ੍ਰੈਂਪਟਨ ਕ੍ਰੈਮੇਟੋਰੀਅਮ ਵੱਲੋਂ ਇਹ ਅਰੇਂਜ ਕੀਤਾ ਜਾ ਰਿਹਾ ਹੈ। ਤੇ ਸਾਡਾ ਨੰਬਰ ਹੈ 905-458-2222। ਹੈਲੋ
1: ਆਪਣੀ ਕਮਿਊਨਿਟੀ ਦਾ ਵਨ ਆਫ ਦਾ ਓਲਡੈਸਟ ਇਹ ਕਮਿਊਨਿਟੀ ਸੈਂਟਰ ਹੈ। ਸੋ ਵੰਸ ਅਗੇਨ ਕੱਲ ਨੂੰ ਤੁਹਾਡੇ ਲਈ 10 ਵਜੇ ਤੋਂ ਲੈ ਕੇ ਸੈਮੀਨਾਰ ਕਰਵਾਇਆ ਜਾ ਰਿਹਾ। ਤੇ ਕੋਈ ਵੀ ਜਾਣਕਾਰੀ ਲਈ 4376737555 10 ਤੋਂ ਲੈ ਕੇ ਦੁਪਹਿਰ 1 ਵਜੇ ਤੱਕ। ਹਰਜਿੰਦਰ ਜੀ ਬਹੁਤ ਸ਼ੁਕਰੀਆ ਸਰ,
7: ਥੈਂਕ ਯੂ ਜੀ,
1: ਗੁੱਡ ਲੱਕ ਸਰ। 7356 ਹੈਲੋ
8: ਜੀ, ਕੀ ਹਾਲ ਹੈ ਬੇਟਾ?
1: ਵਧੀਆ ਜੀ, ਕਿਵੇਂ ਹੋ?
8: ਬਸ ਠੀਕ ਹੈ, ਕਦੇ ਕਦੇ ਫੋਨ ਕਰ ਲੈਂਦੇ ਤੁਹਾਨੂੰ।
1: ਅੱਜ ਕਿਉਂ ਨਹੀਂ,
8: ਵਧੀਆ ਵੈਸੇ ਟੌਪਿਕ ਤੁਸੀਂ ਚੁਣਿਆ ਸੀ
1: ਜੀ।
8: ਸਾਡੇ ਵੇਲੇ ਇਸ ਤਰ੍ਹਾਂ ਹੁੰਦਾ ਨਹੀਂ ਸੀ ਇੰਨਾ, ਪਰ ਜਾਣੀ ਕਿ ਹੁਣ ਅਸੀਂ ਜਦੋਂ ਕਾਲਜ ਟਾਈਮ ਤਾਂ ਕੋਈ ਇਹੋ ਜਿਹਾ ਹੈ ਹੀ ਨਹੀਂ ਸੀ ਵੀ ਕਿਸੇ ਨੂੰ ਦੇਖਣਾ ਹੈ, ਉਦੋਂ ਸਟੱਡੀ ਦਾ ਹੀ ਸੀ ਕਿ ਹਾਂ ਨਹੀਂ ਅੱਗੇ ਯਾਰ ਚੰਗੀ ਐਡਮਿਸ਼ਨ ਹੋ ਜਾਏ, ਕਿਸ ਤਰ੍ਹਾਂ MBA ਕਰਨੀ ਸੀ
1: ਜੀ।
8: ਤੇ ਯੂਨੀਵਰਸਿਟੀ ਦੇ ਵਿੱਚ ਸੀਗਾ ਇਸ ਤਰ੍ਹਾਂ, ਜਿਵੇਂ ਸਾਡੇ ਨਾਲ ਵੀ ਇੱਕ ਦੋ ਬੰਦਿਆਂ ਨੇ ਕੀਤਾ ਸੀ, ਉਹ ਇਸ ਤਰ੍ਹਾਂ ਹੁੰਦਾ ਸੀ ਵੀ ਹਾਂ ਜਾਣਦੇ ਪਹਿਚਾਣਦੇ ਚਲੋ ਕੁੜੀ ਨੂੰ ਥੋੜਾ ਲੰਚ ਜਾਂ ਡਿਨਰ ਤੇ ਲੈ ਗਏ। ਤੇ ਉੱਥੇ ਇਹ ਨਹੀਂ ਸੀ ਰਿੰਗ ਵਗੈਰਾ ਵਾਲਾ ਤੇ ਨਹੀਂ ਸੀ, ਉਹ ਤਾਂ ਹੁੰਦਾ ਸੀ ਵੀ ਚੁੱਪ ਕਰਕੇ ਉਹਨੂੰ ਇੱਕ ਕਾਰਡ ਫੜ ਦੱਸ ਦੇਣਾ ਕਿ ਹਾਂ ਮੈਂ ਤੇਰੇ ਲਈ ਕਾਰਡ ਲੈ ਕੇ ਆਇਆ।
1: ਅੱਛਾ, ਕਾਰਡ
8: ਦੇ ਵਿੱਚ ਸਭ ਕੁਝ ਲਿਖਿਆ ਹੁੰਦਾ ਸੀ? ਹਾਂਜੀ।
1: ਉਸ ਕਾਰਡ ਦੇ ਵਿੱਚ ਕੀ ਕੀ ਲਿਖਿਆ ਹੁੰਦਾ ਸੀ?
8: ਜਾਂ ਤਾਂ ਕਾਰਡ ਦੀ ਵਰਡਿੰਗ ਐਕਚੁਅਲੀ ਪਹਿਲਾਂ ਹੀ ਉਸ ਤਰ੍ਹਾਂ ਹੁੰਦੀ ਸੀ,
1: ਹਾਂ,
8: ਜਿਸ ਤਰ੍ਹਾਂ ਦੈਟ ਓਕੇ ਆਈ ਥਿੰਕ ਯੂ ਆਰ ਦਾ ਰਾਈਟ ਵਨ ਫਾਰ ਮੀ, ਇਸ ਤਰ੍ਹਾਂ ਕੁਛ।
1: ਅੱਛਾ,
8: ਹਾਂ, ਕਈ ਵਾਰੀ ਉਹਨੇ ਫਿਰ ਨੋ ਕਹਿ ਕੇ ਮਾਫ ਕਰ ਦੇਣਾ ਜਾਂ ਫਿਰ ਉਹਨੇ ਬੋਲਣਾ ਬੰਦ ਕਰ ਦੇਣਾ, ਇਸ ਤਰ੍ਹਾਂ ਹੁੰਦਾ ਸੀ ਉਦੋਂ। ਚੰਡੀਗੜ੍ਹ ਦੇ ਵਿੱਚ ਸਾਡੇ ਜਾਣੀ ਇਹੀ ਰਿਹਾ ਸੀਗਾ, ਬਟ ਨਾਓ ਇਹਦੇ ਡੈਫੀਨੇਟਲੀ ਇੱਥੇ ਦੇ ਡਿਫਰੈਂਟ ਹੈ। ਹੁਣ ਮੇਰੇ ਬੇਟਾ ਹੈ ਨਿਊਯਾਰਕ ਸਿਟੀ ਐਜ਼ ਅ ਸੋਫਟਵੇਅਰ ਇੰਜੀਨੀਅਰ, ਉਹ ਕੁੜੀ ਵੀ ਸੋਫਟਵੇਅਰ ਇੰਜੀਨੀਅਰ ਹੈ।
1: ਅੱਛਾ,
8: ਇਹ 2 ਸਾਲਾਂ ਤੋਂ ਜਾਣਦੇ ਸੀ ਇੱਕ ਦੂਜੇ ਨੂੰ, ਉਹ ਕਹਿੰਦਾ ਵੀ ਹੁਣ ਮੈਂ ਆਈ ਥਿੰਕ ਆਈ ਵਿਲ ਮੈਰੀ ਹਰ, ਮੈਂ ਆਈ ਥਿੰਕ ਕੀ ਹੈ ਮੈਰੀ ਹਰ ਔਰ ਨਾਟ ਮੈਰੀ ਹਰ, ਆਈ ਥਿੰਕ ਕਹਿੰਦਾ ਨੋ ਨੋ ਬਾਈ ਵੀ ਵਾਂਟ ਟੂ ਡਿਲੇ ਇਟ, ਮੈਂ ਫਿਰ ਕੀ ਕੀ ਹੋਇਆ ਗਿਆ ਕਹਿੰਦਾ ਸੀ ਪ੍ਰਪੋਜ਼ਡ ਮੀ। ਅੱਛਾ
1: ਅੱਛਾ, ਉਹਨੇ ਕੁੜੀ ਨੇ ਪ੍ਰਪੋਜ਼ ਕੀਤਾ?
8: ਹਾਂ ਜੀ, ਕੁੜੀ ਅਸੀਂ ਇਹ ਜਰਮਨ ਫਰੋਮ ਦਾ ਬਵਾਰੀਅਨ ਰਿਲੀਜਨ।
1: ਓ ਵਾਹ ਵੇ ਵਾਹ, ਅੱਛਾ
8: ਯਾ, ਮੈਂ ਕਿਹਾ ਕੀ ਕੀਤਾ ਸੀ ਇਸ ਤਰ੍ਹਾਂ ਵੀ ਰਿੰਗ? ਕਹਿੰਦਾ ਨਹੀਂ ਨਹੀਂ, ਫਸਟ ਵੀ ਵੈਂਟ ਟੂ ਵਾਲਡੋਰਫ ਅਸਟੋਰੀਆ, ਉੱਥੇ ਓਕ ਰੂਮ ਦੇ ਵਿੱਚ ਅਸੀਂ ਥੋੜਾ ਖਾਧਾ ਪੀਤਾ। ਮੈਂ ਕਿਹਾ ਇੰਨਾ ਪੈਸੇ ਖਰਚਦੇ ਸੀ ਤੁਸੀਂ ਵਾਲਡੋਰਫ ਅਸਟੋਰੀਆ ਜਾਣਾ?
1: ਅਗਲੇ ਸਾਫਟਵੇਅਰ ਇੰਜੀਨੀਅਰ ਨੇ ਦੋਨੋਂ, ਉਹਨਾਂ ਨੂੰ ਕੀ ਹੈ ਪੈਸਿਆਂ ਦਾ?
8: ਤੇ ਫਿਰ ਕਹਿੰਦਾ ਦੈਨ ਵੀ ਵੈਂਟ ਟੂ ਟਾਈਮਸ ਸਕੁਆਇਰ, ਤੇ ਉੱਥੇ ਮੈਨੂੰ ਹੁਣ ਉਹਨੇ ਇੱਕ ਆਪਣੀ ਟ੍ਰੈਡੀਸ਼ਨਲ ਜਿਹੜੀ ਉਹਨਾਂ ਦੀ ਰੀਜਨ ਦੀ ਪੁਰਾਣੀ, ਕਿਉਂਕਿ ਆਪਾਂ ਨੂੰ ਲੱਗਦਾ ਨਾ ਆਪਣੀ ਫੁਲਕਾਰੀਆਂ ਵਗੈਰਾ ਨੇ, ਹਰ ਇੱਕ ਰੀਜਨ ਦੇ ਵਿੱਚ ਉਹਨਾਂ ਦੀ ਆਪਣੀ ਟ੍ਰੈਡੀਸ਼ਨਲ ਡਰੈਸ ਹੈ ਵਰਲਡਵਾਈਡ।
1: ਜੀ ਜੀ ਜੀ।
8: ਕਹਿੰਦਾ ਉਹਨੇ ਇੱਕ ਮੈਨੂੰ ਫਿਰ ਉਹ ਸ਼ਾਲ ਆਫਰ ਕੀਤੀ ਸੀ ਤੇ ਮੇਰੇ ਉੱਤੇ ਪਾ ਦੇ ਕਿ ਨਾਓ ਯੂ ਆਰ ਮਾਈਨ।
1: ਕਿਆ ਬਾਤ ਹੈ, ਚਲੋ ਵੈਰੀ ਨਾਈਸ, ਚਲੋ ਬੈਸਟ ਵਿਸ਼ੇਸ, ਮੁਬਾਰਕਾਂ ਤੁਹਾਨੂੰ।
8: ਥੈਂਕ ਯੂ ਸਰ,
1: ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸੋ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਮਾਸਟਰ ਜੁਵੈਲਰੀ ਦਵਾਂ। ਹੁਣ ਰਿੰਗਾਂ ਦੀ ਗੱਲ ਹੋ ਰਹੀ ਹੈ, ਡਾਇਮੰਡ ਦੀ ਰਿੰਗ ਲੈਣੀ ਹੈ, ਕੋਈ ਸੋਨੇ ਦੀ ਖਰੀਦਦਾਰੀ ਕਰਨੀ ਹੈ, ਮਾਸਟਰ ਜੁਵੈਲਰਸ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਕੋਰਨਰ ਤੇ ਨਵੀਂ ਲੋਕੇਸ਼ਨ ਖੁੱਲ੍ਹੀ ਹੈ। ਇਹਨਾਂ ਨੇ ਆਪਣੀ ਦੂਜੀ ਲੋਕੇਸ਼ਨ ਖੋਲ੍ਹੀ ਹੈ, ਤਕਰੀਬਨ ਮਤਲਬ 3000 ਸਕੁਆਇਰ ਫੁੱਟ ਤੋਂ ਵੱਧ ਲਗਜ਼ਰੀ ਸਪੇਸ ਹੈ, ਠੀਕ ਹੈ। ਸੋ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ, ਮਾਸਟਰ ਜੁਵੈਲਰਸ 6231 ਮੇਫੀਲਡ ਰੋਡ, ਏਅਰਪੋਰਟ ਰੋਡ ਐਂਡ ਮੇਫੀਲਡ, ਤੇ ਮਾਸਟਰ ਮਾਸਟਰ ਮਾਸਟਰ ਜੁਵੈਲਰਸ। ਉਸ ਤੋਂ ਇਲਾਵਾ ਤੁਹਾਨੂੰ ਇੱਕ ਅਸੀਂ ਇਨਫੋਰਮੇਸ਼ਨ ਦੇ ਦਈਏ ਕਿ ਤੁਸੀਂ ਸਬਜ਼ੀ ਮਾਰਕੀਟ, ਗਰੋਸਰੀ ਸਟੋਰ ਐਂਡ ਰੈਸਟੋਰੈਂਟ 'ਤੇ ਪਹੁੰਚਣਾ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਾ। ਵਿਆਹਾਂ ਵਾਸਤੇ ਜਾਗੋ, ਪੱਖੀਆਂ, ਨਾਨਕਿਆਂ ਦਾਦਕੇ, ਮੁੰਡੇ ਦਾ ਵਿਆਹ, ਕੁੜੀ ਦਾ ਵਿਆਹ ਵਾਲੀਆਂ ਪੱਖੀਆਂ ਤੁਹਾਨੂੰ ਮਿਲ ਰਹੀਆਂ ਨੇ, ਛੱਜ ਨਾਲ ਤੁਹਾਨੂੰ ਢੋਲਕੀਆਂ ਰੈਂਟਲ ਮਿਲ ਰਹੀਆਂ ਨੇ, ਹੀਲੀਅਮ ਬਲੂਨ, ਬੱਚਿਆਂ ਦੇ ਬਰਥਡੇ ਕਾਰਟੂਨ ਵਾਲੇ ਬਲੂਨ, ਸਪੈਸ਼ਲ ਲੈਟਰ ਵਾਲੇ ਬਲੂਨ ਇੱਥੋਂ ਮਿਲ ਰਹੇ ਆ। ਨੌਨ ਵੈਜ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ 24 ਘੰਟੇ ਲਓ। ਇੱਕ ਲੋਕੇਸ਼ਨ ਹੈ 10 ਲੋਰਮੈਲ ਗੇਟ, ਸੈਂਡਲਵੁੱਡ, ਮੈਕਲੋਗਲਿਨ। ਦੂਜੀ ਲੋਕੇਸ਼ਨ ਹੈ 10970 ਬ੍ਰੈਮਲੀ ਰੋਡ। ਪਹੁੰਚਣਾ ਤੁਸੀਂ ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ। 6780 ਹੈਲੋ।
9: ਹਾਂਜੀ, ਸਤਿ ਸ਼੍ਰੀ ਅਕਾਲ ਨਵੀ ਬਾਈ।
1: ਵਧੀਆ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ?
9: ਠੀਕ ਹੈ ਬਾਈ, ਸ਼ੁਕਰ ਹੈ। ਹੋਰ ਸੁਣਾਓ ਕਿੱਦਾਂ?
1: ਬਹੁਤ ਵਧੀਆ ਵੀਰੇ, ਬਹੁਤ ਵਧੀਆ, ਬੱਲੇ ਬੱਲੇ ਆ।
9: ਟੌਪਿਕ ਬਹੁਤ ਵਧੀਆ ਆ, ਮੈਨੂੰ ਆਪਣਾ ਯਾਦ ਆ ਗਿਆ। ਮੈਂ, ਮੇਰੀ ਵੀ ਲਵ ਮੈਰਿਜ ਹੈ ਤੇ ਮੈਂ ਤੇ ਮੇਰੀ ਵਾਈਫ ਵਿਆਹ ਤੋਂ ਪਹਿਲਾਂ ਆਲਮੋਸਟ ਅਸੀਂ 8 ਸਾਲ ਰਿਲੇਸ਼ਨ ਸੀ।
1: ਵੈਰੀ ਗੁੱਡ।
9: ਤੇ ਮੇਰੇ ਮਤਲਬ ਆਪਾਂ ਜਿੱਥੇ ਮੈਂ ਰਹਿਣਾ, ਮੇਰੇ ਕੋਲ ਜ਼ਿਆਦਾ ਦੂਰ ਵੀ ਨਹੀਂ, ਲਾਈਕ 200 ਮੀਟਰ ਤੇ ਸੀ ਇਹਨਾਂ ਦਾ ਘਰ, 200 ਮੀਟਰ ਤੇ। ਤੇ ਅੱਜ ਤਾਂ ਦੋਨਾਂ ਨੇ ਚਲੋ ਪ੍ਰਪੋਜ਼ਲ ਦਾ ਕੋਈ ਸਕੂਲ ਟਾਈਮ ਦੀ ਸੀਗੀ, ਠੀਕ ਹੈ, ਚਲੋ ਤਦ ਤਾਂ ਨਾ ਕੋਈ ਰਿੰਗ ਸੀ ਨਾ ਕੁਛ, ਜਸਟ ਲਾਈਕ ਨੋਰਮਲ ਤਰੀਕੇ ਨਾਲ ਸੀ। ਬਟ ਮੈਂ ਜਦ ਆਪਣੇ ਪੇਰੈਂਟਸ ਨੂੰ ਦੱਸਿਆ, ਮੇਰੇ ਫਾਦਰ ਤੇ ਇਹਨਾਂ ਦੇ ਫਾਦਰ ਦੋਨੋਂ ਇਕੱਠੇ ਕੰਮ ਕਰਦੇ ਸੀ, ਇੱਕੋ ਜੋਬ ਤੇ ਗੌਰਮੈਂਟ ਜੋਬ। ਤੇ ਜਦ ਮੈਂ ਆਪਣੇ ਫਾਦਰ ਨੂੰ ਦੱਸਿਆ ਤੇ ਮੇਰੇ ਫਾਦਰ ਕਹਿੰਦੇ ਕਿ ਮੈਂ ਉਹ ਬੰਦੇ ਨਾਲ ਘਰ ਨਹੀਂ ਜਾਣਾ, ਕਿਉਂਕਿ ਇਹ ਦੋਨਾਂ ਦੀ ਜੋਬ ਚ ਨਾ ਆਪਸ ਚ ਕੋਈ ਗੱਲ ਹੋਈ ਸੀ ਬੈਂਸ ਸਹੀ। ਫਿਰ ਮੈਨੂੰ ਪੈ ਗਿਆ ਪੰਗਾ, ਮੈਂ ਕਿਹਾ ਯਾਰ। ਫਿਰ ਸਾਡੇ ਅੰਕਲ ਸੀ, ਉਹਨਾਂ ਨੇ ਵਿੱਚ ਪੈ ਕੇ ਮਤਲਬ ਸ਼ੋਅ ਕੀਤਾ ਕਿ ਕੁੜੀ ਦੇ ਫਾਦਰ ਨੂੰ ਕਿ ਅਰੇਂਜ ਮੈਰਿਜ ਕਰਵਾ ਰਹੇ ਹਾਂ ਅਸੀਂ।
1: ਅੱਛਾ,
9: ਮਤਲਬ ਬਹੁਤ ਸਟੋਰੀ ਘੁੰਮ ਗਈ।
1: ਕਿਆ ਬਾਤ ਹੈ, ਡੈਡੀ ਵੀ ਕਹਿੰਦੇ ਕਿ ਮੈਂ ਨਹੀਂ ਜਾਣਦਾ ਬਈ, ਇਹ ਤਾਂ ਮੇਰੇ ਨਾਲ ਕੰਮ ਤੇ ਖਾਰ ਖਾਂਦਾ।
9: ਡੈਡੀ ਮੇਰੇ ਕਹਿੰਦੇ ਮੈਂ ਨਾ ਲੜਿਆ ਪਿਆ ਤੇ ਮੈਂ ਤਾਂ ਇਹਦੇ ਘਰ ਜਾਣਾ ਨੀ,
1: ਜਾਣਾ ਨੀ,
9: ਤੇ ਜੇ ਉਹਨੇ ਆਣਾ ਉਹ ਆ ਸਕਦਾ, ਪਰ ਕਹਿੰਦੇ ਮੈਂ ਨੀ ਜਾਣਾ। ਮੈਂ ਕਿਹਾ ਤਾਂ ਵਿੱਚ ਵਿਚਾਲੇ ਵਸਾ ਤਾ, ਹੁਣ ਨਾ ਮੈਂ ਇੱਧਰ ਜੁਗਾ ਨਾ ਉੱਧਰ ਜੁਗਾ।
1: ਸਹੀ ਗੱਲ,
9: ਸਹੀ ਹੋ ਗਿਆ। ਸਾਡੇ ਅੰਕਲ ਸੀ, ਵਧਵਾ ਅੰਕਲ, ਉਹਨਾਂ ਨੂੰ ਮੈਂ ਪਾਇਆ ਵਿੱਚ। ਫਿਰ ਉਹ ਕਹਿੰਦੇ ਟੈਨਸ਼ਨ ਨੀ ਪੁੱਤ, ਮੈਂ ਤੇਰਾ ਕਰਾਵਾਂਗਾ। ਮੈਂ ਕਿਹਾ ਚਲੋ। ਤੇ ਉਹਨਾਂ ਨੇ ਪਤਾ ਨੀ ਕਿੱਦਾਂ, ਕਹਿੰਦੇ ਨਾ ਸਿਆਣਾ ਬੰਦਾ ਹੋਣਾ ਚਾਹੀਦਾ ਇੱਕ।
1: ਹਾਂ, ਸਿਆਣਾ।
9: ਅਸੀਂ ਫਾਈਨਲੀ ਕੀਤੀਆਂ ਸੀ ਇੰਗੇਜਮੈਂਟ ਤੇ।
1: ਅੱਛਾ,
9: ਮਤਲਬ ਸਾਰਿਆਂ ਨੂੰ ਇਹੀ ਸ਼ੋਅ ਕੀਤਾ ਅੱਜ ਤੱਕ, ਰਿਲੇਟਿਵਸ ਨੂੰ ਇਹੀ ਲੱਗਦਾ ਕਿ ਇਹਨਾਂ ਨੇ ਰੇਂਜ ਮੈਰਿਜ।
1: ਅੱਛਾ, ਰੇਂਜ ਹੀ ਕੀਤੀ ਆ, ਠੀਕ ਹੈ। ਨਹੀਂ ਪਰ ਹੁਣ ਤੁਹਾਡੇ ਸਹੁਰਾ ਸਾਹਿਬ ਤੇ ਤੁਹਾਡੇ ਡੈਡੀ ਫਿਰ ਆਪਸ ਵਿੱਚ ਗੱਲ ਨਹੀਂ ਕਰਦੇ?
9: ਨਹੀਂ ਉਹ ਕਰਦੇ ਡੈਡੀ, ਮੇਰੇ ਡੈਡੀ ਐਕਚੁਅਲੀ ਖਤਮ ਹੋ ਗਏ 2 ਮਹੀਨੇ।
1: ਓ ਸੌਰੀ ਟੂ ਹੀਅਰ। ਅੱਛਾ,
9: ਹਾਂ, ਨਹੀਂ ਨਹੀਂ ਨੋ ਪ੍ਰੋਬਲਮ। ਤੇ ਉਸ ਤੋਂ ਪਹਿਲਾਂ ਹੁਣ ਤਾਂ ਵਧੀਆ ਉਹਨਾਂ ਦੀ ਹੋ ਗਈ ਸੀ, ਆਪਾਂ
1: ਵਧੀਆ ਸੀ,
9: ਉਹਨਾਂ ਨੇ ਗੱਲਾਂ ਬਾਤਾਂ ਕਰਨੀਆਂ, ਕਿਉਂਕਿ ਘਰ ਵੀ ਨੇੜੇ ਸੀ, 200 ਮੀਟਰ ਤੇ ਆਪਾਂ ਇੱਥੇ ਆ ਗਏ ਸੀ, ਤੇ ਸ਼ਾਮੀ ਡਿਸਟੈਂਸ ਵਾਕਿੰਗ ਡਿਸਟੈਂਸ 200 ਮੀਟਰ।
1: ਵੈਰੀ ਗੁੱਡ, ਵੈਰੀ ਗੁੱਡ ਸਰ, ਤੇ ਬੈਸਟ ਵਿਸ਼ਿਸ ਸੋ ਮਚ, ਥੈਂਕ ਯੂ ਫੋਰ ਯੋਰ ਕਾਲ,
9: ਥੈਂਕ ਯੂ,
1: ਵਿਲ ਬੀ ਰਾਈਟ ਬੈਕ। ਦੋ ਬੋਲ ਸੁਣ ਲਈ, ਇੱਕ ਪਿਆਰਾ ਜਿਹਾ ਗੀਤ।

0: ਵਾਹ ਯਾਰ ਕਿਆ ਗੀਤ ਹੈ, ਫੱਟੇ ਚੱਕਤੇ ਮੁੰਡੇ ਨੇ ਵੈਸੇ, ਜੋਸ਼ ਨੇ 4883 ਹਾਂਜੀ
1: ਹਾਂਜੀ ਨਵੀਂ ਭਾਜੀ ਕੀ ਗੱਲ ਹੈ ਜੀ,
0: ਉਹ ਬੱਲੇ ਕਿਵੇਂ ਹੋ
1: ਭਾਈ, ਬੜੀ ਰੌਣਕਾਂ ਲਾ ਰੱਖੀਆਂ ਜ਼ਰੂਰੀ ਹੈ
0: ਰੌਣਕਾਂ, ਫਿਰ ਆਪਾਂ ਕੋਸ਼ਿਸ਼ ਕਰੀ ਦੀ ਹੈ ਯਾਰ ਕਿ ਲੱਗੀਆਂ ਹੀ ਰਹਿਣ।
1: ਨਵੀਂ ਮੈਂ ਨਾ ਤੁਹਾਨੂੰ ਨਾ ਕਿੱਸਾ ਸੁਣਾਉਂਦਾ ਆ, ਤੇ ਚਲੋ ਹੁਣ 18-19 ਸਾਲ ਦੀ ਉਮਰ ਚਲੋ ਹਰੇਕ ਤੇ ਆਉਂਦੀ ਹੈ ਨਾ, ਤੇ ਉਹ ਤਾਂ ਚਲੋ ਇੱਦਾਂ ਨਿਕਲ ਜਾਂਦੀ ਹੈ ਨਾ
0: ਜੀ,
1: ਤੇ ਆਸ਼ਕੀਆਂ ਉਸ਼ਕੀਆਂ ਮਾਰਦੇ ਜਿੱਦਾਂ ਵੀ ਚਲੋ। ਤੇ ਨਵੀਂ ਅਸੀਂ ਤਾਂ ਮੈਨੂੰ ਨਾ ਮੈਨੂੰ ਕਹਿੰਦੇ ਪ੍ਰਪੋਜ਼ ਵਗੈਰਾ ਨੇ ਚੀਜ਼ਾਂ ਕਰਨੀਆਂ ਨੀ ਆਈਆਂ ਹੈਗੀਆਂ, ਮੈਂ ਤਾਂ ਸਿੱਧਾ ਹੀ ਜਾ ਕੇ ਏਦਾਂ ਹੀ ਬੋਲ ਦਿੰਦਾ ਸੀ ਭਾਈ ਵੀ ਆਪਣਾ ਮੈਂ ਤੈਨੂੰ ਪਸੰਦ ਕਰਦਾ ਆ, ਫਰੈਂਡਸ਼ਿਪ ਵਧੀਆ ਜੋ ਵੀ ਹੁੰਦਾ ਆ। ਤੇ ਹਾਂ ਜਿਹੜੀ ਤੁਸੀਂ ਵਿਆਹ ਦੀ ਗੱਲ ਕਰਦੇ ਹੋ ਨਵੀਂ ਜੀ, ਵਿਆਹ ਵੇਲੇ ਨਾ ਜੇ ਮੈਂ ਆਪਣੀ ਵਾਈਫ ਨੂੰ ਪਸੰਦ ਕੀਤਾ, ਮੈਂ ਤਾਂ ਏਦਾਂ ਪਸੰਦ ਕਰ ਲਿਆ ਬਿਨਾਂ ਦੇਖੇ, ਮੈਂ ਤਾਂ ਘਰਦਿਆਂ ਨੂੰ ਕਹਿੰਦੇ ਮੈਂ ਤੁਸੀਂ ਜੋ ਕਰਤਾ ਫੇਰ ਮੱਥੇ ਆ। ਤੇ ਮੇਰੀ ਵਾਈਫ ਨੂੰ ਨਾ ਐਕਚੁਲੀ ਕੁੜੀਆਂ ਨੂੰ ਜ਼ਿਆਦਾ ਹੁੰਦਾ ਵਾ ਵੀ ਕੁਛ ਸਪੈਸ਼ਲ ਫੀਲ ਕਰਵਾਓ ਜਾਂ ਕੁਛ ਏਦਾਂ ਜੇ, ਤੇ ਮੈਨੂੰ ਨਾ ਮੇਰੀ ਵਾਈਫ ਪੁੱਛੇ ਜਦੋਂ ਆਪਣਾ ਰਿੰਗ ਸਰਮੀ ਤੋਂ ਬਾਅਦ ਕੁਝ ਦਿਨ ਪੁੱਛਦੇ ਹੁੰਦੇ ਨਾ ਗੱਲਾਂ ਫੋਨ ਫੂਨ ਤੇ ਕਰਦੇ ਨੇ ਸਾਰੇ ਜਾਣੇ, ਉਹ ਮੈਨੂੰ ਪੁੱਛਦੀ ਸੀ ਕਹਿੰਦੀ ਮੈਨੂੰ ਵਿਆਹ ਤੋਂ ਕਿੱਥੇ ਲੈ ਕੇ ਜਾਓਗੇ ਘੁੰਮਾਉਣ ਜਾਂ ਕੁਛ ਏਦਾਂ। ਤੇ ਮੈਂ ਕਿਹਾ ਤੇਰਾ ਕਿੱਥੇ ਘੁੰਮਣ ਨੂੰ ਮਨ ਆ, ਉਹ ਕਹਿੰਦੀ ਮੇਰੀ ਫਰੈਂਡ ਇੱਕ ਮਨਾਲੀ ਗਈ ਸੀ ਘੁੰਮਣ, ਇੱਕ ਫਲਾਣੀ ਇੱਥੇ ਉੱਥੇ ਘੁੰਮਣ ਗਈ ਸੀ ਜਿੱਥੇ ਵੀ ਸੀਗਾ। ਤੇ ਮੇਰੇ ਮਨ ਚ ਆਇਆ ਮੈਂ ਕਿਹਾ ਯਾਰ ਹਨਾ ਇਹਨੂੰ ਘੁੰਮਣ ਦਾ ਸ਼ੌਕ ਆ, ਤੇ ਚੱਲ ਕਿਉਂ ਇਹਦੀ ਨਾ ਇਹਦੀ ਵਿਸ਼ ਪੂਰੀ ਕਰੀਏ, ਇਹਦੀਆਂ ਸਹੇਲੀਆਂ ਦਾ ਹਨਾ ਇੰਡੀਆ ਚ ਘੁੰਮੀਆਂ ਨੇ, ਇਹਨੂੰ ਦੇਸ਼ ਤੋਂ ਬਾਹਰ ਲੈ ਕੇ ਜਾਣਾ ਆ ਘੁੰਮਾਉਣ ਵਿਆਹ ਤੋਂ ਬਾਅਦ। ਤੇ ਨਵੀਂ ਜੀ ਸਹੀ ਦੱਸਾਂ ਮੇਰੀ ਦਿਲ ਦੀ ਇੱਛਾ ਸੀ ਮੈਂ ਆਪਣੀ ਵਾਈਫ ਦੀ ਹਰ ਰੀਚ ਪੂਰੀ ਕਰਾਂ, ਪੂਰੀ ਦੁਨੀਆਂ ਘੁੰਮਾਵਾਂ ਉਹਨੂੰ। ਤੇ ਮੈਂ ਕੀਤਾ ਆਪਣੇ ਨਾ ਸੱਸ ਸਹੁਰੇ ਕੋਲ ਉਹਨਾਂ ਨੂੰ ਫੋਨ ਕਰਕੇ ਨਾ ਸਪੈਸ਼ਲ ਕਿਹਾ, ਮੈਂ ਕਿਹਾ ਇਹਦਾ ਨਾ ਪਾਸਪੋਰਟ ਦੀ ਨਾ ਮੈਨੂੰ ਫੋਟੋ ਵਗੈਰਾ ਭੇਜ ਦਿਓ ਤੇ ਦੱਸਿਓ ਨਾ ਆਪਣੇ ਨੂੰ। ਮੈਂ ਫੋਟੋ ਮੰਗਵਾਈ ਨਵੀਂ ਜੀ, ਤੇ ਮੈਂ ਉਹ ਏਜੰਟ ਨਾਲ ਗੱਲ ਕੀਤੀ, ਉਹ ਕਹਿੰਦਾ ਤੁਹਾਡੇ ਦੋਨਾਂ ਦੇ ਫਰੈਸ਼ ਪਾਸਪੋਰਟ ਆ ਵੀ ਨਾ ਮੇਰੀ ਸਹੀ ਸਵਿਟਜ਼ਰਲੈਂਡ ਜਾਣ ਦੀ, ਉਹਨਾਂ ਨੇ ਉਹ ਕਹਿੰਦੇ ਸਵਿਟਜ਼ਰਲੈਂਡ ਦਾ ਵੀਜ਼ਾ ਮੁਸ਼ਕਲ ਲੱਗੂਗਾ, ਵੀ ਨਵਾਂ ਪਾਸਪੋਰਟ ਆ ਖਰਾਬ ਨਾ ਕਰਾ ਲਿਓ, ਇਸ ਕਿਸੇ ਹੋਰ ਕੰਟਰੀ 'ਚ ਨਿਕਲ ਜਾਓ। ਮੈਂ ਉਹਨਾਂ ਨੇ ਮੇਰਾ ਸਿੰਗਾਪੁਰ ਦਾ ਵੀਜ਼ਾ ਲਵਾ ਕੇ ਦਿੱਤਾ ਨਵੀਂ ਜੀ, ਜਦੋਂ ਵਿਆਹ ਤੋਂ ਬਾਅਦ ਆਏ ਮੈਂ ਉਹਨੂੰ ਐਜ਼ ਆ ਸਰਪ੍ਰਾਈਜ਼ ਤੌਰ 'ਤੇ ਮੈਂ ਉਹਨੂੰ ਆਹ ਟੂਰ ਦਿੱਤਾ
0: ਸਿੰਗਾਪੁਰ ਲੈ ਕੇ ਗਏ।
1: ਹਾਂਜੀ ਮੈਂ ਸਿੰਗਾਪੁਰ ਲੈ ਕੇ ਗਿਆ, ਫਿਰ ਇੰਡੋਨੇਸ਼ੀਆ ਲੈ ਕੇ ਗਿਆ, ਉਸ ਤੋਂ ਬਾਅਦ ਨਵੀਂ ਜੀ ਜਿਹੜਾ ਤੁਸੀਂ ਉਹ ਕਹਿੰਦੇ ਪਏ ਨਾ ਵੀ ਉਹ ਸਪੈਸ਼ਲ ਫੀਲ ਕਰਾਉਣਾ ਜੇ ਉਹ, ਮੈਨੂੰ ਇਹ ਤਾਂ ਪਤਾ ਨਹੀਂ ਸੀਗਾ ਵੀ ਏਦਾਂ ਹਨਾ ਇਹਨੂੰ ਫੀਲ ਹੋਊਗਾ ਕੁਛ। ਮੈਂ ਇੱਕ ਰਿੰਗ ਜ਼ਰੂਰ ਲੈ ਲਈ ਸੀਗੀ ਨਵੀਂ ਜੀ, ਇੱਕ ਰਿੰਗ ਲੈ ਕੇ ਨਾ ਮੈਂ ਉਹਨਾਂ ਨੂੰ ਫੈਰੀ ਦੇ ਉੱਤੇ ਨਾ ਉੱਥੇ ਜਦੋਂ ਇੰਡੋਨੇਸ਼ੀਆ ਜਾ ਰਹੀ ਸੀ ਮੈਂ ਸਪੈਸ਼ਲ ਉਹਨਾਂ ਨੂੰ ਉੱਥੇ ਬੈਂਡ ਬੋਲ ਕੇ ਤਾਂ ਨਹੀਂ ਮੈਂ ਖੜ ਕੇ ਉਹਨਾਂ ਨੂੰ ਰਿੰਗ ਦਿੱਤੀ ਸਪੈਸ਼ਲ, ਮੈਂ ਕਿਹਾ ਰਿੰਗ ਤੁਹਾਡੇ ਵਾਸਤੇ ਮੈਂ ਲਿੱਤੀ ਆ ਸਪੈਸ਼ਲ ਅਲੱਗ ਤੋਂ, ਬੜੀ ਬੜੀ ਖੁਸ਼ ਹੋਈ ਜੀ ਉਹ।
0: ਤੇ ਰਿੰਗ ਵਿਆਹ ਤੋਂ ਬਾਅਦ ਦਿੱਤੀ?
1: ਵਿਆਹ ਤੋਂ ਬਾਅਦ ਵੀ ਦਿੱਤੀ ਹਾਂਜੀ, ਮੈਂ ਵਿਆਹ ਤੋਂ ਬਾਅਦ ਵੀ ਦਿੱਤੀ।
0: ਵਿਆਹ ਤੋਂ ਪਹਿਲਾਂ ਦੇ ਦੀ ਹੁੰਦੀ ਹੈ ਰਿੰਗ ਤਾਂ?
1: ਨਹੀਂ ਉਹ ਤਾਂ ਵਿਆਹ ਤੇ ਤਾਂ ਜਿਹੜੀ ਦੇਣੀ ਸੀ ਦੇਣੀ ਸੀ ਉਹ ਤਾਂ, ਉਸ ਤੋਂ ਮਤਲਬ ਜਿਵੇਂ ਤੁਸੀਂ ਕਹਿੰਦੇ ਪਏ ਹੋ ਵੀ ਹੈ ਨਾ ਆਪਾਂ ਪ੍ਰਪੋਜ਼ ਕੀਤਾ ਹੈ ਕੁਛ, ਉਸ ਤੋਂ ਇਲਾਵਾ ਨਵੀਂ ਜੀ ਮੈਨੂੰ ਪਤਾ ਲੇਡੀਜ਼ ਨੇ ਬਹੁਤ ਜੈਲਸੀ ਫਿਗਰ ਬਹੁਤ ਹੁੰਦੀ ਹੈ ਲੇਡੀਜ਼ ਦੇ ਵਿੱਚ, ਉਹ ਵੀ ਫਿਰ ਫੋਟੋ ਖਿੱਚ ਕੇ ਜੀ ਪਾਵੇ ਇੱਥੇ ਇੱਥੇ, ਮੈਂ ਕਿਹਾ ਤੇਰੀਆਂ ਫਰੈਂਡਾਂ ਕਿੱਥੇ ਕਿੱਥੇ ਘੁੰਮੀਆਂ ਨੇ ਇੰਡੀਆ ਵਿੱਚ, ਇੱਥੇ ਇੱਥੇ ਘੁੰਮੀਆਂ ਨੇ। ਨਵੀਂ ਜੀ ਮੈਂ ਨਾ ਮੈਂ ਇੰਡੀਆ ਦਾ ਕੋਈ ਕੋਨਾ ਨਹੀਂ ਛੱਡਿਆ ਆਪਣੀ ਵਾਈਫ ਨੂੰ, ਇੱਕ ਸਾਲ ਮੈਂ ਘੁੰਮਾਉਂਦਾ ਹੀ ਰਿਹਾ।
0: ਠੀਕ ਹੈ,
2: ਪੰਜਾਬੀ ਲਹਿਰਾ ਸੁਣ ਕੇ ਆਏ ਆ, ਡੀਲ ਦੇ ਦੋ ਕਿਉਂਕਿ ਬਹੁਤ ਸਾਰੇ ਪਰਿਵਾਰ ਆ ਜਿਹਨਾਂ ਨੇ ਕੱਲੀ ਕੱਲੀ ਆਈਟਮ ਨਹੀਂ ਲੈਣੀ, ਪੂਰੇ ਘਰ ਦਾ ਫਰਨੀਚਰ ਵੀ ਲੈਣਾ।
3: ਡਨ ਹੋ ਗਿਆ ਜੀ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਆ, ਪੰਜਾਬੀ ਲਹਿਰਾ ਦਾ ਕੇ ਰੈਫਰੈਂਸ ਦੇਣਾ ਪੈਣਾ, ਡੀਲ ਫੀ ਮਿਲਣੀ ਆ, ਪੂਰੇ ਘਰ ਦਾ ਫਰਨੀਚਰ ਫਰਨਿਸ਼ ਕਰ ਦੇਣਾ ਅੱਜ ਤੁਹਾਨੂੰ, ਪੂਰੇ ਘਰ ਦਾ ਫਰਨੀਚਰ ਦੇ ਦੇਣਾ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਆ ਵੀਕਐਂਡ ਨੂੰ ਮਿਸ ਨਾ ਕਰਿਓ, ਭਾਰੀ ਡਾਲਰਾਂ ਦੀ ਸੇਵਿੰਗ ਹੋਣੀ ਆ ਬਾਈ ਜੀ। ਮਾਸਟਰ ਬੈਡਰੂਮ ਦੇ ਵਿੱਚ ਚੱਲ ਰਹੇ ਆ, ਕਿੰਗ ਸਾਈਜ਼ ਦਾ ਬੈੱਡ ਬਾਏ ਕਰਨਾ ਤੇ ਪੰਜਾਬੀ ਲਹਿਰਾ ਕਹਿ ਦੇਣਾ, ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਜਾਣਾ, ਕੁਈਨ ਸਾਈਜ਼ ਦਾ ਬੈੱਡ ਤੁਸੀਂ ਬਾਏ ਕਰਨਾ, ਪੰਜਾਬੀ ਲਹਿਰਾ ਕਰਨਾ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਜਾਣਾ, ਕੁਈਨ ਸਾਈਜ਼ ਦਾ ਬੈੱਡ ਬਾਏ ਕਰਨਾ, ਫੇ ਕਰਨਾ ਪੰਜਾਬੀ ਲਹਿਰਾ ਨਵੀਂ ਵਜਦਾ ਨਾਲ ਲੈਣਾ, ਕੁਈਨ ਸਾਈਜ਼ ਦਾ ਮੈਟਰ ਤੀਜੇ ਰੂਮ ਦੇ ਲਈ ਵੀ ਫ੍ਰੀ। ਸੋ ਤਿੰਨੇ ਹੀ ਤੁਹਾਡੇ ਬੈੱਡਰੂਮ ਜਿਹੜੇ ਫਰਨਿਸ਼ ਹੋ ਗਏ, ਮੈਟਰਸ ਤਿੰਨੇ ਫ੍ਰੀ ਮਿਲ ਗਏ। ਹੁਣ ਚੱਲਦੇ ਆ ਫੈਮਿਲੀ ਰੂਮ ਦੇ ਵਿੱਚ, ਐਲ ਸ਼ੇਪ ਦਾ ਸੋਫਾ ਤੁਸੀਂ ਬਾਏ ਕਰਨਾ ਤੇ ਨਵੀਂ ਬਾਈ ਦਾ ਫੇਰ ਨਾਮ ਲੈ ਲੈਣਾ, ਕਾਫੀ ਟੇਬਲ ਫ੍ਰੀ। ਹੁਣ ਤੁਸੀਂ ਉਹ ਲਿਵਿੰਗ ਰੂਮ ਆਪਣਾ ਫੈਮਿਲੀ ਰੂਮ ਵੀ ਫਰਨਿਸ਼ ਹੋ ਗਿਆ, ਹੁਣ ਚੱਲਦੇ ਆ ਡਾਇਨਿੰਗ ਟੇਬਲ ਏਰੀਆ ਦੇ ਵਿੱਚ। ਤੁਸੀਂ ਡਾਇਨਿੰਗ ਟੇਬਲ ਤੇ 6 ਚੇਅਰਾਂ ਬਾਏ ਕਰਨੀਆਂ, ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਨਾਲ ਮਾਈਕ੍ਰੋਵੇਵ ਫ੍ਰੀ, ਪੂਰੇ ਘਰ ਦਾ ਫਰਨੀਚਰ, 3 ਬੈੱਡ ਤਿੰਨਾਂ ਦਾ ਮੈਟਰਸ ਫ੍ਰੀ, ਡਾਇਨਿੰਗ ਟੇਬਲ 6 ਚੇਅਰਾਂ ਉਹਦੇ ਨਾਲ ਮਾਈਕ੍ਰੋਵੇਵ ਫ੍ਰੀ, ਐਲ ਸ਼ੇਪ ਦਾ ਸੈਕਸ਼ਨ ਉਹਦੇ ਨਾਲ ਕਾਫੀ ਟੇਬਲ ਫ੍ਰੀ। ਬਿਲ ਇੱਕ ਵਾਰੀ ਫੇਰ ਕਰਨਾ ਤੁਸੀਂ ਪੰਜਾਬੀ ਲਹਿਰਾਂ ਤੇ ਨਾਲ ਡਾਇਨਿੰਗ ਦੇ ਨਾਲ ਏਰੀਆ ਰੱਗ ਵੀ ਫ੍ਰੀ ਤੇ ਨਾਲ ਮਾਈਕ੍ਰੋਵੇਵ ਵੀ ਫ੍ਰੀ।
2: ਨਹੀਂ ਨਹੀਂ ਬਾਈ ਜੀ ਗੱਲ ਨੀ ਬਣੀ, ਕੁਛ ਲਿਆ ਕਰੋ ਥੋੜਾ ਬਹੁਤਾ ਮਨ, ਪੰਜਾਬੀ ਲਹਿਰਾਂ ਸੁਣ ਕੇ ਆਏ ਆ।
3: ਚਲੋ ਏਦਾਂ ਕਰ ਲੋ, ਪੂਰੇ ਘਰ ਦਾ ਫਰਨੀਚਰ ਬਾਈ ਜੀ $2500 ਦੇ ਵਿੱਚ, ਟੈਲੀਵਿਜ਼ਨ ਵੀ ਫ੍ਰੀ, ਬੈਟਰੀ ਵੀ ਫ੍ਰੀ, ਟੈਲੀਵਿਜ਼ਨ ਵੀ ਫ੍ਰੀ, ਕੰਫਰਟੇਬਲ ਵੀ ਫ੍ਰੀ।
2: ਜਾ ਬਾਈ ਏਦਾਂ ਨੀ, ਏਦਾਂ ਨੀ, ਦੇਖੋ ਅੰਕਲ ਜੀ ਆਏ ਸੀਗੇ ਕਹਿੰਦੇ ਪੂਰੇ ਘਰ ਦਾ ਫਰਨੀਚਰ ਲੈਣਾ, ਪਰ ਕਈ ਵਾਰੀ ਬਜਟ ਦੇਖੋ ਰਿਸੈਸ਼ਨ ਚੱਲਿਆ ਪਿਆ। ਹੁਣ ਬਾਈ ਰਿਸੈਸ਼ਨ ਦੇ ਵਿੱਚ ਫਾਇਦਾ ਤਾਂ ਹੀ ਹੋਊ, ਅਸੀਂ ਖੜੇ ਕਿੱਥੇ ਆ?
0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: ca. ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 4337655 1984
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: SNS ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
4: What is the reason?
5: This is the effect of famous masala chai by Navigator's Cafe.
4: I know this place. They're also famous for delicious snacks like aloo fettis, samosa, vada pav, spring rolls, mango lassi and my favorite, samosa chaat and bhel.
6: Navigator's Cafe, located at northwest corner of Queen Street East and Airport Road in Brampton. They are conveniently open 24/7.

0: multiple locations in GTA. For more information, visit rajdhanisweets.ca.
1: जे तुसी भी करना चाहते हो अपना खुद का रेडियो प्रोग्राम तो आज ही सानू कॉल करो 647-504-1557. कस्टमर बनना चाहते हो नो बफरिंग नो फ्रीजिंग 4K सर्विस ले पुराना बॉक्स कदे भी अपग्रेड अपडेट करवाओ तुसी ढिलों वीडियो नू कॉल करो मेन प्रोडक्ट ढिलों वीडियो दा गुरबाणी रेडियो इंडिया लेके जाने वास्ते बेस्ट गिफ्ट जिस विच संपूर्ण पाठ हैगा श्री गुरु ग्रंथ साहिब जी दा नितनेम दियां सारियां बाणियां ने ढाडी वारा ने 300 शब्द ने 110-220 दा चार्जर अते ईयर प्लग दे नाल नाल 20 घंटे दी बैटरी टोरंटो एयरपोर्ट तो लैके थोड़े पिंड तक दा थोड़ा साथी ढिलों वीडियो दा गुरबाणी रेडियो आईपीटीवी दी टॉप दी सर्विस या ढिलों वीडियो गुरबाणी रेडियो गोर रोड एबनीजर सत्ते दिन खुले ने 11 तो 8 905-204-1313 905-204-1313 किसी ने भी अगर कार वैन एसयूवी लेना टॉप टॉप टॉप दा नाम इको है वो है एरन मिल्स एक्यूरा एरन मिल्स एक्यूरा दे जगदीप भला अते करण शर्मा नु कॉल करो नंबर वन सर्विस नंबर वन रेट्स प्रोफेशनल अते ऑनेस्ट टीम ते रिलायबल सो कार वैन एसयूवी कोई भी लेना होवे एरन मिल्स एक्यूरा 905-828-5800 905-828-5800 ते कॉल करो
2: बेसमेंट लीक करती है तो असी बेस्ट रेनोवेशन दे सतविंदर जी का नाम ही रेकमेंड करते हाँ 416-451-4565 कंक्रीट का कोई भी काम करवाने लई या फिर बेसमेंट की लीकेज नू प्रॉपर अते ग्रंटेड बंद करन वास्ते 416-451-4565
1: ਪੰਜਾਬੀ ਲਹਿਰਾਂ ਜਾਂ ਚਲੋ AM530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ
3: ਹਾਂ ਵੈਰੀ ਗੁੱਡ ਓ ਬਲੇ ਬਲੇ ਦੂਰੋਂ ਕਾਲ ਆ ਰਹੀ ਹੈ ਕੋਈ ਹਾਂਜੀ ਹੈਲੋ ਜੀ ਪਤਾ ਨਹੀਂ ਕਿਹੜਾ ਏਰੀਆ ਕੋਡ ਹੈ यूरोप तो शायद हेलो 7441 हेलो बहुत चिर तो होल्ड ते है यूरोप दी कॉल है बट भाई जी हुणे बोल ही रहे देखिए इटली दी कॉल है इटली वाले हो चलो सो कॉल तो आ रही सी इटली तो अज सजना दी आई है सानू कॉल भी इटली तो ਮੁੱਦਤ ਮਗਰੋਂ ਪੁੱਛਿਆ ਇਹਨਾਂ ਹਾਲ ਵੀ ਇਟਲੀ ਤੋਂ ਸੋ ਖੈਰ ਦਬਾ ਤੋਂ ਕਰ ਲਿਓ ਜੀ ਫੋਨ ਤੇ ਸਟੂਡੀਓ ਦਾ ਨੰਬਰ ਹੈ ਅੱਜ 905-673-3337 905-673-3337 ਨੰਬਰ ਹੈ ਆਪਣਾ ਇੱਕ ਤਾਂ ਤੁਸੀਂ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਨੂੰ ਯਾਦ ਰੱਖੋ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਗੱਡੀ ਦੇ ਕੋਈ ਵੀ ਟ੍ਰਾਂਸਮਿਸ਼ਨ ਦਾ ਇਸ਼ੂ ਹੈ ਇੰਜਨ ਬ੍ਰੇਕਾਂ ਦਾ ਤਾਂ ਨੰਬਰ ਹੈ 905-799-1478 ਰੋਇਲ ਆਟੋ ਸੈਂਟਰ ਸਟੀਲਸ ਤੇ ਮੈਲਨੀ ਤੇ 905-799-1478 ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ ਕਿਸੇ ਨੂੰ ਵੀ ਨਸ਼ੇ ਦੀ ਐਡਿਕਸ਼ਨ ਹੋ ਗਈ ਤਾਂ ਆਸ ਦੀ ਕਿਰਨ ਵਾਲਿਆਂ ਨਾਲ ਸੰਪਰਕ ਕਰ ਲਓ ਲਖਬੀਰ ਸਿੰਘ ਐਮ ਡੀ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ 99-151-54-548 ਆਸ ਦੀ ਕਿਰਨ ਐਂਡ ਫੈਸ਼ਨ ਆਈ ਕਿਊ ਦੇ ਗੁਰਪ੍ਰੀਤ ਬਾਈ ਜੀ ਹੁਣੇ ਕਹਿੰਦੇ ਕਿ ਬਈ ਤੁਹਾਨੂੰ ਵਿਆਹਾਂ ਲਈ ਵੈਡਿੰਗ ਸੀਜ਼ਨ ਲਈ ਕੁੜਤੇ ਪਜਾਮੇ ਚਾਹੀਦੇ ਹੈ ਕੋਟ ਪੈਂਟ ਚਾਹੀਦੇ ਹੈ ਇੱਕ ਲਓ ਅਤੇ ਦੂਜਾ 25% ਡਿਸਕਾਊਂਟ 'ਤੇ ਕੋਈ ਮੈਚਿੰਗ 15-20 ਕੁੜਤੇ ਪਜਾਮੇ ਰੈਡੀ ਕਰਾਉਣੇ ਆ ਨੋ ਪ੍ਰੋਬਲਮ ਲੇਡੀ ਸੂਟ ਅੱਧੀ ਪ੍ਰਾਈਸ ਤੱਕ ਨੇ ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ ਏਅਰਪੋਰਟ ਰੋਡ ਐਂਡ ਡੇਰੀ ਕੁਈਨ ਐਂਡ ਕੈਨੇਡੀ ਇਟਲੀ ਵਾਲੇ ਹੋ? ਹਾਂਜੀ
4: ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਬਾਈ ਜੀ?
4: ਬਸ ਵਧੀਆ ਜੀ।
3: ਕਿਵੇਂ ਆ ਇਟਲੀ ਦਾ, ਕੀ ਹਾਲ ਹੈ?
4: ਹਾਲ ਬਹੁਤ ਵਧੀਆ
3: ਵਧੀਆ। ਮੌਸਮ ਕਿਵੇਂ ਹੋ ਇਟਲੀ ਚ?
4: ਮੌਸਮ ਐਨ ਵਧੀਆ, ਨਾ ਗਰਮੀ ਹੈ ਨਾ ਠੰਡ ਹੈ।
3: ਨਾ ਗਰਮੀ ਤੇ ਨਾ ਠੰਡ।
4: ਹਾਂਜੀ,
3: ਤੁਸੀਂ ਆਪਦਾ ਸ਼ਹਿਰ ਦੱਸਿਆ ਸੀਗਾ, ਮੈਂ ਭੁੱਲ ਗਿਆ, ਮੈਂਟੂਆ ਕੀ ਆ?
4: ਸਾਡਾ ਪਿੰਡ ਸ਼ਹਿਰ ਕਰਮੋਨਾ।
3: ਅੱਛਾ, ਕਰਮੋਨਾ ਕਰਮੋਨਾ ਕਰਮੋਨਾ
4: ਹਾਂ ਕਰਮੋਨਾ ਮਾਨਤੋਵਾ
3: ਮਾਨਤੋਵਾ
4: ਰਿਜੋ ਮਿਲੀ ਆ ਸਾਡੇ ਬਸ ਲਾਗੇ ਲਾਗੇ ਹੀ ਆ
3: ਕਰਮੋਨਾ। ਫਿਰ ਤੁਸੀਂ ਤੁਹਾਡੀ ਏਅਰਪੋਰਟ ਕਿਹੜੇ ਕਿਹੜੀ ਪੈਂਦੀ ਨੇੜੇ?
4: ਸਾਨੂੰ ਮਿਲਾਨ 200 ਕਿਲੋਮੀਟਰ ਪੈਂਦਾ ਘਰੋਂ।
3: ਅੱਛਾ, ਮਿਲਾਨ ਵੀ 200 ਕਿਲੋਮੀਟਰ ਹੈ?
4: ਹਾਂਜੀ, ਸਾਨੂੰ ਇੱਥੋਂ ਪੈਂਦਾ। ਹਾਂਜੀ,
3: ਬੱਲੇ ਬੱਲੇ ਬੱਲੇ, ਕਾਫੀ ਫਿਰ ਬਾਟ ਹੈ।
4: ਹਾਂਜੀ ਹਾਂਜੀ,
3: ਫਿਰ ਮਿਲਾਨ ਤੋਂ ਤੁਸੀਂ ਫਿਰ ਜੇ ਏਅਰਪੋਰਟ ਤੋਂ ਜਾਣਾ ਹੋਵੇ ਫਿਰ ਕੀ ਟੈਕਸੀ ਲੈ ਕੇ?
4: ਲੋਕਲ ਏਅਰਪੋਰਟ ਨਹੀਂ, ਆਪਣੀ ਗੱਡੀ ਜਿੱਦਾਂ ਹੁਣ ਜਾਈਦਾ, ਮੈਂ ਤਾਂ ਏਅਰਪੋਰਟ ਤੇ ਖੜੀ ਕਰ ਦਿੰਦਾ।
3: ਅੱਛਾ, ਏਅਰਪੋਰਟ ਤੇ ਖੜੀ ਕਰ ਦਿੰਦੇ ਹੋ
4: ਹੋਰ ਮਹੀਨੇ ਵਾਸਤੇ ਜਿੱਦਾਂ ਆਉਣਾ ਜਾਣਾ ਆ? ਜਾਂ ਫਿਰ ਸਾਡੇ ਲੋਕਲ ਏਅਰਪੋਰਟ ਹੈਗਾ 100 ਕਿਲੋਮੀਟਰ ਦੇ।
3: ਤੁਹਾਨੂੰ ਕਰਮੋਨਾ ਟੂ ਮਿਲਾਨ ਕੀ 1.5 ਘੰਟਾ ਲੱਗਦਾ?
4: 2 ਘੰਟੇ ਲੱਗ ਜਾਂਦੇ ਆ, ਕਿਉਂਕਿ ਸ਼ਹਿਰ ਤੋਂ ਬਾਹਰ ਪੈਂਦਾ ਨਾ ਮਿਲਾਨ ਤੋਂ ਏਅਰਪੋਰਟ ਜਿਹੜਾ ਆ।
3: ਅੱਛਾ ਅੱਛਾ ਅੱਛਾ, ਮੈਂ ਦੇਖ ਰਿਹਾ, ਮੈਂ ਮੈਪ ਦੇ ਉੱਤੇ ਦੇਖ ਰਿਹਾ, ਇੱਥੇ ਕਰਮੋਨਾ ਆ ਜਾਂਦਾ ਤੇ ਉਹਦੇ ਨਾਲ ਨਾਲ ਕਿਹੜੇ ਹੋਰ ਕਿਹੜੇ ਕਿਹੜੇ ਸ਼ਹਿਰ ਨੇ ਤੁਹਾਡੇ ਨੇੜੇ?
4: ਪਾਰਮਾ ਪੈਂਦਾ।
3: ਅੱਛਾ,
4: ਪਾਰਮਾ 7 ਤੋਂ 20 ਕਿਲੋਮੀਟਰ।
3: ਪਾਰਮਾ ਠੀਕ ਹੈ। ਚਲੋ ਹੋਰ ਸੁਣਾਓ।
4: ਮੈਂ ਕਿਹਾ ਤੁਹਾਨੂੰ ਆਪਾਂ ਇਨਵਾਈਟ ਕਰਨਾ ਸੀ, ਬੇਟੇ ਦੀ ਸ਼ਾਦੀ ਆ ਦਸ ਵਿੱਚ।
3: ਕਿੱਥੇ? ਇਟਲੀ?
4: ਨਹੀਂ ਕੈਨੇਡਾ।
3: ਮੈਂ ਕਿਹਾ ਤੁਸੀਂ ਇਟਲੀ ਸੱਦਣ ਲੱਗੇ, ਮੈਨੂੰ ਤਾਂ ਚਾਹ ਚੜ ਗਿਆ।
4: ਇਟਲੀ ਆ ਜਾਓ, ਇਟਲੀ ਤਾਂ
3: ਗਿਆ, ਸਵਾਦ ਤਾਂ ਇਟਲੀ ਆਊਗਾ। ਕੋਈ ਨਾ, ਮੁੰਡੇ ਦਾ ਵਿਆਹ ਕਰ ਲੋ, ਫਿਰ ਇਟਲੀ ਸੱਦਿਓ ਸਾਨੂੰ। ਇਟਲੀ ਤੋਂ ਕਾਲ ਆਈ ਹੈ, ਮੈਂ ਕਿਹਾ ਵੀ ਬੱਲੇ ਬਾਈ ਜੀ ਸਾਨੂੰ ਇਟਲੀ ਸੱਦ ਰਹੇ ਆ। ਬ੍ਰੈਂਪਟਨ ਤਾਂ ਯਾਰ ਵਿਆਹ ਬਹੁਤ ਦੇਖੀ ਦੇ ਆ, ਸੋ ਮਨਜੀਤ ਸਾਡੇ ਨਾਲ ਨੇ ਅਪਲਾਈਸ ਰੱਖਦੇ। ਆਮ ਜਸਟ ਜੋਕਿੰਗ ਯਾਰ, ਬਹੁਤ ਮੁਬਾਰਕਾਂ ਬਾਈ ਜੀ, ਜ਼ਰੂਰ ਵਿਆਹ ਦਾ ਸੱਦਾ ਦਿੱਤਾ, ਬਹੁਤ ਧੰਨਵਾਦ। ਮਨਜੀਤ ਵੈਲਕਮ।
5: ਥੈਂਕ ਯੂ ਸੋ ਮਚ ਨਵੀਤ, ਇੱਕ ਵਾਰੀ ਫੇਰ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ ਚਾਰ ਅਪਲਾਈਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 30 ਇੰਚ ਦਾ ਟੋਪ ਮਾਊਂਟ ਦਾ ਸਟੇਨਲੈਸ ਸਟੀਲ ਕਲਰ ਦਾ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3500 ਦੀ ਵੈਲਿਊ ਦੇ ਚਾਰ ਬੇਸਮੈਂਟ ਦੇ ਅਪਲਾਈਸਿਸ ਨੇ, ਜਿਹੜੇ ਕਿ ਸਿਰਫ $2499 $2499 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਆ। ਜਿਹੜੇ ਵੀ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ, ਸਿਰਫ $3199 $3199 ਚ ਪੂਰੇ 5 ਪੀਸ ਦਾ ਇਨਵੈਸਟਰ ਕੋਂਬੋ ਅਪਲਾਈਸ ਬੰਡਲ ਦਾ ਤੁਸੀਂ ਲਗਾ ਸਕਦੇ ਆ। ਬਿਲਟ ਇਨ ਅਪਲਾਈਸਿਸ ਦੇ ਉੱਪਰ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ, ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਜਿਹੜੇ ਵੀ ਕਲਾਇੰਟ ਡੀਲ ਦੇਖ ਰਹੇ ਨੇ, 65 ਇੰਚ ਦਾ LED ਸਮਾਰਟ 4K ਟੀਵੀ $599, 75 ਇੰਚ ਦਾ LED ਸਮਾਰਟ 4K ਟੀਵੀ $799, ਤੇ 86 ਇੰਚ ਦਾ LED ਸਮਾਰਟ 4K ਟੀਵੀ $999 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
3: 7 ਹੈਲੋ
6: ਹੈਲੋ ਜੀ ਸਤਿ ਸ਼੍ਰੀ ਅਕਾਲ ਭਾਜੀ
3: ਸਤਿ ਸ਼੍ਰੀ ਅਕਾਲ ਜੀ
6: ਉਹ ਸਰਕਾਰ ਅੱਜਕਲ ਚਲਦੇ
3: ਟੀਵੀ ਲੈਣਾ
6: ਜਾਂ
3: ਹੁਣੇ ਬੋਲ ਕੇ ਤਾਂ ਹਟਿਆ ਤੁਸੀਂ ਨੰਬਰ ਲਿਖ ਲਓ 905
6: ਇੱਕ ਮਿੰਟ
3: ਹਾਂਜੀ
6: ਹਾਂਜੀ
3: 905 450 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054 0054
6: ਮਤਲਬ ਮੈਂ ਤੁਹਾਡੀ ਆਵਾਜ਼ ਜਿਹੜਾ ਬੜੀ ਲਾਈਕ ਕਰਨਾ,
3: ਬਹੁਤ ਧੰਨਵਾਦ,
6: ਤੁਸੀਂ ਬੜੇ ਜ਼ਬਰਦਸਤ, ਤੁਹਾਡਾ ਰੇਡੀਓ ਜ਼ਬਰਦਸਤ,
3: ਬਹੁਤ ਸ਼ੁਕਰੀਆ ਤੁਸੀਂ ਬਾਈ ਜੀ, ਇਹਨਾਂ ਨੂੰ ਫੋਨ ਕਰ ਲਓ, ਇਹ ਕਹਿ ਦਿਓ ਕਿ ਅਸੀਂ ਨਵੀਂ ਨੂੰ ਤੇ ਪੰਜਾਬੀ ਲਹਿਰ ਨੂੰ ਸੁਣ ਕੇ ਆਏ ਹਾਂ ਤੇ ਤੁਹਾਨੂੰ ਬਹੁਤ ਵਧੀਆ ਟੀਵੀ ਦੀ ਡੀਲ ਦੇਣਗੇ, ਠੀਕ ਆ?
6: ਅੱਛਾ, ਨਵੀਂ ਤੇ ਪੰਜਾਬੀ ਲਹਿਰਾਂ?
3: ਹਾਂਜੀ, ਨਵੀਂ ਤੇ ਪੰਜਾਬੀ ਲਹਿਰਾਂ, ਹੁਣੇ ਕਹਿ ਦਿਓ ਕਿ ਹੁਣੇ ਨੰਬਰ ਮਿਲਿਆ, ਠੀਕ ਆ?
6: ਠੀਕ ਹੈ, ਥੈਂਕ ਯੂ,
3: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-673-3037 ਆਪਣਾ ਨੰਬਰ ਹੈ 905-673-3037 ਐਂਡ ਠੀਕ ਹੈ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਤੁਹਾਨੂੰ ਇੱਕ ਗਾਣਾ ਸੁਣਾਉਣੇ ਵਧੀਆ ਜੀ, ਇੱਕ ਨਾ ਪ੍ਰੋਪਰਟੀ ਆਈ ਹੈ ਜਿਹਦੀ ਜਾਣਕਾਰੀ ਕੁਝ ਦਿਨਾਂ ਤੋਂ ਦੇ ਰਹੇ ਹਾਂ, ਤੁਸੀਂ ਧਿਆਨ ਨਾਲ ਸੁਣ ਲਓ, ਹੁਣ ਇਹ ਕੈਲੇਡਨ ਦੇ ਵਿੱਚ ਘਰ ਹੈ, 3.6 ਏਕੜ ਲੈਂਡ ਹੈ, ਟੋਟਲ 18,000 ਸਕੁਅਰ ਫੁੱਟ ਤੋਂ ਵੱਧ ਲਿਵਿੰਗ ਸਪੇਸ ਹੈ, ਤੁਸੀਂ 42 ਗੱਡੀਆਂ ਪਾਰਕ ਕਰੋ, 42 ਗੱਡੀਆਂ ਦੀ ਪਾਰਕਿੰਗ, ਉਹਨਾਂ ਲਈ ਬਹੁਤ ਵਧੀਆ, ਕੋਈ ਦੋ ਭਰਾ ਇਕੱਠੇ ਰਹਿਣਾ ਚਾਹੁੰਦੇ ਆ ਜਾਂ ਕੋਈ ਵੈਸੇ ਵੱਡਾ ਘਰ ਲੱਭ ਰਿਹਾ, ਬਹੁਤ ਵੱਡਾ ਘਰ ਹੈ, 3.6 ਏਕੜ ਲੈਂਡ, ਉਹ ਵੀ ਕੈਲੇਡਨ 'ਚ, ਕੱਲ੍ਹ ਨੂੰ ਅਤੇ ਪਰਸੋਂ ਨੂੰ 1 ਵਜੇ ਤੋਂ ਲੈ ਕੇ 6 ਵਜੇ ਤੱਕ ਓਪਨ ਹਾਊਸ ਹੈ, ਜਪਿੰਦਰ ਨੂੰ ਫੋਨ ਕਰੋ 416-729-3616, ਸਾਰੀ ਜਾਣਕਾਰੀ ਜਪਿੰਦਰ ਕੋਲੋਂ ਲੈ ਲਓ, 416-729-3616, 416-729-3616, 416-769-3616 'ਤੇ ਕਾਲ ਜ਼ਰੂਰ ਤੁਸੀਂ ਕਰੋ, ਸੋ ਓਕੇ ਇੱਕ ਕਾਲ ਲੈ ਲਈਏ ਅਤੇ ਫਿਰ ਤੁਹਾਨੂੰ ਵਧੀਆ ਜਿਹਾ ਖੜਕ ਮਾਰਿਆ ਕੋਈ ਗੀਤ ਸੁਣਾਉਂਦੇ ਹਾਂ, ਅਤੇ ਵਧੀਆ ਜਿਹਾ ਖੜਕ ਮਾਰਿਆ ਹੋ ਜਾਵੇ ਨਾ ਅੱਜ ਦੇ ਦਿਨ ਫਰਾਈਡੇ ਨੂੰ, ਫਿਰ ਬੱਲੇ ਬੱਲੇ ਹੁੰਦੀ ਆ, 777-4, ਹਾਂਜੀ ਬਾਈ ਜੀ,
7: ਹਾਂਜੀ ਨਵੀਂ ਵੀਰੇ, ਸਤਿ ਸ਼੍ਰੀ ਅਕਾਲ,
3: ਹਾਂਜੀ ਕਿਵੇਂ ਹੋ?
7: ਵਧੀਆ ਵਧੀਆ, ਨਵੀਂ ਵੀਰੇ ਵਾਪਸ ਆ ਰਹੇ ਆ, ਬਸ ਬਾਰਡਰ ਤੇ ਪਹੁੰਚਣ ਲਈ ਘੰਟੇ ਤੋਂ,
3: ਕਿੱਥੋਂ ਆਉਂਦੇ ਹੋ? ਇੰਡੀਆਨਾਪੋਲਿਸ ਤੋਂ? ਹਨਾ,
7: ਮੈਂ ਅੰਨੇ ਸ਼ਿਕਾਗੋ ਤੋਂ ਆ ਰਿਹਾ
3: ਸੀ। ਸ਼ਿਕਾਗੋ ਤੋਂ ਆ ਰਹੇ ਹੋ, ਠੀਕ ਹੈ।
7: ਯਾ ਯਾ, ਗਾਣੇ ਵਾਸਤੇ ਮੈਂ ਕਿਹਾ ਕਿ ਭਜਨ ਮਾਨ ਦੀ ਕੋਈ ਕਲੀ ਸੁਣਾ ਲਓ, ਮੌਤ ਦੀ ਕਲੀ।
3: ਮੌਤ ਦੀ ਸੀ ਦੂਜੀ ਸੁਣਾ ਦਿੰਦੇ ਆ, ਇੱਕ ਥੋੜੀ ਜਿਹੀ ਅਪਬੀਟ ਜਿਹੜੀ ਕਲੀ ਹੈਗੀ ਆ।
7: ਸੁਣਾ ਲਓ ਕੋਈ ਕਲੀ, ਸੁਣਾ ਲਓ ਭਜਨ ਦਾ, ਢਾਡੀ ਰਾਗ ਦਾ, ਤਾਂ ਨਾਲੇ ਮਜ਼ਾ ਆਉਂਦਾ ਸੁਣਦਾ।
3: ਨੀਵੀਂ ਧੌਣ ਕਸੀਦਾ ਕੱਢਦੀ ਨੀ ਡੁੱਬ ਜਾਣੀ, ਉਹ ਸੁਣਾ ਦਈਏ?
7: ਉਹ ਸੁਣਾ ਦਿਓ, ਕੋਈ ਚੱਕਰ ਨਹੀਂ।
3: ਠੀਕ ਹੈ, ਸੁਣਾ ਦਿੰਦੇ, ਚੱਕ ਦੇਵਾਂਗੇ ਫੱਟੇ, ਤੇ ਫੱਟੇ ਚੱਕਣ ਲਈ ਆਏ ਆ ਦੁਨੀਆ ਦੇ, ਚੱਕ ਹੀ ਜਾਵਾਂਗੇ। ਏਰੀਅਨ ਮਿਲ, ਐਕੀਰਾ ਦੀ, ਜਗਦੀਪ ਭੱਲਾ ਤੇ ਕਰਨ ਸ਼ਰਮਾ ਵੀਰ ਨੂੰ ਕਾਲ ਕਰੋ, ਗੱਡੀ ਲੈਣੀ ਹੈ ਐਕੀਰਾ ਦੀ ਲਓ, 905-8285800, 905-8285800, ਏਰੀਅਨ ਮਿਲ ਐਕੀਰਾ, ਬਿਯੋਂਡ ਆਈਵਰ ਦੇ ਰੋਮੀ ਬਾਈ ਜੀ ਤੇ ਰੋਮੀ ਦੀ ਟੀਮ, ਐਨਕਾਂ ਚਾਹੀਦੀਆਂ, ਇੱਥੇ ਆਈ ਡਾਕਟਰ ਵੀ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ, ਬਿਯੋਂਡ ਆਈਵਰ 905-793-3937, 905-793-3937, ਜੀ 0457, ਹਾਂਜੀ ਬਾਈ ਜੀ,
6: ਜੀ ਸਰਕਾਰ, ਮੈਂ ਹੁਣੇ ਫੋਨ ਕੀਤਾ ਤੁਹਾਨੂੰ ਪਹਿਲੇ ਵੀ, ਤੁਸੀਂ ਨੰਬਰ ਦਿੱਤਾ ਮੈਨੂੰ, ਪਹਿਲੇ ਸਤਿ ਸ਼੍ਰੀ ਅਕਾਲ ਭਾਅ ਜੀ, ਦੂਸਰੀ ਗੱਲ ਇਹ ਕਿ ਮੈਂ ਫੋਨ ਕਰਨਾ ਸੀ, ਉਹ ਫੋਨ ਚੁੱਕਦੇ ਨਹੀਂ ਪਏ,
3: ਨੰਬਰ ਹੈ 905-454-0054,
6: ਹੈ ਨਾ? ਯਾ, ਆਹੀ
3: ਨੰਬਰ ਹੈ, ਕੋਈ ਨਾ, ਤੁਸੀਂ ਦੁਬਾਰਾ ਤੋਂ ਟਰਾਈ ਕਰ ਲਿਓ, ਮੇਬੀ ਕਿਤੇ ਬਿਜ਼ੀ ਹੋਣਗੇ।
6: ਅੱਛਾ, ਚਲੋ ਫਿਰ ਮੈਂ, ਕਿਸੇ ਲੋਕੇਸ਼ਨ ਕੀ ਹੈ ਜੀ, ਕਿੱਦਾਂ ਦੀ, ਕਿੱਥੇ ਹੋਣਗੇ
3: ਇਹਨਾਂ ਜੀ? ਜੀ ਇੱਕ ਲੋਕੇਸ਼ਨ ਹੈ ਆਪਣੇ ਮਿਸੀ ਸਾਗਾ ਰੋਡ ਤੇ ਸਟੀਲ ਦੇ ਕੋਲੇ, ਤੇ ਇੱਕ ਲੋਕੇਸ਼ਨ ਹੈ ਏਅਰਪੋਰਟ ਰੋਡ ਤੇ ਇਹਨਾਂ ਦੀ ਕੁਵੀਨ ਦੇ ਕੋਲੇ, ਦੋ ਲੋਕੇਸ਼ਨਾਂ ਨੇ, ਤੁਸੀਂ ਕਰ ਲਿਓ, ਬਾਅਦ ਚੋਂ ਫੋਨ ਚੱਕ ਲੈਣਗੇ, ਮੇਬੀ ਹੁਣ ਕਿਸੇ ਹੋਰ ਲਾਈਨ ਤੇ ਹੋਣਗੇ, ਤੇ ਕਰ ਲਿਓ ਗੱਲ, ਠੀਕ ਹੈ?
6: ਓਕੇ, ਥੈਂਕ ਯੂ,
3: ਕੋਈ ਗੱਲ ਨਹੀਂ, ਤੇ ਸੁਣੋ ਫਿਰ, ਕੀ ਬਾਤ ਹੈ,
8: ਭਜਨ ਮਾਨ ਅਤੇ ਮੇਰਾ ਵੀਰ ਗੁਰਸੇਵਕ ਮਾਨ ਦੁਨੀਆ ਦੇ ਕੋਨੇ ਕੋਨੇ
3: ਵਿੱਚ। ਵਾਹ, ਇਸ ਇੰਟਰੋਸ ਬਹੁਤ ਵਧੀਆ ਸੀਗੀਆਂ ਸਤਰੰਗੀ ਪੀਂਘ ਦੀਆਂ, ਬਟ ਹੁਣ ਮਾਨ ਸਾਹਿਬ ਆ ਜਾਓ ਘੇਰਾ, ਬਸ ਚੱਕ ਦਿਓ ਫੱਟੇ।

0: Va, viva, ok. Så Torna Galambata, vi har igjen ikke kanskje ikke information til noe å si. Denne apne kidi denne sin av iar. Va, jeg kan påstå det om Fresh Food Center. 12,570 Kennedy Road. And 12,570 Kennedy Road de utte located hai one and only Fresh Food Center. Vadiya apne manpasand di grocery karo at Fresh Food Center and vadiya deal ne Kennedy te Mayfield de bilkul corner te Fresh Food Center te ek var tusi zarur pahuncho. Hun IPL da bada vadda match hai kal suvere Punjab wale jitde aa ta kende hunde na vi ek hor ਉਹਨਾਂ ਨੂੰ ਮੌਕਾ ਮਿਲ ਰਿਹਾ, ਇੱਕ ਲਾਸਟ ਬ੍ਰੈਥ ਮਿਲ ਰਹੀ ਹੈ, ਜੇ ਕੱਲ੍ਹ ਨੂੰ ਹਾਰ ਗਏ ਡਨ। ਬਟ ਕੱਲ੍ਹ ਦੀ ਗੇਮ ਨਹੀਂ ਸਿਰਫ ਪੰਜਾਬ ਵਾਲਿਆਂ ਦੀ, ਫਿਰ ਜੇ ਉਹ ਜਿੱਤਦੇ ਆ ਕੱਲ੍ਹ ਨੂੰ ਫਿਰ ਗੱਲ ਖੜੀ ਹੈ ਮੁੰਬਈ 'ਤੇ, ਮੁੰਬਈ ਦਾ ਵੀ ਜਿੱਤਣਾ ਜ਼ਰੂਰੀ ਹੈ, ਫਿਰ ਆਪਾਂ ਪਲੇ ਆਫ ਜਾਵਾਂਗੇ, ਦੇਖਦੇ ਹਾਂ ਕੀ ਬਣਦਾ। 11:31 ਹੈਲੋ,
1: ਸਤਿ ਸ਼੍ਰੀ ਅਕਾਲ ਨਵੀ ਜੀ, ਮੈਂ ਮਿਸਟਰ ਸਿੰਘ ਪੀਜ਼ਾ ਤੋਂ ਬੋਲ ਰਿਹਾ ਜੀ, ਲਾਡਾ ਪੁਆਧੀ।
0: ਓ ਵਾਹ ਵੀ ਵਾਹ, ਕਿਆ ਬਾਤ ਹੈ। ਸੋ ਮਿਸਟਰ ਸਿੰਘ ਪੀਜ਼ਾ ਲੀਡਿੰਗ ਪੀਜ਼ਾ ਚੇਨ ਆਪਣੀ ਕਮਿਊਨਿਟੀ ਦੀ, ਉਹ ਵੀ 100% ਪਿਓਰ ਵੈਜੀਟੇਰੀਅਨ। ਸੋ ਮਿਸਟਰ ਸਿੰਘ ਪੀਜ਼ੇ ਤੇ ਇਸ ਵੀਕਐਂਡ ਲਈ ਕੀ ਡੀਲਾਂ ਲੱਗੀਆਂ ਜੀ?
1: ਬਿਲਕੁਲ ਨਵੀ ਜੀ, ਪਹਿਲਾਂ ਤਾਂ ਜੀ ਜਿੰਨੇ ਵੀ ਸਾਡੇ ਸਰੋਤੇ ਨੇ ਉਹਨਾਂ ਨੂੰ ਅਸੀਂ ਜੀਆਂ ਕਰਦੇ ਹਾਂ ਜੀ, ਮਿਸਟਰ ਸਿੰਘ ਪੀਜ਼ਾ ਨੂੰ ਇੰਨਾ ਪਿਆਰ ਤੁਸੀਂ ਦੇ ਰਹੇ ਹੋ। ਇੱਕ ਮੈਗਾ ਡੀਲ ਨਵੀ ਜੀ ਆਪਾਂ ਲਾਈ ਹੋਈ ਹੈ, ਜਿੱਥੇ ਦੋ ਲਾਰਜ ਪੀਜ਼ਿਆਂ ਦੇ ਉੱਪਰ ਆਪਾਂ ਇਹ ਡੀਲ ਲਾਈ ਹੈ ਜੀ, ਅਤੇ ਚਾਰ ਚਾਰ ਟੋਪਿੰਗ ਹੈ ਜੀ, ਤੇ ਚਾਰ ਡਿਪਿੰਗ ਸੌਸ, ਤੇ 2 ਲੀਟਰ ਦੀ ਡਰਿੰਕ ਹੈ ਜੀ। ਚੋਇਸ ਕੋਈ ਵੀ ਡਰਿੰਕ ਤੁਸੀਂ ਲੈ ਸਕਦੇ ਹੋ ਸਿਰਫ ਔਰ ਸਿਰਫ $40 ਦੇ ਵਿੱਚ, $40 ਦੇ ਵਿੱਚ ਜਿਹੜੀ ਕਿ ਇਹ ਡੀਲ ਤੁਸੀਂ ਲੈ ਸਕਦੇ ਹੋ ਜੀ। ਤੇ ਇਹ ਡੀਲ ਗ੍ਰੈਬ ਕਰਨ ਵਾਸਤੇ ਜਿੱਥੇ ਨਵੀਂ ਜੀ ਤੁਹਾਨੂੰ ਵੀ ਪਤਾ, ਤੁਸੀਂ ਅਕਸਰ ਹੀ ਨੰਬਰ ਸਾਡੇ ਜਿੱਥੇ ਸਾਰਿਆਂ ਨੂੰ ਦਿੰਦੇ ਹੋ ਜੀ 905 504 000, ਪਰ ਉੱਥੇ ਨਵੀਂ ਜੀ ਤੁਹਾਡੇ

0: ਸਮਾਂ ਬੜਾ ਕੀਮਤੀ ਹੈ ਜੀ, ਮੈਂ ਬਸ ਇੱਕ ਹੋਰ ਜਿਹੜੀ ਛੋਟੀ ਜਿਹੀ ਗੁਜ਼ਾਰਿਸ਼ ਕਰਨਾ ਚਾਹਾਂਗਾ ਜੀ। ਬਰੈਂਪਟਨ ਵਾਲੀਆਂ ਲੋਕੇਸ਼ਨਾਂ ਦੇ ਇੰਟਰਸੈਕਸ਼ਨ ਹੀ ਦੱਸੂਗਾ ਜੀ, ਨੌਰਥ ਪਾਰਕ, ਟੌਰਬਰਮ, ਕਵੀਨ, ਮਕਲਾਗਨ, ਵੈਨਕ੍ਰਿਕ, ਮੇਫੀਲਡ, ਗੋਰਵੇ, ਮੇਫੀਲਡ ਤੇ ਓਰੰਡਾ, ਡਿਕਸੀ, ਰੁੱਥ, ਕਨੇਡੀ, ਕੈਸਲਮੋਰ, ਮੈਕਵੀਨ, ਫਾਈਨੈਂਸ਼ੀਅਲ, ਮਿਸੀਸਾਗਾ, ਬੋਲਟਨ, ਮਿਸੀਸਾਗਾ, ਟੋਰਾਂਟੋ, ਈਟੋਬੀਕੋ, ਰੈਕਸਡੇਲ, ਮਾਲਟਨ, ਪਿਕਰਿੰਗ, ਓਸ਼ਬਾ, ਕੈਮਬ੍ਰਿਜ, ਸਟੋਨੀ ਕ੍ਰੀਕ, ਹਮਿਲਟਨ, ਗੋਲਫ, ਕਿਚਨਰ, ਲੰਡਨ, ਵੁੱਡਸਟਾਕ, ਵਿੰਡਸਰ, ਕੈਲਗਰੀ ਤੇ ਏਡਰੀ ਤੇ ਸਰੀ ਦੇ ਵਿੱਚ ਤੇ ਐਪਸਪੋਰਟ ਦੇ ਵਿੱਚ ਇਹ ਡੀਲ ਜਿਹੜੀ ਲੱਗੀ ਹੋਈ ਹੈ। ਤੇ ਨਵੀਂ ਜੀ, ਤੁਹਾਨੂੰ ਬੜੀ ਦੂਰ ਤੱਕ ਦੁਨੀਆ ਸੁਣਦੀ ਹੈ ਜੀ, ਤੇ ਅਸੀਂ ਚਾਹਵਾਂਗੇ ਕਿ ਇਹ ਹੋਕਾ ਜਿਹੜਾ ਤੁਸੀਂ ਦਿੰਦੇ ਹੋ ਜੀ, ਤੇ ਇਹ $40 ਵਾਲੀ ਡੀਲ ਜਿਹੜੀ ਸਾਰੇ ਜ਼ਰੂਰ ਗ੍ਰੈਬ ਕਰਨ ਜੀ ਮਿਸਟਰ ਸਿੰਘ ਪੀਜ਼ਾ ਤੋਂ।
1: ਕਿਆ ਪਤਾ ਯਾਰ, ਦੇਖੋ $40 ਦੇ ਵਿੱਚ ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਡਿਪ ਫ੍ਰੀ, 2 ਲੀਟਰ ਦੀ ਡਰਿੰਕ ਫ੍ਰੀ। ਮੈਂ ਕਹਿੰਦਾ ਕਿ ਕਈ ਥਾਵਾਂ ਤੇ ਜਾਓ, ਤੁਹਾਨੂੰ ਨਾ ਕੋਈ ਡਿਪ ਦਿੰਦੇ ਆ, ਨਾ ਕੋਈ ਤੁਹਾਨੂੰ ਡਰਿੰਕ ਦੇਣਗੇ, ਨਾਲੇ ਕਹਿਣਗੇ ਵੀ ਸਿਰਫ ਇੱਕ ਜਾਂ ਦੋ ਟੋਪਿੰਗਾਂ ਪਵਾਓ। ਇੱਥੇ ਚਾਰ ਚਾਰ ਟੋਪਿੰਗ, 2 ਲਾਰਜ ਪੀਜ਼ੇ, ਮਿਸਟਰ ਸਿੰਘ ਪੀਜ਼ੇ ਦੇ ਨਾਲ ਆਪਣਾ ਵੀਕਐਂਡ ਮਨਾਓ। 905-500-4000-905-500-4000-905-500-4000 ਲਾਡੀ ਜੀ, ਥੈਂਕ ਯੂ ਸੋ ਮਚ, ਬੈਸਟ ਵਿਸ਼ਸ।
0: ਥੈਂਕ ਯੂ ਬਾਜੀ, ਥੈਂਕ ਯੂ ਨਵੀ ਜੀ,
1: ਬਹੁਤ ਸ਼ੁਕਰੀਆ। ਤੇ ਗ੍ਰੈਂਡ ਹੋਮ ਫਰਨੀਚਰ ਤੇ ਚੱਲਦੇ ਇੱਕ ਵਾਰ ਫਿਰ ਸੁੱਖ ਜੀ ਸਾਡੇ ਨਾਲ ਨੇ। ਸੁੱਖ ਜੀ, ਤੁਸੀਂ ਪਹਿਲਾਂ ਦੱਸ ਕੇ ਹਟੇ ਹੋ ਕਿ $1800 ਦੇ ਵਿੱਚ ਪੂਰੇ ਘਰ ਦਾ ਫਰਨੀਚਰ।
2: ਜੀ ਬਾਜੀ ਬਿਲਕੁਲ,
1: ਕਿਆ ਬਾਤ ਹੈ, $1800 ਦੇ ਵਿੱਚ ਕੀ ਕੀ ਮਿਲ ਰਿਹਾ ਫਿਰ ਦੱਸੋ।
2: ਬਿਲਕੁਲ ਨਵੀ ਬਾਈ ਜੀ, ਪੂਰੇ ਘਰ ਦਾ ਫਰਨੀਚਰ ਜਿਸ ਚ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਹੋਊਗਾ ਜੀ, ਨਾਲ ਜਿਹੜਾ ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਹੋਊਗਾ, ਦੂਜੇ ਬੈਡਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਹੋਊਗਾ, ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਹੋਊਗਾ, ਫੈਮਿਲੀ ਰੂਮ ਦੇ ਲਈ ਐਲ ਸ਼ੇਪ ਦਾ ਸੈਕਸ਼ਨਲ ਨਾਲ ਕਾਫੀ ਟੇਬਲ ਫ੍ਰੀ ਹੋਊਗਾ, ਡਾਇਨਿੰਗ ਟੇਬਲ ਤੇ 6 ਚੇਅਰਾਂ ਨਾਲ ਮਾਈਕ੍ਰੋਵੇਵ ਵੀ ਫ੍ਰੀ ਤੇ ਨਾਲ ਏਰੀਆ ਰੱਗ ਵੀ ਫ੍ਰੀ ਹੋਊਗਾ। ਪੂਰੇ ਘਰ ਦਾ ਫਰਨੀਚਰ $1800 ਦਾ ਤੇ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇ ਦਿਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਐਲਈਡੀ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ ਭਾਜੀ।
1: ਕਿਆ ਬਾਤ ਹੈ, ਦੇਖੋ ਡੀਲਾਂ ਐਸੀਆਂ ਹੋਰ ਨਹੀਂ ਕਿਤੋਂ ਮਿਲ ਰਹੀਆਂ ਭਾਜੀ, ਹੋਰ ਦੱਸੋ ਕੋਈ ਇੱਕ ਅੱਧੀ ਡੀਲ ਸਾਡੇ ਲਿਸਨਰਸ ਲਈ। ਸਿਮਰਨ ਵੈਲਕਮ, ਕੀ ਹਾਲ ਚਾਲ?
3: ਇੰਸ਼ੋਰੈਂਸ ਪਾਲਿਸੀ ਚੱਲ ਰਹੀਆਂ ਨੇ, ਇੱਕ ਮਿਸਟੇਕ ਅਸੀਂ ਸਾਰੇ ਬਹੁਤ ਕਰਦੇ ਹਾਂ, ਔਰ ਸਿਰਫ ਇੰਸ਼ੋਰੈਂਸ ਪਾਲਿਸੀ ਨੂੰ ਲੈ ਕੇ ਨੀ, ਬਾਕੀ ਸਾਰੇ ਪੇਪਰ ਵਰਕ ਨੂੰ ਲੈ ਕੇ ਅਸੀਂ ਕਦੀ ਆਪਣਾ ਪੇਪਰ ਵਰਕ ਜਿਹੜਾ ਹੈਗਾ ਉਹ ਚੈੱਕ ਨਹੀਂ ਕਰਦੇ ਉਸਨੂੰ। ਇੱਕ ਵਾਰੀ ਜਦੋਂ ਤੁਹਾਨੂੰ ਕੋਈ ਵੀ ਇੰਸ਼ੋਰੈਂਸ ਪਾਲਿਸੀ ਮਿਲਦੀ ਹੈ ਜਾਂ ਕੋਈ ਵੀ ਪੇਪਰ ਹੈ, ਚਾਹੇ ਉਹ ਤੁਹਾਡੀ ਲਾਈਫ ਦੀ ਇੰਸ਼ੋਰੈਂਸ ਪਾਲਿਸੀ ਹੈ ਜਾਂ ਆਟੋ ਹੈ ਜਾਂ ਹੋਮ ਇੰਸ਼ੋਰੈਂਸ ਹੈ ਜਾਂ ਤੁਹਾਡੀ ਕੋਈ ਮੋਰਗੇਜ ਦੇ ਪੇਪਰ ਨੇ ਜਾਂ ਕੋਈ ਵੀ ਡਾਕੂਮੈਂਟਸ ਤੁਹਾਨੂੰ ਜਦੋਂ ਮਿਲਦੇ ਨੇ, ਅਸੀਂ ਉਸ ਫਾਈਲ ਨੂੰ ਏਦਾਂ ਬੰਦ ਕਰਕੇ ਸਾਂਭ ਕੇ ਸਾਈਡ ਤੇ ਰੱਖ ਦਿੰਦੇ ਹਾਂ ਕਿ ਜਿੱਦਾਂ ਪਤਾ ਨੀ ਇਹਨੂੰ ਖੋਲ ਲਿਆ ਤੇ ਕੀ ਹੋ ਜਾਣਾ, ਕਿ ਚਲੋ ਠੀਕ ਹੈ ਜੋ ਸਾਨੂੰ ਦੱਸ ਦਿੱਤਾ ਗਿਆ ਉਹੀ ਓ ਠੀਕ ਹੈਗਾ, ਜਾਂ ਕਈ ਵਾਰੀ ਆਪਾਂ ਗੱਲਾਂ ਕਲੀਅਰ ਹੀ ਨਹੀਂ ਕਰਦੇ ਹੈਗੇ, ਅਸੀਂ ਉਹ ਚੀਜ਼ਾਂ ਨੂੰ ਬੰਦ ਕਰਕੇ ਫਾਈਲ ਨੂੰ ਰੱਖ ਦਿੰਦੇ ਹੈਗੇ ਹਾਂ।